0: ਸਕੂਲ ਦੇ ਪਿੱਛੋਂ ਦੀ ਕੱਟਾ ਇਹਨਾਂ ਨੇ ਨਹੀਂ ਨਿਕਾਲਿਆ। ਭਗੌੜੇ ਇਹ ਬੰਦੇ, ਗੁਮਰਾਹ ਸਮਾਜ ਨੂੰ ਕਰਨ ਵਾਲੇ ਪਾਪੀ ਇਹ ਲੋਕ, ਸਾਰੇ ਨਹੀਂ ਬਹੁਤੇ, ਪਖੰਡੀ ਝੂਠ ਬੋਲਣ ਵਾਲੇ, ਰੱਬ ਦੇ ਆਪਣੇ ਆਪ ਨੂੰ ਰਿਸ਼ਤੇਦਾਰ ਇਹ ਦੱਸਦੇ ਨੇ, ਤੇ ਉਹ ਕਿੰਨੇ ਉਜੰਡ ਤੇ ਬੇਕੂਫ ਹੋਣਗੇ ਜਿਹੜੀਆਂ ਭੇਡਾਂ ਹੇੜਾਂ ਇਹਨਾਂ ਦੇ ਅੱਗੇ ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉਹ ਬਾਬਾ ਜੀ ਦੇ ਦਰਸ਼ਨ ਕਰਨ, ਹੈ ਲੱਤਾਂ ਘੁੱਟਣ ਜਿਹੜੇ ਆਏ ਹੁੰਦੇ ਨੇ। ਉਹ ਖੋਏ ਕਿਸ ਤਰ੍ਹਾਂ ਕਹਿੰਦੇ ਨੇ ਆਨੰਦ ਆ ਗਿਆ ਅੱਜ ਬਾਬਾ ਜੀ ਹੁਣ ਅਜੇ ਦੂਰੋਂ ਦਰਸ਼ਨ ਹੋਏ, ਉਹ ਦੂਜੀ ਕਹੇਗੀ ਮੈਨੂੰ ਤੇ ਉਹਨਾਂ ਦੇ ਚਰਨੀ ਹੱਥ ਲਾਉਣ ਦਾ ਮੌਕਾ ਮਿਲਿਆ, ਤੀਜੀ ਕਹੇਗੀ ਮੈਨੂੰ ਤੇ ਉਹਨਾਂ ਦੇ ਲੱਤਾਂ ਘੁੱਟਣ ਦਾ ਵੀ ਮੌਕਾ ਮਿਲਿਆ। ਜਿਹੜੀਆਂ ਨਾ ਆਪਣੇ ਘਰ ਹਾਏ ਕਰਕੇ ਗੋਡਿਆਂ ਦੇ ਹੱਥ ਧਰ ਕੇ ਉੱਠਦੀਆਂ ਨੇ, ਉਹ ਬਾਬੇ ਦੇ ਡੇਰੇ ਤੇ ਜਾ ਕੇ ਡਿਸਕੋ ਡਾਂਸ ਕਰਦੀਆਂ, ਮਾਂਝਾ ਮਾਰ ਰਹੀਆਂ ਹੁੰਦੀਆਂ ਨੇ, ਨਾਲੇ ਬਾਬੇ ਦੇ ਗੀਤ ਗਾਉਂਦੀਆਂ। ਉਹ ਯਾਰ ਕਿਹੜੀ ਸ਼ਕਤੀ ਹੈ ਇਹਨਾਂ ਦੇ ਵਿੱਚ, ਨਾ ਇਹ ਪੜ੍ਹੇ ਲਿਖੇ, ਨਾ ਇਹ ਜ਼ਿੰਮੇਵਾਰ ਲੋਕ, ਕਿਉਂਕਿ ਧਰਮ ਦੇ ਵਿੱਚ ਸੁਣਿਆ ਜਾਂਦਾ, ਕੁਐਸਚਨ ਨਹੀਂ ਕੀਤਾ ਜਾਂਦਾ। ਸਾਇੰਸ ਜਿਹੜੀ ਹੈ ਉਹਦੇ ਵਿੱਚ ਜਗ੍ਹਾ ਜਗ੍ਹਾ ਤੇ ਕੁਐਸਚਨ ਹੁੰਦੇ ਨੇ, ਧਰਮ ਦੇ ਵਿੱਚ ਸੁਣਿਆ ਹੀ ਜਾਂਦਾ ਸਿਰ ਨਾਲ, ਅੱਛਾ ਜੀ ਅੱਛਾ ਜੀ ਅੱਛਾ ਜੀ, ਹਾਂਜੀ ਬੋਲੋ ਭਗਤੋ, ਜੋ ਵੀ ਅੱਗੋਂ ਨਾਰੇ ਲਵਾਉਣੇ ਹੋਣਗੇ ਉਹਨਾਂ ਨੇ। ਅਸੀਂ ਅੱਗੇ ਹੀ ਬਾਚੀਆਂ ਨੂੰ ਤੇਲ ਲਾ ਕੇ ਆਏ ਹੁੰਦੇ ਹਾਂ, ਤੇ ਨਾਰੇ ਬਾਬੇ ਤੋਂ ਵੀ ਉੱਚੇ ਲਾ ਲਾ ਕੇ ਦੱਸਾਂਗੇ ਕਿ ਤੇਰੇ ਬੜੇ ਵੱਡੇ ਭਗਤ। ਐਨੀ ਹੋ ਦੋਸਤੋ, ਸੋਚੋ ਇਹ ਲੋਕ ਕੌਣ ਨੇ ਜਿਹੜੇ ਤੁਹਾਨੂੰ ਪ੍ਰਵਚਨ ਦੇਣ ਡਏ ਨੇ ਬਹਿ ਕੇ, ਔਰ ਇਹਨਾਂ ਦੇ ਲੱਛਣ ਵੇਖੋ। ਸੋ ਵੈਸੇ ਵੀ ਤੁਹਾਨੂੰ ਪਰਮਾਤਮਾ ਨਾਲ ਜੁੜਨ ਵਾਸਤੇ ਕਿਸੇ ਵਿਚੋਲੇ ਦੀ ਲੋੜ ਨਹੀਂ। ਇਹ ਕੱਲ ਭੁੱਖੇ ਮਰਦੇ ਹੁੰਦੇ ਸਨ, ਅੱਜ ਮਹਿਲਾਂ ਮਾੜੀਆਂ ਦੇ ਮਾਲਕ ਬਣੇ ਨੇ, ਇਹ ਤੁਸੀਂ ਬਣਾਏ ਨੇ, ਤੁਹਾਡੀ ਮੰਦ ਬੁੱਧੀ ਨੇ ਬਣਾਏ ਨੇ ਇਹ। ਦੋਸਤੋ ਗੱਲ ਇਸ ਤਰ੍ਹਾਂ ਹੈ ਕਿ ਓਸ਼ੋ ਸਾਹਿਬ ਜੀ ਹੁਣਾਂ ਦੀ ਸਮਾਧੀ ਤੇ ਲਿਖਿਆ ਕਿ ਓਸ਼ੋ ਜੀ ਨਾ ਤੇ ਕਦੀ ਜੰਮੇ ਸਨ ਤੇ ਨਾ ਹੀ ਮਰੇ। 1931 ਤੋਂ ਲੈ ਕੇ 1990 ਤੱਕ ਉਹਨਾਂ ਇਸ ਦੁਨੀਆਂ ਦੀ ਯਾਤਰਾ ਕੀਤੀ। ਵਾਹ ਵਾਹ ਕਿੰਨੇ ਸੋਹਣੇ ਲੱਗਦੇ ਨੇ, ਔਰ ਨਾ ਕਦੀ ਜੰਮੇ ਸਨ ਤੇ ਨਾ ਮਰੇ। 1931 ਤੋਂ ਲੈ ਕੇ 1990 ਤੱਕ ਓਸ਼ੋ ਮਹਾਰਾਜ ਨੇ ਇਸ ਦੁਨੀਆਂ ਦੀ ਯਾਤਰਾ ਕੀਤੀ ਸੀ। ਵਾਹ ਵਾਹ ਵੈਰੀ ਗੁੱਡ ਈਵਨਿੰਗ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤੇ ਸੀ ਜੀ ਮਹਾਨ ਵਿਦਵਾਨ ਓਸ਼ੋ ਜੀ ਹੁਣਾਂ ਤੇ ਇੰਟਰੋਡਕਸ਼ਨ ਹੀ ਮਾਰੀ ਜੀ, ਬਾਕੀ ਉਹਨਾਂ ਦੇ ਬਾਰੇ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ। ਜਿਹੜੇ ਉਹਨਾਂ ਦੀਆਂ ਕਿਤਾਬਾਂ ਪੜ੍ਹਦੇ ਨੇ, ਬੜੇ ਬੜੇ ਵਿਦਵਾਨ ਲੋਕ ਨੇ, ਉਹਨਾਂ ਨੂੰ ਬਹੁਤ ਅੱਗੇ ਦੀਆਂ ਵੀ ਗੱਲਾਂ ਦਾ ਪਤਾ, ਪਰ ਮੈਂ ਓਸ਼ੋ ਜੀ ਹੁਣਾਂ ਦੀ ਇੰਟਰੋਡਕਸ਼ਨ ਹੀ ਦੇ ਕੇ ਆਪਣੇ ਧੰਨ ਭਾਗ ਸਮਝਣ ਲਿਆ ਹੈਗਾ। ਓਸ਼ੋ ਜੀ ਸਾਰਿਆਂ ਦੇ ਸਨ, ਉਹ ਉਸ ਪਲੈਨਟ ਨੂੰ ਆਪਣਾ ਮੁਲਕ ਮੰਨਦੇ ਨੇ, ਹੈ ਨਾ। ਕਿੱਡੀ ਸਵੀਟ ਗੱਲ ਹੈ ਕਿ ਪਾਕਿਸਤਾਨ, ਇੰਡੀਆ, ਇੰਡੋਨੇਸ਼ੀਆ, ਅਮੈਰੀਕਾ, ਇਹ ਲੀਕਾਂ ਜਿਹੜੀਆਂ ਨੇ ਸਥਾਈ ਨੇ, ਇਹ ਪਲੈਨਟ ਹੈ ਸਾਡਾ ਸਾਰਾ, ਅਸੀਂ ਇਸ ਪਲੈਨਟ ਦੇ ਵਾਸੀ ਹਾਂ। ਹਾਊਸ ਵਿੱਚ ਵਾਕਿਆ ਦੋਸਤੋ, ਇਸ ਜਿਹੜੇ ਪਲੈਨਟ ਤੇ ਅਸੀਂ ਰਹਿੰਦੇ ਹਾਂ ਨਾ, ਇਹ ਪਲੈਨਟ ਸਾਡੇ ਸਾਰਿਆਂ ਦਾ ਸਾਂਝ ਹੈ। ਅਸੀਂ ਸਾਰੇ ਹੀ ਇੱਕ ਦੂਜੇ ਦੇ ਭਰਾ ਭਾਈ ਹਾਂ, ਰਿਸ਼ਤੇਦਾਰ ਹਾਂ, ਭਾਵੇਂ ਕੋਈ ਫਿੰਨ ਹੈ, ਭਾਵੇਂ ਗੋਰਾ, ਕੋਈ ਕਾਲਾ। ਭਾਈ ਮੈਂ ਨਾ ਇਹਦੇ ਉੱਤੇ ਇੱਕ ਕਵਿਤਾ ਵੀ ਲਿਖੀ ਸੀ, ਉਹ ਮੈਨੂੰ ਹੁਣ ਯਾਦ ਨਹੀਂ, ਮਤਲਬ ਕਿ ਨਦੀਆਂ, ਪਰਬਤ, ਪਹਾੜ ਸਭ ਮੇਰੇ ਨੇ ਤੇ ਮੈਂ ਸਭ ਦਾ ਵਾਂ, ਗੋਰੇ ਤੇ ਕਾਲੇ ਮੇਰੇ ਨੇ, ਇਹ ਸਾਰੀ ਦੁਨੀਆ ਮੇਰੀ ਹੈ, ਇਹ ਚੰਨ ਤੇ ਤਾਰੇ ਮੇਰੇ ਨੇ। ਬਹੁਤ ਸੋਹਣੀ ਕਵਿਤਾ, ਕਿਤੇ ਇਹ ਤੇ ਮੈਂ ਐਵੇਂ ਅਲਫਾਜ਼ ਜੋੜ ਕੇ ਸੁਣਾਏ ਨੇ, ਕਵਿਤਾ ਤੇ ਹੋਰ ਤਰ੍ਹਾਂ ਵੀ ਲਿਖੀ ਹੈ। ਤੇ ਦੋਸਤੋ ਮੈਂ ਹੁਣ ਸਾਡੇ ਨੇਵੀ ਦੇ ਕੈਪਟਨ ਨੇ ਜੀ, ਆਪਣਾ ਕੀ ਉਹਨਾਂ ਦਾ ਨਾਂ ਸੀ, ਮਤਲਬ ਕਿ ਉਹਨਾਂ ਨਾਲ ਕੈਪਟਨ ਸਾਹਿਬ ਉਹਨਾਂ ਦੇ ਨਾਲ ਮੁਲਾਕਾਤ ਕਰਨ ਲੱਗੇ ਹਾਂ, ਮੈਂ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਾਉਣਾ। ਹੁਣ ਅਗਲਾ ਵਿਸ਼ਾ ਜਿਹੜਾ ਹੋਏਗਾ ਉਹ ਗੱਲਬਾਤ ਕਰਨਗੇ। ਲਓ ਜੀ ਆ ਸਾਡੇ ਕੈਪਟਨ ਅਵਤਾਰ ਸਿੰਘ ਜੀ। ਹਾਂਜੀ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਮੈਂ ਦੋਸਤ ਤੇ ਉਹ ਸ਼ੈਪ ਕਰ ਰਹੇ ਹੋਣਗੇ ਕੈਪਟਨ ਅਵਤਾਰ ਸਿੰਘ ਜੀ
1: ਜੀ ਬਾਬਾ ਸਾਹਿਬ ਵੀਰ ਜੀ ਨਮਸਕਾਰ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੈਪਟਨ ਸਾਹਿਬ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ ਹਾਂਜੀ ਨਿੱਘਾ ਸਵਾਗਤ ਪਿਆਰ ਭਰਿਆ ਤੇ ਆ ਜਾਓ ਲੰਘਿਆ ਜੀ ਕੀ ਹਾਲ ਚਾਲ ਹੈ ਤੁਹਾਡਾ
1: ਬਹੁਤ ਵਧੀਆ ਵੱਡੇ ਵੀਰਾਂ ਦਾ ਆਸ਼ੀਰਵਾਦ ਬਜ਼ੁਰਗਾਂ ਦਾ ਆਸ਼ੀਰਵਾਦ ਸਭ ਵਧੀਆ ਚੱਲ ਰਿਹਾ ਸਭ ਸੁੱਖ ਸ਼ਾਂਤੀ ਹੈ
0: ਤੇ ਸਾਡੀਆਂ ਗੁੱਡ ਵਿਸ਼ੇਸ਼ ਕੈਪਟਨ ਸਾਹਿਬ ਤੁਹਾਡੇ ਹਮੇਸ਼ਾ ਹੀ ਤੁਸੀਂ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਖੁਸ਼ੀਆਂ ਮਾਰੋ ਹਾਂਜੀ
1: ਬਹੁਤ ਬਹੁਤ ਧੰਨਵਾਦ ਵੀਰ ਜੀ
0: ਤੇ ਕੈਪਟਨ ਸਾਹਿਬ ਤੁਸੀਂ ਇਸ ਵਕਤ ਚੰਡੀਗੜ੍ਹ ਚੋ
1: ਹਾਂਜੀ ਮੈਂ ਵੀਰ ਜੀ ਮੈਂ ਖਰੜ ਦੇ ਵਿਚ ਘਰ ਲਿਆ ਹੈਗਾ ਮੋਹਾਲੀ ਦੇ ਐਂਟਰੀ ਤੋਂ ਪਹਿਲੇ ਨਵੀਆਂ ਵੇਰਵੇ ਬਣਿਆ
0: ਜੀ ਤੇ ਆਪਣਾ ਕੈਪਟਨ ਸਾਹਿਬ ਅੱਜ ਤੁਸੀਂ ਕਿਹੋ ਜਿਹੀ ਸਾਡੇ ਨਾਲ ਗੱਲ ਕਰਨੀ ਚਾਹੋਗੇ ਕੀ ਕਹਿਣਾ ਚਾਹੋਗੇ ਕਿਹੋ ਜਿਹੇ ਖਿਆਲਾਤ ਸਾਡੇ ਨਾਲ ਤੇ ਸਾਡੇ ਪ੍ਰਵਾਸ ਦੇ ਸੋਹਣੇ ਸਰੋਤੇ ਸੱਜਣਾਂ ਨਾਲ ਕਿਹੋ ਜਿਹੇ ਸਾਂਝੇ ਕਰਨੇ ਚਾਹੋਗੇ
1: ਵੀਰ ਜੀ ਮੈਂ ਹੁਣੇ ਹੀ ਪ੍ਰਵਾਸ ਰੇਡੀਓ ਸੁਣ ਰਿਹਾ ਸੀ
0: ਅੱਛਾ
1: ਤੇ ਉਹਦੇ ਉੱਤੇ ਜਿਹੜਾ ਤੁਸੀਂ ਮੈਨੂੰ ਇੰਟਰੋਡਕਸ਼ਨ ਜਿਹੜੀ ਤੁਸੀਂ ਕਰ ਰਹੇ ਸੀ ਆਚਾਰਿਆ ਰਜਨੀਸ਼ ਜਿਨ੍ਹਾਂ ਨੂੰ ਆਪਾਂ ਉਸੇ ਵੀ ਕਹਿੰਦੇ ਹਾਂ ਉਹਨਾਂ ਦਾ ਮਤਲਬ ਮੈਂ ਕਿਤਾਬਾਂ ਪੜ੍ਹੀਆਂ ਹੋਈਆਂ ਇੱਕ ਤਾਂ ਸੰਯੋਗ ਤੇ ਸਮਾਧੀ ਤੱਕ ਇੱਕ ਆਪਣੇ ਗੁਰਬਾਣੀ ਦੇ ਉੱਤੇ ਉਹਨਾਂ ਨੇ ਲਿਖੀ ਹੈਗੀ ਹੈ ਔਰ ਮੈਂ ਦੋ ਕਿਤਾਬਾਂ ਉਹਨਾਂ ਦੀਆਂ ਪੜ੍ਹੀਆਂ ਹੋਈਆਂ ਔਰ ਉਹਨਾਂ ਨੂੰ ਸੁਣਿਆ ਵੀ ਕਾਫੀ ਹੈ ਔਰ ਜੋ ਤੁਸੀਂ ਮਤਲਬ ਗੱਲਬਾਤ ਕਰ ਰਹੇ ਸੀ ਬੜੀ ਪ੍ਰਭਾਵਿਤ ਸੀ ਕਿਉਂਕਿ ਇਹੋ ਜਿਹੇ ਲੋਕ ਮਤਲਬ ਬਹੁਤ ਹੀ ਘੱਟ ਦੁਨੀਆਂ ਦੇ ਉੱਤੇ ਆਉਂਦੇ ਨੇ ਕਿਉਂਕਿ ਇਹੋ ਜਿਹੇ ਲੋਕਾਂ ਨੂੰ ਲੋਕਾਂ ਦੀ ਬਹੁਤ ਗਾਲਾਂ ਖੜੀਆਂ ਪੈ ਗਈਆਂ ਆਪਣੇ ਦੇਸੀ ਭਾਸ਼ਾ ਵਿੱਚ ਕਹੀਏ
0: ਹਰ ਇੱਕ ਓਨੀ ਸਾਡੇ ਕੋਲ ਕੈਪਟਨ ਸਾਹਿਬ ਬੁੱਧੀ ਤੇ ਹੁੰਦੀ ਨਹੀਂ ਹਾਂਜੀ ਉਹਦੀ ਉਹਦੀ ਗੱਲ ਨੂੰ ਅਸੀਂ ਸਮਝ ਸਕੀਏ ਵੇਖੋ ਜੀ
1: ਉਹਦੇ ਵਿੱਚ
0: ਪੜ੍ਹਿਆ ਲਿਖਿਆ ਨੂੰ ਵੀ ਇਹਨਾਂ ਦੀਆਂ ਕਿਤਾਬਾਂ ਦੀਆਂ ਕਈ ਗੱਲਾਂ ਸਿਰ ਦੇ ਉੱਤੋਂ ਦੀ ਨਿਕਲ ਜਾਂਦੀਆਂ ਨੇ ਤੇ ਅਨਪੜ੍ਹਾਂ ਦਾ ਤੇ ਗੁੱਸਾ ਸਮਝ ਵੀ ਆਉਂਦਾ ਵੀ ਇਹ ਬਾਬਾ ਕੀ ਕਹਿਣਗੇ ਕਿਹੋ ਜਿਹਾ ਬੰਦਾ ਹੈ ਹਾਂਜੀ ਤੇ ਉਸ਼ੋ ਜੀ ਪੜ੍ਹਿਆ ਅਨਪੜ੍ਹਾਂ ਦੇ ਬਾਬੇ ਵੀ ਨਹੀਂ ਸਨ ਘੱਟ ਤੋਂ ਘੱਟ ਬੰਦਾ ਬੀ ਏ ਪੜ੍ਹਿਆ ਹੋਣਾ ਚਾਹੀਦਾ
1: ਬਿਲਕੁਲ ਬਿਲਕੁਲ ਬਿਲਕੁਲ ਚਲੋ ਅਸੀਂ ਤਾਂ ਉਸ ਵੇਲੇ ਮੈਂ ਉਸ ਵੇਲੇ ਪੜ੍ਹ ਹੀ ਰਿਹਾ ਸੀ ਜਿਸ ਵੇਲੇ ਉਹਨਾਂ ਦੀਆਂ ਕਿਤਾਬਾਂ ਵੀ ਪੜ੍ਹ ਰਿਹਾ ਸੀ ਕਿਉਂਕਿ ਮੈਨੂੰ ਬਾਜਵਾ ਸਾਹਿਬ ਸ਼ੁਰੂ ਤੋਂ ਸ਼ੌਕ ਰਿਹਾ ਥੋੜਾ ਪੰਜ ਦਾ ਪਰ ਐਵੇਂ ਭਾਵੇਂ ਝੂਠ ਗੱਲਾਂ ਕਿ ਹੁਣ ਪਿਛਲੇ 15 ਸਾਲ ਤੋਂ ਤੇ ਇੰਟਰਸਟ ਕਾਫੀ ਘੱਟ ਗਿਆ ਮੇਰੀ ਨੌਕਰੀ ਦੀ ਵਜ੍ਹਾ ਦੇ ਨਾਲ ਕਿਉਂਕਿ
0: ਦੋਸਤ ਦੇ ਜੀਜਾ ਜੀ ਹੁੰਦੇ ਸਨ ਕੈਪਟਨ ਉਹ ਵੀ ਆਰਮੀ ਦੇ ਵਿਚ ਸੋਰੀ ਨੇਵੀ ਦੇ ਵਿਚ ਭਾਈ ਉਹਨਾਂ ਕੋਲ ਵੀ ਅਥਾਹ ਨਾਲੇਜ ਸੀ ਤੇ ਮੈਂ ਵੀ ਤੁਸੀਂ ਕਿਹੜਾ ਕਦੋਂ ਟਾਈਮ ਮਿਲਦਾ ਕਹਿੰਦਾ ਜਦੋਂ ਅਸੀਂ ਸ਼ਿਪ ਤੇ ਹੁੰਦੇ ਆ ਅਸੀਂ ਤੇ ਹਰ ਦਿਨ ਕਿਤਾਬ ਪੜ੍ਹ ਲੈਂਦੇ ਆ ਮਤਲਬ ਕਿ ਤਕਰੀਬਨ ਮੈਂ ਇੱਕ ਕਿਤਾਬ ਇੱਕ ਦਿਨ ਚ ਪੜ੍ਹ ਲੈਂਦੀ
1: ਉਹ ਬਾਜਵਾ ਸਾਹਿਬ ਉਹ ਕੁਛ ਦਿਨ ਸੀ ਕਿ ਜਦੋਂ ਇਹ ਕਿਹਾ ਜਾਂਦਾ ਸੀ ਕਿ ਬਈ ਜੋ ਜਹਾਜ਼ੀਆਂ ਦੀ ਜ਼ਿੰਦਗੀ ਮਤਲਬ ਸ਼ਿਪਿੰਗ ਲਾਈਫ ਜਿਹੜੀ ਹੈਗੀ ਆ ਇੱਕ ਲਗਜ਼ਰੀ ਲਾਈਫ ਹੈਗੀ ਪਰ ਇਹ ਜਦੋਂ ਤੋਂ IMO ਬਣਿਆ ਇਹਨਾਂ ਨੇ ਇੰਨੇ ਕਾਨੂੰਨ ਰੈਗੂਲੇਸ਼ਨ ਬਣਾ ਦਿੱਤੇ ਹੈਗੇ ਆ ਕਿ ਮੈਂ ਕਦਾ ਪੜ੍ਹਨਗਾ ਮੈਨੂੰ ਵੀ ਕਾਮ ਨੀ ਦਿੰਦਾ ਕਿਤੇ ਜਮਰਾਜ ਵੀ ਆ ਕੇ ਖੜਾ ਹੋਇਆ ਉਹਨੂੰ ਵੀ ਕਹਿੰਦਾ ਕਿ ਰੁਕ ਜਾ
0: ਪੁਰਾਣੀ ਗੱਲ ਹੈ ਕਿ ਮੈਂ ਤੁਹਾਨੂੰ ਸੁਣਾਈ ਉਹ ਕਹਿੰਦਾ ਅਸੀਂ ਵਿਹਲੇ ਤੇ ਉੱਥੇ ਹੁੰਦੇ ਆ ਸ਼ਿਪ ਤੇ ਡੇਲੀ ਇੱਕ ਕਿਤਾਬ ਡੇਲੀ ਇੱਕ ਜਣੇ ਇੱਕ ਕਿਤਾਬ ਪੜ੍ਹਦੇ ਆ ਅਸੀਂ ਉੱਥੇ ਮੈਂ ਅੱਛਾ ਜੀ
1: ਜੀ ਜੀ ਜੀ ਬਹੁਤ ਅੱਛੀ
0: ਮੈਨੂੰ ਇੱਕ ਗੱਲ ਚੇਤੇ ਆਈ ਕੈਪਟਨ ਸਾਹਿਬ ਮੈਂ NCC ਜਦ ਸਕੂਲ ਚ ਸੀ ਅਸੀਂ ਨਹੀਂ ਮੈਂ ਵੈਸੇ ਗਾਂ ਕਾਲਜ ਵੀ ਮੈਂ ਅੰਡਰ ਅਫਸਰ ਰਿਹਾ NCC ਦਾ ਸਰਜੈਂਟ ਮੈਂ ਸਕੂਲ ਚ ਵੀ ਹੁੰਦਾ ਸੀ ਤੇ ਮੇਰਾ ਬੜਾ ਇੰਟਰਸਟ ਸੀ ਕਿ ਮੈਂ ਆਰਮੀ ਵਿਚ ਜਾਵਾਂ ਮੈਂ 1973 ਵਿਚ ਲੈਫਟੀਨੈਂਟ ਦੀ ਇੰਟਰਵਿਊ ਦਿੱਤੀ ਸੀ ਪਠਾਨਕੋਟ ਦੇ ਵਿਚ ਆ ਜਿਹੜੀ ਸ਼ੌਮੀ ਹੈ
1: ਚਲ
0: ਮੈਂ ਆਪਣੇ ਚੱਲਦਾ ਗੱਲ ਨੂੰ ਤੇ ਉਹ NCC ਦਾ ਸਾਨੂੰ ਪਰੇਡ ਕਰਾਉਂਦਿਆਂ ਗੱਲਾਂ ਬਾਤਾਂ ਕਰਦਿਆਂ ਇੱਕ ਹੌਲਦਾਰ ਸਾਹਿਬ ਸਾਨੂੰ ਕਹਿੰਦੇ ਨੇ ਇਸ ਦੁਨੀਆਂ ਦੇ ਵਿੱਚ ਇੱਕ ਹਿੱਸਾ ਧਰਤੀ ਹੈ ਤੇ ਤਿੰਨ ਹਿੱਸੇ ਪਾਣੀ ਹੈ। ਅਸੀਂ ਸਾਰਿਆਂ ਕਿਤੇ ਮੂੰਹ ਵੱਲ ਵੇਖਿਆ ਵੀ ਹੌਲਦਾਰ ਸਾਹਿਬ ਅਸੀਂ ਝੂਠ ਹੀ ਬੋਲਣ ਡੇ ਨੇ। ਅੱਜ ਤੱਕ ਦੋ ਛੱਪੜ ਆਹ ਵੇਖੇ ਨੇ, ਪਾਣੀ ਜਾਂ ਨਹਿਰ ਹੈ ਇੱਕ, ਪਾਣੀ ਕਿੱਥੇ ਧਰਤੀ ਤੇ ਆ ਗਿਆ ਹੈ? ਅਸੀਂ ਹੈਰਾਨ ਹੋਏ ਤੇ ਫਿਰ ਅਸੀਂ ਪੁੱਛਿਆ ਵੀ ਸਾਨੂੰ ਤੇ ਕਿਤੇ ਨਜ਼ਰ ਨੀ ਆਉਂਦਾ, ਅਸੀਂ ਤੇ ਚਾਰ ਛੱਪੜ ਹੀ ਵੇਖੀ, ਇਹਨਾਂ ਨੂੰ ਇੰਨਾ ਪਾਣੀ ਕਿੱਥੋਂ ਆ ਗਿਆ? ਕਹਿੰਦਾ ਤੁਸੀਂ ਜਦੋਂ ਕਿਤੇ ਆਰਮੀ ਚ ਜਾਂ ਕਿਤੇ ਵੱਡੇ ਹੋਵੋਗੇ, ਪੜੋਗੇ, ਕਾਲਜਾਂ ਚ ਜਾਓਗੇ, ਹਾਇਰ ਐਜੂਕੇਸ਼ਨ ਲਾਓਗੇ, ਤਾਂ ਜਾਂ ਤੁਹਾਡਾ ਵਾਹ ਪਏਗਾ ਤੇ ਤੁਹਾਨੂੰ ਪਤਾ ਲੱਗੇਗਾ ਕਿ ਪਾਣੀ ਕਿੱਥੋਂ ਤੱਕ ਹੈ ਤੇ ਕਿੰਨਾ ਪਾਣੀ ਹੈ। ਪਰ ਸਾਡੇ ਮੰਦਰ ਅੰਦਰ ਗੱਲ ਨੀ ਆਈ ਵੀ ਇੰਨਾ ਪਾਣੀ ਹੋ ਸਕਦਾ ਹੈ ਧਰਤੀ ਦੇ ਉੱਤੇ।
1: ਅਸੀਂ ਵੀ ਜਦੋਂ ਨੇਵੀ ਵਿਚ ਭਰਤੀ ਹੋਣਗੇ ਸਭ ਤੋਂ ਪਹਿਲੇ ਬੰਦੇ ਸਮੁੰਦਰ ਹੀ ਦੇਖਣ ਗਏ, ਅਸੀਂ ਕਿਆ ਕਦੇ ਦੇਖਿਆ
0: ਨੀ
1: ਸਾਰੇ ਪਰ ਚਲੋ ਸਾਰੀ ਸਾਡੀ ਤਾਂ ਮਤਲਬ ਮੋਸਟਲੀ ਮੇਰੀ 37-38 ਸਾਲ ਹੋ ਗਏ ਮੈਨੂੰ ਸਮੁੰਦਰ ਦੇਖੀ, ਲੇਕਿਨ ਬਹੁਤ ਅੱਛਾ ਮਤਲਬ ਟਾਈਮ ਬੀਤਿਆ ਹੈਗਾ। ਹੁਣ ਅੱਗੇ ਜਿੱਦਾਂ ਜਿਵੇਂ ਦੇਖੋ ਜਿੱਦਾਂ ਜਿੱਦਾਂ ਟਾਈਮ ਆਉਂਦਾ ਆ ਉਸ ਹਿਸਾਬ ਦੇ ਨਾਲ ਰੂਲ ਰੈਗੂਲੇਸ਼ਨ ਵੀ ਬਦਲਦੇ, ਜਿੱਦਾਂ ਦੀਆਂ ਜ਼ਰੂਰਤਾਂ ਦੇਸ਼ਾਂ ਦੀਆਂ ਹੁੰਦੀਆਂ ਓਦਾਂ ਦੇ ਰੂਲ ਰੈਗੂਲੇਸ਼ਨ ਬਣਦੇ।
0: ਆਪਣਾ ਮੋਬਾਇਲ ਤੇ ਫੋਟੋ ਲਾਈ ਹੈ ਨਾ ਆਪਣੇ ਆਫਿਸ ਦੀ, ਤੁਸੀਂ ਯੂਨੀਫਾਰਮ ਪਾਈ ਹੈ, ਬਹੁਤ ਖੂਬਸੂਰਤ ਲੱਗ ਰਹੇ ਹੋ ਤੁਸੀਂ ਯੂਨੀਫਾਰਮ ਦੇ।
1: ਇਹ ਸਰ ਮੈਂ ਜਹਾਜ਼ ਵਿੱਚ ਆਪਣੀ ਡੇ ਕੈਬਨ ਵਿੱਚ ਇੱਕ ਮੀਟਿੰਗ ਸੀਗੀ ਆਪਣੇ ਆਫਿਸਰਾਂ ਨਾਲ, ਉਹਦੀ ਫੋਟੋ ਹੈ ਇਹ ਜੁਆਇੰਟ ਫੋਟੋ ਹੈ।
0: ਅੱਛਾ,
1: ਬਾਕੀ ਆਫਿਸਰ ਵੀ ਆ ਗਏ,
0: ਤੁਸੀਂ ਆਪਣੀ ਫਿਰ ਮਤਲਬ ਕਿ ਉਹਨੂੰ ਗੋਲ ਮੋਬਾਈਲ, ਠੀਕ ਹੈ ਠੀਕ ਹੈ, ਵੰਡਰਫੁਲ। ਅੱਛਾ ਆਓ ਜੀ ਆਪਣੇ ਮੁੱਦੇ ਵੱਲ।
1: ਬਾਲਦਾ ਸਰ ਮੇਰਾ ਮੁੱਦਾ ਤਾਂ ਅੱਜ ਮੈਂ ਵੈਸੇ ਹੋਰ ਕੋਈ ਚੁਣਿਆ ਸੀ ਉਹਦੇ ਉੱਤੇ ਵੀ ਗੱਲ ਕਰਾਂਗੇ ਹੁਣ ਥੋੜੀ। ਪਰ ਜਿਹੜਾ ਤੁਸੀਂ ਆਚਾਰਿਆ ਰਜਨੀਸ਼ ਦੇ ਉੱਤੇ ਮਤਲਬ ਕੀਤਾ ਅੰਧ ਵਿਸ਼ਵਾਸ ਦਾ, ਮੈਨੂੰ ਇਹ ਫਿਰ ਘੁੰਮ ਕਰਕੇ ਆ ਗਿਆ ਕਿ ਅੰਧ ਵਿਸ਼ਵਾਸ, ਦੇਖੋ ਉਹਨਾਂ ਨੇ ਜੇ ਅੰਧ ਵਿਸ਼ਵਾਸ ਦੇ ਉੱਤੇ ਮਤਲਬ ਟਿੱਪਣੀਆਂ ਕੀਤੀਆਂ ਤਾਂ ਉਹਨਾਂ ਨੂੰ ਘੋਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਠੀਕ ਹੈ, ਚਲੋ ਉਹ ਫਿਰ ਵੀ ਠੀਕ ਹੈ, ਕਿਉਂਕਿ ਸੱਚ ਜਿਹੜਾ ਹੁੰਦਾ ਨਾ ਸੱਚ ਹਮੇਸ਼ਾ ਜਿੰਦਾ ਰਹਿੰਦਾ, ਝੂਠ ਦੇ ਜ਼ਿਆਦਾ ਪੈਰ ਨਹੀਂ ਹੁੰਦੇ, ਥੋੜੇ ਦਿਨਾਂ ਬਾਅਦ ਉਹਦਾ ਅੰਤ ਹੋ ਜਾਂਦਾ।
0: ਨਾਲੇ ਕੈਪਟਨ ਸਾਹਿਬ ਅਕਲਮੰਦ ਲੋਕ ਉਹਨਾਂ ਦੇ ਨਾਲ ਸਨ।
1: ਬਿਲਕੁਲ
0: ਜੀ,
1: ਦੇਖੋ ਅੰਧ ਵਿਸ਼ਵਾਸ ਨੂੰ ਅਗਰ ਆਪਾਂ ਇੱਕ ਪਰਿਭਾਸ਼ਾ ਦੇਈਏ
0: ਜੀ,
1: ਕਹਿਣ ਦਾ ਮਤਲਬ ਇਹ ਹੁੰਦਾ ਕਿ ਇਹੋ ਜਿਹੀਆਂ ਚੀਜ਼ਾਂ ਹਾਂਜੀ ਜਿਵੇਂ ਕਿ ਆਪਾਂ ਵਿਸ਼ਵਾਸ ਕਰ ਲਏ ਬਿਨਾਂ ਤਰਕ ਤੋਂ,
0: ਬਿਨਾਂ
1: ਤੱਥਾਂ ਤੋਂ,
0: ਸਿਰ ਸੁੱਟ ਕੇ
1: ਹਾਂਜੀ, ਜਿਹਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ, ਨਾ ਕੋਈ ਉਹਦਾ ਮਤਲਬ ਹੈ,
0: ਬਿਲਕੁਲ
1: ਨਾ ਕੋਈ ਕੁਛ ਹੈਗਾ। ਠੀਕ ਹੈ, ਉਹ ਭੇਡ ਚਾਲ ਵਾਲਾ ਹਿਸਾਬ ਹੈਗਾ ਕਿ ਬਈ ਜੇ ਇੱਕ ਭੇਡ ਨੇ ਸਾਲ ਮਾਰ ਕੇ ਲੰਘੀ ਹੈ ਤੇ ਜੇ ਪਿੱਛੇ 100 ਭੇਡ ਹੈ ਉਹ ਵੀ ਸਾਲਾ ਹੀ ਮਾਰ ਦੇ ਤੁਸੀਂ
0: ਜੀ, ਬਿਲਕੁਲ
1: ਤੇ ਜੇ ਹੁਣ ਜਿਹੜੇ ਮਤਲਬ ਅੰਧ ਵਿਸ਼ਵਾਸ ਇਸ ਕੀ ਆਉਂਦਾ ਕਿ ਅਸੀਂ ਉਹਨਾਂ ਵਿਚਾਰਾਂ ਦੇ ਉੱਤੇ ਜਾਂ ਉਹਨਾਂ ਰੀਤੀ ਰਿਵਾਜਾਂ ਦੇ ਉੱਤੇ ਅੱਖਾਂ ਬੰਨ ਕੇ ਬਿਨਾਂ ਤਰਕ ਤੋਂ ਬਿਨਾਂ ਸਬੂਤਾਂ ਤੋਂ ਅੰਨੀ ਆਸਥਾ ਰੱਖੀ ਜਾਈਏ
0: ਜੀ।
1: ਇਹਦਾ ਹੀ ਇੱਕ ਬਾਬੇ ਨੇ ਮੈਨੂੰ ਕਹਿਤਾ ਜੀ, ਦੇਖੋ ਜੀ ਮੰਨੋ ਮੈਂ ਇੱਕ ਆਧਾਰ ਹੁੰਦਾ ਹੈਗਾ ਕਿ ਅਵਤਾਰ ਸਿੰਘ ਵੀ ਤੇਰੇ ਸਿਰ ਤੇ ਪਾਗਿਆ ਜਾ ਕੇ ਬੰਨੀ ਗਈ ਹੈ ਤੇ ਮੈਂ ਕਹੀ ਜਾਣਾ ਕਿ ਨਹੀਂ ਜੀ ਮੇਰੇ ਸਿਰ ਤੇ ਪੱਗ ਹੈਗੀ ਆ।
0: ਅੱਛਾ,
1: ਲਾਗੇ ਮੇਰਾ ਬੇਟਾ ਖੜਾ ਹੋਏਗਾ, ਇਹਨੇ ਕਹਿੰਦੇ ਕਿ ਮੇਰਾ ਪਿਓ ਦਾ ਮੂਰਖ ਹੈ, ਲੇਕਿਨ ਮੈਂ ਤਾਂ ਬਾਬੇ ਜੀ ਮਤਲਬ ਮੈਂ ਸਿਰਫ ਇੱਕ ਅਹਿਸਾਸ ਕਰਵਾਇਆ ਕਰਨਾ, ਉਹਨੂੰ ਪਤਾ ਤਾਂ ਨਹੀਂ ਮੇਰੇ ਸਿਰ ਤੇ ਪੱਗ ਹੈ ਨੀ, ਪਰ ਬਾਬਾ ਗਏ ਕਰਵਾ। ਠੀਕ ਹੈ, ਮਤਲਬ ਮੈਂ ਆਪਣੇ ਸਿਰ ਤੇ ਹੱਥ ਲਾ ਕੇ ਨੀ ਦੇਖਿਆ, ਮੈਂ ਲਾਗੇ ਛਾਗਿਆ ਨੂੰ ਪੁੱਛਿਆ ਕਿ ਮੇਰੇ ਸਿਰ ਤੇ ਪੱਗ ਹੈ, ਪਰ ਬਾਬੇ ਨੇ ਕਿਹਾ ਪੱਗ ਆਈ, ਮੈਂ ਕਿਹਾ ਨਹੀਂ ਪੱਗ ਆਈ, ਉਹ ਭਗਦਾ ਤੈਨੂੰ ਲੱਭਦੀ ਹੈ ਨੀ, ਅੱਖਾਂ ਹੁੰਦੇ ਸੀ ਬੰਦਾ ਜਿਹੜਾ ਅੰਨਾ ਅੱਛਾ ਹੁਣ ਹੋਰ ਲਾ ਲਓ, ਮੰਨ ਲਓ ਕਿ ਸਵੇਰੇ ਘਰੋਂ ਨਿਕਲ ਲੱਗੇ ਲੋਕ ਘਰਦਿਆਂ ਨੇ ਕਹਿਣਾ ਇਹ 12 ਹੋ ਗਿਆ, 12:30 ਹੋ ਗਏ, 12:30 ਹੋ ਗਏ, ਬਈ ਪੀਰ ਜੀ ਕੋਈ ਘੜੀ ਨੇ ਤਾਂ ਆਪਣੇ ਹਿਸਾਬ ਨਾਲ ਚੱਲਣਾ, ਮੇਰੇ ਹਿਸਾਬ ਨਾਲ ਥੋੜਾ ਚੱਲਦਾ
0: ਜੀ।
1: ਜੇ ਪੌਣੇ ਹੋਏ ਤਾਂ ਪੌਣੇ ਦਾ ਜੇ ਨਿਕਲਣਾ ਪੈਣਾ। ਹੁਣ ਫੌਜ ਜਿਹੜੀ ਹੈਗੀ ਆ, ਜੇ ਉੱਥੇ ਪਤਾ ਲੱਗੇ ਕਿ ਦੁਸ਼ਮਣ ਨੇ ਅਟੈਕ ਕਰ ਦਿੱਤਾ ਤਾਂ ਉੱਥੇ ਪੌਣੇ 11 ਹੋ ਗਏ।
0: ਫਰੰਟ ਤੇ ਜਾਣਾ
1: ਅਸੀਂ ਨਹੀਂ ਜਾਣਾ। ਇਹ ਇੱਕ ਮੂਰਖਤਾਵਾਂ ਜਿਹੜੀਆਂ ਹੈਗੀਆਂ ਅਸੀਂ ਬਿਨਾਂ ਸੋਚੇ ਸਮਝੇ। ਈਵਨ ਦੇਖੋ ਪੜ੍ਹਨ ਲਿਖਣ ਦਾ ਮਤਲਬ ਇਹ ਨਹੀਂ ਹੈਗਾ ਕਿ ਪੋਥੀ ਗਿਆਨ ਮੈਂ ਡਿਗਰੀਆਂ ਕਰ ਲਈਆਂ। ਮੈਂ ਇੱਕ ਵਾਰੀ ਸਾਰੇ ਪਹਿਲੇ ਤੁਹਾਡੇ ਪੋਡਕਾਸਟ ਦੀ ਗੱਲ, ਮੈਂ ਉਹ ਪਿਛਲੇ ਪੋਡਕਾਸਟ ਦੀ ਥੋੜੀ ਮਾਫੀ ਵੀ ਮੰਗਦਾ। ਮੈਂ ਸੋਚਿਆ ਕਿ ਮੈਂ ਤੁਹਾਡਾ ਪਰਸਨਲ ਗੱਲ ਕਰ ਰਿਹਾ ਤਾਂ ਅਸੀਂ ਆਪਣਾ ਬਿਲਕੁਲ ਜਿੱਦਾਂ ਘਰੇਲੂ ਗੱਲ ਵਿੱਚ ਉਹਦੇ ਵਿੱਚ ਕਈ ਵਾਰੀ ਗਾਲਾਂ ਗੋਲਾਂ ਵੀ ਨਿਕਲ ਗਏ।
0: ਪਰ ਮੈਂ
1: ਜਿਹੜੇ ਉਸ ਵੇਲੇ ਜਿਹੜੇ ਸੁਣ ਰਹੇ ਸੀ ਸਰੋਤੇ ਉਹਨਾਂ ਨੂੰ ਮੈਂ ਮੰਗਦਾ ਵਾ ਕਿਉਂਕਿ ਇਹੋ ਜਿਹੀ ਭਾਸ਼ਾ ਆਪਣੀ ਹੈ ਨਹੀਂ ਹੈ, ਲੇਕਿਨ ਜਦੋਂ ਆਪਾਂ ਘਰ ਦੇ ਵਿੱਚ ਬੈਠ ਕੇ ਦੋ ਭਰਾ ਗੱਲਾਂ ਕਰਦੇ
0: ਸਮਝ ਰਹੇ ਸੀ ਕਿ ਪ੍ਰਾਈਵੇਟ ਫੋਨ ਹੋ ਰਿਹਾ ਤੁਹਾਡਾ
1: ਮੇਰਾ। ਹਾਂ ਮੈਨੂੰ ਇਹ ਸੀ, ਮੈਂ ਕਿਹਾ ਕਿ ਬਾਜਵਾ ਸਾਹਿਬ ਨੇ ਪ੍ਰਾਈਵੇਟ ਕਾਲ ਕੀਤੀ ਹੈ, ਮੈਨੂੰ ਨਹੀਂ ਪਤਾ ਕਿ ਆਲਰੇਡੀ ਆਨ ਏਅਰ ਦਾ ਪ੍ਰੋਗਰਾਮ
0: ਹੈ। ਸਾਡਾ ਪਰਿਵਾਰ ਹੀ ਹੈ ਜਿਹੜੇ ਸਾਨੂੰ ਸੁਣ ਰਹੇ ਨੇ।
1: ਹਾਂ ਚਲੋ ਫਿਰ ਵੀ ਦੇਖੋ ਸਾਡੇ ਸਾਰੇ ਸਾਡੇ ਭੈਣ ਭਰਾ ਹੈਗੇ ਸਾਰਿਆਂ ਦੀ, ਅਸੀਂ ਆਪਾਂ ਇੱਕੋ ਜਿਹੇ ਵੀ ਹੁੰਦੇ ਕਈ ਪਰਿਵਾਰ ਨਾਲ ਸੁਣ ਰਹੇ ਹੁੰਦੇ ਆ, ਔਰ ਉਹਦੇ ਵਿੱਚ ਆਪਾਂ ਕੁਛ ਉਲਟੀ ਸਿੱਧੀ ਗੱਲ ਕਰਦੇ ਹੀ ਹੈ ਤਾਂ ਉਸ ਤੋਂ ਬਾਅਦ ਜਦੋਂ ਸਾਡੇ ਸਤੰਦਰ ਦਾ ਪਤਾ ਲੱਗ ਜਾਂਦਾ ਕਹਿੰਦਾ ਕਿ ਯਾਰ ਇਹ ਤਾਂ ਬੰਦੇ ਕਹਿੰਦੇ ਹੋਏ ਕੈਪਟਨ ਹੋਇਆ, ਇਹ ਤਾਂ ਮੈਨੂੰ ਲੱਗਦਾ ਸਿਪਾਹੀ ਦਾ ਵੀ ਬੰਦਾ ਹੈਗਾ। ਹਾਂਜੀ ਤੇ ਬਾਕੀ ਦੇਖੋ ਹੁਣ ਜਿੱਦਾਂ ਤੁਸੀਂ ਕਈ ਵਾਰ ਦੇਖੋ ਘਰੋਂ ਨਿਕਲਣ ਛਿੱਕ ਮਾਰ ਦਿੱਤੀ, ਨਾਰਮਲ ਪ੍ਰੋਸੈਸ ਹੈ ਜੀ ਸ਼ਰੀਰ ਦੇ ਵਿੱਚ ਐਕਸੈਸ ਆਕਸੀਜਨ ਹੋ ਗਈ ਹੈ,
0: ਬਾਡੀ ਦਾ ਨਾਰਮਲ ਪ੍ਰੋਸੈਸ ਹੈ ਛਿੱਕ ਮਾਰਨੀ। ਹਾਂਜੀ
1: ਠੀਕ ਹੈ, ਛਿੱਕ ਮਾਰ ਦਿੱਤੀ ਤੇ ਕੰਮ ਚੱਲ ਰਿਹਾ। ਉਸ ਵੇਲੇ ਪਤਾ ਨੀ ਹੁਣ ਕਿਸੇ ਬੰਦੇ ਨੂੰ ਮੰਨ ਲਓ ਕਿ ਜ਼ੁਕਾਮ ਹੋ ਗਿਆ, ਉਹ ਛਿੱਕਾਂ ਤੇ ਛਿੱਕਾਂ ਮਾਰੀਆਂ, ਕੀ ਤੁਸੀਂ ਉਦੋਂ ਆਪਣੇ ਸਾਰੇ ਪ੍ਰੋਗਰਾਮ ਕੈਂਸਲ ਕਰ ਦੋਗੇ?
0: ਸਾਡੇ ਸਮਾਜ ਵਿਚ ਬੜੀਆਂ ਘਟੀਆ ਪਰੰਪਰਾਵਾਂ ਨੇ ਜਿਹੜੀ ਸ਼ਰਮ ਆਉਂਦੀ ਹੈ। ਉਹ ਜਦੋਂ ਅਸੀਂ ਬੰਦਾ ਡਿਵੈਲਪ ਨਹੀਂ ਸੀ ਹੋਇਆ ਉਦੋਂ ਤੇ ਮੰਨ ਲਿਆ ਕਿ ਇਹ ਪਰੰਪਰਾਵਾਂ ਸੀ, ਹੁਣ ਤੇ ਵਿਗਿਆਨ ਨੇ ਤੇ ਐਜੂਕੇਸ਼ਨ ਨੇ ਇੰਨੀ ਤਰੱਕੀ ਕਰ ਲਈ ਹੈ, ਅਸੀਂ ਅਜੇ ਵੀ ਬਿੱਲੀਆਂ ਤੋਂ ਘਬਰਾਉਣ ਡੇ ਹਾਂ ਕਿ ਅੱਗੋਂ ਬਿੱਲੀ ਲੰਘ ਗਈ।
1: ਸਾਡੇ ਬਾਜਵਾ ਸਾਹਿਬ ਸਾਡੇ ਪਿਤਾ ਜੀ ਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਕਿ ਜਦੋਂ ਅਸੀਂ ਛੋਟੇ ਹੀ ਕਹਿੰਦੇ ਵੀ ਜੇ ਕਿਸੇ ਨੇ ਬੱਚੇ ਨੂੰ ਬਿੱਲੀ ਚੂਹਾ ਸਿੱਖ ਇਸ ਤੋਂ ਬਹੁਤ ਮੇਤੋਂ ਬੁਰਾ ਕੋਈ ਨੀ, ਕਹਿੰਦੇ ਜੇ ਤੁਸੀਂ ਅੱਜ ਹੀ ਉਹਨਾਂ ਦੇ ਦਿਮਾਗ ਵਿਚ ਇਹੋ ਜਿਹੇ ਉਲਟੇ ਸਿੱਧੀਆਂ ਗੱਲਾਂ ਪਾ ਦੋਗੇ ਕੱਲ ਨੂੰ ਪਤਾ ਚੱਲੇ ਉਹ ਆਰਮੀ ਵਿਚ ਹੋ ਗਿਆ, ਫੌਜ ਵਿਚ ਹੋ ਗਿਆ, ਉਹ ਜੇਲੇ ਨਿਕਲਣ ਲੱਗਾ ਬੰਦੂਕ ਲੈ ਕੇ ਉਹਨੂੰ ਛਿੱਕ ਮਾਰਤੀ, ਅਗਲੇ ਨੇ ਬਿੱਲੀ ਛੱਡ ਦਿੱਤੀ, ਇਹਦਾ ਮਤਲਬ ਉਹ ਖੜਾ ਹੋ ਕੇ ਦੇਖਦਾ ਰਹੇਗਾ।
0: ਹਾਂਜੀ ਬਿਲਕੁਲ ਬਿਲਕੁਲ, ਬਹੁਤ ਸਾਰੀਆਂ ਅੱਗੋਂ ਕੋਈ ਜਾਣਾ ਜਦੋਂ ਮੈਂ ਨਿੱਕਾ ਹੁੰਦਾ ਸੀ ਤੇ ਸਾਡੇ ਘਰਦਿਆਂ ਸਾਨੂੰ ਉਹਨੂੰ ਵੱਡੇ ਭਰਾ ਨੂੰ ਤਰੀਕੇ ਜਾਣਾ ਹੁੰਦਾ ਸੀ, ਕਈ ਕਿਸਮ ਦੇ ਜੱਟਾਂ ਨਾਲ ਹੁੰਦੀਆਂ ਨੇ ਗੱਲਾਂ, ਅੱਗੋਂ ਕੋਈ ਖਾਲੀ ਟੋਕਰਾ ਲਈ ਆਉਂਦੀ ਜਨਾਨੀ ਟੱਕਰ ਜਾਣੀ, ਉਹਨੇ ਫੇਰ ਘਰ ਨੂੰ ਬੜਾ ਬੁੜਬੁੜ ਕਰਨਾ ਵੀ ਮੈਂ ਚੱਲਿਆ ਹਾਂ ਤਰੀਕੇ ਦੇ, ਅੱਗੋਂ ਖਾਲੀ ਟੋਕਰਾ ਲੈ ਕੇ ਆ ਗਈ। ਦੱਸੋ ਇਹਦਾ ਕੀ ਸੰਬੰਧ ਹੈ ਤਰੀਕ ਦਾ ਖਾਲੀ ਟੋਕਰੇ ਦਾ?
1: ਮੈਂ ਬਾਜਵਾ ਸਾਹਿਬ ਇੱਕ ਕਿਤਾਬ ਪੜ੍ਹ ਰਿਹਾ ਸੀ ਕਿ ਇਹਦੇ ਵਿੱਚ ਮੈਨੂੰ ਹੁਣ ਉਹਦਾ ਨਾਮ ਚੇਤੇ ਕਾਫ਼ੀ ਦੇਰ ਹੋ ਗਈ, ਉਹਦੇ ਵਿੱਚ ਦੱਸਿਆ ਕਿ ਦੇਖੋ ਕਿਸੇ ਇੱਕ ਬੰਦੇ ਨਾਲ ਉਹ ਘਟਨਾ ਮੰਨ ਲਓ ਕੋਈ ਖਾਲੀ ਟੋਕਰਾ ਲੈ ਗਿਆ ਵੀ ਇਹਦਾ ਕੰਮ ਨਹੀਂ ਹੋਇਆ, ਆਪਾਂ 100 ਬੰਦੇ ਨਿਕਲੇ ਘਰੋਂ, ਇਹ ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਬੰਦੇ ਦਾ ਕੰਮ ਹੋਣਾ ਹੀ ਹੈ, ਜਾਂ ਆਪਾਂ ਭਰਤੀ ਦੇਖਣ ਚੱਲੇ ਆ ਜਾਂ ਕਿਸੇ ਨੌਕਰੀ ਦੀ ਇੰਟਰਵਿਊ ਦੇਣ ਚੱਲੇ ਆ ਜਾਂ ਮਤਲਬ ਕਿਸੇ ਵੀ ਕੰਮ ਵਾਸਤੇ ਚੱਲੇ, ਕੋਈ ਜ਼ਰੂਰੀ ਨਹੀਂ ਸਕਸੈਸ ਰੇਟ ਜਿਹੜਾ ਹੁੰਦਾ ਉਹ ਮਤਲਬ ਕਾਫੀ ਘੱਟ ਹੁੰਦਾ, ਜਿਹਨਾਂ ਦਾ ਨਹੀਂ ਹੋਇਆ ਉਹਨਾਂ ਬਾਅਦ ਤੋਂ ਖਾਲੀ ਟੋਕਰੀ ਸੀ, ਉਹਨਾਂ ਬਾਅਦ ਤੋਂ ਬਿੱਲੀ ਲੰਘ ਗਈ, ਉਹਨਾਂ ਬਾਅਦ ਤੋਂ ਛਿੱਕ ਮਾਰਤੀ, ਉਹਨਾਂ ਬਾਅਦ ਤੋਂ ਮਤਲਬ ਕੁਛ ਨੀ ਕਹਿ ਸਕਦਾ, ਪਰ ਜਿਹਨਾਂ ਦਾ ਹੋ ਗਿਆ ਉਹਨਾਂ ਬਾਅਦ ਤੋਂ ਕੁਛ ਨੀ। ਜਿੱਦਾਂ ਮੰਗਲਵਾਰ ਨੂੰ ਉਹਨੇ ਬਾਲ ਕਟਾਉਣੇ ਮੈਂ ਕੋਲ ਨੀ ਜਾਣਾ, ਪਰ ਮੈਂ ਮੋਸਟਲੀ ਮੰਗਲਵਾਰ ਨੂੰ ਜਾਂਦਾ ਕਿਉਂਕਿ ਉੱਥੇ ਉਦੋਂ ਰਸ਼ ਨੀ ਹੁੰਦਾ,
0: ਰਸ਼ ਨੀ ਹੁੰਦਾ ਤੇ ਨਾ ਹੀ ਮੰਗਲਵਾਰ ਨੂੰ ਬਾਲ ਕਟਾਈਏ ਤੇ ਨਾ ਹੀ ਸਿਰ ਤੇ ਸਵਾਰ ਹੋ ਜਾਂਦਾ ਹੁੰਦਾ ਵਾ ਲੋਕਾਂ ਦਾ ਕਹਿਣਾ।
1: ਸਾਨੂੰ ਹੁਣ ਚੱਕਰ ਇਹ ਹੈ ਨਾ ਉਸ ਦਿਨ ਉਹ ਇੰਨੇ ਪਿਆਰ ਨਾਲ ਬਾਲ ਕੱਟਦਾ ਨਾ ਫਿਰ ਉਹਨਾਂ
0: ਖਾਣ ਹੁੰਦੀ,
1: ਉਸਦੇ ਮੇਰੇ ਤੋਂ ਕੋਈ ਵੀ ਉਹਨੂੰ ਪਤਾ ਕਿ ਉਹ ਇੱਕ ਬੰਦਾ ਹੈ।
0: ਕੈਪਟਨ ਸਾਹਿਬ ਮੈਂ ਨਾ ਇੱਕ ਵੀਡੀਓ ਵੇਖ ਰਿਹਾ ਸੀ, ਕਿਸੇ ਪਰਿਵਾਰ ਨੇ ਲਈ ਕਾਰ ਨਵੀਂ ਸ਼ੋਕੇਸ ਵਿਚ ਗਏ ਨਾਲ ਪੰਡਿਤ ਮਹਾਰਾਜ ਉਨ੍ਹਾਂ ਨੂੰ ਨਾਲ ਲੈ ਕੇ। ਪੰਡਿਤ ਜੀ ਹੋਣਾ ਨੇ ਪਹਿਲਾਂ ਤੇ ਕਾਰ ਦੇ ਆਲੇ ਦੁਆਲੇ ਫੇਰੇ ਕੱਢੇ, ਕੋਈ ਮੰਤਰ ਪੜੇ, ਉਹਨੂੰ ਪਵਿੱਤਰ ਕੀਤਾ, ਪਤਾ ਨੀ ਟਾਇਰਾਂ ਨੂੰ ਹੱਥ ਲਾ ਲਾ ਕੇ ਤੇ ਉਹ ਕੰਨਾਂ ਨੂੰ ਹੱਥ ਲਾ ਕੇ ਤੇ ਉੱਪਰ ਵਾਲਾ ਇਧਰ ਵਾਲਾ ਧੂਫਾਂ ਦੇ ਦੂ ਕੇ ਤੇ ਉਹ ਕਾਰਾਂ ਦੇ ਅੱਗੇ ਕਾਰਾਂ ਜਿਸ ਤਰ੍ਹਾਂ ਰੱਖੇ ਨਾ ਲਾਈਨ ਚ ਖੜੀਆਂ ਹੁੰਦੀਆਂ ਨੇ ਸ਼ੋਕੇਸ ਚ। ਤੇ ਪੰਡਿਤ ਜੀ ਹੁਣਾਂ ਨੇ ਮੁੰਡੇ ਨੂੰ ਕਿਹਾ ਕਿ ਤੂੰ ਅੰਦਰ ਬਹਿ ਜਾ, ਹੁਣ ਸਾਰੇ ਰਸਮਾਂ ਫੁੱਲ ਟੰਗ ਲੈ, ਨਾਰੀਅਲ ਇਧਰ ਉਧਰ ਧਰ ਲੈ, ਤੇ ਜਦੋਂ ਮੈਂ ਮੰਤਰ ਪੜਦਾ ਪੜਦਾ ਉਂਗਲੀ ਖੜੀ ਕਰਾਂਗਾ ਉਦੋਂ ਤੂੰ ਕਾਰ ਸਟਾਰਟ ਕਰਨੀ, ਮਤਲਬ ਕਿ ਉਹ ਟਾਈਮ ਨਾਲ ਮੰਤਰ ਦੇ ਹਿਸਾਬ ਨਾਲ। ਅੱਛਾ ਹੁਣ ਲਾਈਨ ਚ ਕਾਰਾਂ ਖੜੀਆਂ ਸੀ, ਪਿੱਛੇ ਵੀ ਕਾਰਾਂ, ਅੱਗੇ ਵੀ ਕਾਰਾਂ, ਸੱਜੇ ਵੀ ਕਾਰਾਂ, ਖੱਬੇ ਵੀ ਕਾਰਾਂ ਸਨ, ਉੱਥੇ ਥੋੜੀ ਥੋੜੀ ਵਿੱਤ ਪਈ ਸੀ। ਅੱਛਾ ਪੰਡਿਤ ਜੀ ਹੁਣਾਂ ਨੇ ਮੰਤਰ ਉਚਾਰਦਿਆਂ ਹੋਇਆ ਉਂਗਲੀ ਖੜੀ ਕਰ ਦਿੱਤੀ, ਮੁੰਡਿਆਂ ਨੇ ਕਾਰ ਸਟਾਰਟ ਕਰ ਦਿੱਤੀ ਤੇ ਉਹ ਗੇਅਰ ਚ ਸੀ ਕਾਰ, ਕਾਰ ਭੁੜਕ ਕੇ ਪੰਡਿਤ ਜੀ ਹੁਣਾਂ ਨੂੰ ਵੱਜੇ, ਪਹਿਲਾਂ ਤੇ ਕਾਰ ਦੇ ਆਲੇ ਦੁਆਲੇ ਫੇਰੇ ਕੱਢੇ, ਕੋਈ ਮੰਤਰ ਪੜੇ, ਉਹਨੂੰ ਪਵਿੱਤਰ ਕੀਤਾ, ਪਤਾ ਨੀ ਟਾਇਰਾਂ ਨੂੰ ਹੱਥ ਲਾ ਲਾ ਕੇ ਤੇ ਉਹ ਕੰਨਾਂ ਨੂੰ ਹੱਥ ਲਾ ਕੇ ਤੇ ਉੱਪਰ ਵਾਲਾ ਇਧਰ ਵਾਲਾ ਧੂਫਾਂ ਦੇ ਦੂ ਕੇ ਤੇ ਉਹ ਕਾਰਾਂ ਦੇ ਅੱਗੇ ਕਾਰਾਂ ਜਿਸ ਤਰ੍ਹਾਂ ਰੱਖੇ ਨਾ ਲਾਈਨ ਚ ਖੜੀਆਂ ਹੁੰਦੀਆਂ ਨੇ ਸ਼ੋਕੇਸ ਚ। ਤੇ ਪੰਡਿਤ ਜੀ ਹੁਣਾਂ ਨੇ ਮੁੰਡੇ ਨੂੰ ਕਿਹਾ ਕਿ ਤੂੰ ਅੰਦਰ ਬਹਿ ਜਾ, ਹੁਣ ਸਾਰੇ ਰਸਮਾਂ ਫੁੱਲ ਟੰਗ ਲੈ, ਨਾਰੀਅਲ ਇਧਰ ਉਧਰ ਧਰ ਲੈ, ਤੇ ਜਦੋਂ ਮੈਂ ਮੰਤਰ ਪੜਦਾ ਪੜਦਾ ਉਂਗਲੀ ਖੜੀ ਕਰਾਂਗਾ ਉਦੋਂ ਤੂੰ ਕਾਰ ਸਟਾਰਟ ਕਰਨੀ, ਮਤਲਬ ਕਿ ਉਹ ਟਾਈਮ ਨਾਲ ਮੰਤਰ ਦੇ ਹਿਸਾਬ ਨਾਲ। ਅੱਛਾ ਹੁਣ ਲਾਈਨ ਚ ਕਾਰਾਂ ਖੜੀਆਂ ਸੀ, ਪਿੱਛੇ ਵੀ ਕਾਰਾਂ, ਅੱਗੇ ਵੀ ਕਾਰਾਂ, ਸੱਜੇ ਵੀ ਕਾਰਾਂ, ਖੱਬੇ ਵੀ ਕਾਰਾਂ ਸਨ, ਉੱਥੇ ਥੋੜੀ ਥੋੜੀ ਵਿੱਤ ਪਈ ਸੀ। ਅੱਛਾ ਪੰਡਿਤ ਜੀ ਹੁਣਾਂ ਨੇ ਮੰਤਰ ਉਚਾਰਦਿਆਂ ਹੋਇਆ ਉਂਗਲੀ ਖੜੀ ਕਰ ਦਿੱਤੀ, ਮੁੰਡਿਆਂ ਨੇ ਕਾਰ ਸਟਾਰਟ ਕਰ ਦਿੱਤੀ ਤੇ ਉਹ ਗੇਅਰ ਚ ਸੀ ਕਾਰ, ਕਾਰ ਭੁੜਕ ਕੇ ਪੰਡਿਤ ਜੀ ਹੁਣਾਂ ਨੂੰ ਵੱਜੀ ਤੇ ਉਹ ਦੋਵਾਂ ਕਾਰਾਂ ਦੇ ਵਿੱਚ ਆ ਗਿਆ ਤੇ ਦੋਵੇਂ ਲੱਤਾਂ ਟੁੱਟ ਗਈਆਂ ਉਹਦੀਆਂ।

0: ਹਿਸਾਬ ਨਾਲ। ਅੱਛਾ ਹੁਣ ਲਾਈਨ ਚ ਕਾਰਾਂ ਖੜੀਆਂ ਸੀ, ਪਿੱਛੇ ਵੀ ਕਾਰਾਂ, ਅੱਗੇ ਵੀ ਕਾਰਾਂ, ਸੱਜੇ ਵੀ ਕਾਰਾਂ, ਖੱਬੇ ਵੀ ਕਾਰਾਂ ਸਨ। ਉੱਥੇ ਥੋੜੀ ਥੋੜੀ ਵਿੱਥ ਪਈ ਸੀ। ਅੱਛਾ ਪੰਡਿਤ ਜੀ ਹੋਣਾਂ ਨੇ ਮੰਤਰ ਉਚਾਰਦਿਆਂ ਹੋਇਆ ਉਂਗਲੀ ਖੜੀ ਕਰ ਦਿੱਤੀ, ਮੁੰਡਿਆਂ ਨੇ ਕਾਰ ਸਟਾਰਟ ਕਰ ਦਿੱਤੀ ਤੇ ਉਹ ਗੇਅਰ ਚ ਸੀ ਕਾਰ, ਕਾਰ ਭੁਲਕ ਕੇ ਪੰਡਿਤ ਜੀ ਹੋਣਾਂ ਨੂੰ ਵੱਜੀ ਤੇ ਉਹ ਦੋਵਾਂ ਕਾਰਾਂ ਦੇ ਵਿੱਚ ਆ ਗਿਆ ਤੇ ਦੋਵੇਂ ਲੱਤਾਂ ਟੁੱਟ ਗਈਆਂ ਉਹਦੀਆਂ ਪੰਡਿਤ ਜੀ। ਹੁਣ ਪੰਡਿਤ ਜੀ ਉਸ ਕਾਰ ਨੂੰ ਪਵਿੱਤਰ ਕਰਨ ਗਿਆ, ਉਹਨੂੰ ਆਪ ਨਹੀਂ ਪਤਾ ਕਿ ਮੇਰੀਆਂ ਲੱਤਾਂ ਦੋਵੇਂ ਟੁੱਟਣ ਵਾਲੀਆਂ ਨੇ ਉੱਥੇ ਜਾ ਕੇ, ਜਰਾ ਅੰਦਾਜ਼ਾ ਨਾਲ ਇਹੋ ਜਿਹੇ ਸ਼ੁੱਧ ਕਰਨ ਗਿਆ ਇਹ ਕਾਰ ਨੂੰ ਵੀ।
1: ਮੈਂ ਉਹੀ ਤੁਹਾਨੂੰ ਦੱਸਣ ਲੱਗਾ ਕਿ ਦੇਖੋ ਹੁਣ ਸਾਡੇ ਮਤਲਬ ਤੂੰ ਕਿਤੇ ਜਾਣਦੀ ਹੈ, ਵੈਸੇ ਤਾਂ ਪੂਰੇ ਹਿੰਦੁਸਤਾਨ ਵਿਚ ਕੀ ਮਤਲਬ ਅੰਧ ਵਿਸ਼ਵਾਸ ਬਾਸ ਤਾਂ ਕਿਤੇ ਵੀ ਦੁਨੀਆਂ ਦੇ ਚੱਲ ਜਾਓ ਹਰ ਜਗ੍ਹਾ ਮਿਲ ਹੀ ਜਾਂਦਾ। ਲੇਕਿਨ ਹੁਣ ਦੇਖੋ ਸਾਡੇ ਇਧਰੋਂ ਧਾਰਮਿਕ ਸਥਾਨਾਂ ਵਾਸਤੇ ਕਦੇ ਟਰਾਲੀਆਂ ਲੈ ਕੇ ਤੁਰੇ, ਕਦੇ ਬੱਸਾਂ ਲੈ ਕੇ ਤੁਰੇ, ਕਦੇ ਕਾਰਾਂ ਵਿਚ ਜਾ ਕਰਦੇ। ਤੁਸੀਂ ਦੇਖੋ ਕਿੰਨੇ ਐਕਸੀਡੈਂਟ ਹੁੰਦੇ ਉਹਦੇ ਵਿਚ, ਕਿੰਨੇ ਲੋਕਾਂ ਦੀ ਮੌਤ ਹੋਈ।
0: ਬਹੁਤ ਸਾਰੀਆਂ ਬੱਸਾਂ ਡਿੱਗ ਪੈਂਦੀਆਂ ਨੇ। ਹੁਣ ਮੈਨੂੰ ਹੈਰਾਨੀ ਇਹ ਜਦੋਂ ਕਿਤੇ ਆ ਪੰਡਤਾਂ ਦਾ ਨਹੀਂ ਸੋਰੀ ਸਾਧਾਂ ਦਾ ਕੋਈ ਭੰਡਾਰਾ ਹੋ
1: ਰਿਹਾ, ਇਹ ਕਿਸੇ ਵੀ ਮੈਂ ਕਹਿੰਦਾ ਕਿ ਕਿਸੇ ਵੀ ਧਰਮ ਦੇ ਵਿਚ ਹਰ ਜਗ੍ਹਾ ਪੋਲੀਟੀਕਲ ਹਰ ਜਗ੍ਹਾ ਹੈਗੀ ਹੈ,
0: ਸਾਰੀਆਂ ਜਗ੍ਹਾ ਚ ਹੈਗੀਆਂ ਨੇ। ਕਹੇ ਇੱਕ ਦੀ ਗੱਲ ਕਰਦੇ, ਇੱਕ ਦੀ ਗੱਲ ਥੋੜੀ
1: ਹਾਂਜੀ,
0: ਭੰਡਾਰਾ ਹੋ ਰਿਹਾ ਤੇ ਟਰੈਕਟਰ ਭਰੇ ਨੇ, ਬਾਬੇ ਦੇ ਨਾਰੇ ਲਾਉਂਦੇ, ਖੇਡ ਆਉਂਦੇ, ਸੱਤ ਸੱਤ ਦਿਨ ਚਾਰ ਚਾਰ ਦਿਨ ਉੱਥੇ ਜਾਂਦੇ ਨੇ, ਸੇਵਾ ਕਰਦੇ ਨੇ, ਤੇ ਕਾਨੇ ਕੋਈ ਵੱਢਣ ਡਿਆ, ਕਿਤੇ ਉਹ ਜਗ੍ਹਾ ਪੱਧਰੀ ਕਰ ਰਹੀ ਚੁੱਕ ਮਿੱਟੀ ਤੇ, ਬਾਬਿਆਂ ਦੇ ਬੱਚੇ ਆਕਸਫੋਰਡ ਯੂਨੀਵਰਸਿਟੀਆਂ ਚ ਫੋਰਨ ਚ ਪੜ੍ਹ ਰਹੇ ਨੇ, ਤੇ ਇਹ ਨਾਰੇ ਲਾਉਂਦੇ ਤੇ ਫਲਾਂ ਢੀ ਕਰਦੇ ਉੱਥੇ, ਜੋ ਬਾਬਾ ਜੀ ਕੰਮ ਕਹਿ ਰਹੇ ਨੇ, ਵੱਡੇ ਵੱਡੇ ਜਿਹੜੇ ਪ੍ਰੋਜੈਕਟ ਨੇ ਉਹ ਸੱਤਾਂ ਦਿਨਾਂ ਚ ਇਹ ਬਣਾ ਕੇ ਘੜ ਕੇ ਸਾਰੇ ਠੀਕ ਕਰਕੇ ਆ ਜਾਂਦੇ ਨੇ, ਘਰ ਦਾ ਕੰਮ ਛੱਡਿਆ ਇਹਨਾਂ ਨੇ। ਹਾਂਜੀ ਘਰ ਦਾ
1: ਬਾਜਵਾ ਸਾਹਿਬ ਕਿਹਾ ਨਾਲ ਹੀ ਨਾਲ ਹੀ ਲੈਣਾ ਚਾਹੁੰਦਾ ਤੁਸੀਂ ਸਮਝ ਜਾਓਗੇ। ਅੱਜ ਕੱਲ ਸੇਵਾ ਦਾ ਬੜਾ ਚੱਲਿਆ ਜੀ, ਅਸੀਂ ਸੇਵਾ ਕਰਨ ਚੱਲੇ, ਅਸੀਂ ਸੇਵਾ ਕਰਨ ਚੱਲੇ। ਤੇ ਮੈਂ ਜਦੋਂ ਰਿਟਾਇਰ ਹੋ ਗਿਆ 2002 ਵਿਚ, ਤੇ ਪਿੰਡਾਂ ਵਿਚ ਨਾਲੀਆਂ ਵਿਚ ਗਈਆਂ, ਤੁਹਾਨੂੰ ਪਤਾ ਹੀ ਸਾਡੇ ਕੀ ਕਰਦੇ ਹੈਗੇ, ਆਪਣਾ ਕਦਰਾ ਚੁੱਕਿਆ ਤਾਂ ਬਾਹਰ ਸੁੱਟ ਦਿੰਦਾ ਗਈ ਵਿਚ। ਸਾਡਾ ਕਲਚਰ ਸੀ ਨੇਵੀ ਦਾ, ਕਿਉਂਕਿ ਬੜੀ ਸਾਫ਼ ਸਫਾਈ ਰਹਿੰਦੀ ਸੀ ਜਹਾਜ਼ ਵਿਚ, ਠੀਕ ਹੈ ਨਾ, ਵਿਕਰਾਂਤ ਵਰਗੇ ਜਹਾਜ਼ 70-70 ਸਾਲ ਚੱਲ ਗਏ। ਮੈਂ ਪਿੰਡ ਆਇਆ ਤੇ ਮੈਂ ਦੇਖਿਆ ਜੀ ਗਲੀਆਂ ਦੇ ਵਿਚ ਸਬਜ਼ੀਆਂ ਕੱਟੀਆਂ, ਇਧਰ ਨੂੰ ਸੁੱਟੇ ਕਰਦੇ, ਉਧਰ ਨੂੰ ਸੁੱਟੇ ਕਰਦੇ। ਮੈਂ ਇਹ ਵੀ ਕੀਤਾ ਕਿ ਹਰ ਇੱਕ ਦੇ ਘਰ ਜਾ ਕੇ ਚਾਲੂ ਕੀਤਾ। ਮੈਂ ਕਹਿੰਦਾ ਦੇਖੋ ਮੈਨੂੰ ਕੋਈ ਸ਼ਰਮ ਨੀ ਹੈਗੀ ਹੈ ਕਿ ਮੈਂ ਨੇਵੀ ਚ ਰਿਟਾਇਰ ਹੋ ਕੇ ਆਇਆ, ਕੀ ਹੈਗਾ ਤੁਸੀਂ ਇੱਦਾਂ ਕਰੋ, ਆਹ ਮੈਂ ਫੜਿਆ ਹੈਗਾ ਪੋਲਥਿਨ ਵੱਡਾ, ਇਹਦੇ ਵਿਚ ਤੁਸੀਂ ਜੋ ਸਬਜ਼ੀ ਕਚਰਾ ਮੈਨੂੰ ਪਾ ਦਿਆ ਕਰੋ, ਤੇ ਮੈਂ ਜਿੱਥੇ ਮੇਰਾ ਦਿਲ ਕਰੇਗਾ ਮੈਂ ਸੁੱਟ ਕੇ ਆਵਾਂਗਾ ਕਿ ਜਿੱਥੇ ਗੰਦ ਮੈਂ ਬੋਲੇ। ਅੱਛਾ ਬਾਅਦ ਚ ਮੈਂ ਉਹ ਕੰਮ ਚਾਲੂ ਕੀਤਾ ਤੇ ਸਾਰਿਆਂ ਨੇ ਹੌਲੀ ਹੌਲੀ ਬਾਪੀਆਂ ਸ਼ਰਮਾ ਲਿਆ ਪਏ ਲੋਕਾਂ ਨੂੰ, ਤੇ ਫਿਰ ਉਹਨਾਂ ਨੇ ਆਪਣੇ ਆਪਣੇ ਲਿਫਾਫਿਆਂ ਵਿਚ ਪਾ ਕੇ ਆਪਣੇ ਢੇਰਾਂ ਤੇ ਰੱਖਣਾ ਚਾਲੂ ਕਰ ਦਿੱਤਾ। ਪਿੰਡਾਂ ਦੀਆਂ ਰੋਟੀਆਂ ਹੁੰਦੀਆਂ ਤੁਹਾਨੂੰ ਪਤਾ ਹੀ, ਫਿਰ ਉੱਥੇ ਸੁੱਟਣ ਲੱਗ ਪਏ। ਮੈਂ ਇੱਕ ਦਿਨ ਜਿਹੜੇ ਬੰਦੇ ਸੇਵਾ ਦੇ ਚੱਲੇ ਗਏ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਮੈਨੂੰ ਇਹ ਦੱਸੋ ਕਿ ਗੰਦ ਤੁਸੀਂ ਪਿੰਡ ਵਿਚ ਪਾਉਂਦੇ ਹੋ ਕਿ ਜਿੱਥੇ ਸੇਵਾ ਕਰਨ ਚੱਲੇ ਗਏ ਉੱਥੇ ਪਾਉਂਦੇ ਹੋ? ਪਿੰਡ ਦੀਆਂ ਨਾਲੀਆਂ, ਫਿਰ ਮੈਂ ਪਿੰਡ ਦੀਆਂ ਨਾਲੀਆਂ ਸਾਫ਼ ਕਰਨੀਆਂ ਚਾਲੂ ਕਰ ਦਿੱਤੀਆਂ। ਮੈਨੂੰ ਇੱਕ ਦੋ ਵਾਰੀ ਮੇਰੇ ਸ਼ੁਰੂ ਮੈਂ ਕਿਹਾ ਮੈਨੂੰ ਕਹਿੰਦੀ ਪਈ ਪਹਿਲੀ ਧੂੜ ਪਾਉਂਦਾ ਟੇਕਾ ਲਿਆ। ਮੈਂ ਕਿਹਾ ਮੇਰੀ ਗੱਲ ਸੁਣੋ, ਚੱਕਰ ਇਹ ਵੀ ਹੈਗਾ ਕਿਤੇ ਵੀ ਗੰਦ ਪਏਗਾ ਲੰਘ ਕੇ ਅਸੀਂ ਉਹਦੇ ਵਿਚੋਂ ਨਹੀਂ ਜਾਣਾ ਹੈਗਾ, ਤੂੰ ਵੀ ਮੇਰੇ ਨਾਲ ਹੀ ਹੋਣੀ ਹੈਗੀ ਜਿਹੜੇ ਲੰਘੇ ਨਾ, ਤੂੰ ਉਸ ਵੇਲੇ ਵੀ ਕਹਿੰਦੀ ਕਿ ਕਿੱਦਾਂ ਦੇ ਲੋਕੀ ਹੈਗੇ ਉਹਨਾਂ ਲੋਕਾਂ ਵਿਚ, ਮੈਂ ਵੀ ਇਨਕਲੂਡ ਹੁੰਦਾ, ਤੂੰ ਵੀ ਇਨਕਲੂਡ ਹੁੰਦੇ, ਠੀਕ ਹੈ ਨਾ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਮੇਰੀ ਗੱਲ ਸੁਣੋ, ਤੁਸੀਂ ਟੱਟੀ ਪਿਸ਼ਾਬ ਇਹ ਪਿੰਡ ਦੀਆਂ ਨਾਲੀਆਂ ਵਿਚ ਤੁਸੀਂ ਸੁੱਟਦੇ ਹੋ ਔਰ ਸੇਵਾ ਕਰਨ ਉੱਥੇ ਜਾਂਦੇ ਹੋ ਕਿ ਜਿੱਥੇ ਜਿਹਦੇ ਨਾਲ ਤੁਹਾਡਾ ਕੋਈ ਮਤਲਬ ਨਹੀਂ ਹੈਗਾ? ਔਰ ਬਾਜਵਾ ਸਾਹਿਬ ਸਮਝਾਉਣਾ ਗੱਲ,
0: ਹਾਂਜੀ ਬਿਲਕੁਲ,
1: ਉਹ ਕਹਿਣ ਉੱਥੇ ਸਾਡਾ ਗੁਰੂ ਹੈ, ਉਹ ਤਾਂ ਅਗਲਾ ਰਸਤਾ ਖੋਲੇ ਕਰਦਾ ਕਿ ਸਾਰੇ ਇਹ ਰਸਤੇ ਦਾ ਵੀ ਕੋਈ ਹਿਸਾਬ ਨੀ ਕਰਦਾ, ਅਗਲੇ ਰਸਤੇ ਸੋਰੀ ਮੈਂ ਮੁਰਗੇ ਸਾਲਾ ਕਹਿਤਾ ਵਿੱਚ, ਠੀਕ ਹੈ, ਮੈਂ ਮਾਫੀ ਮੰਗਦਾ ਉਹਦੇ ਵਾਸਤੇ, ਕਿਉਂਕਿ ਇਹਨਾਂ ਲੋਕਾਂ ਵਾਸਤੇ ਸ਼ਬਦ ਮੂੰਹ ਚੋਂ ਆਪਣੇ ਆਪ ਨਿਕਲ ਜਾਂਦੇ ਆ। ਦਾਦਿਆਂ ਦੀਆਂ ਇੱਡੀਆਂ ਇੱਡੀਆਂ ਵੱਡੀਆਂ ਪ੍ਰਾਪਰਟੀਆਂ, ਅਰਬਾਂ ਖਰਬਾਂ ਰੁਪਈਆਂ ਦੇ ਘੁਟਾਲੇ ਕਰਕੇ ਇਹਨਾਂ ਦੇ ਕੇਸ ਚੱਲੇ ਕਰਦੇ, ਇਹਨਾਂ ਦੇ ਹਸਪਤਾਲ ਚੱਲੇ ਕਰਦੇ ਆ।

0: اور پورے چیلوں کو یہ 80-80 ہزار روپیہ فیس ایک دن بھی لے کر دے جو آئی سی یو بچے کو بھرتے ہو دو.
1: بالکل جی بالکل
0: ٹھیک ہے. لیکن وہی ہے مند بدھی وہ پیڑ چان مننا ہے جی یہ جنم خراب کر کے اگلا جنم سدھارے کر
1: اگلا اگلے جنم کے چکر سے تھی اس جنم نو نک بنا لیا مورخ بنا جہاں جنم تے کول ہے سورگ بنا مطلب کہ چنگا بنا کی کوشش کرو.
0: بالا سن سڈے پاپے ہونی چاہتے ہوں سی سڈے پتا بھی کہتے کہ اس دھرتی کو بڑا سورگ دنیا کتے نہیں ہو سکتا. کوئی کتے سورگ نہیں ہے کوئی کتے جنت نہیں ہے کوئی کچھ نہیں ہے سب کچھ اتنے ملے کرتا. ٹھیک ہے
1: سورگ نرک دے وچوں جیوں گا اتھے جا نہیں سکتا مریا کدی کوئی واپس نہیں آیا تے اے گلاں سورگ نرک دیاں ایوں کرن گے جس طرح یہ پٹواری لگے رہے نے سورگ دے وچ نتھے جا
0: کے. بالکل جیڑا دسدا اونوں پچھے کہ توں کدے گیا ہی تے آں دی تنوں کدا پتہ
1: نہیں. میں کہیا اور نقشہ دار دے نے پورا بالکل پٹواری نے جس طرح نرک
0: تے دیکھو سورگ کا مطلب کہ سب رنگ جب اتنے مان لو کہ ہوں میرے ماں پیو ہے جب میں میرا اگے بیٹا ہے انہوں ودیا زندگی دے دا جب میرے دن ٹھیک ہے جب میرا چل دیا ادو تک تو میں ودیا میرے رشتے دار میرے بھن برا ہر میرے چنگی اور ماڑی گھڑی دڑے ہیں میرے بچے مینو سنبھالے کردے ہیں مجھے ودیا ٹریٹمنٹ ملے کردی ہے میڈیکل فیسلٹی ملے کردی ہے جدو میں نہیں تر سکتا مجھے چک کے کھڑے کردے ہیں
1: بالکل بالکل اندھ وشواسی نے انہوں کے گھر جہاں بچہ جم پا وہ پالن پوش یہ اپنی ٹریڈیشنل رواج کرتے ہیں وہ آدھی ہو جانا بچے کی زندگی تے ڈونگا اثر ہوں جدو وہ سیاح ہوں وہ ان ٹریڈیشن کنوینشن اڈکٹڈ ہو چکا ہوں پڑھے لکھے بھی تا ہی پخڈ کرتے ہیں کیونکہ وہ اڈکٹڈ ہو چکے نے انہوں نے ماں پیو نے انہوں نے اس رستے تے توریا ہے آدھی ہو گیا.
0: دیکھو اسی ادھیاتم نرم بناتا ادھیاتم الگ چیز ہے تسی کسی چیز کا ادھین کرے کرتے ہو تم وہ جانکاری ملے کرتی ہے دھرم جہاں ہے وہ ایک اندھ آستھا ہے تم کوئی نہیں پتا پر جا سو دس والے بیٹھے ہیں وہ کوئی سارا اٹھویں فیل ہے کوئی نویں فیل ہے
1: بالکل
0: کسی نے پڑھیا نہیں
1: جہاں گائڈ کرتے ہیں سنو
0: جہاں گائڈ کرتے ہیں وہ کرتے نا وہ ایک مجھے لگتا صاحب ایک سٹوری جی کہ جڑا بہت زیادہ پڑھتا نوکر ہوں ادا کچھ کسی کا جہاں کہ جا تھلے پڑھتا وہ فوج میں چل جاتا جا تھلے پڑھتا وہ پٹواری پٹوی لائی ہے جہاں کچھ نہیں کرتا وہ کرتا بابا بن جا
1: میں بڑی بڑی انٹرسٹنگ گلا اندھ وشواسیا دیا سن رہا پنڈ چر کسی ویکتی کی موت ہو جائے نا وہ بارے لوگوں کے وچار سننے والے ہوں نے ہاں جی بس جی وہ کٹی سی دستے آ کہ دوسرا جدو پرماتما زمین تے بھیجتا نا وہ دن پہلے ہی لکھ دینا اینے دن نے تیرے جدا یہ رب کا سیکٹری ریا ہوں جدو دن مک جان پھر تو ویکو جی امریکہ کے ہسپتال چ لے جاؤ کتنے مرضی حکیم لکمان کو لے جاؤ جدو دن پورے ہو جان ادو نہیں بچ سکتا رب دنیا کے بندے بعد چیجد پہلے وہ ان پانی کا پربند کرتا وہ پرماتما پتھر کیڑے جہے نے انہوں نے پالد سو ساری ہوں دیکھ ریکھ کرنی ہے اصل وہ رجا چی راجی رہنا دسو یہ بچاؤ والوں کا دیش ترقی کی کرے گا.
0: دیکھو بشت ویک تو آپ بیتی دس رہا ہے تو جدہ تو ہوں گلا دس رہے تھے سڈے ساری بھن کے سہرا صاحب پورے ہو گئے اتے جی انہوں نے وہ تھوڑے پولیٹیکل بندے سے انہوں نے رکھا ایک فنکشن رکھا اتنے ایک انہوں نے اپنے دھرم گرو سدے ਹਰੀ ਗੁਰੂ ਸੱਜੇ ਤੇ ਉਹ ਕਹਿੰਦੇ ਜੀ ਸਵਰਗ ਵਾਸੀ ਮੈਂ ਬਾਸਰ ਹੋਣਾ ਨਾ ਕਦੇ ਲਵਾਂਗਾ ਜੇ ਉਹਨਾਂ ਨੇ ਕਦੇ ਸੁਣ ਲਿਆ ਤੇ ਮੈਂ ਚਲੋ ਮੇਰੀ ਭੈਣ ਦੇ ਘਰੋਂ ਵੀ ਸਵਰਗ ਵਾਸੀ ਮੈਂ ਉਹਨੇ ਸੁਣਦਾ ਰਿਹਾ ਪਰਮਾਤਮਾ ਨੇ ਮੈਨੂੰ ਆਪਣੇ ਚਰਨਾਂ ਚ ਲਾਵੇ ਉਹਨਾਂ ਨੂੰ ਜਦੋਂ ਜਨਮ ਮਰਨ ਤੋਂ ਮੁਕਤੀ ਦੇਵੇ ਤੇ ਮਤਲਬ ਉਹਨੇ ਵੀ ਬੜਾ ਕੁਛ ਕਿਹਾ ਅੱਛਾ ਅੱਛਾ ਫਿਰ ਸ਼ਾਮ ਨੂੰ ਬੈਠਕ ਹੁੰਦੀ ਹੈ ਘਰਾਂ ਦੇ ਵਿੱਚ ਫਿਰ ਪਿੰਡਾਂ ਦੇ ਤੁਹਾਨੂੰ ਪਤਾ ਹੀ ਹੈ ਸ਼ਾਮ ਨੂੰ ਜ਼ਰੂਰ ਜਾਣਾ ਪੈਂਦਾ ਜਦੋਂ ਕਿਤੇ ਡੈਥ ਹੋ ਗਈ ਤੇ ਉਹ ਬੈਠ ਤੇ ਉਹ ਜਿਹੜੇ ਸੀਗੇ ਮਤਲਬ ਧਾਰਮਿਕ ਆਗੂ ਉਹ ਵੀ ਉੱਥੇ ਆਏ ਸੀ ਤੇ ਹੁਣ ਮੈਂ ਤੁਹਾਨੂੰ ਪਤਾ ਮੈਂ ਵੀ ਸ਼ੁਰੂ ਤੋਂ ਥੋੜਾ ਜਿਹਾ ਏਦਾਂ ਹੀ ਆ ਮਤਲਬ ਅਰਦਾਸ ਟਾਈਪ ਦਾ ਤੇ ਮੈਂ ਉਹਨੂੰ ਪੁੱਛਿਆ ਕਿ ਮੈਂ ਕਿਹਾ ਮਹਾਰਾਜ ਤੁਸੀਂ ਅੱਜ ਜਿਹੜਾ ਲੈਕਚਰ ਦਿੱਤਾ ਬਹੁਤ ਵਧੀਆ ਲੱਗਾ ਪਰ ਮੈਨੂੰ ਥੋੜੇ ਜਿਹੇ ਸ਼ੱਕ ਹੋਏ ਆ ਕਹਿੰਦਾ ਬੇਟਾ ਪੁੱਛੋ ਮੈਂ ਕਿਹਾ ਮਹਾਰਾਜ ਤੁਸੀਂ ਦੱਸਿਆ ਕਿ ਸਵਰਗ ਵਾਸੀ ਸਾਡੇ ਮਾਸਟਰ ਜੀ ਮੈਂ ਕਿਹਾ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿੱਦਾਂ ਪਤਾ ਕਿ ਸਵਰਗ ਵਿੱਚ ਗਏ ਤੁਸੀਂ ਦੋ ਥਿਊਰੀ ਬਣਾਈ ਨਰਕ ਔਰ ਸਵਰਗ ਦੀ ਮੈਨੂੰ ਪਤਾ ਕਿ ਸਾਡੇ ਮਾਸਟਰ ਹੋਣੇ ਮਤਲਬ ਇੱਕ ਨੰਬਰ ਦੇ ਬਦਮਾਸ਼ ਬੰਦੇ ਤੁਸੀਂ ਕਿਉਂ ਕਹਿੰਦੇ ਸਵਰਗ ਵਾਸੀ ਤੇ ਮੈਂ ਤਾਂ ਫਿਰ ਨਰਕ ਵਿੱਚ ਕੌਣ ਜਾਂਦਾ ਜੇ ਸਾਰਿਆਂ ਦੇ ਨਾਂ ਨਾਲ ਹੀ ਤੁਸੀਂ ਸਵਰਗ ਵਾਸੀ ਲਾ ਰਹੇ ਹੋ ਤੇ ਫਿਰ ਨਰਕ ਦੀ ਜਿਹੜੀ ਹੈਗੀ ਆ ਉਹ ਥਿਊਰੀ ਬੰਦ ਕਰ ਦਿਓ ਜਿਹੜੀ ਮਤਲਬ
1: ਇੱਕ ਹੋਰ ਵੀ ਸ਼ਾਇਦ ਜੇ ਕੈਪਟਨ ਸਾਹਿਬ ਸਾਡੇ ਸਮਾਜ ਜਦੋਂ ਬੰਦਾ ਮਰ ਜਾਏ ਉਹ ਜਿੰਨੇ ਆਏ ਹੋਣਗੇ ਉਹਦੀ ਸਿਫਤ ਕਰਨੀ ਭਾਈ ਬਹੁਤ ਬੀਬਾ ਬੱਲੇ ਬੱਲੇ ਇਹਨੇ ਉਦੋਂ ਮਦਦ ਕੀਤੀ ਹੈ ਉਹ ਮਦਦ ਕੀਤੀ ਇਹਨੇ ਆਹ ਕੀਤਾ ਇਹਨੇ ਉਹ ਕੀਤਾ ਭਾਈ ਹੈ ਅਣਬ ਸੁਭਾਅ ਦਾ ਹੀ ਪਰ ਦਿਲ ਦਾ ਬਹੁਤ ਹੀ ਜਿਹੜਾ ਜਿਹਦਾ ਸੁਭਾਅ ਹੀ ਜਿਹੜਾ ਭੈਣ ਜਿਹੜਾ ਗੱਲ ਗੱਲ ਨਾਲ ਗਾਲ ਕੱਢਦਾ ਉਹ ਦਿਲ ਦਾ ਕਿਤਨਾ ਚੰਗਾ ਫੇਰ ਇੱਕ ਜਨਾਨੀ ਬੋਲੇਗੀ ਹਾਂ ਨੀ ਅਜੇ ਪਰਸੋਂ ਮੈਂ ਪਸਕਣ ਦੇ ਲਾਗੇ ਖਲੋਤੀ ਸੀ ਆਪਣੀ ਦੇ ਪਾਥੀਆਂ ਲੈਣ ਗਈ ਤੇ ਮੈਨੂੰ ਕਹਿੰਦਾ ਚਾਚੀ ਕੀ ਹਾਲ ਹੈ ਤੇਰਾ ਮੈਂ ਕਿਹਾ ਪੁੱਤਰ ਠੀਕ ਠਾਕ ਤੂੰ ਸੁਣਾ ਕਿੱਥੇ ਚੱਲਿਆ ਹੈ ਬੜਾ ਹੀ ਮਿੱਠ ਬੋਲਣਾ ਬੜੇ ਤੇ ਚਾਚੀ ਨਾਲ ਭਾਵੇਂ ਉਹ ਬੋਲਿਆ ਵੀ ਨਾ ਹੋਵੇ ਕੋਈ ਗੱਲ ਵੀ ਨਾ ਹੋਵੇ ਕਿਉਂਕਿ ਉਹ ਫਾਰਮੈਲਿਟੀ ਪੂਰੀ ਕਰਨੀ ਹੈ
0: ਦੂਸਰਾ ਕੁਐਸਚਨ ਮੈਂ ਉਹਨਾਂ ਨੂੰ ਦੂਸਰਾ ਕੁਐਸਚਨ ਮੈਂ ਉਹਨਾਂ ਨੂੰ ਇਹ ਪੁੱਛਿਆ ਮੈਂ ਕਿਹਾ ਤੁਸੀਂ ਕਿਹਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਨਾਲ ਲਾਈ ਰੱਖੇ ਮੋਕਸ਼ ਦੇਵੇ ਉਹਨਾਂ ਨੂੰ ਜੰਮਣ ਮਰਨ ਚੋਂ ਕੱਢ ਦੇ ਮੈਂ ਕਿਹਾ ਦੇਖੋ ਅਗਰ ਤੁਸੀਂ ਸਨਾਤਨ ਮੰਨਦੇ ਹੈਗੇ ਹੋ ਤੇ ਭਗਵਤ ਗੀਤਾ ਕਹਿੰਦੀ ਹੈਗੀ ਆ ਕਿ ਇਹ ਚੱਕਰ ਹੈਗਾ ਆਤਮਾ ਮਰਦੀ ਨੀ ਉਹਨੂੰ ਮੁੜ ਕੇ ਵਾਪਸ ਆ ਗਈ ਇਹਦਾ ਮਤਲਬ ਹੈ ਮੈਂ ਕਿਹਾ ਭਗਵਾਨ ਕ੍ਰਿਸ਼ਨ ਨੂੰ ਮੰਨਦੇ ਹੋ ਕਰਦੇ ਜੀ ਬਿਲਕੁਲ ਮੰਨਦੇ ਤੇ ਮੈਂ ਕਿਹਾ ਮਤਲਬ ਤੁਸੀਂ ਉਹਦੇ ਵਿਰੁੱਧ ਜਾਇਆ ਕਰਦੇ ਹੋ ਜਨਮ ਮਰਨ ਦੇ ਚੱਕਰ ਦੇ ਉੱਥੇ ਕਿੰਨੇ ਕੁ ਇਕੱਠੇ ਕਰਨੀ ਜਨ ਆਉਣਾ ਹੀ ਨੀ ਮੁੜ ਕੇ ਤੁਸੀਂ ਤੇ ਜਮੀਨ ਤੇ ਧਰਤੀ ਦੇ ਉੱਤੇ ਜੀਵਨ ਹੀ ਖਤਮ ਕਰੇ ਕਰ ਦੋ
1: ਕਰ ਦਿੱਤਾ ਜਿੰਨੇ ਨਰਕ ਜਿੰਨੇ ਤੁਰਨ ਫਿਰਨ ਰਹੇ ਨੇ ਇਹਨਾਂ ਚੋਂ ਚਾਰ ਕੀ ਬੰਦੇ ਵਧੀਆ ਨੇ ਬਾਕੀ ਨਰਕ ਵਾਸੀ ਨੇ ਸਾਰੇ ਤੇ ਜੀਵਨ ਮੁੱਕ ਗਿਆ
0: ਜੀਜੇ ਸਾਡੇ ਭਰਾ ਵਿੱਚ ਪੈ ਗਿਆ ਉਹ ਕਹਿੰਦਾ ਯਾਰ ਸਰਕਾਰ ਤੂੰ ਕਹਿੰਦਾ ਐਵੇਂ ਯਾਰ ਉਲਟੇ ਸਿੱਧੇ ਸਵਾਲ ਪੁੱਛੇ ਨਹੀਂ ਮੈਂ ਕਿਹਾ ਵੀ ਮੈਨੂੰ ਥੋੜਾ ਡਾਊਟ ਸੀਗਾ ਮੈਂ ਤਾਂ ਪੁੱਛਿਆ ਤੇ ਉਸੇ ਕਰਕੇ ਫਿਰ ਮੈਂ ਉਹਨਾਂ ਨੂੰ ਇੱਕ ਹੋਰ ਕੁਐਸਚਨ ਕੀਤਾ ਮੈਂ ਕਿਹਾ ਤੁਸੀਂ ਅਸਪਾ ਕਰਦੇ ਹੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛੱਡ ਦਿਓ ਇਹ ਪੁੱਛੋ ਦੇ ਵੀ ਮੈਂ ਪੜਿਆ ਹੈਗਾ ਦੇਖੋ ਸਰ ਉਹਦੇ ਵਿੱਚ ਦੇਖੋ ਜੇ ਕਾਮ ਨਹੀਂ ਹੈ ਸ੍ਰਿਸ਼ਟੀ
1: ਬਿਲਕੁਲ ਜੇ ਕ੍ਰੋਧ ਨਹੀਂ ਤੇ ਅੰਕ ਸਾਡੇ ਸਾਡੇ ਤੇ ਮੁਲਕ ਦੇ ਉੱਤੇ ਕੋਈ ਚੜਾਈ ਕਰ ਦੇਗਾ
0: ਜੇ ਕ੍ਰੋਧ ਨਹੀਂ ਹੈ ਤੁਹਾਡਾ ਬਚਾਅ ਕੀਤੇ ਤੁਸੀਂ ਬਾਰਡਰ ਦੇ ਉੱਤੇ ਫੌਜ ਖੜੀ ਹੈ
1: ਮੋਹ
0: ਅਰਥ ਹੈ
1: ਜਿਹੜਾ ਜਿਹੜਾ ਪਿਆਰ ਕਰਨ ਵਾਲਾ ਰਿਸ਼ਤਾ ਉਹ ਹੀ ਛੱਡ ਦਿਓ ਇਹ ਦੱਸੋ ਕਾਮ
0: ਤੇ ਜੇ ਲੋਭ ਲੋਭ ਨਹੀਂ ਹੈ ਬਾਜਵਾ ਸਾਹਿਬ ਤੇ ਤਰੱਕੀ ਕਿਉਂ
1: ਕਿਤੋਂ ਇਹ ਤਨਖਾਹਾਂ ਕਿੱਦਾਂ ਵਧਣਗੀਆਂ ਮਿਹਨਤ ਜ਼ਿਆਦਾ ਕਰਕੇ ਹੋਰ ਪੈਸੇ ਸਾਡਾ ਟੱਬਰ ਸੁਖੀ ਵਸੇ ਅਸੀਂ ਬੱਚਿਆਂ ਨੂੰ ਚੰਗਾ ਪੜ੍ਹਾ ਸਕੀਏ ਬਿਜ਼ਨਸ ਨੂੰ ਤੁਸੀਂ ਬਿਜ਼ਨਸ ਨੂੰ ਹਰ ਤੋਂ ਕਹਿਣ ਲੱਗ ਗਏ ਬਿਜ਼ਨਸ ਨੂੰ ਲੋਭ ਥੋੜਾ
0: ਜੇ ਮੋਹ ਨਹੀਂ ਹੈ ਤੇ ਰਿਸ਼ਤੇ ਕਿੱਦਾਂ ਟਿਕਣਗੇ
1: ਰਿਸ਼ਤੇ ਕਿੱਦਾਂ ਇਹ ਦੁਨੀਆਂ ਚੋਂ ਪਿਆਰ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਅੱਗੇ ਕਿੰਨਾ ਕੁ ਹੈ
0: ਠੀਕ ਹੈ ਨਾ ਲਾਸਟ ਵਿੱਚ ਆ ਗਿਆ ਹੰਕਾਰ ਮੈਂ ਮਰ ਮਰ ਕੇ ਉਹ ਪਿੰਡਾਂ ਵਿੱਚ ਲਾਭਾਂ ਨਹੀਂ ਲਾਉਂਦੇ ਹੁੰਦੇ ਨਾ, ਜਿੱਦਾਂ ਕਿ ਆਪਾਂ ਸ਼ੁਰੂ ਵਿੱਚ ਵਾਢੀਆਂ ਕਰ ਲਾਭਾਂ ਲਾ, ਉਸ ਪਿਓ ਨੇ ਰਿਕਸ਼ਾ ਚਲਾ ਕੇ ਪੁੱਤ ਨੂੰ ਪੜ੍ਹਾਇਆ ਲਿਖਾਇਆ, ਧੀ ਨੂੰ ਡਾਕਟਰ ਬਣਾ ਕੇ ਆਈ ਐਸ ਆਈ ਪੀ ਐਸ ਬਣਾਇਆ, ਪਰ ਜਦੋਂ ਉਹ ਉੱਥੇ ਦਾ ਡਿਸਟ੍ਰਿਕਟ ਦਾ ਐਸ ਐਸ ਪੀ ਬਣ ਕੇ ਆਏਗਾ ਤਾਂ ਪਿਓ ਨੂੰ ਕਿਉਂ ਨੀ ਹੰਕਾਰ ਹੋਏਗਾ ਕਿ ਇਹ ਮੇਰਾ ਪੁੱਤ ਹੈ, ਮੇਰੀ ਧੀ ਹੈਗੀ ਹੈ?
2: ਹੰਕਾਰ ਪ੍ਰਾਊਡ ਹੁੰਦਾ,
0: ਠੀਕ ਹੈ? ਇਹ ਕਿਆ ਮੂਰਖਤਾ ਹੈਗੀਆਂ
2: ਸਾਡੇ ਸਮਾਜ ਦੀ, ਕੋਈ ਗੱਲ ਵੇਖ ਲਓ ਤੁਸੀਂ ਜਿਹੜੀ ਲੋਕਲ ਲੈਵਲ ਤੇ ਹੋ ਰਹੀ ਹੈ, ਸਭ ਬੇਕਾਰ ਯੂਜ਼ਲੈਸ ਗੱਲਾਂ ਨੇ, ਪਤਾ ਨਹੀਂ ਦੁਨੀਆਂ ਨੂੰ ਅਕਲ। ਸਾਡੇ ਇੱਕ ਜੱਜ ਨੇ ਕਿਹਾ ਸੀ ਕਿ ਇੰਡੀਆ ਵਿੱਚ 90% ਲੋਕ ਗਧੇ ਨੇ। ਕਾਰਜੂ
0: ਸਾਹਿਬ, ਅਸੀਂ ਗਧੇ ਨੂੰ ਵੀ ਗਾਲਾਂ ਕੱਢਣੀ ਹੈਗੀ, ਗਧਾ ਵੀ ਸਾਡੇ ਲਈ ਬਹੁਤ ਵਧੀਆ ਹੈਗਾ, ਕਿਉਂਕਿ ਗਧੇ ਨੂੰ ਜਿਹੜਾ ਕੰਮ ਦਿੱਤੇ ਹੁੰਦਾ ਨਾ, ਉਹਨੂੰ ਵਿਚਾਰੇ ਨੂੰ ਲੱਭ ਦੋ ਤਾਂ ਆਪਣੀ ਜਗ੍ਹਾ ਤੇ ਪੁੱਜ ਜਾਂਦੇ, ਸਾਨੂੰ ਤਾਂ ਕਿਤੇ ਭੇਜਿਆ ਹੀ ਜੇ ਹੋਰ ਹੀ ਪਾਸੇ ਨੂੰ ਚੱਲ ਜਾਂਦੇ।
2: ਗਧਾ ਜਿਹੜਾ ਉਹ ਰੂੜੀਆਂ ਤੋਂ ਚੱਲਦੇ ਛੱਪੜ ਚੋਂ ਪਾਣੀ ਪੀ ਕੇ ਸਾਰੀ ਦਿਹਾੜੀ ਇੱਟਾਂ ਢੋ ਸਕਦਾ, ਉਸ ਤੋਂ ਹਾਰਡ ਵਰਕਿੰਗ ਕੋਈ ਜਾਨਵਰ ਹੋਰ ਹੈ ਹੀ ਨਹੀਂ। ਗੁੱਸੇ ਚ ਆ ਦੇ ਨਾ ਤੂੰ ਕੁੱਤਾ ਵੈ, ਉਹ ਕੁੱਤੇ ਜਿਹਨਾਂ ਦੇ ਵਫ਼ਾਦਾਰੀ ਜਾਨਵਰ ਕੋਈ ਨਹੀਂ ਹੈਗਾ, ਸਾਡੇ ਸਮਾਜ ਦੀ ਮਾਤੀ ਪੁੱਠੀ।
0: ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਬੱਚਿਆਂ ਨੂੰ ਵਧੀਆ ਸਿੱਖਿਆ, ਸਿੱਖਿਆ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਨਾਂ ਨੂੰ ਕਿਤਾਬੀ ਗਿਆਨ ਜਿਹੜਾ ਅੱਜ ਕੱਲ੍ਹ ਸਾਡੇ ਉੱਪਰ ਚੱਲਦਾ ਵਾ, ਕਿਉਂਕਿ ਨੰਬਰ ਚਾਹੀਦੇ, ਨੰਬਰ ਚਾਹੀਦਾ ਸੀ, ਨੰਬਰਾਂ ਦੇ ਚੱਕਰਾਂ ਦੇ ਵਿੱਚ ਬੱਚਿਆਂ ਦਾ ਜਿਹੜਾ ਮਾਨਸਿਕ ਸਤਰ ਹੈਗਾ ਉਹਨੂੰ ਟੋਟਲੀ ਖਤਮ ਕਰ ਦਿੱਤਾ, ਸੋਚ ਨੂੰ ਖਤਮ ਕਰ ਦਿੱਤਾ, ਨੰਬਰਾਂ ਤੱਕ ਸੀਮਿਤ ਕਰ ਦਿੱਤਾ, ਉਹਨਾਂ ਨੂੰ ਮਤਲਬ ਇੱਕ ਮਸ਼ੀਨ ਬਣਾ ਤਾ ਕਿ ਨੰਬਰ ਲਓ, ਉਹਨਾਂ ਨੂੰ ਪਤਾ ਹੀ ਨੀ ਕੀ ਹੋਇਆ ਕਰਦਾ ਦੁਨੀਆਂ ਦੇ ਵਿੱਚ। ਜੇ ਉਹ ਸਕੂਲ ਜਾਂਦੇ ਆ, ਸਕੂਲ ਤੋਂ ਘਰ ਨੂੰ ਜਾਂਦੇ ਆ, ਆਉਂਦਿਆਂ ਨੂੰ ਟਿਊਸ਼ਨ ਤੇ ਭੇਜ ਦਿੰਦੇ, ਰਾਤ ਨੂੰ ਆ ਕੇ ਵਿਚਾਰੇ ਸੌ ਜਾਂਦੇ, ਮਾਂ ਪਿਓ ਦੇ ਨਾਲ ਕੋਈ ਇੰਟਰੈਕਸ਼ਨ ਨਹੀਂ ਹੈ, ਭੈਣ ਭਰਾਵਾਂ ਨੂੰ ਕੋਈ ਨਹੀਂ ਹੈ, ਕਿਸੇ ਚੀਜ਼ ਦਾ ਕੋਈ ਬੌਧਿਕ ਗਿਆਨ ਨਹੀਂ ਹੈਗਾ, ਕਿਤਾਬੀ ਗਿਆਨ।
2: ਆਪਣਾ ਕੈਪਟਨ ਸਾਹਿਬ ਫਰਜ਼ ਕਰ ਲੋ, ਕੋਈ ਬਿਲਡਿੰਗ ਡਿੱਗ ਪੈਂਦੀ ਹੈ, ਹਾਂਜੀ, ਉਹਦੇ ਵਿਚ ਚਾਰ ਪੰਜ ਬੰਦੇ ਮਰ ਜਾਂਦੇ ਨੇ ਤੇ ਇੱਕ ਬੱਚਾ ਕਿਤੇ ਬਸ ਜਾਂਦਾ, ਠੀਕ ਹੈ? ਜਦੋਂ ਬੱਚੇ ਨੂੰ ਮਤਲਬ ਕਿ ਫੜਨਗੇ, ਪਤਾ ਲੱਗੇਗਾ ਉਹ ਬਚ ਗਿਆ, ਔਰ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ, ਉਹ ਬਾਕੀਆਂ ਨੂੰ ਲਾਚੀਆਂ ਦਾ ਬਾਗ ਰੱਬ ਦਾ ਜਾ ਰਿਹਾ ਸੀ, ਉਹ ਜਿਹੜੇ ਵਿਚਾਰੇ ਮਰ ਗਏ ਹੈਗੇ ਨੇ, ਹੈ ਉਹਨਾਂ ਨੇ
0: ਕਿਹਾ
2: ਜੇ ਇੱਕ ਵੀ ਬਚ ਜਾਏ ਉਹਨਾਂ ਚੋਂ ਕੋਈ ਵੀ, ਜਿਸ ਕੋ ਰਾਖੇ ਸਾਈਆਂ, ਉਹ ਬਾਕੀਆਂ ਦਾ ਸਾਈ ਨਹੀਂ ਸੀ, ਉਹ ਜਦੋਂ ਬਿਲਡਿੰਗ ਡਿੱਗੀ ਹੈ ਇਹਦਾ ਹੀ ਇਕੱਲੇ ਦਾ ਸਾਈ ਸੀ, ਉਹ ਪਤਾ ਨੀ ਕਿਹੜੇ ਕਿਹੜੇ ਤਰਕ ਤੇ ਸਾਡਾ ਸਮਾਜ ਜਿਹੜਾ ਉਹ ਗੱਲਾਂ ਕਰਦਾ, ਸਮਝ ਹੀ ਨਹੀਂ ਆ।
0: ਸਰ ਐਕਚੁਅਲੀ ਚੱਕਰ ਕੀ ਹੋਇਆ ਨਾ, ਉਹ ਇੱਕ ਚੀਜ਼ ਮੈਂ ਉਹ ਕਹਿਣ ਲੱਗਾ, ਸਾਡੇ ਮੈਂ ਉਹ ਬਾਰ ਬਾਰ ਆਪਣੇ ਪਿਤਾ ਜੀ ਦਾ ਨਾਂ ਲੈਂਦਾ ਹੈਗਾ, ਉਹ ਕਹਿੰਦੇ ਹੁੰਦੇ ਸੀ ਕਿ ਮੈਂ ਤੇਰਾ ਪਿਓ ਹਾਂ, ਤੂੰ ਮੈਨੂੰ ਲੈਣਾ ਤੇ ਤੂੰ ਪਿੰਡ ਦਾ ਕੋਈ ਬੰਦਾ ਪਾ ਕੇ ਵਿੱਚ ਲਿਆਉਣਾ ਕਿ ਮੈਂ ਆਪਣੇ ਪਿਓ ਨੂੰ ਮਿਲਣਾ, ਤੇਰੇ ਵਰਗਾ ਮੂਰਖ ਕਿਹੜਾ
2: ਕਿਹੜਾ ਮੂਰਖ। ਬਿਲਕੁਲ,
0: ਜੇ ਆਪਾਂ ਪਰਮਾਤਮਾ ਦਾ ਕਹਿੰਦੇ ਠੀਕ ਹੈ, ਕੋਈ ਮਤਲਬ ਯੂਨੀਵਰਸਲ ਪਾਵਰ ਹੋਏਗੀ,
2: ਠੀਕ
0: ਹੈ ਨਾ, ਹੈ ਵੀ ਹੈ, ਕਿਉਂਕਿ ਸਾਡੇ ਜਿੰਨੇ ਗ੍ਰੰਥ ਹੈ, ਜਿੰਨੇ ਸਾਡੇ ਗੁਰੂ ਹੈ, ਜਾਂ ਜਿੰਨੇ ਵੀ ਸਾਡੇ ਸਪਿਰਚੁਅਲ ਲੀਡਰ ਹੋਏ, ਉਹਨਾਂ ਨੇ ਕਿਹਾ ਕਿ ਕੁਛ ਨਾ ਕੁਛ ਹੈ, ਲੇਕਿਨ ਅਗਰ ਮੈਂ ਉਹਨਾਂ ਨੂੰ ਮਿਲ, ਜਦ ਮੈਨੂੰ ਮੰਨ ਲਓ ਕਿ ਕੋਈ ਜਰਮਨੀ ਜਾਂਦਾ, ਜਰਮਨ ਤੁਹਾਨੂੰ ਡਾਇਰੈਕਟ ਵੀਜ਼ਾ ਦੇ ਕਰਦਾ ਕਿ ਬਾਜਵਾ ਸਾਹਿਬ ਮੈਂ ਤੁਹਾਨੂੰ ਵੀਜ਼ਾ ਦੇ ਕਰਨਾ, ਤੁਸੀਂ ਏਅਰਪੋਰਟ ਤੋਂ ਫਲਾਈਟ ਫੜੋ ਵੀ ਜਰਮਨੀ ਆ ਜਾਓ ਤੇ ਤੁਸੀਂ ਫੇਰ ਉੱਥੇ ਜਲੰਧਰ ਆ ਕੇ ਏਜੰਟ ਫੜ ਲਓ।
2: ਜੀ ਬਿਲਕੁਲ,
0: ਤਾਂ ਇਹ ਜਿਹੜੇ ਵਿੱਚ ਬੈਠੇ ਹੈਗੇ ਆ, ਇਹ ਜਿਹੜੇ ਸਾਰੇ ਏਜੰਟ ਹੈ ਪਏ ਹੋਏ ਸਾਲ, ਸੋਰੀ ਮੈਨੂੰ ਮਾਫ ਕਰਿਓ, ਠੀਕ ਹੈ ਠੀਕ ਹੈ, ਕਹਿੰਦੇ ਕਿ ਇਸ ਕਰਕੇ ਇਹਨਾਂ ਲੋਕਾਂ ਤੋਂ ਬਚਣ ਦੀ ਸਾਨੂੰ ਬਹੁਤ ਜ਼ਰੂਰਤ ਹੈ। ਐਕਚੁਅਲੀ ਜਿਹੜਾ ਗੁਰੂ ਹੁੰਦਾ ਨਾ, ਅਸਲੀ ਗੁਰੂ ਹੁੰਦਾ, ਗੁਰੂ ਐਕਚੁਅਲੀ ਟੀਚਰ ਹੀ ਹੁੰਦਾ, ਹਾਂਜੀ, ਅਧਿਆਪਕ ਗੁਰੂ ਤਾਂ ਮਾਂ ਹੁੰਦੀ ਹੈ। ਅਗਰ ਜਿਹੜਾ ਗੁਰੂ ਕਹਿੰਦਾ ਕਿ ਮੇਰੇ ਪਿੱਛੇ ਚੱਲੋ, ਉਹ ਗੁਰੂ ਨਹੀਂ, ਉਹ ਪਖੰਡੀ ਹੈ। ਗੁਰੂ ਇਹ ਸਿੱਖਿਆ ਦਿੰਦਾ ਕਿ ਬੱਚੇ ਆਪਣਾ ਰਸਤਾ ਤੁਸੀਂ ਖੁਦ ਤਿਆਰ ਕਰੋ, ਕਿਉਂਕਿ ਜ਼ਿੰਦਗੀ ਦੀਆਂ ਆਉਣ ਵਾਲੀਆਂ ਔਕੜਾਂ ਤੁਹਾਨੂੰ ਖੁਦ ਹੀ ਸਾਂਭਣੀਆਂ ਪੈਣਗੀਆਂ, ਮੈਂ ਤਾਂ ਤੁਹਾਨੂੰ ਇੱਥੇ ਤੱਕ ਬਿਜਾ ਦਿੱਤਾ।
2: ਜੀ ਬਿਲਕੁਲ ਬਿਲਕੁਲ, ਤੁਸੀਂ ਠੀਕ ਕਹਿ ਰਹੇ ਹੋ। ਆਪਣਾ ਕੈਪਟਨ ਸਾਹਿਬ ਮਹਾਨ ਵਿਦਵਾਨ ਓਸ਼ੋ ਜੀ ਹੁਣੀ ਕਹਿੰਦੇ ਨੇ ਕਿ ਜਦੋਂ ਕੋਈ ਅੰਧ ਵਿਸ਼ਵਾਸੀ
1: ਅਨਪਾੜ ਪਖੰਡੀ ਸਾਧ ਦਾ ਤਰੀਤ ਆਪਣੇ ਡੌਲੇ ਨਾਲ ਬੰਨ ਲੈਂਦਾ ਤੇ ਉਹ ਮਨੋਵਿਗਿਆਨਿਕ ਤੌਰ ਤੇ ਤਿਆਰ ਹੋ ਜਾਂਦਾ, ਉਹਨੂੰ ਸ਼ਕਤੀ ਮਿਲ ਜਾਂਦੀ ਹੈ ਵੀ ਹੁਣ ਮੈਨੂੰ ਕੁਝ ਨਹੀਂ ਹੋਣਾ। ਇੱਕ ਉਹ ਅੰਧ ਵਿਸ਼ਵਾਸ ਹੈ, ਮੂਰਖ ਵਾਸਤੇ ਤਾਕਤ ਹੁੰਦੀ ਹੈ
0: ਤੇ
1: ਜਿਹਦਾ ਦਿਮਾਗ ਕੰਮ ਕਰਦਾ ਉਹ ਸੋਚਦਾ ਕਿ ਇਹ ਤਰੀਤ ਕੀ ਕਰ ਲਏਗਾ। ਹੁਣ ਮੁੰਡੇ ਕੋਈ ਘੋਲਦਾ ਤੇ ਉਹਦੇ ਤਰੀਤ ਬਣ ਦੇਣਗੇ ਕਿ ਜਾਂ ਤੇਰਾ ਤੂੰ ਢਾਹੇਗਾ ਹੀ ਢੱਠੇਗਾ ਨਹੀਂ। ਉਹਦੇ ਨੂੰ ਇੱਕ ਸ਼ਕਤੀ ਮਿਲ ਜਾਂਦੀ ਹੈ ਕਿ ਹੁਣ ਬਾਬੇ ਦਾ ਤਰੀਤ ਇੱਥੇ ਬੱਝ ਗਿਆ, ਹੁਣ ਮੇਰੇ ਚ ਅਥਾਹ ਤਾਕਤ ਆ ਗਈ, ਜਾਂ ਮੇਰੀ ਬਿਮਾਰੀ ਦੂਰ ਹੋ ਜਾਣੀ ਹੈ, ਠੀਕ ਹੈ, ਜਾਂ ਮੈਂ ਪਾਸ ਹੋ ਜਾਣਾ, ਜਾਂ ਜੋ ਵੀ ਹੈ, ਜਾਂ ਮੇਰੀ ਤਰੱਕੀ ਹੋ ਜਾਣੀ ਹੈ, ਜਾਂ ਪੈਸਾ ਆਏਗਾ ਕਿਤੇ ਨਾ ਕਿਤੇ। ਬਾਬੇ ਨੇ ਮੈਨੂੰ ਤਰੀਤ ਦੇ ਦਿੱਤਾ ਕਿਉਂਕਿ ਉਹਦਾ ਨੌਲੇਜ ਲਿਮਿਟਿਡ ਹੈ, ਉਹਨੂੰ ਅੰਧ ਵਿਸ਼ਵਾਸ ਚੋਂ ਹੌਸਲਾ ਮਿਲਿਆ। ਪਰ ਜਿਹੜਾ ਐਜੂਕੇਟਡ ਹੈ ਉਹ ਸੋਚੇਗਾ ਕਿ ਇਹ ਤਵੀਤ ਮੈਨੂੰ ਮੈਂ ਘੋਲਾਂਗਾ ਤੇ ਤਵੀਤ ਕਿਸ ਤਰ੍ਹਾਂ ਮੈਨੂੰ ਬਚਾ ਲੇਗਾ, ਜ਼ੋਰ ਤੇ ਮੇਰਾ ਲੱਗਣਾ ਕਿ ਤਵੀਤ ਦਾ ਲੱਗਣਾ। ਤਰੱਕੀ ਮੇਰੀ ਦਿਮਾਗ ਨਾਲ ਹੋਣੀ ਹੈ ਕਿ ਤਵੀਤ ਨਾਲ ਹੋਣੀ ਹੈ?
0: ਡਾਕਟਰ ਸਾਹਿਬ ਅੱਜ ਕੱਲ ਚੱਕਰ ਪਤਾ ਕੀ ਹੋਗਾ, ਪਹਿਲੇ ਲੋਕਾਂ ਦੇ ਵਿਚ ਇਕ ਟਾਈਮ ਤੇ ਆਸਥਾ ਹੁੰਦੀ ਸੀ, ਉਹ ਸ਼ਰਧਾ ਦੇ ਨਾਲ ਸਿਰ ਝੁਕਾਉਂਦੇ ਹੁੰਦੇ, ਜਿੱਥੇ ਵੀ ਜਾਣਾ ਸ਼ਰਧਾ ਦੇ ਨਾਲ ਸਿਰ ਝੁਕਾਉਂਦੇ ਹੁੰਦੇ।
1: ਕਿਉਂ ਸ਼ਰਧਾ ਨਾਲ ਝੁਕਾਉਂਦੇ ਹਨ ਭਲਾ, ਕਿਉਂ?
0: ਉਹ ਇਸ ਕਰਕੇ ਕਿਉਂਕਿ ਉਹਨਾਂ ਨੂੰ ਜਿਹੜੇ ਉਸ ਵੇਲੇ ਗੁਰੂ ਮਿਲਦੇ ਸੀ ਅੱਛੀ ਸਿੱਖਿਆ, ਆਪਣੇ ਪਿੱਛੇ ਨਹੀਂ ਲਾਉਂਦੇ ਉਹਨਾਂ ਨੂੰ। ਉਹਨਾਂ ਨੂੰ ਕੋਈ ਐ ਨੀ ਕਿ ਮੇਰੇ ਤੋਂ ਇੰਨੇ ਚੜਾ ਦੇ, ਮੇਰੇ ਕੋਲ ਤੂੰ ਤਬੀਅਤ ਬਣਾ ਲਾ। ਉਹ ਕਹਿੰਦੇ ਕਿ ਬੱਚੇ ਆਪਣਾ ਕੰਮ ਕਰੋ, ਆਪਣੇ ਪਰਿਵਾਰ ਦੇ ਵਿਚ ਸਭ ਤੋਂ ਵੱਡੀ ਸੁੱਖ ਸ਼ਾਂਤੀ ਤੁਹਾਡੇ ਪਰਿਵਾਰ ਦੇ ਵਿਚ ਹੈ। ਤੇ ਲੋਕੀ ਤਾਂ ਉਹਨਾਂ ਨੂੰ ਮੱਥਾ ਦੇਖਦੇ ਹੈਗੇ ਕਿ ਯਾਰ ਇਹਨਾਂ ਦੇ। ਅੱਜ ਕੱਲ ਕੀ ਹੈ ਕਿ ਇਹ ਲੋਕਾਂ ਨੂੰ ਡਰਾ ਕੇ ਰੱਖੇ ਇਹਨਾਂ ਨੇ, ਤੇ ਹੁਣ ਲੋਕੀ ਸਰਦਾ ਮਾਂ ਸਿਰ ਨੀ ਝੁਕਾਉਂਦੇ, ਹੁਣ ਡਰ ਕੇ ਸਿਰ ਝੁਕਾਉਂਦੇ ਹੈਗੇ।
1: ਗੱਲ ਏਦਾਂ ਕਿ ਇੱਕ ਸ਼ੇਰ ਹੈ ਜਿੱਥੇ, ਸ਼ੇਰ ਤੇ ਮੈਂ ਤੁਹਾਨੂੰ ਬਾਅਦ ਚ ਸੁਣਾਉਣਾ ਵਾ, ਜਿੱਥੇ ਚਾਰ ਕਿੱਕਰਾਂ ਪਈਆਂ ਨੇ ਨਾ ਸੜਕ ਦੇ ਕੰਢੇ ਤੇ, ਦੋ ਟਾਕੀਆਂ ਕਿੱਕਰ ਨਾਲ ਵੱਜੀਆਂ ਨੇ ਨਾ, ਉੱਥੇ ਜਿਹੜਾ ਨਹੀਂ ਉਹ ਨੱਕ ਰੁੜ ਕੇ ਜਾਏਗਾ। ਜੇ ਇੱਟਾਂ ਵਾਲੀ ਰੇਹੜੀ ਆਈ ਹੈ ਤੇ ਉੱਥੇ ਦੋ ਚਾਰ ਇੱਟਾਂ ਸੁੱਟ ਜਾਏਗਾ, ਤੇ ਕੋਈ ਇੱਟਾਂ ਲੈ ਕੇ ਜਾਣ ਡਿਆ ਪੰਜ ਸੱਤ ਇੱਟਾਂ ਉੱਥੇ ਸੁੱਟ ਜਾਏਗਾ, ਤੇ ਅਫਵਾਹ ਹੋਏਗੀ ਕਿ ਜਿਹੜਾ ਇੱਥੇ ਇੱਟਾਂ ਵਾਲੀ ਰੇਹੜੀ ਨਹੀਂ ਇੱਟਾਂ ਸੁੱਟ ਕੇ ਜਾਏਗੀ ਉਹਦਾ ਐਕਸੀਡੈਂਟ ਹੋ ਜਾਏਗਾ, ਜਾਂ ਪੁਲਿਸ ਵਾਲੇ ਉਹਦਾ ਚਲਾਨ ਕਰ ਦੇਣਗੇ। ਸਾਰੇ ਤੇ ਇੰਨੀਆਂ ਕਿੱਟਾਂ ਇਕੱਠੀਆਂ ਹੋ ਜਾਣਗੀਆਂ, ਪਹਿਲਾਂ ਇੱਕ ਕਮਰਾ ਪਏਗਾ, ਫਿਰ ਦੂਸਰਾ ਕਮਰਾ, ਫਿਰ ਤੀਸਰਾ, ਫਿਰ ਉੱਥੇ ਬਿਲਡਿੰਗ, ਫਿਰ ਉੱਥੇ ਉਹ ਜਗ੍ਹਾ ਬਣਨੀ ਸ਼ੁਰੂ ਹੋ ਜਾਏਗੀ। ਸੋ ਭਾਵੇਂ ਇੱਕ ਮਿੰਟ ਦਿਓ, ਤੁਸੀਂ ਗੱਲ ਰਿਸ਼ਾ ਦੀ ਇੱਕ ਬਣਾ ਕੇ ਨਾ ਕਵਰ ਜਿਹੀ, ਤੇ ਉਹਦੇ ਉੱਤੇ ਪੰਜਾਂ ਤੇ ਇੱਟਾਂ ਧਰ ਕੇ ਲਾ ਕੇ ਦੀਵਾ ਜਗਾ ਦਿਓ, ਲਹਿਰਾਂ ਬਹਿਰਾਂ ਹੋ ਜਾਣਗੀਆਂ। ਤੇ ਇੱਕ ਸ਼ੇਰ ਹੈ ਕਿ ਉਸ ਜਗ੍ਹਾ ਪਰ ਕਾਫੀ ਲੋਕੀ ਮੰਨਤਾ ਮੰਗਣੇ ਪਹੁੰਚੇ ਥੇ, ਉਸ ਜਗ੍ਹਾ ਪਰ ਕਾਫੀ ਲੋਕੀ ਮੰਨਤਾ ਮੰਗਣੇ ਪਹੁੰਚੇ ਸੇ, ਪਿਛਲੇ ਸਾਲ ਜਹਾਂ ਹਮਨੇ ਮਰਾ ਹੁਆ ਕੁੱਕੜ ਦੱਬਾ ਥਾ।
0: ਇੱਕ ਬੰਦਾ ਨਾ ਰੋਜ ਜਾਂਦਾ ਹੁੰਦਾ ਜੀ ਕਿਤੇ, ਉਹਨੇ ਦੇਖਿਆ ਕਿ ਇੱਕ ਉੱਥੇ ਕੋਈ ਕਵਰ ਜੀ ਬਣੀ ਗਈ, ਤਾਂ ਉਹਦੇ ਉੱਤੇ ਇੱਕ ਨਾ ਬੰਦੇ ਨੇ ਬੜਾ ਰੋਣਾ ਰੋਜ। ਉਹਨੇ ਸੋਚਿਆ ਯਾਰ ਮਤਲਬ ਇੰਨਾ ਤਿਆਰ ਇਹਦੇ ਨਾਲ ਕੀ ਹੋ ਗਿਆ, ਤੇ ਉਹਨੇ ਵੀ ਇੱਕ ਦਿਨ ਦੇਖਿਆ ਤਾਂ ਉੱਤੇ ਦੋ ਪੈਸੇ ਚੜਾਏ ਤਾਂ ਉਹ ਵੀ ਮੱਥਾ ਦੇ ਕੇ ਨਿਕਲ ਗਿਆ। ਅੱਛਾ ਜਿਹੜਾ ਬੰਦਾ ਰੋਜ ਕਰਦਾ ਸੀ ਉਹਨੇ ਦੇਖਿਆ ਸੀ ਯਾਰ ਇਹ ਤਾਂ ਸਮਝ ਹੋ ਗਿਆ, ਕੁਝ ਕੀ ਕੀਤਾ ਜੇ ਉਹਨੂੰ ਕਹਿਣ ਲੱਗੇ ਲੋਕਾਂ ਨੂੰ ਜਾ ਕੇ ਦੱਸਿਆ ਯਾਰ ਵੀ ਉੱਥੇ ਤਾਂ ਮਤਲਬ ਉਹ ਬੜੇ ਮਤਲਬ ਦਿਲੀ ਤੌਰ ਤੇ ਰੱਬ ਨੂੰ ਮਿਲਦਾ ਰੋਂਦਾ ਆ, ਉਹਨੂੰ ਚੁੰਮਦਾ ਆ ਉਹ ਕਵਰ ਨੂੰ, ਤੇ ਲੋਕੀ ਵੀ ਮੇਰੇ ਵਰਗੇ ਨਹੀਂ ਲੱਗਦੇ ਪੈਸੇ ਕਹਿਣ ਲੱਗੇ, ਉਹਨੂੰ ਹੌਲੀ ਹੌਲੀ ਉੱਥੇ ਸਮਾਧੀ ਬਣਾਤੀ ਜੋ ਵੀ ਚੋਰੀ ਸਜਾ ਗਏ ਕਵਰ ਦੇ ਉੱਤੇ। ਅੱਛਾ ਉਹ ਬਾਅਦ ਵਿਚ ਕੀ ਹੋਇਆ ਕਿ ਇਹ ਜਿਹੜਾ ਬਾਬਾ ਸੀ ਉਹਨੇ ਜਿੱਤਾਂ ਨੂੰ ਫੜਿਆ ਖੋਤਾ ਇੱਕ ਸਜਾ ਦੇ ਕੋਲ, ਉਹਨੇ ਉਹ ਬੰਦੇ ਨੂੰ ਖੋਤਾ ਦਿੱਤਾ ਜਿਹਨੂੰ ਪਹਿਲੀ ਵਾਰੀ ਪੈਸੇ ਚੜਾਏ, ਠੀਕ ਹੈ। ਉਹਨੇ ਇੱਕ ਦਿਨ ਪੁੱਛਿਆ ਜਦੋਂ ਬੜੀ ਸਰਧਾ ਹੋ ਗਈ ਸਭ ਕੁਛ ਹੋ ਗਿਆ ਬੜਾ ਹੋ ਗਿਆ ਘਬਰਾ ਕੇ ਭਾਂਡੇ ਭੁੰਡੇ ਧੋਂਦਾ ਸੀ, ਉਹਨੇ ਉਹ ਬਾਬੇ ਨੂੰ ਪੁੱਛਿਆ ਮੈਨੂੰ ਇਹ ਦੱਸ ਵੀ ਇਹ ਜਗ੍ਹਾ ਇੰਨੀ ਸੱਤਿਆ ਆਈ ਵੀ ਇਹ ਕੀ ਅਸੀਂ ਕਰਦਾ। ਕੁਛ ਨਹੀਂ ਹੈ ਸੱਤਿਆਂ ਵਾਲੀ ਤੂੰ ਹੀ ਬਣਾਈ ਹੈ ਜਿਹੜਾ ਖੋਤਾ ਨੇ ਅਸੀਂ ਮਾਂ ਸਹੀ ਕਹਿੰਦਾ ਮੈਨੂੰ ਕਹਿ ਦਿੱਤੇ ਮੈਂ ਵੀ ਚੱਲ ਲੱਗਾ ਭਾਂਡੇ ਧੋਂਦਾ ਹੁੰਦਾ ਸੀ ਕਹਿੰਦਾ ਉਹ ਮਰ ਗਈ ਮੈਂ ਤਾਂ ਤਾਰ ਹੁੰਦਾ ਸੀ ਮੈਂ ਹੁਣ ਕੀ ਕਰੂੰਗਾ ਖੋਤਾ ਛੋਟਾ ਤੂੰ ਪੈਸੇ ਚੜਾ ਕੇ ਉਹਦੇ ਉੱਤੇ ਤੇ ਹੌਲੀ ਹੌਲੀ ਬਾਕੀ ਨੂੰ ਆਪ ਜਾਈਏ ਖੋਤਾ ਵੱਡਾ ਹੋ ਜਾਵੇ ਤੈਨੂੰ ਦਿੱਤਾ ਤੇ ਮੇਰੀ ਹੁਣ ਦੁਕਾਨ ਚੱਲ ਪਈ
2: ਇੱਕ ਬਾਬੇ ਤੇ ਦੂਜੇ ਤਾਂਤਰਿਕ ਜਿਹੜੇ ਨੇ ਮੁਕਾਬ ਮੈਂ ਕਹਿੰਦਾ ਜੀ ਕੰਧਾਂ ਤੇ ਲਿਖਿਆ ਤਾਂਤਰਿਕਾਂ ਨੇ ਬੋਰਡ 12 ਘੰਟੇ ਵਿੱਚ ਤੁਹਾਡੀ ਮਹਿਬੂਬਾ ਤੁਹਾਡੇ ਕਦਮਾਂ ਚ
0: ਪਰ ਪਤਾ ਲੱਗਦਾ ਸੀ ਬਾਬੇ ਕੋਲ ਜਾ ਵੀ ਇਹਦੀ ਆਪਣੀ ਕਦੇ ਨੀ ਦੌੜ ਗਈ
2: ਉਹ ਤੇ ਪ੍ਰਾਈਵੇਟ ਗੱਲ ਹੈਗੀ ਆਪਣੀ ਤੇ ਤੁਹਾਡੀ ਘਰ ਨਹੀਂ ਵਸੀ ਦੂਜਿਆਂ ਨੇ ਕਹਿੰਦੇ ਤੁਹਾਡੇ ਕਦਮਾਂ ਚ ਰੁੱਸੀ ਹੋਈ ਮਹਿਬੂਬਾ ਹੋਵੇ ਤੁਸੀਂ ਕੋਈ ਔਰਤ ਵਰਸ ਚ ਕਰਨੀ ਹੋਵੇ ਇੱਕ ਵਾਰੀ ਨਾ ਇੱਕ ਬੰਦਾ ਸਾਧ ਕੋ ਗਿਆ ਬੜੇ ਤਵੀਤ ਦਿੰਦਾ ਹੁੰਦਾ ਸੀ ਫਲਾਣੀ ਚੀਜ਼ ਦਾ ਤਵੀਤ ਉਹਦਾ ਤਵੀਤ ਇਹਦਾ ਤਵੀਤ ਉਹਦਾ ਤਵੀਤ ਕਰ ਕਰਕੇ ਨਾ ਉਹ ਨਾ ਬੰਦਾ ਉਹਦੇ ਕੋਲ ਗਿਆ ਤੇ ਕਹਿੰਦਾ ਵਾ ਬਾਈ ਆਪਣਾ ਜੀ ਮੈਨੂੰ ਬਾਬਾ ਜੀ ਇੱਕ ਤਵੀਤ ਚਾਹੀਦਾ ਮੈਨੂੰ ਲੋਕੀ ਤੇ ਬਿਮਾਰੀਆਂ ਦੇ ਤਵੀਤ ਲੈਂਦੇ ਸੀ ਲਾਟਰੀ ਨਿਕਲਦੇ ਤਵੀਤ ਜਾਂ ਤਰੱਕੀ ਦੇ ਉਹ ਕਹਿੰਦਾ ਹਾਂਜੀ ਦੱਸੋ ਕਹਿੰਦਾ ਜੀ ਮੈਨੂੰ ਤਵੀਤ ਦਿਓ ਮੇਰੀ ਜਨਾਨੀ ਬਹੁਤ ਲੜਾਕੀ ਹੈ ਤੇ ਮੈਂ ਉਹ ਵਸ ਚ ਕਰਨੀ ਹੈ ਤੇ ਬਾਬਾ ਕਹਿੰਦਾ ਪੁੱਤਰ ਕਿਸੇ ਵੀ ਦੁਨੀਆਂ ਚ ਪ੍ਰੋਬਲਮ ਦਾ ਤਵੀਤ ਮੰਗੇਗਾ ਮੈਂ ਤੈਨੂੰ ਦੇ ਸਕਦਾ ਪਰ ਆਪਣੀ ਜਨਾਨੀ ਵਸ ਚ ਨਹੀਂ ਹੋ ਸਕਦੀ ਉਹ ਕਹਿੰਦਾ ਬਾਬਾ ਜੀ ਤੁਸੀਂ ਇੰਨੇ ਪਹੁੰਚੇ ਹੋ ਕੋਸ਼ਿਸ਼ ਤੇ ਕਰੋ ਕਿ ਕੋਈ ਤਰੀਕਾ ਤੇ ਲੱਭੋ ਉਹ ਕਹਿੰਦਾ ਜੇ ਕੋਈ ਤਰੀਕਾ ਹੁੰਦਾ ਤੇ ਮੈਂ ਘਰ ਬਾਰ ਛੱਡ ਕੇ ਸਾਧ ਹੀ ਕਿਉਂ ਬਣਦਾ ਮੇਰੀ ਜਨਾਨੀ ਆਹੋ ਤੇ ਉਹ ਕਹਿੰਦਾ ਮੇਰੀ ਜਨਾਨੀ ਨਾ ਮੈਨੂੰ ਗੱਲ ਤੇ ਕੋਈ ਨਾ ਕੋਈ ਪੰਗਾ ਲੱਭ ਲੈਂਦੀ ਹੈ ਦੱਸ ਚਲੋ ਤੁਸੀਂ ਤਵੀਤ ਨਹੀਂ ਦੇ ਸਕਦੇ ਕਿ ਮੈਨੂੰ ਕੋਈ ਹਦਾਇਤਾਂ ਹੀ ਦਿਓ ਕਿ ਮੇਰੀ ਕਿਸ ਤਰ੍ਹਾਂ ਉਹਨੂੰ ਮੈਂ ਐਡਜਸਟਮੈਂਟ ਮੇਰੀ ਉਹਦੇ ਨਾਲ ਹੋ ਸਕਦੀ ਕਹਿੰਦਾ ਕੋਈ ਏਡੀ ਵੱਡੀ ਗੱਲ ਹੀ ਨਹੀਂ ਕਹਿੰਦਾ ਕਿਸ ਤਰ੍ਹਾਂ ਕਹਿੰਦਾ ਤੂੰ ਉਹਦੀ ਹਰ ਗੱਲ ਦੀ ਤਾਰੀਫ਼ ਕਰਿਆ ਕਰ ਖਾਸ ਕਰਕੇ ਖਾਣੇ ਦੀ ਹਾਂਜੀ ਜਦੋਂ ਖਾਣਾ ਬਣਾਏ ਕਿਸੇ ਕੰਮ ਦਾ ਨਾ ਹੋਏ ਤੇ ਤੂੰ ਕਹਿਣਾ ਹੋਏ ਹੋਏ ਅੱਜ ਤੇ ਮਜ਼ਾ ਹੀ ਆ ਗਿਆ ਭਾਈ ਕਿਆ ਬਾਤ ਤੇ ਉਹ ਪਹਿਲਾਂ ਨਾ ਆਪਣੀ ਜਨਾਨੀ ਦੀ ਖਾਣੇ ਤੋਂ ਹੀ ਨੁਕਤਾਚੀਨੀ ਜ਼ਿਆਦਾ ਕਰਦਾ ਰਿਹਾ ਹੁੰਦਾ ਹੈ ਉਹ ਕਹਿੰਦਾ ਬਾਬਾ ਜੀ ਤੁਹਾਡੀ ਗੱਲ ਠੀਕ ਹੈ ਬਹੁਤੀ ਵਾਰੀ ਮੈਂ ਆਪਣੇ ਨੁਕਤਾਚੀਨੀ ਵਾਈਫ ਦੀ ਖਾਣੇ ਕਹਿੰਦਾ ਮੂਰਖਾ ਕਦੀ ਵੀ ਵਾਈਫ ਦੀ ਇੰਨੀ ਨੁਕਤਾਚੀਨੀ ਖਾਣੇ ਤੋਂ ਨਹੀਂ ਖਰੀਦੀ ਹੁੰਦੀ ਹੁਣ ਤਾਰੀਫ਼ ਕਰਨੀ ਸ਼ੁਰੂ ਕਰਦੀ ਉਹ ਕਹਿੰਦਾ ਜੀ ਮੈਂ ਕੱਲ ਤੋਂ ਹੀ ਕਰ ਦਾਂਗਾ ਤੇ ਕੱਲ ਹੈਗੀ ਸੀ ਜਿਸ ਤਰ੍ਹਾਂ ਦੀਵਾਲੀ ਹੁੰਦੀ ਹੈ ਘਰ ਵਿਚ ਸਮੋਸੇ ਤੇ ਛੋਲੇ ਤੇ ਨਾਲ ਪੂਰੀਆਂ ਉਹਦੀ ਵਾਈਫ ਨੇ ਲਿਆ ਕੇ ਨਾ ਉਹਦੇ ਅੱਗੇ ਧਰੀਆਂ ਤੇ ਉਹ ਕਹਿੰਦਾ ਵਾਹ ਜੀ ਵਾਹ ਕਿੱਡੀ ਸੋਹਣੀ ਵਾਸ਼ਨਾ ਆ ਰਹੀ ਹੈ ਤੇ ਦੋ ਬੁਰਕੀਆਂ ਖਾ ਕੇ ਕਹਿੰਦਾ ਆਏ ਹਾਏ ਕਮਾਲ ਹੀ ਕਰ ਦਿੱਤੀ ਹੈ ਇਹੋ ਜਿਹਾ ਖਾਣਾ ਜ਼ਿੰਦਗੀ ਚ ਨੀ ਮੈਂ ਕਦੀ ਖਾਧਾ ਹਾਂ ਤੇ ਹਾਂਡੀ ਹੋ ਗਈ ਆ ਉਹ ਵੇਲਣਾ ਚੁੱਕ ਕੇ ਲੈ ਕੇ ਆਈ ਤੇ 2 ਲੱਖ ਚ ਮਾਰ ਕੇ ਕਹਿੰਦੀ ਹੈ ਸਾਰੀ ਉਮਰ ਤੂੰ ਮੇਰੀ ਨੁਕਤਾਚੀਨੀ ਕਰਦਾ ਰਿਹਾ ਅੱਜ ਹੀ ਗੁਆਂਢਣ ਖਾਣਾ ਦੇ ਕੇ ਗਈ ਹੈ ਤੇ ਤੂੰ ਤਾਰੀਫ਼ ਕਰਨ ਲੱਗ ਗਏ ਉਹ ਗੁਆਂਢਣ ਲੋਹੜੀ ਵਾਲੇ ਦਿਨ ਨਹੀਂ ਖਾਣੇ ਤੇ ਉਹ ਵਿਚਾਰਾ ਫੇਰ ਚੱਕੜੇ ਖਾਦ ਖਾ ਕੇ ਬਹਿ ਗਏ ਇਹੋ ਜਿਹੇ ਸਾਧਾ ਕੋ ਸਲਾਹਾਂ ਕੀ ਸਾਧ ਕੀ
0: ਸਰ ਜਿਹੜੀ ਮੈਂ ਬਾਬਿਆਂ ਦੀ ਸਟੋਰੀ ਸੁਣਾਈ ਨਾ ਮੈਂ ਤੁਹਾਨੂੰ ਦੱਸ ਰਿਹਾ ਮੈਂ 10ਵੀਂ ਚ ਪੜ੍ਹਦਾ ਸੀ ਤੇ ਇੱਕ ਬਾਬਾ ਸੀ ਸਾਡੇ ਲਾਗੇ ਸਾਗੇ ਤੇ ਸਾਡੀ ਮਾਮੀ ਉਹਦੇ ਮੰਗਦੇ ਹੁੰਦੇ ਬਾਬੇ ਬਾਲਕ ਨਾਥ ਦੇ ਚੇਲੇ ਹੁੰਦੇ ਚਲੋ ਮੈਂ ਹਰ ਇੱਕ ਦੀ ਆਸਥਾ ਹੈਗੀ ਅੱਛਾ ਉਹਦੇ ਨਾਲ ਅਸੀਂ ਚਲ ਗਏ ਬਾਬੇ ਬਾਲਕ ਨਾਥ ਉਹ ਬੰਦਾ ਇੰਨੀਆਂ ਗੱਪਾਂ ਮਾਰੇ ਮੇਰੇ ਨਾਲ ਰਾਤ ਨੂੰ ਨਾਗ ਸੌਂਦਾ ਏਦਾਂ ਹੁੰਦਾ ਜੇ ਹੁੰਦਾ ਉਹ ਹੁੰਦਾ ਅੱਛਾ ਮੈਂ ਮੇਰੀ ਚ ਭਰਤੀ ਹੋ ਗਿਆ ਮੈਂ 5 ਸਾਲ ਬਾਅਦ ਆਇਆ ਮੈਂ ਕਿਹਾ ਵੀ ਉਹ ਬਾਬਾ ਨੂੰ ਦੇਖਿਆ ਮੁੜ ਕੇ ਕਹਿੰਦਾ ਬਾਬਾ ਮਰ ਗਿਆ ਉਹਨੂੰ ਕੀ ਹੋਇਆ ਉਹਨੇ ਕਹਿਣਾ ਸਾਡੇ ਵਾਸਤੇ ਰੱਖ ਰੱਖੇ ਆ ਉੱਪਰੋਂ ਆਉਂਦੇ ਹੈਗੇ ਫਰਿਸ਼ਤੇ ਉਹਨੂੰ ਮੈਨੂੰ ਲੈਣ ਆਉਣਾ ਸਵਰਗ ਵਿੱਚ ਸਾਡੀ ਜਗ੍ਹਾ ਬੜੀ ਮਿਲਣਾ ਅਸੀਂ ਛੋਟੇ ਹੁੰਦੇ ਸਾਨੂੰ ਵੀ ਕਿਹੜਾ
2: ਬਹੁਤ ਸੁਣਦੇ ਆਏ ਛੋਟੇ ਹੁੰਦੇ
0: ਹਾਂ ਮੈਂ ਕਿਹਾ ਵੀ ਹੋਇਆ ਕੀ ਹੋਣਾ ਕਿ ਜਮੀਨ ਦਾ ਚੱਕਰ ਸੀਗਾ ਜਨਾਨੀ ਉਹਦੀ ਵੱਡੇ ਮੁੰਡੇ ਨਾਲ ਸੀ ਤੇ ਵੱਡੇ ਮੁੰਡੇ ਨੂੰ ਅਸੀਂ ਕਿੱਲਾ ਘੱਟ ਦਿੱਤੀ ਉਹਨੂੰ ਚੁੱਕਿਆ ਤੇ ਫੋੜਾ ਮਾਰਿਆ ਬਾਬੇ ਨੇ ਲੱਕ ਦੇ ਉੱਤੇ ਸਾਡਾ ਚੂਹਾ ਤੋੜ ਸੁੱਟਿਆ ਬਾਬਾ ਮੁੜ ਕੇ ਠੀਕ ਨੀ ਹੋਇਆ ਸਾਲ ਕੁ ਮਿਲ ਗਿਆ ਤੇ ਬਾਬਾ ਮੁੜ ਗਿਆ ਸਰਕਾਰੀ ਹੁਣ ਨੱਥ ਆਇਆ ਸੀ ਜਾਂ ਨਹੀਂ ਆਇਆ ਸੀ ਪਰ ਫੋੜਾ ਜ਼ਰੂਰ ਆਇਆ
2: ਹਾਂਜੀ
0: ਜੀ ਉਹ ਗੱਡੀ ਆਇਆ ਮੈਂ ਨੀ ਪੰਦਰ ਨਹੀਂ ਗਏ ਤਾਂ ਉਹ ਹੋਇਆ ਏਦਾਂ ਉਹਨਾਂ ਨੇ ਪੂਰਾ ਇਹ ਵੀ ਸਾਡੇ ਲਾਗੇ ਹਜੇ ਪਰਦੇ ਲਾਗੇ ਦੀ ਗੱਲ ਹੈ ਭਲਕਣੇ ਲਈ ਟਾਟਾ ਸੂਮੋ ਮਤਲਬ ਸੱਚੀ ਸਟੋਰੀ ਹੈ ਔਰ ਸਾਡੇ ਲਾਗੇ ਇੱਕ ਬੜੀ ਮਸ਼ਹੂਰ ਗੱਡੀ ਹੈਗੀ ਹੈ ਮੰਤਰ ਸਾਰੇ ਇੱਕ ਟਾਈਮ ਦਿੱਤਾ ਹੈ ਐਜੂਕੇਸ਼ਨ ਮਿਨਿਸਟਰ ਵੀ ਰਹਿ ਚੁੱਕੇ ਸੀ ਪੰਜਾਬ ਦੇ ਅੱਛੇ ਮਤਲਬ ਬੜੇ ਜੈਂਟਲ ਸ਼ਰੀਫ ਬੰਦੇ ਸੀਗੇ ਔਰ ਕਾਫੀ ਮਤਲਬ ਵਿਦਵਾਨ ਵੀ ਸੀਗੇ ਮਤਲਬ ਪਠੰਡਾ ਵਿੱਚ ਨਹੀਂ ਪਾਉਂਦੇ ਬੰਦਾ ਲੈ ਗਿਆ ਤੇ ਬਾਬਾ ਜੀ ਗੱਡੀ ਚ ਬੈਠੇ ਉਹ ਗੱਲ ਜੋਰ ਚਲਦੇ ਆਈ ਤਾਂ ਚਾਬੀ ਮਤਲਬ ਆਮ ਸੀ ਉਹਨਾਂ ਨੇ ਵਿਚਾਰਿਆਂ ਨੂੰ ਵਿੱਚ ਬਿਠਾ ਦਿੱਤਾ ਤੇ ਵਿੱਚ ਆਪਣੇ ਘਰ ਦੇ ਦੋ ਚਾਰ ਬੰਦੇ ਬਿਠਾ ਲਏ ਉੱਥੇ ਵੀ ਥੋੜੀ ਭਾਰੀ ਹੋਈ ਹੈ ਕਾਫੀ ਨੀਵਾਂ ਰਸਤਾ ਕੱਲੇ ਨੂੰ ਵਿਚਾਰੇ ਮਹਿੰਤਾ ਬੈਠੇ ਵੈਸੇ ਅਸੀਂ ਖਾਲਾਂ ਦੇ ਹੋ ਕਿਤੇ ਕਲਾ ਚੇ ਪੈਰ ਰੱਖ ਦਿੱਤਾ ਗੱਡੀ ਜਾ ਕੇ 100 ਮੀਟਰ ਦੂਰ ਜਾ ਕੇ ਸਟਾਰਟ ਹੋ ਗਈ ਪੁਲਿਸ ਫਿਰ ਜਾ ਕੇ ਉਹਨੇ ਵਿਚਾਰੇ ਨੂੰ ਪਤਾ ਨੀ ਲੱਗਿਆ ਜਾ ਕੇ ਕਾਂਧੇ ਚ ਵੱਜੀ ਚਾਰ ਬੰਦੇ ਮਰੇ ਹੋਣ ਦੇ ਸਪੋਰਟ
2: ਉਹ ਗੱਡੀ ਜਦੋਂ ਰਿੜ ਪਈ ਇਹਦਾ ਪੈਰ ਚੁੱਕਿਆ ਗਿਆ ਹੋਣਾ ਤੇ ਫਿਰ ਗੱਡੀ ਸਟਾਰਟ ਹੋ ਪਈ ਹੋਣੀ ਹੈ ਜੇ ਗੇਅਰ ਚ ਸੀ
0: ਗੱਡੀ ਸਟਾਰਟ ਹੋ ਗਈ ਗੱਡੀ ਮੁੜ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨੀ ਕਿਉਂਕਿ ਉਹ ਕੋਈ ਡਰਾਈਵਰ ਸੀਗਾ ਠੀਕ ਹੈ ਬੰਦੇ ਵੀ ਮਰੇ ਗੱਡੀ ਵੀ ਟੁੱਟੀ ਕਹਿਣ ਦਾ ਇਹ ਮਤਲਬ ਹੈਗਾ ਠੀਕ ਹੈ ਮੈਂ ਵੀ ਕਹਿੰਦਾ ਵਿਸ਼ਵਾਸ ਨਾ ਕਰੋ ਪਰ ਇੱਦਾਂ ਦਾ ਵੀ ਵਿਸ਼ਵਾਸ ਨਾ ਕਰੋ ਇਹ ਬਿਲਕੁਲ ਹੀ ਮਤਲਬ ਅੰਨੇ ਹੋ ਲੋ ਠੀਕ ਹੈ ਤੇ ਬਾਕੀ ਤਾਂ ਤੁਸੀਂ ਜਾਣਦੇ ਹੀ ਹੋ ਤੁਸੀਂ ਵੀ ਪੰਜਾਬ ਵਿਚ ਰਹਿੰਦੇ ਹੋ ਸਾਡੇ ਇੱਥੇ ਬਾਬਾਬਾਦ ਡੇਰਾਬਾਦ ਜਿੰਨਾ ਕੁ ਪੰਜਾਬ ਦੇ ਵਿੱਚ ਹੈਗਾ ਮੈਨੂੰ ਨੀ ਲੱਗਦਾ ਕਿਤੇ ਹੋਰ ਹੋਵੇਗਾ
2: ਗੱਲ ਏਦਾਂ ਕੈਪਟਨ ਸਾਹਿਬ ਅਸੀਂ ਨਾ ਵਿਗਿਆਨ ਜਦੋਂ ਕਾਲਜ ਸਕੂਲ ਚ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ ਥੋੜਾ ਬਹੁਤਾ ਹਾਇਰ ਕਲਾਸਾਂ ਦੇ ਵਿੱਚ ਅੱਗੇ ਹਾਇਰ ਐਜੂਕੇਸ਼ਨ ਚ ਅਸੀਂ ਵਿਗਿਆਨ ਡਿਟੇਲ ਚ ਪੜ੍ਹਦੇ ਹਾਂ ਠੀਕ ਹੈ ਪਰ ਆਪਣੀ ਸੋਚ ਵਿਗਿਆਨਕ ਨਹੀਂ ਬਣਾਉਂਦੇ ਅਫਸੋਸ ਪੜ੍ਹੇ ਲਿਖੇ ਲੋਕ ਵੀ ਆਪਣੇ ਮਤਲਬ ਅਨਪੜ੍ਹਾਂ ਵਰਗੇ ਅੰਧ ਵਿਸ਼ਵਾਸੀ ਨੇ ਬਹੁਤੇ ਹੈ ਉਹ ਉੱਚੇ ਉੱਚੇ ਅਹੁਦਿਆਂ ਤੇ ਹੁੰਦੇ ਹੋਏ ਵੀ ਕੀ ਮੈਂ ਭੈੜਾ ਲਫ਼ਜ਼ ਵੀ ਮੈਂ ਉਹਨਾਂ ਵਾਸਤੇ ਯੂਜ਼ ਕਰਨਾ ਚਾਹੁੰਦਾ ਜਿਹੜੇ ਉਹ ਟਸ਼ਨ ਵਿਖਾਉਂਦੇ ਨੇ ਜ਼ਿੰਮੇਵਾਰ ਅਹੁਦਿਆਂ ਦੇ ਉੱਤੇ ਹੋਏ ਵੀ ਅਨਪੜ੍ਹਾਂ ਤੋਂ ਭੈੜੇ ਧਾਰਮਿਕ ਐਕਸ਼ਨ ਕਰਨਗੇ ਗੱਲ ਏਦਾਂ ਹੈ ਵੀ ਅਸੀਂ ਸਾਇੰਸ ਦੀਆਂ ਚੀਜ਼ਾਂ ਨੂੰ ਕੈਪਟਨ ਸਾਹਿਬ ਇੰਜੋਏ ਕਰਦੇ ਹਾਂ ਸਾਇੰਸ ਨੇ ਸਾਨੂੰ ਮੌਜਾਂ ਲਹਿਰਾਂ ਬਹਿਰਾਂ ਲਵਾਈਆਂ ਨੇ ਸਾਡੀਆਂ ਬਿਮਾਰੀਆਂ ਦੂਰ ਦੱਸੋ ਗਾਣੇ ਵਜਾਣੇ ਟੀਵੀ ਮੋਬਾਈਲ ਹਵਾਈ ਜਹਾਜ਼ ਹੈਲੀਕਾਪਟਰ ਇਹ ਇੰਜੋਏ ਅਸੀਂ ਕਰਾਂਗੇ ਸਾਇੰਸ ਦੀਆਂ ਚੀਜ਼ਾਂ ਨੂੰ ਤੇ ਪੂਜਾ ਕਰਾਂਗੇ ਸਾਧਨ ਦੀ ਹੈ ਉਹ ਸਾਨੂੰ ਸਾਇੰਸਦਾਨਾਂ ਦੇ ਸਾਨੂੰ ਸਾਇੰਸ ਹਾਂਜੀ ਉਹ ਵੀ ਮੂਰਖ ਕੋਈ ਨੀ ਸਾਨੂੰ ਸਾਇੰਸਦਾਨਾਂ ਅੱਗੇ
0: ਮੈਂ ਬਾਜਵਾ ਸਾਹਿਬ ਅੱਜ ਐਕਚੁਲੀ ਇਹ ਸਾਇੰਸਦਾਨਾਂ ਦੇ ਉੱਤੇ ਹੀ ਅੱਜ ਤੁਹਾਡੇ ਹੀ ਗੱਲਬਾਤ ਐਕਚੁਲੀ ਕਰਨੀ ਸੀ ਚਲੋ ਇਹ ਵੀ ਬੜਾ ਵਧੀਆ ਹੋ ਗਿਆ ਕਿ ਆਪਾਂ ਇਹਦੇ ਉੱਤੇ ਦੇਖੋ ਇਹਨਾਂ ਲੋਕਾਂ ਦਾ ਕਿੰਨਾ ਯੋਗਦਾਨ ਹੈਗਾ ਕੋਰੋਨਾ ਆਇਆ ਸਾਰੇ ਲੋਕੀ ਘਰੇ ਬੈਠੇ ਉਹਨਾਂ ਬੰਦਿਆਂ ਨੇ ਦਿਨ ਰਾਤ ਇੱਕ ਕਰਕੇ ਕੋਰੋਨਾ ਦਾ ਇੰਜੈਕਸ਼ਨ ਤਿਆਰ ਕੀਤਾ ਲੋਕਾਂ ਨੂੰ ਜਾਨ ਬਚਾਈ ਉਸ ਟਾਈਮ ਦੇ ਉੱਤੇ ਕੀ ਮੰਦਰ ਗੁਰਦੁਆਰੇ ਮਸਜਿਦਾਂ ਨਜ਼ਾਰਾ ਜਿੰਨੇ ਸਭ ਬੰਦ ਪਏ ਕਿਸੇ ਦੀ ਹਿੰਮਤ ਨਹੀਂ ਕਿ ਬਾਹਰ ਨਿਕਲ ਕੇ ਖੜੇ ਹੋ ਗਏ
2: ਬਿਲਕੁਲ ਬਿਲਕੁਲ ਕੈਪਟਨ ਸਾਹਿਬ ਤੁਹਾਡੇ ਕੋਲ 5 ਮਿੰਟ ਜੇ 5 ਮਿੰਟਾਂ ਚ ਵਾਈਂਡ ਅਪ ਕਰ ਲਿਓ ਹੁਣ ਟਾਈਮ ਹੋ ਗਿਆ
0: ਹਾਂ ਠੀਕ ਹੈ ਸਰ ਤਾਂ ਮੈਂ ਉਹੀ ਕਹਿਣ ਲੱਗਾ ਕਿ ਦੇਖੋ ਜਿਹਨਾਂ ਲੋਕਾਂ ਨੇ ਇੰਨਾ ਪੜ੍ਹ ਕੇ ਜਿਹੜੇ ਬੰਦੇ ਵਿਚਾਰੇ 9 ਮਿੰਟ ਵਿਚ ਵੀ ਨਹੀਂ ਹੈ ਔਰ ਉਹਨਾਂ ਲੋਕਾਂ ਨੇ ਇੱਥੋਂ ਤੱਕ ਖੋਜਾਂ ਕਰਕੇ
2: ਹਾਂਜੀ
0: ਸਾਡੇ ਵਾਸਤੇ ਉਹ ਸਿਸਟਮ ਤਿਆਰ ਕੀਤਾ ਹੈ ਕਿ ਇੱਕ ਟਾਈਮ ਕਹਿੰਦੇ ਕਿ ਮਹਾਂਭਾਰਤ ਦੇ ਵਿੱਚ ਸੰਜੇ ਦੱਸਦਾ ਸੀ ਤੇ ਉਹਨੂੰ ਧਰਤਰਾਸ਼ਟਰ ਨੂੰ ਕਿਹਾ ਹੋਇਆ ਕਰਦਾ ਅੱਜ ਤਾਂ ਤੁਹਾਡੇ ਕੋਲ ਸਾਰਿਆਂ ਕੋਲ ਸੰਜੇ ਬੈਠਾ ਮੋਬਾਇਲ ਹੈ ਟੀਵੀ ਹੈ ਸਭ ਕੁਛ ਕਿਉਂ ਨਹੀਂ ਕੀਤਾ ਹੈ ਉਹਨਾਂ ਨੂੰ ਕੋਈ ਕਹਿੰਦਾ ਦਾਦੇ ਵੀ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਕੋਈ ਇੱਕ ਬਲਬ ਵੀ ਤਿਆਰ ਕੀਤਾ ਹੋਵੇ
2: ਬਾਬੇ ਦਾਦੇ ਨੇ ਤਰੀਤ ਤੇ ਤਿਆਰ ਕੀਤੇ ਨੇ ਨਾ
0: ਇਹਨਾਂ ਨੂੰ ਕੋਹ ਤੇ ਅਗਲੀ ਵਾਰ ਨੀ ਇਨਵਰਟਰ ਦੇ ਉੱਤੇ ਸੰਗੀਤ ਲਾ ਲੈਣ ਘਰ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਔਰ ਠੰਡ ਵਿੱਚ ਕਿਉਂਕਿ ਜ਼ਰੂਰ ਤਾਂ ਤਰੀਕ ਬੰਨ ਲੈਂਦੇ ਨੇ ਉੱਥੇ ਤੇ ਦੇਖਦੇ ਚਾਹੀਦਾ ਕਿ ਨਹੀਂ।
2: ਬਿਲਕੁਲ ਬਿਲਕੁਲ ਬਿਲਕੁਲ ਜੀ, ਮੌਜਾਂ ਸਾਇੰਸ ਦੀਆਂ ਇੰਜੋਏ ਕਰਦੇ ਹੋ ਸਾਰੀਆਂ ਹੈ, ਤੇ ਪੂਜਦੇ ਪੜ ਸਾਧਾਂ ਦੇ ਖੁਰਾਂ ਦੇ ਸਿਰ ਧਰਦੇ ਹੋ। ਖਾਸ ਕਰਕੇ ਸਿੱਖ ਸੰਗਤ ਨੂੰ ਮੇਰੀ ਰਿਕਵੈਸਟ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਦਸਤਾਰ ਇਹਨਾਂ ਲਫੰਗਿਆਂ ਦੇ ਖੁਰਾਂ ਦੇ ਧਰਦੇ ਹੋ, ਸਿਰ ਨਵਾਉਂਦੇ ਹੋ। ਕਿੱਥੇ ਸਾਡੇ ਕਮਾਲ ਗੁਰੂ ਗੋਬਿੰਦ ਸਿੰਘ, ਕਿੱਥੇ ਇਹ ਲਫੰਗੇ ਸਾਧ ਹੈ? ਕੁਛ ਤੇ ਫੀਲ ਕਰੋ
0: ਸਰ। ਮੈਂ ਸਰ ਜੀ ਲਾਸਟ ਵਿਚ ਇੱਕੋ ਚੀਜ਼ ਕਹਿਣਾ ਚਾਹੁੰਦਾ, ਸਾਰੇ ਸਾਇੰਸ ਦਾ ਮਤਲਬ ਹੈਗਾ ਕਿ ਸਾਇੰਸ ਜਿਨ ਆਪਣਾ ਦਿਮਾਗ ਵਰਤਿਆ, ਔਰ ਜੇ ਉਹਨੂੰ ਪੰਜਾਬੀ ਹਿੰਦੀ ਵਿਚ ਕਹਿੰਦੇ ਵਿਗਿਆਨ, ਜਿਨ ਵਿਆਪਕ ਗਿਆਨ ਦੇ ਉੱਤੇ ਖੋਜਬੀਨ ਕੀਤੀ ਹੈ, ਉਹਦੇ ਉੱਤੇ ਸਰਚ ਕੀਤੀ ਹੈ, ਉਹ ਬਣੀ ਵਿਗਿਆਨ। ਤੇ ਬਣੀ ਆਪਣਾ ਦਿਮਾਗ ਇੱਧਰ ਉੱਧਰ ਮਤ ਲਓ, ਇਹਨਾਂ ਪਖੰਡੀਆਂ ਤੋਂ ਬਾਹਰ ਨਿਕਲੋ। ਇਹ ਜਿੰਨੇ ਵੀ ਦੇਵਾਬਾਦ ਹੈ ਜਾਂ ਬਾਬਾਬਾਦ ਹੈ ਜਾਂ ਤਵੀਸਾਂ ਵਾਲੇ ਬਾਬਾ ਜਾਂ ਮਜ਼ਾਰਾਂ ਵਾਲੇ ਬਾਬਾ ਹੈ, ਇਹਨਾਂ ਤੋਂ ਬਚੋ। ਆਪਣੇ ਬੱਚਿਆਂ ਨੂੰ ਵਧੀਆ ਸਿਕਸ਼ਾ ਦਿਓ, ਉਹਨਾਂ ਨੂੰ ਦੁਨੀਆਂ ਦਾ ਦੱਸੋ ਵੀ ਕੀ ਹੋਇਆ ਕਰਦਾ, ਉਹਨਾਂ ਨੂੰ ਬਾਬਿਆਂ ਦੇ ਲੈ ਕੇ ਮਤ ਜਾਓ।
2: ਠੀਕ ਹੈ, ਜਾਓ ਆਪ ਵੀ ਨਾ ਜਾਓ, ਔਰ ਇਹਨਾਂ ਨੂੰ ਬੱਚਿਆਂ ਬਿਲਕੁਲ ਨਾ ਉਹਨਾਂ ਵੱਲ ਨੂੰ ਭੇਜੋ।
0: ਇਹੀ ਮੇਰੀ ਇੱਕ ਹੈਗੀ ਆ ਰਿਕੁਐਸਟ ਹੈ। ਔਰ ਬਾਈਬਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੌਕਾ ਦਿੱਤਾ ਤੇ ਮੈਂ ਮੁੜ ਕੇ ਇੱਕ ਵਾਰੀ ਆਪਣੇ ਜਿਹੜੇ ਸਰੋਤੇ ਨੂੰ ਤਾਂ ਮਾਫ਼ੀ ਮੰਗਦਾ ਹਾਂ ਕਿ ਜੇ ਵਿੱਚ ਕੋਈ ਸ਼ਬਦ ਨਿਕਲ ਜਾਏ, ਕਿਉਂਕਿ ਹੁਣ ਅਸੀਂ ਪੰਜਾਬ ਵਿੱਚ ਰਹਿੰਦੇ, ਮਾੜਾ ਮੋਟਾ ਹੋ ਹੀ ਜਾਂਦਾ।
2: ਤੇ ਕੈਪਟਨ ਸਾਹਿਬ ਜਾਂਦੇ ਆ ਨਾ, ਮੈਂ ਤੁਹਾਡੇ ਨਾਲ ਦੋ ਸ਼ੇਅਰ ਕਰਾਂਗਾ ਜਿਹੜੇ ਇਸ ਟੌਪਿਕ ਨਾਲ ਸੰਬੰਧਿਤ ਨੇ। ਅਸੀਂ ਆ ਕੈਪਟਨ ਸਾਹਿਬ ਖੂਹ ਦੇ ਡੱਡੂ, ਕਿਉਂਕਿ ਆਪਣੇ ਆਪ ਨੂੰ ਅਸੀਂ ਬੜੇ ਫੰਨੇ ਖਾਂ ਖੂਹ ਦੇ ਵਿਚ ਸਮਝਦੇ ਹਾਂ, ਤੇ ਕਿਉਂਕਿ ਅਸੀਂ ਦੁਨੀਆਂ ਹੀ ਨਹੀਂ ਵੇਖੀ, ਖੂਹ ਹੀ ਵੇਖੇ। ਹਾਂਜੀ, ਤੇ ਉਹਦੇ ਤੇ ਇੱਕ ਸ਼ੇਰ ਹੈ, ਹੁਣ ਮੇਰੇ ਕੋਲ ਟਾਈਮ ਨਹੀਂ ਨੀ ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਖੂਹ ਦੇ ਡੱਡੂ ਦੀ ਤੇ ਸਮੁੰਦਰ ਦੇ ਡੱਡੂ ਦੀ ਵੀ ਦੇਣੀ ਸੀ, ਲੇਕਿਨ ਸ਼ੇਰ
0: ਦਿਨੋ
2: ਕਿ ਸੁਣ ਢੱਠੇ ਖੂਹ ਦੀ ਡੱਡੀਏ, ਇਹ ਟਿਰ ਟਿਰ ਕਰਦੇ ਬੰਦ, ਦੁਨੀਆਂ ਤੋਂ ਨਿਜਾਨ ਤੂੰ ਤੇਰੇ ਆਲੇ ਦੁਆਲੇ ਕੰਧ, ਖੂਹ ਵਿਚ ਖਿਲਦੇ ਕਮਲ ਨਹੀਂ ਤੂੰ ਕੀ ਜਾਣੇ ਸਿਕੰਧ, ਕਿੱਧਰ ਸੂਰਜ ਛੁਪਦਾ ਕਿੱਧਰੋਂ ਚੜਦਾ ਚੰਦ, ਜਦ ਜੰਗਲੀ ਦਹਾੜਾਂ ਸੁਣੇਗੀ ਤੇ ਟਰ ਟਰ ਹੋ ਜਾਊ ਬੰਦ, ਤੇ ਪੈਰ ਸਮੁੰਦਰੀ ਪਾ ਲਿਆ ਫਿਰ ਸ਼ੁਰੂ ਹੋਣਗੇ ਪੰਧ। ਸਮੁੰਦਰਾਂ ਨੂੰ ਰਹਿਣ ਆਏ ਲੋਕ ਆ ਖੂਹ ਦੇ ਡੱਡੂ ਨੂੰ ਪਤਾ ਹੀ ਨਹੀਂ ਸਮੁੰਦਰ ਕੀ ਹੁੰਦਾ, ਕਿੱਥੇ ਹੁੰਦਾ ਤੇ ਉਹ ਕੀ ਚੀਜ਼ ਹੈ। ਇਹ ਹੀ ਆਪਣੇ ਆਪ ਨੂੰ ਦੁਨੀਆਂ ਦੇ ਚਿੱਤਰਾਂ ਮਤਲਬ ਕਿ ਪੀਰ ਗੁਰੂ ਬਣ ਕੇ ਬੈਠੇ ਨੇ। ਜਿੰਨਾ ਹੀ ਇਨਸਾਨ ਕੋਲ ਅਕਲ ਘੱਟ ਹੋਏਗੀ ਉਹ ਓਨਾ ਹੀ ਬਹੁਤ ਵੱਡਾ ਤੇ ਹੰਕਾਰੀ ਹੋਵੇਗਾ। ਓਡੇ ਹੀ ਵੱਡੇ ਜਗਤ ਗੁਰੂ ਹੋਣਗੇ ਜਿਹੜੇ ਖੂਹ ਚ ਰਹਿੰਦੇ ਨੇ, ਉਹ ਜਗਤ ਗੁਰੂ ਬਣੇ ਫਿਰਨ ਲੈ ਰਹੇ ਨੇ ਇੱਥੇ। ਹਾਂਜੀ, ਤੇ ਦੂਸਰਾ ਸ਼ੇਰ,
0: ਹਾਂਜੀ
2: ਹੁਣ ਸਾਨੂੰ ਸਮਾਂ ਇਜਾਜ਼ਤ ਨਹੀਂ ਦੇਣ ਦਿਆ, ਤੇ ਮੈਂ ਐਂਡ ਚ ਤੁਹਾਨੂੰ ਇੱਕ ਮਿੰਟ ਹੋਰ ਦਿਆਂਗਾ ਸ਼ੇਰ ਸੁਣਾ ਕੇ
0: ਜੀ।
2: ਮਾਲਾ ਫੇਰਦਿਆਂ ਬੁੱਢੇ ਹੋ ਗਏ ਨਾ ਕੋਈ ਲੱਭਾ ਹੱਲ ਹੈ ਰੱਬਾ, ਗੁਰਦੁਆਰੇ ਢੋਲਕੀ ਛੈਣੇ ਮੰਦਰੀ ਖੜਕਣ ਟਲ ਹੈ ਰੱਬਾ, ਨਾਮ ਤੇਰੇ ਤੋਂ ਲਾਸ਼ਾਂ ਡਿੱਗਣ ਧਰਮ ਜਨੂਨੀ ਝੱਲ ਹੈ ਰੱਬਾ, ਖੰਜਰ ਤਰਸੂਲ ਹਰ ਸੀਨੇ ਵਿਚ ਵੇਖ ਤੂੰ ਧਰਤੀ ਵੱਲ ਹੈ ਰੱਬਾ, ਦੇਵ ਤੇ ਰੱਖ ਤੂੰ ਇੰਦਰ ਲੋਕ ਵਿਚ, ਓਏ ਦੇਵ ਤੇ ਰੱਖ ਤੂੰ ਇੰਦਰ ਲੋਕ ਵਿਚ, ਅਕਲ ਨੂੰ ਥੱਲੇ ਘੱਲ ਹੋਏ ਰੱਬਾ,
0: ਬਿਲਕੁਲ
2: ਬਿਲਕੁਲ ਠੱਗਾਂ ਠੱਗ ਲਈ ਦੁਨੀਆਂ ਸਾਰੀ ਤੇ ਤੂੰ ਹੀ ਹੈ ਇੱਕ ਛਲ ਹੋ ਰੱਬਾ, ਤੇਰੇ ਠੱਗਾਂ ਠੱਗ ਲਈ ਦੁਨੀਆਂ ਸਾਰੀ ਤੂੰ ਹੀ ਹੈ ਇੱਕ ਛਲ। ਜੀ ਕੈਪਟਨ ਸਾਹਿਬ, ਇੱਕ ਡੇਢ ਮਿੰਟ
0: ਮੈਂ ਵੀ ਬਾਬਾ ਸਾਹਿਬ ਜਾਂਦਿਆਂ ਉਹੀ ਕਹਿਣਾ ਚਾਹੁੰਦਾ, ਕਿਉਂਕਿ ਆਪਾਂ ਵੀ ਸਾਡੇ ਕੋਲ ਵੀ ਮਤਲਬ ਬੋਲ ਹੋ ਜਾਂਦਾ ਔਰ ਉਹਨਾਂ ਤੇ ਲੋਕੀ ਕਰਦੇ ਗੁੱਸਾ, ਮੈਂ ਉਹਦੇ ਤੇ ਇੱਕ ਸ਼ੇਅਰ ਦੇਣਾ ਚਾਹੁੰਦਾ ਕਿ ਅਗਰ ਸੁਪਾਉਣਾ ਜਾਣਤਾ ਤੋ ਜਗ ਮੁਝੇ ਸਾਧੂ ਸਮਝਦਾ, ਅਗਰ ਸੁਪਾਉਣਾ ਜਾਣਤਾ ਤੋ ਜਗ ਮੁਝੇ ਸਾਧੂ ਸਮਝਦਾ, ਸ਼ਤਰੂ ਮੇਰਾ ਬਣ ਗਿਆ ਹੈ ਸਨ ਰਹਿਤ ਵਿਵਹਾਰ ਮੇਰਾ
2: ਕਿਆ ਬਾਤ ਹੈ ਆਪ ਅਸੀਂ ਆਪਣੇ ਆਪ ਦੇ ਸ਼ਤਰੂ ਆ ਜਦੋਂ ਦੁਨੀਆਂ ਤੋਂ ਪੁੱਠੀ ਗੱਲ ਕਰਨੀ ਓਸ਼ੋ ਲੱਗਦਾ ਇਹੋ ਹੀ ਤੇ ਬੁਰਾ ਹਾਲ ਹੈ ਅਸੀਂ ਉਹਨੂੰ ਸਮਝ ਹੀ ਨਹੀਂ ਸਕੇ
0: ਬਿਲਕੁਲ ਕਿਉਂਕਿ ਜਿਹੜਾ ਬੰਦਾ ਚੱਲ ਰਿਹਾ ਚਾਹੁੰਦਾ ਨਾ ਉਹਨੂੰ ਸਭ ਤੋਂ ਜ਼ਿਆਦਾ ਸਮਾਜਿਕ ਜਿਹੜੇ ਮਤਲਬ ਕੀ ਕਹਿ ਸਕਦੇ ਉਹਨਾਂ ਨੂੰ ਧੱਕੇ ਜਿਹੜੇ ਹੁੰਦੇ ਉਹਦਾ ਸਾਹਮਣਾ ਕਰਨਾ ਪੈਂਦਾ
2: ਵਾਹ ਬਿਲਕੁਲ ਬਿਲਕੁਲ ਮਤਲਬ ਕਿ ਇਸ ਤਰ੍ਹਾਂ ਹੈ ਕਿ ਸਿਰਫ ਸ਼ਾਇਰ ਦੇਖਦਾ ਹੈ ਕਹੀਂ ਕਹੋ ਕੀ ਅਸਲੀਅਤ ਹਰ ਕਿਸੀ ਕੇ ਪਾਸ ਤੋਂ ਵੈਸੀ ਨਜ਼ਰ ਨਹੀਂ ਹੋਤੀ ਬਹੁਤ ਬਹੁਤ ਮਿਹਰਬਾਨੀ ਕੈਪਟਨ ਸਾਹਿਬ ਤੁਸੀਂ ਆਏ ਰੌਣਕਾਂ ਲਾਈਆਂ ਧੰਨਵਾਦ
0: ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਤੁਸੀਂ ਇੰਨਾ ਸ਼ਗੂਨ ਤਾਂ ਔਰ ਸਾਰੇ ਸਾਰਿਆਂ ਨੂੰ ਸਮਾਂ
2: ਤੁਹਾਡਾ ਅਸੀਂ ਤੁਹਾਡੇ
0: ਬਹੁਤ ਬਹੁਤ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜਿਹੜੇ ਸੁਣ ਰਹੇ ਹੈਗੇ
2: ਦੋਸਤੋਂ ਕੈਪਟਨ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਅੱਜ ਰਾਣ ਕੇ ਰੌਣਕਾਂ ਲਾਈਆਂ ਤੇ ਇਸੇ ਹੀ ਇਹਨਾਂ ਦੇ ਨਾਲ ਹੀ ਇਸ ਗੱਲਬਾਤ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਇੱਥੇ ਹੀ ਖਤਮ ਹੁੰਦਾ ਤੇ ਸੱਜਣੋ ਕੱਲ ਨੂੰ ਇਸੇ ਟਾਈਮ ਇੰਡੀਆ ਦੇ 7:30 ਤੋਂ 9:30 ਵਜੇ ਤੱਕ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਤੇ ਦੋਸਤੋ ਤੁਸੀਂ ਹਰ ਵਾਰੀ ਦੀ ਤਰ੍ਹਾਂ ਕਾਲ ਕਰਕੇ ਰੌਣਕਾਂ ਲਾਉਣੀਆਂ ਕਿਉਂਕਿ ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕੀਤੀ ਹੈ ਤੇ ਕੱਲ ਨੂੰ ਤੁਸਾਂ ਆਪਣੇ ਦਿਲ ਦੀ ਗੱਲਬਾਤ ਆਪਣੀ ਸ਼ਾਇਰੀ ਜਿਨ੍ਹਾਂ ਜਿਹੜੇ ਲੋਕ ਸੱਜਣ ਸਾਡੇ ਸ਼ਾਇਰ ਨੇ ਲਿਖਾਰੀ ਨੇ ਉਹ ਸਾਡੇ ਨਾਲ ਕੋਈ 5-10 ਮਿੰਟ ਦੀ ਗੱਲਬਾਤ ਕਰ ਸਕਦੇ ਸੋ ਇਹਦੇ ਨਾਲ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ and a very very very good evening all the lovely and sweet people of this planet.

ਦੇਖੋ ਦੇਖੋ ਆ ਗਿਆ।

ਸਾਰੀ ਚੀਜ਼ ਜ਼ਿੰਮੇਦਾਰੀਆਂ ਤੇ ਗੱਲਬਾਤ ਕਰਦੀ ਹੈ। ਲਿਖੇਗਾ ਸੀ ਵਰਲਡ ਵਾਈਡ ਲਾਗਾਮ ਡਬਲਯੂ ਪ੍ਰਵਾਸ ਰੇਡੀਓ ਡਾਟ ਕਾਮ। ਜੈਪਲ ਜੀ ਜੈਪਲ ਦੋਸਤੋ www ਪ੍ਰਵਾਸ ਰੇਡੀਓ ਡਾਟ ਕਾਮ। ਦੋਸਤੋ ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਆਪਣੇ ਸੱਜਣਾ ਮਿੱਤਰਾਂ ਦੋਸਤਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਾਓ। ਵੀ ਸ਼ੈਲ ਬੀ ਗ੍ਰੇਟਫੁਲ ਟੂ ਯੂ। ਇਹ ਦੁਨੀਆ ਖਚਰੀ ਖੱਚਰ ਦੀ ਜਾਤ ਵਿੱਚੋਂ ਕਿਸੇ ਸਿਆਣੇ ਨੇ ਆਖਿਆ ਸੱਚ ਲੋਕੋ, ਇਹ ਦੁਨੀਆ ਖਚਰੀ ਖੱਚਰ ਦੀ ਜਾਤ ਵਿੱਚੋਂ ਕਿਸੇ ਸਿਆਣੇ ਨੇ ਕਿਹਾ ਹੈ ਸੱਚ ਲੋਕੋ, ਅੱਗੇ ਹੋਈਏ ਤੇ ਚੱਕ ਇਹ ਭੁਰਦੀ ਜੇ, ਪਿੱਛੇ ਹੋਈਏ ਤੇ ਮਾਰਦੀ ਲੱਤ ਲੋਕੋ। ਬਾਈ ਪਿੱਛੇ ਹੋਈਏ ਤੇ ਮਾਰਦੀ ਲੱਤ ਲੋਕੋ। ਵੈਰੀ ਗੁੱਡ ਆਫਟਰਨੂਨ, ਮੈਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੋਸਤੋ ਅੱਜ ਸੈਚਰਡੇ ਹੈ ਜੀ, ਠੀਕ ਹੈ, ਤੇ 27 ਦਸੰਬਰ ਹੈ ਤੇ ਟੈਂਪਰੇਚਰ ਸੀ ਅੱਜ ਦੀ 14, ਮੋਸਟਲੀ ਕਲੋਡੀ, ਥੋੜੀ ਜਿਹੀ ਧੁੱਪ ਲੱਗੀ ਸੀ, ਨਾ ਹੀ ਲੱਗਣ ਵਾਲੀ, ਪਰ ਫੇਰ ਵੀ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਸਨ। ਤੇ ਟਾਈਮ ਦੋਸਤੋ ਇਸ ਵਕਤ ਇੰਡੀਆ ਦੇ 7:46 ਹੋਣ ਲੱਗੇ ਨੇ ਤੇ ਗੱਲ ਇਸ ਤਰ੍ਹਾਂ ਭਾਈ, ਮੈਂ ਤੁਹਾਨੂੰ ਕੁਛ ਆਪਣੇ ਵਪਾਰਕ ਸੁਨੇਹੇ ਸੁਣਾ ਦਿਆਂ। ਵਨ ਓਮਸ ਰੈਪਰਾਕੂਰ ਗੇਟ ਫੋਰ ਗੈਸ ਇਨ ਦੀ ਨਿਕਸ ਆਟੋ ਰਾਈਫਲ ਆ ਐਪਸੀਲੋਨ ਇਨ ਫਰੀਡਨ ਸਟਰਾਸੇ 106 6 3 6 5 6 ਮਿਲਡਹਾਈਮ ਰੈਪਰਾਕੂਰ ਇਨ ਆਲਾ ਫਾਬਰੀਕਾਟ ਰਾਈਫਨ ਓਨ ਦਾ ਰੇਡ ਕੰਸ ਮਾਡਰਨ ਰੇਡ ਅਕਸ ਫਰਮੈਸਨ ਕਲਿਮਾ ਸਰਵੇਸ ਇਹ ਸਸਟਾਈਲ ਟੋਫ ਓਨ ਆ ਬੈਸਟ ਸਰਵੇਸ ਗਿਨਸਟਿਕ ਪ੍ਰਾਈਸ। ਸੋ ਦੋਸਤੋ ਸਾਡੇ ਸ਼ਹਿਰ ਮਿਊਲਹੈਮ ਦੇ ਵਿਚ ਇਕ ਆਟੋ ਵਰਕ ਸਟੈਂਡ ਹੈ ਜੀ, ਜਿੱਥੇ ਹਰ ਤਰ੍ਹਾਂ ਦੀਆਂ ਹਰ ਕੰਪਨੀ ਦੀ ਕਾਰ ਜਿਹੜੀ ਹੈ ਉਹਦੀ ਰਿਪੇਅਰ ਕੀਤੀ ਜਾ ਸਕਦੀ ਹੈ ਤੇ ਕਰਵਾਈ ਜਾ ਸਕਦੀ ਹੈ। ਰਾਈਫਲ ਤੇ ਰੇਡੇ ਮਾਡਰਨ ਰਾਈਫਲ ਤੇ ਮਾਡਰਨ ਰੇਡੇ ਕਈ ਤਰ੍ਹਾਂ ਦੇ ਹਾਂਜੀ ਤੇ ਅਕਸ ਪ੍ਰੋਫੈਸਰ ਕਿਲਮਾ ਜਿਹੜੀ ਤੁਹਾਡੀ ਕਿਲਮਾ ਲਾ ਕੇ ਹੁੰਦਾ ਇਹਦੇ ਵਿਚ ਕੋਈ ਵੀ ਕੋਈ ਗੈਸ ਮੁੱਕੀ ਹੈ ਜਾਂ ਇਹਦੀ ਸਰਵਿਸ ਕਿਸੇ ਤਰ੍ਹਾਂ ਦੀ ਵੀ ਹੋਣ ਵਾਲੀ ਹੈ, ਹਰ ਤਰ੍ਹਾਂ ਦੇ ਸੰਸਥਾਈ ਟੋਪ ਕਰਾਉਣੀ ਹੋਵੇ ਆਊ ਹੋਵੇ ਤੇ ਉਹਨਾਂ ਦੀ ਸਰਵਿਸ ਜ਼ਬਰਦਸਤ ਹੈ ਤੇ ਬਿਲਕੁਲ ਗਿਨਸਟਿਕ ਪ੍ਰਾਈਸ ਨੇ ਉਹਨਾਂ ਦੀਆਂ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਜੀ। ਭੁੱਲੋ ਨਾ ਆਟੋ ਵੈਕਸ ਜਿਹੜੀ ਹੈ ਉਹ ਹੈ ਜੀ ਫਰੀਡਨ ਸਟਰਾਸੇ 106 6 3 6 5 ਮੇਲ ਹੈ। ਸੋ ਦੋਸਤੋ ਮੈਂ ਤੁਹਾਨੂੰ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਕ ਪਿਆਰਾ ਜਿਹਾ ਗਾਣਾ ਸੁਣਾਉਣਾ ਤੇ ਗਾਣੇ ਨੂੰ ਕਰੋ ਇੰਜਾਏ ਤੇ ਫੇਰ ਅਸੀਂ ਆਪਣੀ ਗੱਲਬਾਤ ਸ਼ੁਰੂ ਕਰ ਦਿਆਂਗੇ। ਲਓ ਜੀ ਆ ਗਾਣਾ ਪੇਸ਼ ਹੈ ਹੱਥ ਉਮੀਦ ਜਾ ਰਹੀ ਹੋਈ।

ਵਾਜੀ ਵਾ ਮਰਦੇ ਨੂੰ ਮਰ ਜਾਣ ਦੇ ਨੀ ਮੇਰੀ ਬਾਂਹ ਛੱਡ ਦੇ ਮੁਟਿਆਰੇ। ਵਾਹ ਬਹੁਤ ਸੋਹਣਾ, ਬਹੁਤ ਵਧੀਆ ਜੋੜੀ, ਬਹੁਤ ਵਧੀਆ ਜੋੜੀ। ਸੋ ਦੋਸਤੋ ਹੁਣ ਅਸੀਂ ਆਪਣੇ ਦਿਲ ਦੀ ਗੱਲਬਾਤ ਕਰਾਂਗੇ, ਠੀਕ ਹੈ ਜੀ। ਤੇ ਗੱਲਬਾਤ ਹੈ ਮੇਰੀ ਬਾਂਦਰ ਤੇ ਫੁੱਲੀਆਂ। ਬਿਲਕੁਲ ਜੀ, ਪਹਿਲਾਂ ਪਹਿਲ ਬੰਦੇ ਨੇ ਬਾਂਦਰ ਨੂੰ ਫੁੱਲੀਆਂ ਪਾਉਣੀਆਂ ਸ਼ੁਰੂ ਕੀਤੀਆਂ। ਫੁੱਲੀਆਂ ਵੇਖਦੇ ਬਾਂਦਰ ਦਰਖਤਾਂ ਤੇ ਕੰਧਾਂ ਤੋਂ ਛਾਲਾਂ ਮਾਰ ਦਿੰਦੇ। ਦੋਸਤੋ ਮੈਨੂੰ ਜਰਾ ਆਪਣੀ ਆਵਾਜ਼ ਥੋੜੀ ਜਿਹੀ ਸੈੱਟ ਕਰ ਲੈਣ ਦਿਓ, ਮੈਨੂੰ ਇਉਂ ਲੱਗਦਾ ਜਿਸ ਤਰ੍ਹਾਂ ਈਕੋ ਆਉਣ ਲਈ ਹੈ ਮੈਨੂੰ। ਹਾਂਜੀ ਤੇ ਆ ਲਓ। ਹਾਂਜੀ, ਫੁੱਲੀਆਂ ਵੇਂਦੇ ਹੀ ਬਾਂਦਰ ਦਰਖਤਾਂ ਤੇ ਕੰਧਾਂ ਤੋਂ ਛਾਲਾਂ ਮਾਰ ਦਿੰਦੇ ਤੇ ਫੁੱਲੀਆਂ ਚੁੱਕਣ ਲੱਗਿਆਂ ਆਪਸ ਵਿੱਚ ਜੂੰਡਿਓ ਜੂੰਡੀ ਖਰੂੰਡ ਮਾਰਦੇ ਕਿ ਮੈਂ ਜ਼ਿਆਦਾ ਚੱਕ ਲਾਂ। ਸ਼ੈਤਾਨ ਬੰਦੇ ਨੇ ਇਸ ਤੋਂ ਹੋਰ ਅੱਗੇ ਕਾਢ ਕੱਢੀ। ਉਹਨੇ ਜ਼ਮੀਨ ਵਿੱਚ ਨਾ ਇੱਕ ਗਰਮੀ ਵਰਗੀ ਕੁੱਜੀ ਗੱਡ ਕੇ ਜਿਸ ਵਿੱਚ ਬਾਂਦਰ ਦਾ ਹੱਥ ਤੇ ਪੈ ਜਾਏ, ਪਰ ਜਦੋਂ ਉਹ ਫੁੱਲੀਆਂ ਦੀ ਮੁੱਠ ਭਰ ਲਵੇ ਫੇਰ ਭਰੀ ਹੋਈ। ਲਓ ਜੀ, ਮੈਨੂੰ ਕਦੇ ਵੀ ਨਿਸ਼ ਆਉਣ ਡਈ ਸੀ ਤੇ ਨਾ ਮੇਰੇ ਕੋਲੋਂ ਗੱਲ ਹੁੰਦੀ ਸੀ ਤੇ ਨਾ ਹੀ ਨਿਸ਼ ਆਉਂਦੀ ਸੀ, ਸ਼ੁਕਰ ਹੈ। ਅੱਛਾ, ਉਹਨੇ ਨਾ ਇੱਕ ਗੜਵੀ ਵਰਗੀ ਕੁੱਜੀ ਜ਼ਮੀਨ ਚ ਕੱਢ ਕੇ ਨਾ ਉਹਦੇ ਵਿੱਚ ਫੁੱਲੀਆਂ ਪਾਤੀਆਂ ਬਾਂਦਰ ਨੂੰ ਖਾ ਕੇ, ਵੀ ਉਹ ਬਾਂਦਰ ਦਾ ਜਿਹਦੇ ਚ ਹੱਥ ਪੈ ਜਾਏ। ਪਰ ਜਦੋਂ ਫੁੱਲੀਆਂ ਦੀ ਮੁੱਠ ਭਰ ਲਏ ਉਦੋਂ ਉਹ ਭਰੀ ਹੋਈ ਮੁੱਠ ਬਾਹਰ ਨਾ ਨਿਕਲੇ ਉਹਦੇ ਕੋਲ ਤੇ ਬਸ ਫੇਰ ਕੀ ਸੀ ਜੀ, ਆਪ ਉਹ ਲਾਂਭੇ ਹੋ ਕੇ ਬਹਿ ਗਿਆ ਤੇ ਬਾਂਦਰ ਨੇ ਇਧਰ ਉਧਰ ਨੇ ਕੱਢ ਦਿੱਤੀ ਉਹ ਕੁੱਜੀ ਗਈ। ਬਾਂਦਰ ਨੇ ਇਧਰ ਉਧਰ ਵੇਖਿਆ, ਦਰਖਤਾਂ ਤੋਂ ਉਤਰੇ, ਇਧਰ ਉਧਰ ਵੇਖ ਕੇ ਗੜਵੀ ਚ ਹੱਥ ਪਾ ਕੇ ਤੇ ਫੁੱਲੀਆਂ ਦੀ ਮੁੱਠ ਭਰ ਲਈ। ਹੁਣ ਉਹ ਮੁੱਠ ਗੜਵੀ ਚੋਂ ਨਿਕਲੇ ਨਾ ਤੇ ਮਦਾਰੀ ਨੇ ਇਸ ਤਰ੍ਹਾਂ ਆਪਣੀ ਮਨ ਮਰਜ਼ੀ ਦੇ ਸਾਰੇ ਬਾਂਦਰ ਫੜ ਲਏ। ਹੈ ਬਾਂਦਰ ਭਾਵੇਂ ਬਹੁਤ ਸਿਆਣਾ ਹੁੰਦਾ ਪਰ ਕੁੱਜੀ ਚੋਂ ਮੁੱਠੀ ਨਹੀਂ ਕੱਢ ਸਕਦਾ। ਇਸੇ ਤਰ੍ਹਾਂ ਹੀ ਕਾਂ ਵੀ ਬਹੁਤ ਸਿਆਣਾ ਹੁੰਦਾ ਹੈ ਪਰ ਬਹਿੰਦਾ ਗੰਦ ਹੀ ਹੈ ਉਹ। ਬੰਦਾ ਜਦੋਂ ਬਾਂਦਰ ਫੜਨ ਚ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ ਤੇ ਚਲਾਕ ਬੰਦੇ ਨੂੰ ਇੱਕ ਨਵਾਂ ਫੁਰਨਾ ਫੁਰਿਆ। ਹੁਣ ਉਹਨੇ ਬਾਂਦਰਾਂ ਵਾਲੀਆਂ ਫੁੱਲੀਆਂ ਹੀ ਬੰਦਿਆਂ ਅੱਗੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਬਸ ਫੇਰ ਕੀ ਸੀ ਜੀ, ਆਪ ਉਹ ਲਾਂਭੇ ਹੋ ਕੇ ਬਹਿ ਗਿਆ ਤੇ ਬਾਂਦਰ ਨੇ ਇਧਰ ਉਧਰ ਨੇ ਕੱਢ ਦਿੱਤੀ ਉਹ ਕੁੱਜੀ ਗਈ। ਬਾਂਦਰ ਨੇ ਇਧਰ ਉਧਰ ਵੇਖਿਆ, ਦਰਖਤਾਂ ਤੋਂ ਉਤਰੇ, ਇਧਰ ਉਧਰ ਵੇਖ ਕੇ ਗੜਵੀ ਚ ਹੱਥ ਪਾ ਕੇ ਤੇ ਫੁੱਲੀਆਂ ਦੀ ਮੁੱਠ ਭਰ ਲਈ। ਹੁਣ ਉਹ ਮੁੱਠ ਗੜਵੀ ਚੋਂ ਨਿਕਲੇ ਨਾ ਤੇ ਮਦਾਰੀ ਨੇ ਇਸ ਤਰ੍ਹਾਂ ਆਪਣੀ ਮਨ ਮਰਜ਼ੀ ਦੇ ਸਾਰੇ ਬਾਂਦਰ ਫੜ ਲਏ। ਹੈ ਬਾਂਦਰ ਭਾਵੇਂ ਬਹੁਤ ਸਿਆਣਾ ਹੁੰਦਾ ਪਰ ਕੁੱਜੀ ਚੋਂ ਮੁੱਠੀ ਨਹੀਂ ਕੱਢ ਸਕਦਾ। ਇਸੇ ਤਰ੍ਹਾਂ ਹੀ ਕਾਂ ਵੀ ਬਹੁਤ ਸਿਆਣਾ ਹੁੰਦਾ ਹੈ ਪਰ ਬਹਿੰਦਾ ਗੰਦ ਹੀ ਹੈ ਉਹ। ਬੰਦਾ ਜਦੋਂ ਬਾਂਦਰ ਫੜਨ ਚ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ ਤੇ ਚਲਾਕ ਬੰਦੇ ਨੂੰ ਇੱਕ ਨਵਾਂ ਫੁਰਨਾ ਫੁਰਿਆ। ਹੁਣ ਉਹਨੇ ਬਾਂਦਰਾਂ ਵਾਲੀਆਂ ਫੁੱਲੀਆਂ ਹੀ ਬੰਦਿਆਂ ਅੱਗੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਹਨੇ ਕਿਤਾਬਾਂ ਚੋਂ ਪੜ੍ਹ ਲਿਆ।

ਇਸੇ ਤਰ੍ਹਾਂ ਹੀ ਕਾਂ ਵੀ ਬਹੁਤ ਸਿਆਣਾ ਹੁੰਦਾ ਹੈ ਪਰ ਬਹਿੰਦਾ ਗੰਦ ਹੀ ਹੈ। ਬੰਦਾ ਜਦੋਂ ਬਾਂਦਰ ਫੜਨ ਚ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ ਤੇ ਚਲਾਕ ਬੰਦੇ ਨੂੰ ਇੱਕ ਨਵਾਂ ਫੁਰਨਾ ਫੁਰਿਆ। ਹੁਣ ਉਹਨੇ ਬਾਂਦਰਾਂ ਵਾਲੀਆਂ ਫੁੱਲੀਆਂ ਹੀ ਬੰਦਿਆਂ ਅੱਗੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਹਨੇ ਕਿਤਾਬਾਂ ਚੋਂ ਪੜ੍ਹ ਲਿਆ ਸੀ ਕਿ ਬੰਦਾ ਬਾਂਦਰ ਤੋਂ ਬਣਿਆ ਤੇ ਫੇਰ ਬੰਦੇ ਨੂੰ ਹਾਇਰ ਸਟੱਡੀ ਤੋਂ ਪਤਾ ਲੱਗਾ ਕਿ ਬੰਦਾ ਅਜੇ ਵੀ 30% ਬਾਂਦਰ ਹੈ। ਫਰਜ ਕਰੋ ਅਸੀਂ ਬਾਂਦਰ ਦੇ ਪੈਂਟ ਪਾ ਦਿੰਦੇ ਹਾਂ ਤੇ ਉਹ ਕੁਝ ਹੈਡਮਾਸਟਰ ਥੋੜਾ ਬਣ ਜਾਂਦਾ। ਇਸੇ ਤਰ੍ਹਾਂ ਹੀ ਬਹੁਤ ਸਾਰੇ ਸਾਡੇ ਸਮਾਜ ਵਿਚ ਬਹੁਤ ਸਾਰੇ ਬਾਂਦਰ ਨਿਕਰਾਂ ਤੇ ਟਾਈਆਂ ਲਾ ਕੇ ਤੁਰੇ ਫਿਰਦੇ ਨੇ ਤੇ ਜਾਬਾਂ ਵੀ ਕਰਨ ਡਏ ਨੇ ਕਿਉਂਕਿ ਮਨੁੱਖ ਬਾਂਦਰ ਤੋਂ ਬਣਿਆ। ਇਸ ਕਰਕੇ ਅਜੇ ਤੱਕ ਮਨੁੱਖ ਚੋਂ ਬਾਂਦਰਪੁਣਾ ਦੋਸਤੋ ਪੂਰੀ ਤਰ੍ਹਾਂ ਬਾਹਰ ਨਹੀਂ ਜੇ ਨਿਕਲਿਆ ਤੇ ਪਸ਼ੂਪੁਣਾ ਵੀ, ਪਰ ਅੱਜ ਇਹ ਗੱਲ ਬਾਂਦਰ ਤੇ ਕਰਨ ਡਏ ਹਾਂ। ਪਹਿਲਾਂ ਬਾਂਦਰ ਬੰਦਿਆਂ ਦੀ ਨਕਲ ਕਰਦੇ ਹੁੰਦੇ ਸਨ, ਅਸੀਂ ਨਿੱਕੇ ਨਿੱਕੇ ਹੁੰਦੇ ਬਾਂਦਰ ਦਾ ਤਮਾਸ਼ਾ ਲੈਂਦੇ ਹੁੰਦੇ ਸਨ, ਡੁੱਗ ਵੀ ਵਜਾ ਕੇ ਤਮਾਸ਼ੇ ਵਾਲੇ ਨੇ ਕਹਿਣਾ ਲਓ ਜੀ ਹੁਣ ਬਾਂਦਰ ਬਾਂਦਰੀ ਦਾ ਮੁਕਲਾਵਾ ਲੈਣ ਜਾਵੇਗਾ। ਇਧਰ ਬਾਂਦਰ ਨੇ ਵੀ ਮੋਢੇ ਤੇ ਹਾਕੀ ਰੱਖੀ ਹੋਣੀ ਹੈ, ਉਧਰ ਬਾਂਦਰੀ ਨੇ ਵੀ ਘੱਗਰਾ ਤੇ ਝਾਂਜਰਾਂ ਦੇ ਸੁਰਮਾ ਪਾ ਕੇ ਤੇ ਦੂਜੇ ਪਾਸੇ ਨੂੰ ਮੂੰਹ ਕਰਕੇ ਪੀੜੀ ਜਿਹੀ ਤੇ ਬੈਠੀ ਹੁੰਦੀ ਜੀ ਜਿਤਨਾ ਰੁਸ ਕੇ ਬੈਠੀ ਹੋਵੇ। ਪਹਿਲਾਂ ਤੇ ਬਾਂਦਰ ਨੇ ਇੱਕ ਦੋ ਵਾਰੀ ਕਹਿਣਾ ਵੀ ਚੱਲ ਤੇ ਬਾਂਦਰੀ ਨੇ ਨਾ ਕਰਨੀ, ਪਰ ਫਿਰ ਇਹ ਵੀ ਬਾਂਦਰ ਹੀ ਉਤੋਂ ਹਾਕੀ ਲੈ ਕੇ ਆਇਆ ਸੀ ਤੇ ਬਾਂਦਰੀ ਨੂੰ ਨਾਲ ਤੁਰਨਾ ਹੀ ਪੈਣਾ, ਵੀ ਤਾੜੀਆਂ ਮਾਰਨੀਆਂ। ਪਰ ਦੋਸਤੋ ਹੁਣ ਬੰਦਾ ਬਾਂਦਰਾਂ ਦੀ ਨਕਲ ਕਰਨ ਲੱਗ ਪਿਆ ਜੇ ਤੇ ਇਹੋ ਹੀ ਤਜਰਬਾ ਬੰਦਿਆਂ ਤੇ ਕਰ ਰਿਹਾ ਜੇ। ਅੱਗੋਂ ਬੰਦੇ ਦੀ ਚਤਰਾਈ ਵੇਖੋ, ਉਹ ਬੰਦਾ ਬਾਂਦਰਾਂ ਨਾਲੋਂ ਜਲਦੀ ਫੁੱਲੀਆਂ ਚੁੱਕਦਾ ਜੇ, ਜਦੋਂ ਬੰਦਿਆਂ ਅੱਗੇ ਫੁੱਲੀਆਂ ਸੁੱਟੀਆਂ ਜਾਂਦੀਆਂ ਨੇ ਨਾ, ਉਹ ਬਾਂਦਰਾਂ ਤੋਂ ਵੀ ਜਲਦੀ ਚੁੱਕਦੇ ਜੇ। ਬਾਂਦਰ ਤੇ ਯਾਰ ਇਧਰ ਉਧਰ ਵੇਖ ਕੇ ਥੋੜਾ ਜਿਹਾ ਇੰਤਜ਼ਾਰ ਕਰਕੇ ਤੇ ਅੰਦਾਜ਼ਾ ਲਾਉਂਦੇ ਹੁੰਦੇ ਹਨ ਤੇ ਕੋਈ ਖਤਰਾ ਤੇ ਨਹੀਂ ਤੇ ਫੇਰ ਫੁੱਲੀਆਂ ਚੁੱਕਣ ਆਉਂਦੇ ਹੁੰਦੇ ਹਨ ਦਰਖਤ ਤੋਂ ਥੱਲੇ। ਪਰ ਬੰਦੇ ਤੇ ਫੁੱਲੀਆਂ ਦੇ ਸਿੱਧੀ ਡਾਈ ਮਾਰਦੇ ਨੇ। ਮੈਂ ਤੁਹਾਨੂੰ ਇੱਕ ਇਗਜ਼ਾਮਪਲ ਦਿੰਦਾ, ਥੋੜੀ ਜਿਹੀ ਪੁਰਾਣੀ ਹੈ ਵੀਡੀਓ, ਤੁਸੀਂ ਵੇਖੀ ਹੋਏਗੀ, ਤੁਹਾਡੇ ਚੋਂ ਕਈਆਂ ਨੂੰ ਇਹ ਯਾਦ ਆ ਜਾਏਗਾ। ਫੇਸਬੁੱਕ ਤੇ ਇੱਕ ਵੀਡੀਓ ਬਹੁਤ ਵਾਇਰਲ ਹੋਈ, ਪੁਰਾਣੀ ਗੱਲ ਹੈ ਥੋੜੀ ਜਿਹੀ। ਇੱਕ ਰਾਜਨੀਤਿਕ ਇਕੱਠ ਹੋਇਆ, ਕਾਫੀ ਭੀੜ ਇਕੱਠੀ ਹੋਈ ਸੀ ਉਸ ਇਕੱਠ ਦੇ ਵਿੱਚ ਤੇ ਚਾਹ ਪਾਣੀ ਦਾ ਪ੍ਰਬੰਧ ਸੀ ਉੱਥੇ। ਹਾਂਜੀ, ਭੀੜ ਵਿੱਚੋਂ ਦੀ ਇੱਕ ਬੰਦਾ ਪਕੌੜਿਆਂ ਵਾਲੀ ਟੋਕਰੀ ਚੁੱਕ ਕੇ ਲੰਘ ਰਿਹਾ ਸੀ ਤੇ ਉਹ ਪਕੌੜੇ ਖੜਨ ਕਿੱਥੇ ਲੱਗਾ ਸੀ ਯਾਰ, ਜਿੱਥੇ ਟੇਬਲ ਲੱਗੇ ਸੀ ਜਿੱਥੇ ਇਹਨਾਂ ਨੇ ਜਾ ਕੇ ਚਾਹ ਪਾਣੀ ਪੀਣਾ ਸੀ, ਇਹਨਾਂ ਵਾਸਤੇ ਹੀ ਪਕੌੜੇ ਜਾ ਰਹੇ ਸਨ ਜਿਨ੍ਹਾਂ ਦੇ ਵਿੱਚੋਂ ਦੀ ਉਹ ਲੰਘਣ ਡਿਆ ਸੀ। ਜਦੋਂ ਪਕੌੜੇ ਲੈ ਕੇ ਇਹਨਾਂ ਚੋਂ ਦੀ ਲੰਘਣ ਡਿਆ ਸੀ ਨਾ, ਤੇ ਆਲੇ ਦੁਆਲੇ ਦੇ ਬੰਦਿਆਂ ਨੇ ਉਹਦੀ ਟੋਕਰੀ ਤੇ ਹੀ ਅਟੈਕ ਕਰ ਦਿੱਤਾ ਪਕੌੜਿਆਂ ਵਾਲੇ ਤੇ। ਹੈ ਪਕੌੜੇ ਕਿਤੇ ਡਿੱਗ ਪਏ, ਪਕੌੜਿਆਂ ਵਾਲਾ ਕਿਤੇ ਡਿੱਗ ਪਿਆ। ਹੁਣ ਪਕੌੜਿਆਂ ਵਾਲੀ ਟੋਕਰੀ ਚ ਕੋਈ 30-35 ਹੱਥ ਪੈ ਗਏ ਬੰਦਿਆਂ ਦੇ, ਲੋਕ ਬਾਂਦਰ ਕਿੱਲਾ ਖੇਡਣ ਲੱਗ ਪਏ ਭਾਈ। ਤਿੰਨਾਂ ਚੌਹਾਂ ਦੀਆਂ ਪੱਗਾਂ ਰੱਖੀਆਂ, ਕਈਆਂ ਦੇ ਰਗੜਾਂ ਲੱਗੀਆਂ, ਕੁਝ ਥੱਲੇ ਆ ਗਏ, ਕੁਝ ਜ਼ਮੀਨ ਤੇ ਡਿੱਗੇ ਹੋਏ ਪਕੌੜੇ ਜਿਨ੍ਹਾਂ ਤੇ ਪਹਿਲਾਂ ਘੁਲਦਿਆਂ ਪੈਰ ਲੱਗੇ ਸਨ ਉਹ ਦਬਾਦਾਂ ਵਿੱਚ ਇਕੱਠੇ ਕਰਨ ਡਏ ਸਨ ਉਹ ਪਕੌੜੇ, ਤੇ ਕਈਆਂ ਦੀਆਂ ਦਾੜੀਆਂ ਅੱਧੀਆਂ ਚਿੱਟੀਆਂ ਸਨ। ਅੰਦਾਜ਼ਾ ਲਾ ਲਓ 40 ਸਾਲਾਂ ਤੋਂ ਸਾਰੇ ਉੱਪਰ, 50 ਤੋਂ ਵੀ ਉੱਪਰ ਹੈਗੇ ਸਨ, ਅੱਧੀਆਂ ਅੱਧੀਆਂ ਚਿੱਟੀਆਂ ਦਾੜੀਆਂ ਸਨ, ਬੱਚਾ ਵਿੱਚ ਕੋਈ ਵੀ ਨਹੀਂ ਸੀ। ਜਿੱਦਾਂ ਅਸੀਂ ਛੋਟੇ ਹੁੰਦੇ ਪਿੰਡ ਚ ਜੰਝ ਆਏ ਨਾ ਤੇ ਪੈਸੇ ਲੁੱਟਦੇ ਹੁੰਦੇ ਸਨ, ਹੈ ਇਸੇ ਤਰ੍ਹਾਂ ਹੀ ਇਹ 50-50 ਸਾਲ ਦੇ ਬੰਦੇ ਪਕੌੜੇ ਲੁੱਟ ਰਹੇ ਹਨ, ਅੱਧੀ ਅੱਧੀਆਂ ਚਿੱਟੀਆਂ ਦਾੜੀਆਂ, ਨਾਲੇ ਹੱਸ ਰਹੇ ਸਨ ਨਾਲੇ ਘੁਲ ਰਹੇ ਸਨ ਪਕੌੜੇ ਵਾਲੀ ਟੋਕਰੀ ਉੱਤੇ। ਉਹ ਯਾਰ ਅਸੀਂ ਤੇ ਬੱਚੇ ਸੀ ਉਦੋਂ, ਛੋਟੇ ਛੋਟੇ ਸਨ।

0: ਇਹਨਾਂ ਨੂੰ ਕਿਹੜੀ ਸ਼੍ਰੇਣੀ ਚ ਸ਼ਾਮਿਲ ਕਰੀਏ ਜਿਹੜੇ ਪੰਜਾਹ ਚਾਲੀਆਂ ਸਾਲਾਂ ਦੇ ਪਕੌੜਿਆਂ ਤੋਂ ਤੇ ਪਕੌੜਿਆਂ ਦਾ ਬੰਦਾ ਖਾਣ ਵੀ ਇਹਨਾਂ ਵਾਸਤੇ ਹੀ ਡਿਆ ਸੀ ਉਹ ਮੇਜ਼ ਤੱਕ। ਬਾਂਦਰ ਸ਼੍ਰੇਣੀ ਚ ਬਾਂਦਰ ਸ਼੍ਰੇਣੀ ਬਾਂਦਰ ਸ਼੍ਰੇਣੀ ਚ ਨੇ ਹੋਰ ਕਾਹਦੇ ਚ ਨੇ ਹੋਣੇ ਹੈ ਕਿ ਇਹਨਾਂ ਬੰਦਿਆਂ ਨੇ ਪਹਿਲਾਂ ਕਦੀ ਪਕੌੜੇ ਨਹੀਂ ਵੇਖੇ ਜਾਂ ਇਹਨਾਂ ਨੇ ਕਦੀ ਪਕੌੜੇ ਨਹੀਂ ਸੀ ਖਾਧੇ। ਇਹਨਾਂ ਬਥੇਰੇ ਪਕੌੜੇ ਖਾਧੇ ਨੇ ਪਰ ਦੂਜੇ ਨੂੰ ਵੇਖ ਕੇ ਇੱਕ ਦੂਜੇ ਨੂੰ ਵੇਖ ਕੇ ਇੱਕ ਨੇ ਪਹਿਲਾਂ ਦੋਵੇਂ ਹੱਥ ਪਾਏ ਫਿਰ ਸਾਰਿਆਂ ਨੇ ਬਾਂਦਰ ਵੱਲੋਂ ਪਕੌੜੇ ਵਾਲੀ ਝੋਪੜੀ ਦੇ ਛੜੱਪੇ ਮਾਰ ਦਿੱਤੇ। ਇਹ ਪਤਾ ਕੀ ਸੀ ਇਹ ਇਹਨਾਂ ਦੇ ਵਿੱਚ ਨਾ ਬਾਂਦਰ ਪੁਣੇ ਦੀਆਂ ਤਰੰਗਾਂ ਆ ਗਈਆਂ ਸਨ ਕਿਉਂਕਿ 30-35% ਬੰਦਾ ਅਜੇ ਵੀ ਬਾਂਦਰ ਤੇ ਇਹਨਾਂ ਨੇ ਉਹ ਜਲਵਾ ਵਿਖਾਇਆ ਸੀ ਤੇ ਕੱਪੜੇ ਅਸੀਂ ਭਾਵੇਂ ਬੰਦਿਆਂ ਵਾਲੇ ਪਾਏ ਨੇ ਪਰ ਆ ਵੇਖ ਲਓ ਇਸ ਚੀਜ਼ ਨੂੰ ਹੁਣ ਪਤਾ ਲੱਗਾ ਹੋਏਗਾ ਤੁਹਾਨੂੰ ਕਿ ਬਾਂਦਰ ਬੰਦੇ ਅਜੇ ਵੀ 30% ਬਾਂਦਰ ਪਾਏ ਜਾਂਦੇ ਨੇ। ਇਹੋ ਜਿਹੀਆਂ ਐਗਜ਼ਾਮਪਲਾਂ ਹੋਰ ਵੀ ਬਹੁਤ ਨੇ ਤੇ ਤੁਸਾਂ ਵੀ ਬਹੁਤ ਵੇਖੀਆਂ ਨੇ। ਹਾਂਜੀ ਮੈਨੂੰ ਪਤਾ ਮੇਰੀ ਕਹਾਣੀ ਸੁਣ ਕੇ ਤੁਹਾਨੂੰ ਇਹੋ ਜਿਹੀਆਂ ਬਾਂਦਰ ਪੁਣੇ ਦੀਆਂ ਕਹਾਣੀਆਂ ਹੋਰ ਬੜੀਆਂ ਚੇਤੇ ਆਈਆਂ ਹੋਈਆਂ ਨੇ। ਆਮ ਜ਼ਿੰਦਗੀ ਚ ਵੇਖਿਆ ਜਾਵੇ ਤਾਂ ਸਾਰੀ ਦੁਨੀਆ ਵਿੱਚ ਕੁਝ ਹੀ ਪ੍ਰਤੀਸ਼ਤ ਲੋਕ ਨੇਕ ਬਖਤ ਵਿਦਵਾਨ ਤੇ ਸ਼ਲਾਘਾਯੋਗ ਹੁੰਦੇ ਨੇ। ਕਹਿਣ ਦਾ ਮਤਲਬ ਹੈ ਕਿ ਬਹੁਤ ਘੱਟ ਲੋਕੀ ਬੰਦੇ ਦੇ ਪੁੱਤਰ ਨੇ ਅਜੇ ਵੀ, ਬਹੁਤੇ ਬੰਦੇ ਖੋਤੇ ਦੇ ਖੁਰ ਨੇ ਅਜੇ ਵੀ। ਆਮ ਲੋਕਾਂ ਵਿੱਚ ਕਮੀਨਾਪਣ, ਹਰਾਮਖੋਰੀ, ਬੇਲਿਆਜੀ, ਵਹਿਸ਼ੀਪੁਣਾ, ਬਾਂਦਰਪੁਣਾ ਘੁੱਟ ਘੁੱਟ ਕੇ ਭਰਿਆ ਪਿਆ ਹੈਗਾ। ਕੁਝ ਹੀ ਲੋਕ ਜੈਂਟਲ ਦੇ ਚੰਗੇ ਸੁਭਾਅ ਦੇ ਸਮਾਜ ਤੇ ਦੇਸ਼ ਦਾ ਤੇ ਸਟੇਟ ਦਾ ਖੈਰ ਖਾ ਉਹ ਲੋਕ ਹੈਗੇ ਨੇ। ਜੰਗਲ ਦੀ ਦੁਨੀਆ ਚ ਅਸੀਂ ਵੇਹਨੇ ਆਂ ਹਰ ਤਕੜਾ ਜਾਨਵਰ ਮਾੜੇ ਨੂੰ ਖਾਂਦਾ। ਸਿਰਫ ਵੱਡੀ ਮੱਛੀ ਛੋਟੀ ਨੂੰ ਨਹੀਂ ਖਾਂਦੀ ਸਗੋਂ ਕੀੜੇ ਮਕੌੜੇ ਵੀ ਇੱਕ ਦੂਜੇ ਨੂੰ ਖਾਂਦੇ ਨੇ। ਬੰਦੇ ਦਾ ਸਭ ਤੋਂ ਭਿਆਨਕ ਦੁਸ਼ਮਣ ਵੀ ਬੰਦਾ ਹੀ ਹੈ। ਤਗੜੇ ਅਜੇ ਵੀ ਮਾੜਿਆਂ ਦੇ ਇਸੇ ਤਰ੍ਹਾਂ ਹੀ ਜ਼ੁਲਮ ਕਰਦੇ ਨੇ ਜਿਵੇਂ ਜੰਗਲ ਚ ਤਗੜੇ ਜੰਗਲੀ ਜਾਨਵਰ ਇੱਕ ਮਾੜੇ ਤੇ ਜਾਨਵਰ ਤੇ ਜ਼ੁਲਮ ਕਰਕੇ ਉਹਨੂੰ ਖਾ ਜਾਂਦੇ ਨੇ ਤੇ ਤਗੜੇ ਬੰਦੇ ਵੀ ਮਾੜਿਆਂ ਨੂੰ ਇਦਾਂ ਹੀ ਮਾਰਦੇ ਨੇ। ਹਾਂਜੀ ਤਗੜਿਆਂ ਦਾ 80-100 ਹੁੰਦਾ। ਕਿਸੇ ਤਗੜੇ ਬੰਦੇ ਨੇ ਨਾ ਕਿਸੇ ਗਰੀਬ ਜੇ ਬੱਚੇ ਨੂੰ ਕੋਈ 12 ਸਾਲ ਦੇ ਨੂੰ ਨਾ ਕੋਈ ਗੱਲ ਹੋਈ ਹੋਏਗੀ ਤੇ ਉਹਦੇ ਕੰਨਾਂ ਤੇ ਇੱਕ ਚਪੇੜ ਮਾਰੀ ਤੇ ਉਹ ਵਿਚਾਰਾ ਕੀ ਕਰਦਾ ਉਹ ਨਾ ਉਹਨੇ ਚੀਕ ਮਾਰ ਕੇ ਰੋਣ ਲੱਗਾ ਤੇ ਇਹਨੇ ਦੂਜੀ ਚਪੇੜ ਵੀ ਉਹਦੇ ਦੂਜੇ ਕੰਨ ਤੇ ਮਾਰੀ ਤੇ ਕਹਿੰਦਾ ਰੋਣਾ ਕੱਢ ਹਾਂ ਆਵਾਜ਼ ਪਤਾ ਉਹ ਵਿਚਾਰਾ ਰੋਣਾ ਹੀ ਹੱਟ ਗਿਆ। ਆ ਤਗੜਿਆਂ ਦਾ 80-100 ਹੁੰਦਾ ਜੇ ਤੇ ਬੰਦੇ ਵੀ ਆਦਮਖੋਰ ਹੈਗੇ ਬੰਦੇ ਵੀ ਬੰਦੇ ਖਾਂਦੇ ਨੇ ਜਿਵੇਂ ਤਗੜੇ ਮਾੜਿਆਂ ਨੂੰ ਨਿਕਲ ਨਹੀਂ ਜਾਂਦੇ ਸੱਚੀ ਮੁੱਚੀ ਦੇ ਮਨੁੱਖ ਦੈਂਤ ਵੀ ਤੁਹਾਨੂੰ ਮਿਲਣਗੇ। ਤੁਸੀਂ ਬਹੁਤ ਵਾਰੀ ਸੁਣਿਆ ਹੋਵੇਗਾ ਕਿ ਛੋਟੇ ਛੋਟੇ ਬੱਚੇ ਅਗਵਾ ਕਰਕੇ ਉਹਨਾਂ ਨੂੰ ਕੁੱਕੜ ਵਾਂਗੂ ਭੁੰਨ ਕੇ ਖਾਣ ਵਾਲੇ ਦੈਂਤ ਇਨਸਾਨ ਵੀ ਹੈਗੇ ਨੇ। ਆਪਣੀ ਨਸਲ ਘਾਤ ਕਰਨ ਵਾਲੇ ਭਿਆਨਕ ਤੋਂ ਭਿਆਨਕ ਜਾਨਵਰ ਦੀ ਤਕਰੀਬਨ ਆਪਣੀ ਨਸਲ ਨੂੰ ਨਹੀਂ ਖਾਂਦੇ। ਜੇਕਰ ਬੰਦੇ ਨੇ ਆਪਣੀ ਸੰਸਕ੍ਰਿਤੀ ਸਭਿਅਤਾ ਦਾ ਨਿਰਮਾਣ ਕੀਤਾ ਹੈ ਦੋਸਤੋ ਤੇ ਦੁਨੀਆਂ ਤਬਾਹ ਵੀ ਇੰਨੀ ਕਰਨੀ ਜੇ ਜ਼ਰੂਰੀ ਨਹੀਂ ਕਿ ਇਹ ਦੁਨੀਆਂ ਤਬਾਹ ਜੰਗਲਾਂ ਨਾਲ ਕਰੇ। ਪਾਣੀ ਪੀਣਾ ਪਾਣੀ ਲਹਿਰ ਬਣਾਇਆ ਕਿ ਨਹੀਂ ਸਾਹ ਲੈਣਾ ਔਖਾ ਹੋਇਆ ਕਿ ਨਹੀਂ ਮੁਸ਼ਕਲ ਹੋ ਗਿਆ ਨਾ। ਬਾਂਦਰ ਰੂਪੀ ਬੰਦੇ ਨੇ ਆਪ ਤਾਂ ਡੁੱਬਣਾ ਨਾਲ ਸਾਰੀ ਕਾਇਨਤ ਨੂੰ ਵੀ ਤੇ ਜੀਵ ਜੰਤੂਆਂ ਨੂੰ ਵੀ ਇਹਨੇ ਇਹ ਲੈ ਕੇ ਡੁੱਬੇਗਾ। ਬੰਦੇ ਨੇ ਜਿੰਨੇ ਖਤਰਨਾਕ ਤੇ ਮਾਰੂ ਹਥਿਆਰ ਬਣਾ ਲਏ ਨੇ ਉਹ ਚੱਲਣੇ ਤੇ ਸੱਜਣੋ ਇਸ ਧਰਤੀ ਤੇ ਹੀ ਇਹਨੇ ਨਾ ਇਸ ਧਰਤੀ ਮਾਂ ਦੀ ਹਿੱਕ ਤੇ ਹੀ ਚੱਲਣੇ ਨੇ ਨਾ ਜਿੰਨੇ ਵੀ ਬਣੇ ਨੇ। ਹੋਰ ਇਹਦੀ ਭੂਆ ਦੇ ਵਿਆਹ ਤੇ ਚੰਨ ਤੇ ਚੱਲਣੇ ਨੇ ਇੱਥੇ ਹੀ ਚੱਲਣੇ ਨੇ ਇਸ ਧਰਤੀ ਦੇ ਉੱਤੇ। ਜਿਸ ਤਰ੍ਹਾਂ ਬਾਂਦਰ ਫੁੱਲੀਆਂ ਵਾਲੀ ਕੁੱਜੀ ਚ ਫਸਿਆ ਸੀ ਨਾ ਓਦਾਂ ਹੀ ਇਹ ਫਸਿਆ ਪਿਆ ਬੰਦਾ ਵੀ। ਮੈਂ ਕਿਸੇ ਤੇ ਐਟਮ ਬੰਬ ਸੁੱਟਾਂਗਾ, ਤੁਸੀਂ ਮੇਰੇ ਤੇ ਫੁੱਲ ਸੁੱਟੋਗੇ, ਤੁਸੀਂ ਵੀ ਮੇਰੇ ਤੇ ਐਟਮ ਬੰਬ ਹੀ ਸੁੱਟੋਗੇ, ਤੇ ਫਿਰ ਬਚੇਗਾ ਕੌਣ? ਸਾਇੰਸਦਾਨਾਂ ਨੇ ਤੇ ਇਹ ਐਟਮ ਸ਼ਕਤੀ ਕਾਰਖਾਨੇ ਚਲਾਉਣ ਵਾਸਤੇ, ਬਿਜਲੀ ਵਾਸਤੇ, ਇਹਦੇ ਤੋਂ ਬਹੁਤ ਸਾਰਾ ਕੰਮ ਲਿਆ ਜਾ ਸਕਦਾ। ਪਰ ਮਨੁੱਖੀ ਦਿਮਾਗ ਬਾਂਦਰ ਦਿਮਾਗ ਨੇ, ਇਹਦੇ ਤੋਂ ਐਟਮ ਬੰਬ ਬਣਾ ਕੇ ਦੁਨੀਆ ਤਬਾਹ ਕਰਨ ਦੀ ਚਾਲ ਚੱਲਣੀ ਸ਼ੁਰੂ ਕਰ ਦਿੱਤੀ ਹੈ। ਜਦੋਂ ਦਾ ਇਹ ਬਾਂਦਰ ਰੂਪੀ ਬੰਦਾ ਕੱਛਾ ਪਾ ਕੇ ਸੱਭਿਅਕ ਹੋ ਗਿਆ, ਹੋ ਨੀ ਗਿਆ ਜੇ, ਹੋ ਨੀ ਗਿਆ ਸੱਭਿਅਕ, ਜੰਗਲ ਚੋਂ ਬਾਹਰ ਹੀ ਨਿਕਲਿਆ ਸੀ, ਉਦੋਂ ਹੀ ਮਜ਼ਬ ਹੋਂਦ ਵਿੱਚ ਆਉਣੇ ਸ਼ੁਰੂ ਹੋ ਗਏ। ਸਭ ਐਜੂਕੇਟਡ ਆਦਮੀਆਂ ਨੂੰ ਪਤਾ ਕਿ ਮਜ਼ਬ ਸ਼ੁਰੂ ਕਿੱਥੋਂ ਹੋਏ ਸਨ, ਕਿਸੇ ਦਾ ਬਿਜਲੀ ਕੜਕੀ ਤੇ ਉਹੀ ਰੱਬ, ਜੰਗਲਾਂ ਨੂੰ ਅੱਗ ਲੱਗ ਗਈ ਤੇ ਇਹ ਵੀ ਰੱਬੀ ਪ੍ਰੋਪ ਹੋ ਗਿਆ। ਹਾਂਜੀ, ਕੋਈ ਸੂਰਜ, ਕੋਈ ਦਰਖਤ ਦੇਵਤਾ, ਕੋਈ ਫਲਾਣ ਦੇਵਤਾ, ਸਭ ਸ਼ਾਤਰ ਇਨਸਾਨਾਂ ਨੇ ਬੰਦੇ ਨੂੰ ਬੁੱਧੂ ਬਣਾਉਣਾ ਸ਼ੁਰੂ ਕਰ ਦਿੱਤਾ। ਕੁਦਰਤ ਨੇ ਹਰ ਬੰਦੇ ਨੂੰ ਇੱਕੋ ਜਿਹਾ ਨਹੀਂ ਬਣਾਇਆ, ਕੋਈ ਚੁਸਤ ਹੁੰਦਾ, ਕੋਈ ਸੁਸਤ ਹੁੰਦਾ, ਕੋਈ ਚਲਾਕ ਹੁੰਦਾ, ਕੋਈ ਸਿਆਣਾ ਹੁੰਦਾ। ਚਲਾਕ ਬੰਦਿਆਂ ਨੇ ਮੰਦ ਬੋਧੀ ਲੋਕਾਂ ਅੱਗੇ ਕਈ ਤਰ੍ਹਾਂ ਦੀਆਂ ਫੁੱਲੀਆਂ ਸੁੱਟ ਕੇ ਉਹਨਾਂ ਦਾ ਹਰ ਤਰ੍ਹਾਂ ਦਾ ਸ਼ੋਸ਼ਣ ਕੀਤਾ ਤੇ ਅੱਗੇ ਹੋ ਵੀ ਰਿਹਾ। ਇੱਕ ਗੱਲ ਯਾਦ ਰੱਖਿਓ, ਧਾਰਮਿਕ ਤੇ ਰਾਜਨੀਤੀ ਦੇ ਕਰਤਾ ਧਰਤਾ ਜਾਂ ਉਹਨਾਂ ਦੇ ਠੇਕੇਦਾਰ ਕਹਿ ਲਓ, ਬਾਕੀ ਸਾਰਿਆਂ ਨਾਲੋਂ ਜ਼ਿਆਦਾ ਚਲਾਕ ਤੇ ਮੱਕਾਰ ਹੁੰਦੇ ਆ। ਹਾਂਜੀ, ਇਹਨਾਂ ਦੀ ਫਿਲਾਸਫੀ, ਬੋਲੀ ਤੇ ਗੁਮਰਾਹ ਕੁੰਨ ਹੁੰਦੀ ਹੈ। ਇੱਕ ਵਾਰੀ ਨਾ ਹਾਥੀ ਇੱਕ ਨਦੀ ਦੇ ਨਹਾਤੇ ਤੇ ਜਦੋਂ ਉਹ ਬਾਹਰ ਨਿਕਲੇ, ਨਹਾ ਧੋ ਕੇ ਉਹਨਾਂ ਨੇ ਕਾਫੀ ਇੰਜੋਏ ਕੀਤਾ, ਬਾਹਰ ਨਿਕਲੇ ਤੇ ਉਹ ਜਿਹੜੀ ਉੱਥੇ ਭੁੱਬਰ ਮਿੱਟੀ ਜਿਹੀ ਸੀ ਨਾ, ਘਟਾ ਜਿਹਾ, ਉਹਨਾਂ ਨੇ ਫੇਰ ਆਪਣੇ ਉੱਤੇ ਸੁੱਟ ਲਿਆ ਆਪਣੀਆਂ ਸੁੰਡਾਂ ਨੀਆਂ ਦੇ ਵਿੱਚ ਭਰ ਕੇ। ਤੇ ਇੱਕ ਜੱਟ ਤੇ ਇੱਕ ਧਾਰਮਿਕ ਬੰਦਾ ਬੈਠਾ ਸੀ ਉੱਥੇ, ਮਹਾਰਾਜ ਜੀ ਹੋਣੀ, ਠੀਕ ਹੈ। ਉਹ ਜੱਟ ਵਿਚਾਰਾ ਹਾਲਵਾਉਣ ਡਿਆ ਸੀ ਤੇ ਉਹਨੂੰ ਕਹਿੰਦਾ, ਆ ਜੀ ਸਮਝ ਨਹੀਂ ਆਈ, ਪਹਿਲਾਂ ਹਾਥੀਆਂ ਨੇ ਆਪਣਾ ਦੰਦ ਮੰਦ ਲਾਇਆ, ਇਸ਼ਨਾਨ ਕੀਤਾ, ਬੜਾ ਲਿਸ਼ਕ ਕੇ ਬਾਹਰ ਨਿਕਲੇ ਨੇ, ਤੇ ਫੇਰ ਉਹਨਾਂ ਨੇ ਆਪਣੇ ਆਪ ਤੇ ਘੱਟਾ ਸੁੱਟ ਲਿਆ। ਇਹਦੀ ਸਮਝ ਨਹੀਂ ਆਈ, ਜੇ ਇਹਨਾਂ ਨੇ ਗਾਂਧੀ ਆਪਣੇ ਤੇ ਸੁੱਟਣਾ ਸੀ ਤੇ ਨਾਤੇ ਕਿਉਂ ਨੇ? ਉਹ ਮਹਾਰਾਜ ਜੀ ਹੁਣੀ ਕਹਿੰਦੇ ਨੇ, ਭਗਤਾ ਤੂੰ ਜੱਟ ਬੂਟ ਹੈ, ਤੈਨੂੰ ਇਹਨਾਂ ਗੱਲਾਂ ਦਾ ਕੀ ਪਤਾ? ਉਹ ਕਹਿੰਦਾ, ਫਿਰ ਵੀ ਮੈਨੂੰ ਦੱਸੋ ਤੇ ਸਹੀ ਹੈ। ਇੰਨੀ ਦੇਰ ਨੂੰ ਉਹਦਾ ਮੁੰਡਾ ਵੀ ਬੀਏ ਚ ਪੜ੍ਹਦਾ ਸੀ, ਉਹ ਰੋਟੀ ਲੈ ਕੇ ਆ ਗਿਆ ਤੇ ਦਿਆ ਸੀ ਉਹਨੂੰ ਗੱਲ ਸੁਣਾਉਣ। ਭਾਈ ਉਹਨਾਂ ਨੇ ਹਾਥੀ ਬੜਾ ਸਿਆਣਾ ਜਾਨਵਰ ਹੁੰਦਾ, ਇਹ ਇੱਥੇ ਇਸ਼ਨਾਨ ਕਰਨ ਆਇਆ, ਹੁਣ ਦੁਪਹਿਰ ਆਪਣਾ ਧੁੱਪ ਚੜੀ ਹੈ ਨਾ, ਤੇ ਇਹ ਬਾਹਰ ਇਸ਼ਨਾਨ ਕਰਕੇ ਬਾਹਰ ਨਿਕਲੇ ਨੇ, ਤੇ ਇਹਨਾਂ ਨੂੰ ਪਤਾ ਕਿ ਇਸੇ ਥਾਂ ਤੇ ਸਵੇਰੇ ਸਵੇਰੇ 3 ਜਾਂ 4 ਵਜੇ ਦੇਵੀ ਦੇਵਤੇ ਇਸ਼ਨਾਨ ਕਰਕੇ ਜਾਂਦੇ ਨੇ, ਤੇ ਇਹ ਜਿਹੜਾ ਮਿੱਟੀ ਘੱਟਾ ਧੂੜ ਹੈ, ਇਹ ਉਹਨਾਂ ਦੇ ਚਰਨਾਂ ਦੀ ਸ਼ੋਅ ਲੱਗੀ ਹੈ। ਇਸ ਧੂੜ ਨੂੰ ਇਹ ਉਹਨਾਂ ਦੇ ਚਰਨ ਧੂੜ ਜਿਹੜੀ ਹੈ, ਚਰਨਾਂ ਦੀ ਸ਼ੋਅ ਦੇਵੀ ਦੇਵਤਿਆਂ ਦੀ ਹੈ, ਇਹਨਾਂ ਨੇ ਤਾਂ ਕਰਕੇ ਆਪਣੇ ਸਿਰ ਚ ਖੇਹ ਪਾਈ ਹੈ ਤੇ ਲੱਕ ਦੇ ਉੱਤੇ ਵੀ ਸੁੱਟੀ ਹੈ। ਤੇ ਉਹ ਕਹਿੰਦਾ, ਉਹ ਜਿਹੜਾ ਮੁੰਡਾ ਸੀ ਉਹ ਕਹਿੰਦਾ, ਪੰਡਿਤ ਦੀ ਗੱਲ ਉਹਨੇ ਵੀ ਸੁਣ ਲਈ ਮਹਾਸ਼ੇ ਦੀ, ਤੇ ਉਹ ਕਹਿੰਦਾ, ਪੰਡਿਤ ਜੀ ਤੁਸੀਂ ਆਪਣੀ ਫਿਲਾਸਫੀ ਲਈ ਫਿਰਦੇ ਹੋ, ਇਹ ਜਦੋਂ ਆਪਣੇ ਤੇ ਇਹਨਾਂ ਨੇ ਨਹਾਤੇ ਜ਼ਰੂਰ ਨੇ, ਜਦੋਂ ਮਿੱਟੀ ਘੱਟਾ, ਜਦੋਂ ਇਹਨਾਂ ਦੇ ਬਿਲਕੁਲ ਸਰੀਰ ਸਾਫ ਹੋਏ, ਇਹਨਾਂ ਨੂੰ ਇਨਸੈਕਟਸ ਬਹੁਤ ਲੜਦੇ ਨੇ ਤੇ ਧੁੱਪ ਵੀ ਲੱਗਦੀ ਹੈ, ਜਦੋਂ ਇਹ ਮਿੱਟੀ ਘੱਟਾ ਆਪਣੇ ਤੇ ਗਾੜਾ ਗੂਰਾ ਲਾ ਲੈਂਦੇ ਨੇ, ਫਿਰ ਇਹਨਾਂ ਨੂੰ ਇਨਸੈਕਟ ਮੱਖੀਆਂ ਇਹ ਉਹ ਨਹੀਂ ਲੜਦੀਆਂ। ਵੇਖ ਲਓ ਉਹਨੇ ਗੱਲ ਕਿਸ ਤਰ੍ਹਾਂ ਸੁਣਾਈ ਘੁਮਾ ਕੇ, ਤੇ ਇਸ ਮੁੰਡੇ ਨੇ ਕਿਸ ਤਰ੍ਹਾਂ ਉਹਨੂੰ ਐਕਸਪਲੇਨ ਕੀਤਾ। ਧਾਰਮਿਕ ਠੇਕੇਦਾਰਾਂ ਨੇ ਲੋਕਾਂ ਨੂੰ ਭਾਵ ਜਲ ਪਾਰ ਕਰਨ ਲਈ ਨਰਕ ਤੋਂ ਬਚਣ ਤੇ ਜਨਮ ਮਰਨ ਦੀ ਘੁੰਮਣ ਘੇਰੀ ਤੋਂ ਨਿਜਾਤ ਪਾਉਣ ਲਈ ਤਵੀਤਾਂ ਤੇ ਮੰਤਰਾਂ ਦੀਆਂ ਫੁੱਲੀਆਂ ਪਾਉਂਦੇ ਨੇ ਲੋਕਾਂ ਨੂੰ। ਇਹ ਅੰਧ ਵਿਸ਼ਵਾਸ ਦੀਆਂ ਫੁੱਲੀਆਂ ਨੂੰ ਅਕਲ ਦੇ ਗਰੀਬ ਤੇ ਨਿਮਾਣੇ ਲੋਕ ਬੜੀ ਸ਼ਰਧਾ ਨਾਲ ਮੱਥੇ ਨੂੰ ਲਾ ਕੇ ਜ਼ਮੀਨ ਤੇ ਨੱਕ ਰਗੜਦੇ ਹੋਏ ਛੱਕ ਜਾਂਦੇ ਨੇ ਅੰਧ ਵਿਸ਼ਵਾਸ ਦੀਆਂ ਫੁੱਲੀਆਂ। ਇਹ ਫੁੱਲੀਆਂ ਵਾਲੇ ਪ੍ਰਸਾਦ ਵਿਚ ਇੰਨਾ ਕੁ ਨਸ਼ਾ ਕਿ ਕੋਈ ਟਾਵਾਂ ਟਾਵਾਂ ਹੀ ਚੁਕੰਨਾ ਹੀ ਜੋ ਇਹਨਾਂ ਨੂੰ ਫੁੱਲੀਆਂ ਸਮਝਦਾ, ਬਾਕੀ ਸਭ ਇਹਨੂੰ ਪ੍ਰਸ਼ਾਦ ਹੀ ਸਮਝਦੇ ਨੇ। ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਯਾਦ ਕਰ ਲੋ ਪਤਾਸੇ ਤੇ ਫੁੱਲੀਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ। 5% ਭੱਦਰ ਪੁਰਸ਼ ਨੇ ਜਿਹੜੇ ਇਹਨਾਂ ਲੋਕਾਂ ਨੂੰ ਇਸ ਜੰਜਾਲ ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਂਜੀ, 20-30% ਲੋਕ ਪੱਬਾਂ ਭਾਰ ਹੋ ਕੇ 70% ਨੂੰ ਧਾਰਮਿਕ ਦਲਦਲ ਵਿਚ ਧੱਕਣ ਦੀ ਕੋਸ਼ਿਸ਼ ਕਰ ਰਹੇ ਨੇ। ਭਾਰਤ ਤੇ ਅਗਰ ਇਕ ਪੰਛੀ ਝਾਤ ਮਾਰੀ ਜਾਵੇ, ਲੋਕਾਂ ਨੇ ਘਰ ਘਰ ਮੰਦਰ ਗੁਰਦੁਆਰੇ ਬਣਾਏ ਨੇ, ਜੇਲਾਂ ਵਿਚ ਸਭ ਤੋਂ ਜ਼ਿਆਦਾ ਰੱਬ ਦਾ ਨਾਂ ਲਿਆ ਜਾਂਦਾ, ਕੰਧਾਂ ਪੋਸਟਰਾਂ ਨਾਲ ਭਰੀਆਂ ਪਈਆਂ ਨੇ ਦੋਸਤੋ। ਐਤਵਾਰ ਨੂੰ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਸਾਡੇ ਸ਼ਹਿਰ ਵਿਚ ਫਲਾਣੇ ਮਹਾਂਪੁਰਸ਼ ਜਾਂ ਮੁਨੀ ਜੀ ਚਰਨ ਪਾ ਰਹੇ ਨੇ। ਆ ਸੱਜਣੋ, ਹੋਮ ਹਮਾ ਕੇ ਆਓ ਤੇ ਆਪਣਾ ਪ੍ਰਭੂ ਚਰਨਾਂ ਵਿਚ ਆਪਣਾ ਸੀਸ ਨਵਾ ਕੇ ਜੀਵਨ ਸਫਲ ਬਣਾਓ। ਇਹ ਅਨਾਊਂਸਮੈਂਟ ਇਕ ਰਿਸ਼ਕੇ ਵਾਲਾ ਕਰਨ ਡਿਆ ਸੀ। ਹਾਂਜੀ, ਕੰਮ ਕਰਦਿਆਂ ਤੇ ਇਹਨਾਂ ਲੋਕਾਂ ਨੂੰ ਇਹ ਹੀ ਮੌਤ ਪੈਂਦੀ ਆ ਸਾਡੇ ਲੋਕਾਂ ਨੂੰ, ਕਿਉਂਕਿ ਕੰਮ ਕਰਨ ਸਰਕਾਰ ਆਪਣਾ ਸਰਕਾਰ ਦਾਲ ਤੇ ਚੌਲ ਦੇ ਰਹੀ ਹੈ, ਕੰਮ ਕਿਉਂ ਕਰਨ? ਕੰਮ ਕਰਕੇ ਵੀ ਇਹਨਾਂ ਨੇ ਦਾਲ ਚੌਲ ਹੀ ਖਾਣਾ, ਜੇ ਮੁਫ਼ਤ ਮਿਲਣ ਡਈ ਹੈ ਤੇ ਠੀਕ, ਫਿਰ ਹੋਰ ਵੀ ਵਧੀਆ ਗੱਲ ਹੈ। ਦਿਹਾੜੀਆਂ ਕਰਨੋਂ ਹਟ ਗਏ ਨੇ ਪੰਜਾਬ ਚ, ਹੇ ਬਈਏ ਕਿਉਂ ਆ ਗਏ ਨੇ? ਸਾਡਾ ਕੋਈ ਵੇਖਿਆ ਕਿ ਨਹੀਂ ਕੋਈ ਦਿਹਾੜੀ ਕਰਦਾ ਪੰਜਾਬੀ? ਵੇਲੜਾਂ ਨੇ ਤੇ ਨਹੀਂ, ਇਹ ਜਿਹੜੇ ਵੇਲੜਾਂ ਨੇ ਨਹੀਂ, ਧਾਰਮਿਕ ਟੂਰਨਾਮੈਂਟ ਚ ਰਸ਼ ਪਾਉਣਾ ਤੇ ਹੋਰ ਕਿੰਨੇ ਪਾਉਣਾ। ਬੀਬੀਆਂ ਧਾਰਮਿਕ ਅਖਾੜਿਆਂ ਚ ਸਭ ਤੋਂ ਪਹਿਲਾਂ ਐਂਟਰੀ ਮਾਰਦੀਆਂ ਨੇ ਤੇ ਲਫੰਗੇ ਸਾਧਾਂ ਦੇ ਲੈਕਚਰ ਸੁਣ ਸੁਣ ਕੇ ਉਹਨਾਂ ਤੋਂ ਕੁਰਬਾਨ ਹੋ ਜਾਂਦੀਆਂ ਨੇ। ਇਹ ਬੀਬੀ ਜਿਹੜੀ ਘਰ ਦੇ ਵਿਚ ਹਾਏ ਕਰਕੇ ਗੋਡਿਆਂ ਦੇ ਹੱਥ ਧਰ ਕੇ ਉੱਠਦੀ ਹੈ, ਸਾਰਿਆਂ ਦੇ ਡੇਰੇ ਜਾ ਕੇ ਡਿਸਕੋ ਡਾਂਸ ਕਰਦੀ ਹੋਈ ਮਾਂਝਾ ਮਾਰਦੀ ਹੈ ਤੇ ਨਾਲੇ ਬਾਬੇ ਦੇ ਗੀਤ ਗਾਉਂਦੀ ਹੈ। ਵਾਹ ਵਾਹ! ਹਾਂਜੀ, ਜਿੱਥੇ ਇੰਨਾ ਰੱਬ ਦਾ ਨਾਂ ਹੋਵੇ ਉਹ ਮੁਲਕ ਤੇ ਸਵਰਗ ਹੋਣਾ ਚਾਹੀਦਾ, ਚਲੋ ਇਧਰ ਹੀ ਆ ਜਾਓ। ਪਰ ਨਰਕ ਕਿਉਂ ਹੈ? ਸਭ ਸਰਕਾਰੀ ਅਧਿਕਾਰੀ ਪੂਜਾ ਪਾਠ ਕਰਕੇ ਦਫ਼ਤਰ ਜਾਂਦੇ ਨੇ ਰਿਸ਼ਵਤ ਲੈਣ ਵਾਸਤੇ। ਫੁੱਲੀਆਂ ਸੁੱਟਣ ਵਾਲੇ ਖੇਤਰ ਵਿਚ ਰਾਜਨੀਤਿਕ ਲੋਕ ਧਾਰਮਿਕ ਲੋਕਾਂ ਦੇ ਵੀ ਪਿਓ ਨੇ। ਸੱਜਣੋ, ਤੁਹਾਨੂੰ ਪਤਾ ਅਸੀਂ ਤੇ ਖਬਰਾਂ ਸੁਣਦੇ ਆ ਬਾਹਰ ਰਹਿਣ ਵਾਲੇ, ਤੁਹਾਡਾ ਵਾਹ ਤੇ ਡਾਇਰੈਕਟ ਇਹਨਾਂ ਲੋਕਾਂ ਨਾਲ ਹੈ। ਸਾਡੇ ਸਮਾਜ ਵਿਚ ਉਹ ਵਿਅਕਤੀ ਸਫਲ ਵਿਅਕਤੀ ਹੈ ਜਿਹੜਾ ਪਬਲਿਕ ਨੂੰ ਵੱਧ ਤੋਂ ਵੱਧ ਬੇਕੂਫ ਬਣਾ ਕੇ ਡਰਾਮੇ ਕਰਕੇ ਵੇਖਣ ਵਾਲਿਆਂ ਨੂੰ ਅੰਨਾ ਬੋਲਾ ਕਰਕੇ ਸਾਧਾ ਵਾਂਗੂ ਆਪਣੇ ਮਗਰ ਲਾ ਲਏ। ਕਨਿੰਗ ਚਾਤਰ ਬੰਦੇ ਨੂੰ ਬੜਾ ਚਾਲੂ ਕਿਹਾ ਜਾਂਦਾ ਸਾਡੇ ਸਮਾਜ ਦੇ ਵਿਚ, ਤੇ ਜਿਹੜਾ ਸ਼ਰੀਫ ਤੇ ਪੜਿਆ ਲਿਖਿਆ ਉਹਨੂੰ ਕੋਈ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦਾ। ਗੁੰਡੇ ਨੂੰ ਕਹਿੰਦੇ ਨੇ ਆਓ ਅੰਕਲ ਜੀ ਤੁਹਾਨੂੰ ਕੌਫੀ ਪਿਆਈਏ, ਜਿਹੜਾ ਕੋਈ ਪ੍ਰੋਫੈਸਰ ਟਾਈਪ ਆਦਮੀ ਆ ਉਹ ਇਹਨਾਂ ਦੇ ਨੁਕਰਾਂ ਤੇ ਨਹੀਂ ਨਾ ਖਲੋਂਦਾ, ਇਹਨਾਂ ਦੇ ਲਾਗੇ ਨਹੀਂ ਨਾ ਖਲੋਂਦਾ, ਚੁੱਪ ਕਰਕੇ ਚੱਲ ਜਾਏਗਾ ਤੇ ਇੱਕ ਦੂਜੇ ਨਾਲ ਗੱਲਾਂ ਕਰਨਗੇ। ਇਹ ਕ੍ਰੈਕ ਹੈ, ਥੋੜਾ ਜਿਹਾ ਕ੍ਰੈਕ ਤੇ ਹੈ ਹੀ ਹੈ। ਉਹਨੂੰ ਤੁਹਾਡੀ ਗੱਲ ਸਮਝ ਨਹੀਂ ਆਉਣੀ, ਤੁਹਾਨੂੰ ਉਹਦੀ ਨਹੀਂ ਆਉਣੀ। ਜਿੰਨਿਆਂ ਲੋਕਾਂ ਨੂੰ ਆਪਣਾ ਫੈਨ ਜਾਂ ਮੁਰੀਦ ਬਣਾ ਲਵੇ ਓਨੀ ਉਹਦੀ ਗੁੱਡੀ ਚੜਦੀ ਹੈ ਇਹਨਾਂ ਚਲਾਕ ਲੋਕਾਂ ਦੀ। ਲਾਲਚ, ਡਰ ਤੇ ਧਾਰਮਿਕ ਫੁੱਲੀਆਂ ਪਾ ਕੇ ਉਹ ਜਿੰਨੀਆਂ ਜ਼ਿਆਦਾ ਭੇਡਾਂ ਨੂੰ ਆਪਣੇ ਵਾੜੇ ਵਿਚ ਵਾੜ ਲਏਗਾ ਓਨੀ ਉਹਦੀ ਬੱਲੇ ਬੱਲੇ। ਤੇ ਉਹ ਭੇਡਾਂ ਅੱਗੇ ਲੈਕਚਰ ਕਰਦਾ ਹੋਇਆ ਕਹੇਗਾ ਮੇਰੀਆਂ ਸਤਿਕਾਰਯੋਗ ਭੇਡੋ ਮੈਂ ਵਾਅਦਾ ਕਰਦਾ ਕਿ ਪੱਠੇ ਤੇ ਮੈਂ ਤੁਹਾਡੇ ਅੱਗੋਂ ਮੁੱਕਣ ਹੀ ਨਹੀਂ ਦੇਣੇ ਪਰ ਐਤਕੀ ਸਿਆਲ ਚ ਤੁਹਾਨੂੰ ਠੰਡ ਨਾ ਲੱਗੇ ਇਸ ਕਰਕੇ ਹਰ ਭੇਡ ਨੂੰ ਮੈਂ ਉੱਨ ਦਾ ਸਵੈਟਰ ਦਵਾਂਗਾ ਤੇ ਸਾਰੀਆਂ ਭੇਡਾਂ ਮੈਂ ਕਰਕੇ ਉਹਦੀਆਂ ਫੁੱਲੀਆਂ ਦੀ ਦਾਦ ਦੇਣਗੀਆਂ ਭੇਡਾਂ ਨੂੰ ਕੀ ਪਤਾ ਕਿ ਇਹਨੇ ਸਾਨੂੰ ਹੀ ਮੁੰਨ ਕੇ ਸਾਡੀ ਉੱਨ ਦੇ ਸਵੈਟਰ ਬਣਾ ਕੇ ਸਾਨੂੰ ਦੇਣੇ ਨੇ ਬੰਦਾ ਦੂਜੇ ਬੰਦਿਆਂ ਨੂੰ ਆਪਣੇ ਮੱਕੜ ਜਾਲ ਚ ਵਸਾਉਣ ਵਾਸਤੇ 100 ਢੰਗ ਤਰੀਕੇ ਵਰਤਦਾ ਇਹ ਮਕਾਰ ਚੁਸਤ ਚਲਾਕ ਲੋਕ ਰਾਮ ਰਾਜ ਤੇ ਸੁਨਹਿਰੀ ਯੁੱਗ ਦੀਆਂ ਫੁੱਲੀਆਂ ਪਾਉਂਦੇ ਹੋਏ ਕਹਿਣਗੇ ਅੱਛੇ ਦਿਨ ਆਨੇ ਵਾਲੇ ਹੈ ਕਰ ਲੋ ਇੰਜਾਏ ਅੱਛਿਆਂ ਦਿਨਾਂ ਨੂੰ ਬਹਿ ਨਾ ਕਰਨ ਬਲਾਤਕਾਰੀਆਂ ਦੀ 5 ਮਰਡਰ ਕੀਤੇ ਨੇ ਉਹਨੇ ਉਸ ਫੈਮਿਲੀ ਦੇ ਉਹ ਜਿਹੜਾ ਕੀ ਨਾਮ ਹੈ ਉਹਦਾ ਯਾਰ ਸਿੰਗਰ ਸਿੰਗਰ ਕੇ ਸਿੰਗਰ ਹੈ ਕਿ ਕੀ ਹੈ ਔਰ ਉਹਦੀ ਜਮਾਨਤ ਵੀ ਹੋ ਗਈ ਹੈ ਆ ਜੇ ਅੱਛੇ ਦਿਨ ਫੇਰ ਇਹਨਾਂ ਬੇਕੂਫ ਲੋਕਾਂ ਦੀ ਪੂਛ ਨੂੰ ਧਾਰਮਿਕ ਵੱਟ ਚਾੜ ਕੇ ਇਹ ਚਾਤਰ ਲੋਕ ਵਿਰੋਧੀਆਂ ਨਾਲ ਭੁੱਖੇ ਸ਼ੇਰਾਂ ਵਾਂਗ ਲੜਾਉਂਦੇ ਨੇ ਤੇ ਫੇਰ ਉਹ ਬਾਂਦਰ ਲੜਨ ਤੇ ਮਰਨ ਮਾਰਨ ਵਿਚ ਕੋਈ ਕਸਰ ਨਹੀਂ ਛੱਡਦੇ ਮੈਂ ਦੋਸਤੋ ਹਰ ਧਰਮ ਦੀ ਗੱਲ ਕਰ ਰਿਹਾ ਕਿਸੇ ਇੱਕ ਨੂੰ ਟਾਰਗੇਟ ਨਹੀਂ ਕਰ ਰਿਹਾ ਕਿਹੜਾ ਧਰਮ ਹੈ ਜਿਹਦੇ ਵਿਚ ਇਹੋ ਜਿਹੇ ਬਾਂਦਰ ਨੇ ਜਿਨ੍ਹਾਂ ਦੀ ਪੂਛ ਨੂੰ ਤੁਸੀਂ ਵੱਟ ਚਾੜੋ ਤੇ ਅਗਲੇ ਦੇ ਗਲ ਪੈ ਜਾਣਗੇ ਕਿਉਂਕਿ ਉਹਨਾਂ ਨੂੰ ਦੱਸਿਆ ਜਾਂਦਾ ਓਏ ਤਗੜੇ ਹੋ ਜਾਓ ਅਗਰ ਤੁਸੀਂ ਵਿਰੋਧੀ ਮਾਰ ਦਿੱਤਾ ਤੇ ਸ਼ੇਰ ਕਹੋਗੇ ਤੇ ਐਸ਼ ਕਰੋਗੇ ਜੇ ਮਰ ਗਏ ਤੇ ਕੌਮ ਦੇ ਸ਼ਹੀਦ ਕਹਾਓਗੇ ਜਿਹੜੇ ਚੌਂਕ ਚ ਮਰੋਗੇ ਨਾ ਤੁਸੀਂ ਉਹ ਚੌਂਕ ਚ ਤੁਹਾਡਾ ਬੋਤਲ ਵਾ ਦੇਵਾਂਗੇ ਜਾਂ ਘੱਟੋ ਘੱਟ ਹੀ ਉਸ ਚੌਂਕ ਦਾ ਨਾਂ ਤੁਹਾਡੇ ਨਾਂ ਤੇ ਰੱਖਾ ਦੇਵਾਂਗੇ ਗੱਲ ਕੀ ਜਦ ਤੱਕ ਭਾਰਤ ਵਰਸ਼ ਦੀ ਹੋਂਦ ਰਹੇਗੀ ਔਰ ਤੁਸੀਂ ਅਮਰ ਰਹੋਗੇ ਜਦੋਂ ਤੁਹਾਡੇ ਬੋਤਲ ਲੱਗ ਗਏ ਚੌਂਕਾਂ ਦੇ ਨਾਂ ਤੁਹਾਡੇ ਰੱਖੇ ਗਏ ਤੁਹਾਡੇ ਨਾਂ ਤੇ ਜਿੰਨੀ ਦੇਰ ਤੱਕ ਧਰਤੀ ਰਹੇਗੀ ਤੁਹਾਡਾ ਨਾਂ ਗੂੰਜਦਾ ਰਹੇਗਾ ਕੀ ਇਹ ਧਾਰਮਿਕ ਪੁੱਠ ਵਾਲੀਆਂ ਫੁੱਲੀਆਂ ਨਹੀਂ ਜੋ ਮਨੁੱਖ ਰੂਪੀ ਬਾਂਦਰ ਅੱਗੇ ਸੁੱਟੀਆਂ ਜਾਂਦੀਆਂ ਨੇ ਇਹੋ ਜਿਹੀਆਂ ਫੁੱਲੀਆਂ ਦਾ ਹਰ ਧਰਮ ਇਸਤੇਮਾਲ ਕਰਦਾ ਹਰ ਧਰਮ ਇਸਤੇਮਾਲ ਦਾ ਦੋਸਤੋ ਮੈਂ ਜੋ ਕਹਿ ਰਿਹਾ ਮੈਂ ਉਹਦਾ ਜ਼ਿੰਮੇਵਾਰ ਹਾਂ ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਨਹੀਂ ਹਜ਼ਾਰਾਂ ਸਾਲਾਂ ਤੋਂ ਰਾਜੇ ਮਹਾਰਾਜੇ ਤੇ ਡਿਕਟੇਟਰ ਇਹ ਫੁੱਲੀਆਂ ਜਨਤਾ ਅੱਗੇ ਸੁੱਟਦੇ ਆਏ ਨੇ ਮਹਾਰਾਜੇ ਤੇ ਡਿਕਟੇਟਰ ਬਿਲਕੁਲ ਇਹੋ ਇਸੇ ਸਕੀਮਾਂ ਨਾਲ ਜਿੰਨੀ ਦੇਰ ਚੱਲਿਆ ਇਹਨਾਂ ਦਾ ਰਾਜ ਭਾਗ ਤੇ ਅੱਗੋਂ ਜਨਤਾ ਨੇ ਵੀ ਨਾਰੇ ਲਾ ਲਾ ਕੇ ਫੁੱਲੀਆਂ ਨੂੰ ਛਕਿਆ ਅਵਤਾਰ ਉਹਨਾਂ ਨੂੰ ਬਣਾ ਦਿੱਤਾ ਇਹਨਾਂ ਫੁੱਲੀਆਂ ਨਾਲ ਬੜੇ ਰਾਜੇ ਮਹਾਰਾਜਿਆਂ ਦੇ ਰਾਜ ਕਾਇਮ ਰਹੇ ਸਾਡੀ ਐਜੂਕੇਸ਼ਨ ਇੰਸਟੀਟਿਊਸ਼ਨ ਜਿੰਨੀਆਂ ਨੇ ਵੰਨ ਸਵੰਨੇ ਕੋਰਸਾਂ ਰਾਹੀਂ ਨੌਜਵਾਨਾਂ ਨੂੰ ਫੁੱਲੀਆਂ ਪਾ ਕੇ ਬੇਸ਼ੁਮਾਰ ਦੌਲਤ ਨਾਲ ਝੋਲੀਆਂ ਭਰ ਰਹੇ ਨੇ ਇਹ ਵਿਦਿਆ ਦੇ ਅਦਾਰੇ ਕਾਰਖਾਨੇ ਨੇ ਅੱਜ ਕੱਲ ਵਿਦਿਆਰਥੀ ਵਿਚਾਰੇ ਲੱਖਾਂ ਰੁਪਈਏ ਖਰਚ ਕੇ ਔਰ ਰਾਤ ਦਿਨ ਮਿਹਨਤ ਕਰਕੇ ਜਿਹੜੇ ਮਿਹਨਤ ਕਰਦੇ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਆਪਣੇ ਸੋਹਣੇ ਭਵਿੱਖ ਦੇ ਸੁਪਨੇ ਲੈਂਦੇ ਨੇ ਵਿਚਾਰੇ ਤੇ ਆਪਣੇ ਵੱਲੋਂ ਕੋਈ ਕਸਰ ਨਹੀਂ ਰਹਿਣ ਦਿੰਦੇ ਉਧਰੋਂ ਮਾਂ ਪਿਓ ਦਾ ਦਬਾਅ ਹੁੰਦਾ ਬੱਚਿਆਂ ਤੇ ਵੇਖ ਲਓ ਤੁਹਾਡੀਆਂ ਇੰਨੀ ਇੰਨੀਆਂ ਫੀਸਾਂ ਦੇ ਰਹੇ ਹਾਂ ਇੰਨੇ ਔਖੇ ਹੋ ਕੇ ਅਸੀਂ ਤੁਹਾਨੂੰ ਪੜ੍ਹਾ ਰਹੇ ਹਾਂ ਤੇ ਤੁਹਾਡੇ ਨੰਬਰ ਘੱਟ ਨੀ ਹੁੰਦੇ ਇੰਨੇ ਤੋਂ ਥੱਲੇ ਨੀ ਹੋਣੇ ਚਾਹੀਦੇ ਉਹਨਾਂ ਦੇ ਮਾਂ ਪਿਓ ਵੀ ਵੈਸੇ ਸੱਚੋ ਸੱਚ ਆਪਣੀ ਆਰਥਿਕ ਹਾਲਤ ਦਾ ਤੇ ਲਾ ਕੇ ਉਮੀਦਾਂ ਦੇ ਭਾਰ ਸਾਰੀ ਰੱਖਦੇ ਨੇ ਪਰ ਭਾਰਤ ਦੀ ਜ਼ਰੂਰਤ ਤੋਂ ਜ਼ਿਆਦਾ ਪਾਪੂਲੇਸ਼ਨ ਜੋ ਬੇਕਾਰੀ ਦਾ ਵੱਡਾ ਕਾਰਨ ਹੈ ਕਦੀ ਕਿਸੇ ਨੇ ਨਾ ਲਿਆ ਸਰਕਾਰ ਨੇ ਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਗਈ ਆ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਸਕੀਮ ਦੱਸੀ ਇਹਨੂੰ ਕਿੱਦਾਂ ਘਟਾਇਆ ਜਾਏ? ਤੁਹਾਡਿਆਂ ਬਾਜ਼ਾਰਾਂ ਚ ਖਲੋਣ ਨੂੰ ਥਾਂ ਹੈ ਨੀ, ਸਾਈਕਲ ਖਿਲਾਰਨ ਨੂੰ ਥਾਂ ਹੈ ਨੀ, ਮੋਟਰਸਾਈਕਲ ਖਿਲਾਰਨ ਨੂੰ ਥਾਂ ਹੈ ਨੀ, ਆਪਣੀ ਟ੍ਰੈਫਿਕ ਤੇ ਵੇਖੋ ਤੁਸੀਂ ਹੈ, ਕੀੜਿਆਂ ਦਾ ਭੌਣ ਨੀ ਬਣਿਆ ਜਿੱਥੇ ਜਿਹੜੇ ਸਾਡੀ ਮੈਟਰੋ ਸਿਟੀਜ਼ ਨੇ, ਜ਼ਿਆਦਾ ਪਾਪੂਲੇਸ਼ਨ ਹੀ ਇਸ ਬਹੁਤੀਆਂ ਸਮੱਸਿਆਵਾਂ ਪਾਪੂਲੇਸ਼ਨ ਦੇ ਚਿੱਕੜ ਚੋਂ ਨਿਕਲੀਆਂ ਨੇ। ਨੌਕਰੀ ਤੇ ਕਿਸੇ ਇੱਕ ਅੱਧੇ ਕਰਮਾਂ ਵਾਲੇ ਨੂੰ ਹੀ ਮਿਲਣੀ ਹੈ ਜਿਹਦੀ ਅਪਰੋਚ ਹੋਵੇਗੀ ਤੇ ਪੈਸੇ ਵੀ ਹੋਣਗੇ, ਬਾਕੀ ਨੂੰ ਯਾਰ ਜਿਹਦੀ ਅਪਰੋਚ ਤੇ ਪੈਸੇ ਨੇ ਉਹਨਾਂ ਨੂੰ ਤੇ ਧਿਆਨ ਦੇਣ ਦੀ ਵੀ ਜ਼ਰੂਰਤ ਨਹੀਂ। ਆਪਣਾ ਆਈ ਜੀ ਸਾਹਿਬ, ਸਾਡੇ ਡੀ ਆਈ ਜੀ ਸਾਹਿਬ ਭੁੱਲ ਰਿਹਾ ਮੇਰਾ ਖਿਆਲ ਉਹਨਾਂ ਦਾ ਨਾਂ, ਇਹ ਕਿਹੜੇ ਟੈਸਟ ਦੇ ਕੇ ਬਣੇ ਸਨ? ਵੇਖ ਲਓ, ਅਗਰ ਇਹੋ ਜਿਹੇ ਨਲਾਇਕ ਲੋਕਾਂ ਨੂੰ ਤੁਸੀਂ ਇਸ ਤਰ੍ਹਾਂ ਦੀਆਂ ਤਰੱਕੀ ਜ਼ਿੰਮੇਵਾਰ ਜਗ੍ਹਾ ਦੇ ਉੱਤੇ ਬਹਾਓਗੇ ਤੇ ਇਹੋ ਹੀ ਤੇ ਫਿਰ ਇਹ ਹੈ, ਇਹ ਤੇ ਫੜਿਆ ਗਿਆ ਕਿਹੜਾ ਇਹ ਕੰਮ ਨਹੀਂ ਕਰਨ ਡਿਆ ਅੱਜ ਕੱਲ੍ਹ? ਪੁਲਿਸ ਵਾਲਿਆਂ ਵੱਲ ਤੇ ਤੁਹਾਡਾ ਧਿਆਨ ਹੈ, ਜਿਹੜੇ ਸਿਵਲ ਦੇ ਦਫ਼ਤਰ ਨੇ ਸਾਰੇ ਦੇ ਸਾਰੇ ਉੱਥੇ ਵੀ ਇੱਦਾਂ ਹੀ ਚੱਲਣ ਡਿਆ, ਤੁਹਾਡੇ ਹਸਪਤਾਲ ਚ ਵੀ ਇੱਦਾਂ ਹੀ ਚੱਲਣ ਡਿਆ ਹੈਗਾ। ਰੱਬ ਦੇ ਨਾਂ ਵਾਲੇ ਡਾਕਟਰ ਵੀ ਹੈਗੇ ਨੇ, ਰੱਬ ਦੇ ਨਾਂ ਵਾਲੇ ਵੱਡੇ ਵੱਡੇ ਪੁਲਿਸ ਅਫਸਰ ਵੀ ਹੈਗੇ ਨੇ ਜਿਹੜੇ ਘਰੋਂ ਰੋਟੀ ਖਾ ਕੇ ਆਉਂਦੇ ਨੇ ਤੇ ਘਰ ਹੀ ਖਾਂਦੇ ਨੇ ਜਾ ਕੇ, ਪਰ ਬਹੁਤੇ, ਮੈਂ ਬਹੁਤਿਆਂ ਦੀ ਗੱਲ ਕਰ ਰਿਹਾ, ਧੱਕੇ ਠੇਡੇ ਖਾ ਕੇ ਨੌਜਵਾਨ ਸੜਕਾਂ ਤੇ ਆਉਂਦੇ ਨੇ, ਫੇਰ ਕਿਤੇ ਅਰਥੀ ਫੂਕ ਮੁਜ਼ਾਹਰੇ, ਕਿਤੇ ਸਰਕਾਰੀ ਸਿਸਟਮ ਹਾਏ ਹਾਏ, ਤੇ ਪੁਲਿਸ ਨੇ ਵੀ ਡਾਂਗਾਂ ਨੂੰ ਤੇਲ ਲਾ ਕੇ ਪਹਿਲਾਂ ਹੀ ਰੱਖਿਆ ਹੁੰਦਾ ਵੀ ਨੌਕਰੀਆਂ ਕਿੱਥੇ ਨੇ, ਕਿਤੇ ਡਿਗਰੀ ਫੂਕ ਜਲਸੇ, ਕਿਤੇ ਪੁਲਿਸ ਦੀਆਂ ਡਾਂਗਾਂ, ਤੇ ਅਖਬਾਰ ਦੀਆਂ ਸੁਰਖੀਆਂ ਵਿਚਾਰੀਆਂ ਦਾ ਕੋਈ ਪੱਲਾ ਹੀ ਨਹੀਂ ਫੜਦਾ। ਫਿਰ ਇਹ ਵਿਚਾਰੇ ਮਯੂਸੀ ਦੇ ਆਲਮ ਚ ਆਪਣੀਆਂ ਪਰੇਸ਼ਾਨੀਆਂ ਦੇ ਕਾਰਨ ਲੱਭਦੇ ਨੇ, ਟਾਈਮ ਨਿਕਲ ਚੁੱਕਾ ਹੁੰਦਾ, ਲਾਗ ਲੈਣ ਵਾਲਿਆਂ ਨੇ ਲਾਗ ਲੈਣਾ ਬਹੁ ਭਾਵੇਂ ਜਾਂਦੇ ਹੀ ਰੰਡੀ ਹੋ ਜਾਏ। ਫਿਰ ਇਹ ਨੌਜਵਾਨ ਕੀ ਕਰਨ, ਬਾਹਰ ਭੱਜਣ? ਹੁਣ ਤੇ ਬਾਹਰੋਂ ਵੀ ਡਿਪੋਰਟ ਹੋ ਕੇ ਵਾਪਸ ਗਏ ਨੇ ਸਾਰੇ, ਹੁਣ ਸਾਰੇ ਬਾਹਰ ਵੀ ਨਹੀਂ ਜਾ ਸਕਦੇ, ਤੇ ਭੁੱਖ ਵੀ ਇਨਸਾਨ ਨੂੰ ਤਿੰਨ ਵਾਰੀ ਲੱਗਦੀ ਹੈ। ਮਾਂ ਪਿਓ ਵੀ ਇਹਨਾਂ ਉਹ ਵਿਚਾਰੇ ਫਰਸਟ੍ਰੇਟਿਡ ਨੇ ਜਿਨ੍ਹਾਂ ਕੋਲ ਡਿਗਰੀਆਂ ਨੇ, ਤੇ ਮਾਂ ਪਿਓ ਕਹਿਣਗੇ ਆ ਸਾਡਾ ਫਰਜ਼ ਸੀ ਆ ਤੈਨੂੰ ਪੜ੍ਹਾਉਣਾ, ਆ ਤੈਨੂੰ ਪੜ੍ਹਾਤਾ, ਜਾ ਕਿਤੇ ਕੋਈ ਕੰਮ ਧੰਦਾ ਲੱਭ। ਉਹ ਕਿੱਥੋਂ ਕੰਮ ਧੰਦਾ ਵਗੈਰਾ ਉਹ ਹੋਏ ਤੇ ਉਹਦਾ, ਤਾਂ ਹੀ ਇਹ ਬਹੁਤੀ ਸਾਡੀ ਜਨਰੇਸ਼ਨ ਯੰਗ ਫਰਸਟ੍ਰੇਟਿਡ ਹੈਗੀ ਹੈ। ਹੁਣ ਇਹ ਬਦਮਾਸ਼ ਗੁੰਡਿਆਂ ਚ ਸ਼ਾਮਲ ਹੋ ਕੇ ਕ੍ਰਾਈਮ ਹੀ ਕਰਨਗੇ, ਕੀ ਕਰਨ ਵਿਚਾਰੇ? ਯਾਰ ਕਿਹਨੂੰ ਜੇਬ ਖਰਚ ਨਹੀਂ ਚਾਹੀਦਾ? ਪਹਿਲਾਂ ਤੇ ਇਹਨਾਂ ਨੂੰ ਨੌਕਰੀਆਂ ਦਿਓ, ਜ਼ਿੰਮੇਵਾਰੀਆਂ ਦਿਓ। ਕੋਈ ਵੀ ਨੌਕਰੀ ਵਾਲਾ ਜ਼ਿੰਮੇਵਾਰੀ ਵਾਲਾ ਬੰਦਾ ਜਿਹੜਾ ਹੈਗਾ ਕਦੀ ਚੇਨੀਆਂ ਖੋਂਦਾ ਵੇਖਿਆ ਤੁਸੀਂ? ਇਹ ਅਵਾਰਾ ਹੋ ਕੇ ਨਸ਼ੇ ਦੇ ਲੱਗਦੇ ਨੇ ਤੇ ਫਿਰ ਪੈਸੇ ਕ੍ਰੀਏਟ ਕਰਨ ਵਾਸਤੇ ਕਿਤੇ ਨਾ ਕਿਤੇ ਪੁੱਠਾ ਕੰਮ ਇਹਨਾਂ ਨੂੰ ਕਰਨਾ ਪੈਂਦਾ, ਕਿਉਂਕਿ ਇਹਨਾਂ ਦੇ ਦਿਮਾਗ ਵਿਚ ਸਮਾਜ ਪ੍ਰਤੀ ਇੱਕ ਰੋਸ਼ ਹੈ। ਇਹ ਵੀ ਸਮਾਜ ਦਾ ਮਾਸਾ ਲਿਹਾਜ਼ ਨਹੀਂ ਕਰਦੇ। ਫਿਰ ਕਾਸ਼ ਕਿਤੇ ਇਹਨਾਂ ਫੁੱਲੀਆਂ ਸੁੱਟਣ ਵਾਲਿਆਂ ਦੇ ਵਾਰੰਟ ਨਿਕਲ ਸਕਦੇ ਹੋਣ। ਇਹ ਰਾਜਨੀਤਿਕ ਲੋਕ ਲੱਖਾਂ ਲੋਕਾਂ ਅੱਗੇ ਬਾਹਾਂ ਖੜੀਆਂ ਕਰਕੇ ਉਹ ਝੂਠ ਬੋਲਦੇ ਨੇ ਜਿਵੇਂ ਝੂਠ ਦਾ ਰਾਸ਼ਟਰੀ ਮੁਕਾਬਲਾ ਹੋ ਰਿਹਾ ਹੋਵੇ। ਸ਼ਰਮ ਤੇ ਆਉਣ ਜਾਣ ਵਾਲੀ ਚੀਜ਼ ਹੈ ਦੋਸਤੋ, ਬੰਦਾ ਬੇਸ਼ਰਮ ਹੋਣਾ ਚਾਹੀਦਾ। ਇੱਕ ਵਾਰੀ ਇਹ ਲੀਡਰ ਕਿਤੇ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਸਨ ਤੇ ਲੀਡਰ ਦੀ ਸਿਹਤ ਖਰਾਬ ਹੋ ਗਈ ਤੇ ਨਾ ਉਹ ਕਹਿੰਦਾ ਮੈਨੂੰ ਪਹਿਲਾਂ ਡਾਕਟਰ ਦੇ ਲੈ ਦੋ। ਇਹ ਪੁਰਾਣੀ ਗੱਲ ਤੁਹਾਨੂੰ ਲੱਗਾ ਥੋੜੀ ਜਿਹੀ ਦੱਸੋ, ਉਹ ਨਾ ਕਹਿੰਦਾ ਡਾਕਟਰ ਕੋਲ ਲੈ ਕੇ ਉਹਨੂੰ ਪਹਿਲਾਂ ਡਾਕਟਰ ਨੇ ਐਵੇਂ ਕਿਉਂਕਿ ਲੀਡਰ ਸੀ, ਡਾਕਟਰ ਨੇ ਸਾਰਿਆਂ ਨੂੰ ਛੱਡ ਕੇ ਇਹਨੂੰ ਵੇਖਿਆ ਡਾਕਟਰ ਸਾਹਿਬ ਕਹਿੰਦੇ ਤੇ ਕੀ ਹੋਇਆ? ਕਹਿੰਦਾ ਪਤਾ ਨੀ ਇਕਦਮ ਘੇਰ ਜੀ ਪਈ ਹੈ, ਅੱਖਾਂ ਅੱਗੇ ਹਨੇਰਾ ਆਇਆ ਤੇ ਤਰੇੜੀਆਂ ਜਿਹੀਆਂ ਆਉਣ ਲੱਗ ਗਈਆਂ, ਚੱਕਰ ਜੇ ਆਉਣ ਲੱਗ ਗਏ। ਉਹਨੇ ਬੈਟਰੀ ਫੜੀ ਹੱਥ ਤੇ ਕਹਿੰਦਾ ਅੱਖਾਂ ਖੋਲ। ਉਹਨੇ ਨਾ ਅੱਖਾਂ ਮਤਲਬ ਕਿ ਖੋਲੀਆਂ, ਡਾਕਟਰ ਨੇ ਬੈਟਰੀ ਮਾਰੀ, ਉਹਨੇ ਫੇਰ ਅੱਖਾਂ ਵੀ ਹਿੱਟਲੀਆਂ, ਕਹਿੰਦਾ ਅੱਖਾਂ ਖੋਲ ਬਣਾ ਕੇ। ਐਤੀ ਉਹਨੇ ਨਾ ਅੱਖਾਂ ਬਣਾ ਕੇ ਖੋਲੀਆਂ ਤੇ ਇਹਨੇ ਬੈਟਰੀ ਮਾਰੀ ਤੇ ਡਾਕਟਰ ਨੂੰ ਕਹਿੰਦਾ ਉਹ ਤੂੰ ਅਕਾਲੀ ਹੈ? ਉਹ ਨਾ
1: ਦੋਸਤੋ ਮੈਂ ਚੁਟਕਲਾ ਸੁਣਾ ਰਿਹਾ ਵੈਸੇ ਮੈਂ ਕਿਸੇ ਦੇ ਵੀ ਅਗੇਂਸਟ ਨਹੀਂ ਜਾਂਦੇ ਨਾ ਕੋਈ ਸਰਕਾਰ ਚੰਗੀ ਹੋਏ ਤੇ ਉਹਦਾ ਲਿਹਾਜ਼ ਵੀ ਕਰੀਏ ਅਸੀਂ ਉਹ ਡਾਕਟਰ ਨੂੰ ਕਹਿੰਦਾ ਓਏ ਤੂੰ ਅਕਾਲੀ ਹੈ ਉਹਨੇ ਉਹਦੀ ਅੱਖਾਂ ਚ ਬੈਟਰੀ ਮਾਰੀ ਤੇ ਉਹ ਬਾਹਲਾ ਜਿਹਾ ਹੱਸ ਕੇ ਕਹਿੰਦਾ ਆਹੋ ਮੈਂ ਅਕਾਲੀ ਹਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਤੇ ਡਾਕਟਰ ਸਾਹਿਬ ਕਹਿੰਦੇ ਨੇ ਯਾਰ ਤੇਰੀਆਂ ਅੱਖਾਂ ਹੋਈ ਗਈ ਸ਼ਰਮ ਹੋਈ ਆ ਸਾਰੇ ਕਮਰਸ਼ੀਅਲ ਅਦਾਰੇ ਆ ਬੈਂਕਾਂ ਵਾਲੇ ਆਈ ਟੀ ਕੰਪਨੀਆਂ ਵਾਲੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਬੜੀਆਂ ਬੜੀਆਂ ਪੇਸ਼ਕਸ਼ਾਂ ਕਰਦੇ ਨੇ ਬਈ ਦੋਸਤੋ ਲੋਕਾਂ ਅੱਗੇ ਫੁੱਲੀਆਂ ਸੁੱਟੀਆਂ ਜਾਂਦੀਆਂ ਨੇ ਪੇਸ਼ਕਸ਼ਾਂ ਦੀਆਂ ਵੱਖ ਵੱਖ ਰੂਪ ਰੰਗਾਂ ਵਿੱਚ ਹਾਂਜੀ ਉੱਤੋਂ ਚੋਪੜੀਆਂ ਚੋਪੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਤੁਸੀਂ ਰਾਤੋ ਰਾਤ ਲੱਖਪਤੀ ਬਣ ਜਾਓਗੇ ਜਨ ਸਧਾਰਨ ਲੋਕ ਜਿਹੜੇ ਨੇ ਨਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਚਤਰਾਈਆਂ ਚ ਉਲਝ ਜਾਂਦੇ ਨੇ ਨੈਟਵਰਕ ਦੀਆਂ ਫੁੱਲੀਆਂ ਤਿਆਰ ਕਰਨ ਵਾਲੇ ਲੋਕਾਂ ਨੇ ਝੂਠ ਦਾ ਸੱਚ ਬਣਾਉਣ ਵਿੱਚ ਕੋਈ ਕਸਰ ਛੱਡੀ ਹੀ ਨਹੀਂ ਹੁੰਦੀ ਜਦੋਂ ਫਿਰ ਝੂਠ ਦਾ ਕੜਾਹ ਬਣਾਉਣਾ ਤੇ ਫਿਰ ਘਿਓ ਕਿਉਂ ਘੱਟ ਪਾਉਣਾ ਇਹਨਾਂ ਫੁੱਲੀਆਂ ਦੇ ਪ੍ਰਸ਼ਾਦ ਨੇ ਹਜ਼ਾਰਾਂ ਲੱਖਾਂ ਪਰਿਵਾਰ ਤਬਾਹ ਕੀਤੇ ਨੇ ਤੇ ਹੁਣ ਵੀ ਹੋ ਰਹੇ ਨੇ ਖੁਸ਼ਹਾਲ ਹੁੰਦੇ ਹੁੰਦੇ ਨਿਲਾਮੀ ਤੇ ਖੁਦਕੁਸ਼ੀਆਂ ਤੱਕ ਪਹੁੰਚ ਜਾਂਦੇ ਨੇ ਪਰਿਵਾਰਾਂ ਦੇ ਪਰਿਵਾਰ ਹੁਣ ਜਰਾ ਅੰਦਾਜ਼ਾ ਲਾ ਲਿਓ ਇਹ ਚਾਰ ਚਤਰ ਲੋਕ ਜਿਹੜੇ ਆਈ ਜੀ ਨੇ 8 ਕਰੋੜ ਦੀ ਜਿਹਦੇ ਨਾਲ ਹੇਰਾਫੇਰੀ ਹੋਈ ਜਿਹਨੇ ਆਪਣੇ ਆਪ ਨੂੰ ਸ਼ੂਟ ਕਰ ਲਿਆ ਚਲੋ ਸ਼ੁਕਰ ਹੈ ਵਿਚਾਰਾ ਬਚ ਕੇ ਹਾਂਜੀ ਤੇ ਹੁਣ ਜਰਾ ਅੰਦਾਜ਼ਾ ਲਾਇਓ ਆਈ ਜੀ ਪੋਜੀਸ਼ਨ ਦਾ ਬੰਦਾ ਇਹਨਾਂ ਲੋਕਾਂ ਦੇ ਚੁਗਲ ਚ ਆ ਗਿਆ ਜਿਹੜੇ ਡਿਟੈਕਟ ਕਰਦੇ ਰਹੇ ਨੇ ਇਹਨਾਂ ਲੋਕਾਂ ਨੂੰ ਉਹ ਆਪ ਹੀ ਫਸਿਆ ਇਹਨਾਂ ਲੋਕਾਂ ਦੇ ਵਿੱਚ ਇਹ ਕਿਤਰਾ ਦੇ ਚਾਤਰ ਦੇ ਸ਼ਾਤਰ ਲੋਕ ਹੋਣਗੇ ਕਿਉਂਕਿ ਇਹਨਾਂ ਨੂੰ ਨੈਟ ਦਾ ਕੰਪਿਊਟਰ ਦਾ ਕਾਫੀ ਨੌਲੇਜ ਹੁੰਦਾ ਸਪੈਸ਼ਲਿਸਟ ਨੇ ਤੇ ਦੂਜਿਆਂ ਦੀ ਅਗਿਆਨਤਾ ਦਾ ਫਾਇਦਾ ਉਠਾਉਂਦੇ ਨੇ ਫਿਰ ਉੱਤੋਂ ਅਸੀਂ ਲਾਲਚੀ ਲੋਕ ਲਾਲਚ ਸਾਨੂੰ ਅੰਨਾ ਕਰ ਦਿੰਦਾ ਪਰ ਇੱਕ ਇੰਨਾ ਜ਼ਿੰਮੇਵਾਰ ਆਦਮੀ ਇਹਨਾਂ ਦੀਆਂ ਗੱਲਾਂ ਚ ਆ ਜਾਏ ਸਮਾਜ ਦੀ ਟਕਾ ਕੇ ਤਬਾਹੀ ਉਦੋਂ ਹੁੰਦੀ ਆ ਦੋਸਤੋ ਜਦੋਂ ਸਾਡੇ ਚੁਣੇ ਹੋਏ ਲੀਡਰ ਹੀ ਅਸਲੀ ਮੁੱਦਿਆਂ ਤੋਂ ਸਾਡਾ ਧਿਆਨ ਲਾਂਭੇ ਕਰਨ ਲਈ ਸਾਡੇ ਅੱਗੇ ਬਾਂਦਰਾਂ ਵਾਲੀਆਂ ਫੁੱਲੀਆਂ ਸੁੱਟਣ ਤੇ ਅਸੀਂ 30% ਅਜੇ ਬਾਂਦਰ ਹੈਗੇ ਆ ਕਈ ਤੇ ਮੇਰਾ ਖਿਆਲ ਹੈ ਸ਼ਾਇਦ 50% ਤੱਕ ਵੀ ਹੋਣਗੇ ਉਹਨਾਂ ਦੇ ਲੱਛਣ ਵੇਖੇ ਜਾਣਗੇ ਕੋਈ ਬਿਜਲੀ 300 ਯੂਨਿਟ ਫ੍ਰੀ ਦੇ ਰਿਹਾ ਕੋਈ 400 ਕੋਈ 500 ਕੋਈ ਕਰਜ਼ੇ ਮਾਫ਼ ਕਰਨ ਦੀ ਗੱਲ ਹੋ ਰਹੀ ਹੈ ਕੋਈ ਰਿਸ਼ਕੇ ਵਾਲਿਆਂ ਦੇ ਜੁਰਮਾਨੇ ਮਾਫ਼ ਕਰੀ ਚਲਾ ਜਾਣ ਡਿਆ ਜਾ ਕੇ ਕੋਈ ਕਹਿੰਦਾ ਮੈਂ 3600 ਘਾਮੇ ਪੱਕੇ ਕਰ ਖੋਰੇ ਕਰ ਦਿਆਂਗਾ ਰੇਤ ਦਾ ਸਫਾਇਆ ਰੇਤ ਮਾਫੀਏ ਦਾ ਸਫਾਇਆ ਕਰ ਮੈਂ ਸਾਰੇ ਹੀ ਸਰਕਾਰਾਂ ਦੀ ਗੱਲ ਕਰ ਰਿਹਾ ਮੈਂ ਇੱਕ ਨੰਬਰ ਤੇ ਚੱਲ ਰਹੀ ਹਾਂ 10-10 ਬੱਸਾਂ ਤੂੜੀ ਵਾਲੇ ਅੰਦਰ ਡੱਕ ਦਿਆਂਗਾ ਜਦੋਂ ਰੇਤ ਤੇ ਬੱਸਾਂ ਤੇ ਸਕੰਜਾ ਕੱਸਣ ਦੇ ਬਿਆਨ ਦਾਗ ਰਿਹਾ ਹੁੰਦਾ ਨਾ ਲੀਡਰ ਸਾਡਾ ਤੇ ਇਹਦੇ ਹੀ ਸੱਜੇ ਪਾਸੇ ਰੇਤ ਮਾਫੀਆ ਬੈਠਾ ਹੁੰਦਾ ਕੁਰਸੀਆਂ ਤੇ ਖੱਬੇ ਪਾਸੇ ਬੱਸ ਮਾਫੀਆ ਰੇਤ 5 ਰੁਪਏ ਕਿਲੋ ਵਿਕ ਰਹੀ ਹੈ ਕਿਲੋ ਨਹੀਂ 5 ਕੁਇੰਟਲ ਹੈ ਲੋਕ ਪੁੱਛਦੇ ਨੇ ਕਿੱਥੇ ਵਿਕਦੀ ਹੈ ਸਾਨੂੰ ਤੇ ਅਜੇ ਤੱਕ ਮਤਲਬ ਕਿ ਕਿਤੇ ਪਤਾ ਨਹੀਂ ਲੱਗਾ ਤੁਸੀਂ ਮਾਈਕ ਤੇ ਵੇਚੀ ਜਾਣ ਰਹੇ ਹੋ ਗੋਲ ਗੋਲ ਜਵਾਬ ਹਰ ਔਰਤ ਨੂੰ ਕੋਈ 700 ਰੁਪਇਆ ਦੇਣ ਡਿਆ ਕੋਈ 800 ਕਿਸੇ ਨੇ ਬੱਸਾਂ ਫ੍ਰੀ ਕੀਤੀਆਂ ਨੇ ਬੱਸਾਂ ਹੀ ਭਰੀਆਂ ਨੇ ਬੀਬੀਆਂ ਦੇ ਨਾਲ ਹੀ ਜਿਨ੍ਹਾਂ ਨੇ ਕਿਤੇ ਵੀ ਨਹੀਂ ਜਾਣਾ ਝੋਲਾ ਫੜ ਕੇ ਵਿੱਚ ਬਹਿ ਜਾਣਗੀਆਂ ਕੋਈ 700 ਰੁਪਇਆ ਦਿਆਂਗੇ ਕੋਈ 800 ਰੁਪਇਆ ਦਿਆਂਗੇ ਕੋਈ ਕਹਿੰਦਾ 1000 ਰੁਪਇਆ ਬੀਬੀਆਂ ਨੂੰ ਪੈਨਸ਼ਨ ਦਿਆਂਗੇ ਹਰ ਮਹੀਨੇ ਪਹਿਲਾਂ ਇਹ ਦੱਸੋ ਬੁਢਾਪਾ ਪੈਨਸ਼ਨ ਹੀ ਕਿਉਂ ਨਹੀਂ ਤੁਸੀਂ ਹਰ ਇੱਕ ਦੀ ਲਾ ਦਿੰਦੇ ਹੈ ਬੁਢਾਪਾ ਪੈਨਸ਼ਨ ਤੁਸੀਂ ਕਿਉਂ ਨਹੀਂ ਲਾਉਂਦੇ ਬਜੁਰਗ ਬੰਦਿਆਂ ਨੂੰ ਕਿਉਂ ਨਹੀਂ ਕੁਝ ਦਿੰਦੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਕੀ ਗੱਲ ਹੈ ਉਹਨਾਂ ਤੁਹਾਡੀ ਮਾਸੀ ਨੂੰ ਤਲਾਕ ਦਿੱਤਾ ਹੈ ਕਿਉਂ ਪੰਜਾਬੀ ਭਿਖਾਰੀ ਨੇ ਦਾਲ ਚੌਲ ਤੇ ਤੁਸਾਂ ਪਹਿਲਾਂ ਹੀ ਲਾਏ ਨੇ ਉੱਤੋਂ ਸ਼ਰਮ ਦਾ ਘਾਟਾ
0: ਸਾਡੇ ਪੁੰਜ ਦੇ ਲੋਕ ਵੀ ਸੋਹਣੀਆਂ ਜੀਪਾਂ ਤੇ ਮਸਰੀ ਕਾਰਾਂ ਤੇ ਦਾਲ ਚੌਲ ਲੈਣ ਆਉਂਦੇ ਨੇ। ਯਾਰ ਬਸ਼ਰਮੀ ਦੀ ਹੱਦ ਹੁੰਦੀ ਹੈ, ਬੰਦਾ ਉਦਾਸ ਹੀ ਹੋ ਜਾਂਦਾ ਇਹੋ ਜਿਹੇ ਸੀਨ ਵੇਖ ਕੇ। ਜਾਣਦੇ ਹੋ ਤੁਸੀਂ ਤਾਂ ਹੱਦ ਨੂੰ ਹੱਥ ਲਾਤੇ ਨੇ ਤੁਸੀਂ। ਮੈਂ ਕੇਬਲ ਮਾਫੀਆ ਨੂੰ ਨੱਥ ਪਾ ਦਿਆਂਗਾ, ਤੁਹਾਨੂੰ ਸਾਰੇ ਪੰਜਾਬ ਨੂੰ ਹੀ, ਗੌਰਮੈਂਟ ਜੀ ਤੁਹਾਨੂੰ ਸਾਰੇ ਪੰਜਾਬ ਨੂੰ ਹੀ ਨੱਥਾਂ ਪਾਉਣੀਆਂ ਪੈਣੀਆਂ ਨੇ, ਇਸ ਕਰਕੇ ਨੱਥਾਂ ਦਾ ਕਾਰਖਾਨਾ ਲਾ ਲਓ ਪਹਿਲਾਂ। ਅੱਜ ਤੱਕ ਅਸੀਂ ਕਿਸੇ ਨੂੰ ਨੱਥ ਪੈਂਦੀ ਤਾਂ ਵੇਖੀ ਨਹੀਂ। ਸਭ ਤੋਂ ਪਹਿਲਾਂ ਆਪਣੀ ਪਾਰਟੀ ਦੇ ਆਸਾਨਾਂ ਨੂੰ ਨੱਥਾਂ ਪਾਓ, ਵਿਗੜਿਆਂ ਨੂੰ ਕਿਲਿਆਂ ਨਾਲ ਬੰਨੋ, ਜਿਹੜੇ ਕਿਲੇ ਪਟਾਏ ਫਿਰਨ ਡਏ ਨੇ ਇਹਨਾਂ ਨੂੰ ਨੱਥਾਂ ਪਾਓ, ਤੇ ਮੇਰਾ ਖਿਆਲ ਆ ਬਹੁਤ ਕੁਛ ਠੀਕ ਹੋ ਜਾਏਗਾ। ਇਹਨਾਂ ਲੋਟੂਆਂ ਨੂੰ ਨੱਥਾਂ ਪਾ ਲਓ ਪਹਿਲਾਂ, ਕੁਝ ਕਰਕੇ ਵਿਖਾਓ ਪੰਜਾਬੀਆਂ ਨੂੰ। ਖਰਾਬ ਦੀਆਂ ਫੁੱਲੀਆਂ ਨਹੀਂ ਚਾਹੀਦੀਆਂ ਸਾਨੂੰ, ਸਾਡੇ ਹੱਕ ਤੇ ਨੌਕਰੀ ਦਿਓ ਤੇ ਸਾਡੇ ਕੋਲੋਂ ਪੂਰੇ ਬਿੱਲ ਲਓ। ਅਸੀਂ ਕਿਸੇ ਕੋਲ ਦਾਲ ਚੌਲ ਨਹੀਂ ਲੈਣ ਨੂੰ ਤਿਆਰ, ਤੇ ਨਾ ਹੀ ਸਾਡੀ ਕੋਈ ਬਿਜਲੀ ਮਾਫ ਕਰੇ। ਸਾਨੂੰ ਪੂਰੀ ਬਿਜਲੀ ਦਿਓ, ਸਾਡੇ ਕੋਲੋਂ ਪੂਰੇ ਪੈਸੇ ਲਓ, ਤੇ ਸਾਡੇ ਹੱਕ ਦਿਓ, ਸਾਨੂੰ ਨੌਕਰੀਆਂ ਦਿਓ। ਯਾਰ ਜਦੋਂ ਘਰਾਂ ਚ ਤਨਖਾਹਾਂ ਆਉਣਗੀਆਂ ਅਸੀਂ ਕੀ ਬਿਜਲੀ ਦਾ ਬਿੱਲ ਨਹੀਂ ਦੇ ਸਕਦੇ? ਜਦੋਂ ਸਾਡੇ ਕੋਲ ਰੁਜ਼ਗਾਰ ਹੋਏਗਾ ਸਾਨੂੰ ਤੁਹਾਡੇ ਦਾਲ ਚੌਲ ਤੇ ਫੁੱਲੀਆਂ, ਦਾਲ ਚੌਲ ਦੀਆਂ ਫੁੱਲੀਆਂ ਹੀ ਨਹੀਂ ਚਾਹੀਦੀਆਂ। ਸਟੇਟਾਂ ਵਿਚ ਵੀ ਸਾਡੇ ਨਾਲ ਝੂਠੇ ਵਾਅਦੇ ਤੇ ਸੈਂਟਰ ਚ ਵੀ ਝੂਠੇ ਵਾਅਦੇ, ਉਹ ਸਟੇਟਾਂ ਤੋਂ ਵੀ ਵੱਡੇ ਝੂਠੇ। ਇਉਂ ਲੱਗਦਾ ਰਾਜਨੀਤਿਕ ਲੋਕਾਂ ਚ ਕੋਈ ਦੀਨ ਇਮਾਨ ਹੀ ਨਹੀਂ ਹੁੰਦਾ। ਯਾਰ ਇੰਨਾ ਇੰਨੇ ਘਪੜੇ, ਇੰਨਾ ਇੰਨਾ ਝੂਠ ਬੋਲ ਕੇ, ਫਿਰ ਸਾਡੀਆਂ ਅੱਖਾਂ ਚ ਅੱਖਾਂ ਪਾ ਕੇ ਤੇ ਬਾਹਾਂ ਕੱਕਾ ਖੇਡਣ ਵਾਲਿਆਂ ਨੂੰ ਜਿਸ ਤਰ੍ਹਾਂ ਕਬੱਡੀ ਚ ਪੁਆਇੰਟ ਲੈ ਕੇ ਆਏ ਹੁੰਦੇ ਨੇ, ਜਾਂ ਹੈ ਥਰੋ ਚ ਫਸਟ ਆਇਆ ਹੁੰਦਾ, ਬਾਹਾਂ ਖੜੀਆਂ ਕਰਕੇ ਝੂਠ ਟਕਾ ਕੇ ਸਾਡੀਆਂ ਅੱਖਾਂ ਚ ਅੱਖਾਂ ਪਾ ਕੇ ਬੋਲ ਰਿਹਾ ਹੁੰਦਾ, ਇਹਦਾ ਮਤਲਬ ਹੈ ਇਹ ਲੋਕ ਸਾਨੂੰ ਗਧੇ ਸਮਝਦੇ ਨੇ। ਔਰ ਸਮਝਣ ਦੀ ਕੋਸ਼ਿਸ਼ ਕਰੋ, ਤੁਹਾਨੂੰ ਟਿੱਚ, ਤੁਸੀਂ ਗਲੀਆਂ ਦੇ ਕੱਖ ਸਮਝਦੇ ਨੇ ਤੁਹਾਨੂੰ, ਜੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਰੌਲਾ ਪਾ ਸਕਦੇ ਨੇ, ਝੂਠ ਤੇ ਝੂਠ। ਉਹ ਉੱਤੋਂ ਬਸ਼ਰਮੋ, ਤੁਸੀਂ ਤਾੜੀਆਂ ਮਾਰਦੇ ਹੋ। ਇਹ ਤੁਹਾਡਾ ਮੁਲਕ ਹੈ, ਜਿਨ੍ਹਾਂ ਡਰਾਈਵਰਾਂ ਦੇ ਹੱਥ ਤੁਸੀਂ ਫੜਾਇਆ ਉਹਨਾਂ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਤੁਹਾਡੀ ਗੱਡੀ ਨੂੰ ਤੇ ਤੁਹਾਨੂੰ ਵੀ ਛੱਪੜ ਚਲਾ ਕੇ ਵੜ ਜਾਣਗੇ। ਕੋਈ ਦੀਨ ਮਾਂ ਨਹੀਂ ਹੈ, ਨਹੀਂ ਕੋਈ ਗੁਟਕਾ ਹੱਥ ਚ ਫੜ ਕੇ ਵੱਡੀਆਂ ਵੱਡੀਆਂ ਮਤਲਬ ਕਿ ਯਾਰ ਗੱਲਾਂ ਤੇ ਕਸਮਾਂ। ਤੁਸੀਂ ਆਪਣੇ ਇਮਾਨ ਤੋਂ ਵੀ ਨਹੀਂ ਡਰਦੇ, ਦਿਨੇ ਕਿਸੇ ਪਾਰਟੀ ਚ ਤੇ ਰਾਤ ਨੂੰ ਕਿਸੇ ਪਾਰਟੀ ਦੇ ਨਾਲ ਅੱਖ ਮਟੱਕਾ, ਤੇ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਕਿਸੇ ਹੋਰ ਨਾਲ। ਗਲੀ ਗਲੀ ਲੱਗ ਗਏ ਕੈਮਰੇ, ਉੱਤੋਂ ਵੈਰੀ ਮੀਡੀਆ ਸਾਰਾ ਗਲੀ ਗਲੀ। ਇਹ ਸਾਡੇ ਲੀਡਰਾਂ ਦਾ ਹਾਲ ਹੈ, ਗਲੀ ਗਲੀ ਲੱਗ ਗਏ ਕੈਮਰੇ, ਉੱਤੋਂ ਵੈਰੀ ਮੀਡੀਆ ਸਾਰਾ। ਦਿਨੇ ਆ ਮੈਂ ਜੈਲਦਾਰ ਨਹੀਂ, ਰਾਤੀ ਤੇਰੀ ਆ ਮੁਲਾਜੇਦਾਰਾ। ਦਿਨੇ ਆ ਮੈਂ ਜੈਲਦਾਰ ਨਹੀਂ ਤੇ ਰਾਤੀ ਤੇਰੀ ਆ ਮੁਲਾਜੇਦਾਰਾ। ਮੈਂ ਜਿਹੜੀ ਗੱਲ ਤੁਹਾਨੂੰ ਸੁਣਾ ਰਿਹਾ ਕਿਸੇ ਇੱਕ ਸਰਕਾਰ ਦੀ ਨਹੀਂ, ਅਗਲੀਆਂ ਪਿਛਲੀਆਂ ਪ੍ਰੈਜੈਂਟ ਸਾਰੀਆਂ ਸਰਕਾਰਾਂ ਦੇ ਇਹ ਇਹ ਕਾਰੇ ਨੇ। ਸੀਐਮ ਪੰਜਾਬ ਦੇ ਤੇ ਹਦਾਇਤਾਂ ਦਿੱਲੀਓ, ਹਾਂਜੀ ਇਹਨਾਂ ਨੂੰ ਇਹ ਜਵਾਬ ਦੇ ਕਿਉਂ ਨਹੀਂ ਸਾਰੇ? ਕਾਂਗਰਸ ਨੇ ਰਾਜ ਕੀਤਾ ਉਹ ਵੀ ਜਵਾਬ ਦੇ ਹੋਣੀ ਚਾਹੀਦੀ, ਅਕਾਲੀਆਂ ਨੇ ਜਾਣ ਉਹ ਵੀ ਜਵਾਬ ਦੇ, ਆਹ ਜਿਹੜੀ ਹੁਣ ਵਾਲੀ ਪਾਰਟੀ ਇਹ ਵੀ ਜਵਾਬ ਦੇ। ਪੰਜਾਬੀਓ, ਰਾਜਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹ ਕਿਸੇ ਦੇ ਯਾਰ ਨਹੀਂ ਜੇ। ਵੋਟਾਂ ਖਾਤਰ ਬਹੁਤ ਸਾਰੇ ਕਾਂਗਰਸੀ, ਅਕਾਲੀ ਤੇ ਦੂਜੇ ਲੀਡਰ ਰਾਮ ਹਰੀਮ ਦੇ ਡੇਰੇ ਦੇ ਉੱਤੇ ਜਾ ਕੇ ਨੱਕ ਰਗੜਦੇ ਹੁੰਦੇ ਹਨ ਉਹਦੇ ਅੱਗੇ, ਜਿਹਨੂੰ ਸਰਕਾਰ ਨੇ ਹੁਣ ਜੇਲ੍ਹ ਵਿੱਚੋਂ ਪਾਸ ਦਿੱਤਾ ਹੈ ਵੀ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਿਹਾ ਕਰੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਚੱਲ ਜਾਇਆ ਕਰੋ। ਹਾ ਸ਼ੇਮਫੁਲ। ਔਰ ਉਹ ਬਾਬਾ ਜਿਹੜਾ ਬਲਾਤਕਾਰੀ ਤੇ ਕਾਤਲ ਹੈ, ਉਹ ਸਾਨੂੰ ਜ਼ਿੰਦਗੀ ਜੀਣ ਦੀ ਸੇਧ ਦਿੰਦਾ ਕਿ ਇਨਸਾਨੀਅਤ ਕੀ ਹੈ, ਪ੍ਰਭੂ ਭਗਤੀ ਕੀ ਹੈ, ਹੈ, ਵਿਆਹ ਕੀ ਹੈ, ਪਿਆਰ ਕੀ ਹੈ, ਅਸੀਂ ਸਮਾਜ ਚ ਕਿੱਦਾਂ, ਉਹ ਸਾਨੂੰ ਦੱਸਦਾ।
1: ਓਏ ਹੋਏ,
0: ਪੰਜਾਬ ਉੱਪਰ ਜਿਹੜਾ ਕਰਜ਼ੇ ਦਾ ਪਹਾੜ ਹੈ, ਇਹ ਹੋਣ ਵਾਲੇ ਤੇ ਸਾਬਕਾ MLA MP ਦੀਆਂ ਅੰਨੇ ਵਾਹ ਵਧੀਆਂ ਜਾਇਦਾਦਾਂ ਨੂੰ ਵੇਚ ਕੇ ਲਾਇਆ ਜਾਣਾ ਚਾਹੀਦਾ। ਇਹ ਕਿਤਰਾ ਇਹਨਾਂ ਦੀਆਂ ਜਾਇਦਾਦਾਂ, ਇੱਕ ਵਾਰੀ MLA ਜਾਏ, ਇੱਕ ਵਾਰੀ ਮਿਨਿਸਟਰ ਜਾਏ, ਇੰਨੀਆਂ ਜਾਇਦਾਦਾਂ ਵਾਦ ਕਿੱਦਾਂ ਗਈਆਂ। ਇਹ ਕੁਰਕ ਕਰਕੇ ਸਾਰਿਆਂ ਦਾ ਪਹਿਲਾਂ ਪੰਜਾਬ ਦਾ ਕਰਜ਼ਾ ਰੱਖਣਾ ਚਾਹੀਦਾ। ਕਾਮਿਆਂ ਮਜ਼ਦੂਰਾਂ ਤੇ ਕਿਸਾਨਾਂ ਨੂੰ ਰੋਟੀ ਦਾ ਫਿਕਰ ਹੈ, ਤੇ ਇਹਨਾਂ ਲੀਡਰਾਂ ਨੇ ਬਾਹਰ ਦੇ ਮੁਲਕਾਂ ਦੇ ਬੈਂਕਾਂ ਨੂੰ ਨੋਟਾਂ ਨਾਲ ਭਰ ਛੱਡਿਆ। ਇਹਨਾਂ ਨੇ ਉਹ ਕਢਾਉਣੇ ਵੀ ਨਹੀਂ ਗਏ। ਬਹੁਤ ਸਾਰੇ ਹਿੰਦੁਸਤਾਨੀ ਮਰ ਗਏ ਨੇ ਤੇ ਪੈਸੇ ਸਵਿਟਜ਼ਰਲੈਂਡ ਕੋਲ ਤੇ ਬਾਹਰ ਯੂਰਪ ਦੀਆਂ ਦੇਸ਼ਾਂ ਦੇ ਕੋਲ ਨੇ। ਦੋਸਤੋ, ਸਾਡੀ ਗੱਡੀ ਚੋਂ ਕੋਈ ਪੈਟਰੋਲ ਹੀ ਕੱਢ ਕੇ ਲੈ ਜੇ, ਇਕਾਨਮੀ ਤੇ ਧਨ ਨਾਲ ਹੀ ਚੱਲਣੀ ਹੈ। ਸਾਡੀ ਗੱਡੀ ਚੋਂ ਕੋਈ ਪੈਟਰੋਲ ਹੀ ਕੱਢ ਕੇ ਲੈ ਜੇ ਤੇ 2 ਕਿਲੋਮੀਟਰ ਤੇ ਜਾ ਕੇ ਸਾਡੀ ਗੱਡੀ ਖਲੋ ਜਾਣੀ ਹੈ ਜਾਂ ਸ਼ਾਇਦ ਇੱਕ ਤੇ ਹੀ ਖਲੋ ਜੇ। ਉਤੋਂ ਹਰ ਸਰਕਾਰ ਦੇ ਆਦਮਖੋਰ ਹਰ ਵਾਰੀ ਕਹਿੰਦੇ ਨੇ ਖਜ਼ਾਨਾ ਖਾਲੀ ਹੈ। ਇਹ ਖਜ਼ਾਨਾ ਕਿਸੇ ਸਰਕਾਰ ਦੇ ਵੇਲੇ ਵੀ ਨਹੀਂ ਸੀ ਭਰਿਆ ਹੈ, ਪਰ ਵਿਧਾਇਕਾਂ ਤੇ ਮਿਨਿਸਟਰਾਂ ਦੇ ਬੈਂਕ ਭਰੇ ਪਏ ਹੈਗੇ ਨੇ, ਕਰਪਟ ਅਫਸਰਾਂ ਦੇ ਬੈਂਕ ਭਰੇ ਪਏ ਨੇ, ਭਾਰਤ ਵਿਚ ਵੀ ਤੇ ਬਾਹਰ ਦੇ ਵੀ। ਬਦਮਾਸ਼ਾਂ ਤੇ ਗੁੰਡਿਆਂ ਦੇ ਬੈਂਕ ਭਰੇ ਪਏ ਨੇ। ਸਰਕਾਰ ਨੂੰ ਵੀ ਚਲਾਉਣ ਵਾਲੇ ਤੇ ਇਹੋ ਹੀ ਨੇ ਨਾ। ਫੰਡ ਸਰਕਾਰ ਨੂੰ ਕਿੱਥੋਂ ਮਿਲਦੇ ਨੇ? ਭਾਵੇਂ ਉਹ ਸਟੇਟ ਦੀ ਹੈ, ਭਾਵੇਂ ਉਹ ਸੈਂਟਰ ਦੀ ਹੈ। ਉਹ ਅੱਡੀਆਂ ਵੱਡੀਆਂ ਰਕਮਾਂ ਵੀ ਇਹ ਵੀ ਦਿੰਦੇ ਨੇ, ਤੇ ਫਿਰ ਸਰਕਾਰ ਵੀ ਇੱਕ ਅੱਖ ਮੀਟ ਕੇ ਵਹਿੰਦੀ ਹੋਵੇਗੀ ਇਹਨਾਂ ਵੱਲ। ਕੋਈ ਮਾੜਾ ਹਮਾਤਰ ਫਸਲ ਕਾਬੂ ਆ ਜਾਏ ਤੇ ਉਹਦਾ ਉਹਨੇ ਭਾਵੇਂ ਬੈਂਕ ਦਾ 4,000 ਹੀ ਦੇਣਾ ਹੋਏ ਤੇ ਉਹਦੇ ਡੰਗੇ ਵੀ ਖੋਲ ਕੇ ਲੈ ਜਾਂਦੇ ਨੇ ਬੈਂਕ ਵਾਲੇ। ਇਹਨਾਂ ਨੂੰ ਭਾਈ ਕੌਣ ਪੁੱਛਣ ਵਾਲਾ? ਵੈਰੀ ਗੁੱਡ ਈਵਨਿੰਗ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਭਾਈ, ਇਹ ਤੇ ਸੀ ਮੇਰੀ ਗੱਲਬਾਤ, ਤੇ ਹੁਣ ਅਗਲੇ ਆਵਰ ਵਿਚ ਸਾਡੇ ਬਲਬੀਰ ਬੱਬੀ ਜੀ ਹੁਣੀ ਗੱਲਬਾਤ ਕਰਨਗੇ ਕੋਈ ਆਪਣਾ। ਆ ਜਿਹੜੇ ਨਾ ਦਸੰਬਰ ਦੇ ਦਿਨ ਸਨ, ਸੈਡ ਦਿਨ ਆਪਣਾ ਦਸ਼ਮੇਸ਼ ਪਿਤਾ ਜੀ ਹੁਣੀ ਪੁੱਤਰਾਂ ਦੇ ਦਾਨੀ, ਜੋ ਉਹਨਾਂ ਦੀ ਲਾਸਾਨੀ ਮਤਲਬ ਕਿ ਕੁਰਬਾਨੀ ਹੈ, ਕਿੱਡੇ ਉੱਚੇ ਤੇ ਸੁੱਚੇ ਉਹ ਲੋਕ ਸਨ। ਜਿਸ ਤਰ੍ਹਾਂ ਸਰਸਾ ਨਦੀ ਦੇ ਵਿਚ ਬਹੁਤ ਸਾਰੇ ਗ੍ਰੰਥ ਉਹਨਾਂ ਦੁਆਰਾ ਲਿਖੇ ਰੁੜ ਗਏ, ਬਾਕੀ ਤਾਂ ਮੈਂ ਚੀਜ਼ਾਂ ਬਿਆਨ ਨਹੀਂ ਕਰਦਾ, ਉਹ ਤੇ ਬੱਬੀ ਜੀ ਹੁਣੀ ਆਣ ਕੇ ਕਰਨਗੇ। ਮੈਨੂੰ ਕਦੀ ਕਦੀ ਇਹ ਆਉਂਦਾ ਵੀ ਉਹ ਸਾਰੀ ਉਮਰ ਸਰਬੰਸ ਦਾਨੀ ਲੜਾਈਆਂ ਝਗੜਿਆਂ ਚ ਇਧਰ ਉਧਰ ਉਲਝੇ ਰਹੇ, ਤੇ ਉਹ ਵਿਦਵਾਨ ਇਨਸਾਨ ਇੰਨਾ ਸਾਹਿਤ ਕਿਸ ਤਰ੍ਹਾਂ ਕਿਹੜੇ ਵੇਲੇ ਰਚਿਆ ਹੋਏਗਾ? ਵਾਹ ਲਾ ਜੀ, ਮੈਂ ਬੱਬੀ ਜੀ ਉਹਨਾਂ ਨੂੰ ਲੱਗਾ ਜੇ ਟੈਲੀਫੋਨ ਕਰਨ, ਤੇ ਬੱਬੀ ਜੀ ਤੁਸੀਂ ਕਿੱਥੇ ਹੋ? ਅੱਲਾ ਜੀ ਉਹਨਾਂ ਨੂੰ ਮਹਿਰਾ ਤੇ ਉਹਨਾਂ ਨਾਲ ਵੀ ਕਰਦੇ ਹਾਂ ਗੱਲ। ਬੱਬੀ ਜੀ ਤੁਸੀਂ ਮੈਨੂੰ ਸੁਣ ਰਹੇ ਹੋਵੋਗੇ, ਮੈਨੂੰ ਕਾਲ ਕਰੋ, ਮੈਨੂੰ ਤੁਹਾਡਾ ਸਰਚ ਆਊਟ ਕਰਨਾ ਪਏਗਾ। ਤੁਸੀਂ ਕਾਲ ਕਰੋਗੇ ਤੇ ਵਧੀਆ। ਬੱਬੀ ਕਿੱਥੇ, ਤੁਹਾਡਾ ਕਿਤੇ ਨੰਬਰ ਹੀ ਅੱਗੇ ਪਿੱਛੇ ਹੋ ਗਿਆ ਮੇਰਾ। ਸਹੀ ਹੈ ਸੱਚਾ ਸਿੰਘ ਬੱਬੀ ਜੀ, ਸੁਣ ਰਹੇ ਹੋ ਤੁਸੀਂ ਮੈਨੂੰ? ਬਲਬੀਰ ਬੱਬੀ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ, ਲੰਘ ਜਾਓ ਜੀ।

थैंक यू जी। ਦਬੀ ਜੀ ਇਹ ਦੱਸੋ ਅੱਜ ਤੁਹਾਡੇ ਪਾਸੇ ਮੌਸਮ ਕਿੱਦਾਂ ਦਾ ਸੀ? ਹਾਂਜੀ ਅੱਛਾ ਹਾਂਜੀ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਤੁਹਾਡੇ ਵੱਲ ਧੁੰਦ ਪੈ ਰਹੀ ਹੈ ਇੱਧਰ ਸਾਡੇ ਵੱਲ ਧੁੰਦ ਨਹੀਂ ਠੰਡ ਹੈ ਵੈਸੇ ਅੱਛਾ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਸੋ ਕਰੋ ਜੀ ਫਿਰ ਸ਼ੁਰੂ ਸ਼ਹੀਦੇ ਦਿਹਾੜਿਆਂ ਦੀ ਗੱਲਬਾਤ ਜੀ ਵਾਹ

अच्छा राजीव अच्छा जी हाँ जी

That's it. Hmm.

Vale. Jee. Bilkul, bilkul. Hadi.

Da, polako. আচ্ছা আচ্ছা আচ্ছা

ਤੁਹਾਡਾ ਟੈਲੀਫੋਨ ਥੋੜੀ ਜਿਹੀ ਡਿਸਟਰਬੈਂਸ ਕਰ ਰਿਹਾ, ਤੁਹਾਡਾ ਟੈਲੀਫੋਨ ਥੋੜੀ ਜਿਹੀ ਡਿਸਟਰਬੈਂਸ ਕਰ ਰਿਹਾ, ਵਿੱਚ ਆਵਾਜ਼ ਕੱਟੀ ਜਾਂਦੀ ਥੋੜੀ ਥੋੜੀ ਥੋੜੀ ਥੋੜੀ, ਮਾੜਾ ਜਿਹਾ ਥੋੜਾ ਅੱਗੇ ਪਿੱਛੇ ਹੋ ਜਾਓ ਜਾਂ ਨੈਟ ਥੋੜਾ ਜਿਹਾ ਠੀਕ, ਹੁਣ ਠੀਕ ਹੈ, ਹੁਣ ਠੀਕ ਹੈ। ਜੀ ਜੀ ਹਾਂਜੀ ਜੀ ਬਿਲਕੁਲ, ਹੀਰੇ ਜਵਾਹਰਾਤ ਜੋ ਵੀ ਕੀਮਤੀ ਸੀ ਉਹਨਾਂ ਦੇ ਕੋਲ। ਵਿਛੋੜਾ ਬਿਲਕੁਲ, ਹਾਂ ਮੈਂ ਲੱਗਾ ਹੀ ਸੀ ਜੀ ਗੱਲ ਕਰਨ, ਜਿੱਥੇ ਹੀਰੇ ਮੋਤੀ ਰੁੜੇ ਸਰਮਾਇਆ ਰੁੜਿਆ, ਉੱਥੇ ਚਾਰ ਹੀਰਿਆਂ ਵਰਗੇ ਪੁੱਤਰ ਵੀ ਦੋ ਕਿਸੇ ਪਾਸੇ ਤੇ ਦੋ ਕਿਸੇ ਪਾਸੇ।

2. ਦਰ ਦੀ ਸੰਗ ਚੱਲਦੇ ਵੇ ਕਿੰਨੀ ਘਨੌਵੀ ਰਾਤ। ਹਾਂਜੀ ਜੀ ਵਾਹ ਜੀ ਹਾਂਜੀ ਵਾਹ ਬਹੁਤ ਖੂਬ ਜੀ ਹੋਰ ਭਰਿਆ ਬਿਲਕੁਲ ਠੀਕ ਹੈ ਬਿਲਕੁਲ ਠੀਕ ਪਰਮਾ ਰਹੇ ਜੀ ਬਿਲਕੁਲ ਕਿਉਂ ਨਹੀਂ ਅਸੀਂ ਸਮਰਪਿਤ ਹਾਂ ਜੀ ਉਹਨਾਂ ਸਾਰੇ ਸ਼ਹੀਦਾਂ ਨੂੰ ਤੇ ਅਸੀਂ ਜਿਸ ਤਰ੍ਹਾਂ ਦਾ ਵੀ ਦੀਵਾਨ ਲਾ ਸਕਦੇ ਹਾਂ ਲਾਵਾਂਗੇ ਜੀ ਅੱਛਾ ਰੋਪੜ ਅੱਛਾ ਜੀ ਜੀ ਹਾਂਜੀ

ਜਦੋਂ ਸਿੰਘ ਗੜੀ ਦੇ ਵਿਚ ਸਨ ਤੇ 10 ਲੱਖ ਦਾ ਘੇਰਾ ਪੈ ਗਿਆ ਸੀ। ਦੋਸਤੋ, ਗੜੀ ਦੀ ਗੇਟ ਦੇ ਸੱਜੇ ਪਾਸੇ ਸਰਦਾਰ ਮਦਨ ਸਿੰਘ ਬਰਸ਼ਾ ਲੈ ਕੇ ਖੜਾ ਸੀ ਤੇ ਖੱਬੇ ਪਾਸੇ ਜਿਹੜਾ ਜਵਾਨ ਸੀ ਉਹਦਾ ਮੈਨੂੰ ਨਾਂ ਭੁੱਲ ਗਿਆ। ਜਰਾ ਅੰਦਾਜ਼ਾ ਲਾ ਲਓ ਕਿ ਦੁਸ਼ਮਣ ਫੌਜਾਂ ਨੂੰ 2 ਸਿੰਘ ਘੂਰ ਰਹੇ ਨੇ ਤੇ ਉਹਨਾਂ ਦੀ ਯੁਰਤ ਨਹੀਂ ਪੈ ਰਹੀ ਅੱਗੇ ਆਉਣ ਦੀ। ਸਿਰਫ 2 ਸਿੰਘ, ਭਾਈ ਮਦਨ ਸਿੰਘ ਤੇ ਦੂਜੇ ਦਾ ਨਾਮ ਯਾਦ ਨਹੀਂ, ਹੱਥਾਂ ਇੱਕ ਦੇ ਹੱਥ ਦੇ ਵਿਚ ਬਰਸ਼ਾ ਸੀ ਤੇ ਦੂਸਰੇ ਦੇ ਹੱਥ ਦੇ ਵਿਚ ਦਾਗਣੀ ਤੇ ਤੇਗਾਂ ਸਵਾਰੀਆਂ ਨੇ ਉਹਨਾਂ ਨੇ ਤੇ ਧਾਰਨਾ ਬੰਧੀਆਂ ਨੇ ਤੇ ਉਹ ਲੋਕਾਂ ਵੱਲ ਵੇਖ ਰਹੇ ਹਨ, ਦੁਸ਼ਮਣ ਵੱਲ ਤੇ ਦੁਸ਼ਮਣ ਉਹਨਾਂ ਵੱਲ ਵੇਖ ਰਿਹਾ ਸੀ। ਕਿਹੋ ਜਿਹੀ ਦਹਿਸ਼ਤ ਹੋਈ, ਕਿਤੇ ਇਹੋ ਜਿਹੇ ਲਲਕਾਰੇ ਤੇ ਯੁਰਤਾਂ ਕਿ 2 ਬੰਦੇ 10 ਲੱਖ ਨੂੰ ਘੂਰ ਰਹੇ ਹੋਣ ਤੇ ਅੱਗੇ ਕੋਈ ਨਾ ਆ ਰਿਹਾ ਹੋਵੇ। ਜੀ ਬੱਬੀ ਜੀ।

0: うん。わあ。それじゃあ、うん。
1: मैं एक सेकंड दी कोई गल करनी चाहांगा।

就这样生。

ਇੱਕ ਸੈਕਿੰਡ ਮੈਨੂੰ ਫੇਰ ਚਾਹੀਦਾ ਜੀ। ਜਦ ਵੇਖੋ ਜੀ, ਝੁਝਾਰ ਸਿੰਘ, ਸਰਦਾਰ ਅਜੀਤ ਸਿੰਘ ਤੇ ਝੁਝਾਰ ਸਿੰਘ, ਝੁਝਾਰ ਸਿੰਘ ਦੀ ਉਮਰ ਵੇਖੋ ਕਿੰਨੀ ਕੁ ਸੀ, ਅਜੀਤ ਸਿੰਘ ਦੀ ਵੀ ਕਿੰਨੀ ਕੁ ਸੀ ਕਿਤੇ। ਪਰ ਝੁਝਾਰ ਸਿੰਘ ਬਾਅਦ ਚ ਗਿਆ ਤੇ ਉਹਦੇ ਤੇ ਮਤਲਬ ਕਿ ਢਾਡੀ ਜਦੋਂ ਗਾ ਰਹੇ ਸਨ, ਮੈਂ ਜੋ ਸੁਣ ਰਿਹਾ ਸਾਂ ਵਰਤਾਂਤ, ਮੈਂ ਵੀ ਇੱਕ ਸ਼ੇਰ ਲਿਖਿਆ ਝੁਝਾਰ ਸਿੰਘ ਤੇ, ਝੁਝਾਰ ਸਿੰਘ ਤੇ, ਕਿ ਲਿਸ਼ਕੀ ਤੇਗ ਝੁਝਾਰ ਸਿੰਘ ਜੂਝਦਾ ਤੁਰਕਾਂ ਤੇ ਚੜਿਆ, ਲਿਸ਼ਕੀ ਤੇਗ ਝੁਝਾਰ ਸਿੰਘ ਜੂਝਦਾ ਤੁਰਕਾਂ ਤੇ ਚੜਿਆ, ਆਏ ਜਿਵੇਂ ਕੋਈ ਪੇਂਡੂ ਗੱਭਰੂ ਨੱਚਦਾ ਮੇਲੇ ਵਿਚ ਵੜਿਆ, ਜਿਵੇਂ ਕੋਈ ਪੇਂਡੂ ਗੱਭਰੂ ਨੱਚਦਾ ਮੇਲੇ ਵਿਚ ਵੜਿਆ, ਉਹਨੇ ਧੂਲ ਚਟਾਈ ਹਰ ਤੁਰਕ ਨੂੰ ਜਿਹੜਾ ਅੱਗੇ ਅੜਿਆ, ਭਾਈ ਉਹਨੇ ਧੂਲ ਚਟਾਈ ਹਰ ਤੁਰਕ ਨੂੰ ਜਿਹੜਾ ਅੱਗੇ ਅੜਿਆ, ਓਏ ਵੇਖੋ ਫਰਜੰਦ ਸਾਹਿਬੇ ਕਮਾਲ ਦਾ 10 ਲੱਖ ਨਾਲ ਲੜਿਆ, ਵੇਖੋ ਫਰਜੰਦ ਸਾਹਿਬੇ ਕਮਾਲ ਦਾ 10 ਲੱਖ ਨਾਲ ਲੜਿਆ। ਜੀ ਬਾਬੀ ਜੀ, ਨਹੀਂ ਨਹੀਂ ਨਹੀਂ ਨਹੀਂ, ਤੁਹਾਨੂੰ ਕੋਈ ਭੁਲੇਖਾ ਲੱਗ ਰਿਹਾ ਹੋ ਸਕਦਾ, ਤੁਹਾਨੂੰ ਆ ਰਿਹਾ ਹੋ। ਅੱਛਾ ਅੱਛਾ ਜੀ, ਜੀ

ਜੀ ਬਿਲਕੁਲ ਬਿਲਕੁਲ ਇਹ ਤੇ ਇੱਕ ਮਤਲਬ ਕਿ ਨਿਮਾਣੇ ਜਿਹੇ ਸਾਡੀ ਸਾਡੀ ਸ਼ਰਧਾ ਦੇ ਫੁੱਲ ਨੇ ਜਿਹੜੇ ਅਸੀਂ ਉਹਨਾਂ ਦੇ ਚਰਨਾਂ ਚ ਭੇਟ ਕਰ ਰਹੇ ਹਾਂ ਜੀ। ਜੀ

जी जी हाँ जी हाँ जी मैं सुन रहा जी।

感じる。で、

Да. Девятка. Девять.

Kanji. Ji. Ji, bilkul, bilkul.

Acha. Hangi? Sen geçsin. Hangi?

ਹਾਂਜੀ ਹਾਂਜੀ

Lecce. Lecce. Mm.

ਨਾਲੇ ਵੇਖੋ ਜੀ ਜਦੋਂ ਸਾਡੇ ਗੁਰੂ ਸਾਹਿਬ ਨੇ ਉਹਨਾਂ ਨੇ ਸਾਨੂੰ ਜਾਤ ਪਾਤ ਤੋਂ ਮਨਾ ਕੀਤਾ ਤੇ ਫਿਰ ਅਸੀਂ ਕੌਣ ਹੁੰਦੇ ਹਾਂ, ਕੋਈ ਚੌਥੇ ਪੌੜ ਦਾ ਸਿੰਘ, ਕੋਈ ਮਜ਼ਬੀ ਸਿੰਘ, ਕੋਈ ਖੈਰ ਇਹ ਟੌਪਿਕ ਹੋਰ ਹੈ, ਪਰ ਇਹ ਅਸੀਂ ਆਪਣੀ ਗੁਰੂ ਦੀ ਗੱਲ ਅਸੀਂ ਵੀ ਨਹੀਂ ਮੰਨ ਰਹੇ ਚੰਗੇ ਪੂਰੇ ਤਰੀਕੇ ਦੇ ਨਾਲ। ਅੱਛਾ ਜੋ ਤੁਸੀਂ ਇੱਦਾਂ ਕਰੋ, ਤੁਸੀਂ ਉਹ ਗਾਥਾ ਵਾਰਤਾਲਾਪ ਸੁਣਾਓ, ਇੱਕ ਸੰਭਾਣ ਵਾਲਿਆਂ ਨੂੰ ਅੱਜ ਲਾਂਬੇ ਹੀ ਰੱਖੋ। ਚਲੋ ਥੋੜੀ ਜੇ ਤੁਸੀਂ ਇੱਧਰ ਨੂੰ ਤੁਰ ਪਏ ਫਿਰ ਅਸੀਂ ਅਸਲੇ ਮੁੱਦੇ ਤੋਂ ਲਾਂਬੇ ਹੋ ਜਾਵਾਂਗੇ। ਹਾਂਜੀ ਮਾਸ਼ੀ ਵਾਲਾ ਵਾਹ ਜੀ ਵਾਹ।

ਅੱਛਾ, ਵੈਸੇ ਵੀ ਜਿਹੜਾ ਮੱਛੀਆਂ ਫੜਦੇ ਨੇ ਉਹਨਾਂ ਨੂੰ ਵੀ ਮਾਛੀ ਕਿਹਾ ਜਾਂਦਾ। ਮੱਛੀਆਂ ਫੜਨ ਵਾਲੀ ਜਗ੍ਹਾ ਮਾਛੀ ਵਾੜਾ, ਹਾਂਜੀ, ਭੇਡਾਂ ਦਾ ਵਾੜਾ, ਜਾਨਵਰਾਂ ਦਾ ਵਾੜਾ ਜਿਹੜਾ ਹੁੰਦਾ, ਹਾਂਜੀ, ਮਾਛੀ ਵਾੜਾ ਜਾਂ ਮੱਛੀਆਂ ਵਾਲੀ ਜਗ੍ਹਾ ਤੇ ਜਾਂ ਮਾਛੀਆਂ ਦੀ ਰਹਿਣ ਵਾਲੀ ਜਗ੍ਹਾ। ਹਾਂਜੀ, ਅੱਛਾ, ਹਾਂਜੀ, ਹਾਂਜੀ, ਖਲੋ ਬੱਬੀ ਜੀ, ਇੱਕ ਮਿੰਟ ਵੇਟ ਕਰਿਓ ਬੱਬੀ, ਇੱਕ ਮਿੰਟ ਵੇਟ ਜੀ। ਖੱਕ ਜੀ, ਸਤਿ ਸ੍ਰੀ ਅਕਾਲ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਅੱਛਾ, ਪਰ ਤੁਹਾ ਅੱਛਾ, ਤੇ ਬੱਬੀ ਦੀ ਆਵਾਜ਼ ਤੁਹਾਡੀ ਕਿਸ ਤਰ੍ਹਾਂ ਆ ਰਹੀ ਹੈ ਹੁਣ? ਅੱਛਾ, ਤੁਹਾਡੀ ਆਵਾਜ਼ ਵੀ ਫਿਰ, ਅੱਛਾ, ਬੱਬੀ ਦੀ ਆਵਾਜ਼ ਨਹੀਂ ਆ ਰਹੀ। ਅੱਛਾ, ਤੇ ਇਹ ਕੀ? ਠੀਕ ਹੈ ਜੀ, ਕੱਖ ਜੀ, ਮਿਹਰਬਾਨੀ, ਤੇ ਮੈਂ ਵੇਹਨਾ ਵਾ, ਜੇ ਕੋਈ ਟ੍ਰਬਲ ਮੈਨੂੰ ਨਜ਼ਰ ਆ ਗਈ ਤੇ ਠੀਕ, ਨਹੀਂ ਤੇ ਫਿਰ ਟੈਕਨੀਸ਼ੀਅਨ ਨੂੰ ਵਿਖਾਇਆ ਜਾਏਗਾ। ਹਾਂ, ਪਰ ਪਿੱਛੇ ਆ ਜਿਸ ਤਰ੍ਹਾਂ ਹੁਣ ਤੁਹਾਨੂੰ ਮੈਂ ਬੜਾ ਕਲੀਅਰ ਸੁਣ ਰਿਹਾ, ਪਰ ਇਹ ਆਨ ਏਅਰ ਨਹੀਂ ਰਿਲੇ ਹੋ ਰਹੀ ਹੋਵੇਗੀ। ਅੱਛਾ, ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ, ਲੈ ਮੈਂ ਉਹਨਾਂ ਨੂੰ ਆ ਲਓ। ਹਾਂ, ਚਲੋ, ਮਿੰਟ ਰਹਿ ਵੀ ਦੱਸ ਹੀ ਗਏ ਨੇ ਤੇ ਮੈਂ ਵੇਹਨਾ ਵਾ। ਹੈ, ਠੀਕ ਹੈ, ਜਗਵੰਤ ਖਹਿਰਾ ਜੀ ਕੁਛ ਟਾਈਪ ਕਰ ਰਹੇ ਨੇ ਤੇ ਲਓ ਜੀ ਮੈਂ। ਅੱਛਾ ਅੱਛਾ, ਲਓ ਫਿਰ ਤੇ ਸਰ, ਫਿਰ ਨਹੀਂ ਆ ਰਹੀ। ਚਲੋ, ਥੈਂਕ ਯੂ, ਮੈਂ ਟਰਾਈ ਕਰਕੇ ਵੇਖ ਲੈਂਦਾ, ਜੇ ਤੁਹਾਨੂੰ ਆਵਾਜ਼ ਆਏਗੀ ਤੇ ਫਿਰ ਦੁਬਾਰਾ ਮੈਨੂੰ ਕਾਲ ਕਰ ਦਿਓ ਤੁਸੀਂ ਫਿਰ। ਥੈਂਕ ਯੂ। ਆਪਣਾ ਕੀ ਪ੍ਰੋਬਲਮ ਕੀ ਹੋ ਸਕਦੀ ਹੈ, ਸਮਝ ਨਹੀਂ ਆ ਰਹੀ ਮੇਰੀ ਆਵਾਜ਼ ਜਿਹੜੀ, ਕੋਈ ਦੋਸਤੋ ਗੱਲ ਇਸ ਤਰ੍ਹਾਂ ਹੈ ਕਿ ਇਹ ਵੀ ਨਹੀਂ ਆ ਰਹੀ ਏਅਰ ਤੇ। ਹਾਂ, ਬੱਬੀ ਜੀ, ਅੱਜ ਫੇਰ ਕੋਈ ਟ੍ਰਬਲ ਪੈ ਗਈ ਹੈ, ਪਤਾ ਲੱਗਾ ਕਿ ਮੇਰੀ ਆਵਾਜ਼ ਤੇ ਸੁਣ ਰਹੀ ਹੈ ਸਾਰਿਆਂ ਨੂੰ, ਤੇ ਮੈਂ ਕੋਸ਼ਿਸ਼ ਕਰਨਾ, ਤੁਹਾਡੀ ਆਵਾਜ਼ ਗਾਇਬ ਹੈ ਤੇ ਕਿਉਂ ਆਵਾਜ਼ ਗਾਇਬ ਹੈ, ਮੈਂ ਕੋਸ਼ਿਸ਼ ਕਰਨਾ ਵਾ ਜੇ ਮੈਂ ਸਰਚ ਆਊਟ ਕਰ ਸਕਿਆ ਤੇ ਇਹ ਚੱਕਰ ਕੀ ਆ, ਮੈਂ ਸਾਰੀਆਂ ਤਾਰਾਂ ਅੱਗੇ ਪਿੱਛੇ ਕਰਕੇ ਵੀ ਲਾਈਆਂ ਨੇ, ਪਰ ਪਹਿਲਾਂ ਵਾਲੀ ਪ੍ਰੋਬਲਮ ਆ ਰਹੀ ਹੈ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ ਬਹੁਤ ਕਲੀਅਰ, ਪਰ ਔਨ ਏਅਰ ਇਹ ਨਹੀਂ ਜਾ ਰਹੀ ਆਵਾਜ਼ ਜਿਹੜੀ ਹੈ। ਚਲੋ, ਬੋਲੋ ਹਾਂ, ਭਲਾ ਤੁਸੀਂ ਬੋਲੋ ਹਾਂ, ਕੁਛ ਵੀ ਬੋਲੋ ਤੁਸੀਂ। ਹੈਲੋ ਹੈਲੋ, ਹਾਂਜੀ, ਤੁਸੀਂ ਬੋਲੀ ਜਾਓ।

0: जी
1: हेलो।

que ਬੱਬੀ ਜੀ ਮੇਰਾ ਖਿਆਲ ਹੈ ਸਾਨੂੰ ਪ੍ਰੋਗਰਾਮ ਇੱਥੇ ਹੀ ਬੰਦ ਕਰ ਦੇਣਾ ਚਾਹੀਦਾ ਮਿੰਟ ਤੇ ਵੈਸੇ ਵੀ 5-7 ਰਹਿ ਗਏ ਨੇ ਕਿਉਂਕਿ ਤੁਹਾਡੀ ਆਵਾਜ਼ ਔਨ ਏਅਰ ਨਹੀਂ ਆ ਰਹੀ ਸਿਰਫ ਮੇਰੀ ਆ ਰਹੀ ਹੈ ਤੇ ਫਿਰ ਉਹ ਕੋਈ ਗੱਲ ਨਹੀਂ ਬਣ ਰਹੀ ਹੈ ਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਹਾਂਜੀ ਸਤਿ ਸ੍ਰੀ ਅਕਾਲ ਮੈਂ ਕੱਲ ਨੂੰ ਇਹ ਸਾਰਾ ਕੁਛ ਠੀਕ ਕਰਵਾ ਕੇ ਫਿਰ ਗੱਲਬਾਤ ਕਰਾਂਗੇ ਜੀ ਖੱਖ ਭਾਈ ਸਾਹਿਬ ਦੱਸਿਓ ਹਾਂਜੀ ਜੀ ਪ੍ਰਭ ਜੀ ਸਤਿ ਸ੍ਰੀ ਅਕਾਲ ਪ੍ਰੋਬਲਮ ਜੇ ਸਾਨੂੰ ਪਤਾ ਲੱਗਿਆ ਮੈਨੂੰ ਤਾਂ ਕੋਈ ਪਤਾ ਨਹੀਂ ਲੱਗ ਰਿਹਾ ਕਿ ਮੇਰੀ ਆਵਾਜ਼ ਤੇ ਆਉਣ ਏਅਰ ਆ ਰਹੀ ਹੈ ਕਿ ਕਾਲਰ ਦੀ ਕਿਉਂ ਨਹੀਂ ਆ ਰਹੀ ਕਾਹਦੇ ਤੇ ਨਾ ਨਾ ਮੈਂ ਉਹਨੂੰ ਲਾ ਕੇ ਸਾਰਾ ਕੁਛ ਦੁਬਾਰਾ ਚੈੱਕ ਕੀਤਾ ਅੱਛਾ ਠੀਕ ਹੈ ਜਿਹੜਾ ਅਡਾਪਟਰ ਹੈ ਉਹਦੇ ਚ ਕੋਈ ਜੇ ਅਡਾਪਟਰ ਚ ਨੁਕਸਾ ਹੈ ਤਾਂ ਤੁਹਾਡੀ ਆਵਾਜ਼ ਕਿਉਂ ਮੇਰੇ ਤੱਕ ਪਹੁੰਚ ਰਹੀ ਹੈ ਪਰ ਚਲੋ ਜਿਹੜਾ ਫੋਨ ਦਾ ਅਡਾਪਟਰ ਹੈ ਉਹ ਵੀ ਚੇਂਜ ਕਰਕੇ ਵੇਖ ਲਾਂਗੇ ਕੋਈ ਗੱਲ ਨਹੀਂ ਫਿਰ ਕੱਲ ਨੂੰ ਉਹ ਚੇਂਜ ਕਰ ਲਾਂਗੇ ਹੁਣ ਤੁਹਾਡੀ ਆਵਾਜ਼ ਜਿਹੜੀ ਹੈ ਉਹ ਆਉਣ ਤੇ ਮੋਬਾਈਲ ਚ ਹੀ ਰਹੀ ਹੈ ਨਾ ਰਿੰਗ ਤੁਹਾਡੀ ਜਿਹੜੀ ਕਵਾਜ਼ਰ ਮੋਬਾਈਲ ਚੋਂ ਹੋ ਕੇ ਮਾਈਕ ਚ ਆਈ ਹੈ ਗਾਣਾ ਲਾਉਣਾ ਹੋਣੀ ਪਰ ਠਹਿਰ ਜੋ ਮੈਂ ਤੁਹਾਨੂੰ ਗਾਣਾ ਲਾ ਕੇ ਸੁਣਾਉਣਾ ਕੋਈ ਤੇ ਅੱਛਾ ਤੂੰ

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ, ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ, ਕੁਛ ਲੇਟ ਹੋ ਗਏ ਅੱਜ, ਸੋ ਗੀਤ ਦੇ ਨਾਲ ਦੋ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ। ਲਓ ਜੀ।

0: ਦੋਸਤੋ ਬਹੁਤ ਪਿਆਰਾ ਜਿਹਾ ਇੱਕ ਆਪਾਂ ਗੀਤ ਸੁਣ ਰਹੇ ਸੀ ਹੰਸਰਾਜ ਹੋਣਾ ਦਾ ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਖਬਰਾਂ ਵੱਲ ਚੱਲੀਏ ਜੀ ਖਬਰਾਂ ਵਿੱਚ ਲਾਲ ਸਿੰਘ ਚੀਮਾ ਸਾਡੇ ਨਾਲ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਸੋ ਲਾਲ ਸਿੰਘ ਚੀਮਾ ਹੋਣਾਂ ਦੇ ਨਾਲ ਆਪਾਂ ਕਨੈਕਟ ਕਰ ਦਿੱਤਾ ਜੀ ਤੇ ਦੇਖਦੇ ਹਾਂ ਹੁਣ ਕੀ ਬਣਦਾ ਜੀ ਗਲਤ ਮਿਲਾ ਲਿਆ ਗਲਤ ਮਿਲਾ ਲਿਆ ਲਾਲ ਸਿੰਘ ਚੀਮਾ ਸਾਹਿਬ ਲਓ ਜੀ ਚੀਮਾ ਸਾਹਿਬ ਆ ਗਏ ਚੀਮਾ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਲਾਲ ਸਿੰਘ ਚੀਮਾ ਜੀ ਫ੍ਰਿਜਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਦੋਸਤੋ ਤੇ ਆਪਾਂ ਗੱਲਬਾਤ ਕਰਦੇ ਉਹਨਾਂ ਦੇ ਨਾਲ ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਦੁਨੀਆਂ ਤੇ ਕੀ ਹੋ ਰਿਹਾ ਅੱਜ ਕੱਲ ਕਿਹੜੀਆਂ ਲੜਾਈਆਂ ਵਿਚ ਕਿੱਥੇ ਤੱਕ ਗੱਲ ਪਹੁੰਚੀ ਹੈ ਚੀਮਾ ਸਾਹਿਬ ਨਾਲ ਨੇ ਜੀ ਆਜੋ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਕੱਖ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਸਰੋਤਿਆਂ ਨੂੰ ਤੇ ਸਾਡੀ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਹੋਰ ਵੀ ਜਿਹੜੇ ਯਾਰ ਦੋਸਤ ਕੱਖ ਸਾਹਿਬ ਜੀ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਆ ਉਹ ਸਾਡੇ ਪ੍ਰੋਗਰਾਮ ਸੁਣਦੇ ਆ ਭਾਵੇਂ ਉਹ ਸਾਨੂੰ ਦੱਸਦੇ ਨੀ ਕਿ ਉਹ ਸਾਨੂੰ ਸੁਣ ਚੁੱਕਿਆ ਉਹ ਸੁਣਦੇ ਹੁੰਦੇ ਆ ਗੱਲਾਂ ਬਾਤਾਂ ਜੋ ਪਤਾ ਲੱਗ ਜਾਂਦਾ ਤੇ ਹਾਂ ਇਹ ਵੀ ਸੁਣਦਾ ਉਹ ਵੀ ਸੁਣਦਾ ਉਹ ਵੀ ਸੁਣਦਾ ਤੇ ਖਬਰਾਂ ਸਾਰਾ ਖੱਕ ਸਾਹਿਬ ਜੀ ਅੱਜ ਕੱਲ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਹੈ ਕਿ ਆਪਾਂ ਇੱਕ ਜਿਹੜੀ ਖਬਰ ਆ ਉਹ ਪਹਿਲਾਂ ਸਭ ਤੋਂ ਜਿਹੜੀ ਸਾਂਝੀ ਕਰਨੀ ਹੈ ਉਹ ਆਪਾਂ ਇਹ ਕਰਨੀ ਆ ਕਿ ਆਪਣਾ ਖੱਕ ਸਾਹਿਬ ਜੀ ਤੁਹਾਡਾ ਜਿਹੜਾ ਏਰੀਆ ਆ ਨਿਊਯਾਰਕ ਉਥੇ ਖੱਕ ਸਾਹਿਬ ਜੀ ਉਹਦੇ ਵਿਚ ਇੱਕ ਮੀਟਿੰਗ ਕੀਤੀ ਗਈ ਆ ਜਿਹਦੇ ਵਿਚ ਉਹਨਾਂ ਨੇ ਦੱਸਿਆ ਕਿ ਮਨੁੱਖੀ ਫਰਜ਼ ਨਿਭਾਉਂਦੇ ਹੋਏ ਡਾਇਰੀ ਦੇ ਨਵੇਂ ਵਰਕੇ ਉੱਤੇ ਲਿਖਿਆ ਹੈ ਕਿ ਆਜ਼ਾਦੀ ਏ ਹਿੰਦੁਸਤਾਨ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਸਾਥੀਆਂ ਸਮੇਤ ਮਨਮੋਹਨ ਪੂਨੀ ਜੀ ਔਰ ਇਹਦੇ ਨਾਲ ਖੱਕ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਵੀ ਉਹਦੇ ਵਿਚ ਸੀਗੇ ਹਿੱਸਾ ਪਾਇਆ ਪਰ ਤੁਸੀਂ ਲਿਖੋ ਰੱਖਿਆ ਕੋਈ ਗੱਲ ਨੀ ਆਪਾਂ ਨੂੰ ਪਤਾ ਲੱਗ ਜਾਂਦਾ
0: ਲੇਟ ਹੋ ਗਿਆ ਸੀ ਲੇਟ ਹੋ ਗਿਆ
1: ਇਹਦੇ ਨਾਲ ਛੋਟਾ ਜਿਹਾ ਹੋਰ ਮੈਸੇਜ ਮੈਨੂੰ ਪੁਨੀ ਸਾਹਿਬ ਬਹੁਤ ਵਧੀਆ ਸੁਨੇਹ ਲਿਖਦੇ ਆ ਤੇ ਉਹਨਾਂ ਨੇ ਇੱਕ ਹੋਰ ਛੋਟਾ ਜਿਹਾ ਸੁਨੇਹਾ ਲਿਖਿਆ ਉਹ ਕਹਿੰਦੇ ਆ ਲੋਕ ਪੱਖੀ ਸੋਚ ਦੇ ਪਿੱਛੇ ਛੁਪਿਆ ਦਰਦ ਕਾਸ਼ ਲੋਕਾਂ ਨੂੰ ਸਮਝ ਆ ਜਾਵੇ ਫਿਰ ਤਾਂ ਫੌਜੀ ਜਵਾਨ ਹਥਿਆਰ ਸੁੱਟਣ ਤੋਂ ਇਨਕਾਰ ਹਥਿਆਰ ਚੁੱਕਣ ਤੋਂ ਇਨਕਾਰ ਕਰ ਦੇਣਗੇ ਮਾਇਆ ਉੱਤੇ ਕਾਗਜ਼ ਤੇ ਛਿਪਕੇ ਬੈਠੇ ਹੋਏ ਦਰਿੰਦਿਆਂ ਨੂੰ ਭੱਜਣ ਲਈ ਰਾਹ ਵੀ ਨਹੀਂ ਲੱਭਣਗੇ ਕਿਆ ਬਾਤ ਹੈ ਡਾਕਟਰ ਸਾਹਿਬ ਬਹੁਤ ਵਧੀਆ ਸੁਨੇਹਾ ਉਹਨਾਂ ਨੇ ਇਹ ਦਿੱਤਾ ਤੇ ਵਧੀਆ ਲਿਖਦੇ ਆ ਵਧੀਆ ਇਨਸਾਨ ਵੀ ਆ ਤੇ ਜਿਹੜੇ ਵਧੀਆ ਇਨਸਾਨ ਹੁੰਦੇ ਲੋਕ ਹੁੰਦੇ ਖੱਕ ਸਾਹਿਬ ਜੀ ਉਹਨਾਂ ਦੀ ਸੋਚ ਵਧੀਆ ਹੁੰਦੀ ਉਹੀ ਇਸ ਤਰ੍ਹਾਂ ਦੇ ਵਧੀਆ ਮੈਸੇਜ ਆ ਜਿਹੜੇ ਲਿਖਦੇ ਆ ਕਿਉਂਕਿ ਉਹ ਥੋੜੇ ਚਿੰਤਾ ਜਨਕ ਹੁੰਦੇ ਆ ਜਿਨ੍ਹਾਂ ਨੂੰ ਸਮਾਜ ਦੀ ਆਸੇ ਪਾਸੇ ਦੀ ਆਲੇ ਦੁਆਲੇ ਦੀ ਜਿਹੜੀ ਚਿੰਤਾ ਹੁੰਦੀ ਆ ਉਹਨਾਂ ਦੇ ਅੰਦਰ ਤੇ ਉਹਦੇ ਵਿਚੋਂ ਫਿਰ ਇਸ ਤਰ੍ਹਾਂ ਦੀਆਂ ਲਿਖਤਾਂ ਜਿਹੜੀਆਂ ਨਿਕਲਦੀਆਂ ਤੇ ਆਪਾਂ ਅੱਗੇ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਦੁਨੀਆਂ ਦੇ ਵਿਚ ਲੜਾਈਆਂ ਹੋ ਰਹੀਆਂ ਕਿਹੜੇ ਦੇਸ਼ ਆ ਜਿਹੜੇ ਵਿਚਾਰੇ ਭੁੱਖੇ ਮਰ ਰਹੇ ਆ ਕਿਹੜੇ ਰੱਜੇ ਹੋ ਆ ਤੇ ਉਹਨਾਂ ਦੇ ਕੋਲ ਖਾਣਾ ਵਾਧੂ ਹੁੰਦਾ ਉਹਨਾਂ ਤੋਂ ਖਾ ਨਹੀਂ ਹੁੰਦਾ ਉਹ ਸਿੱਟਦੇ ਆ ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਖੱਕ ਸਾਹਿਬ ਜੀ ਅੱਜ ਜਿਹੜੀ ਆਪਾਂ ਖਬਰ ਕਰਨੀ ਆ ਉਹ ਪਹਿਲੀ ਸਭ ਤੋਂ ਉਹ ਇਹ ਆ ਕਿ ਅਮਰੀਕਾ ਦਾ ਵੱਡਾ ਸੂਬਾ ਕੈਲੀਫੋਰਨੀਆ ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ਵਿਚੋਂ ਜ਼ਿਆਦਾ ਅਮੀਰ ਆ ਅਤੇ ਕੈਲੀਫੋਰਨੀਆ ਆਪਣੇ ਆਪ ਵਿਚ ਦੁਨੀਆਂ ਦੀ ਚੌਥੀ ਕਦੇ ਪੰਜਵੀਂ ਇਕੋਨਮੀ ਬਣ ਜਾਂਦਾ ਦੇਖੋ ਖੱਕ ਸਾਹਿਬ ਜੀ ਦੁਨੀਆਂ ਕਿੱਡੀ ਵੱਡੀ ਆ ਉਹਦੇ ਵਿਚੋਂ ਚੌਥੇ ਨੰਬਰ ਦੀ ਜਾਂ ਪੰਜਵੇਂ ਨੰਬਰ ਦੀ ਇਕੋਨਮੀ ਤੇ ਕੈਲੀਫੋਰਨੀਆ ਕੱਲਾ ਰਹਿੰਦਾ ਆ ਔਰ ਚੌਥੀ ਜਾਂ ਪੰਜਵੀਂ ਆ ਜਿਹੜੀ ਉਹ ਇਸ ਕਰਕੇ ਆ ਕਦੇ ਜਪਾਨ ਇਹ ਤੋਂ ਥੋੜਾ ਜਿਹਾ ਮੋਹਰੇ ਲੰਘ ਜਾਂਦਾ ਕਦੇ ਕੈਲੀਫੋਰਨੀਆ ਜਪਾਨ ਤੋਂ ਮੋਹਰੇ ਲੰਘ ਜਾਂਦਾ ਸੋ ਕਦੇ ਚੌਥੇ ਨੰਬਰ ਤੇ ਆ ਜਾਂਦਾ ਕਦੇ ਪੰਜਵੇਂ ਨੰਬਰ ਤੇ ਆ ਜਾਂਦਾ ਤੇ ਇਹਦਾ ਜਿਹੜਾ ਦੇਖੋ ਦੂਸਰੇ ਪਾਸੇ ਇਹ ਗੱਲ ਆ ਕਿ ਯੂਨਾਈਟਿਡ ਸਟੇਟਸ ਜਿਹਨੂੰ ਆਪਾਂ ਕਹਿੰਦੇ ਆ ਸਾਰਾ ਅਮਰੀਕਾ ਚਾਈਨਾ ਜਰਮਨੀ ਇਹ ਜਿਹੜੇ ਤਿੰਨ ਕੰਟਰੀ ਆ ਇਹਨਾਂ ਤੋਂ ਚੌਥਾ ਨੰਬਰ ਆ ਜਿਹੜਾ ਦੇਖੋ ਉਹ ਕੈਲੀਫੋਰਨੀਆ ਦਾ ਆਉਂਦਾ ਜਾਂ ਫਿਰ ਕਦੇ ਕਦੇ ਆ ਜਿਹੜਾ ਜਪਾਨ ਉਹ ਚੌਥੇ ਨੰਬਰ ਤੇ ਆ ਜਾਂਦਾ ਤੇ ਕੈਲੀਫੋਰਨੀਆ ਜਿਹੜਾ ਪੰਜ ਨੰਬਰ ਤੇ ਚਲੇ ਜਾਂਦਾ। ਕੈਲੀਫੋਰਨੀਆ ਜਿਹੜਾ ਰੱਸੇ ਖਿੱਚਣ ਵਾਲੀ ਖੇਡ ਵਾਂਗੂ ਕਦੇ ਉਧਰ ਨੂੰ ਉਹ ਜਪਾਨ ਖਿੱਚ ਲੈਂਦਾ ਤੇ ਕਦੇ ਕੈਲੀਫੋਰਨੀਆ ਜਿਹੜਾ ਉਹ ਆਪਣੇ ਵੱਲ ਨੂੰ ਤੂੰ ਪਾ ਲੈਂਦਾ ਰੱਸੇ ਨੂੰ। ਤੇ ਇਹਦੇ ਨਾਲ ਇਥੋਂ ਦੇ ਖੱਕ ਸਾਹਿਬ ਵੀ ਜਿਥੋਂ ਦੇਖੋ ਇਹ ਦੁਨੀਆਂ ਦੇ ਵਿਚ ਖੱਕ ਸਾਹਿਬ ਜੀ ਜੇ ਆਪਾਂ ਪਿਛਲਾ ਇਤਿਹਾਸ ਥੋੜਾ ਜਿਹਾ ਦੇਖੀਏ ਨਾ ਨਿਗਾਹ ਮਾਰੀਏ ਜਿਹੜੀ ਵੀ ਜਗ੍ਹਾ ਇਸ ਧਰਤੀ ਦੇ ਉੱਤੇ ਤਰੱਕੀ ਕੀਤੀ ਆ ਜਿਹਨੇ ਵੀ ਚਾਹੇ ਉਹ ਭਾਰਤ ਵਿਚ ਚਾਹੇ ਕਿਤੇ ਵੀ ਸੀਗੀ ਉੱਥੇ ਤਰੱਕੀ ਹੋਊਗੀ ਲੋਕਾਂ ਕੋਲ ਸਰਮਾਇਆ ਹੋਊਗਾ ਔਰ ਉੱਥੇ ਚੋਰ ਤੇ ਡਾਕੂ ਵੀ ਸਭ ਤੋਂ ਵੱਧ ਉੱਥੇ ਹੀ ਹੋਣਗੇ। ਤੇ ਇਹ ਜਿਹੜੀ ਕਹਾਵਤ ਆ ਕਦੇ ਖੱਕ ਸਾਹਿਬ ਜੀ ਕਦੇ ਉਹ ਆਪਣੇ ਭਾਰਤ ਦੇ ਵਿਚ ਕਹਾਵਤ ਹੁੰਦੀ ਸੀ ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀਗੇ ਇਹ ਬਨਾਰਸ ਦਾ ਠੱਗ ਆ। ਉਹ ਬਨਾਰਸ ਦਾ ਤਾਂ ਹੀ ਨਾਂ ਲਿਆ ਜਾਂਦਾ ਸੀਗਾ ਕਿਉਂਕਿ ਜਦੋਂ ਬਨਾਰਸ ਦੁਨੀਆਂ ਦੇ ਸਿਖਰਾਂ ਤੇ ਸੀ ਉੱਥੇ ਦੇ ਚੋਰਾਂ ਦੀ ਗੱਲ ਕਰਦੇ ਸੀ। ਫੇਰ ਉਸ ਤੋਂ ਅੱਗੇ ਖੱਕ ਸਾਹਿਬ ਜੀ ਜਿਹੜੇ ਸੀਗੇ ਆਪਣੇ ਬਗਦਾਦ ਦੇ ਚੋਰ ਮਸ਼ਹੂਰ ਹੋ ਗਏ ਉਦੋਂ ਬਗਦਾਦ ਜਿਹੜਾ ਸੀ ਉਹ ਸਿਖਰਾਂ ਤੇ ਸੀਗਾ। ਫੇਰ ਆ ਗਏ ਜਿਹੜੇ ਰੋਮ ਦੇ ਠੱਗ ਜਦੋਂ ਰੋਮਨ ਅੰਪਾਇਰ ਦਾ ਦੁਨੀਆਂ ਤੇ ਰਾਜ ਸੀ ਉਹ ਮਸ਼ਹੂਰ ਹੋ ਗਏ ਤੇ ਹੁਣ ਖੱਕ ਸਾਹਿਬ ਜੀ ਕੀ ਆ ਹੁਣ ਇਹ ਜਿਹੜਾ ਅਹੁਦਾ ਆ ਉਹ ਅਮਰੀਕਾ ਨੇ ਸੰਭਾਲ ਲਿਆ। ਸੋ ਇਸ ਕਰਕੇ ਇਹਦੇ ਵਿਚ ਖੂਨ ਖਰਾਬਾ ਮਰਡਰ ਹੁੰਦੇ ਆ ਮਹਿੰਗਾਈ ਵੀ ਹੁੰਦੀ ਆ ਇਸ ਤਰ੍ਹਾਂ ਦੀਆਂ ਬਹੁਤ ਵੱਖਰੇ ਵੱਖਰੇ ਖੇਤਰਾਂ ਦੇ ਵਿਚ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਰਹਿੰਦੀਆਂ ਉਹ ਵਾਪਰਦੀਆਂ ਰਹਿੰਦੀਆਂ ਤੇ ਇਸ ਸੂਬੇ ਦੀ ਇਕੋਨਮੀ ਆ ਜਿਹੜੀ ਉਹ 2024 ਅਤੇ 2025 ਇਹ ਜਿਹੜੇ ਦੋਨੇ ਸਾਲ ਸੀਗੇ ਇਹਨਾਂ ਦੇ ਵਿਚ ਖੱਕ ਸਾਹਿਬ ਜੀ ਚਾਰ ਟ੍ਰਿਲੀਅਨ ਡਾਲਰ ਜਿਹੜੀ ਕੈਲੀਫੋਰਨੀਆ ਦੇ ਇਕੱਲੇ ਦੀ ਇਕੋਨਮੀ ਸੀਗੀ। ਅਮਰੀਕਾ ਤੇ ਇਜ਼ਰਾਇਲ ਦੁਆਰਾ ਜਿਹੜਾ ਇਰਾਨ ਉਪਰ ਹਮਲਾ ਕਰਨ ਨਾਲ ਕੈਲੀਫੋਰਨੀਆ ਦੇ ਵਿਚ ਖੱਕ ਸਾਹਿਬ ਜੀ ਪੈਟਰੋਲ ਆ ਜਿਹਨੂੰ ਆਪਾਂ ਗੈਸ ਕਹਿੰਦੇ ਹਾਂ ਇੱਥੇ ਤੁਸੀਂ ਮੇਰਾ ਖਿਆਲ ਆ ਭਾਈ ਤੁਸੀਂ ਕਹਿਣਾ ਹੈ ਇੰਨਾ
2: ਮੈਂ ਦੇਖਿਆ ਚੀਮਾ ਸਾਹਿਬ ਵੀਡੀਓ ਦੇਖੀ 8 ਡਾਲਰ ਤੱਕ ਵੀ ਮੈਂ ਕਈਆਂ ਨੇ ਪਾਈ ਪਏ ਉਹ ਹਾਰ ਕੇ ਉੱਥੋਂ ਦੀ ਸਰਕਾਰ ਨੇ ਉਹ ਐਕਸ਼ਨ ਲੈਣਾ ਚਾਲੂ ਕਰ ਦਿੱਤਾ ਕਿ ਵੀ ਹੋ ਕੀ ਰਿਹਾ ਇਹ ਵੀ ਸੁਣਿਆ ਸੀ ਮੈਂ।
1: ਖੱਕ ਸਾਹਿਬ ਜੀ 9 ਡਾਲਰ ਤੋਂ ਲੈ ਕੇ 9 ਡਾਲਰ ਤੇ 69 ਸੈਂਟਸ ਪਰ ਗੈਲਨ।
2: ਚੀਮਾ ਇਹ ਦੇਖੋ ਚੀਮਾ ਸਾਹਿਬ ਇਹ ਤਾਂ ਕੁਛ ਨੀ ਅੱਜ ਮੈਂ ਪਾਕਿਸਤਾਨ ਦੀਆਂ ਖਬਰਾਂ ਸੁਣਦਾ ਸੀ
1: ਹਾਂਜੀ
2: ਕਿ ਪੈਟਰੋਲ ਜਿਹੜਾ ਹੈਗਾ 750 ਰੁਪਏ ਲੀਟਰ ਵਿਕੇਗਾ ਥੋੜੇ ਦਿਨਾਂ ਬਾਅਦ।
1: ਓ ਮਾਈ ਗਾਡ ਪੈਟਰੋਲ ਦੀ ਗੈਸ ਆ ਜਿਹੜੀ ਲੋਸ ਏਂਜਲਸ ਜਿਹੜਾ ਅਮਰੀਕਾ ਦਾ ਸ਼ਹਿਰ ਆ ਉੱਥੇ ਖੱਕ ਸਾਹਿਬ ਜੀ ਇਹ ਵਿਕ ਚੁੱਕੀ ਆ ਤੇ ਜੇ ਆਪਾਂ ਉਹਦੀ ਐਵਰੇਜ ਕੱਢੀਏ ਕਿਉਂਕਿ ਸਾਰੇ ਸ਼ਹਿਰਾਂ ਚ ਨਹੀਂ ਇੰਨੀ ਮਹਿੰਗੀ ਹੈਗੀ ਉਹ LA ਤੁਹਾਨੂੰ ਪਤਾ ਵੀ ਏਰੀਆ ਜਿਹੜਾ ਉਹ ਹੈਗਾ ਤੇ ਪਰ ਜੇ ਕੈਲੀਫੋਰਨੀਆ ਸੂਬੇ ਦੀ ਔਸਤ ਕੱਢੀਏ ਤਾਂ $5.87 ਗੈਲਨ ਨੂੰ ਜਿਹੜੀ ਗੈਸ ਦੀ ਐਵਰੇਜ ਹੈਗੀ ਆ ਹਾਂਜੀ ਜਿਹੜੇ ਪਿੰਡਾਂ ਪੁੰਡਾਂ ਚ ਗਏ ਹੁੰਦੇ ਉਹ ਸਸਤੀ ਹੁੰਦੀ ਕਿਉਂਕਿ ਉਹਨਾਂ ਦੀ ਉਹ ਪੁਆਈ ਹੁੰਦੀ ਪਹਿਲੀ ਤੇ ਉਹ
2: ਹੁਣ ਦੇਖੋ ਟੈਕਸੀ ਡਰਾਈਵਰ ਆ ਜਾਂ ਜਿਹੜਾ ਬੰਦਾ ਉੱਥੇ ਉਹਨੇ ਜਿਹਦੇ ਕੋਲ ਮੁੱਕੀ ਉਹਨੇ ਤੇ ਪਾਉਣੀ ਪਾਉਣੀ ਆ ਉੱਥੇ ਜਦੋਂ ਇੱਥੇ ਬਾਹਰ 279-250 ਦੀ ਵਿਕਦੀ ਸੀ ਨਾ
1: ਹਾਂਜੀ
2: ਮੈਂ ਦੇਖਦਾ ਹੁੰਦਾ ਸੀ ਮੈਂ ਕਿਹਾ ਯਾਰ ਇਹ 6-6 ਡਾਲਰ ਨੂੰ ਪਰ ਗੈਲਨ ਵੇਚਣ ਡੇ ਆ ਪਰ ਜਿਨ੍ਹਾਂ ਨੂੰ ਲੋੜ ਉਹਨਾਂ ਤੇ ਫਿਰ ਲੈਣੀ ਆ ਉਹ
1: ਬਿਲਕੁਲ
2: ਥੋੜੀ ਲੈ ਲੈਣਗੇ ਗਾਂ ਜਾ ਕੇ ਪਵਾ ਲੈਣਗੇ
1: ਬਿਲਕੁਲ ਇਸੇ ਤਰ੍ਹਾਂ ਹੁੰਦੀ ਆ ਔਰ ਇਹ ਖੱਕ ਸਾਹਿਬ ਜੀ ਜਿਹੜਾ ਸਾਰਾ ਆ ਇਹ ਇਕੋਨੋਮੀ ਠੀਕ ਰੱਖਣ ਲਈ ਪੈਸਾ ਜਿਹੜਾ ਅਮੀਰਾਂ ਦੇ ਹੱਥ ਦੇਣ ਦੀਆਂ ਇਹ ਸਾਰੀਆਂ ਤਜਵੀਜ਼ਾਂ ਜੋ ਲੜਾਈ ਲੱਗਦੀ ਆ ਉਹਨਾਂ ਦੀਆਂ ਤਾਂ ਬਹੁਤ ਬਾਰਾਂ ਹੁੰਦੀਆਂ ਉਹ ਤਾਂ ਕਹਿੰਦੇ ਰੋਜ਼ ਲੱਗੀ ਰਹੇ ਲੜਾਈ ਲੋਕ ਮਰੀ ਜਾਣ ਤੇ ਸਾਡੇ ਪੈਸੇ ਬਣਦੇ ਰਹਿਣ ਉਹਨਾਂ ਨੂੰ ਉਹਦੇ ਨਾਲ ਕੋਈ ਜਿਹੜਾ ਵਾਸਤਾ ਉਹਨਾਂ ਲੋਕਾਂ ਦਾ ਨਹੀਂ ਹੈਗਾ ਤੇ 9 ਡਾਲਰ ਅੱਛਾ ਇਹ ਆਪਾਂ ਗੱਲਬਾਤ ਕਰਤੀ ਡੀਜ਼ਲ ਦੀ ਜਿਹੜੀ ਆ ਉਹ 7 ਡਾਲਰ ਐਵਰੇਜ ਆ ਜਿਹੜੀ ਕੈਲੀਫੋਰਨੀਆ ਦੇ ਵਿਚ ਤੇ ਜਿਹੜੀ ਬਾਕੀ ਹੈਗੇ ਆ ਨੰਬਰ ਆ ਉਹ 8 ਡਾਲਰ 73 ਸੈਂਟ।
2: ਚੀਮਾ ਸਾਹਿਬ ਤੁਸੀਂ ਸਨ ਫਰਾਂਸਿਸਕੋ ਕੀ ਆ LA ਦੀ ਗੱਲ ਕਰ ਰਹੇ ਨਾ
1: ਬਿਲਕੁਲ LA ਦੀ ਗੱਲ ਕਰ ਰਿਹਾ ਮੈਂ
2: ਜਿਹੜੀ ਆਮ ਗਾਂ ਨਿਕਲ ਜੋ ਸ਼ਹਿਰਾਂ ਵੱਲੋਂ ਛੋਟੇ ਸ਼ਹਿਰਾਂ ਵੱਲੋਂ ਉੱਥੇ ਤੇ ਫਿਰ ਉਹ ਨਾਰਮਲ ਪ੍ਰਾਈਸ ਹੀ ਹੈ ਨਾ
1: 6 ਡਾਲਰ ਤਾਂ ਸਾਡੇ ਪਹੁੰਚ ਗਏ ਯੂ ਖੱਕ ਸਾਹਿਬ 6 ਡਾਲਰ ਤੋਂ ਉੱਪਰ ਚਲ ਗਈ ਆ ਇੱਥੇ ਸਾਡੇ ਫ੍ਰੈਸ਼ਨੋ ਦੇ ਵਿੱਚ
2: ਥੋੜੀ ਚਲਾਇਆ ਕਰੋ ਗੱਡੀ ਯਾਰ ਚੀਮਾ ਸਾਹਿਬ ਐਵੇਂ ਨਾ ਭੱਜੇ ਫਿਰਿਆ ਕਰੋ
1: ਨਹੀਂ ਮੈਂ ਪਾਣੀ ਪਾ ਲੈਣਾ ਪਾਣੀ ਨਹੀਂ ਚਲਾ ਲਈ ਆ ਤੇ ਇਹ ਸੀਗੀ ਖੱਕ ਸਾਹਿਬ ਜੀ ਆਪਣੀ ਖਬਰ ਪਈ ਤੇ ਇਸ ਤੋਂ ਅੱਗੇ ਖੱਕ ਸਾਹਿਬ ਜੀ ਇਸ ਤਰ੍ਹਾਂ ਕਿ ਅਮਰੀਕਾ ਵਿਚ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਦੋ ਹੀ ਜਿਹੜੀ ਆ ਆਮ ਪਰਜਾ ਨੂੰ ਦੋ ਹੀ ਪਾਰਟੀਆਂ ਦਾ ਪਤਾ ਕਿਉਂਕਿ ਦੋਨਾਂ ਹੀ ਪਾਰਟੀਆਂ ਦੇ ਨਾਂ ਆਉਂਦੇ ਆ, ਇੱਕ ਰਿਪਬਲਿਕਨ ਆ ਤੇ ਦੂਸਰੀ ਹੈਗੀ ਆ ਜਿਹੜੀ ਉਹ ਡੈਮੋਕ੍ਰੇਟਿਕ ਪਾਰਟੀ ਆ, ਪਰ ਇੱਥੇ ਖਾਕ ਸਾਹਿਬ ਜੀ ਕਮਿਊਨਿਸਟ ਪਾਰਟੀ ਵੀ ਹੈਗੀ ਆ, ਪੁੱਛਦਾ ਕੋਈ ਨੀ, ਇੱਕ ਸੋਸ਼ਲ ਡੈਮੋਕ੍ਰੇਟ ਵੀ ਬਰਨੀ ਸੈਂਟਰ ਵਾਲੀ ਆ ਉਹ ਵੀ ਵੱਖਰੀ ਆ। ਔਰ ਇੱਥੇ ਕਿਹਾ ਗਿਆ ਖਾਕ ਸਾਹਿਬ ਜੀ ਕਿ ਇਹ ਕਈ ਦਰਜਣਾ ਇੱਥੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਆ ਜਿਹੜੀਆਂ ਦੇ ਕਦੇ ਨਾਂ ਪਰਜਾ ਦੇ ਵਿੱਚ ਆਉਂਦੇ ਹੀ ਨਹੀਂ, ਪਰ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਇਹ ਜਿਹੜੀਆਂ ਛੋਟੀਆਂ ਪਾਰਟੀਆਂ ਆ ਇਹ ਤੇ ਕੁਛ ਇਹਨਾਂ ਚੋਂ ਰਿਪਬਲਿਕਨਾਂ ਨਾਲ ਰਲ ਜਾਂਦੀਆਂ, ਗੱਠਜੋੜ ਕਰ ਲੈਂਦੀਆਂ ਤੇ ਕੁਛ ਕਰ ਲੈਂਦੀਆਂ ਡੈਮੋਕ੍ਰੇਟਾਂ ਦੇ ਨਾਲ, ਤੇ ਜਿੱਦਾਂ ਭਾਰਤ ਵਿੱਚ ਵੀ ਤਾਂ ਇਹੀ ਹੁੰਦਾ ਨਾ। ਸੋ ਇਸ ਤਰ੍ਹਾਂ ਇਹ ਰਾਜਨੀਤੀ ਆ ਜਿਹੜੀ ਇੱਥੋਂ ਦੀ ਚੱਲਦੀ ਆ। ਤੇ ਪਰ ਹੁਣ ਜਿਹੜੀ ਨਵੀਂ ਖਬਰ ਇਹ ਖਾਕ ਸਾਹਿਬ ਜੀ ਅੱਗੇ ਮੈਨੂੰ ਵੀ ਇੱਥੇ ਹੋ ਗਿਆ, ਦੇਖ ਲਓ ਕਿ 82 ਚ ਆਇਆ ਸੀਗਾ ਤੇ ਉਦੋਂ ਤੋਂ ਲੈ ਕੇ ਹੁਣ ਤੀਕਰ ਆਹ ਜੋ ਕੁਛ ਹੋਣ ਲੱਗਿਆ ਆਪਾਂ ਆਪਣੇ ਸਰੋਤਿਆਂ ਦੇ ਸਾਹਮਣੇ ਕਰਨਾ, ਇਹ ਮੈਂ ਨੀ ਕਦੇ ਦੇਖਿਆ। ਹੋ ਸਕਦਾ ਕਿਤੇ ਉਹ ਖਬਰ ਮੈਥੋਂ ਖੁੰਝ ਗਈ ਹੋਵੇ, ਨਾ ਦੇਖਿਆ ਗਿਆ ਹੋਵੇ, ਪਰ ਮੈਂ ਮੇਰੇ ਨਜ਼ਰ ਚ ਨਹੀਂ ਆਇਆ। ਇਸ ਵਾਰੀ ਖਾਕ ਸਾਹਿਬ ਜੀ ਹੋ ਕੀ ਰਿਹਾ ਕਿ ਜਿਹੜੀਆਂ ਹੁਣ ਮਿਡ ਟਰਮ ਮੱਧ ਮਿਆਦ ਜਿਹਨੂੰ ਕਹਿੰਦੇ ਇਲੈਕਸ਼ਨਾਂ ਹੋਣ ਜਾ ਰਹੀਆਂ, ਉਹਦੇ ਵਿੱਚ ਮੇਰਾ ਖਿਆਲ ਹੈ ਵੀ 8 ਮਹੀਨੇ ਰਹਿ ਗਏ ਤੇ ਉਹਨਾਂ ਦੇ ਵਿੱਚ ਖਾਕ ਸਾਹਿਬ ਜੀ ਹੁਣ ਹੋ ਕੀ ਰਿਹਾ ਕਿ ਇਹ ਆ ਰਹੀਆਂ ਚੋਣਾਂ ਜਿਹੜੀਆਂ ਇਹਦੇ ਤੋਂ ਪਤਾ ਨਹੀਂ ਤਾਂ ਉਹ ਡਰਦੇ ਆ ਜਿਹੜੇ ਰਿਪਬਲਿਕਨ ਪਾਰਟੀ ਦੇ ਜਿਹੜੇ ਸੈਨੇਟਰ ਵਗੈਰਾ ਜਾਂ ਹਾਊਸ ਆਫ ਰੈਪ੍ਰੈਜੈਂਟੇਟਿਵ ਹੈਗੇ ਆ। ਇੱਥੇ ਕਿਹਾ ਇਹ ਗਿਆ ਕਿ ਰਿਪਬਲਿਕਨ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਉਹ ਇਸ ਵਾਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਆਪਣੇ ਰਿਜ਼ਾਈਨ ਦੇ ਕੇ ਅਸਤੀਫੇ ਦੇ ਕੇ ਕਹਿੰਦੇ ਅਸੀਂ ਗਾਹਾਂ ਨੂੰ ਲੜਨੀ ਨਹੀਂ ਇਲੈਕਸ਼ਨ।
2: ਜਿੱਦਾਂ ਦੇ ਹਾਲਾਤ ਚੀਮਾ ਸਾਹਿਬ ਬਣ ਗਏ ਆ, ਉਹਨਾਂ ਨੇ
1: ਬਣ ਗਏ ਆ, ਬਿਲਕੁਲ ਬਿਲਕੁਲ।
2: ਚੀਮਾ ਸਾਹਿਬ ਇੱਕ ਹੋਰ ਖਬਰ ਵੀ ਇਹ ਮੈਂ ਦੇਖ ਰਿਹਾ ਸੀ ਕਿ ਦੋਨਾਂ ਪਾਰਟੀਆਂ ਨੂੰ ਬਾਹਰ ਕੱਢ ਕੇ ਰਿਪਬਲਿਕ ਨੂੰ ਆਮ ਲੋਕਾਂ ਦੀ ਰਾਏ ਜਿਹੜੀ ਲਈ ਗਈ 80% ਲੋਕਾਂ ਨੇ ਨੋ ਕਿੰਗ ਦੇ ਉੱਪਰ ਮੋਹਰ ਲਾਈ।
1: ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਜਿਹੜੇ ਨੰਬਰ ਹੁੰਦੇ ਆ ਖਾਕ ਸਾਹਿਬ ਜੀ, ਵੈਸੇ ਵੀ ਜਿਹੜੀ ਪਬਲਿਕ ਇਨ ਜਨਰਲ ਜਿਹਨੂੰ ਕਹਿੰਦੇ ਆ ਨਾ ਆਮ ਜਨਤਾ ਜਿਹੜੀ ਹੁੰਦੀ ਆ ਉਹਨਾਂ ਦੇ ਵਿੱਚੋਂ ਵੀ ਜਿਹੜੇ 60% ਲੋਕ ਆ ਉਹ ਇਸ ਲੜਾਈ ਦੇ ਖਿਲਾਫ਼ ਆ ਔਰ ਉਹ ਟਰੰਪ ਦੇ ਨਾਲ ਸਹਿਮਤ ਨਹੀਂ ਹੈਗੇ। ਉਹ ਕਹਿੰਦੇ ਕਿ ਇਹ ਜੋ ਕੁਛ ਵੀ ਹੋ ਰਿਹਾ ਗਲਤ ਹੋ ਰਿਹਾ, 60% ਆ ਜਿਹੜੇ ਉਹ ਲੋਕ ਹੋ ਗਿਆ ਆ। ਤੇ ਮੈਂ ਕਈ ਵਾਰੀ ਖਾਕ ਸਾਹਿਬ ਜੀ ਕਹਿੰਦਾ ਹੁੰਦਾ ਵੀ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਕ੍ਰਾਂਤੀ ਦਾ ਜਦੋਂ ਆਪਾਂ ਨਾਂ ਲੈਂਦੇ ਖਾਕ ਸਾਹਿਬ ਜੀ, ਆਮ ਕਰਕੇ ਲੋਕ ਕਹਿੰਦੇ ਕ੍ਰਾਂਤੀ ਇਹੀ ਹੁੰਦੀ ਸਾਰੇ ਡਾਂਗਾ ਲੈ ਕੇ ਤਲਵਾਰਾਂ ਪਿਸਤੌਲ ਲੈ ਕੇ, ਨਹੀਂ ਕ੍ਰਾਂਤੀਆਂ ਜਿਹੜੀਆਂ ਪੀਸਫੁਲ ਰੈਵੋਲੂਸ਼ਨ ਵੀ ਹੁੰਦੇ ਆ, ਜਿਹੜੀ ਕ੍ਰਾਂਤੀਆਂ ਸ਼ਾਂਤੀਪੂਰਵਕ ਵੀ ਹੁੰਦੀਆਂ ਆ। ਸੋ ਹੁਣ ਕੀ ਆ ਅਮਰੀਕਾ ਦੇ ਵਿੱਚ ਇਹ ਜਿਹੜੀ ਆ ਕ੍ਰਾਂਤੀ ਜਿਹੜੀ ਸ਼ਾਂਤੀਪੂਰਵਕ ਕ੍ਰਾਂਤੀ ਆ ਉਹ ਸ਼ੁਰੂ ਹੋ ਗਈ ਆ। ਮੈਂ ਕਈ ਵਾਰੀ ਕਹਿੰਦਾ ਹੁੰਦਾ ਖਾਕ ਸਾਹਿਬ ਜੀ ਜੇ 65% ਲੋਕ ਆ ਨਾ ਜਿੱਧਰਲੇ ਪਾਸੇ ਹੋ ਜਾਣ ਉਹ ਹਮੇਸ਼ਾ ਵਾਸਤੇ ਉਹ ਕਾਮਯਾਬ ਹੋ ਜਾਂਦੇ ਹੁੰਦੇ ਆ, ਪਰ ਹੁਣ ਜੇ 60% ਹੋ ਗਿਆ 5% ਹੋ ਰਿਹਾ ਤੇ ਇਹਦੇ ਕਾਰਨ ਹੀ ਸ਼ਾਇਦ ਜਿਹੜਾ ਆ ਉਹ ਟਰੰਪ ਦੇ ਉੱਤੇ ਜਿਹੜਾ ਦਬਾਅ ਪਾਇਆ ਜਾ ਰਿਹਾ ਵੀ ਤੂੰ ਇਹ ਲੜਾਈ ਬੰਦ ਕਰ ਦੇ, ਸ਼ਾਇਦ ਇਹੀ ਕਾਰਨ ਹੋਵੇ।
2: ਬਿਲਕੁਲ ਜੀ ਹੁੰਦਾ।
1: ਹਾਂਜੀ, ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਅਗਲੀ ਹੈ ਜਿਹੜੀ ਗੱਲਬਾਤ ਇਹ ਵੀ ਕਰਨੀ ਆ ਕਿ ਜੀਓ ਮੈਂਬਰ ਆ ਜਿਹੜੇ ਪਾਰਟੀ ਦੇ ਉਹ ਡੋਨਲਡ ਟਰੰਪ ਦੀ ਜਿਹੜੀ ਰਾਜਨੀਤੀ ਆ ਉਹਦੇ ਨਾਲ ਜਿਹੜੇ ਆ ਉਹ ਅਸਹਿਮਤ ਆ, ਇਹੀ ਕਾਰਨ ਆ ਕਿ ਉਹ ਜਿਹੜੇ ਆ ਇਨ ਪਾਰਟੀ ਨੂੰ ਛੱਡ ਕੇ ਜਾ ਰਹੇ ਆ। ਤੇ ਹੁਣ ਉਹਨਾਂ ਨੇ ਜਾਣਾ ਕਿਤੇ ਦੂਜੇ ਪਾਸੇ ਜਾ ਕੇ ਰਲਦੇ ਆ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੂਗਾ। ਤੇ ਖਾਕ ਸਾਹਿਬ ਜੀ ਬਰੁਕਿੰਗ ਇੰਸਟੀਚਿਊਸ਼ਨ ਆ ਜਿਹੜਾ ਇਹ ਇੱਥੇ ਦੇ ਨੰਬਰ ਜਿਹਨੂੰ ਅੰਕੜੇ ਆਪਾਂ ਕਹਿੰਦੇ ਆ ਉਹਨਾਂ ਦੇ ਨਾਲ ਇਹ ਖੇਡਦਾ ਰਹਿੰਦਾ ਤੇ ਇਹਨਾਂ ਦੇ ਦੁਆਰਾ ਇਹ ਦੱਸਿਆ ਗਿਆ ਕਿ 1930 ਤੋਂ ਰੱਖੇ ਗਏ ਅੰਕੜੇ ਆ ਜਿਹੜੇ ਉਹਨਾਂ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ, ਅੱਗੇ ਪਹਿਲਾਂ ਕਦੇ ਵੀ ਨਹੀਂ ਹੋਇਆ ਇੱਦਾਂ। ਤੇ ਇਹ ਜਾਣੀ ਕਿ ਜਿਹੜੀ ਇੱਕ ਬੇਮਿਸਾਲ ਗੱਲ ਸੀ ਉਹ ਹੁਣ ਇੱਕ ਮਿਸਾਲ ਬਣਨ ਜਾ ਰਹੀ ਆ। ਇਸ ਤੋਂ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਪਾਕਿਸਤਾਨ ਅਮਰੀਕਾ ਅਤੇ ਇਜ਼ਰਾਈਲ ਤੇ ਇਰਾਨ ਦੇ ਵਿੱਚ ਜਿਹੜੀ ਲੱਗੀ ਲੜਾਈ ਆ ਇਹਦਾ ਸਮਝੌਤਾ ਕਰਾਉਣ ਦੇ ਮਾਮਲੇ ਵਿੱਚ ਖਾਕ ਸਾਹਿਬ ਜੀ ਅੱਗੇ ਪਿੱਛੇ ਜਾ ਰਿਹਾ ਆ। ਉਹ ਇਧਰ ਲੋਕ ਜਿਹੜਾ ਸੁਝਾਅ ਦਿੰਦੇ ਉਹ ਦੂਸਰੇ ਪਾਸੇ ਲਿਜਾ ਕੇ ਦਿਖਾਲਦੇ ਆ ਵੀ ਉਹਨਾਂ ਨੇ ਆਹ ਕਿਹਾ ਤੇ ਉਧਰੋਂ ਲਿਜਾ ਕੇ ਦੂਸਰੇ ਪਾਸੇ ਪਏ ਉਹ ਆਹ ਕਹਿੰਦੇ ਆ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਇਸਲਾਮਾਬਾਦ ਦੇ ਵਿੱਚ ਚੱਲ ਰਹੀ ਆ। ਤੇ ਇੱਥੇ ਖਾਕ ਸਾਹਿਬ ਜੀ ਇੱਕ ਤਾਂ ਪਾਕਿਸਤਾਨ, ਮਿਸਰ, ਤੁਰਕੀ, ਸਾਊਦੀ ਅਰੇਬੀਆ ਇਹ ਜਿਹੜੇ ਮੁਲਕ ਹੈਗੇ ਆ ਇਹ ਮੀਟਿੰਗ ਜਿਹੜੇ ਕਰ ਰਹੇ ਆ ਤੇ ਤਾਂ ਕਿ ਇਹ ਲੜਾਈ ਕਿਸੇ ਨਾ ਕਿਸੇ ਤਰ੍ਹਾਂ ਬੰਦ ਕੀਤੀ ਜਾਵੇ ਜਾਂ ਕਰਾਈ ਜਾਵੇ ਤੇ ਖੱਕ ਸਾਹਿਬ ਜੀ ਸਾਰੀ ਦੁਨੀਆਂ ਦੇ ਵਿਚ ਮਹਿੰਗਾਈ ਆ ਜਿਹੜੀ ਕਈ ਦੇਸ਼ ਦਾ ਖੱਕ ਸਾਹਿਬ ਜੀ ਇਸ ਧਰਤੀ ਦੇ ਉੱਤੇ ਇੱਦਾਂ ਦੇ ਵੀ ਆ ਜਿਨ੍ਹਾਂ ਦੇ ਆਪਣੇ ਕੋਈ ਹੁੰਦਾ ਹੀ ਨਹੀਂ ਉਹਨਾਂ ਦੇ ਕੋਈ ਨਾ ਫਸਲ ਹੁੰਦੀ ਆ ਨਾ ਕੋਈ ਉਹਨਾਂ ਦੇ ਤੇਲ ਨਿਕਲਦਾ ਨਾ ਉਹਨਾਂ ਦੇ ਕੋਈ ਹੋਰ ਹੁੰਦਾ ਉਹ ਤਾਂ ਡਿਪੈਂਡ ਬਾਹਰਲੇ ਤੋਂ ਕਰਦੇ ਆ ਜਿੱਦਾਂ ਹੁਣ ਆਪਣੇ ਅਮਰੀਕਾ ਦਾ ਵੀ ਸੂਬਾ ਉਹ ਹਵਾਈ ਆ ਜਿਹੜੀ ਉੱਥੇ ਸਾਰਾ ਕੁਝ ਜਾਂਦਾ ਬਾਹਰੋਂ ਹਾਂ ਬਿਲਕੁਲ ਸੋ ਇਸ ਤਰ੍ਹਾਂ ਦੀ ਜਿਹੜੇ ਛੋਟੇ ਛੋਟੇ ਦੇਸ਼ ਆ ਨਿੱਕੇ ਨਿੱਕੇ ਟਾਪੂ ਆ ਜਾਂ ਉਹਨਾਂ ਦੇ ਉੱਤੇ ਖੱਕ ਸਾਹਿਬ ਜੀ ਜਿਹੜਾ ਜੀਣਾ ਭਾਰੀ ਹੋ ਜਾਂਦਾ ਆ ਇਸ ਤਰ੍ਹਾਂ ਜਦੋਂ ਹੁੰਦਾ ਆ ਤੇ ਹੁਣ ਜਿਹੜਾ ਖੱਕ ਸਾਹਿਬ ਜੀ ਅਗਲੀ ਗੱਲ ਆ ਉਹ ਮੀਟਿੰਗ ਇਹ ਚਾਰੇ ਦੇਸ਼ ਪੰਜੇ ਰਲ ਕੇ ਕਰ ਰਹੇ ਆ ਤੇ ਲੜਾਈ ਬੰਦ ਕਰਾਈ ਜਾਵੇ ਇਧਰ ਜਿਹੜੇ ਟਰੰਪ ਸਾਹਿਬ ਆ ਖੱਕ ਸਾਹਿਬ ਜੀ ਉਹ ਜਿਹੜੇ ਆ ਉਹ ਹਫ਼ਤਾ ਕੁ ਪਹਿਲਾਂ ਕਹਿ ਰਹੇ ਸੀਗੇ ਤੇ ਅਸੀਂ ਲੜਾਈ ਜਿੱਤ ਗਏ ਆ ਹੁਣ ਅਸੀਂ ਲੜਾਈ ਜਿਹੜੀ ਆ ਬੰਦ ਕਰ ਦੇਣੀ ਆ ਫੇਰ ਇਰਾਨ ਨੂੰ ਧਮਕੀ ਦਿੱਤੀ ਕਿ ਅਗਰ 24 ਘੰਟਿਆਂ ਵਿਚ ਜਿਹੜੀ ਆ ਉਹ ਸਟੇਟ ਆਫ ਹਰਮੁਸ ਨਾ ਖੋਲੀ ਗਈ ਤਾਂ ਇਰਾਨ ਨੂੰ ਸਵਾਹ ਕਰ ਦਿਆਂਗੇ ਫੇਰ 24 ਘੰਟਿਆਂ ਤੋਂ ਵੱਧ ਕੇ 48 ਹੋ ਗਏ ਫੇਰ ਬਦਲ ਗਿਆ ਫੇਰ ਜਿਹੜਾ ਸੀਗਾ ਖਾਕਸ਼ਾ ਵੀ ਪੰਜ ਦਿਨ ਦੇ ਉੱਤੇ ਸੀਗੇ ਪੰਜ ਦਿਨ ਤੋਂ ਬਾਅਦ ਫੇਰ ਉਹ 10 ਦਿਨਾਂ ਦੇ ਵਿਚ ਬਦਲ ਗਿਆ ਤੇ ਇਹ ਹੁਣ ਜਿਹੜੀਆਂ ਗੱਲਾਂ ਵਾ ਤਾਂ ਖਾਕਸ਼ਾ ਜੀ ਦੂਸਰੇ ਪਾਸੇ ਇਹ ਆ ਕਿ ਟਰੰਪ ਕਦੇ 3500 ਕਦੇ 2500 ਕਦੇ 2000 ਤੇ ਕਦੇ 4000 ਤੇ ਕਦੇ 5000 ਫੌਜੀ ਆ ਜਿਹੜੇ ਉਹਨਾਂ ਨੂੰ ਤਿਆਰ ਕਰ ਕਰਕੇ ਉਧਰ ਨੂੰ ਤੋਰ ਰਹੇ ਆ ਤੇ ਜਿਹਦੇ ਕਾਰਨ ਟਰੰਪ ਸਾਹਿਬ ਉਥੋਂ ਦੇ ਜਿਹੜੇ ਲੋਕ ਆ ਉਹ ਖੱਕ ਸਾਹਿਬ ਜੀ ਯਕੀਨ ਟਰੰਪ ਤੋਂ ਉੱਠ ਚੁੱਕਾ ਆ ਇਰਾਨ ਆ ਜਿਹੜਾ ਉਹ ਕਹਿੰਦਾ ਮੈਨੂੰ ਤੇਰੇ ਤੇ ਕੋਈ ਯਕੀਨ ਨਹੀਂ ਹੈਗਾ ਤੂੰ ਕੀ ਕਰਨਾ ਕਿਉਂਕਿ ਅੱਜ ਤੇਰੀ ਹੋਰ ਗੱਲ ਹੁੰਦੀ ਆ ਘੰਟੇ ਬਾਅਦ ਤੂੰ ਹੋਰ ਕਹਿ ਦਿੰਦਾ ਦੂਜੇ ਘੰਟੇ ਬਾਅਦ ਹੋਰ ਕਹਿ ਦਿੰਦਾ ਸੋ ਇਹਦੇ ਤੇ
2: ਗੱਲ ਹੋਰ ਵੀ ਮੈਂ ਦੇਖ ਪਿਛਲੇ ਤਕਰੀਬਨ 6-7 ਮਹੀਨੇ ਤੋਂ ਖਬਰ ਆ ਰਹੀ ਹੈ $1000 ਹਰ ਜਿਹੜਾ ਹੈਗਾ ਸੋਸ਼ਲ ਸਿਕਿਉਰਿਟੀ ਦੇ ਉੱਪਰ ਤੁਹਾਡੇ ਘਰ ਪਹੁੰਚੂਗਾ ਅੱਜ ਪਹੁੰਚੂ ਟਰੰਪ ਸਾਹਿਬ ਦੀਆਂ ਬਿਆਨ ਜਿਹੜੇ ਮੈਂ ਸੁਣਦਾ ਰਿਹਾ
1: ਹਾਂਜੀ
2: ਅਜੇ ਤੱਕ ਉਹ ਲੋਕਾਂ ਨੂੰ ਪੈਸੇ ਨਹੀਂ ਪਹੁੰਚੇ ਇਹ ਭਗਵੰਤ ਮਾਨ ਤੋਂ ਵੀ ਲੱਗਦਾ
1: ਬਿਲਕੁਲ ਇਸੇ ਤਰ੍ਹਾਂ ਹੈਗਾ ਖਾਕਸਾ ਜੀ ਤੇ ਹੁਣ ਖਾਕਸਾ ਜੀ ਅੱਗੇ ਜਿਹੜੀ ਆਪਾਂ ਗੱਲਬਾਤ ਹੈਗੀ ਆਪਣੇ ਕੋਲ ਇਰਾਨ ਵੀ ਜਿਹੜਾ ਉਹ ਅਮਰੀਕਾ ਨੂੰ ਵਾਰਨਿੰਗ ਦੇ ਰਿਹਾ ਕਿ ਅਗਰ ਟਰੰਪ ਨੇ ਇਰਾਨ ਦੀ ਧਰਤੀ ਉੱਪਰ ਦੇਖੋ ਖੱਕ ਸਾਹਿਬ ਜੀ ਉਹ ਇਰਾਨ ਵਾਲੇ ਆ ਜਿਹੜੇ ਬਾਕੀ ਲੀਡਰ ਆ ਦੇਸ਼ਾਂ ਦੇ ਉਹ ਜਦੋਂ ਟਰੰਪ ਸਾਹਿਬ ਤਾਂ ਮੇਰਾ ਖਿਆਲ ਆ ਵੀ ਇਹ ਕਦੇ ਸੋਚਦੇ ਨਹੀਂ ਵੀ ਜਦੋਂ ਮੈਂ ਝੂਠ ਬੋਲਦਾ ਆ ਦੂਸਰੇ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਇਹਨਾਂ ਦੇ ਦਿਮਾਗ ਦੇ ਵਿੱਚ ਇਹੀ ਰਹਿੰਦਾ ਵੀ ਮੈਂ ਜੋ ਕੁਛ ਕਹਿਤਾ ਉਹ ਮੂਹਰੇ ਉਹੀ ਸੱਚ ਮੰਨੀ ਜਾਂਦੇ ਪਰ ਇੱਦਾਂ ਨਹੀਂ ਹੁੰਦੀ ਤੇ ਹੁਣ ਟਰੰਪ ਸਾਹਿਬ ਦੀਆਂ ਗੱਲਾਂ ਸੁਣ ਕੇ ਇਰਾਨ ਦੀ ਧਰਤੀ ਉੱਪਰ ਆ ਜਿਹੜੀ ਇਹ ਫੌਜ ਭੇਜੀ ਤਾਂ ਉਹ ਇਰਾਨ ਵਾਲੇ ਕਹਿੰਦੇ ਆ ਵੀ ਅਸੀਂ ਉਹਨੂੰ ਜੀਰੀ ਨੂੰ ਜਾਲ ਦਿਆਂਗੇ ਜੇ ਇੱਥੇ ਉਨੀ ਪੈਰ ਰੱਖਿਆ ਤੇ ਹੁਣ ਅੱਗੇ ਜਾ ਕੇ ਹੁੰਦਾ ਕੀ ਆ ਉਹ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੂਗਾ ਤੇ ਟਰੰਪ ਨੂੰ ਇਰਾਨ ਦਾ ਇਤਿਹਾਸਕ ਉਹ ਖੱਕ ਸਾਹਿਬ ਜੀ ਜਿਹੜੇ ਇਰਾਨ ਵਾਲੇ ਉਹ ਕਹਿੰਦੇ ਆ ਕਹਿੰਦੇ ਤੂੰ ਸਾਡਾ ਇਤਿਹਾਸ ਤਾਂ ਪੜ੍ਹ ਲਾ ਪਹਿਲਾਂ ਫੇਰ ਸਾਨੂੰ ਧਮਕੀਆਂ ਦੇਈ ਉਹ ਕਹਿੰਦੇ ਅਸੀਂ ਹਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਲੜਾਂਗੇ ਅਸੀਰੀ ਦਮ ਤੱਕ ਜਿਹਨੂੰ ਆਪਾਂ ਕਹੀਦਾ ਉਹ ਲੜਾਂਗੇ ਤੇ ਇਰਾਨ ਦੀ ਪਾਰਲੀਮੈਂਟ ਹੈ ਜਿਹੜੀ ਉਹਦੇ ਇੱਕ ਬੁਲਾਰੇ ਮੁਹੰਮਦ ਜਿਹਦਾ ਨਾਂ ਹੈਗਾ ਮੁਹੰਮਦ ਬਗੇਰ ਕਾਲੀ ਵੀ ਉਹਦਾ ਨਾਂ ਹੈਗਾ ਉਹਨੇ ਕਿਹਾ ਕਿ ਟਰੰਪ ਹਮਲੇ ਦੀ ਤਿਆਰੀ ਕਰ ਰਿਹਾ ਅਤੇ ਅਗਰ ਹਮਲਾ ਕੀਤਾ ਗਿਆ ਤਾਂ ਅਸੀਂ ਮੂੰਹ ਤੋੜਨਾ ਜਵਾਬ ਦੇਵਾਂਗੇ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ਦੀ ਰਾਜਧਾਨੀ ਤਹਿਰਾਨ ਅਤੇ ਇੱਕ ਹੋਰ ਇਸਫਾਨ ਨਾਂ ਦੇ ਸ਼ਹਿਰਾਂ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਖੱਕ ਸਾਹਿਬ ਜੀ ਉਹਨਾਂ ਦੇ ਉੱਪਰ ਹਮਲੇ ਕਰਕੇ ਉਹ ਢਾਹ ਢੇਰੀ ਕੀਤੀਆਂ ਤੇ ਸਭ ਤੋਂ ਪਹਿਲੇ ਦਿਨ ਹੀ ਮੇਰਾ ਖਿਆਲ ਆ ਪਹਿਲਾ ਦਿਨ ਸੀ ਕਿ ਦੂਜਾ ਦਿਨ ਸੀ ਜਦੋਂ ਉਹ ਜਿਹੜਾ ਇੱਕ ਕੁੜੀਆਂ ਦਾ ਸਕੂਲ ਸੀਗਾ ਉਹਦੇ ਵਿੱਚ 175 ਯੰਗ ਕੁੜੀਆਂ ਜਿਹੜੀਆਂ ਪੜ੍ਹਦੀਆਂ ਸੀ ਉਹਦੇ ਤੇ ਹਮਲਾ ਕੀਤਾ ਸੀ ਉਹ ਇਜ਼ਰਾਈਲ ਨੇ ਕੀਤਾ ਸੀਗਾ ਤੇ ਹੁਣ ਆਹ ਜਿਹੜਾ ਯੂਨੀਵਰਸਿਟੀਆਂ ਚ ਦੋ ਤੇ ਹਮਲੇ ਕੀਤੇ ਆ ਇਹ ਟਰੰਪ ਨੇ ਤੇ ਆਪਣੇ ਨਿਸ਼ਾਨ ਨੇ ਰਲ ਕੇ ਕੀਤੇ ਆ ਤੇ ਇਹਦਾ ਮਕਸਦ ਦੇਖੋ ਖੱਕ ਸਾਹਿਬ ਜੀ ਜਦੋਂ ਵੀ ਕਿਸੇ ਦੇਸ਼ ਦੀ ਲੜਾਈ ਹੁੰਦੀ ਆ ਇਹ ਹੀ ਜਿਹੜੀ ਗੱਲ ਆ ਭਾਰਤ ਨਾਲ ਵੀ ਹੋਇਆ ਭਾਰਤ ਦੇ ਵਿੱਚ ਜਦੋਂ ਅੰਗਰੇਜ਼ ਆਏ ਆ ਉਹਨਾਂ ਨੇ ਸਾਡੀ ਜਿਹੜੀ ਐਜੂਕੇਸ਼ਨ ਸੀ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਔਰ ਨਵੇਂ ਸਿਰਿਓਂ ਆਪਣੇ ਹਿਸਾਬ ਦੇ ਨਾਲ ਐਜੂਕੇਸ਼ਨ ਤਿਆਰ ਕਰਕੇ ਉਹ ਅੱਜ ਕੱਲ ਪੜ੍ਹਾਈ ਜਾਂਦੀ ਹੈ ਸੋ ਇਸੇ ਤਰ੍ਹਾਂ ਜਿਹੜਾ ਹੁਣ ਇਹ ਵੀ ਆ ਮਸਲਾ ਜਿਹੜਾ ਇਹ ਹੋ ਰਿਹਾ ਪਰ ਜਿਹੜਾ ਇਰਾਨ ਹੈਗਾ ਉਹ ਕਹਿੰਦਾ ਭਈ ਅਸੀਂ ਹੁਣ ਜਿਹੜਾ ਆ ਉਹ ਜਿਹੜੀ ਚੀਜ਼ ਤੁਸੀਂ ਸਾਡੀ ਢਾਓਗੇ ਅਸੀਂ ਤੁਹਾਡੀ ਉਹੀ ਢਾਉਣੀ ਆ ਉਹਨੇ ਵੀ ਕਿਹਾ ਵੀ ਇਰਾਨ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਅਸੀਂ ਢਾ ਲੈਣੀਆਂ ਔਰ ਕੱਲ ਦੀ ਜਿਹੜੀ ਸੀਗੀ ਖਬਰ ਉਹਦੇ ਵਿੱਚ ਇਹ ਉਹਨਾਂ ਨੇ ਦੱਸਿਆ ਕਿ ਜਿਹੜਾ ਸਾਊਥ ਵੱਲ ਦਾ ਇਲਾਕਾ ਆ ਇਜ਼ਰਾਇਲ ਦਾ ਉੱਥੇ ਉਹ ਸ਼ਹਿਰ ਦੇ ਵਿੱਚ ਬਹੁਤ ਵੱਡੀ ਹੈ ਕਿ ਇਹਨਾਂ ਦੀ ਕੈਮੀਕਲ ਇੰਡਸਟਰੀ ਸੀਗੀ ਜਿੱਥੇ ਖੋਜਾਂ ਖਾਜਾਂ ਵੀ ਹੁੰਦੀਆਂ ਰਿਸਰਚਾਂ ਕਰਦੇ ਆ ਉਹ ਤੇ ਉਹ ਵੀ ਇਰਾਨ ਨੇ ਜਿਹੜੀ ਆ ਉਹਦੇ ਤੇ ਬੰਬ ਮਾਰ ਕੇ ਉਹ ਅੜਾ ਦਿੱਤੀ ਆ ਤੇ ਉਹਦੇ ਵਿਚੋਂ ਕਹਿੰਦੇ ਆ ਜਿਹੜਾ ਉਹਨਾਂ ਦਾ ਨੁਕਸਾਨ ਉੱਥੇ ਦਾ ਹੋਇਆ ਸਥਾਨਕ ਸਥਾਨ ਜਿਹੜਾ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਆ ਉਹਦੇ ਨਾਲ ਉਹ ਕਹਿੰਦੇ ਆ ਵੀ ਬਹੁਤ ਸਾਰੇ ਜਿਹੜੇ ਡੇਂਜਰਸ ਕੈਮੀਕਲ ਸੀਗੇ ਪੋਲੂਟੈਂਟ ਜਿਨ੍ਹਾਂ ਨੂੰ ਆਪਾਂ ਕਹਿ ਦੇਗਾ ਉਹ ਉੱਥੇ ਦੀ ਹਵਾ ਦੇ ਵਿਚ ਰਲ ਗਏ ਆ ਤੇ ਉਹ ਹੁਣ ਉੱਥੇ ਇਕੱਲੇ ਇਜ਼ਰਾਇਲ ਦਾ ਨੁਕਸਾਨ ਨੀ ਹੋਣਾ ਜਿੱਧਰ ਨੂੰ ਹਵਾ ਵਗਣੀ ਆ ਉਧਰ ਨੂੰ ਖਾਕ ਸਾਹਿਬ ਜੀ ਉਹਨੇ ਜਾਣਾ ਆ ਤੇ ਉਹ ਇਕੱਲੇ ਯੂਕਰੇਨੀਅਨ ਆਪਣੇ ਸੋਰੀ ਇਜ਼ਰਾਈਲੀਆਂ ਦਾ ਨੁਕਸਾਨ ਨੀ ਕਰਨਾ ਉਹ ਕਈ ਪੀੜੀਆਂ ਗਾਹਾਂ ਦੀ ਗਾਹਾਂ ਤੇ ਆਸੇ ਪਾਸੇ ਦੇ ਜਿਹੜੇ ਹੋਰ ਦੇਸ਼ ਆ ਉਹਨਾਂ ਦੇ ਵਿਚ ਵੀ ਉਹ ਜਿਹੜੇ ਕੈਮੀਕਲ ਆ ਉਹਨਾਂ ਨੇ ਨੁਕਸਾਨ ਕਰਨਾ ਆ ਤੇ ਇਰਾਨ ਨੇ ਫਿਰ ਖਾਕ ਸਾਹਿਬ ਜੀ ਉਹ ਕਹਿਤਾ ਵੀ ਤੁਸੀਂ ਜਿਹੜੇ ਆ ਸਾਡੇ ਉਦਯੋਗਿਕ ਰਾਜਨੀਤਿਕ ਜਾਂ ਵਿਦਿਆ ਦੇ ਢਾਂਚਿਆਂ ਦੇ ਜਿਹੜੇ ਹੈਗੇ ਆ ਜਗ੍ਹਾ ਉਹਨਾਂ ਦੇ ਉੱਤੇ ਹਮਲੇ ਤੁਸੀਂ ਕਰੋਗੇ ਤਾਂ ਅਸੀਂ ਵੀ ਫਿਰ ਤੁਹਾਡੇ ਉਸੇ ਤਰ੍ਹਾਂ ਦੇ ਜਿਹੜੇ ਆ ਉਹ ਹਮਲੇ ਅਦਾਰਿਆਂ ਦੇ ਉੱਤੇ ਕਰਾਂਗੇ ਸੋ ਐਜੂਕੇਸ਼ਨ ਦਾ ਜਿਹੜਾ ਉਹ ਰੌਲਾ ਪੈਣਾ ਸ਼ੁਰੂ ਹੋ ਗਿਆ ਔਰ ਜਦੋਂ ਵੀ ਕੋਈ ਕੌਮ ਦੂਸਰੀ ਕੌਮ ਨੂੰ ਜਿੱਤਦੀ ਆ ਉਹਨਾਂ ਦਾ ਪਹਿਲਾ ਮਕਸਦ ਇਹੀ ਹੁੰਦਾ ਕਿ ਇਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਇਹਨੂੰ ਖਤਮ ਕਰੋ ਇਸੇ ਤਰ੍ਹਾਂ ਖਾਕ ਸਾਹਿਬ ਜੀ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਉਸ ਵੇਲੇ ਵੀ ਜੇ ਆਪਾਂ ਦੇਖੀਏ ਉਹ ਕਹਿੰਦੇ ਆ ਭਾਈ ਲੜਾਈ ਤਾਂ ਹਜੇ ਖਤਮ ਵੀ ਨਹੀਂ ਸੀ ਹੋਈ ਯੂਰਪ ਦੀ ਤੇ ਪਹਿਲਾਂ ਹੀ ਯੂਰਪ ਜਿਹੜਾ ਸੀਗਾ ਸੋਰੀ ਸੋਵੀਅਤ ਯੂਨੀਅਨ ਅਮੈਰੀਕਾ ਤੇ ਫਰਾਂਸ ਤੇ ਜਰਮਨੀ ਸੋਰੀ ਜਰਮਨੀ ਨਹੀਂ ਇੰਗਲੈਂਡ ਯੂਕੇ ਜਿਹੜਾ ਹੈਗਾ ਇਹਨਾਂ ਚਾਰਾਂ ਕੰਟਰੀਆਂ ਨੇ ਕਹਿੰਦੇ ਆ ਭਾਈ ਜਦੋਂ ਉੱਥੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਫੇਰ ਇਹਨਾਂ ਦਾ ਜਦੋਂ ਇਹਨਾਂ ਨੂੰ ਦੇਖਿਆ ਭਾਈ ਹੁਣ ਅਸੀਂ ਜਿੱਤਣ ਵਾਲੇ ਹੀ ਆ ਉਸ ਵੇਲੇ ਫੇਰ ਇਹਨਾਂ ਨੇ ਸਾਰਿਆਂ ਨੇ ਆਪਣੇ ਜਿਹੜੇ ਖੁਫੀਆ ਸੀ ਆਈ ਏ ਜਾਂ ਉਹ ਇੰਗਲੈਂਡ ਦੀ ਹੈਗੀ M16 ਕੇ ਕੀ ਉਹਨੂੰ ਕਹਿੰਦੇ ਨਾਂ ਹੈਗੀ ਆ ਕਿ ਰੂਸ ਦੀ KBG ਉਦੋਂ ਹੁੰਦੀ ਸੀ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਸੀਗੀਆਂ ਇਹਨਾਂ ਨੇ ਕਹਿੰਦੇ ਆ ਵੀ ਉਹ ਆਪਣੇ ਨੁਮਾਇੰਦੇ ਛੱਡ ਦਿੱਤੇ ਸੀਗੇ ਵੀ ਜਿਹੜਾ ਵੀ ਸਾਇੰਸ ਨਾਲ ਜਾਂ ਪੜ੍ਹਿਆ ਲਿਖਿਆ ਬੰਦਾ ਉਹਨੂੰ ਜਾ ਕੇ ਫੜ ਕੇ ਲਿਆਓ ਉਹਨੂੰ ਫੜ ਕੇ ਲਿਆ ਕੇ ਆਪਣੇ ਦੇਸ਼ਾਂ ਦੇ ਵਿੱਚ ਫਿਰ ਲੈ ਗਏ ਇਹਨਾਂ ਨੇ ਚੌਹਾਂ ਨੇ ਵੰਡ ਲਏ ਸੀਗੇ ਇੰਗਲੈਂਡ ਨੇ ਫਰਾਂਸ ਨੇ ਜਰਮਨ ਨੇ ਸੋਰੀ ਜਰਮਨ ਨੇ ਨੀ ਜਰਮਨ ਦਾ ਮੂੰਹ ਆਈ ਜਾਂਦਾ ਸੋਵੀਅਤ ਯੂਨੀਅਨ ਤੇ ਅਮਰੀਕਾ ਚੌਹਾਂ ਨੇ ਸਾਇੰਸ ਨਾਲ ਵੰਡ ਲਏ ਸੀਗੇ ਜਿਨ੍ਹਾਂ ਦੇ ਵਿੱਚੋਂ ਆਈਨਸਟਾਈਨ ਜਿਹੜਾ ਸੀਗਾ ਉਹ ਇੱਥੇ ਲਿਆਂਦਾ ਤੇ ਉਹਦੇ ਨਾਲ ਫਿਰ ਜਿਹੜਾ ਸੀਗਾ ਉਹ ਇਟਲੀ ਦਾ ਵੀ ਸੀਗਾ ਉਹਨਾਂ ਨੇ ਆ ਕੇ ਫਿਰ ਜਿਹੜਾ ਐਟਮ ਬੰਬ ਦਾ ਇੱਥੇ ਖੋਜ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਨੇ ਉਹ ਬੰਬ ਜਿਹੜਾ ਸੀ ਬਣਾਇਆ ਸੀ ਸੋ ਹੁਣ ਇਸੇ ਹੀ ਤਰ੍ਹਾਂ ਜਿਹੜਾ ਆ ਅੱਜ ਵੀ ਸਿਲਸਿਲਾ ਉਹ ਸਾਕਸ਼ਾ ਵੀ ਚੱਲ ਰਿਹਾ ਹੈ ਤੇ ਇਹਦੇ ਨਾਲ ਕੁਛ ਕਹਿਣ ਲੱਗੇ ਸੀ ਤੁਸੀਂ
0: ਮੈਂ ਕਿਹਾ ਬਿਲਕੁਲ ਸਹੀ ਜੀ
1: ਹਾਂਜੀ ਤੇ ਇਹਦੇ ਨਾਲ ਖਾਕ ਸਾਹਿਬ ਜੀ ਪਿਛਲੀਆਂ ਲੜਾਈਆਂ ਜਿੱਥੋਂ ਤੱਕ ਮੈਨੂੰ ਯਾਦ ਹੈਗਾ ਖਾਕ ਸਾਹਿਬ ਜੀ ਕਦੇ ਜਿਹੜਾ ਆਹ ਸੀ ਗਿਆ ਵੈਸੇ ਹੁੰਦਾ ਤਾਂ ਹੈਗਾ ਆ ਇਹ ਕਿਉਂਕਿ ਜਦੋਂ ਉਹਨੇ ਇਜ਼ਰਾਇਲ ਨੇ ਹਮਲਾ ਕੀਤਾ ਸੀ ਆਪਣੇ ਗਾਜ਼ਾ ਦੇ ਉੱਤੇ ਉਹਨਾਂ ਨੇ ਵੀ ਖਾਕ ਸਾਹਿਬ ਜੀ ਜਾਂਦਿਆਂ ਨੇ ਪਹਿਲਾਂ ਉਹਨਾਂ ਦੀਆਂ ਬੈਂਕਾਂ ATM ਮਸ਼ੀਨਾਂ ਉਹ ਸਾਰਾ ਕੁਛ ਭੰਨ ਕੇ ਤੋੜ ਕੇ ਉਹਨਾਂ ਚੋਂ ਪੈਸਾ ਜਾ ਕੇ ਆਪਣੇ ਕਬਜ਼ੇ ਚ ਕਰ ਲਿਆ ਸੀਗਾ ਤੇ ਆਮ ਕਰਕੇ ਇਹ ਘੱਟ ਹੁੰਦਾ ਦੂਸਰੇ ਦੇਸ਼ਾਂ ਦੀਆਂ ਲੜਾਈਆਂ ਪਰ ਇਹ ਗਾਜ਼ਾ ਦੇ ਵਿਚ ਵੀ ਹੋਇਆ ਤੇ ਹੁਣ ਖਾਕ ਸਾਹਿਬ ਜੀ ਕੀ ਗੱਲ ਆ ਕਿ ਜਿਹੜਾ ਇਹ ਹੋਇਆ ਫਰਾਂਸ ਦੇ ਵਿਚ ਕੱਲ ਸਵੇਰੇ ਇਹ ਗੱਲਬਾਤ ਹੋਈ ਆ ਤੇ ਉਥੇ ਬੈਂਕ ਆਫ ਅਮਰੀਕਾ ਜਿਹੜੀ ਸੀਗੀ ਖਾਕ ਸਾਹਿਬ ਜੀ ਇਹਨਾਂ ਦੀ ਉਥੇ ਫਰਾਂਸ ਦੇ ਪੈਰਿਸ ਦੇ ਵਿਚ ਜਿਹੜੀ ਰਾਜਧਾਨੀ ਆ ਉਥੋਂ ਦੀ ਉਹਦੇ ਵਿਚ ਸਵੇਰ ਦੇ ਕੋਈ ਕੱਲ ਸਵੇਰ ਆ ਜਿਹੜਾ ਲੰਘ ਕੇ ਗਿਆ ਸੈਟਰਡੇ ਉਸ ਦਿਨ ਸਵੇਰੇ ਕੋਈ ਇਕ ਯੰਗ ਜਿਹਾ ਮੁੰਡਾ ਸੀਗਾ ਉਹਦੀ ਉਮਰ ਵਗੈਰਾ ਤਾਂ ਨਹੀਂ ਦਿੱਤੀ ਤੇ ਨਾ ਹੀ ਉਹਦਾ ਨਾਂ ਵੀ ਸਾਹਮਣੇ ਨਹੀਂ ਲਿਆਂਦਾ ਗਿਆ ਤੇ ਉਹ ਕਹਿੰਦੇ ਆ ਵੀ ਕੱਲ ਸਵੇਰੇ ਬੈਂਕ ਦੇ ਕੋਲ ਕੋਈ ਜਿਹੜੀ ਆ ਉਹ ਕਿਸੇ ਤਰ੍ਹਾਂ ਦਾ ਔਜ਼ਾਰ ਜਾਂ ਜਿਹਨੂੰ ਡਿਵਾਈਸ ਕਹਿ ਦਿੰਦੇ ਆ ਉਹ ਡਿਵਾਈਸ ਉਹਨੇ ਰੱਖੀ ਉੱਥੇ ਤੇ ਉਹ ਫਿਰ ਤੁਹਾਨੂੰ ਪਤਾ ਵੀ ਗਾਰਡ ਆਸੇ ਪਾਸੇ ਦੇਖਦੇ ਹੋਏ ਨਿਗਾਹ ਹੋਣੀ ਆ ਤੇ ਉਹਨਾਂ ਨੇ ਉਹਨੂੰ ਫੜ ਲਿਆ ਤੇ ਫੜ ਲਿਆ ਤੇ ਉਹਦੇ ਨਾਲ ਦੇ ਫਿਰ ਦੋ ਮੁੰਡੇ ਜਿਹੜੇ ਆ ਉਹਨਾਂ ਚੋਂ ਪੈਸਾ ਜਾ ਕੇ ਆਪਣੇ ਕਬਜ਼ੇ ਚ ਕਰ ਲਿਆ ਸੀਗਾ ਤੇ ਆਮ ਕਰਕੇ ਇਹ ਘੱਟ ਹੁੰਦਾ ਦੂਸਰੇ ਦੇਸ਼ਾਂ ਦੀਆਂ ਲੜਾਈਆਂ ਪਰ ਇਹ ਗਾਜ਼ਾ ਦੇ ਵਿਚ ਵੀ ਹੋਇਆ ਤੇ ਹੁਣ ਖਾਕ ਸਾਹਿਬ ਜੀ ਕੀ ਗੱਲ ਆ ਕਿ ਜਿਹੜਾ ਇਹ ਹੋਇਆ ਫਰਾਂਸ ਦੇ ਵਿਚ ਕੱਲ ਸਵੇਰੇ ਇਹ ਗੱਲਬਾਤ ਹੋਈ ਆ ਤੇ ਉਥੇ ਬੈਂਕ ਆਫ ਅਮਰੀਕਾ ਜਿਹੜੀ ਸੀਗੀ ਖਾਕ ਸਾਹਿਬ ਜੀ ਇਹਨਾਂ ਦੀ ਉਥੇ ਫਰਾਂਸ ਦੇ ਪੈਰਿਸ ਦੇ ਵਿਚ ਜਿਹੜੀ ਰਾਜਧਾਨੀ ਆ ਉਥੋਂ ਦੀ ਉਹਦੇ ਵਿਚ ਸਵੇਰ ਦੇ ਕੋਈ ਕੱਲ ਸਵੇਰ ਆ ਜਿਹੜਾ ਲੰਘ ਕੇ ਗਿਆ ਸੈਟਰਡੇ ਉਸ ਦਿਨ ਸਵੇਰੇ ਕੋਈ ਇਕ ਯੰਗ ਜਿਹਾ ਮੁੰਡਾ ਸੀਗਾ ਉਹਦੀ ਉਮਰ ਵਗੈਰਾ ਤਾਂ ਨਹੀਂ ਦਿੱਤੀ ਤੇ ਨਾ ਹੀ ਉਹਦਾ ਨਾਂ ਵੀ ਸਾਹਮਣੇ ਨਹੀਂ ਲਿਆਂਦਾ ਗਿਆ ਤੇ ਉਹ ਕਹਿੰਦੇ ਆ ਵੀ ਕੱਲ ਸਵੇਰੇ ਬੈਂਕ ਦੇ ਕੋਲ ਕੋਈ ਜਿਹੜੀ ਆ ਉਹ ਕਿਸੇ ਤਰ੍ਹਾਂ ਦਾ ਔਜ਼ਾਰ ਜਾਂ ਜਿਹਨੂੰ ਡਿਵਾਈਸ ਕਹਿ ਦਿੰਦੇ ਆ ਉਹ ਡਿਵਾਈਸ ਉਹਨੇ ਰੱਖੀ ਉੱਥੇ ਤੇ ਉਹ ਫਿਰ ਤੁਹਾਨੂੰ ਪਤਾ ਵੀ ਗਾਰਡ ਆਸੇ ਪਾਸੇ ਦੇਖਦੇ ਹੋਣਗੇ, ਨਿਗਾਹ ਹੋਣੀ ਆ, ਤੇ ਉਹਨਾਂ ਨੇ ਉਹਨੂੰ ਫੜ ਲਿਆ।
2: ਅੱਛਾ।
1: ਤੇ ਫੜ ਲਿਆ ਤੇ ਉਹਦੇ ਨਾਲ ਦੇ ਫਿਰ ਦੋ ਮੁੰਡੇ ਜਿਹੜੇ ਆ ਉਹ ਹੋਰ ਅੱਜ ਅਰੈਸਟ ਕੀਤੇ ਗਏ ਆ ਤੇ ਸੋਏ

0: ਨਹੀਂ ਦਿੱਤੀ ਤੇ ਨਾ ਹੀ ਉਹਦਾ ਨਾਂ ਵੀ ਸਾਹਮਣੇ ਨਹੀਂ ਲਿਆਂਦਾ ਗਿਆ ਤੇ ਉਹ ਕਹਿੰਦੇ ਆ ਕਿ ਕੱਲ ਸਵੇਰੇ ਬੈਂਕ ਦੇ ਕੋਲ ਕੋਈ ਜਿਹੜੀ ਆ ਉਹ ਕਿਸੇ ਤਰ੍ਹਾਂ ਦਾ ਔਜ਼ਾਰ ਜਾਂ ਜਿਹਨੂੰ ਡਿਵਾਈਸ ਕਹਿ ਦਿੰਦੇ ਆ ਉਹ ਡਿਵਾਈਸ ਉਹਨੇ ਰੱਖੀ ਉੱਥੇ ਤੇ ਉਹ ਫਿਰ ਤੁਹਾਨੂੰ ਪਤਾ ਵੀ ਗਾਰਡ ਆਸੇ ਪਾਸੇ ਦੇਖਦੇ ਹੋਏ ਨਿਗਾਹ ਹੋਣੀ ਆ ਤੇ ਉਹਨਾਂ ਨੇ ਉਹਨੂੰ ਫੜ ਲਿਆ।
1: ਅੱਛਾ।
0: ਤੇ ਫੜ ਲਿਆ ਤੇ ਉਹਦੇ ਨਾਲ ਦੇ ਫਿਰ ਦੋ ਮੁੰਡੇ ਜਿਹੜੇ ਆ ਉਹ ਹੋਰ ਅੱਜ ਅਰੈਸਟ ਕੀਤੇ ਗਏ ਆ ਤੇ ਸੋ ਇਹ ਤਿੰਨ ਜਣੇ ਆ ਜਿਹੜੇ ਇਹ ਇਹਨਾਂ ਦੇ ਬਾਰੇ ਇਹ ਕਿਹਾ ਗਿਆ ਕਿ ਇਹ ਉਥੋਂ ਦੀ ਜਿਹੜੀ ਆ ਬੈਂਕ ਅਮੈਰੀਕਾ ਹੈਗੀ ਆ ਪੈਰਿਸ ਦੇ ਵਿਚ ਲਈ ਉਹਨੂੰ ਅੜਾਉਣ ਦੀ ਜਾਂ ਉਹਨੂੰ ਲੁੱਟਣ ਦੀ ਪਤਾ ਨੀ ਕੀ ਜੋ ਵੀ ਉਹਨਾਂ ਦੇ ਮਾਇੰਡ ਦੇ ਵਿਚ ਹੋਊਗਾ ਪਰ ਉਹਨਾਂ ਦੇ ਅਜੇ ਤੀਕਰ ਖਾਕ ਸਾਹਿਬ ਜੀ ਨਾਂ ਵਗੈਰਾ ਜਿਹੜੇ ਤੇ ਨਾ ਹੀ ਉਹਨਾਂ ਦੀ ਨੈਸ਼ਨੈਲਿਟੀ ਕਿੱਥੋਂ ਦੇ ਉਹ ਕਿਹੜੇ ਦੇਸ਼ ਦੇ ਸੀਗੇ ਇਹਦੇ ਬਾਰੇ ਚ ਅਜੇ ਕੋਈ ਖ਼ਬਰ ਬਾਹਰ ਨੀ ਆਈ ਤੇ ਪਰ ਫਰਾਂਸ ਦੀ ਜਿਹੜੀ ਅੰਦਰੂਨੀ ਪੁਲਿਸ ਹੁੰਦੀ ਆ ਨਾ ਉਹ ਅੱਜ ਐਤਵਾਰ ਜਿਹੜਾ ਹੈਗਾ ਉਹਦੇ ਅੱਜ ਫੜੇ ਆ ਮਤਲਬ ਦੋ ਜਣੇ ਜਿਹੜੇ ਅੱਜ ਐਤਵਾਰ ਸਵੇਰੇ ਤੇ ਇੱਕ ਉਹ ਪਹਿਲਾਂ ਫੜ ਲਿਆ ਸੀਗਾ ਤੇ ਬੈਂਕ ਅਮਰੀਕਾ ਨੂੰ ਤਬਾਹ ਕਰਨ ਲਈ ਕੋਸ਼ਿਸ਼ ਇਹ ਕਹਿੰਦੇ ਕਰ ਰਹੇ ਸੀਗੇ ਤੇ ਇਹਦੇ ਵਿਚ ਉਹਨਾਂ ਨੇ ਖਾਕ ਸਾਹਿਬ ਜੀ ਇੱਕ ਜਿਹੜਾ ਬੰਬ ਸੀ ਛੋਟਾ ਜਿਹਾ ਉਹਦੇ ਵਿਚ 5 ਲੀਟਰ ਜਿਹੜਾ ਉਹ ਗੈਸੋਲੀਨ ਸੀਗੀ ਤੇ ਉਹਦੇ ਨਾਲ ਉਹ ਇਗਨੀਸ਼ਨ ਡਿਵਾਈਸ ਜਿਹਨੂੰ ਕਹਿੰਦੇ ਆ ਜਿਹੜੀ ਉਹਨੂੰ ਜਦੋਂ ਪਰੇ ਜਾ ਕੇ ਦੂਰ ਚਲੇ ਜਾਣਗੇ ਉਹਦਾ ਟਾਈਮ ਸੈੱਟ ਕੀਤਾ ਹੁੰਦਾ ਵੀ ਇੰਨੇ ਮਿੰਟਾਂ ਬਾਅਦ ਇਹ ਚੱਲ ਜਾਵੇ ਤੇ ਉਹ ਡਿਵਾਈਸ ਆ ਜਿਹੜੀ ਉਸ ਔਜ਼ਾਰ ਦੇ ਨਾਲ ਜਿਹੜੀ ਜੁੜੀ ਹੋਈ ਸੀਗੀ ਤੇ ਉਹ ਫਟਿਆ ਨਹੀਂ ਉਹਦੇ ਪਿੱਛੇ ਆਪਾਂ ਨੇ ਕੋਈ ਕਾਰਨ ਨਹੀਂ ਪਤਾ ਇਸ ਵੇਲੇ ਵੀ ਕੀ ਉੱਥੇ ਕਿਉਂ ਨੀ ਫਟਿਆ ਜਾਂ ਉਹ ਲੇਟ ਹੋ ਗਿਆ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਹੋਈ ਆ ਤੇ ਇਹਦੇ ਨਾਲ ਅਗਲੀ ਖਬਰ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ ਉਹ ਜਿਹੜਾ ਆਪਣਾ ਗੁਆਂਢੀ ਦੇਸ਼ ਮੈਕਸੀਕੋ ਆ ਇਹਦੇ ਵਿਚ ਉਹ ਕਹਿੰਦੇ ਆ ਵੀ ਪਿਛਲੇ ਸਾਲਾਂ ਦੇ ਵਿਚ ਖਾਕ ਸਾਹਿਬ ਜੀ 1,30,000 ਲੋਕ ਆ ਜਿਹੜੇ ਗੁੰਮਸ਼ੁਦਾ ਜਿਨ੍ਹਾਂ ਨੂੰ ਕਹਿੰਦੇ ਆ ਮਿਸਿੰਗ ਪਰਸਨ ਉਹ ਉਹਨਾਂ ਨੂੰ ਮਿਸਿੰਗ ਪਰਸਨ ਕਰਾਰ ਦੇ ਦਿੱਤੇ ਗਏ ਸੀਗੇ ਤੇ ਉਥੋਂ ਦੀ ਗਵਰਨਮੈਂਟ ਆ ਜਿਹੜੀ ਖਾਕ ਸਾਹਿਬ ਜੀ ਉਹਦੇ ਦੁਆਰਾ 1 ਸਾਲ ਤੋਂ ਕੀਤੀ ਗਈ ਜਿਹੜੀ ਪੁੱਛ ਪੜਤਾਲ ਸੀਗੀ ਉਹਦੇ ਤੋਂ ਇਹ ਸਾਬਤ ਹੋਇਆ ਕਿ 1,30,000 ਵਿਚੋਂ 40,308 ਜਿਹੜੇ ਲੋਕ ਆ ਉਹ ਕਹਿੰਦੇ ਆ ਗੁੰਮ ਨਹੀਂ ਹੋਏ ਉਹ ਅਜੇ ਤੀਕਰ ਕਹਿਣ ਵਾਲੇ ਜੀਂਦੇ ਆ ਉਹ ਮਰੇ ਨੀ ਗੁੰਮ ਤਾਂ ਹੈਗੇ ਆ ਪਰ ਜੀਂਦੇ ਆ ਕਿਉਂਕਿ ਉਹਨਾਂ ਨੇ ਖਾਕ ਸਾਹਿਬ ਜੀ ਜਿਹੜੀਆਂ ਉਹ ਟੈਕਸ ਫਾਇਲ ਕਰਨ ਦਾ ਉਹਨਾਂ ਦਾ ਡੇਟਾ ਸਾਹਮਣੇ ਆਇਆ ਵੀ ਬੰਦਾ ਅਜੇ ਜੀਂਦਾ ਤਾਂ ਹੀ ਟੈਕਸ ਫਾਇਲ ਕਰੂਗਾ ਨਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੇ ਕੀਤੀਆਂ 40,000 ਤੇ ਕਿੱਥੇ ਗਈ ਫਿਗਰ ਉਹ 40,308 ਜਿਹੜੇ ਸੀਗੇ ਉਹਨਾਂ ਦੀਆਂ ਇਹ ਗਤੀਵਿਧੀਆਂ ਤੋਂ ਪਤਾ ਲੱਗਿਆ ਵੀ ਉਹ ਅਜੇ ਤੀਕਰ ਜੀਂਦੇ ਆ ਕਹਿਣ ਦਾ ਮਤਲਬ ਅਜੇ ਤੀਕਰ ਮਰੇ ਨਹੀਂ ਤੇ ਇਹਨਾਂ ਵਿਚੋਂ ਬਹੁਤ ਸਾਰਿਆਂ ਨੇ ਟੈਕਸ ਫਾਇਲ ਕੀਤੇ ਆ ਤੇ ਉਹਨਾਂ ਦੇ ਬਰਥ ਸਰਟੀਫਿਕੇਟ ਜਿਹੜੇ ਆ ਉਹਨਾਂ ਦੀ ਵੀ ਵਰਤੋਂ ਕੀਤੀ ਗਈ ਆ ਹੁਣ ਇਹਦੇ ਵਿਚ ਖਾਕ ਸਾਹਿਬ ਜੀ ਇਹ ਵੀ ਹੋ ਸਕਦਾ ਵੀ ਉਹਨਾਂ ਦੇ ਬਰਥ ਸਰਟੀਫਿਕੇਟ ਜਾਂ ਜਿਹੜੇ ਉਹਨਾਂ ਦੇ ਉਹ ਟੈਕਸ ਦੇ ਆਈਡੀ ਨੰਬਰ ਹੋਣਗੇ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ
2: ਪੂਰੀ ਸਟੋਰੀ ਨੀ ਇਹਦਾ ਗੱਲ ਆਪਾਂ ਕੀਤੀ ਕਿ ਹੋਇਆ ਕਿ ਇਹ ਕੌਣ ਬੰਦੇ ਸੀ ਕਿੱਥੇ ਗਏ ਕੋਈ ਇਹਨਾਂ ਨੂੰ ਲੱਭਦੇ ਫਿਰਦੇ ਸੀ ਜਾਂ ਇਹ ਕੌਣ ਸੀ ਇਹ ਬੰਦੇ
0: ਇਹ ਜਿਹੜੇ ਘਰੋਂ ਨਿਕਲ ਕੇ ਕੋਈ ਗੁੰਮ ਮੁੜ ਕੇ ਮਿਲਿਆ ਹੀ ਨਹੀਂ ਉਹਨਾਂ ਦੀ ਗੱਲ ਕਰਦੇ ਆ
2: ਅੱਛਾ ਜਿਹੜੇ ਘਰੋਂ ਨਿਕਲ ਗਏ ਮੁੜ ਕੇ
0: ਲੱਭ ਹਾਂ ਮੁੜ ਕੇ ਆਏ ਨੀ ਉਹ ਗੁੰਮ ਸ਼ੁਦਾ ਉਹਨੂੰ ਕਹਿੰਦੇ ਕਿ ਗੁੰਮ ਹੋ ਗਿਆ ਉਹ
2: ਅੱਛਾ
0: ਠੀਕ ਹਾਂ ਇਹ ਉਹਨਾਂ ਲੋਕਾਂ ਦੀ ਗੱਲ ਕਰਦੇ ਤੇ ਇਹਦੇ ਵਿਚ ਹੁਣ ਖਾਕ ਸਾਹਿਬ ਜੀ ਜਿਹੜੇ ਇਹ ਅੰਕੜੇ ਇਹਨਾਂ ਨੇ ਦਿੱਤੇ ਆ ਇਹਦੇ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਆ ਉਹ ਦੇਸ਼ ਆ ਜਿਹੜਾ ਮੈਕਸੀਕੋ ਆ ਉਹਦੇ ਖਾਕ ਸਾਹਿਬ ਜੀ ਜਿਹੜੇ ਪ੍ਰਬੰਧਕ ਆ ਤੁਹਾਨੂੰ ਪਤਾ ਉੱਥੇ ਵੀ ਇੰਡੀਆ ਦਾ ਹਾਲ ਆ ਕੋਈ ਕਿਸੇ ਦੀ ਕੇਅਰ ਨਹੀਂ ਕਰਦਾ ਸੋ ਇਹਦੇ ਵਿਚ ਇਹ ਵੀ ਹੋ ਸਕਦਾ ਆ ਕਿ ਇਹ ਜਿਹੜੇ ਉਹਨਾਂ ਨੇ ਮਗਰੋਂ ਵਾਲੀ ਜਿਹੜੀ ਗੱਲ ਕਹੀ ਆ ਕਿ ਉਹਨਾਂ ਦੇ ਬਰਥ ਸਰਟੀਫਿਕੇਟ ਵਰਤੇ ਗਏ ਆ ਇਹ ਤੋਂ ਉਹਨਾਂ ਨੇ ਅੰਦਾਜ਼ਾ ਲਾਇਆ ਵੀ ਉਹ ਅਜੇ ਜੀਂਦੇ ਆ ਤੇ ਫੇਰ ਉਹਨਾਂ ਨੇ ਟੈਕਸ ਫਾਇਲ ਵੀ ਕੀਤੀ ਇਹ ਵੀ ਹੋ ਸਕਦਾ ਖਾਕ ਸਾਹਿਬ ਜੀ ਇਹ ਲੋਕ ਆ ਜਿਹੜੇ ਇਹਨਾਂ ਨੂੰ ਮਾਰ ਦਿੱਤਾ ਗਿਆ ਹੋਵੇ ਤੇ ਉੱਥੇ ਜਿਹੜੀਆਂ ਵੱਡੀਆਂ ਵੱਡੀਆਂ ਗੈਂਗਾਂ ਆ ਉਹ ਉਹਨਾਂ ਦੇ ਜਿਹੜੇ ਉਹ ਬਰਥ ਸਰਟੀਫਿਕੇਟ ਵਰਤ ਕੇ ਜਾਂ ਉਹਨਾਂ ਦੀਆਂ ਜਿਹੜੀਆਂ ਟੈਕਸ ਆਈ ਦੀ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ ਹੋ ਸਕਦਾ ਉਹ ਇਹਨਾਂ ਦੀਆਂ ਉਹ ਵਰਤ ਰਹੇ ਹੋਣ ਹਾਂਜੀ ਬਿਲਕੁਲ ਉਹ ਪਹਿਲਾਂ ਉਹਨਾਂ ਨੂੰ ਮਾਰਤਾ ਹੋਵੇ ਤੇ ਮਗਰੋਂ ਉਹਨਾਂ ਦੇ ਕਾਗਜ਼ ਪੱਤਰ ਲੈ ਕੇ ਤੇ ਉਹਨੂੰ ਉਹਨਾਂ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੋਵੇ ਇਸ ਗੱਲ ਦੀ ਵੀ ਸੰਭਾਵਨਾ ਹੋ ਸਕਦੀ ਆ ਤੇ ਅਗਲੀ ਖ਼ਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਇਹ ਹੈਗੀ ਆ ਅਮਰੀਕਾ ਦੀ ਜਿਹੜੀ ਪੈਂਟਾਗੋਨ ਬਿਲਡਿੰਗ ਆ ਜਿੱਥੋਂ ਉਹ ਸਾਰੀ ਦੁਨੀਆਂ ਦੀਆਂ ਜੰਗਾਂ ਦੀ ਪਲੈਨਿੰਗ ਹੁੰਦੀ ਆ ਯੋਜਨਾਵਾਂ ਉੱਥੋਂ ਬਣ ਕੇ ਨਿਕਲ ਗਈਆਂ ਤੇ ਉਹਦੇ ਖਾਕ ਸਾਹਿਬ ਜੀ ਅੱਜ ਜਿਹੜਾ ਸੀਗਾ ਉਹਨੇ ਇਹ ਫਿਕਰਮੰਦ ਥੋੜੇ ਜਿਹਾ ਹੋ ਗਏ ਉਹ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇੱਕ ਮਹੀਨਾ ਅਜੇ ਪੂਰਾ ਹੋਇਆ ਲੜਾਈ ਲੱਗੀ ਨੂੰ ਉੱਥੇ ਇਰਾਨ ਦੇ ਵਿੱਚ ਜਿਹੜੀ

0: ਗਿਆ ਤੇ ਉਹਨਾਂ ਨੇ ਖਾਕ ਸਾਹਿਬ ਜੀ ਇੱਕ ਮਹੀਨੇ ਦੇ ਵਿੱਚ 850 ਟੋਮਾਹਾਕ ਮਿਸਲ ਜਿਹੜੀਆਂ ਹੁੰਦੀਆਂ ਉਹ ਦਾਗ ਦਿੱਤੀਆਂ, ਕਹਿਣ ਦਾ ਮਤਲਬ ਉਹ ਸਿੱਟ ਦਿੱਤੀਆਂ ਉਹਦੇ ਉੱਤੇ। ਤੇ ਹੁਣ ਖਾਕ ਸਾਹਿਬ ਜੀ ਉਹ ਜੀ ਟੋਮਾਹਾਕ ਮਿਸਲ ਆ ਇਹ ਇੰਨੀ ਛੇਤੀ ਬਣਨ ਵਾਲੀ ਚੀਜ਼ ਨਹੀਂ ਹੈਗੀ। ਇਹ ਨੀ ਹੈਗੀ ਕਿ ਜਿੱਦਾਂ ਤੁਸੀਂ ਉਹ ਮਸ਼ੀਨ ਲਾ ਦਿਓ ਤੇ ਟਕਾ ਟਕ ਜਿੱਦਾਂ ਉਹ ਬੁਲਟ ਗੰਨਾਂ ਦੇ ਜਿਹੜੇ ਆਪਣੇ ਗੋਲੀਆਂ ਹੁੰਦੀਆਂ ਉਹ ਤਾਂ ਮਿੰਟਾਂ ਚ ਸੈਕਿੰਟਾਂ ਜੀ ਉਹ ਕੱਢੀ ਜਾਂਦੇ ਆ। ਸੋ ਇਹ ਜਿਹੜੀਆਂ ਇਹਦੇ ਵਿੱਚ ਮਟੀਰੀਅਲ ਲਿਆਉਣਗੇ ਫਿਰ ਉਹ ਕਿਤਿਓ ਜਿਹੜੇ ਆ ਉਹਦੀਆਂ ਜਿਹਦੇ ਵਿੱਚ ਉਹਦੀ ਟੈਕਨੋਲੋਜੀ ਆ ਉਹਨੂੰ ਫਿੱਟ ਕਰਨਗੇ ਫਿਰ ਉਹ ਸਾਰਾ ਕੁਝ ਕਰਨਗੇ। ਬਣਾਉਣੀਆਂ ਏਡੀਆਂ ਈਜ਼ੀ ਸੌਖੀਆਂ ਨਹੀਂ ਹੈ। ਇਸ ਕਰਕੇ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਪੈਂਟਾਗੋਨ ਬਿਲਡਿੰਗ ਆ ਉਹ ਇਸ ਗੱਲ ਨੂੰ ਸੁਣ ਕੇ ਜਿਹੜੇ ਫਿਕਰਮੰਦ ਹੋ ਗਏ ਆ ਕਿ ਅਸੀਂ ਭਾਈ ਇੰਨੀ ਮਿਸਲਾਂ ਤੁਸੀਂ ਇੱਕੋ ਮਹੀਨੇ ਚ ਦਾਗ ਦਿੱਤੀਆਂ ਤੇ ਅਸੀਂ ਹੋਰ ਲਿਆਵਾਂਗੇ ਕਿੱਥੋਂ, ਚਿੰਤਾਜਨਕ ਜਿਹੜੇ ਹੋ ਰਹੇ ਆ ਤੇ ਉਹਨਾਂ ਨੂੰ ਹੁਣ ਇਹ ਥੋੜਾ ਫਿਕਰ ਜਿਹੜਾ ਉਹ ਪੈ ਗਿਆ ਤੇ ਯਾਰ ਇੰਨੀਆਂ ਤੁਸੀਂ ਇੱਕੋ ਮਹੀਨੇ ਚ ਵਰਤ ਲਈਆਂ ਤੇ ਹੁਣ ਅਸੀਂ ਇਹਨਾਂ ਨੂੰ ਕੀ ਕਰਾਂਗੇ। ਪਰ ਖਾਕ ਸਾਹਿਬ ਜੀ ਇਹਦੇ ਵਿੱਚ ਜਿਹੜੀ ਹੁੰਦੀਆਂ ਕਈ ਛੁਪੀਆਂ ਹੋਈਆਂ ਗੱਲਾਂ ਇਹ ਵੀ ਹੋ ਸਕਦੀਆਂ ਕਿ ਉਹ ਇੱਥੋਂ ਉੱਥੇ ਗਈਆਂ ਤੇ ਉਹ ਇਜ਼ਰਾਇਲ ਨੇ ਲੈ ਲਈਆਂ ਹੋਣਗੀਆਂ ਤੇ ਉਹਨਾਂ ਨੇ ਆਪਣੇ ਕਾਬੂ ਕਰ ਲਈਆਂ ਹੋਣਗੀਆਂ, ਉਹ ਕਹਿਣਗੇ ਵੀ ਅਸੀਂ ਵਰਤਾਂਗੇ। ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਜਿਹੜੀਆਂ ਉਹ ਸਕਦੀਆਂ ਆ।
1: ਡਾਕਟਰ ਸਾਹਿਬ ਆ ਗਏ ਜੀ, ਚਿਬਲ ਸਾਹਿਬ ਠੀਕ ਹੈ ਤੁਹਾਡੀ ਗੱਲ ਬਿਲਕੁਲ ਜੀ। ਚਿਬਲ ਸਾਹਿਬ ਪਹੁੰਚ ਗਏ ਜੀ ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਮੈਂ ਦੋਸਤੋ ਕਰਦੇ ਆਂ ਅਨਾਊਂਸ ਕਿ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਰਿਕੁਐਸਟ ਇਹੀ ਹੈ ਕਿ ਉਹਨਾਂ ਦਾ ਪੇਜ ਹੈਗਾ ਫੇਸਬੁੱਕ ਤੇ, ਤੁਸੀਂ ਬੇਸ਼ੱਕ ਉਹਨਾਂ ਨੂੰ ਬੇਝਿਜਕ ਉਹਨਾਂ ਨੂੰ ਆਪਣਾ ਭੇਜੋ ਤੇ ਤੁਹਾਨੂੰ ਉਹ ਵਿੱਚ ਲੈ ਲੈਣਗੇ। ਔਰ ਦੂਜਾ ਪ੍ਰਵਾਸ ਰੇਡੀਓ ਦੇ ਉੱਪਰ ਹਰ ਦੂਏ ਦਿਨ ਸਾਡੇ ਨਾਲ ਪ੍ਰੋਗਰਾਮ ਚ ਹੁੰਦੇ ਆ, ਤੁਸੀਂ ਇੱਥੇ ਵੀ ਕਾਲ ਕਰਕੇ ਜਾਂ ਉਹਨਾਂ ਨੂੰ ਮੈਸੇਜ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ। ਨਾਲ ਚੀਮਾ ਸਾਹਿਬ ਵੀ ਸਾਡੇ ਨਾਲ ਨੇ। ਆਓ ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਾਹਿਬ
2: ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
0: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ,
2: ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਪ੍ਰੋਗਰਾਮ ਸਿਹਤ ਵਿਗਿਆਨ ਲੈ ਕੇ, ਔਰ ਸਿਹਤ ਵਿਗਿਆਨ ਦੇ ਪ੍ਰੋਗਰਾਮ ਦੇ ਵਿਚ ਅਸੀਂ ਅੱਜ ਉਸ ਨੂੰ ਸਮ ਅਪ ਕਰਾਂਗੇ। ਸਾਡੇ ਬ੍ਰੇਨ ਦੀਆਂ ਅੰਦਰ ਦੀਆਂ ਡੈਮੇਜ ਹੁੰਦੀਆਂ ਨੇ ਤੇ ਉਹਨਾਂ ਦੇ ਨਾਲ ਬਾਹਰ ਕੀ ਸਾਈਨ ਅਪੀਅਰ ਹੁੰਦੇ ਨੇ, ਉਸ ਚੈਪਟਰ ਨੂੰ ਅਸੀਂ ਸਮ ਅਪ ਕਰਾਂਗੇ। ਔਰ ਪਿੱਛੇ ਮੇਰੇ ਖਿਆਲ ਤੁਸੀਂ ਸਵਾਲ ਕਰਿਆ ਸੀਗਾ ਮੈਮਰੀ ਦੇ ਸੰਬੰਧ ਵਿਚ, ਹੈ ਤਾਂ ਇਹਦੇ ਨਾਲ ਹੀ ਰਿਲੇਟਡ ਬੜਾ।
3: ਹਾਂਜੀ ਬਿਲਕੁਲ, ਸ਼ੋਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਆ ਜਿਹੜੀ, ਇਹਦੇ ਵਿਚ ਡਿਸਟਿੰਕਸ਼ਨ ਕੀ ਹੁੰਦੀ ਆ, ਕੀ ਫਰਕ ਹੁੰਦਾ, ਉਹ ਥੋੜਾ ਜਿਹਾ ਆਪਣੇ ਸਰੋਤਿਆਂ ਦੇ ਨਾਲ ਤੁਸੀਂ ਸਾਂਝੀ ਕਰੋ।
2: ਜੋ ਇਸ ਸੰਬੰਧ ਚ ਚੀਮਾ ਸਾਹਿਬ ਮੈਂ ਜਾਣਦਾ ਹਾਂ ਉਹ ਇਹ ਆ ਕਿ ਇਸ ਨੂੰ ਅਸੀਂ ਦੋ ਨਹੀਂ ਤਿੰਨ ਡਿਵੀਜ਼ਨਾਂ ਚ ਵੰਡ ਕੇ ਵੇਖਦੇ ਆ। ਇੱਕ ਹੁੰਦਾ ਸੈਂਸਰੀ, ਦੂਸਰਾ ਹੁੰਦਾ ਆ ਸ਼ਾਰਟ ਟਰਮ ਮੈਮਰੀ, ਤੀਸਰੀ ਹੁੰਦੀ ਹੈ ਲੌਂਗ ਟਰਮ ਮੈਮਰੀ। ਜਿਸ ਤਰ੍ਹਾਂ ਕੋਈ ਤਿੰਨ ਖਾਨੇ ਬਣੇ ਹੁੰਦੇ ਨੇ ਕਿਸੇ ਚੀਜ਼ ਦੇ। ਅੱਛਾ, ਇਹ ਸਾਰੀ ਮੈਮਰੀ ਦੀ ਜਿਹੜੀ ਗੱਲ ਆ ਨਾ ਉਹ ਸਾਰੀ ਸਾਡੇ ਫਰੰਟ ਪੋਰਸ਼ਨ ਜਿਹੜਾ ਬ੍ਰੇਨ ਦਾ ਹੈ ਇਹਦੀ ਐਕਟੀਵਿਟੀ ਹੈ ਜਿਹੜਾ ਹੁਣ ਤੱਕ ਜਾਣਿਆ ਗਿਆ ਹੈ। ਬ੍ਰੇਨ ਦਾ ਜਿਹੜਾ ਫਰੰਟਲ ਪੋਰਸ਼ਨ ਹੈ, ਇੱਕ ਕਹਿੰਦੇ ਦੋ ਹੈਮੀਸਫੇਅਰ,
3: ਉਹ ਜਿੱਥੇ ਡਾਕਟਰ ਸਾਹਿਬ ਜਿੱਥੇ ਤਿਲ ਕਲਾਉਂਦੇ ਹੁੰਦੇ ਸੀ ਉਸੇ ਜਗ੍ਹਾ ਦੀ ਗੱਲ ਕਰਦੇ ਆ ਤੁਸੀਂ?
2: ਹਾਂਜੀ,
3: ਜਿੱਥੇ ਤਿਲ ਕਲਾਉਂਦੇ ਹੁੰਦੇ ਸੀ ਪੰਡਿਤ ਉਹਦੀ ਕਿਹੜੀ ਗੱਲ ਕਰਦੇ, ਮੋਹਲਾ ਪਾਸਾ
2: ਕਲਾਉਂਦੇ ਹੁੰਦੇ ਸੀ? ਹਾਂਜੀ, ਪੰਡਿਤ ਤਿਲ ਕਲਾਉਂਦੇ ਹੁੰਦੇ ਸੀ। ਖੈਰ ਆਪਣਾ ਇੱਕ ਵਿਊ ਹੈਗਾ ਆ ਔਰ ਉਹਦੇ ਸੰਬੰਧ ਵਿਚ ਕਈ ਹੋਰ ਅੱਗੇ ਦੇ ਰਿਸਰਚ ਹੋ ਰਹੀ ਹੈ ਔਰ ਰਿਸਰਚ ਦੇ ਮੁਤਾਬਕ ਇਹ ਹੈ ਕਿ ਸਾਡੇ ਸਰੀਰ ਦੇ ਵਿਚ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਸੈਂਟਰ ਫੈਲੇ ਹੋਏ ਨੇ, ਸਥਾਪਿਤ ਕੀਤੇ ਹੋਏ ਨੇ ਨੇਚਰ ਨੇ, ਔਰ ਇਥੋਂ ਅਲੱਗ ਅਲੱਗ ਚੀਜ਼ਾਂ ਕਈ ਜਿਹੜੀਆਂ ਨੇ ਉਹ ਸਟਾਰਟ ਹੁੰਦੀਆਂ ਨੇ ਔਰ ਉਹਦੇ ਪਿੱਛੇ ਵੀ ਬੜੀ ਇਹ ਕਹਾਣੀ ਹੈ। ਅਸੀਂ ਠੀਕ ਤਿਲਕ ਨੂੰ ਜਾਂ ਅਸੀਂ ਹਿੰਦੂ ਸਮਾਜ ਨਾਲ ਜੋੜ ਕੇ ਵੇਖਦੇ ਆ ਜਾਂ ਸਨਾਤਨੀ ਕਿਰਿਆ ਦੇ ਨਾਲ ਜੋੜ ਕੇ ਵੇਖਦੇ ਆ, ਪਰ ਜਿਹੜਾ ਅਕੂਪ੍ਰੈਸ਼ਰ ਜਾਂ ਅਕੂਪੰਚਰ ਵਾਲਾ ਸਿਸਟਮ ਸੀ ਨਾ, ਬਹੁਤ ਥਾਵਾਂ ਤੇ ਉਹ ਇਸ ਗੱਲ ਨਾਲ ਹੀ ਮੇਲ ਕਰਦਾ ਆ ਕਿ ਅੰਦਰ ਦੇ ਸੈਂਟਰ ਅਸੀਂ ਸਟਿਮੂਲੇਟ ਕਰਨੇ ਹਨ। ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਹਾਂ, ਮੈਂ ਕਹਿ ਰਿਹਾ ਹਾਂ ਕਿ ਇਹਦੇ ਦੋ ਖਾਨੇ ਨਹੀਂ, ਇਹਨੂੰ ਤਿੰਨ ਖਾਨਿਆਂ ਚ ਵੰਡ ਕੇ ਵੇਖ ਲਓ। ਇੱਕ ਖਾਨਾ ਤਾਂ ਸੈਂਸਰੀ ਹੈਗਾ ਆ, ਦੂਸਰਾ ਖਾਨਾ ਹੈ ਸ਼ਾਰਟ ਟਰਮ ਮੈਮਰੀ ਦਾ, ਤੀਸਰਾ ਖਾਨਾ ਹੈਗਾ ਲੌਂਗ ਟਰਮ ਮੈਮਰੀ ਦਾ।
0: ਠੀਕ
2: ਹੈ, ਤਿਲਕ ਤੁਸੀਂ ਲਾਉਂਦੇ ਹੋ ਤੇ ਉਹ ਸੈਂਸਰੀ ਸੈਂਸੇਸ਼ਨ ਆ ਜਦੋਂ।
3: ਡਾਕਟਰ ਸਾਹਿਬ ਇੱਕ ਦੋ ਸਕਿੰਟ ਮੈਨੂੰ ਦਿਓ, ਉਹ ਮੈਂ ਇਥੋਂ ਤੀਕਰ ਵੀ ਜਿਹੜਾ ਇੱਕ ਵਾਰੀ ਮੈਂ ਸੁਣਿਆ ਸੀਗਾ, ਪਤਾ ਨੀ ਕਿਤੇ ਪੜਿਆ ਸੀਗਾ, ਉਹ ਕਹਿੰਦੇ ਆ ਜਿਹੜਾ ਤਿਲਕ ਲਾਉਂਦੇ ਸੀ ਮੋਹਰਲੇ ਪਾਸੇ ਉਹ ਐਂਟੀ ਇਨਫਲੇਮੇਟਰੀ ਜਿਹੜੀ ਕਹਿੰਦੇ ਜਿਹੜੀ ਸੋਜਿਸ਼ ਨੂੰ ਹਟਾਉਣ ਵਾਲਾ ਜਿਹੜੀ ਆ ਉਹਦੇ ਵਿੱਚ ਪ੍ਰੋਪਰਟੀ ਹੁੰਦੀਆਂ, ਉਹ ਜਿਹੜਾ ਤਿਲਕ ਲਾਉਂਦੇ ਆ ਜਿੱਦਾਂ ਵੀ ਬਣਾਉਂਦੇ ਆ ਉਹ, ਤੇ ਉਹ ਤੁਹਾਡਾ ਜਿਹੜਾ ਫਰੰਟਲ ਆਹ ਹੁੰਦਾ ਨਾ ਮੱਥਾ ਮਾਸਕ, ਇਸ ਚੀਜ਼ ਨੂੰ ਫਿਰ ਉਹ ਜਿਹੜੀ ਆ ਸੋਜਿਸ਼ ਪੈਣ ਤੋਂ ਬਚਾਉਂਦਾ ਆ। ਇਸ ਤਰ੍ਹਾਂ ਦੀ ਵੀ ਮੈਂ ਇੱਕ ਵਾਰੀ ਕਿਤੋਂ ਪੜਿਆ ਸੀਗਾ, ਇਹ ਹੁਣ ਪਤਾ ਨੀ ਕਿੰਨੀ ਤਸਲੀਅਤ ਹੈ।
2: ਸੋਜਿਸ਼ ਹਟਾਉਣੀ ਜਾਂ ਕੁਛ ਵੀ ਕਰਨਾ, ਸੋਜਿਸ਼ ਗੱਲ ਫਿਰ ਜਦੋਂ ਮੇਰੇ ਕੋਲ ਆਉਂਦੀ ਹੈ ਤੇ ਮੈਨੂੰ ਉਹ ਮੈਂ ਹੋਰ ਤਰ੍ਹਾਂ ਐਕਸਪਲੇਨ ਕਰਨੀ ਪੈਂਦੀ ਹੈ। ਸੋਜਿਸ਼ ਦਾ ਮਤਲਬ ਇਹ ਆ, ਸੋਜਿਸ਼ ਕਿਤੇ ਦੋ ਤਰ੍ਹਾਂ ਦੀ ਆ। ਇੱਕ ਤੇ ਇਹ ਹੈ ਵੀ ਕੋਈ ਨਾ ਕੋਈ ਐਕੋਮੋਡੇਸ਼ਨ ਸੈੱਲਾਂ ਦੇ ਵਿੱਚ ਸੀ ਜਿਹਨੂੰ ਬਾਹਰ ਨਿਕਲਣਾ ਚਾਹੀਦਾ ਸੀ,
3: ਬਿਲਕੁਲ ਬਿਲਕੁਲ,
2: ਦਾ ਇੱਕ ਪ੍ਰੋਸੈਸ ਉਸਨੇ ਬਣਾਇਆ ਹੋਇਆ ਹੈ, ਉਹਦੇ ਮੁਤਾਬਕ ਬਾਹਰ ਨਿਕਲਦਾ ਹੈ। ਪਿਸ਼ਾਬ ਦੇ ਰਸਤੇ ਨਿਕਲੇ ਜਾਂ ਸਾਹ ਦੇ ਰਸਤੇ ਨਿਕਲੇ ਜਾਂ ਪਸੀਨੇ ਦੇ ਰਸਤੇ ਨਿਕਲੇ, ਉਹ ਨਹੀਂ ਨਿਕਲਿਆ ਤੇ ਉੱਥੇ ਸੋਜਿਸ਼ ਹੋ ਗਈ ਹੈ,
3: ਬਿਲਕੁਲ ਬਿਲਕੁਲ
2: ਹੋ ਗਿਆ ਕਿਸੇ ਵੀ ਚੀਜ਼ ਦਾ। ਦੂਸਰੀ ਸੋਜਿਸ਼ ਇਹ ਹੁੰਦੀ ਹੈ ਕਿ ਉਹਦੇ ਵਿੱਚ ਕੋਈ ਇੱਕ ਚੀਜ਼ ਗੰਨੇ ਦਾ ਤੁਸੀਂ ਰਸ ਕੱਢ ਲਿਆ ਤੇ ਉਹ ਪੱਛੀ ਬਚ ਗਈ ਆ, ਪੱਛੀ ਉੱਠੀ ਹੋਈ ਹੈ। ਇਸ ਕਰਕੇ ਮੇਰੇ ਜਦੋਂ ਉਸ ਨੂੰ ਤੁਸੀਂ ਦਬਾਉਂਦੇ ਹੋ ਨਾ ਤੇ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੀ ਇਸ ਤਰ੍ਹਾਂ ਦੀ ਸੋਚ ਹੁੰਦੀ ਹੈ ਜਿਹਦੇ ਵਿੱਚੋਂ ਅੰਦਰੋਂ ਟਿਸ਼ੂ ਸਪੇਸਿਸ ਦੇ ਵਿੱਚੋਂ ਮਵਾਦ ਤਾਂ ਕੱਢ ਲਿਆ ਗਿਆ ਆ, ਖਾਲੀ ਟਿਸ਼ੂਜ ਹੁੰਦੇ ਨੇ ਉਹਨਾਂ ਵਿੱਚ, ਉਹਨਾਂ ਦੀ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਪਲਾਜ਼ਮਾ ਉਹ ਨਹੀਂ ਹੁੰਦਾ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰੋਟੀਨ ਨਹੀਂ ਹੈਗਾ। ਬੇਸਿਕਲੀ ਸਾਡੀ ਲਾਈਫ ਦਾ ਦੂਸਰਾ ਆਧਾਰ ਹਵਾ ਤੋਂ ਬਾਅਦ ਪ੍ਰੋਟੀਨ ਹੈਗਾ ਆ, ਤੇ ਪ੍ਰੋਟੀਨ ਨਹੀਂ ਹੁੰਦਾ ਤੇ ਉਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਔਨ ਪ੍ਰੈਸ਼ਰ। ਜਦੋਂ ਤੁਸੀਂ ਕਿਸੇ ਥਾਂ ਤੇ ਇਸ ਤਰ੍ਹਾਂ ਦੀ ਸੋਜਿਸ਼ ਹੋਈ ਹੋਵੇ ਉਹਨੂੰ ਪ੍ਰੈਸ ਕਰਕੇ ਵੇਖਦੇ ਹੋ ਤੇ ਸਾਡੀ ਚਮੜੀ ਦੇ ਵਿੱਚ ਇੱਕ ਇਲਾਸਟਿਸਿਟੀ ਹੈਗੀ ਹੈ ਕਿ ਜਦੋਂ ਤੁਸੀਂ ਉਹਨੂੰ ਛੱਡੋ, ਇੱਕ ਬਾਲ ਹੈਗਾ ਆ, ਬਾਲ ਨੂੰ ਤੁਸੀਂ ਪ੍ਰੈਸ ਕਰਦੇ ਹੋ ਤੇ ਜਦੋਂ ਅੰਗੂਠਾ ਉੱਥੇ ਛੱਡੋ ਪ੍ਰੈਸ਼ਰ ਵਾਲਾ, ਆਟੋਮੈਟਿਕਲੀ ਬਾਲ ਫਿਰ ਬਰਾਬਰ ਹੋ ਜਾਂਦਾ ਉਹਦੇ ਜਿਹੜੀ ਅੰਦਰ ਹਵਾ ਭਰੀ ਹੈ। ਪਰ ਜੇ ਉਹ ਨਾ ਬਰਾਬਰ ਹੋ ਸਕੇ ਤਾਂ ਉਹਦਾ ਮਤਲਬ ਇਹ ਹੈ ਕਿ ਜਿਹੜੀ ਉਹ ਸਕਿਨ ਦੇ ਵਿੱਚ ਇਲਾਸਟਿਸਿਟੀ ਸੀ ਉਹ ਖਤਮ ਹੋ ਗਈ ਹੈ, ਉਹਦਾ ਇਹ ਭਾਵ ਹੈ, ਸੋਜਿਸ਼ ਸਾਜਿਸ਼ ਦਾ ਇਹ ਭਾਵ ਹੈ। ਦੂਸਰੀ ਗੱਲ ਆ ਵੀ ਜਿਵੇਂ ਤੁਸੀਂ ਕਿਹਾ ਹੈ ਕਿ ਬਾਹਰ ਦੇ ਪਾਸੇ ਉਹ ਲਾਉਂਦੇ ਸੀ ਤਾਂ ਸੋਜਿਸ਼ ਹਟਾਉਂਦੇ, ਸੋਜਿਸ਼ ਨੂੰ ਤਾਂ ਹੁਣ ਲੇਪ ਆਯੁਰਵੈਦਿਕ ਵਿੱਚ ਆਮ ਹੀ ਇੱਕ ਪ੍ਰਚਲਿਤ ਤਰੀਕਾਕਾਰ ਆ ਕਿ ਬਾਹਰ ਦੇ ਪਾਸੇ ਉਹ ਲੇਪ ਲਾ ਕੇ ਬਾਹਰ ਜਿਹੜਾ ਸਕਿਨ ਦੇ ਵਿੱਚ, ਅਸਲ ਦੇ ਵਿੱਚ ਕੀ ਆ ਕਿ ਸਕਿਨ ਇੱਕ ਸਾਡਾ ਬਹੁਤ ਵੱਡਾ ਸੋਰਸ ਆ ਗਾਰਬੇਜ ਨੂੰ ਬਾਹਰ ਕੱਢਣ ਦਾ, ਔਰ ਕਿਸੇ ਥਾਂ ਤੇ ਗਾਰਬੇਜ ਅਗਰ ਰੁਕ ਗਿਆ ਫਿੰਸੀ ਦੀ ਸ਼ਕਲ ਚ, ਫੋੜੇ ਦੀ ਸ਼ਕਲ ਚ, ਸੋਜ ਦੀ ਸ਼ਕਲ ਚ, ਕਿਸੇ ਵੀ ਸ਼ਕਲ ਦੇ ਵਿੱਚ, ਤੇ ਉਸ ਸ਼ਕਲ ਨੂੰ ਰਿਲੀਵ ਕਰਨ ਵਾਸਤੇ ਸਾਡੇ ਕੋਲ ਅੱਜ ਦੇ ਬਾਹਰ ਦੇ ਲੇਪ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਲਗਾਉਂਦੇ ਹਾਂ, ਕਰੀਮ ਵਗੈਰਾ ਲਗਾਉਂਦੇ ਹਾਂ, ਇਹ ਉਸੇ ਚੀਜ਼ ਦਾ ਹੀ ਇੱਕ ਸਾਧਨ ਹੈਗਾ ਆ। ਠੀਕ ਹੈ
3: ਜੀ।
2: ਸੋ ਸਾਨੂੰ ਇਹ ਜਿਹੜੇ ਤਿਲਕ ਹੈ ਨੇ ਇਹ ਸਾਡੇ ਉਸ ਸੈਂਸਰੀ ਫਾਈਬਰ ਤੱਕ ਹੀ ਸੰਬੰਧਿਤ ਨੇ। ਬਾਹਰੋਂ ਅਗਰ ਤੁਸੀਂ ਮੇਰੇ ਸਰੀਰ ਨੂੰ ਟੱਚ ਕੀਤਾ ਤੇ ਮੈਂ ਫੀਲ ਕਰ ਲਿਆ
3: ਜੀ,
2: ਕਿਸੇ ਨੇ ਟੱਚ ਕੀਤਾ ਜਾਂ ਕਿਤੇ ਕੀੜੀ ਵੱਢ ਗਈ ਜਾਂ ਕੋਈ ਕੀੜੀ ਵੱਢ ਗਈ ਤਾਂ ਜ਼ਖਮ ਡੀਪ ਹੋ ਗਿਆ ਨਾ, ਉਹਨੇ ਪਿੰਨ ਕੀਤਾ ਹੈਗਾ ਨਾ, ਪਰ ਵੈਸੇ ਵੀ ਕੋਈ ਚੀਜ਼ ਤੁਹਾਡੇ ਸਪਰਸ਼ ਕਰਦੀ ਹੈ ਥੋੜੀ ਜੀ, ਈਵਨ ਦਰਵਾਜ਼ਾ ਬੰਦ ਸੀ ਤੁਸੀਂ ਦਰਵਾਜ਼ਾ ਖੋਲਿਆ ਤੇ ਇੱਕ ਹਵਾ ਆਈ ਤੁਹਾਡੇ ਸਰੀਰ ਨੂੰ ਟੱਚ ਕੀਤੀ, ਇਹ ਤੁਹਾਡੀ ਮੈਮਰੀ ਆ ਕਿ ਟੱਚ ਕੀਤੀ, ਔਰ ਉਹ ਸੈਂਸਰੀ ਫਾਈਬਰ ਦੇ ਵਿੱਚ ਹੀ ਰਹਿੰਦੀ ਹੈ। ਉਹਦਾ ਆਮ ਤੌਰ ਤੇ ਬਹੁਤਾ ਪਿੱਛੇ ਲੰਬੇ ਸਮੇਂ ਤੱਕ ਕੋਈ ਯਾਦਾਸ਼ਤ ਐਸੀ ਨਹੀਂ ਰਹਿੰਦੀ। ਦੂਸਰੀ ਸਟੇਜ ਆ ਜਾਂਦੀ ਹੈ ਕੁਝ ਇਸ ਤਰ੍ਹਾਂ ਦੇ ਟੱਚ, ਚਾਹੇ ਉਹ ਮੈਂਟਲ ਟੱਚ ਹੋਣ, ਖਿਆਲਾਂ ਦੇ ਟੱਚ ਹੋਣ, ਚਾਹੇ ਫਿਜ਼ੀਕਲ ਟੱਚ ਹੋਣ, ਚਾਹੇ ਕੋਈ ਯਾਦਾਸ਼ਤ ਕਿਸੇ ਦੀ ਕਿਸੇ ਗੱਲ ਦੀ ਮੈਮਰੀ ਹੋਵੇ, ਇਹ ਸਾਰੀ ਦੀ ਸਾਰੀ ਸਾਡੇ ਬ੍ਰੇਨ ਦੇ ਵਿੱਚ ਉਹਦਾ ਇੱਕ ਲਿਮਿਟਡ ਕੋਟਾ ਹੈ ਜਿਹਨੂੰ ਅਸੀਂ ਫਰੰਟਲ ਲੋਬ ਕਹਿੰਦੇ ਹਾਂ। ਸਾਡੇ ਸੈਰੇਬ੍ਰਮ ਦਾ ਫਰੰਟਲ ਲੋਬ, ਦੋਹਾਂ ਹੀ ਹੈਮੀਸਫੇਅਰ ਦਾ ਜਿਹੜਾ ਫਰੰਟਲ ਲੋਬ ਹੈ ਉਹਦੇ ਵਿੱਚ ਸਾਡੇ ਕੋਲ ਇੱਕ ਤਰ੍ਹਾਂ ਨਾਲ ਟੈਂਕ, ਤੁਸੀਂ ਇਹ ਸਮਝ ਸਕਦਾ ਵੈਸੇ ਟੈਂਕ ਨਹੀਂ ਹੈਗਾ, ਇਹ ਤਾਂ ਨਰਵਸ ਸਿਸਟਮ ਦਾ ਸਾਰਾ ਸਿਸਟਮ, ਵੀ ਇੱਕ ਐਸਾ ਟੈਂਕ ਬਣਿਆ ਜਿਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਇੱਥੇ ਬੱਚੇ ਟਿਊਬਵੈਲ ਚੋਂ ਪਾਣੀ ਆਉਂਦਾ ਤੇ ਨਾਲ ਦੀ ਨਾਲ ਉਹ ਬਾਹਰ ਨਿਕਲਦਾ ਰਹਿੰਦਾ, ਉੱਥੇ ਸਟੇਅ ਨਹੀਂ ਕਰਦਾ। ਦੂਸਰੀ ਚੀਜ਼ ਇਹ ਆ ਜਿਹੜੀ ਉਹ ਮੈਮਰੀ ਹੈ, ਟੱਚ ਕੀਤਾ ਤੁਹਾਨੂੰ ਭੁੱਲ ਗਈ, ਤੁਸੀਂ ਕੋਈ ਗੱਲ ਕੀਤੀ ਠੀਕ ਹੈ, ਗੱਲ ਆਈ ਗਈ ਹੋ ਗਈ, ਉਸ ਤੋਂ ਬਾਅਦ ਤੁਹਾਨੂੰ ਯਾਦ ਨਹੀਂ ਰਹਿੰਦੀ, ਇਹ ਸਿਰਫ ਸੈਂਸਰੀ ਲੈਵਲ ਤੱਕ ਹੈਗਾ। ਔਰ ਸੈਂਸਰੀ ਲੈਵਲ ਦਾ ਜਿਹੜਾ ਸਾਡਾ ਸਟਿਮੂਲੇਸ਼ਨ ਹੈ, ਬ੍ਰੇਨ ਦੀ ਮੈਮਰੀ ਦਾ ਜਿਹੜਾ ਪ੍ਰੋਗਰਾਮ ਹੈ, ਉਹ ਸਿਰਫ ਇੱਕ ਅੱਧੇ ਸਕਿੰਟ ਦਾ ਹੈਗਾ, ਉਸ ਤੋਂ ਬਾਅਦ ਸਾਨੂੰ ਯਾਦ ਨਹੀਂ ਰਹਿੰਦਾ। ਉਸ ਤੋਂ ਬਾਅਦ ਜਿਹੜੀ ਸ਼ਾਰਟ ਟਰਮ ਮੈਮਰੀ ਹੈ, ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਰਿਸਰਚ ਆ, ਉਹ ਇਸ ਕਹਿੰਦੇ ਨੇ ਕਿ 3 ਤੋਂ 5 ਤੱਕ ਕੁਝ ਗੱਲਾਂ ਆਮ ਤੌਰ ਤੇ ਸਟੋਰ ਰਹਿ ਸਕਦੀਆਂ ਨੇ, ਕਿਸੇ ਨੇ ਕੀ ਗੱਲ ਕੀਤੀ, ਦੂਜੇ ਨੇ ਕੀ ਗੱਲ ਕੀਤੀ ਹੈ, ਖਾਕ ਸਾਹਿਬ ਕੀ ਕਹਿ ਰਹੇ ਨੇ, ਤੁਸੀਂ ਕੀ ਕਹਿ ਰਹੇ ਹੋ, ਉਹ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਕੁਝ ਮਿੰਟਾਂ ਸਕਿੰਟਾਂ ਦੀ ਗੱਲ ਆ, ਸਕਿੰਟਾਂ ਤੱਕ ਰਹਿ ਸਕਦੀ ਨੇ, 15 ਤੋਂ 30 ਸੈਕਿੰਡ ਹੁਣ ਤੱਕ ਦਾ ਰਿਕਾਰਡਡ ਸਮਾਂ ਆ ਕਿਸੇ ਵੀ ਨਾਰਮਲ ਤੰਦਰੁਸਤ ਹੈਲਦੀ ਬੰਦੇ ਦਾ 15 ਤੋਂ 30 ਸੈਕਿੰਡ ਤੱਕ ਉਹ ਸਧਾਰਨ ਗੱਲਾਂ ਜਿਹੜੀਆਂ ਸਾਡੇ ਦਿਮਾਗ ਵਿਚ ਰਹਿੰਦੀਆਂ, ਜੇ ਅਸੀਂ ਉਸ ਦੀ ਰਿਹਰਸਲ ਕਰਦੇ ਹਾਂ, ਜੇ ਉਸ ਨੂੰ ਕਿਸੇ ਨੰਬਰ ਯਾਦ ਕਰਨਾ, ਤੁਸੀਂ ਮੈਨੂੰ ਦੱਸਿਆ ਨੰਬਰ, ਮੈਂ ਨੰਬਰ ਯਾਦ ਕਰਨ ਦੀ ਕੋਸ਼ਿਸ਼ ਕਰਦਾ, ਅਦਰਵਾਈਜ਼ ਤੋਂ ਮੇਰੇ ਦਿਮਾਗ ਤੋਂ ਸਲਿਪ ਹੋ ਜਾਏਗਾ, ਸਿਰਫ 30 ਸੈਕਿੰਡਾਂ ਦੇ ਵਿਚ ਵਿਚ ਉਹ ਨੰਬਰ ਮੇਰੇ ਕੋਲੋਂ ਮਿਸ ਹੋ ਜਾਏਗਾ, ਦਿਮਾਗ ਬਾਅਦ ਯਾਦ ਨਹੀਂ ਰਹਿਣਾ। ਲੇਕਿਨ ਅਗਰ ਮੈਂ ਉਸ ਨੂੰ ਰਿਹਰਸਲ ਕਰਦਾ ਹਾਂ ਤੇ ਉਹ ਨੰਬਰ ਮੇਰੀ ਲੌਂਗ ਟਰਮ ਮੈਮਰੀ ਦੇ ਵਿਚ ਚਲੇ ਜਾਂਦਾ ਆ ਤੇ ਉਹਨੂੰ ਫਿਰ ਅਸੀਂ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਾਂ। ਹਾਂਜੀ, ਮੈਂ ਐਗਜ਼ਾਮਪਲ ਆਪਣੇ ਵੱਲੋਂ ਦੇ ਦਿਆਂ ਤੁਹਾਨੂੰ ਵੀ ਜਿਵੇਂ ਅਸੀਂ ਹੱਡੀਆਂ ਵਗੈਰਾ ਤੇ ਹੋਰ ਸਾਰੀਆਂ ਚੀਜ਼ਾਂ ਸਰੀਰ ਦੀਆਂ ਯਾਦ ਕਰਦੇ ਹੈ ਨਾ, ਉਹਦੇ ਸਾਡੇ ਇੱਕ ਫਾਰਮੂਲੇ ਬਣੇ ਹੁੰਦੇ ਸੀ, ਉਹਦੇ ਜਿਵੇਂ ਗਿੱਟੇ ਦੀਆਂ ਹੱਡੀਆਂ ਅਸੀਂ ਯਾਦ ਕਰਦੇ ਸਾਨੂੰ ਕਿਉਂਕਿ ਇਹਨੀਆਂ ਕਿਊਬਾਰਡ ਨੇਵੀ ਕੁਲਰ ਟਾਸਸ ਕੁਨਾਈਫਾਰਮ ਮੀਡੀਅਮ ਕੁਨਾਈਫਾਰਮ ਇੰਟਰਮੀਡੀਏਟ ਲੈਟਰ ਇਸ ਤਰ੍ਹਾਂ ਕਰਕੇ 7 ਹੱਡੀਆਂ ਅਸੀਂ ਯਾਦ ਕਰਦੇ ਸਾਂ। ਉਹ ਹੁਣ ਕੀ ਆ, ਮੇਰੀ ਲੌਂਗ ਟਰਮ ਮੈਮਰੀ ਦੇ ਵਿਚ ਉਹ ਗੱਲਾਂ ਫਿਕਸ ਨੇ ਜਿਹੜੀਆਂ 1970 ਦੀਆਂ ਪੜੀਆਂ ਹੋਈਆਂ। ਹਾਂਜੀ, ਤੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਰੈਪੀਟੀਸ਼ਨ ਕਰਦੇ ਹਾਂ ਉਹ ਸਾਡੇ ਉਸ ਖਜ਼ਾਨੇ ਚ ਉਸ ਸਟੋਰ ਚ ਚਲੀਆਂ ਜਾਂਦੀਆਂ ਨੇ। ਹੁਣ ਕੀ ਆ, ਜਿਹੜਾ ਆਪਣਾ ਚੈਪਟਰ ਚੱਲ ਰਿਹਾ ਪਿਆ ਉਹਦੇ ਵਿਚ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਵੀ ਕੁਝ ਐਸੀਆਂ ਡੀਜਨਰੇਟਿਵ ਚੇਂਜਸ ਹੁੰਦੀਆਂ, ਇਹ ਸਾਰਾ ਜਿਹੜਾ ਕੰਮ ਆ ਸਟੋਰ, ਮੈਂ ਤੁਹਾਨੂੰ ਕਿਹਾ ਹੋਇਆ ਸਟੋਰ ਦਾ ਮਤਲਬ ਡਰਮ ਨਹੀਂ ਹੈਗਾ, ਕੋਈ ਪੀਪਾ ਨਹੀਂ ਹੈਗਾ, ਨਰਵਸ ਸਿਸਟਮ ਦਾ ਹੀ ਇੱਕ ਤਰ੍ਹਾਂ ਦਾ ਬਣਿਆ ਹੋਇਆ ਜਾਲ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਦਾ ਆ। ਪਰ ਜਦੋਂ ਸਾਡਾ ਉਹ ਨਰਵਸ ਸਿਸਟਮ ਡੀਜਨਰੇਟ ਹੋਣ ਲੱਗਦਾ ਆ ਤੇ ਉਸ ਵੇਲੇ ਫਿਰ ਉਹ ਜਿਹੜੀ ਲੌਂਗ ਟਰਮ ਮੈਮਰੀ ਹੈ ਉਹ ਵੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸ਼ਾਰਟ ਟਰਮ ਮੈਮਰੀ ਵੀ ਜਿਹੜੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਡਿਪੈਂਡ ਕਰਦਾ ਹੈ ਕਿਸ ਟਾਈਪ ਦੇ ਜਿਹੜੇ ਹਾਰਨ ਉਸ ਨੂੰ ਕਹਿੰਦੇ ਆ ਸੈੱਲ ਨਰਵਸ ਸਿਸਟਮ ਦੇ ਸਾਡੇ ਜਿਹੜੇ ਉਹ ਡੈਮੇਜ ਹੋ ਗਏ ਨੇ, ਉਹਦੇ ਮੁਤਾਬਕ ਸਾਡੀ ਸ਼ਾਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਜਿਹੜੀ ਹੈ ਉਹ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈਗੀ। ਪਰ ਯਾਦ ਰੱਖਣ ਦੀ ਕਪੈਸਿਟੀ ਮੈਂ ਤੁਹਾਨੂੰ ਦੱਸ ਦਿੱਤੀ ਆ, ਆਮ ਤੌਰ ਤੇ ਸੈਂਸਰੀ ਲੈਵਲ ਦੇ ਉੱਪਰ ਕੁਝ ਸਕਿੰਟਾਂ ਦੀ, ਔਰ ਸ਼ਾਰਟ ਟਰਮ ਮੈਮਰੀ ਜੇ ਉਹਦੀ ਰਿਹਰਸਲ ਨਹੀਂ ਕੀਤੀ ਤੇ 15 ਸੈਕਿੰਡ ਤੋਂ 30 ਸੈਕਿੰਡ ਤੱਕ, ਔਰ ਅਗਰ ਉਹ ਡੀਪ ਸਾਡੀ ਮੈਮਰੀ ਦੇ ਵਿਚ ਜਾ ਕੇ ਸਟੋਰ ਹੋ ਗਈ, ਕੋਈ ਖਾਸ ਗੱਲ ਕਿਸੇ ਨੇ ਕੋਈ ਖਾਸ ਗੱਲ ਕਹੀ ਹੈ ਔਰ ਉਹ ਸਾਡੇ ਦਿਮਾਗ ਨੂੰ ਫਿੱਟ ਹੋ ਗਈ ਲੱਗ ਗਈ, ਉਹ ਸਾਨੂੰ ਕਈ ਵਾਰ ਭੁੱਲਦੀ ਨਹੀਂ ਗੀ। ਇਹਦਾ ਮਤਲਬ ਕੀ ਆ ਕਿ ਉਹ ਫਿਲਟਰ ਹੋ ਕੇ ਸਾਡੀ ਉਸ ਮੈਮਰੀ ਦੇ ਵਿਚ ਪਹੁੰਚ ਗਈ ਹੈ ਜਿਹੜੀ ਅਸੀਂ ਕਦੇ ਵੀ ਨਹੀਂ ਭੁੱਲਦੇ, ਫਲਾਣੇ ਨੇ ਮੈਨੂੰ ਆਹ ਗੱਲ ਕਹੀ ਸੀ। ਹਾਂਜੀ, ਸੋ ਸ਼ਾਰਟ ਟਰਮ ਮੈਮਰੀ ਤੇ ਜਿਹੜੀ ਲੌਂਗ ਟਰਮ ਮੈਮਰੀ ਇਹ ਸਾਡੀ ਏਜ ਫੈਕਟਰ ਦੇ ਨਾਲ ਵੀ ਸੰਬੰਧਿਤ ਹੈਗੀ ਆ, ਔਰ ਹੌਲੀ ਹੌਲੀ ਇਹਦਾ ਮੈਮਰੀ ਕੋਟਾ ਜਿਵੇਂ ਕਿਸੇ ਚੀਜ਼ ਦਾ ਸਾਡੇ ਕੰਪਿਊਟਰ ਦਾ ਹੀ ਵੱਧਦਾ ਹੈਗਾ ਆ, ਉਹਦੇ ਮੁਤਾਬਕ ਉਹ ਕੋਟਾ ਵੱਧਦਾ ਵੀ ਹੈ ਤੇ ਕੋਟਾ ਘੱਟਦਾ ਵੀ ਹੈ। ਪਰ ਜਿਹੜੇ ਗੱਲ ਅਸੀਂ ਹੁਣ ਇੱਥੇ ਲਾਸ ਦੀ ਗੱਲ ਕਰ ਰਹੇ ਹਾਂ, ਇਹ ਅਸੀਂ ਲਾਸ ਕਰ ਰਹੇ ਹਾਂ ਜਿਹੜਾ ਏਜ ਫੈਕਟਰ ਦੇ ਨਾਲ ਸੰਬੰਧਿਤ ਲਾਸ ਹੋ ਰਿਹਾ। ਕਈ ਵਾਰ ਐਸਾ ਵੀ ਹੁੰਦਾ ਆ ਕਿ ਕਿਸੇ ਥਾਂ ਤੇ ਕੋਈ ਕਲੌਟ ਹੋ ਗਿਆ, ਬਲੀਡਿੰਗ ਹੋ ਗਈ, ਕੁਝ ਐਸਾ ਹੋ ਗਿਆ, ਯੰਗ ਏਜ ਦੇ ਵਿਚ ਵੀ ਮੈਮਰੀ ਲਾਸ ਹੋ ਜਾਂਦੀ। ਯੰਗ ਏਜ ਦੇ ਵਿਚ ਜਿਹੜੀ ਮੈਮਰੀ ਲਾਸ ਹੋ ਜਾਂਦੀ, ਇਹਦਾ ਮਤਲਬ ਇਹ ਆ ਕਿ ਜਿਹੜੇ ਫਾਈਬਰ ਜਿਹੜੇ ਨਰਵ ਸੈੱਲ ਇਸ ਗੱਲ ਨੂੰ ਕੰਟਰੋਲ ਕਰਦੇ ਨੇ ਜਾਂ ਜਿਹੜੇ ਇਹਦਾ ਸਟੋਰ ਹਾਊਸ ਨੇ ਜਿਹਦੇ ਵਿਚ ਸ਼ਾਰਟ ਟਰਮ ਮੈਮਰੀ ਜਾਂ ਲੌਂਗ ਟਰਮ ਮੈਮਰੀ ਸਾਡੀ ਸਟੋਰ ਹੋ ਰਹੀ ਹੈ, ਉਹ ਸੈੱਲ ਡੈਮੇਜ ਹੋ ਗਏ ਨੇ ਜਾਂ ਉਹਨਾਂ ਸੈੱਲਾਂ ਦੇ ਉੱਪਰ ਕੋਈ ਪ੍ਰੈਸ਼ਰ ਪੈ ਗਿਆ, ਕੋਈ ਟਿਊਮਰ ਆ ਗਿਆ, ਕੋਈ ਬਲੀਡਿੰਗ ਬਾਹਰ ਹੋ ਗਈ, ਕੋਈ ਉਹਦੇ ਵਿਚ ਜਿਹੜਾ ਸਿਕਰੀਸ਼ਨ ਚੱਲਦਾ CSF ਉਹ ਲੀਕ ਕਰ ਗਿਆ, ਕਿਸੇ ਥਾਂ ਤੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ। ਹੁਣ ਉਸ ਪ੍ਰੈਸ਼ਰ ਨੂੰ ਅਸੀਂ ਯੰਗ ਏਜ ਦੇ ਵਿਚ ਕਈ ਵਾਰ ਅਸੀਂ ਮੈਮਰੀ ਰਿਕਵਰ ਵੀ ਤਾਂ ਕਰਦੇ ਆ ਨਾ, ਰਿਕਵਰ ਕਰਨ ਦਾ ਮਤਲਬ ਹੁੰਦਾ ਆ ਕਿ ਜਿਹੜੀਆਂ ਉਹਦੇ ਪਾਸੇ ਪਿਛਲੇ ਪਾਸੇ ਜਿਹੜੀਆਂ ਕਾਰਵਾਈਆਂ ਹਨ ਜਿਨ੍ਹਾਂ ਦੇ ਕਰਕੇ ਇਹ ਮੈਮਰੀ ਲਾਸ ਹੋਈ ਹੈ, ਛਾਤੀ ਲੱਗ ਗਈ ਸੀ ਉਦੋਂ ਬਾਅਦ ਤੈਨੂੰ ਯਾਦ ਨਹੀਂ ਰਹਿੰਦਾ, ਇਹਨੂੰ ਇੱਕ ਤਰ੍ਹਾਂ ਕਰੰਟ ਲੱਗ ਗਿਆ ਸੀ ਬਿਜਲੀ ਦਾ ਔਰ ਉਸ ਤੋਂ ਬਾਅਦ ਫਿਰ ਰਿਕਵਰ ਆਇਆ, ਹੁਣ ਇਹਦੀ ਯਾਦਾਸ਼ਤ ਹੋਣੀ ਨਹੀਂ ਰਹੇਗੀ। ਬਹੁਤ ਵੱਡਾ ਸਦਮਾ ਹੋਇਆ ਸੀਗਾ ਜਿਹਦੇ ਨਾਲ ਐਸਾ ਕੁਛ ਹੋਇਆ ਸੀਗਾ, ਸੋ ਮਤਲਬ ਉਹ ਜਿਹੜੀ ਟਿਸ਼ੂ ਚੇਂਜ ਇਸ ਕਿਸੇ ਵੀ ਸਦਮੇ ਦੇ ਨਾਲ ਹੋਈ ਹੈ। ਹੁਣ ਕਈ ਵਾਰ ਕੋਈ ਤੁਸੀਂ ਮੇਰੇ ਨਾਲ ਗੱਲ ਹੀ ਕਰਦੇ, ਤੁਸੀਂ ਮੈਨੂੰ ਥੱਪੜ ਤੇ ਨਹੀਂ ਮਾਰਿਆ, ਡਾਂਗ ਨਹੀਂ ਮਾਰੀ, ਕੁਛ ਨਹੀਂ ਕੀਤਾ, ਲੇਕਿਨ ਉਹ ਸਦਮਾ ਐਸਾ ਹੁੰਦਾ ਹੈ ਕਿ ਉਹ ਜਾ ਕੇ ਆਤਮ ਹੱਤਿਆ ਰੰਧਾਵੇ ਤਰ੍ਹਾਂ ਕਰ ਲੈਂਦਾ ਹੈਗਾ। ਹਾਂਜੀ, ਸੋ ਸੱਟ ਚੋਟ ਜ਼ਰੂਰੀ ਨਹੀਂ ਉਹ ਫਿਜ਼ੀਕਲ ਹੋਵੇ, ਸੱਟ ਚੋਟ ਖਿਆਲਾਂ ਦੀ ਵੀ ਹੋ ਸਕਦੀ ਹੈ ਜਿਹੜੀ ਸਾਨੂੰ ਇਸ ਹਾਲਾਤ ਦੇ ਵਿਚ ਲੈ ਜਾਂਦੀ ਹੈ ਕਿ ਅਸੀਂ ਓਵਰ ਬੇਕਾਬੂ ਹੋ ਜਾਂਦੇ ਹਾਂ, ਬੇਕਾਬੂ ਹਾਲਾਤਾਂ ਦੇ ਵਿਚ ਅਸੀਂ ਕਈ ਵਾਰ ਸੁਸਾਈਡ ਵੀ ਕਰ ਲੈਂਦੇ ਹਾਂ, ਕੁਝ ਐਸਾ ਵੀ ਹੋ ਸਕਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਉਸ ਮੈਮਰੀ ਵਾਲੇ ਸੈਕਸ਼ਨ ਦੇ ਨਾਲ ਸੰਬੰਧਿਤ ਨੇ ਕਿ ਉਹ ਸਾਡੀ ਮੈਮਰੀ ਦੇ ਵਿਚ ਸਟਿਲ ਪ੍ਰੈਜੈਂਟ ਨੇ, ਉਹ ਲੌਂਗ ਟਰਮ ਮੈਮਰੀ ਚ ਨਹੀਂ ਗਈਆਂ ਤੇ ਜਦ ਤੱਕ ਇਹੋ ਜਿਹੇ ਹਾਲਾਤ ਜਿਹੜੇ ਨੇ ਕ੍ਰਿਟੀਕਲ ਲੌਂਗ ਟਰਮ ਮੈਮਰੀ ਚ ਨਹੀਂ ਗਏ ਅੱਜ ਤੱਕ ਉਹ ਸਾਡੀ ਉਸ ਸ਼ਾਰਟ ਟਰਮ ਮੈਮਰੀ ਦੇ ਵਿੱਚ ਪ੍ਰਜ਼ਰਵ ਨੇ ਔਰ ਇਹੀ ਬੰਦੇ ਨੂੰ ਕਈ ਵਾਰ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕਰ ਦਿੰਦੇ ਨੇ ਹਾਲਾਤਾਂ ਦੇ ਕਰਕੇ ਉਹ ਕਈ ਵਾਰ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਵੀ ਇਹੋ ਜਿਹੀਆਂ ਘਟਨਾਵਾਂ ਕਰ ਦਿੰਦੇ ਨੇ ਜਿਹੜੀ ਫਿਰ ਲੰਬੇ ਸਮੇਂ ਵਾਸਤੇ ਉਹਨਾਂ ਨੂੰ ਭੁਗਤਣਾ ਪੈ ਸਕਦਾ ਹੈਗਾ ਠੀਕ ਹੈ ਤੁਹਾਡੇ ਸਵਾਲ ਦਾ ਹੱਲ ਹੋ ਗਿਆ ਕਿ ਕੋਈ ਉਹਦੇ ਚ ਕੋਈ ਗੱਲ ਰਹਿ ਗਈ
3: ਹੋ ਗਿਆ
2: ਓਕੇ ਆਪਾਂ ਫਿਰ ਅੱਜ ਮੈਂ ਇਸ ਚੈਪਟਰ ਨੂੰ ਕਲੋਜ਼ ਕਰਨਾ ਹੈਗਾ ਆ ਕਿਉਂਕਿ ਫਿਰ ਅੱਗੇ ਵੀ ਤੁਰਨਾ ਹੈ ਆਪਾਂ ਮੈਂ ਹੁਣ ਤੱਕ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀਗਾ ਭਈ ਸਰੀਰ ਦੇ ਵਿੱਚ ਬ੍ਰੇਨ ਸਭ ਤੋਂ ਪਹਿਲੀ ਮੁੱਖ ਚੀਜ਼ ਹੈਗੀ ਹੈ ਜਿਹੜੀ ਸਿਰ ਦੇ ਵਿੱਚ ਹੈਗਾ ਆ ਇਹਦੇ ਵਿੱਚ ਜਦੋਂ ਵੀ ਕੋਈ ਖਰਾਬੀ ਜਾਂ ਜਦੋਂ ਵੀ ਕੁਝ ਐਸਾ ਹੁੰਦਾ ਹੈਗਾ ਆ ਔਰ ਉਹਦੇ ਮੁੱਖ ਤਿੰਨ ਕਾਰਨ ਜਿਹੜੇ ਸੀਗੇ ਮੈਂ ਉਹ ਤੁਹਾਨੂੰ ਗਿਣਾਏ ਸੀ ਔਰ ਨਿਸ਼ਾਨੀਆਂ ਵੀ ਮੈਂ ਦੱਸ ਦਿੱਤੀਆਂ ਸੀ ਵੀ ਅੱਖਾਂ ਖੋਲ ਨਹੀਂ ਸਕਦਾ ਤੇ ਜ਼ਬਰਦਸਤੀ ਖੋਲਦੇ ਹੋ ਤੇ ਫਿਰ ਅੱਖਾਂ ਦੇ ਪਿਊਪਲਸ ਡਾਇਲੇਟਡ ਹੁੰਦੇ ਨੇ ਅੱਖਾਂ ਦੇ ਪਿਊਪਲ ਡਾਇਲੇਟਡ ਵੀ ਹੁੰਦੇ ਨੇ ਤੇ ਇਨ ਸੈਂਸਿਟਿਵ ਵੀ ਹੁੰਦੇ ਨੇ ਭਾਵ ਉਹ ਲਾਈਟ ਤੋਂ ਸੈਂਸਿਟਿਵ ਆਮ ਨਾਰਮਲ ਹਾਲਾਤ ਆ ਪਰ ਜੇ ਲਾਈਟ ਤੋਂ ਵੀ ਸੈਂਸਿਟਿਵ ਨਹੀਂ ਹੈਗੇ ਤੇ ਇਹਦਾ ਮਤਲਬ ਉਹ ਇਨਸੈਂਸਿਟਿਵ ਹੋ ਗਏ ਇਹ ਹੁੰਦੇ ਹੈਗੇ ਉਸ ਤੋਂ ਬਾਅਦ ਅਸਾਂ ਇਹ ਵੇਖਿਆ ਸੀਗਾ ਵੀ ਇਹਦੇ ਪਿੱਛੇ ਸਾਡੇ ਹਾਰਮੋਨਲ ਐਕਟੀਵਿਟੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਅਸੀਂ ਕਿਹਾ ਸੀ ਮਾਚਿਸ ਦੀ ਤੀਲੀ ਦੇ ਨਾਲ ਵੀ ਜੇ ਮਾਚਿਸ ਦੀ ਤੀਲੀ ਨਹੀਂ ਤੇ ਬਾਕੀ ਸਾਰਾ ਕੁਝ ਧਰਿਆ ਧਰਿਆ ਰਹਿ ਜਾਂਦਾ ਕਿ ਰਸੋਈ ਦੇ ਵਿੱਚ ਸਾਡੀ ਰੋਟੀ ਜਾਂ ਸਾਡਾ ਕੁਝ ਐਸਾ ਬਣ ਨਹੀਂ ਸਕਦਾ ਹੈਗਾ ਤੀਸਰੀ ਗੱਲ ਆਪਾਂ ਇਹਦੇ ਨਾਲ ਜੋੜ ਕੇ ਵੇਖੀ ਸੀ ਕਿ ਗਾਰਬੇਜ ਜੇ ਰਿਲੀਵ ਨਹੀਂ ਹੋਇਆ ਤੇ ਤਾਂ ਵੀ ਉਹ ਚੀਜ਼ ਜਿਹੜੀ ਹੈ ਉਹ ਕੰਮ ਕਰਨ ਦੇ ਲਾਇਕ ਨਹੀਂ ਰਹਿੰਦੀ ਉੱਥੇ ਬਹੁਤੀ ਦੇਰ ਐਕਟ ਨਹੀਂ ਕੀਤਾ ਜਾ ਸਕਦਾ ਜਾਂ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਆਪਾਂ ਇਨ ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੱਸ ਦਿੱਤੀ ਸੀ ਫਿਰ ਇਹ ਦੱਸਿਆ ਸੀ ਵੀ ਜੇ ਸਿਰ ਤੋਂ ਸੱਟ ਲੱਗ ਜਾਵੇ ਤੇ ਉਸ ਸੱਟ ਲੱਗਣ ਦੇ ਕਾਰਨ ਹੋਰ ਨਿਸ਼ਾਨੀਆਂ ਦੇ ਵਿੱਚ ਸੀਜ਼ਰ ਸੀਗੇ ਸੀਜ਼ਰ ਹੋਣੇ ਸ਼ੁਰੂ ਹੋ ਜਾਂਦੇ ਨੇ ਹੋਰ ਨਿਸ਼ਾਨੀਆਂ ਦੇ ਵਿੱਚ ਹੀ ਅਸੀਂ ਉਲਟੀਆਂ ਦੀ ਗੱਲ ਕੀਤੀ ਸੀ ਪਰ ਨਾਲ ਮੈਂ ਇਹ ਵੀ ਗੱਲ ਕਹੀ ਸੀ ਕਿ ਬਹੁਤ ਸਾਰੇ ਹੋਰ ਕਾਰਨ ਹਨ ਜਿਹੜੇ ਸਡਨ ਕਾਰਨ ਨਹੀਂ ਹਨ ਜਿਵੇਂ ਐਪੀਲੈਪਸੀ ਦੀ ਗੱਲ ਆ ਉਹ ਬੈਕਸ ਤੋਂ ਚੱਲਿਆ ਆ ਰਿਹਾ ਕੋਈ ਐਸਾ ਕਾਰਨ ਹੈ ਉਹਦਾ ਇੱਕ ਫ੍ਰੀਕੁਐਂਸੀ ਹੈ ਕਿਸੇ ਨੂੰ ਸਾਲ ਬਾਅਦ ਅਟੈਕ ਹੋ ਗਿਆ ਕਿਸੇ ਨੂੰ 6 ਮਹੀਨੇ ਬਾਅਦ ਅਟੈਕ ਹੋ ਗਿਆ ਜੇ ਸਾਡੀ ਜਿਹੜੀ ਵੱਡੀ ਸੂਈ ਆ ਘੜੀ ਦੀ ਉਹਨੇ 1 ਘੰਟੇ ਬਾਅਦ ਹੀ 12 ਤੇ ਫੇਰ ਆਉਣਾ ਆ ਛੋਟੀ ਸੂਈ ਜਿਹੜੀ ਹੈ 1 ਘੰਟੇ ਬਾਅਦ ਸਿਰਫ ਇੱਕ ਅੱਖਰ ਹੀ ਲੰਘਦੀ ਹੈਗੀ ਹੈ ਸੋ ਇਸੇ ਤਰ੍ਹਾਂ ਦੀ ਫ੍ਰੀਕੁਐਂਸੀ ਸਾਡੇ ਬ੍ਰੇਨ ਦੇ ਵਿੱਚ ਵੀ ਹੈਗੀ ਹੈ ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਅਟੈਕਸ ਹਨ ਜਿਹਨੂੰ ਅਸੀਂ ਐਪੀਲੈਪਟਿਕ ਅਟੈਕਸ ਕਹਿ ਸਕਦੇ ਹਾਂ ਜਾਂ ਇੱਕ ਉਹਦਾ ਆਮ ਲਫ਼ਜ਼ ਹੈਗਾ ਕਨਵਲਸ਼ਨਸ ਕਨਵਲਸ਼ਨਸ ਬਹੁਤ ਤਰ੍ਹਾਂ ਦੇ ਹੈਗੇ ਨੇ ਔਰ ਉਹ ਕਨਵਲਸ਼ਨਸ ਇਸੇ ਤਰ੍ਹਾਂ ਇਸ ਫ੍ਰੀਕੁਐਂਸੀ ਦੇ ਵਿੱਚ ਕਈ ਵਾਰ ਫਿਕਸ ਹੋ ਜਾਂਦੇ ਨੇ ਕਈਆਂ ਨੂੰ ਡੇਲੀ ਅਟੈਕ ਵੀ ਆਈ ਜਾਂਦੇ ਨੇ ਕਈਆਂ ਨੂੰ 6 ਮਹੀਨੇ ਬਾਅਦ ਹੀ ਅਟੈਕ ਆਉਂਦਾ ਹੈਗਾ ਸੋ ਇਸ ਕਰਕੇ ਇਹ ਸਾਰੇ ਸੀਜ਼ਨਸ ਪਰ ਅਸੀਂ ਸਡਨ ਦੀ ਗੱਲ ਕੀਤੀ ਸੀ ਵੀ ਜੋ ਸਡਨ ਇੰਜਰੀ ਹੋਈ ਹੈ ਸਡਨ ਹੁਣ ਕੋਈ ਸੱਟ ਲੱਗੀ ਹੈ ਤੇ ਉਹਦੇ ਵਿੱਚ ਨਿਸ਼ਾਨੀ ਸੀਜ਼ਨਸ ਦੀ ਵੀ ਹੋ ਸਕਦੀ ਹੈ ਔਰ ਉਸ ਤੋਂ ਬਾਅਦ ਅਸੀਂ ਉਲਟੀ ਦੀ ਗੱਲ ਕੀਤੀ ਸੀ ਤੇ ਜਦੋਂ ਉਲਟੀ ਦੀ ਗੱਲ ਅਸੀਂ ਕੀਤੀ ਸੀ ਉਹਦੇ ਚ ਇੱਕ ਲਫ਼ਜ਼ ਮੈਂ ਇਸਤੇਮਾਲ ਕੀਤਾ ਸੀਗਾ ਰੈਚਿੰਗ ਜੀ ਕੱਚਾ ਹੁੰਦਾ ਹੈ ਉਲਟੀ ਆਉਂਦੀ ਨਹੀਂ ਔਰ ਉਲਟੀ ਆਉਂਦੀ ਹੈ ਇਹ ਦੂਸਰੀ ਫਾਰਮ ਉਹਦੀ ਹੋ ਗਈ ਫਰਟਾਈਲ ਹੋ ਗਿਆ ਜੀ ਕੱਚਾ ਹੋਣਾ ਤੀਸਰੀ ਗੱਲ ਸੀ ਭਾਈ ਕੁਛ ਹੈ ਵੀ ਨਹੀਂ ਨਿਕਲਣ ਨੂੰ ਲੇਕਿਨ ਲਗਾਤਾਰ ਜ਼ੋਰ ਇਸ ਤਰ੍ਹਾਂ ਲੱਗ ਰਿਹਾ ਆ ਜੀ ਕਿ ਕੁਛ ਨਾ ਕੁਛ ਨਿਕਲੇਗਾ ਸਰੀਰ ਦੇ ਵਿੱਚ ਉਹਨੂੰ ਅਸੀਂ ਰੈਚਿੰਗ ਕਹਿੰਦੇ ਹਾਂ ਸੋ ਇਹ ਰੈਚਿੰਗ ਟਾਈਪ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਸਿਰ ਦੇ ਵਿੱਚ ਸੱਟ ਲੱਗਣ ਤੋਂ ਬਾਅਦ ਕਿਸੇ ਵੀ ਥਾਂ ਤੇ ਬਲੱਡ ਅੰਦਰ ਵਗ ਗਿਆ ਹੈ ਜਾਂ ਫਲੂਡ CSF ਲੀਕ ਹੋ ਗਿਆ ਹੈ ਜਾਂ ਕਿਸੇ ਥਾਂ ਤੇ ਕੋਈ ਟਿਊਮਰ ਹੋ ਗਿਆ ਹੈ ਡਿਸਕ੍ਰਿਪਸ਼ਨ ਮੈਂ ਤੁਹਾਨੂੰ ਦੱਸੀ ਸੀ ਭਾਈ ਜਿਹੜੀਆਂ ਸਡਨ ਵਾਲੀਆਂ ਗੱਲਾਂ ਨੇ ਉਹ ਸਡਨ ਲਾਸ ਹੋਏਗਾ ਜੇ ਵਿਜ਼ਨ ਦਾ ਲਾਸ ਹੋਏਗਾ ਤਾਂ ਹੀਅਰਿੰਗ ਦਾ ਲਾਸ ਹੋਏਗਾ ਤਾਂ ਟੇਸਟ ਦਾ ਲਾਸ ਹੋਏਗਾ ਤਾਂ ਸੁਨੇਲ ਦਾ ਲਾਸ ਹੋਏਗਾ ਤਾਂ ਇਹ ਸਡਨ ਹੋਣ ਵਾਲੀਆਂ ਗੱਲਾਂ ਨੇ ਪਰ ਜੇ ਟਿਊਮਰ ਹੋਏਗਾ ਅੰਦਰ ਤੇ ਇਹ ਚੀਜ਼ਾਂ ਦਾ ਜਿਹੜਾ ਲਾਸ ਹੈ ਇਹਨਾਂ ਵਿੱਚੋਂ ਕਿਸੇ ਇੱਕ ਚੀਜ਼ ਦਾ ਲਾਸ ਜਾਂ ਸਾਰੀਆਂ ਚੀਜ਼ਾਂ ਦਾ ਹੀ ਲਾਸ ਇਹ ਡਿਪੈਂਡ ਕਰਦਾ ਕਿ ਕਿਸ ਥਾਂ ਤੇ ਕੋਈ ਟਿਊਮਰ ਡਿਵੈਲਪ ਹੋ ਰਿਹਾ ਤੇ ਕਿਹੜੀ ਕਿਹੜੀ ਨਸ ਨੂੰ ਉਹ ਪ੍ਰੈਸ਼ਰਾਈਜ਼ ਕਰ ਰਿਹਾ ਆ ਤੇ ਉਹਨਾਂ ਦਾ ਜਿਹੜਾ ਫੰਕਸ਼ਨ ਆ ਉਹ ਲਾਸ ਹੋਣਾ ਸ਼ੁਰੂ ਹੋ ਜਾਏਗਾ ਔਰ ਇਹ ਇੱਕ ਸਲੋ ਪ੍ਰੋਸੈਸ ਹੈ ਇਟਸ ਨਾਟ ਇਮੀਡੀਏਟ ਹੋਣ ਵਾਲਾ ਕੰਮ ਕਿ ਸਾਰੀ ਇਕਦਮ ਹੀ ਨਜ਼ਰ ਚਲੀ ਇਹ ਸਲੋ ਪ੍ਰੋਸੈਸ ਹੈ ਉਸ ਤੋਂ ਬਾਅਦ ਮੈਂ ਇਹ ਦੱਸਿਆ ਸੀ ਵੀ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਆਦਮੀ ਦੇ ਵਿੱਚ ਪਹਿਲਾ ਲਫ਼ਜ਼ ਹੁੰਦਾ ਹੈ ਇਨਏਬਿਲਿਟੀ ਹੁਣ ਇਨਏਬਿਲਿਟੀ ਵੇਖਣ ਦੀ ਇਨਏਬਿਲਿਟੀ ਜਿਹੜੀ ਸੁੰਘਣ ਦੀ ਇਨਏਬਿਲਿਟੀ ਸਟੈਂਡ ਹੋਣ ਦੀ ਇਨਏਬਿਲਿਟੀ ਵਾਕ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਇਨਏਬਿਲਿਟੀ ਜਿਹੜੀ ਹੁੰਦੀ ਹੈ ਉਹ ਆਮ ਤੌਰ ਤੇ ਉਸ ਬੰਦੇ ਦੇ ਵਿੱਚ ਆ ਜਾਂਦੀ ਹੈ ਲਾਸ ਆਫ ਬੈਲੈਂਸ ਕਿਸੇ ਵੀ ਤਰ੍ਹਾਂ ਦਾ ਬੈਲੈਂਸ ਨਹੀਂ ਕਰ ਸਕਦਾ, ਮੁਸ਼ਕਿਲ ਹੋ ਜਾਂਦਾ, ਡਿੱਗਦਾ ਹੈ। ਜਿਸ ਤਰ੍ਹਾਂ ਜਿਵੇਂ ਸ਼ਰਾਬੀ ਦਾ ਲਫ਼ਜ਼ ਮੈਂ ਇੱਥੇ ਇਸਤੇਮਾਲ ਕੀਤਾ ਸੀਗਾ, ਵੀ ਸ਼ਰਾਬੀ ਜਿਹੜੇ ਨੇ ਉਹ ਇਸ ਤਰ੍ਹਾਂ ਹੁੰਦੇ ਨੇ, ਉਹਨਾਂ ਦਾ ਕੰਟਰੋਲ ਆਪਣਾ ਆਪ ਵਿੱਚ ਨਹੀਂ ਹੁੰਦਾ ਤੇ ਜਿਸ ਕਰਕੇ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਨੇ। ਪਰ ਇਹ ਸ਼ਰਾਬ ਦੀ ਗੱਲ ਨਹੀਂ ਹੋਈ, ਇਹ ਇਸ ਗੱਲ ਦੀ ਹੋਈ ਕਿ ਉਹ ਨਰਵ ਜਿਨ੍ਹਾਂ ਨੇ ਕੰਟਰੋਲ ਕਰਨਾ, ਸਟੀਡੀਨੈਸ ਤੁਹਾਡੀ ਜਾਂ ਤੁਹਾਨੂੰ ਸਟੈਂਡ ਕਰਨਾ ਹੈਗਾ ਆ, ਉਹ ਸਾਰੇ ਕੰਮ ਨਹੀਂ ਕਰ ਰਹੇ, ਜਿਸ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ। ਤੇ ਸਪੀਚ ਹੈ, ਹੀਅਰਿੰਗ ਹੈ, ਵਿਜ਼ਨ ਹੈ, ਟੇਸਟ ਹੈ, ਸਮੈਲ ਹੈ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਆ ਜਾਂਦੀਆਂ ਨੇ। ਤੇ ਇਹ ਜਿਸ ਜਿਸ ਅੰਗ ਦੇ ਵਿੱਚ ਜਿਸ ਜਿਸ ਥਾਂ ਤੇ ਅੰਦਰ ਕੋਈ ਵਿਕਾਰ ਸ਼ੁਰੂ ਹੋਇਆ ਜਾਂ ਸੱਟ ਲੱਗੀ ਹੈ, ਉਸ ਅੰਗ ਦਾ ਜਿਹੜਾ ਇਹ ਫੰਕਸ਼ਨ ਆ ਉਹ ਲਾਸਟ ਹੋ ਜਾਂਦਾ ਹੈ। ਅਨਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਆ, ਸੈਮੀ ਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਹੈ, ਡਰਾਉਜ਼ੀ ਪਲਾਓ ਆਵਾਜ਼ ਦੇ ਦਿੱਤੀ ਹੈ ਲੇਕਿਨ ਫਿਰ ਬੇਹੋਸ਼ੀ ਚਲਾ ਗਿਆ, ਫਿਰ ਤੁਸੀਂ ਨਾਂ ਲੈ ਕੇ ਬੁਲਾਉਂਦੇ ਹੋ, ਇਹਨੂੰ ਅਸੀਂ ਡਰਾਉਜ਼ੀਨੈਸ ਕਹਿੰਦੇ ਹਾਂ। ਔਰ ਜਦੋਂ ਬੁਲਾਓ ਅਦਰਵਾਈਜ਼ ਫਿਰ ਉਹ ਉਸ ਸਟੇਜ ਦੇ ਵਿੱਚ ਪਹੁੰਚ ਜਾਂਦਾ ਹੈਗਾ। ਇਸੇ ਤਰ੍ਹਾਂ ਹੀ ਇਹ ਸਾਰੀਆਂ ਗੱਲਾਂ ਹੀ ਅਲਟੀਮੇਟ ਜੋ ਪੈਦਾ ਕਰ ਰਹੀਆਂ ਨੇ ਅੰਦਰ ਦੀ ਸਥਿਤੀ ਹੈ, ਉਹਨੂੰ ਅਸੀਂ ਕਨਫਿਊਜ਼ਨ ਕਹਿੰਦੇ ਹਾਂ। ਕਨਫਿਊਜ਼ਨ ਹੈ ਕਿ ਤੁਸੀਂ ਕੀ ਕਹਿ ਰਹੇ ਹੋ, ਤੁਸੀਂ ਵਾਰ ਵਾਰ ਨਾਂ ਲੈ ਕੇ ਉਹਨੂੰ ਕੁਛ ਕਹਿ ਰਹੇ ਹੋ, ਪਰ ਉਹ ਅਨਕੌਂਸ਼ੀਅਸ ਜਾਂ ਸੈਮੀ ਕੌਂਸ਼ੀਅਸ ਸਟੇਜ ਦੇ ਵਿੱਚ ਹੈਗਾ ਆ, ਉਸ ਹਾਲਾਤ ਦੇ ਵਿੱਚ ਉਹ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਸਕਦਾ, ਕਿਉਂਕਿ ਕਨਫਿਊਜ਼ਨ ਹੈ। ਸੁਣ ਤਾਂ ਰਹੇ ਨੇ ਨਾ ਕੰਨ, ਪਰ ਅੰਦਰ ਉਸ ਸੈਂਸ ਨੂੰ ਕ੍ਰੀਏਟ ਕਰਕੇ ਪੰਚਾਂਗਾਂ ਕੋਲੇ ਧਿਆਨ ਵਾਲੀ ਗੱਲ ਜਿਹੜੀ ਹੈ ਉਹ ਪੂਰੀ ਨਹੀਂ ਹੋ ਰਹੀ, ਸੱਟ ਲੱਗ ਗਈ ਹੈ ਜਾਂ ਗ੍ਰੈਜੂਏਟ ਕੋਈ ਟਿਊਮਰ ਵਧਣਾ ਸ਼ੁਰੂ ਹੋ ਗਿਆ ਹੈ, ਔਰ ਉਹ ਇਸ ਸਟੇਜ ਤੇ ਪਹੁੰਚ ਗਿਆ ਹੈ ਕਿ ਉੱਥੋਂ ਦਾ ਜਿਹੜਾ ਫੰਕਸ਼ਨ ਹੈ ਉਹ ਪੂਰੀ ਤਰ੍ਹਾਂ ਲਾਸਟ ਹੋ ਗਿਆ ਹੈ। ਬੱਚਿਆਂ ਦੇ ਸਬੰਧ ਵਿੱਚ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਭਈ ਇੱਕ ਲਗਾਤਾਰ ਕਰਾਈ ਹੁੰਦੀ ਹੈ ਸੈਰੀਬ੍ਰਲ ਪਲਾਜ਼ੀ, ਔਰ ਉਸਦੇ ਵਿੱਚ ਆਮ ਤੌਰ ਤੇ ਬੱਚੇ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ, ਉਹ ਰੋਣੋ ਚੁੱਪ ਨਹੀਂ ਕਰਦਾ, ਕਰਾਈ ਕਰਨਾ ਚੁੱਪ ਨਹੀਂ ਕਰਦਾ, ਔਰ ਉਸੇ ਹਾਲਾਤ ਵਿੱਚ ਨਾ ਉਹ ਖਾਂਦਾ ਹੈ, ਨਾ ਉਹ ਪੀਂਦਾ ਹੈਗਾ, ਨਾ ਉਹ ਪਲੇ ਕਰਨ ਵਾਲੀ ਤਾਂ ਕਾਹਦੀ ਬਹੁਤ ਦੂਰ ਦੀ ਰਹਿ ਗਈ ਨਾ, ਭਾਵ ਕੀ ਆ ਉਹਦੇ ਵੀ ਸਾਰੇ ਜਿਹੜੇ ਸਕਿੱਲ ਨੇ ਉਹ ਆਮ ਤੌਰ ਤੇ ਲਾਸਟ ਹੋ ਜਾਂਦੇ ਨੇ। ਤੇ ਇੱਥੇ ਆਪਾਂ ਆ ਕੇ ਬੀਬੀਆਂ ਨੂੰ ਇੱਕ ਹਦਾਇਤ ਕੀਤੀ ਸੀ, ਬੱਚੇ ਕਈ ਵਾਰ ਅਚਨਚੇਤ ਤੁਹਾਡੇ ਬੇਧਿਆਨੀ ਹੋਣ ਦੇ ਨਾਲ ਡਿੱਗ ਪੈਂਦੇ ਨੇ ਕਿਸੇ ਖਾਸ ਤੌਰ ਤੇ। ਵੈਸੇ ਕੁਦਰਤ ਨੇ ਬੱਚਿਆਂ ਦੀ ਫਲੈਕਸੀਬਿਲਿਟੀ ਬੜੀ ਬਣਾਈ ਹੋਈ ਹੈ ਅੰਗਾਂ ਦੇ ਵਿੱਚ, ਜਿਵੇਂ ਜਿਵੇਂ ਅਸੀਂ ਜਵਾਨ ਹੁੰਦੇ ਹਾਂ ਉਵੇਂ ਸਾਡੇ ਮਸਲ ਮਾਸਪੇਸ਼ੀਆਂ ਨਰਵ ਤੰਤੂ ਸਾਰਾ ਕੁਛ ਰਿਜਿਡ ਹੁੰਦਾ ਜਾਂਦਾ, ਪਰ ਪਹਿਲਾਂ ਇਹ ਬੜਾ ਫਲੈਕਸੀਬਲ ਹੁੰਦਾ। ਇਸੇ ਕਰਕੇ ਤੇ ਜਦੋਂ ਡਿਲੀਵਰੀ ਹੁੰਦੀ ਹੈ ਬੱਚੇ ਦੀ ਅਸੀਂ ਕਹਿੰਦੇ 10 ਸੈਂਟੀਮੀਟਰ ਡਾਇਮੀਟਰ ਹੈਗਾ ਆ, ਤੇ ਮਾਂ ਦੇ ਜਣ ਨੰਗਾਂ ਦਾ ਦੇ ਆਉਣ ਦਾ, ਤੇ ਜੇ ਸਿਰ ਵੱਡਾ ਹੋਵੇ ਤੇ ਤਾਂ ਵੀ ਫਲੈਕਸੀਬਲ ਹੋ ਕੇ ਉਹਦੇ ਉੱਪਰ ਇੱਕ ਫੋਬੀਆ ਕੈਪੀਟਸ ਬਣਦਾ, ਉਹਦੀ ਗੱਲ ਮੈਂ ਕਰੀ ਸੀਗੀ, ਐਲ ਕਰਕੇ ਤੇ ਸਿਰ ਉਹਦਾ ਬਾਹਰ ਆ ਜਾਂਦਾ ਹੈਗਾ। ਤੋ ਮਤਲਬ ਬੜੀ ਫਲੈਕਸੀਬਿਲਿਟੀ ਹੁੰਦੀ ਹੈ ਸਿਰ ਦੇ ਵਿੱਚ ਜਾਂ ਹੋਰ ਬਾਕੀ ਅੰਗਾਂ ਦੇ ਵਿੱਚ ਵੀ, ਔਰ ਉਸ ਫਲੈਕਸੀਬਿਲਿਟੀ ਦੇ ਕਰਕੇ ਬਹੁਤ ਸਾਰੀਆਂ ਸੱਟਾਂ ਚੋਟਾਂ ਦਾ, ਕਿਉਂਕਿ ਬੱਚੇ ਤੇ ਆਮ ਹੀ ਡਿੱਗਦੇ ਰਹਿੰਦੇ ਨੇ, ਉਹਨਾਂ ਦਾ ਇੰਨਾ ਵੱਡਾ ਇਫੈਕਟ ਨਹੀਂ ਹੁੰਦਾ। ਪਰ ਸਡਨ ਕੋਈ ਬਹੁਤ ਜ਼ਿਆਦਾ ਹੀ ਐਸਾ ਕੁਛ ਹੋ ਗਿਆ ਹੋਵੇ ਤੇ ਉਸ ਹਾਲਾਤ ਦੇ ਵਿੱਚ ਆਮ ਤੌਰ ਤੇ ਬੱਚੇ ਜਿਹੜੇ ਨੇ ਉਹ ਰੋਣੋ ਚੁੱਪ ਨਹੀਂ ਕਰਦੇ, ਖਾਣਾ ਪੀਣਾ ਜਾਂ ਖੇਡਣਾ ਤੇ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ। ਔਰ ਮੈਂ ਯਾਦ ਕਰਾ ਦਿਆਂ ਟੀਚਿੰਗ ਦੇ ਸੰਬੰਧ ਵਿੱਚ, ਟੀਚਿੰਗ ਵੀ ਹਾਲਾਂਕਿ ਇਹ ਨਾਰਮਲ ਫਿਜ਼ੀਓਲੋਜੀਕਲ ਕੰਮ ਹੈ, ਨਾਰਮਲ ਤੌਰ ਤੇ ਵਾਪਰਨ ਵਾਲੀ ਘਟਨਾ ਹੈ ਕਿ ਹਰ ਬੱਚੇ ਨੇ 5-6 ਮਹੀਨੇ ਤੋਂ ਬਾਅਦ ਪਹਿਲਾਂ ਦੰਦ ਕੱਢਣਾ ਹੀ ਕੱਢਣਾ ਹੈ ਤੇ ਬਾਕੀ 2 ਸਾਲਾਂ ਚ 24 ਦੰਦ 20 ਦੰਦ ਨੇ ਉਹ ਪੂਰੇ ਕਰਨੇ ਹਨ, ਇਹ ਸਾਰਾ ਇੱਕ ਰੁਟੀਨ ਹੈਗਾ। ਪਰ ਕਈ ਵੇਲਾ ਇਹ ਇੰਨਾ ਜ਼ਿਆਦਾ ਪੇਨਫੁਲ ਹੁੰਦਾ ਆ, ਇਹ ਵੀ ਬੱਚਿਆਂ ਦੇ ਵਿੱਚ ਇਸ ਟਾਈਪ ਦੀ ਇੱਕ ਇੰਜਰੀ ਟਾਈਪ ਕੰਡੀਸ਼ਨ ਪੈਦਾ ਕਰ ਦਿੰਦਾ ਆ ਕਿ ਉਹ ਇੰਟਰਨਲ ਇੰਜਰੀ ਫੀਲ ਕਰਦੇ ਨੇ। ਉਦੋਂ ਵੀ ਬਹੁਤ ਸਾਰੇ ਬੱਚੇ ਖਾਣਾ ਪੀਣਾ ਛੱਡ ਦਿੰਦੇ ਆ, ਉਦੋਂ ਵੀ ਬਹੁਤ ਸਾਰੇ ਬੱਚੇ ਬਹੁਤ ਰੋਂਦੇ ਨੇ, ਚੁੱਪ ਨਹੀਂ ਕਰਵਾਇਆ ਜਾ ਸਕਦੇ, ਔਰ ਖੇਡਣਾ ਤੇ ਬਹੁਤ ਦੂਰ ਦੀ ਗੱਲ ਹੈ। ਇਸ ਹਾਲਾਤ ਵਿੱਚ ਜਿਹੜੇ ਬੱਚੇ ਨੇ ਉਹ ਖੇਡਣ ਤੋਂ ਮਜਬੂਰ ਹੁੰਦੇ ਨੇ, ਉਹ ਨਹੀਂ ਖੇਡ ਸਕਦੇ। ਤੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬੱਚਿਆਂ ਦੇ ਕੰਡੀਸ਼ਨ ਚ ਵੀ ਹੋ ਸਕਦੀਆਂ ਨੇ ਜੇ ਉਹਨਾਂ ਨੂੰ ਕੋਈ ਸੱਡਨ ਤੇ ਟੋਟ ਸੱਟ ਲੱਗ ਜਾਵੇ। ਪਰ ਮੈਂ ਇਹਦੇ ਸੱਤ ਚੋਟ ਦੇ ਵਿੱਚ ਨਾਲ ਡੈਂਟੀਸ਼ਨ ਨੂੰ ਵੀ ਜੋੜ ਦਿੱਤਾ ਕਿ ਕਈ ਵਾਰਾਂ ਕੰਪਲੀਕੇਟਡ ਡੈਂਟੀਸ਼ਨ ਹੁੰਦੀ ਹੈ, ਉਹਦੇ ਕਾਰਨ ਨੇ ਬਹੁਤ ਸਾਰੇ ਫੈਕਟਰ ਨੇ ਜਿਸ ਕਰਕੇ ਐਸਾ ਹੋ ਸਕਦਾ ਹੈ। ਉਹਦੀ ਗੱਲ ਮੈਂ ਜੇ ਕਰਾਂਗਾ ਤੇ ਲੰਬੀ ਹੋ ਜਾਣੀ ਹੈ, ਕਿਉਂਕਿ ਉਹਦੇ ਚ ਪੈਰਾਥਾਇਰਾਇਡ ਗਲੈਂਡ ਦਾ ਵੀ ਉਹਦੇ ਚ ਯੋਗਦਾਨ ਹੈ, ਉਹਦੇ ਚ ਹੱਡੀਆਂ ਦਾ ਵੀ ਯੋਗਦਾਨ ਹੈਗਾ, ਤੇ ਉਹ ਮੈਂ ਬਾਅਦ ਚ ਗੱਲ ਕਰਾਂਗਾ। ਜਿਸ ਕਰਕੇ ਕਈ ਵਾਰਾਂ ਬੱਚਿਆਂ ਦਾ ਟੀਚਿੰਗ ਪੀਰੀਅਡ ਜਿਹੜਾ ਆ ਉਹ ਬੜਾ ਕੰਪਲੀਕੇਟਡ ਹੋ ਜਾਂਦਾ ਆ, ਔਰ ਉਹ ਵੀ ਇੱਕ ਤਰ੍ਹਾਂ ਦੀ ਬ੍ਰੇਨ ਇੰਜਰੀ ਵਰਗਾ ਹੀ ਕੰਮ ਹੁੰਦਾ, ਤੇ ਉਹ ਸਾਈਨ ਐਂਡ ਸਿੰਪਟਮ ਜਿਹੜੇ ਤੁਹਾਨੂੰ ਮੈਂ ਬ੍ਰੇਨ ਇੰਜਰੀ ਦੇ ਦੱਸੇ ਨੇ ਨਾ ਉਹ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਮੋਟੇ ਤੌਰ ਤੇ ਅਸੀਂ ਲੋਕੋਮੋਟਰੀ ਸਾਰੀਆਂ ਗੱਲਾਂ ਕਰ ਦਿੱਤੀਆਂ, ਸੈਂਸਰੀ ਦੇ ਤੌਰ ਤੇ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਪੰਜੋ ਸੈਂਸਿਸ ਨੇ ਉਹਨਾਂ ਪੰਜਾਂ ਹੀ ਸੈਂਸਿਸ ਦਾ ਜਿਹੜਾ ਫੰਕਸ਼ਨ ਹੈ ਉਹ ਲਾਸਟ ਹੋ ਜਾਂਦਾ ਹੈ ਜਾਂ ਡਿਮਨਿਸ਼ਡ ਹੋ ਜਾਂਦਾ ਹੈ। ਸੁਣਨਾ, ਕਿਸੇ ਆਵਾਜ਼ ਆਈ ਤੋਂ ਰਿਕੋਗਨਾਈਜ਼ ਕਰਨਾ ਕਿ ਕੌਣ ਬੋਲਦਾ ਤੇ ਕੀ ਕਹਿ ਰਿਹਾ ਹੈਗਾ ਆ। ਹੱਥਾਂ ਦਾ ਕੰਮ, ਅੱਖਾਂ ਦਾ ਕੰਮ, ਉਹ ਸਾਰਾ ਜਿਹੜਾ ਜਿਹੜਾ ਉਹਨਾਂ ਨੇ ਕਰਨਾ ਹੈਗਾ, ਹੋਲਡ ਹੱਥ ਨਾਲ ਕੋਈ ਹੋਲਡ ਕਰਨੀ ਹੈ, ਚੀਜ਼ ਫੜਨੀ ਹੈ, ਕੋਈ ਚੀਜ਼ ਨਹੀਂ ਫੜ ਸਕਦਾ। ਇਸੇ ਤਰ੍ਹਾਂ ਹੀ ਹੱਥਾਂ ਤੇ ਅੱਖਾਂ ਨੂੰ ਵੇਖ ਕੇ ਮੈਂ ਕਿਹੜੀ ਚੀਜ਼ ਕਿੱਥੇ ਪਈ ਹੈ ਮੈਂ ਉਹਨੂੰ ਫੜਨਾ ਹੈਗਾ, ਇਹ ਕੋਆਰਡੀਨੇਸ਼ਨ ਲਾਸਟ ਹੋ ਜਾਂਦਾ ਹੈ ਉਹਦਾ ਆਪਸ ਵਿੱਚ ਕੋਆਰਡੀਨੇਸ਼ਨ। ਜਿਸ ਤਰ੍ਹਾਂ ਮੈਂ ਪ੍ਰਕਿੰਸਨ ਦੀ ਗੱਲ ਕਰਦਿਆਂ ਤੁਹਾਨੂੰ ਕਿਹਾ ਸੀਗਾ, ਅਲਜ਼ਾਈਮਰ ਬ੍ਰੇਨ ਦੀ ਯਾਦਾਸ਼ਤ ਨਾਲ ਸੰਬੰਧ ਸੀ, ਪ੍ਰਕਿੰਸਨ ਜਿਹੜੀ ਹੈ ਇਨਕੋਆਰਡੀਨੇਸ਼ਨ ਸੀਗਾ, ਬ੍ਰੇਨ ਦਾ ਇਨਕੋਆਰਡੀਨੇਸ਼ਨ ਸੀ। ਅੱਖਾਂ ਵੇਖ ਰਹੀਆਂ ਨੇ ਕਿ ਆਹ ਕੱਪ ਪਿਆ ਹੈ ਸਾਹਮਣੇ, ਔਰ ਤੁਸੀਂ ਉਸ ਕੱਪ ਨੂੰ ਫੜਨ ਵਾਸਤੇ ਹੱਥਾਂ ਨੂੰ ਹਦਾਇਤ ਕਰ ਦਿੰਦਾ ਬ੍ਰੇਨ ਕਿ ਆਹ ਫੜੋ, ਲੇਕਿਨ ਹੱਥ ਉਹਨੂੰ ਉਹਦੇ ਮੁਤਾਬਕ ਉਹਦੀ ਸਿਹਤ ਵਿੱਚ ਜਾ ਕੇ ਨਹੀਂ ਫੜਦੇ ਤੇ ਸਾਡਾ ਚਾਹ ਦਾ ਕੱਪ ਵੀ ਡੁੱਲ ਜਾਂਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੀਤੀਆਂ ਸੀ। ਦੂਸਰੀ ਗੱਲ ਇਹ ਸੀ ਭਾਈ, ਆਮ ਤੌਰ ਤੇ ਸਾਡਾ ਅੱਖਾਂ ਦਾ ਸਿਸਟਮ ਕੁਦਰਤ ਨੇ ਇਸ ਤਰ੍ਹਾਂ ਦਾ ਬਣਾਇਆ ਹੋਇਆ ਵੀ ਇਹਦੇ ਵਿੱਚ ਬਲੈਕ ਸਪੋਟ ਨਹੀਂ ਹੈਗਾ, ਜਿਵੇਂ ਕਿ ਕਾਰਾਂ ਚ ਅਸੀਂ ਵੇਖਦੇ ਹਾਂ ਬਲੈਕ ਸਪੋਟ ਹੁੰਦਾ ਆ। ਇਹ ਕਾਫੀ ਵਾਈਡ ਰੇਂਜ ਹੈ ਜੀ, ਸਾਈਡਾਂ ਤੇ ਵੀ ਅਸੀਂ ਵੇਖਦੇ ਹਾਂ ਤੇ ਸਾਈਡਾਂ ਤੋਂ ਵੀ ਮੈਂ ਆਪਣਾ ਰਾਈਟ ਸਾਈਡ ਦਾ ਦਰਵਾਜ਼ਾ ਹੁਣ ਵੇਖ ਰਿਹਾ ਹਾਂ। ਸੋ ਇਸ ਤਰ੍ਹਾਂ ਘੁਮਾ ਕੇ ਅਸੀਂ ਅੱਖਾਂ ਨੂੰ ਕਾਫੀ ਐਂਗਲ ਤੱਕ ਅਸੀਂ ਇਹਦਾ ਵੇਖ ਸਕਦੇ ਹਾਂ, ਮੋਰ ਦੈਨ 180 ਤੱਕ ਵੀ ਅਸੀਂ ਵੇਖ ਸਕਦੇ ਹਾਂ ਜੀ। ਟੋਟਲ 360 ਡਿਗਰੀ ਸਾਡੇ ਕੋਲ ਐਂਗਲ ਹੋਇਆ, ਚਾਰਜ ਫਿਰ ਇਹਦਾ 180 ਤੱਕ ਵੀ ਅਸੀਂ ਮੈਕਸੀਮਮ ਇਹਨੂੰ ਚਾਰਜ ਫਿਰ ਵੇਖ ਸਕਦੇ ਹਾਂ, ਭਾਵ ਬਲੈਕ ਸਪੋਟ ਹੈ ਨਹੀਂ। ਔਰ ਇਸ ਹਾਲਾਤ ਦੇ ਵਿੱਚ ਆਮ ਤੌਰ ਤੇ ਬਲੈਕ ਸਪੋਟ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਸੇ ਇੱਕ ਜਾਂ ਦੂਸਰੀ ਸਾਈਡ ਤੇ, ਕਿਸੇ ਇੱਕ ਅੱਖ ਦੇ ਵਿੱਚ, ਸੱਜੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਖੱਬੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਜਾਂ ਕੋਈ ਚੀਜ਼ਾਂ ਦੋ ਦੋ ਡਬਲ ਡਬਲ ਦਿਖਾਈ ਦੇਣੀਆਂ ਸ਼ੁਰੂ ਹੋ ਗਈਆਂ ਨੇ ਜੀ। ਇਹ ਇਸ ਤਰ੍ਹਾਂ ਦੇ ਇਹਨਾਂ ਨੂੰ ਅਸੀਂ ਲੈਂਦੇ ਹਾਂ ਡਿਲੂਜ਼ਨਸ, ਡਿਲੂਜ਼ਨਸ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਸਾਹਮਣੇ ਇਹ ਰੱਸੀ ਹੈ, ਉਹ ਲੱਗਦਾ ਕਿਤੇ ਸੱਪ ਆ, ਹੁਣ ਰਾਤ ਵੇਲੇ ਤੇ ਕਿਸੇ ਨੂੰ ਵੀ ਲੱਗ ਸਕਦਾ, ਪਰ ਜੇ ਦਿਨ ਵੇਲੇ ਕਿਸੇ ਨੂੰ ਲੱਗ ਰਿਹਾ ਆ ਵੀ ਉਹ ਰੱਸੀ ਹੈ ਜਾਂ ਸੱਪ ਹੈ, ਤੇ ਇਹਨਾਂ ਨੂੰ ਅਸੀਂ ਡਿਲੂਜ਼ਨਸ ਦੇ ਵਿੱਚ ਲੈਂਦੇ ਹਾਂ। ਔਰ ਇਹ ਵੀ ਆਮ ਤੌਰ ਤੇ ਇਹ ਐਕਿਊਟ ਟਾਈਪ ਦੀ ਕੰਡੀਸ਼ਨ ਵੀ ਹੋ ਸਕਦੀ ਹੈ ਕਿ ਸਡਨ ਚੋਟ ਲੱਗੀ ਸੀ, ਉਦੋਂ ਬਾਅਦ ਇਹਨੂੰ ਇਸ ਤਰ੍ਹਾਂ ਦੇ ਡਿਲੂਜ਼ਨ ਹੋਣੇ ਸ਼ੁਰੂ ਹੋ ਗਏ। ਔਰ ਇਹ ਕਰੋਨਿਕ ਕੰਡੀਸ਼ਨ ਵੀ ਹੋ ਸਕਦੀ ਹੈ ਜਿਹੜੀ ਖਾਸ ਤੌਰ ਤੇ ਬਜ਼ੁਰਗਾਂ ਚ ਪੈਦਾ ਹੁੰਦੀ ਹੈ, 75-80 ਸਾਲ ਦੀ ਉਮਰ ਤੋਂ ਬਾਅਦ ਆਮ ਤੌਰ ਤੇ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸਾਡੇ ਜਿਹੜੇ ਨਰਵ ਸੈੱਲ ਨੇ ਨਾ ਉਹ ਹੁਣ ਉਹ ਡੈਮੇਜ ਹੋਣੇ ਸ਼ੁਰੂ ਹੋ ਗਏ, ਔਰ ਹੁਣ ਉਹਨਾਂ ਦੀ ਰਿਪੇਅਰ ਜਾਂ ਭਰਪਾਈ ਜਿਹੜੀ ਹੈ ਉਹ ਹੋਣੀ ਬੜੀ ਮੁਸ਼ਕਲ ਹੋ ਗਈ। ਇਸ ਕਰਕੇ ਇਹ ਸਾਡੀ ਯਾਦਾਸ਼ਤ ਜਿਹੜੀ ਹੈ, ਇਹ ਸਾਡੀ ਜਿਹੜੀ ਮੈਮਰੀ ਜਿਹੜੀ ਹੈ, ਇਹ ਲਾਸ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਕੱਲੀ ਮੈਮਰੀ ਹੀ ਲਾਸ ਨਹੀਂ ਹੁੰਦੀ, ਸਾਡੀਆਂ ਸੈਂਸੇਸ਼ਨ ਦੀਆਂ ਸਾਰੀਆਂ ਚੀਜ਼ਾਂ ਸਲੋ, ਤੁਸੀਂ ਵੇਖੋ ਨਾ ਜਵਾਨ ਮੁੰਡਾ ਤੇ ਅੱਜ ਕੱਲ ਤਾਂ ਵੈਸੇ ਜਵਾਨ ਵੀ ਐਨਕਾਂ ਲਾਈ ਫਿਰਦੇ ਨੇ ਤੇ ਨਜ਼ਰ ਕਮਜ਼ੋਰ ਹੁੰਦੀ ਕੰਪਿਊਟਰ ਵੇਖ ਵੇਖ ਕੇ ਵੇਖ ਵੇਖ ਕੇ, ਜਾਂ ਪਿੱਛੋਂ ਡੈਫੀਸ਼ੀਐਂਸੀ ਖੁਰਾਕਾਂ ਦੀ ਵੀ ਹੋ ਸਕਦੀ। ਪਹਿਲਾਂ ਤਾਂ ਐਸਾ ਨਹੀਂ ਸੀ ਹੁੰਦਾ, ਪਹਿਲਾਂ ਤਾਂ ਕਿਸੇ ਬੁੱਢੇ ਨੂੰ 55-60 ਸਾਲ ਦਾ ਬੰਦਾ ਹੁੰਦਾ ਸੀ ਤੇ ਉਹਦੇ ਹੀ ਵੇਖਦੇ ਸੀ ਵੀ ਐਨਕ ਲੱਗੀ ਹੁੰਦੀ ਸੀ, ਅੱਜ ਹਰੇਕ ਦੇ ਹੀ ਐਨਕ ਲੱਗੀ ਹੋਈ ਹੈ, ਛੋਟੇ ਛੋਟੇ ਬੱਚਿਆਂ ਦੀ ਲੱਗੀ ਹੁੰਦੀ ਹੈ। ਇਨ ਏਬਿਲਿਟੀ ਤਾਂ ਉਹੀ ਹੈ, ਕਮੀ ਪੇਸ਼ੀ ਤਾਂ ਉਹੀ ਹੈ ਕਿ ਸਾਡੀ ਉਹ ਜਿਹੜੀਆਂ ਨਰਵਸ ਨੇ ਜਾਂ ਆਪਟਿਕ ਨਰਵ ਹੈ ਉਹਨੇ ਜਿਹੜਾ ਫੰਕਸ਼ਨ ਕਰਨਾ ਸੀ ਉਹ ਨਾਰਮਲ ਨਹੀਂ ਕਰ ਸਕਦੀ, ਉਹਦੇ ਉੱਪਰ ਕੁਛ ਨਾ ਕੁਛ ਤਾਂ ਹੋਇਆ ਹੈ ਨਾ, ਕੁਛ ਨਾ ਕੁਛ ਤੇ ਕਮੀ ਪੇਸ਼ੀ ਉਹਦੇ ਚ ਆਈ ਹੈ ਨਾ। ਸੋ ਇਸ ਕਰਕੇ ਸਾਰੀਆਂ ਕੰਡੀਸ਼ਨਾਂ ਕੱਲੇ ਇੱਕ ਸੈਂਸਰੀ ਪਾਵਰ ਦੀਆਂ ਨਹੀਂ, 30 ਡੰਗ ਹੈਗੀ ਹੈ, ਗਲਾਸੋਫਰਿੰਜਲ ਨਰਵ ਹੈਗੀ ਹੈ, ਆਹ ਸਾਡੀ ਆਵਾਜ਼ ਜਿੱਥੋਂ ਆਉਂਦੀ ਹੈ, ਐਪੀਗਲੋਟਿਸ ਦਾ ਏਰੀਆ ਹੈ ਜੀਭ ਦੇ ਪਿਛਲੇ ਪਾਸੇ, ਇਹ ਸਾਰੇ ਫੰਕਸ਼ਨ ਹੀ ਲਾਸਟ ਹੋਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਸਾਰੇ ਦੇ ਸਾਰੇ ਹੀ ਨਰਵ ਦੇ ਨਾਲ ਕੰਟਰੋਲ ਕੀਤੇ ਜਾਂਦੇ ਨੇ ਤੇ ਨਰਵ ਦਾ ਜਿਹੜਾ ਇਸ਼ੂ ਹੁੰਦੀਆਂ ਨਰਵਸ ਉਹ ਬ੍ਰੇਨ ਚ ਹੁੰਦੀਆਂ ਨੇ। ਉਹਦੇ ਬਾਰੇ ਆਪਾਂ ਡਿਟੇਲ ਅੱਗੇ ਇੱਕ ਵਾਰ ਕਰ ਚੁੱਕੇ ਹਾਂ, ਫਿਰ ਕਰਾਂਗੇ ਜਦੋਂ ਸਮਾਂ ਆਏਗਾ। 12 ਪੇਅਰਸ ਆਫ ਗੈਨੀਅਨ ਨਰਵ ਦੀ ਮੈਂ ਗੱਲ ਕਰੀ ਸੀ, 12 ਜੋੜੇ ਭਾਵ 24 ਨਰਵਸ ਨੇ, 12 ਸੱਜੇ ਪਾਸੇ 12 ਖੱਬੇ ਪਾਸੇ, ਔਰ ਉਹ ਆਪਸ ਚ ਕ੍ਰਾਸ ਹੋ ਕੇ ਚੱਲਦੀਆਂ ਨੇ, ਸੱਜੇ ਦੀ ਖੱਬੇ ਨੂੰ ਕੰਟਰੋਲ ਕਰਦੀਆਂ ਨੇ, ਖੱਬੇ ਦੀ ਸੱਜੇ ਨੂੰ ਕੰਟਰੋਲ ਕਰਦੀਆਂ ਨੇ, ਔਰ ਸਾਰੇ ਸਰੀਰ ਦਾ ਕੰਟਰੋਲ ਉਹਨਾਂ ਦਾ ਹੁੰਦਾ ਤੇ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਫਾਈਬਰ। ਹੁਣ ਤੁਸੀਂ ਦੇਖਦੇ ਹੋ ਨਾ ਘਰ ਦੇ ਵਿੱਚ ਕਮਰੇ ਦੇ ਵਿੱਚ, ਯਾਰ ਕਿਚਨ ਚ ਲਾਈਟ ਹੈ ਨੀ, ਬਾਕੀ ਤਾਂ ਸਾਰੇ ਥਾਵਾਂ ਤੇ ਲਾਈਟ ਹੈਗੀ ਹੈ, ਇਹਦਾ ਮਤਲਬ ਕੀ ਆ? ਕੋਈ ਖਾਸ ਕੋਈ ਪਾਰਟੀਕਲ ਨਰਵ ਤੰਤੂ ਉਹਦੇ ਵਿੱਚ ਜਿਹੜੀ ਲਾਈਨ ਚ ਆ ਰਹੀ ਸੀ ਉਹਦੇ ਵਿੱਚ ਪਾਰਟੀਕਲ ਟਾਈਪ ਤੇ ਡੈਮੇਜ। ਮੈਂ ਇੱਕ ਹੋਰ ਐਗਜ਼ਾਮਪਲ ਦਿਆਂ ਤੁਹਾਨੂੰ ਇਸ ਹਾਲਾਤ ਦੇ ਵਿੱਚ, ਤੇ ਬਾਕੀ ਸਾਰਾ ਸਰੀਰ ਲੱਤਾਂ ਬਾਹਾਂ ਸਾਰਾ ਕੁਛ ਠੀਕ ਕੰਮ ਕਰ ਰਿਹਾ ਹੈਗਾ। ਇੱਕ ਆਦਮੀ ਆ ਕੇ ਕਹਿੰਦਾ ਮੇਰੀ ਤਾਂ ਜੀ ਆਹ ਜਿਹੜੀ ਉਂਗਲ ਹੈ ਨਾ ਇਹ ਬੜੀ ਸਟਿਫ ਹੈ, ਇਹ ਹਿਲਦੀ ਜੁਲਦੀ ਨਹੀਂ ਹੈ, ਜੋ ਮੈਂ ਮੂਵ ਕਰਨੀ ਚਾਹੁੰਦਾ ਤੇ ਮੂਵ ਨਹੀਂ ਹੁੰਦੀ। ਅਸੀਂ ਕੀ ਵੇਖਦੇ ਹਾਂ, ਸਰਵਾਈਕਲ ਪਲੈਕਸਸ ਦੇ ਵਿੱਚੋਂ ਜਿਹੜੀਆਂ ਨਰਵਸ ਨਿਕਲਦੀਆਂ ਨੇ ਉਹ ਸਾਡੀ ਬਾਂਹ ਨੂੰ ਕੰਟਰੋਲ ਕਰਦੀਆਂ, ਔਰ ਬਾਂਹ ਨੂੰ ਕੰਟਰੋਲ ਕਰਨ ਵਾਲੀਆਂ ਸੱਤ ਸੱਜੇ ਪਾਸੇ, ਸੱਤ ਖੱਬੇ ਪਾਸੇ, ਔਰ ਸੱਤਾਂ ਦੇ ਵਿੱਚ ਹੀ ਸੈਂਸਰੀ ਤੇ ਲੋਕੋਮੋਟਰੀ ਫਾਈਬਰ ਕੰਟਰੋਲ ਹੈਗਾ ਹੈਗਾ, ਔਰ ਉਹਨਾਂ ਵਿੱਚੋਂ ਕਿਹੜੀ ਜਿਹੜੀ ਨਸ ਹੈਗੀ ਹੈ ਪਾਰਟੀਕਲ ਖਾਸ ਤੌਰ ਤੇ ਸਤਾਉਣ ਦੇ ਵਿੱਚ ਕਿਸੇ ਥਾਂ ਤੇ ਸੱਟ ਵੱਜ ਗਈ, ਕੁਝ ਐਸਾ ਹੋ ਗਿਆ, ਕੋਈ ਚੀਲ ਤੇ ਡਿੱਗ ਪਈ। ਆਮ ਤੌਰ ਤੇ ਤੁਸੀਂ ਵੇਖਦੇ ਹੋ ਕਿ ਜਿਹੜੇ ਲੋਕ ਭਲਵਾਨ ਹੁੰਦੇ ਨੇ, ਘੁਲਣ ਵਾਲੇ ਹੁੰਦੇ ਨੇ, ਕਬੱਡੀ ਖੇਡਦੇ ਤੇ ਧੌਲਾ ਮਾਰਦੇ ਨੇ, ਕਈ ਵਾਰ ਐਸਾ ਹੁੰਦਾ ਉਸ ਵੇਲੇ ਸਰੀਰ ਬੜਾ ਕਾਇਮ ਹੁੰਦਾ, ਸਾਨੂੰ ਮਹਿਸੂਸ ਨਹੀਂ ਹੁੰਦਾ, ਬਾਅਦ ਵਿੱਚ ਜਾ ਕੇ ਕਈ ਵਾਰ ਐਸਾ ਹੁੰਦਾ। ਇਹਨਾਂ ਲੋਕਾਂ ਦੇ ਤੁਸੀਂ ਵੇਖੋ ਕਿ ਜੋੜ, ਗੋਡੇ, ਹੱਥ, ਉਂਗਲਾਂ ਬਹੁਤ ਸਾਰੀਆਂ ਕੰਮ ਕਰਨ ਤੋਂ ਰਹਿ ਜਾਂਦੀਆਂ। ਉਹਦਾ ਮਤਲਬ ਕੀ ਹੁੰਦਾ ਕਿ ਉਹਨਾਂ ਦੇ ਪਿਛਲੇ ਪਾਸੇ ਉਸ ਟਾਈਪ ਦੇ ਕਲੌਟਸ ਹੋ ਗਏ ਆ ਜਿਹੜੇ ਉਹਨਾਂ ਨਸਾਂ ਦੇ ਉੱਪਰ ਪ੍ਰੈਸ਼ਰਾਈਜ਼ ਪ੍ਰੈਸ਼ਰ ਪਾ ਰਹੇ ਨੇ ਤੇ ਉਹਨਾਂ ਦਾ ਕੰਮ ਨਾਰਮਲ ਨਹੀਂ ਹੁੰਦਾ। ਬਹੁਤ ਸਾਰੇ ਮਾਲਸ਼ਾਂ ਮੂਸ਼ਾਂ ਕਰਕੇ ਤੇ ਸਾਰਾ ਕੁਝ ਉਹਦੇ ਨਾਲ ਠੀਕ ਵੀ ਹੁੰਦੇ ਨੇ, ਐਸਾ ਨਹੀਂ ਕੋਈ ਠੀਕ ਨਹੀਂ ਹੁੰਦੇ, ਪਰ ਇਹ ਡਿਪੈਂਡ ਕਰਦਾ ਕਿ ਤੁਹਾਡੀ ਰਿਪੇਅਰ ਦੀ ਕਪੈਸਿਟੀ, ਤੁਸੀਂ ਕਿਹੜੀ ਉਮਰ ਦੇ ਵਿੱਚ ਹੋ ਤੇ ਰਿਪੇਅਰ ਦੀ ਕਪੈਸਿਟੀ ਮੈਟਾਬੋਲਿਕ ਰੇਟ ਦੇ ਮੁਤਾਬਕ ਕਿੰਨੀ ਹੈਗੀ ਹੈ, ਠੀਕ ਹੋ ਸਕਦੇ ਹੋ ਕਿ ਨਹੀਂ ਹੋ ਸਕਦੇ। ਪਰ ਆਮ ਤੌਰ ਤੇ ਭਲਵਾਨਾਂ ਦਾ ਜਿਹਨਾਂ ਐਕਸਰਸਾਈਜ਼ਾਂ ਛੱਡ ਦਿੱਤੀਆਂ, ਹੁਣ ਐਕਸਰਸਾਈਜ਼ਾਂ ਕਰਦੇ ਸੀ ਬਾਅਦ ਜਾ ਕੇ ਇਕਦਮ ਟੋਟਲ ਛੱਡ ਦਿੱਤੀਆਂ, ਉਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਮੰਦਾ ਪਿਛਲੇ ਹਾਲ ਦੇ ਵਿੱਚ ਹੁੰਦਾ ਹੈ, ਕਿਉਂਕਿ ਉਹ ਜਿਹੜੇ ਪਿਛਲੇ ਪਾਸੇ ਜਿਸ ਥਾਂ ਤੇ ਵੀ ਇਹ ਫੰਕਸ਼ਨ ਸ਼ੁਰੂ ਹੁੰਦਾ ਆ ਹੱਥ ਦਾ ਜਾਂ ਲੱਤਾਂ ਦਾ ਸੈਕਰਲ ਪਲੈਕਸਸ ਹੈਗਾ ਆ, ਉਹ ਸੱਟਾਂ ਚੋਟਾਂ ਦੇ ਨਾਲ ਉਸ ਥਾਂ ਤੇ ਜਿਵੇਂ ਪਸ਼ੂ ਦੇ ਕੁੱਲਾ ਪੈ ਜਾਂਦਾ ਹੈ ਨਾ ਪੰਜਾਬੀ ਮੋਢੇ ਰੱਖਣ ਨਾਲ, ਤੇ ਅਲਟੀਮੇਟ ਇਸ ਤਰ੍ਹਾਂ ਦੀ ਕੰਡੀਸ਼ਨ ਬਣ ਗਈ ਹੈ ਜਿਹਨੂੰ ਤੁਸੀਂ ਐਕਟਿਵ ਰੱਖਿਆ ਸੀ ਤੇ ਠੀਕ ਸੀਗਾ, ਜਦੋਂ ਤੁਸੀਂ ਟੋਟਲੀ ਛੱਡ ਦਿੱਤਾ ਤੇ ਹੁਣ ਇਸ ਵੇਲੇ ਦੀ ਇਹ ਪੋਜੀਸ਼ਨ ਹੈ ਵੀ ਉਹ ਕੰਟਰੋਲ ਨਹੀਂ ਕਰਦਾ, ਉਹਦੇ ਨਸਾਂ ਜਿਹੜੀਆਂ ਅੱਗੇ ਉਹਨਾਂ ਨੂੰ ਕੰਟਰੋਲ ਨਹੀਂ ਕਰਨ ਦੇ ਰਿਹਾ। ਸੋ ਇਸ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਲਾਸਟ ਜਿਹੜਾ ਕਹਿ ਰਹੀ ਅਸੀਂ ਚੌਥਾ ਹਿੱਸਾ ਆਖਰੀ ਜੀਵਨ ਦਾ ਜੇ 100 ਸਾਲ ਵੀ ਗਿਣੀਏ ਤੇ ਉਹਦੇ ਵਿੱਚ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਹਦੇ ਬਾਰੇ ਮੈਂ ਕਿਹਾ ਸੀ ਵੀ ਸਾਡੀਆਂ ਡੀਜਨਰੇਟਿਵ ਚੇਂਜਸ ਜਿਹੜੀਆਂ 3 ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਨੂੰ ਅਸੀਂ ਅਲਜ਼ਾਈਮਰਸ ਕਹਿੰਦੇ ਹਾਂ, ਇੱਕ ਨੂੰ ਅਸੀਂ ਪਾਰਕਿੰਸਨ ਕਹਿੰਦੇ ਹਾਂ, ਔਰ ਇਹਨਾਂ ਦੋਹਾਂ ਤੋਂ ਹੀ ਵੱਧ ਜਾਏ ਤੇ ਫਿਰ ਅਸੀਂ ਡਿਮੈਂਸ਼ੀਆ ਨੂੰ ਕਹਿੰਦੇ ਹਾਂ। ਡਿਮੈਂਸ਼ੀਆ ਦਾ ਲਫ਼ਜ਼ ਦੂਸਰੇ ਲਫ਼ਜ਼ਾਂ ਵਿੱਚ ਅਸੀਂ ਪਾਗਲਪਨ ਵੀ ਕਹਿ ਸਕਦੇ, ਇੱਕਦਮ ਹੀ ਅਨਹੋਣੀਆਂ ਗੱਲਾਂ ਕਰਨੀਆਂ ਉਹਨੂੰ ਅਸੀਂ ਪਾਗਲਪਨ ਕਹਿੰਦੇ ਹਾਂ ਵੈਸੇ, ਔਰ ਇਹ ਦੋਨਾਂ ਚੀਜ਼ਾਂ ਦਾ ਮਿਕਸਅਪ ਮਿਕਸਚਰ ਅਗਰ ਬਹੁਤ ਜ਼ਿਆਦਾ ਵੱਧ ਜਾਂਦਾ ਆ, ਕੰਟਰੋਲ ਨਹੀਂ ਹੈਗਾ ਕਿਸੇ ਵੀ ਤਰ੍ਹਾਂ, ਤੇ ਉਸ ਨੂੰ ਅਸੀਂ ਡਿਮੈਂਸ਼ੀਆ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਸੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬ੍ਰੇਨ ਦੇ ਇੰਟਰਨਲ ਚੇਂਜਸ ਦੇ ਕਰਕੇ ਬਾਹਰ ਸਾਨੂੰ ਦਿਖਾਈ ਦਿੰਦੀਆਂ ਨੇ, ਜੇ ਪਾਗਲਾ ਮਰ ਗਿਆ ਹਰਕਤਾਂ ਤੋਂ ਕਰਦਾ ਆ ਸਾਨੂੰ ਬਾਹਰ ਪਤਾ ਲੱਗੇਗਾ ਨਾ, ਜੇ ਇਕਦਮ ਸਾਹਮਣੇ ਬੰਦਾ ਕੋਈ ਆ ਜਾਂਦਾ ਤੇ ਦਿਮਾਗ ਚ ਨਹੀਂ ਆਉਂਦਾ ਵੀ ਕੌਣ ਹੈਗਾ ਆ, ਉਹ ਤੇ ਤੁਹਾਨੂੰ ਚਾਚਾ ਮਾਮਾ ਕਹਿ ਕੇ ਕੋਈ ਸੰਬੋਧਨ ਕਰ ਰਿਹਾ ਹੈਗਾ ਆ, ਪਰ ਤੁਹਾਡੇ ਦਿਮਾਗ ਚ ਨਹੀਂ ਆ ਰਿਹਾ ਵੀ ਇਹ ਕੌਣ ਹੈਗਾ, ਕਿਹਦਾ ਮੁੰਡਾ ਹੈ, ਕਿੱਥੋਂ ਆਇਆ ਹੈਗਾ, ਤੁਹਾਡੇ ਦਿਮਾਗ ਚ ਨਹੀਂ ਆ ਰਿਹਾ। ਜਦੋਂ ਇਹੋ ਜਿਹੀ ਸਥਿਤੀ ਆ ਜਾਵੇ, ਕਈ ਦੇਰਾਂ ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ ਚੀਮਾ ਸਾਹਿਬ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ। ਮੈਮਰੀ ਦੇ ਵਿੱਚ ਆਮ ਤੌਰ ਤੇ ਅਗਰ ਅਕੋਮੋਡੇਸ਼ਨ ਆਫ ਥਾਟਸ ਹੋ ਜਾਵੇ, ਬਹੁਤ ਸਾਰੀਆਂ ਗੱਲਾਂ ਇਕਦਮ ਸਾਡੇ ਦਿਮਾਗ ਦੇ ਉੱਪਰ ਹਾਵੀ ਹੋ ਜਾਣ, ਤੇ ਸਾਡਾ ਜਿਹੜਾ ਕੋਟਾ ਹੈ ਉਹ ਮੈਂ ਹੁਣੇ ਦੱਸ ਕੇ ਹਟਿਆ, ਜਿਹੜੀ ਹੁਣ ਤੱਕ ਦੀ ਰਿਸਰਚ ਆ ਉਹ ਇਹ ਦੱਸਦੀ ਕਿ 3 ਤੋਂ 5 ਲਫ਼ਜ਼ ਜਾਂ 3 ਤੋਂ 5 ਗੱਲਾਂ ਅਸੀਂ ਇੱਕ ਵਕਤ ਦੇ ਵਿੱਚ ਯਾਦ ਰੱਖ ਸਕਦੇ ਹਾਂ, ਤੇ ਜੇ ਉਸ ਤੋਂ ਵੱਧ ਜੇ ਕਿਸੇ ਦਾ ਹੋ ਗਿਆ ਤੇ ਉਸ ਤੋਂ ਬਾਅਦ ਪਿਛਲੇ ਪਾਸੇ ਦੀ ਕੋਈ ਗੱਲ ਸਾਨੂੰ ਭੁੱਲ ਜੂਗੀ, ਉਸ ਤੋਂ ਬਾਅਦ ਜੇ ਹੋਰ ਨਵੀਂ ਆ ਗਈ ਪਿਛਲੇ ਪਾਸੇ ਦੀ ਗੱਲ ਅਸੀਂ ਭੁੱਲ ਜਾਵਾਂਗੇ, ਕਿਉਂਕਿ ਸਾਡਾ ਲਿਮਿਟਡ ਕੋਟਾ ਹੈ। ਪਰ ਹਾਂ ਇਹ ਮੈਂ ਕਿਹਾ, ਇਹ ਸਾਡੀ ਜਿਹੜੀ ਰਿਸਰਚ ਹੈ ਉਹ ਇਹ ਕਹਿੰਦੀ ਹੈ 3 ਤੋਂ 5 ਗੱਲਾਂ, ਹੋ ਸਕਦਾ ਕਿਸੇ ਦਾ ਵੱਧ ਵੀ ਹੋਵੇ ਥੋੜਾ ਬਹੁਤ, ਹੋ ਸਕਦਾ ਕਿਸੇ ਦਾ ਥੋੜਾ ਘੱਟ ਵੀ ਹੋਵੇ, ਤੋ ਇਹ ਡਿਪੈਂਡ ਕਰ ਸਕਦਾ ਉਸ ਗੱਲ ਦੇ ਉੱਪਰ। ਪਰ ਇਹ ਗੱਲਾਂ ਅਲਟੀਮੇਟਲੀ ਜੇ ਅਸੀਂ ਨਵੀਆਂ ਹੋਰ ਐਡ ਕਰਦੇ ਹਾਂ ਤੇ ਪੁਰਾਣੀਆਂ ਭੁੱਲਦੀਆਂ ਜਾਂਦੀਆਂ ਨੇ, ਤੇ ਇਸੇ ਵੇਲੇ ਤੇ ਘਰ ਵਾਲੀ ਲੜ ਪੈਂਦੀ, ਤੁਹਾਨੂੰ ਕਿਹਾ ਸੀ ਕਿ ਬਾਜ਼ਾਰੋਂ ਆਉਂਦਾ ਲੱਗੇ ਸਬਜ਼ੀ ਲੈਂਦੇ ਆਇਓ ਜੀ, ਹਾਂਜੀ ਤੇ ਤੁਸੀਂ ਰੋਜ਼ ਚੇਤਾ ਭੁੱਲ ਜਾਂਦਾ, ਤੁਹਾਨੂੰ ਸਬਜ਼ੀ ਨਹੀਂ ਲਿਆਉਂਦੇ ਤੁਸੀਂ। ਪਰ ਇਹ ਗੱਲ ਯੰਗ ਏਜ ਦੇ ਵਿੱਚ ਤਾਂ ਹੋ ਗਈ, ਉਹਨੂੰ ਐਬਸੈਂਟ ਮਾਈਂਡਡ ਨਸ ਕਹਿੰਦੇ ਹਾਂ, ਪਰ ਬਜ਼ੁਰਗ ਏਜ ਓਲਡ ਏਜ ਦੇ ਵਿੱਚ ਜਾ ਕੇ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ, ਕਿਉਂਕਿ ਉਹਦੀਆਂ ਲਾਇਬਿਲਿਟੀਆਂ ਤੇ ਹੁਣ ਖਤਮ ਨੇ। ਬਾਵਜੂਦ ਇਸ ਦੇ ਵੀ ਉਹ ਬਹੁਤ ਸਾਰੀਆਂ ਰੁਟੀਨ ਦੀਆਂ ਗੱਲਾਂ, ਜੀਵਨ ਦੀਆਂ ਗੱਲਾਂ ਉਹ ਭੁੱਲ ਜਾਂਦੇ ਆ, ਉਹਨਾਂ ਨੂੰ ਯਾਦ ਨਹੀਂ ਰਹਿੰਦਾ ਜਿਨ੍ਹਾਂ ਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਪਰ ਇੱਥੇ ਆ ਕੇ ਮੈਂ ਇਹ ਵੀ ਗੱਲ ਕਹੀ ਸੀ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਹੈਗੇ ਨੇ 55-60 ਸਾਲ ਤੋਂ ਬਾਅਦ ਦੇ ਖਾਸ ਤੌਰ ਤੇ, ਉਹਨਾਂ ਨੂੰ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਹ ਬੜੇ ਖਿੱਚਦੇ ਆਪਣੇ ਬਜ਼ੁਰਗਾਂ ਦੇ। ਖਿੱਚਦੇ ਆ ਯਾਰ ਮੈਂ ਤੈਨੂੰ ਬਾਪੂ ਇਹ ਕਿਹਾ ਸੀਗਾ ਚਾਚਾ ਜਾਂ ਮਾਮਾ ਕੁਛ ਵੀ ਤੈਨੂੰ ਵੀ ਇਹ ਗੱਲ ਕਹੀ ਸੀ ਤੁਸੀਂ ਇਹ ਸਮਝਦੇ ਕਿਉਂ ਨੀ ਵਾਰ ਵਾਰ ਤੁਹਾਨੂੰ ਇਹ ਗੱਲ ਜਿਤਾਉਣੇ ਅਸੀਂ ਤੁਸੀਂ ਆਉਂਦੇ ਹੋ ਕਮਰੇ ਚ ਤੇ ਦਰਵਾਜ਼ਾ ਬੰਦ ਹੀ ਨੀ ਕਰਕੇ ਆਉਂਦੇ ਜੇ ਤੁਸੀਂ ਆਉਂਦੇ ਹੋ ਤੁਹਾਨੂੰ ਕਿਹਾ ਨਾ ਕਿਚਨ ਚ ਜੁੱਤੀ ਲੈ ਕੇ ਨਹੀਂ ਜਾਣਾ ਤੁਸੀਂ ਉਵੇਂ ਪੈਰ ਚ ਲੈ ਕੇ ਜੁੱਤੀ ਮਤਲਬ ਉਹ ਇਹ ਗੱਲ ਨਹੀਂ ਸਮਝ ਸਕਦੇ ਇਸ ਸਥਿਤੀ ਦੇ ਵਿਚ ਉਹਨਾਂ ਤੇ ਇਰੀਟੇਟ ਹੋਣ ਦੀ ਲੋੜ ਨਹੀਂ ਹੈਗੀ ਅਲਟੀਮੇਟ ਜਿਵੇਂ ਜਿਵੇਂ ਤੁਸੀਂ ਤੇ ਕਹਿੰਦੇ ਹੋ ਹੋ ਸਕਦਾ ਤੁਸੀਂ ਹੁਣ ਕਹਿਤਾ ਕਿ ਸੁਧਾਰ ਆਜੂਗਾ ਸੁਧਾਰ ਨਹੀਂ ਆ ਸਕਦਾ ਇਹਨਾਂ ਗੱਲਾਂ ਦੇ ਵਿਚ ਕਿਉਂਕਿ ਉਹਨਾਂ ਦੇ ਪਿਛਲੇ ਪਾਸੇ ਜਿਹੜਾ ਇਹਨਾਂ ਗੱਲਾਂ ਨੂੰ ਕੰਟਰੋਲ ਕਰਨ ਵਾਲਾ ਹੈਗਾ ਉਹ ਸਮਝ ਕਰ ਲੋ ਵੀ ਇੰਜਨ ਫੇਲ ਹੋ ਰਿਹਾ ਉਹ ਨਰਵ ਟਿਸ਼ੂ ਜਿਹੜੇ ਨੇ ਉਹ ਪੂਰਾ ਕੰਮ ਨਹੀਂ ਕਰ ਰਹੇ ਇਸ ਕਰਕੇ ਤੁਹਾਨੂੰ ਜਿਨ੍ਹਾਂ ਦੇ ਘਰਾਂ ਦੇ ਵਿਚ ਵੀ ਵੱਡੇ ਬਜ਼ੁਰਗ ਹੈਗੇ ਨੇ ਗ੍ਰੈਂਡ ਪੇਰੈਂਟਸ ਦੀ ਉਮਰ ਦੇ ਤੁਸੀਂ ਕਹਿ ਲੋ ਗ੍ਰੈਂਡ ਪੇਰੈਂਟਸ ਦੀ ਉਮਰ ਤੋਂ ਬਾਅਦ ਤੁਹਾਨੂੰ ਉਹਨਾਂ ਦਾ ਖਿਆਲ ਰੱਖਣ ਦੀ ਲੋੜ ਹੈਗੀ ਹੈ ਉਹਨਾਂ ਦੀਆਂ ਇਸੇ ਤਰ੍ਹਾਂ ਦੀ ਐਬਸੈਂਟ ਮਾਈਂਡਨੈਸ ਜਾਂ ਫਰਗੈਟਫੁਲਨੈਸ ਜਾਂ ਇਸ ਤਰ੍ਹਾਂ ਚੀਜ਼ਾਂ ਡੋਲ ਦੇਣਾ ਜਾਂ ਉਹਨਾਂ ਤੇ ਕੋਈ ਕੱਪੜਿਆਂ ਤੇ ਕੋਈ ਚੀਜ਼ ਪੈ ਜਾਣੀ ਇਹ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ ਇਹ ਇਸ ਕਰਕੇ ਹੈਗਾ ਕਿ ਪਿਛਲੇ ਪਾਸੇ ਜੋ ਵੀ ਕੁਛ ਮਟੀਰੀਅਲ ਸੀ ਉਹ ਪੂਰਾ ਕੰਮ ਨਹੀਂ ਕਰ ਰਿਹਾ ਤੇ ਤੁਹਾਨੂੰ ਉਹਨਾਂ ਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿਚ ਤੁਸਾਂ ਵੀ ਇਸ ਸਟੇਜ ਦੇ ਵਿਚ ਪਹੁੰਚਣਾ ਹੈਗਾ ਹੁਣ ਅਗਲੀ ਗੱਲ ਇਹ ਆ ਗਈ ਸੀਗੀ ਸਾਡੀ ਜਦੋਂ ਵੀ ਕਿਸੇ ਬ੍ਰੇਨ ਦੇ ਕਿਸੇ ਸੈੱਲ ਦਾ ਜਾਂ ਕਿਸੇ ਨਰਵ ਦਾ ਕੋਈ ਫੰਕਸ਼ਨ ਲੋਸ ਹੁੰਦਾ ਹੈ ਚਾਹੇ ਉਹ ਬਲੀਡਿੰਗ ਦੇ ਕਰਕੇ ਹੋਵੇ ਚਾਹੇ ਉਹ ਟਿਊਮਰ ਦੇ ਕਰਕੇ ਹੋਵੇ ਚਾਹੇ ਕੁਛ ਵੀ ਹੋਵੇ ਜਿਸ ਚੀਜ਼ ਨੂੰ ਉਹ ਸਪਲਾਈ ਕਰ ਰਹੀ ਜਿਵੇਂ ਮੈਂ ਉਂਗਲਾਂ ਦੀ ਗੱਲ ਹੀ ਕਰੀ ਹੈ ਜਾਂ ਜੋੜਾਂ ਦੀ ਗੱਲ ਹੀ ਕਰੀ ਹੈਗੀ ਹੈ ਉਹਨਾਂ ਥਾਵਾਂ ਤੇ ਆਮ ਤੌਰ ਤੇ ਪੈਰਾਲਾਈਸਿਸ ਹੋ ਜਾਂਦਾ ਹੈ ਉਹ ਪੈਰਾਲਾਈਸਿਸ ਅਸੀਂ ਨੂੰ ਕਹਿੰਦੇ ਹਾਂ ਟੈਂਪਰੇਰੀ ਤੌਰ ਤੇ ਕੁਝ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋ ਜਾਂਦੀਆਂ ਨੇ ਵੀ ਉਹ ਮਹਿਸੂਸ ਨਹੀਂ ਕਰਦਾ ਖਾਸ ਤੌਰ ਤੇ ਅਸੀਂ ਬ੍ਰੇਨ ਦੀ ਗੱਲ ਕੀਤੀ ਹੈ ਤੇ ਬ੍ਰੇਨ ਦੇ ਵਿਚ ਸਭ ਤੋਂ ਪਹਿਲਾ ਇਫੈਕਟ ਸਾਡੇ ਚਿਹਰੇ ਤੇ ਹੁੰਦਾ ਚਿਹਰੇ ਨੂੰ ਹੱਥ ਲਾਓ ਪਤਾ ਨਹੀਂ ਲੱਗਦਾ ਕੋਈ ਸੈਂਸੇਸ਼ਨ ਮਹਿਸੂਸ ਨਹੀਂ ਹੁੰਦਾ ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਜਿਹੜੀਆਂ ਸੈਂਸਰੀ ਹੈ ਉਹ ਸਾਰੀਆਂ ਆਪਾਂ ਵਾਰ ਵਾਰ ਦੁਹਰਾ ਚੁੱਕੇ ਹਾਂ ਨੱਕ ਦੀ ਹੈ ਜੀਭ ਦੀ ਹੈਗੀ ਹੈ ਕੰਨਾਂ ਦੀ ਹੈਗੀ ਹੈ ਇਹ ਸਾਰੇ ਜਿਹੜੇ ਲਾਸ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਤੋਂ ਬਾਅਦ ਪੇਸ਼ੈਂਟ ਜਾਂ ਇਸ ਤਰ੍ਹਾਂ ਦਾ ਹਾਲਾਤ ਯੰਗ ਏਜ ਵਿਚ ਹੋਇਆ ਬੁਢਾਪੇ ਚ ਨੀ ਬੁਢਾਪੇ ਦੀ ਗੱਲ ਹੁਣ ਰਿਕਵਰੀ ਨਹੀਂ ਮੈਂਟੇਨੈਂਸ ਹੀ ਹੋ ਸਕਦਾ ਉਹਦਾ ਉਹਨੂੰ ਤੁਸੀਂ ਮੈਂਟੇਨ ਕਰਕੇ ਥੋੜਾ ਬਹੁਤ ਚਲਾ ਸਕਦੇ ਹੋ ਚਲਾਓਗੇ ਜੇ ਰੱਬ ਨਾ ਕਰੇ ਕਿ ਉਹ ਡਿਮੈਂਸ਼ੀਆ ਵਿਚ ਕਨਵਰਸ਼ਨ ਹੋਵੇ ਅਲਜ਼ਾਈਮਰ ਤੇ ਪਰਕਿੰਸਨ ਦੀ ਸਟੇਜ ਕਿਸ ਤਰ੍ਹਾਂ ਦੀ ਸਟੇਜ ਆ ਜਿਹੜੀ ਹੜ ਵਾਂਗ ਅੱਗੇ ਵੱਧ ਰਹੀ ਹੈ ਇਹਨੇ ਵਧਣਾ ਹੈ ਇਹਨੂੰ ਕੰਟਰੋਲ ਕਰਨ ਵਾਸਤੇ ਜੇ ਕੋਈ ਤੁਹਾਡੇ ਕੋਲ ਉਪਰਾਲੇ ਹਨ ਤੇ ਤੁਸੀਂ ਕਰ ਸਕਦੇ ਹੋ ਤੇ ਇਹਦੇ ਚ ਖਾਸ ਤੌਰ ਤੇ ਪਰਿਵਾਰ ਦੇ ਸਹਿਯੋਗ ਦੀ ਲੋੜ ਹੈ ਪਰ ਜਦੋਂ ਇਹ ਡਿਮੈਂਸ਼ੀਆ ਵਾਲੇ ਹਾਲਾਤ ਵਿਚ ਪਹੁੰਚ ਗਿਆ ਉਸ ਵੇਲੇ ਇਹਦਾ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋਏਗਾ ਹੁਣ ਜਦੋਂ ਤੁਸੀਂ ਕਿਸੇ ਤਰ੍ਹਾਂ ਇਸ ਤਰ੍ਹਾਂ ਦੇ ਹਾਲਾਤ ਵਿਚ ਡਾਕਟਰ ਕੋਲੋਂ ਆਉਂਦੇ ਹੋ ਤੇ ਉਸ ਵੇਲੇ ਤੁਹਾਡੇ ਸਾਹਮਣੇ ਕੁਝ ਐਸੇ ਨਿਸ਼ਾਨੇ ਹੋਣਗੇ ਠੀਕ ਤਾਂ ਹੋ ਗਿਆ ਆ ਗਿਆ ਸੱਟ ਲੱਗੀ ਸੀ ਸਿਰ ਚ ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ ਫਿਰ ਵੀ ਇਸ ਤਰ੍ਹਾਂ ਦੇ ਪੇਸ਼ੈਂਟਾਂ ਨੂੰ ਜਿਹੜੀਆਂ ਆਮ ਨਿਸ਼ਾਨੀਆਂ ਸਾਹਮਣੇ ਰਹਿੰਦੀਆਂ ਨੇ ਉਹ ਹਨ ਸਿਰ ਦਰਦ ਖਾਸ ਤੌਰ ਤੇ ਸਿਰ ਦਰਦ ਕਿਸੇ ਨੂੰ ਸੱਜੇ ਪਾਸੇ ਦਰਦ ਹੁੰਦਾ ਕਿਸੇ ਨੂੰ ਖੱਬੇ ਪਾਸੇ ਦਰਦ ਹੁੰਦਾ ਕਿਸੇ ਨੂੰ ਫੁੱਤੀ ਵਿਚ ਦਰਦ ਹੁੰਦਾ ਕਿਸੇ ਨੂੰ ਫੋਰਹੈਡ ਮੱਥੇ ਚ ਦਰਦ ਹੁੰਦਾ ਆ ਰਹਿ ਰਹਿ ਕੇ ਓਕੇਜ਼ਨਲ ਕਦੀ ਕਿਤੇ ਇਹ ਸਿਰ ਦਰਦ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਆਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਉਹ ਜਿਹੜਾ ਸਿਸਟਮ ਪਿੱਛੇ ਰਿਪੇਅਰ ਹੋਇਆ ਸੀਗਾ ਉਹ ਪੂਰੀ ਤਰ੍ਹਾਂ ਰਿਕਵਰ ਨਹੀਂ ਹੋਇਆ ਦੂਸਰੀ ਗੱਲ ਜਿਹੜੀ ਨੌਸੀਆ ਵੋਮਿਟਿੰਗ ਦੀ ਗੱਲ ਮੈਂ ਕਹੀ ਸੀ ਜੀ ਕੱਚਾ ਹੁੰਦਾ ਸੀਗਾ ਉਹ ਰੈਚਿੰਗ ਤੱਕ ਪਹੁੰਚ ਗਿਆ ਸੀਗਾ ਨਿਕਲਣਾ ਕੁਝ ਵੀ ਨਹੀਂ ਸੀ ਉਲਟੀਆਂ ਆਉਂਦੀਆਂ ਸੀ ਦੇਖੋ ਹੁਣ ਕੀ ਆ ਹੁਣ ਉਹ ਇਸ ਸਟੇਜ ਦੇ ਵਿਚ ਆ ਗਿਆ ਆ ਕਿ ਸਵੇਰੇ ਸ਼ਾਮ ਉਲਟੀ ਆਉਂਦੀ ਹੀ ਆਉਂਦੀ ਹੈ ਉਸ ਬੰਦੇ ਨੂੰ ਖਾਣ ਤੋਂ ਬਾਅਦ ਆ ਜਾਵੇ ਪੀਣ ਤੋਂ ਬਾਅਦ ਆ ਜਾਵੇ ਕਿਸੇ ਵੀ ਤਰ੍ਹਾਂ ਇਹ ਉਲਟੀ ਆਉਂਦੀ ਹੀ ਆਉਂਦੀ ਹੈ ਕਿਉਂਕਿ ਜਿਹੜੀਆਂ ਨਰਵ ਦੀ ਗੱਲ ਮੈਂ ਕੀਤੀ ਸੀ ਸਟੋਮਿਕ ਨੂੰ ਕੰਟਰੋਲ ਕਰਦੀ ਹੈ ਉਹਨਾਂ ਦਾ ਕੰਟਰੋਲ ਜਿਹੜਾ ਆ ਉਹ ਪੂਰੀ ਤਰ੍ਹਾਂ ਹਾਲੇ ਪਾਵਰ ਵਿਚ ਨਹੀਂ ਆਇਆ ਨਹੀਂ ਰਿਕਵਰ ਹੋਇਆ ਜਿਸ ਕਰਕੇ ਜਿਨ੍ਹਾਂ ਨੂੰ ਸਿਰ ਚ ਸੱਟ ਚੋਟ ਲੱਗ ਗਈ ਹੈ ਸਿਰ ਚ ਬਲੱਡ ਪ੍ਰੈਸ਼ਰ ਸੀਗਾ ਬਹੁਤ ਜ਼ਿਆਦਾ ਅੰਦਰ ਕੋਈ ਸਰਕਲ ਆਫ ਵਿਲਸ ਦੇ ਵਿਚ ਵੇਨ ਫੜ ਗਈ ਆਰਟਰੀ ਫੜ ਗਈ ਔਰ ਉਹਦੇ ਕਰਕੇ ਇਹ ਐਸਾ ਕੁਛ ਹੋਣਾ ਸ਼ੁਰੂ ਹੋ ਗਿਆ ਤੇ ਉਸ ਹਾਲਾਤ ਵਿਚ ਰਿਕਵਰੀ ਤੋਂ ਬਾਅਦ ਵੀ ਵਾਲੇ ਇਹ ਸਿਮਟਮ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਹਾਂ ਵੀ ਸਿਰ ਦਰਦ ਆਮ ਰਹਿਣਾ ਉਲਟੀ ਜੀ ਕੱਚਾ ਹੋਣਾ ਇਹ ਸਵੇਰੇ ਸ਼ਾਮ ਵਾਲੀ ਕੰਡੀਸ਼ਨ ਆਮ ਰਹਿਣੀ ਥਕਾਵਟ ਹੁਣ ਤੰਦਰੁਸਤ ਹੋ ਗਿਆ ਹੈ ਸਾਰਾ ਕੁਝ ਠੀਕ ਹੈ ਖਾਂਦਾ ਪੀਂਦਾ ਆ ਲੇਕਿਨ ਬਾਵਜੂਦ ਇਸ ਦੇ ਵੀ ਜਿਹੜੀ ਥਕਾਵਟ ਜਿਹੜੀ ਅੱਗੇ ਸਾਰੇ ਉਹ ਕੰਮ ਕਰਦਾ ਸੀ ਤੇ ਨਾਰਮਲ ਸੀਗਾ ਹੁਣ ਯੰਗ ਏਜ ਹੁੰਦਿਆਂ ਹੋਇਆ ਵੀ, ਕਿਉਂਕਿ ਸੱਟ ਲੱਗੀ ਹੈ, ਯੰਗ ਏਜ ਹੁੰਦਿਆਂ ਹੋਇਆ ਵੀ ਉਹਦੇ ਵਿੱਚ ਫਟੀਕ, ਥਕਾਵਟ, ਛੋਟੀ ਛੋਟੀ ਗੱਲ ਥੱਕ ਜਾਣਾ, ਇਹ ਆਮ ਨਿਸ਼ਾਨੀਆਂ ਮਿਲਦੀਆਂ ਨੇ। ਡਰੋਜ਼ੀਨੈਸ, ਕਈ ਵਾਰਾਂ ਇੱਕ ਗੱਲ ਤੁਸੀਂ ਵਾਰ ਵਾਰ ਕਿਸੇ ਯੰਗ ਬੰਦੇ ਨੂੰ ਵੀ ਕਹਿੰਦੇ ਹੋ ਤੇ ਉਹ ਭੁੱਲ ਜਾਂਦਾ ਆ, ਔਰ ਜੇ ਉਹਦੀ ਹਿਸਟਰੀ ਪਿੱਛੇ ਇਸ ਤਰ੍ਹਾਂ ਦੀ ਕੋਈ ਸੱਟ ਚੋਟ ਵਾਲੀ ਕਹਾਣੀ ਹੈਗੀ ਹੈ ਤੇ ਇਹ ਉਸੇ ਗੱਲ ਦੀ ਹੀ ਨਿਸ਼ਾਨੀ ਹੈਗੀ ਆ। ਇਹ ਇਸ ਕਰਕੇ ਹੋ ਰਿਹਾ ਕਿ ਹਜੇ ਉਹ ਸੈੱਲ, ਹਜੇ ਉਹ ਨਰਵ ਤੰਤੂ ਪੂਰੀ ਤਰ੍ਹਾਂ ਰਿਪੇਅਰ ਨਹੀਂ ਹੋਏ ਤੇ ਕਿਤੇ ਕਿਤੇ ਧੌਲਾ ਪੈਣਾ ਸ਼ੁਰੂ ਹੋ ਜਾਂਦਾ, ਜਿਵੇਂ ਕਿਤੇ ਕਿਤੇ ਬਲੈਕਨੈਸ ਹੋ ਜਾਂਦੀ ਹੈ, ਕਿਸੇ ਥਾਂ ਦੀ ਬਲੈਕਨੈਸ ਹੋ ਗਈ, ਪਤਾ ਨੀ ਲੱਗਿਆ ਕਿਧਰ ਨੂੰ ਜਾਣਾ ਸੀਗਾ, ਕਿਹੜੀ ਗਲੀ ਚ ਜਾਣਾ ਸੀਗਾ, ਹਾਲਾਂਕਿ ਉਸੇ ਗਲੀ ਚ ਖੋਜ ਲੰਘਦਾ ਹੁੰਦਾ। ਸਾਹਮਣੇ ਆਇਆ ਬੰਦਾ ਆਵਾਜ਼ ਮਾਰ ਕੇ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੋਲ ਰਿਹਾ ਹੈਗਾ, ਪਰ ਤੁਹਾਡੀ ਸਮਝ ਵਿੱਚ ਨਹੀਂ ਆਉਂਦਾ ਵੀ ਬੰਦਾ ਕਿਹੜਾ ਯਾਰ, ਮੇਰੇ ਨਾਲ ਕੀ ਇਹਦਾ ਰਿਲੇਸ਼ਨ ਕੀ ਹੈ ਮੇਰੇ ਨਾਲ। ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਪੀਚ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਵੀ ਯਾਰ, ਅੱਗੇ ਤਾਂ ਬਹੁਤ ਚੰਗਾ ਭਲਾ ਬੋਲਦਾ ਸੀ, ਸਟੈਮਰਿੰਗ ਦਾ ਲਫ਼ਜ਼ ਤੁਸੀਂ ਸੁਣਿਆ ਹੋਣਾ, ਥਥਲਾ ਕੇ ਬੋਲਣਾ, ਹਕਲਾਉਣਾ। ਸਟੈਮਰਿੰਗ ਆਮ ਤੌਰ ਤੇ ਇਸ ਤਰ੍ਹਾਂ ਦੇ ਪੇਸ਼ੈਂਟਾਂ ਵਿੱਚ ਇੱਕ ਨਾਰਮਲ ਗੱਲ ਬਣ ਜਾਂਦੀ, ਪਰ ਪਹਿਲਾਂ ਤਾਂ ਠੀਕ ਠਾਕ ਸੀ, ਜਦੋਂ ਦਾ ਬਿਮਾਰ ਹੋਇਆ ਜਦੋਂ ਠੀਕ ਹੋ ਕੇ ਆ ਗਿਆ, ਬਾਵਜੂਦ ਇਸ ਦੇ ਵੀ ਉਹ ਥਥਲਾਉਂਦਾ ਬਹੁਤ ਹੈ, ਜਿਵੇਂ ਕਿਸੇ ਨੂੰ ਝਿਜਕੀ ਜਾਂ ਕੁਝ ਐਸਾ ਕੁਝ ਹੁੰਦਾ ਆ, ਉਸ ਕਰਕੇ ਵੀ ਐਸਾ ਹੋ ਸਕਦਾ ਆ। ਪਰ ਇਹ ਅਗਰ ਪਿਛਲੀ ਹਿਸਟਰੀ ਇਹ ਦੱਸਦੀ ਹੈ ਕਿ ਇਹ ਬੰਦੇ ਨੂੰ ਸਿਰ ਚ ਸੱਟ ਲੱਗੀ ਸੀ ਜਾਂ ਇਸ ਬੰਦੇ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਸੀ ਤੇ ਉਸ ਤੋਂ ਬਾਅਦ ਸਡਨ ਇਕਦਮ ਬੇਹੋਸ਼ ਹੋ ਗਿਆ, ਅਸੀਂ ਹਾਸਪਿਟਲ ਲੈ ਗਏ ਔਰ ਉਥੋਂ ਹੁਣ ਰਿਕਵਰ ਹੋ ਗਏ ਤੇ ਇਹ ਆ ਗਿਆ ਹੈਗਾ ਆ। ਲੇਕਿਨ ਹੁਣ ਲਫ਼ਜ਼ ਸਾਫ ਨਹੀਂ ਬੋਲਦਾ, ਬੋਲੀ ਇਹਦੀ ਸਾਫ ਨਹੀਂ ਹੈਗੀ। ਹੁਣ ਬੱਚਿਆਂ ਦੀ ਗੱਲ ਤੁਸੀਂ ਕਰਦੇ ਹੋ ਤੇ ਬੱਚਿਆਂ ਦੇ ਵਿੱਚ ਅਸੀਂ ਉਹਨੂੰ ਅਸੀਂ ਕਹਿੰਦੇ ਹਾਂ ਸਬ ਲਿੰਗੂਅਲ ਲਾਈਗੇਚਰ, ਅਜੀਬ ਤਾਂ ਚੁੱਕੋ ਨਾ ਤੁਸੀਂ ਆਪਣੇ ਮੂੰਹ ਖੋਲ ਕੇ ਤੇ ਉਹਦੇ ਹੇਠਾਂ ਇੱਕ ਤੰਦੀ ਤੁਹਾਨੂੰ ਦਿਖਾਈ ਦਿੰਦੀ ਹੈ। ਅਗਰ ਜਿਆਦਾ ਸਟ੍ਰੈਚ ਹੋਵੇ, ਮੈਂ ਬਹੁਤ ਸਾਰੇ ਬੱਚਿਆਂ ਦੀ ਕੱਟੀ ਹੈ ਔਰ ਵੇਖਿਆ ਮੈਂ ਕਿ ਅੱਜ ਮੈਂ ਕੱਟੀ ਤੇ ਤੀਸਰੇ ਦਿਨ ਆਇਆ ਫਸਟ ਕਲਾਸ ਸਾਰਾ ਕੁਝ ਹੋ ਗਿਆ ਔਰ ਨਾਰਮਲ ਸਹੀ ਬੋਲਣਾ ਸ਼ੁਰੂ ਕਰ ਦਿੰਦੇ ਨੇ, ਜਿਹੜੇ ਲਫ਼ਜ਼ ਨਹੀਂ ਬੋਲ ਸਕਦੇ ਤਾਂ ਵੀ ਉਹ ਸਹੀ ਬੋਲਣੇ ਸ਼ੁਰੂ ਕਰ ਦਿੰਦੇ। ਕੁਛ ਹੁੰਦਾ ਫਲੈਬੀ ਟੰਗ ਦੇ ਕਰਕੇ ਹੁੰਦਾ ਹੈਗਾ, ਉਹਦੇ ਪਿੱਛੇ ਹੋਰ ਕਹਾਣੀਆਂ ਹੁੰਦੀਆਂ ਨੇ, ਇਹ ਲੰਬੀ ਸਾਰੀ ਗੱਲ ਹੈਗੀ ਹੈ, ਫਿਰ ਕਦੇ ਇਸ ਨੂੰ ਕਰ ਲਾਂਗੇ। ਪਰ ਹਾਂ, ਬੱਚਿਆਂ ਦੇ ਸਬੰਧ ਵਿੱਚ ਬਹੁਤ ਸਾਰੇ ਬੱਚਿਆਂ ਦੇ ਵਿੱਚ ਇਹ ਸਬ ਲਿੰਗੂਅਲ ਲੈਗੇਚਰ ਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ। ਪਰ ਆਪਾਂ ਤੇ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਸਿਰ ਤੇ ਸੱਟ ਲੱਗੀ ਹੈ, ਜਿਨ੍ਹਾਂ ਨੂੰ ਕੁਝ ਐਸਾ ਹੋਇਆ ਹੋਇਆ, ਉਸ ਹਾਲਾਤ ਦੇ ਵਿੱਚ ਇਹ ਜਿਹੜੀ ਸਪੀਚ ਆ ਉਹਨਾਂ ਦੀ ਸਦਲਾਉਣ ਵਰਗੀ ਜਾਂ ਹਕਲਾਉਣ ਵਰਗੀ ਹੋਏਗੀ, ਜਿਹਨੂੰ ਤੁਸੀਂ ਆਮ ਤੌਰ ਤੇ ਸਮਝ ਨਹੀਂ ਸਕਦੇ। ਤੇ ਮੋਟੀਆਂ ਮੋਟੀਆਂ ਗੱਲਾਂ, ਡਿਪਰੈਸ਼ਨ, ਐਂਗਜ਼ਾਇਟੀ, ਉਸ ਬੰਦੇ ਦੇ ਮੂਡ ਸਵਿੰਗਸ, ਕਦੀ ਖੁਸ਼ ਹੈ ਤੇ ਖੁਸ਼ ਹੈ, ਗੁੱਸੇ ਹੋ ਗਿਆ ਤੇ ਐਵੇਂ ਨਿੱਕੀ ਜਿਹੀ ਗੱਲ ਤੇ ਗੁੱਸੇ ਹੋ ਗਿਆ। ਆਮ ਤੌਰ ਤੇ ਨੀਂਦਰਾ, ਨੀਂਦ ਸਹੀ ਨਹੀਂ ਆਉਂਦੀ, ਰਾਤਾਂ ਨੂੰ ਉੱਠ ਉੱਠ ਕੇ ਤੁਰੇ ਫਿਰਦੇ ਨੇ, ਕਾਰਨ ਵੀ ਨਹੀਂ ਲੱਭਦਾ। ਉਹਨਾਂ ਪੁੱਛਿਆ ਵੀ ਗੱਲ ਕੀ ਹੈ, ਕੋਈ ਸੋਚ ਰਹੇ ਹੈ, ਕੋਈ ਦਿਮਾਗ ਚ ਪ੍ਰੈਸ਼ਰ ਹੈ ਕਿਸੇ ਗੱਲ ਦਾ? ਨਾ, ਇਹ ਵੀ ਆਮ ਤੌਰ ਤੇ ਸਾਨੂੰ ਹੁੰਦਾ ਨਾ ਵੀ ਕੋਈ ਬਹੁਤ ਜ਼ਿਆਦਾ ਗੱਲ ਘਟਨਾ ਵਾਪਰ ਗਈ ਹੈ ਤੇ ਅਸੀਂ ਉਹ ਸੋਚਦੇ ਹਾਂ, ਨੀਂਦ ਨਹੀਂ ਆ ਰਹੀ, ਫਿਰ ਉਸੇ ਨੂੰ ਸੋਚੀ ਜਾ ਰਹੇ, ਇੰਟੈਲੀ ਜਾਂ ਉਹਦੇ ਵਿੱਚ ਉਹੀ ਗੱਲ ਨੂੰ ਕਰੀ ਜਾ ਰਿਹਾ, ਇਹਦੇ ਕਰਕੇ ਨੀਂਦ ਨਹੀਂ ਆ ਰਹੀ। ਸਾਡੇ ਰੀਜ਼ਨ ਹੈ, ਇਹ ਰੀਜ਼ਨ ਹੈ ਸਾਡੇ ਪਿੱਛੇ ਇਸ ਗੱਲ ਦਾ ਕਿ ਕਿਸੇ ਚੀਜ਼ ਨੇ ਸਾਡੇ ਬ੍ਰੇਨ ਨੂੰ ਓਵਰ ਪਾਵਰ ਕੀਤਾ ਹੋਇਆ ਤੇ ਉਹੀ ਗੱਲ ਵਾਰ ਵਾਰ ਸਾਡੇ ਰਿਪੀਟ, ਜਿਵੇਂ ਰਿਕਾਰਡ ਚੱਲ ਰਿਹਾ, ਸੂਈ ਅਟਕ ਗਈ ਆ, ਸੂਈ ਅਟਕ ਗਈ ਹੈ ਤੇ ਉਹੀ ਲਫ਼ਜ਼ ਵਾਰ ਵਾਰ ਬੋਲੀ ਜਾ ਰਹੀ ਹੈਗੀ ਆ। ਪਰ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਵਿੱਚ ਬੰਦਾ ਹੁੰਦਾ ਆ, ਫਿਰ ਉਹਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਮੈਂ ਕਾਹਦੇ ਕਰਕੇ, ਮੇਰੇ ਦਿਮਾਗ ਚ ਕੀ ਚੱਲ ਰਿਹਾ, ਖਿਆਲ ਕੁਛ ਵੀ ਨਹੀਂ ਚੱਲ ਰਿਹਾ ਦਿਮਾਗ ਦੇ ਵਿੱਚ, ਪੁੱਛੋ ਉਸ ਨੂੰ, ਖਿਆਲ ਕੁਛ ਵੀ ਨਹੀਂ ਚੱਲ ਰਿਹਾ, ਪਰ ਨੀਂਦ ਨਹੀਂ ਆ ਰਹੀ, ਉੱਠ ਕੇ ਤੁਰਿਆ ਫਿਰ ਰਿਹਾ। ਸਰਦੀਆਂ ਵੀ ਹੋਣ, ਗਰਮੀਆਂ ਵੀ ਹੋਣ, ਉਸੇ ਤਰ੍ਹਾਂ ਉੱਠ ਕੇ ਤੁਰਿਆ ਫਿਰ ਰਿਹਾ ਹੈਗਾ, ਮੂਡ ਦੇ ਵਿੱਚ ਚੇਂਜ ਜਿਹੜੀਆਂ ਆਣੀਆਂ। ਅੱਛਾ, ਇਸ ਤੋਂ ਬਾਅਦ ਜਿਹੜੀਆਂ ਗੱਲਾਂ ਉਹ ਬੜੇ ਆਮ ਨਾਰਮਲ ਹਾਲਾਤ ਵਿੱਚ ਕਰ ਲੈਂਦਾ ਸੀਗਾ, ਉਹ ਹੁਣ ਉਹਦੇ ਤੋਂ ਨਹੀਂ ਹੁੰਦੀਆਂ, ਇਹਨੂੰ ਅਸੀਂ ਕਹਿੰਦੇ ਹਾਂ ਲਰਨਿੰਗ ਇਨ ਏਬਿਲਿਟੀ, ਰੀਜ਼ਨਿੰਗ ਇਨ ਏਬਿਲਿਟੀ। ਤੁਸੀਂ ਕੋਈ ਗੱਲ ਕਹੀ ਹੈ, ਉਹਦਾ ਕੋਈ ਜਵਾਬ ਦੇਗਾ ਨਾ, ਉਹ ਕੋਈ ਜਵਾਬ ਨਹੀਂ ਦਿੰਦਾ, ਪੰਜਾਬੀ ਚ ਕਹਿੰਦੇ ਡੁੰਨ ਵੱਟਾ ਹੋ ਗਿਆ ਯਾਰ, ਤੈਨੂੰ ਪੁੱਛੀ ਜਾ ਰਹੇ ਗੱਲ ਦਾ, ਤੂੰ ਦੱਸ ਨੀ ਜਾ। ਹਾਂਜੀ, ਸੋ ਇਸ ਤਰ੍ਹਾਂ ਦੀ ਜਿਹੜੀ ਰੀਜ਼ਨਿੰਗ ਹੈ, ਉਸ ਰੀਜ਼ਨਿੰਗ ਦੀ ਇਨ ਏਬਿਲਿਟੀ ਆਮ ਬੰਦਿਆਂ ਦੇ ਹੋ ਜਾਂਦੀ ਹੈ ਸੱਟ ਚੋਟ ਲੱਗਣ ਤੋਂ ਬਾਅਦ, ਜਾਂ ਖਾਸ ਤੌਰ ਤੇ ਮੈਂ ਵਾਰ ਵਾਰ ਇਹ ਕਹਿ ਰਿਹਾ ਹਾਂ, ਜਿਨ੍ਹਾਂ ਨੂੰ ਹਾਈਪਰ ਟੈਂਸ਼ਨ ਰਹਿੰਦਾ, ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ, ਕਾਰਨ ਉਹਦਾ ਹਾਰਟ ਹੋ ਸਕਦਾ, ਕਾਰਨ ਉਹਦਾ ਸੀਵੀਐਸ ਬਲੱਡ ਸਰਕੂਲੇਸ਼ਨ ਬਲੱਡ ਦਾ ਹੋ ਸਕਦਾ, ਕਾਰਨ ਉਹਦਾ ਡਾਇਬਟੀ ਹੋ ਸਕਦਾ ਹੈਗਾ, ਔਰ ਕਿਸੇ ਵੀ ਤਰ੍ਹਾਂ ਦੇ ਕਾਰਨ ਹੋਣ ਬਲੱਡ ਪ੍ਰੈਸ਼ਰ ਦੇ, ਔਰ ਉਹਦੇ ਕਰਕੇ ਅਗਰ ਸਰਕਲ ਆਫ ਵਿਲਸ ਦੇ ਵਿੱਚ ਬਲੀਡਿੰਗ ਹੋ ਗਈ ਹੈ ਤਾਂ ਉਸ ਹਾਲਾਤ ਵਿਚ ਅੱਗੇ ਆਉਣ ਵਾਲੀਆਂ ਕੰਡੀਸ਼ਨਾਂ ਦੇ ਵਿਚ ਇਹ ਆ ਕਿ ਲਰਨਿੰਗ ਐਬਿਲਿਟੀ, ਰੀਜਨਿੰਗ ਇਨਐਬਿਲਿਟੀ, ਜਜਮੈਂਟ ਨਹੀਂ ਕਰ ਸਕਣੀ, ਜਜਮੈਂਟ ਨਹੀਂ ਕਰ ਸਕਦੇ ਕਿਸੇ ਚੀਜ਼ ਦਾ ਵੀ ਆਹ ਕਿੰਨਾ ਹੋਏਗਾ, ਆਹ ਕਿੰਨੇ ਮੀਲ ਹੋਏਗਾ, ਦਿੱਲੀ ਤੇ ਆਹ ਖੜੀ ਹੈ। ਤੇ ਜੇ ਇਹ ਦੱਸਣਾ ਹੋਵੇ ਅੰਦਰ ਬਾਜ਼ਾਰ ਕਿਸੇ ਦੁਕਾਨ ਦਾ ਨਾਂ ਲੈਣ ਤੋਂ ਯਾਰ ਤੋਂ ਬਹੁਤ ਦੂਰ ਹੈ ਜੀ। ਜਜਮੈਂਟ ਡਾਇਮੈਂਸ਼ਨ ਦੀ, ਜਜਮੈਂਟ ਮਈਅਰਮੈਂਟਸ ਦੀ, ਇਹ ਸਾਰੀ ਜਿਹੜੀ ਲਾਸਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਨਾਰਮਲ ਗੱਲਾਂ ਹਨ, ਇਹ ਮੈਂ ਇਸ ਕਰਕੇ ਦੱਸਣੀਆਂ ਸ਼ੁਰੂ ਕਰ ਰਿਹਾ, ਇਹਨੂੰ ਆਪਾਂ ਰਿਪੀਟ ਕਰ ਰਹੇ ਹਾਂ ਬੇਸਿਕਲੀ, ਇਹ ਪ੍ਰੋਗਰਾਮ ਤੇ ਹੋ ਚੁੱਕਿਆ ਆ, ਪਰ ਮੈਂ ਰਿਪੀਟ ਇਸ ਕਰਕੇ ਕਰ ਰਿਹਾ ਹਾਂ ਤਾਂ ਕਿ ਤੁਹਾਨੂੰ ਇਹ ਯਾਦ ਰਹੇ ਵੀ ਇਹੋ ਜਿਹੀਆਂ ਗੱਲਾਂ ਆਮ ਸਾਡੇ ਇਸ ਤਰ੍ਹਾਂ ਦੇ ਆਦਮੀਆਂ ਵਿਚ ਹੋ ਜਾਂਦੀਆਂ ਨੇ, ਬਜੁਰਗਾਂ ਵਿਚ ਹੋ ਜਾਣੀਆਂ, ਉਹਦਾ ਮੈਂ ਤੁਹਾਨੂੰ ਅਲੱਗ ਕਾਰਨ ਦੱਸ ਦਿੱਤਾ ਹੈਗਾ, ਪਰ ਯੰਗ ਬੰਦਿਆਂ ਦੇ ਵਿਚ ਹੋ ਜਾਣੀਆਂ, ਉਹਦੇ ਪਿੱਛੇ ਇਹ ਕਾਰਨ ਜਿਹੜੇ ਨੇ, ਸਡਨ ਕਿਸੇ ਟਿਊਮਰ ਹੋ ਜਾਂਦਾ, ਸਮੇਂ ਤੇ ਬਲੀਡਿੰਗ ਹੋ ਜਾਂਦਾ, ਸਡਨ ਕਿਸੇ CSF ਕਾਰਡ ਸੈਰੇਬ੍ਰੋਸਪਾਈਨਲ ਫਲੂਇਡ ਦਾ ਕਿਸੇ ਥਾਂ ਤੇ ਵਹਿ ਜਾਣਾ, ਇਹਦੇ ਕਰਕੇ ਵੀ ਐਸਾ ਹੋ ਸਕਦਾ ਹੈ। ਔਰ ਕਈ ਵਾਰਾਂ ਮੈਂ ਇੱਕ ਲਫ਼ਜ਼ ਅੱਗੇ ਵੀ ਕਈ, ਕਿਉਂਕਿ ਹੁਣ ਇੰਨੇ ਸਾਲ ਹੋ ਗਏ ਨੇ ਬੋਲਦਾ, ਹਰੇਕ ਲਫ਼ਜ਼ ਕਿਤੇ ਨਾ ਕਿਤੇ ਤੇ ਬੋਲਿਆ ਹੋਇਆ। ਮੈਂ ਮੈਡੀਕਲ ਟਰਮ ਦੇ ਵਿਚ ਇੱਕ ਲਫ਼ਜ਼ ਹੈ ਇੰਬੋਲਿਜ਼ਮ, ਇੰਬੋਲਿਜ਼ਮ ਮੈਂ ਤੁਹਾਨੂੰ ਜੇ ਐਕਸਪਲੇਨ ਕਰਕੇ ਦੱਸਾਂ, ਤੁਸੀਂ ਬਰਸਾਤਾਂ ਦੇ ਵਿਚ ਵੇਖਿਆ ਹੋਣਾ ਆ ਵੀ ਕੁਛ ਇੱਕ ਜੜੀਆਂ ਬੂਟੀਆਂ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਐਸੀਆਂ ਆਉਂਦੀਆਂ ਨੇ ਜਿਹੜੀਆਂ ਉੱਥੇ ਉੱਗਦੀਆਂ ਨਹੀਂ, ਪਹਾੜਾਂ ਦੇ ਵਿਚ ਹੁੰਦੀਆਂ ਨੇ, ਤੇ ਪਹਾੜਾਂ ਤੋਂ ਵਹਿ ਕੇ ਮੀਂਹ ਦੇ ਨਾਲ ਉਹ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਆ ਜਾਂਦੀਆਂ ਨੇ, ਤੇ ਫਿਰ ਇੱਥੇ ਉਹ ਉੱਗਦੀਆਂ ਨੇ। ਅਲਟੀਮੇਟ ਇੱਥੇ ਉਹਨਾਂ ਦਾ ਉਹ ਮਾਹੌਲ ਨਹੀਂ ਹੁੰਦਾ ਤੇ ਉਹ ਕਈ ਵਾਰ ਸੁੱਕ ਵੀ ਜਾਂਦੀਆਂ ਨੇ, ਫਿਰ ਅਗਲੇ ਸਾਲ ਬਰਸਾਤ ਹੁੰਦੀ ਉਹ ਫਿਰ ਉਹ ਆ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਕਿਸੇ ਹੋਰ ਥਾਂ ਤੋਂ, ਕਿਸੇ ਸਰੀਰ ਦੇ ਕਿਸੇ ਵੀ ਅੰਗ ਤੋਂ ਕੋਈ ਐਸਾ ਪਾਰਟੀਕਲ ਬਲੱਡ ਦੇ ਵਿਚ, ਕਿਉਂਕਿ ਅਸੀਂ ਕਹਿ ਰਹੇ ਕਿ ਬਲੱਡ ਵਾਪਸ ਲੈ ਕੇ ਜਾ ਰਿਹਾ, ਬੇਸ਼ੱਕ ਕੁਦਰਤ ਨੇ ਇੱਕ ਨਿਯਮ ਬਣਾਇਆ ਹੋਇਆ ਕਿ ਲਿੰਫ ਦਾ ਚੈਨਲ ਹੀ ਵੱਖਰਾ ਉਹਨੇ ਬਣਾ ਦਿੱਤਾ ਕਿ ਜਿਹੜਾ ਕੁਝ ਸੰਘਣਾ ਹੋਵੇ ਉਹ ਇਧਰਲੇ ਪਾਸੇ ਆ ਜਾਵੇ ਤੇ ਬਲੱਡ ਸਰਕੂਲੇਸ਼ਨ ਦੇ ਵਿਚ ਹੀ ਰਹਿ ਜਾਵੇ। ਪਰ ਲਿੰਫ ਵੀ ਤਾਂ ਚੱਲਦਾ ਹੈ ਨਾ, ਲਿੰਫ ਨੇ ਵੀ ਤਾਂ ਹਰੇਕ ਥਾਂ ਤੇ ਜਾਣਾ, ਜਿੱਥੇ ਆਰਟਰੀ ਨੇ ਜਾਣਾ ਉੱਥੇ ਵੇਨ ਨੇ ਜਾਣਾ, ਜਿੱਥੇ ਵੇਨ ਨੇ ਜਾਣਾ ਉੱਥੇ ਲਿੰਫ ਨੇ ਜਾਣਾ, ਉਹ ਹਰ ਥਾਂ ਤੇ ਉਸਨੇ, ਔਰ ਉਸ ਨੇ ਉਹਨਾਂ ਥਾਵਾਂ ਤੇ ਨਰਵਸ ਸਿਸਟਮ ਨੇ ਜਾਣਾ ਹੈਗਾ। ਸੋ ਇਹ ਇੱਕ ਕੰਬੀਨੇਸ਼ਨ ਹੈ ਜਿਹੜਾ ਨਾਲ ਨਾਲ ਚੱਲਦਾ ਹੈਗਾ। ਔਰ ਕਈ ਵਾਰਾਂ ਲੱਤ ਤੇ ਸੱਟ ਲੱਗੀ ਸੀਗੀ, ਹੁਣ ਲੱਤ ਤੇ ਸੱਟ ਲੱਗੀ ਤਾਂ ਯਾਦਾਸ਼ਤ ਨਾਲ ਕੀ ਸੰਬੰਧ ਹੈ ਤੁਸੀਂ ਸੋਚ ਸਕਦੇ ਹੋ। ਲੱਤ ਤੇ ਸੱਟ ਲੱਗੀ ਸੀ ਤੇ ਸੁਭਾਅ ਦੇ ਚੇਂਜ ਹੋਣ ਦਾ ਕੀ ਮਤਲਬ ਹੈ ਭਾਈ? ਪਰ ਹੈ ਇਹ ਜਿਹੜਾ ਇੰਬੋਲਿਜ਼ਮ ਦਾ ਲਫ਼ਜ਼ ਆ, ਇਹ ਕਿਸੇ ਥਾਂ ਤੋਂ ਕੋਈ ਕਲੋਟ, ਕੋਈ ਸਪਾਟ, ਕੋਈ ਆਰਟੀਕਲ, ਕੋਈ ਪਾਰਟੀਕਲ, ਛੋਟਾ ਮੋਟਾ ਵੀ, ਛੋਟਾ ਮੋਟਾ ਇਸੇ ਕਰਕੇ ਕਹਿਣਾ ਪੈਗਾ ਤੇ ਬਲੱਡ ਵਿਚ ਸਰਕੂਲੇਟ ਦਾ ਓਨਾ ਕੀ ਕਰ ਸਕਦਾ ਨਾ, ਜਿੰਨਾ ਕਿ ਬਲੱਡ ਦਾ ਡਾਇਮੀਟਰ ਹੈਗਾ ਉਹ ਸਾਡੇ ਬਲੱਡ ਵੈਸਲ ਦਾ, ਉਹਦੇ ਵਿਚ ਸਰਕੂਲੇਟ ਕਰਦਾ ਹੋਇਆ ਅਲਟੀਮੇਟ ਉਹ ਬ੍ਰੇਨ ਤੱਕ ਪਹੁੰਚ ਗਿਆ। ਸਰਕਲ ਆਫ ਵਿਲਸ, ਮੈਂ ਯਾਦ ਕਰਾ ਦਿਆਂ ਕਿ ਲੈਫਟ ਵੈਂਟ੍ਰੀਕਲ ਦੇ ਵਿਚੋਂ ਜਦੋਂ ਏਓਰਟਾ ਨਿਕਲਦੀ ਹੈ, ਔਰ ਉਸ ਵਾਰ ਉੱਪਰ ਜਾ ਕੇ ਸਾਡੀ ਧੌਣ ਦੇ ਸਾਹਮਣੇ ਜਿਹੜਾ ਮੈਨੂਵੇਰੀਅਮ ਸਟਰਨ ਆਈ ਹੈ, ਇਹਦੇ ਪਿਛਲੇ ਪਾਸੇ ਉਹ ਫਿਰ ਹੇਠਾਂ ਨੂੰ ਜਾਂਦੀ ਹੈ, ਪਰ ਹੇਠਾਂ ਜਾਣ ਤੋਂ ਪਹਿਲਾਂ ਉਹਦੇ ਇਸ ਆਰਚ ਬਣਨ ਦੇ ਵਿਚ ਦੋ ਹਿੱਸੇ ਹੋ ਕੇ ਦੋ ਨਾੜੀਆਂ ਬ੍ਰੇਨ ਨੂੰ ਉੱਪਰ ਵਾਲੇ ਪਾਸੇ ਜਾਂਦੀਆਂ ਨੇ, ਜਿਹਨੂੰ ਅਸੀਂ ਕੈਰੋਟਿਡ ਆਰਟਰੀਜ਼ ਕਹਿੰਦੇ ਹਾਂ। ਤੇ ਇਹ ਮੈਂ ਦੱਸ ਚੁੱਕਿਆ ਤੁਹਾਨੂੰ ਕਿ ਹਰੇਕ ਆਰਟਰੀ ਦੇ ਨਾਲ ਇੱਕ ਇੱਕ ਵੇਨ ਜਾ ਰਹੀ ਹੈ, ਔਰ ਇਸੇ ਤਰ੍ਹਾਂ ਹੀ ਇਹ ਲਿੰਫ ਜਾ ਰਿਹਾ, ਨਰਵਸ ਸਿਸਟਮ ਜਾ ਰਿਹਾ, ਸਾਰੇ ਦੇ ਨਾਲ ਨਾਲ ਜਾ ਰਿਹਾ। ਅਲਟੀਮੇਟ ਉਹ ਪਾਰਟੀਕਲ ਤੁਹਾਡੀ ਲੱਤ ਤੇ ਸੱਟ ਲੱਗੀ ਸੀ, ਫ੍ਰੈਕਚਰ ਹੋ ਗਿਆ ਸੀ ਬੋਨ ਦਾ, ਉਹਦੇ ਵਿਚੋਂ ਇਹ ਚੱਲਿਆ, ਔਰ ਜਾਣ ਤੋਂ ਬਾਅਦ ਤੁਹਾਡੇ ਬ੍ਰੇਨ ਚ, ਬ੍ਰੇਨ ਦੇ ਵਿਚ ਜਿੰਨੀਆਂ ਵੀ ਸਾਡੀਆਂ ਬਲੱਡ ਵੈਸਲਸ ਹਨ ਨਾ, ਉਹ ਬਾਕੀ ਸਾਰੇ ਸਰੀਰ ਦੇ ਨਾਲੋਂ ਬਹੁਤ ਜ਼ਿਆਦਾ ਫਾਈਨ ਤੇ ਬਰੀਕ ਹਨ। ਇਸ ਉਹਦਾ ਨਾਂ ਹੈ ਵੱਖਰਾ ਹੈ, ਸਰਕਲ ਆਫ ਵਿਲਸ, ਅਸੀਂ ਉਹਨੂੰ ਕਹਿੰਦੇ ਹਾਂ ਸਰਕਲ ਆਫ ਵਿਲਸ, ਨਾਲ ਡਾਕਟਰ ਦੇ ਨਾਂ ਤੇ ਰੱਖ ਦਿੱਤਾ ਗਿਆ। ਵੀ ਇਹ ਬਹੁਤ ਬਰੀਕ ਇੱਕ ਜਾਲ ਵਿਛਿਆ ਹੋਇਆ ਜਿਹੜਾ ਅਲੱਗ ਅਲੱਗ ਥਾਵਾਂ ਤੇ ਖੂਨ ਦੀ ਸਪਲਾਈ ਕਰਦਾ, ਤੇ ਜਦੋਂ ਉਹ ਮੋਟਾ ਪਾਰਟੀਕਲ ਉਹਦੇ ਵਿਚ ਆ ਕੇ ਰੁਕ ਜਾਂਦਾ ਆ, ਤੇ ਜਿਸ ਥਾਂ ਤੇ ਉਹ ਰੁਕ ਜਾਂਦਾ ਆ, ਉਸ ਥਾਂ ਦੀਆਂ ਜਿਹੜੀਆਂ ਨਰਵਸ ਨੇ ਉਹਨਾਂ ਦਾ ਆਟੋਮੈਟਿਕਲੀ ਡੈਮੇਜ ਹੋਏਗਾ, ਉਹਨਾਂ ਦਾ ਫੰਕਸ਼ਨ ਤੇ ਪੂਰਾ ਨਹੀਂ ਨਾ ਰਹੇਗਾ। ਔਰ ਇਸੇ ਕਰਕੇ ਆ ਜਿਹੜੀਆਂ ਰੀਜਨਿੰਗ ਇਨਐਬਿਲਿਟੀ, ਯਾਰ ਲੱਤ ਤੇ ਸੱਟ ਲੱਗੀ ਸੀ, ਲੱਤ ਟੁੱਟੀ ਸੀ, ਜਦੋਂ ਦੀ ਇਹਨੂੰ ਇਹ ਲੱਤ ਟੁੱਟੀ ਸੀ ਐਕਸੀਡੈਂਟ ਹੋਇਆ ਸੀਗਾ, ਉਦੋਂ ਬਾਅਦ ਇਹਦੀ ਯਾਦਾਸ਼ਤ ਨਹੀਂ ਰਹਿ ਗਈ, ਇੰਨੀ ਅੱਗੇ ਤਾਂ ਬੜਾ ਠੀਕ ਠਾਕ ਸੀਗਾ, ਹੁਣ ਕੋਈ ਵੀ ਕੰਮ ਪੂਰੀ ਤਰ੍ਹਾਂ ਕਰ ਹੀ ਨਹੀਂ ਸਕਦਾ ਹੈਗਾ। ਤੇ ਅਸੀਂ ਇਹ ਸਮਝ ਸਕਦੇ ਹਾਂ ਯਾਰ ਲੱਤ ਟੁੱਟੀ ਨਾਲ ਇਹ ਯਾਦਾਸ਼ਤ ਦਾ ਕੀ ਸੰਬੰਧ ਹੈਗਾ। ਪਰ ਇਸ ਗੱਲ ਕਰਕੇ ਮੈਂ ਤੁਹਾਨੂੰ ਇਹ ਸਾਬਤ ਕਰਨਾ ਚਾਹੁੰਦਾ ਕਿ ਭਾਈ ਨਹੀਂ ਇਹਦੇ ਨਾਲ ਇਹਦਾ ਸੰਬੰਧ ਹੈਗਾ ਆ, ਇਹ ਸੰਬੰਧ ਹੈ ਇੰਬੋਲੋਟਿਕ ਔਰ ਇੰਬੋਲਸ ਜਿਹੜਾ ਹੈ ਕਿਸੇ ਵੀ ਥਾਂ ਤੋਂ ਕੋਈ ਪੀਸ ਚੱਲਿਆ ਹੈਗਾ ਆ ਔਰ ਉਹ ਬ੍ਰੇਨ ਚ ਪਹੁੰਚ ਗਿਆ ਜਿਹਦੇ ਰਾਹੀਂ ਬਲੋਕੇਜ ਹੋ ਗਈ ਹੈ ਤੇ ਕੋਈ ਨਸ ਦੇ ਉੱਪਰ ਭਾਰ ਪੈ ਗਿਆ ਤੇ ਜਿਸ ਨਸ ਦਾ ਜੋ ਕੰਟਰੋਲ ਹੈਗਾ ਉਹ ਲੋਸਟ ਹੋ ਗਿਆ। ਇਹਦੇ ਚ ਰੀਜ਼ਨਿੰਗ ਵੀ ਹੋਗੀ, ਇਹਦੇ ਚ ਮੈਮਰੀ ਵੀ ਹੋਗੀ, ਅਟੈਂਸ਼ਨ ਕੰਸਨਟ੍ਰੇਸ਼ਨ ਵੀ ਹੋਗੀ। ਅੱਗੇ ਤਾਂ ਟਿੱਕੇ ਬੈਠਦਾ ਸੀ ਕੰਮ ਕਰਦਾ ਸੀਗਾ, ਹੁਣ ਤੇ ਟਿੱਕੇ ਨੀ ਬੈਠਦਾ ਹੁਣ, ਹਾਂਜੀ ਹੁਣ ਤੇ ਉਹ ਕੰਮ ਕਰ ਹੀ ਨੀ ਸਕਦਾ ਜਿਹੜਾ ਪਹਿਲਾਂ ਕਰਦਾ ਸੀਗਾ। ਆਰਗੇਨਾਈਜੇਸ਼ਨ ਲਾਸਟ ਹੋ ਗਈ ਹੈ, ਪਲੈਨਿੰਗ ਬਹੁਤ ਸਾਰਾ ਯਾਰ ਤਾਂ ਬਹੁਤ ਸਿਆਣਾ ਬੰਦਾ ਸੀਗਾ, ਲੋਕਾਂ ਨੂੰ ਸਲਾਹਾਂ ਦੇਣ ਵਾਲਾ ਬੰਦਾ ਸੀਗਾ, ਪਰ ਹੁਣ ਕੀ ਹੈ ਜਦੋਂ ਦਾ ਐਕਸੀਡੈਂਟ ਹੋਇਆ ਉਦੋਂ ਬਾਅਦ ਇਹਦੀ ਆਪਦੀ ਸੁਰਤੀ ਨੀ ਪੂਰੀ ਟਾਈਮ ਹੈਗੀ, ਇਹਨੇ ਕਿਸੇ ਨੂੰ ਸਲਾਹ ਕੀ ਦੇਣੀ। ਇਨਡਿਸੀਸਿਵ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਆ, ਇਨਡਿਸੀਸਿਵ ਜਿਹਦਾ ਮਤਲਬ ਇਹ ਆ ਫੈਸਲਾ ਕਰਨ ਯੋਗ ਨਹੀਂ। ਹਰ ਗੱਲ ਦਾ ਫੈਸਲਾ ਲੋਕਾਂ ਵਾਸਤੇ ਕਰਦਾ ਸੀਗਾ, ਅੱਜ ਉਹ ਇਨਡਿਸੀਸਿਵ ਹੋ ਗਿਆ, ਆਪਣੇ ਵਾਸਤੇ ਕੋਈ ਫੈਸਲਾ ਨਹੀਂ ਕਰ ਸਕਦਾ। ਇਨਏਬਿਲਿਟੀ ਟੂ ਕਮਿਊਨੀਕੇਟ, ਪਹਿਲਾਂ ਤਾਂ ਯਾਰ ਕਿਸੇ ਦੀ ਗੱਲ ਮੂੰਹ ਚੋਂ ਨਿਕਲਦੀ ਸੀ ਉਸ ਵੇਲੇ ਫੱਟ ਜਵਾਬ ਦਿੰਦਾ ਸੀਗਾ, ਤੇ ਹੁਣ ਇਹ ਸੋਚਦਾ ਰਹਿੰਦਾ ਵੀ ਇਹਨੇ ਮੈਨੂੰ ਕਿਹਾ ਕੀ ਤੇ ਮੈਂ ਇਹਦਾ ਜਵਾਬ ਕੀ ਦੇਣਾ। ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਯੰਗ ਏਜ ਵਿਚ ਵੀ ਆ ਜਾਂਦੀਆਂ ਨੇ, ਪਰ ਇਹ ਸਾਰੀਆਂ ਦੇ ਸਾਰੀਆਂ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਇਹ ਸਾਰੀਆਂ ਓਲਡ ਏਜ ਦੇ ਵਿਚ ਆਮ ਤੌਰ ਤੇ ਇੱਕ ਨਾਰਮਲ ਹਾਲਾਤ ਹੈ। ਇਹ ਨਾਰਮਲ ਹਾਲਾਤ ਹੋਣਾ ਸ਼ੁਰੂ ਹੋ ਜਾਂਦਾ ਆ ਕਿ ਬਜ਼ੁਰਗ ਨਾ ਤੇ ਪੂਰਾ ਕੰਮ ਕਰ ਸਕਦੇ ਨੇ, ਨਾ ਉਹ ਪੂਰੀ ਤਰ੍ਹਾਂ ਕੰਸਨਟ੍ਰੇਸ਼ਨ ਦੇ ਨਾਲ ਤੁਹਾਨੂੰ ਸਲਾਹ ਦੇ ਸਕਦੇ ਨੇ, ਨਾ ਉਹ ਹਰ ਤਰ੍ਹਾਂ ਆਪਣੇ ਆਪਣਾ ਜਿਹੜਾ ਆਪ ਹੈ ਕਿ ਨਹੀਂ ਆਪਣਾ ਆਪ ਵੀ ਤੁਸੀਂ ਉਹ ਕੰਟਰੋਲ ਨਹੀਂ ਪੂਰਾ ਕਰ ਸਕਦੇ ਜਿਹੜਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈਗੀ ਹੈ। ਜਜਮੈਂਟ ਇਨਐਬਿਲਿਟੀ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਗਰ ਬਜ਼ੁਰਗਾਂ ਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫੇਰ ਭਾਈ ਤੁਹਾਨੂੰ ਉਹਦੇ ਨਾਲ ਸਹਿਯੋਗ ਕਰਨ ਦੀ ਲੋੜ ਆ। ਯੰਗ ਏਜ ਵਿਚ ਹੈਗੀਆਂ ਨੇ ਤੇ ਫੇਰ ਤੁਹਾਨੂੰ ਉਹਦਾ ਟ੍ਰੀਟਮੈਂਟ ਕਰਨ ਦੀ ਲੋੜ ਆ। ਦੋਹਾਂ ਦੀ ਡਿਵੀਜ਼ਨ ਮੈਂ ਤੁਹਾਨੂੰ ਦੱਸ ਦਿੱਤੀ, ਇਹ ਤਾਂ ਨਹੀਂ ਹੋ ਸਕਦਾ ਅਸੀਂ ਬਜ਼ੁਰਗਾਂ ਨੂੰ ਕਹੀਏ ਚੰਗਾ ਛੱਡ ਦਿੱਤਾ ਜੋ ਹੋਣਾ ਹੋ ਜਾਵੇ, ਨਹੀਂ ਟ੍ਰੀਟਮੈਂਟ ਤਾਂ ਤੁਹਾਨੂੰ ਉਹਦਾ ਵੀ ਕਰਨ ਦੀ ਲੋੜ ਹੈ। ਪਰ ਯਾਦ ਇਹ ਰੱਖਣਾ ਆ ਕਿ ਇਹਦੀ ਪ੍ਰੋਗਰੈਸ ਦੀ ਉਮੀਦ ਘੱਟ ਆ, ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ, ਇੱਕ ਮੈਡੀਕਲ ਦਾ ਲਫ਼ਜ਼ ਆ ਪ੍ਰੋਗਨੋਸਿਸ। ਪ੍ਰੋਗਨੋਸਿਸ ਦਾ ਮਤਲਬ ਹੁੰਦਾ ਆ ਕਿ ਕੋਈ ਵੀ ਬਿਮਾਰੀ ਆਈ ਹੈ ਇਹਦਾ ਆਊਟਕਮ ਕੀ ਹੋਏਗਾ, ਜਾਂ ਕੋਈ ਵੀ ਇਲਾਜ ਅਸੀਂ ਕਰ ਰਹੇ ਹਾਂ ਅਲਟੀਮੇਟ ਇਹਦਾ ਆਊਟਕਮ ਕੀ ਹੋਏਗਾ, ਉਹਨੂੰ ਅਸੀਂ ਪ੍ਰੋਗਨੋਸਿਸ ਕਹਿੰਦੇ ਹਾਂ। ਜੋ ਅਸੀਂ ਪਿਛਲੇ ਬੀਤੇ ਦੇ ਹਾਲਾਤਾਂ ਦੇ ਮੁਤਾਬਕ ਭਾਈ ਇਸ ਤਰ੍ਹਾਂ ਦਾ ਕੇਸ ਆਇਆ ਸੀ ਉਹਦਾ ਇਲਾਜ ਕੀਤਾ ਗਿਆ ਅਲਟੀਮੇਟ ਆ ਹੋ ਗਿਆ। ਹੁਣ ਜਿਵੇਂ ਕੈਂਸਰ ਦਾ ਨਾਂ ਕੋਈ ਲੈ ਦਿੰਦਾ ਆ ਤੇ ਅਲਟੀਮੇਟ ਡਾਕਟਰ ਪ੍ਰੋਗਨੋਸਿਸ ਦੇ ਵਿੱਚ ਤਾਂ ਇਹੀ ਲਿਖਦੇ ਨੇ ਨਾ ਵੀ ਇਹ ਸੀਵੀਅਰ ਆ, ਪ੍ਰੋਗਨੋਸਿਸ ਬੈਡ ਆ, ਪ੍ਰੋਗਨੋਸਿਸ ਗੁੱਡ ਨਹੀਂ ਹੈ। ਪਰ ਆਮ ਗੱਲਾਂ ਦੇ ਵਿੱਚ ਜਿਹੜੀਆਂ ਸਾਨੂੰ ਪਤਾ ਹੁੰਦਾ ਕਿ ਰੂਟੀਨ ਡੇ ਟੂ ਡੇ ਦੇ ਵਿੱਚ ਰਿਕਵਰੀ ਵਾਲੀਆਂ ਨੇ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ ਗੁੱਡ ਆ, ਠੀਕ ਹੋ ਜੂਗਾ, ਕੋਈ ਐਸੀ ਗੱਲ ਨਹੀਂ ਹੈਗੀ। ਸੋ ਇਸ ਤਰ੍ਹਾਂ ਕਰਕੇ ਓਲਡ ਏਜ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਲਾਸ ਆਫ ਰੀਜ਼ਨਿੰਗ, ਲਾਸ ਆਫ ਜਜਮੈਂਟ, ਅਟੈਂਸ਼ਨ ਡੈਫੀਸੈਂਟੀ, ਕੰਸਨਟ੍ਰੇਸ਼ਨ ਡਿਫੀਕਲਟੀ, ਜਾਂ ਜਿੰਨੇ ਵੀ ਲਫ਼ਜ਼ ਹੁਣ ਇਸਤੇਮਾਲ ਕੀਤੇ ਨੇ ਸਾਰੇ ਦੇ ਸਾਰੇ, ਇਹ ਸਾਰੇ ਅਗਰ ਬਜ਼ੁਰਗਾਂ ਦੇ ਵਿੱਚ ਆਉਂਦੇ ਨੇ ਤੇ ਰਿਕਵਰੀ ਦੇ ਚਾਂਸਿਸ ਬਹੁਤ ਘੱਟ, ਓਲਡ ਏਜ ਯੰਗ ਏਜ ਦੇ ਵਿੱਚ ਰਿਕਵਰੀ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ। ਉਹਦੇ ਮੁਤਾਬਕ ਉਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈਗੀ ਤੇ ਉਹਦੇ ਮੁਤਾਬਕ ਸਾਡੇ ਉਹਦੇ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ। ਔਰ ਇਸ ਮੈਂਟਲ ਹਾਲਾਤ ਦੀਆਂ ਗੱਲਾਂ ਸਨ, ਇਹ ਸਾਰੀਆਂ ਆਪਾਂ ਅੱਜ ਤਕਰੀਬਨ ਸਮਾਪਤ ਕਰ ਲਈਆਂ ਨੇ, ਪਰ ਫਿਰ ਉਸ ਤੋਂ ਬਾਅਦ ਕਰਨਾ ਕੀ ਹੈ? ਕਰਨ ਵਾਸਤੇ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਆਪਣੇ ਕੋਲ ਕੁਝ ਮਿੰਟ ਜੇ ਬਾਕੀ ਹੈਗੇ ਨੇ ਤੇ ਮੈਂ ਉਹਦੇ ਚ ਤੁਹਾਨੂੰ ਦੱਸ ਦਿਆਂ ਵੀ ਇੱਕ ਤਾਂ ਇਹ ਆ ਵੀ ਜੇ ਭਾਵੇਂ ਯੰਗ ਏਜ ਤੇ ਭਾਵੇਂ ਓਲਡ ਏਜ, ਹੁਣ ਤੁਸੀਂ ਯੰਗ ਏਜ ਨੂੰ ਵੀ ਇਹੀ ਸਮਝਣਾ ਵੀ ਉਹ ਮਰੀਜ਼ ਹੈ। ਜਦੋਂ ਤੁਸੀਂ ਵੇਖੋ ਵੀ ਪਹਿਲਾਂ ਤੇ ਹੁਣ ਦੇ ਨਾਲੋਂ ਇਹਦਾ ਫਰਕ ਕੀ ਪੈ ਗਿਆ? ਪਹਿਲਾਂ ਇਹ ਲੋਕਾਂ ਨੂੰ ਮਤਾਂ ਦੇਣ ਵਾਲਾ ਸੀ, ਅੱਜ ਇਹ ਵਿਚਾਰਾ ਆਪ ਵੀ ਮਤ ਨਹੀਂ ਲੈ ਸਕਦਾ ਤੇ ਉਹਦੇ ਮੁਤਾਬਕ ਕੰਮ ਨਹੀਂ ਕਰ ਸਕਦਾ। ਇਸ ਗੱਲ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ ਯੰਗ ਏਜ ਦੇ ਵਿਚ। ਔਰ ਉਹਦੇ ਵਿਚ ਅਸੀਂ ਆਮ ਜਦੋਂ ਉਹਨੂੰ ਟ੍ਰਾਂਸਪੋਰਟੇਸ਼ਨ ਕਰਦੇ ਹਾਂ ਤੇ ਅਸੀਂ ਰਿਕਮੈਂਡ ਕਰਦੇ ਹਾਂ, ਵੈਸੇ ਤਾਂ ਹੁਣ ਅਮਰੀਕਾ ਦੇ ਵਿਚ ਤਾਂ ਸਾਰਿਆਂ ਵਾਸਤੇ ਬੈਲਟ ਲਾਉਣੀ ਬੜੀ ਜ਼ਰੂਰੀ ਹੈ, ਈਵਨ ਬੈਕ ਸੀਟ ਤੇ ਵੀ ਬੈਠੋ ਤੇ ਤਾਂ ਵੀ ਬੈਲਟ ਲਾਉਣੀ ਬੜੀ ਜ਼ਰੂਰੀ ਹੈ। ਪਰ ਇਸ ਤਰ੍ਹਾਂ ਦੇ ਮਰੀਜ਼ਾਂ ਵਾਸਤੇ ਇਹ ਰਿਕਮੈਂਡਡ ਹੈਗਾ ਆ ਵੀ ਹਰ ਹਾਲਤ ਵਿਚ ਜਿਹੜੀ ਉਹ ਬੈਲਟ ਲਾਉਣੀ ਬਹੁਤ ਜ਼ਰੂਰੀ ਹੈ। ਬਜ਼ੁਰਗਾਂ ਨੇ ਤਾਂ ਹੁਣ ਸ਼ਰਾਬ ਵੀ ਪੀਣੀ ਹੈਗੀ ਹੈ, ਪਰ ਯੰਗ ਏਜ ਵਾਲੇ ਜਿਹੜੇ ਨੇ ਉਹ ਸ਼ਰਾਬ ਪੀਣ ਵਾਲੀ ਕੋਈ ਗੱਲ ਹੁੰਦੀ ਹੈ ਤੇ ਟੋਟਲੀ ਬੈਨ ਆ। ਕੋਈ ਨਾਰਕੋਟਿਕਸ, ਕੋਈ ਅਲਕੋਹਲ, ਕੋਈ ਤੰਬਾਕੂ, ਕੋਈ ਕਿਸੇ ਤਰ੍ਹਾਂ ਦਾ ਡਰੱਗ ਇਸ ਤਰ੍ਹਾਂ ਦਾ ਜਿਹੜਾ ਮਾਇੰਡ ਨੂੰ ਸਟਿਮੂਲੇਟ ਕਰਦਾ, ਕਿਉਂਕਿ ਮਾਇੰਡ ਨੂੰ ਸਟਿਮੂਲੇਟ ਕਰੋਗੇ ਤੁਸੀਂ ਜੋ ਜ਼ਬਰਦਸਤੀ ਉਹਨੂੰ ਚਲਾਓਗੇ ਤੇ ਕਲੌਟ ਜੇ ਫਟ ਗਿਆ ਪ੍ਰੈਸ਼ਰ ਜੇ ਵੱਧ ਗਿਆ, ਕਿਉਂਕਿ ਮੈਂ ਕਈ ਵਾਰ ਦੱਸਿਆ ਕਿ ਨਾਰਮਲ ਸਰੀਰ ਨੂੰ ਚੱਲਣ ਵਾਸਤੇ ਹਰੇਕ ਸੈੱਲ ਵਿਚ ਐਨਰਜੀ ਪਹੁੰਚਾਉਣ ਵਾਸਤੇ ਸਾਨੂੰ ਚਾਹੀਦੀ ਹੈ 1700 ਕੈਲੋਰੀ ਪਰ ਆਵਰ ਹੀਟ ਦੀ ਪੈਦਾ ਹੋਣੀ ਚਾਹੀਦੀ, ਜਿਹੜੀ ਮਰਜ਼ੀ ਖੁਰਾਕ ਖਾਓ। ਬਹੁਤ ਹੀ ਆਲੂ ਖਾਓਗੇ ਥੋੜੀ ਐਨਰਜੀ ਪੈਦਾ ਹੋਏਗੀ, ਬਹੁਤਾ ਪ੍ਰੋਟੀਨ ਖਾਓਗੇ, ਮੀਟ ਖਾਓਗੇ, ਆਂਡਾ ਖਾਓਗੇ, ਥੋੜੀ ਖੁਰਾਕ ਖਾਓਗੇ, ਜ਼ਿਆਦਾ ਐਨਰਜੀ ਪੈਦਾ ਹੋਏਗੀ। ਪਰ ਜਦੋਂ ਤੁਸੀਂ ਸ਼ਰਾਬ ਪੀਂਦੇ ਹੋ, ਨਸ਼ਾ ਕਰਦੇ ਹੋ, ਤੇ ਤੁਸੀਂ ਇਹ ਮਹਿਸੂਸ ਕਰਦੇ ਹੋ ਵੀ ਯਾਰ ਸਰੂਰ ਜਿਹਾ ਆ ਗਿਆ ਹੈਗਾ, ਤਾਂ ਉਦੋਂ ਇਹ ਸਮਝੋ ਕਿ 5000 ਕੈਲੋਰੀ ਹੀਟ ਦੀਆਂ ਪੈਦਾ ਹੋ ਰਹੀਆਂ ਨੇ, ਕਿੱਥੇ 1700 ਕੈਲੋਰੀ ਤੇ ਕਿੱਥੇ 5000 ਕੈਲੋਰੀ, ਸਾਰਾ ਕੁਝ ਸਾੜ ਕੇ ਤਬਾਹ ਕਰਨ ਵਾਲੀ ਗੱਲ। ਡੈਮੇਜ ਹੋ ਸਕਦੀ ਹੈ, ਬਲੱਡ ਵੈਸਲ ਦੀ ਡੈਮੇਜ ਵੀ ਹੋ ਸਕਦੀ ਹੈ, ਫੇਰ ਉਹਦੇ ਵਿੱਚੋਂ ਹੈਮਰੇਜ ਹੋ ਸਕਦਾ, ਫੇਰ ਉਹਦੇ ਵਿੱਚੋਂ ਬਲੀਡਿੰਗ ਹੋ ਸਕਦੀ ਹੈ। ਤੋ ਇਸ ਕਰਕੇ ਜਿੰਨੇ ਵੀ ਨਾਰਕੋਟਿਕਸ ਨੇ ਉਹ ਟੋਟਲੀ ਬੈਨ ਹੋਣਗੇ। ਬੈਲਟ ਦੀ ਗੱਲ ਮੈਂ ਕਰ ਦਿੱਤੀ ਹੈ, ਉਸ ਤੋਂ ਬਾਅਦ ਆਮ ਤੌਰ ਤੇ ਜੇ ਉਹ ਕੱਲੇ ਡਰਾਈਵ ਕਰਦੇ ਨੇ, ਹਾਲਾਂਕਿ ਇੰਸਟ੍ਰਕਸ਼ਨ ਨਹੀਂ ਹੁੰਦੀ ਕਿ ਤੁਸੀਂ ਉਸ ਨੂੰ ਕੱਲੇ ਡਰਾਈਵ ਕਰਨ ਦਿਓ, ਜੇ ਉਹਦੇ ਵਿੱਚ ਆ ਕੰਸਨਟ੍ਰੇਸ਼ਨ ਵਾਲੀਆਂ ਯਾਦਾਸ਼ਤ ਭੁੱਲਣ ਵਾਲੀਆਂ ਜਾਂ ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋਈਆਂ ਨੇ, ਤੇ ਉਹਨੂੰ ਕੱਲੇ ਡਰਾਈਵ ਕਰਨ ਦਾ ਤਾਂ ਕਿਸੇ ਵੀ ਤਰ੍ਹਾਂ ਮੈਂ ਸਮਝਣਾ ਸ਼ਾਇਦ ਡੀਐਮ ਵੀ ਪਰਮਿਸ਼ਨ ਨਹੀਂ ਦਊਗੀ, ਥੋੜੀ ਐਨਰਜੀ ਪੈਦਾ ਹੋਏਗੀ। ਬਹੁਤਾ ਪ੍ਰੋਟੀਨ ਖਾਓਗੇ, ਮੀਟ ਖਾਓਗੇ, ਆਂਡਾ ਖਾਓਗੇ, ਥੋੜੀ ਖੁਰਾਕ ਖਾਓਗੇ, ਜ਼ਿਆਦਾ ਐਨਰਜੀ ਪੈਦਾ ਹੋਏਗੀ। ਪਰ ਜਦੋਂ ਤੁਸੀਂ ਸ਼ਰਾਬ ਪੀਂਦੇ ਹੋ, ਨਸ਼ਾ ਕਰਦੇ ਹੋ, ਤੇ ਤੁਸੀਂ ਇਹ ਮਹਿਸੂਸ ਕਰਦੇ ਹੋ ਵੀ ਯਾਰ ਸਰੂਰ ਜਿਹਾ ਆ ਗਿਆ ਹੈਗਾ, ਤਾਂ ਉਦੋਂ ਇਹ ਸਮਝੋ ਕਿ 5000 ਕੈਲੋਰੀ ਹੀਟ ਦੀਆਂ ਪੈਦਾ ਹੋ ਰਹੀਆਂ ਨੇ, ਕਿੱਥੇ 1700 ਕੈਲੋਰੀ ਤੇ ਕਿੱਥੇ 5000 ਕੈਲੋਰੀ, ਸਾਰਾ ਕੁਝ ਸਾੜ ਕੇ ਤਬਾਹ ਕਰਨ ਵਾਲੀ ਗੱਲ। ਡੈਮੇਜ ਹੋ ਸਕਦੀ ਹੈ, ਬਲੱਡ ਵੈਸਲ ਦੀ ਡੈਮੇਜ ਵੀ ਹੋ ਸਕਦੀ ਹੈ, ਫੇਰ ਉਹਦੇ ਵਿੱਚੋਂ ਹੈਮਰੇਜ ਹੋ ਸਕਦਾ, ਫੇਰ ਉਹਦੇ ਵਿੱਚੋਂ ਬਲੀਡਿੰਗ ਹੋ ਸਕਦੀ ਹੈ। ਤੋ ਇਸ ਕਰਕੇ ਜਿੰਨੇ ਵੀ ਨਾਰਕੋਟਿਕਸ ਨੇ ਉਹ ਟੋਟਲੀ ਬੈਨ ਹੋਣਗੇ। ਬੈਲਟ ਦੀ ਗੱਲ ਮੈਂ ਕਰ ਦਿੱਤੀ ਹੈ, ਉਸ ਤੋਂ ਬਾਅਦ ਆਮ ਤੌਰ ਤੇ ਜੇ ਉਹ ਕੱਲੇ ਡਰਾਈਵ ਕਰਦੇ ਨੇ, ਹਾਲਾਂਕਿ ਇੰਸਟ੍ਰਕਸ਼ਨ ਨਹੀਂ ਹੁੰਦੀ ਕਿ ਤੁਸੀਂ ਉਸ ਨੂੰ ਕੱਲੇ ਡਰਾਈਵ ਕਰਨ ਦਿਓ, ਜੇ ਉਹਦੇ ਵਿੱਚ ਆ ਕੰਸਨਟ੍ਰੇਸ਼ਨ ਵਾਲੀਆਂ ਯਾਦਾਸ਼ਤ ਭੁੱਲਣ ਵਾਲੀਆਂ ਜਾਂ ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋਈਆਂ ਨੇ, ਤੇ ਉਹਨੂੰ ਕੱਲੇ ਡਰਾਈਵ ਕਰਨ ਦਾ ਤਾਂ ਕਿਸੇ ਵੀ ਤਰ੍ਹਾਂ ਮੈਂ ਸਮਝਣਾ ਸ਼ਾਇਦ ਡੀਐਮ ਵੀ ਪਰਮਿਸ਼ਨ ਨਹੀਂ ਦਊਗੀ, ਤੇ ਤੁਸੀਂ ਵੀ ਉਹਦੇ ਭਲੇ ਵਾਸਤੇ ਇਹਨੂੰ ਕੱਲੇ ਨਹੀਂ ਜਾਣ ਦੇਣਾ। ਪਰ ਜੇ ਐਸਾ

जिन्ने भी नारकोटिक्स ने ओ टोटली बैन होंगे। बेल्ट की गल मैं कर दी है, उस तो बाद आम तौर से जो कले ड्राइव करते हैं, हालांकि इंस्ट्रक्शन नहीं होंगी कि तुसी उस कले ड्राइव कर दो, जो आज कॉन्सेंट्रेशन वाली याददाश्त भुनने वाली योजना गल्ला होनी शुरू हुई ने, तो उन्होंने कले ड्राइव करने का किसी भी तरह मैं समझना शायद डीएम भी परमिशन नहीं देगी, तो तुसी भी भले वास्ते कले नहीं जान देना। पर जे ऐसा कुछ हो वे, तुसी लेके भी जा रहे हो तो हैलमेट जिहड़ा बहुत जरूरी हैगा, क्योंकि किसी भी हालात में कुछ भी ऐसा हो गया तो हैलमेट ने तुहाडी सेव करनी है, तुसी जान बचानी है, यह बहुत जरूरी चीज हैगी है। सो आम तौर पर जिहड़ा भी इस तरह का मरीज है ओहदे घर दे हालात दे विच ਇਹ ਇੰਸਟਰਕਸ਼ਨ ਦਿੱਤੀ ਗਈ ਹੈ ਬਈ ਕੋਈ ਵੀ ਤਿੱਖੀ ਚੀਜ਼, ਕੋਈ ਵੀ ਚਾਕੂ ਵਰਗੀ ਚੀਜ਼ ਤੁਸੀਂ ਨਹੀਂ ਰੱਖਣੀ ਉਹਦੇ ਕਮਰੇ ਦੇ ਵਿੱਚ, ਕੋਈ ਵੀ ਮੋਮਬੱਤੀ ਜਾਂ ਮਾਚਿਸ ਵਰਗੀ ਚੀਜ਼ ਜਾਂ ਲਾਈਟਰ ਵਰਗੀ ਚੀਜ਼, ਜਿਹੜੇ ਸਿਗਰਟ ਪੀਣ ਵਾਲੇ ਨੇ ਰੂਟੀਨ ਦੇ ਵਿੱਚ ਲਾਈਟਰ ਤਾਂ ਉਹਨਾਂ ਦਾ ਹੁੰਦਾ ਹੀ ਹੁੰਦਾ ਹੈਗਾ, ਪਰ ਹੁਣ ਉਹਦੀ ਸੋਝੀ ਨੂੰ ਉਹਦੇ ਮੁਤਾਬਕ ਤੁਸੀਂ ਲੈਣਾ ਹੈਗਾ। ਜੇ ਸਿਰ ਦੀ ਸੱਟ ਚੋਟ ਤੋਂ ਜਾਂ ਉਹ ਹਾਈਪਰ ਟੈਨਸ਼ਨ ਤੋਂ ਬਾਅਦ ਬਲੱਡ ਵੈਸਲ ਖੂਨ ਵਗਣ ਤੋਂ ਬਾਅਦ ਹੋਇਆ ਹੈਗਾ ਆ, ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਐਸੀ ਕੰਡੀਸ਼ਨ ਹੋਈ ਹੈ, ਤੇ ਹੁਣ ਤੁਸੀਂ ਉਹਨੂੰ ਉਹਦੇ ਉੱਪਰ ਨਾ ਛੱਡੋ। ਇਸ ਕਰਕੇ ਇਸ ਗੱਲ ਦਾ ਪੂਰਾ ਪ੍ਰਬੰਧ ਰੱਖੋ ਕਿ ਭਾਈ ਉਹਦੇ ਕਮਰੇ ਦੇ ਵਿੱਚ ਕੋਈ ਬਿਜਲੀ ਵਰਗੀ, ਲਾਈਟ ਵਰਗੀ ਚੀਜ਼, ਨੰਗੀ ਤਾਰ ਵਰਗੀ ਚੀਜ਼, ਕੋਈ ਚਾਕੂ ਵਰਗੀ ਚੀਜ਼ ਨਹੀਂ ਰਹਿਣੀ ਚਾਹੀਦੀ, ਔਰ ਉਹਦੇ ਕਮਰੇ ਵਿੱਚ ਦਿਨ ਤੇ ਰਾਤ ਲਾਈਟ ਰਹਿਣੀ ਚਾਹੀਦੀ ਹੈ। ਲਾਈਟ ਬੁਝਾ ਕੇ ਨਾ ਸੌਂਿਆ ਜਾਏ ਕਿ ਕੋਈ ਐਸਾ ਖਤਰਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋ ਜਾਵੇ। ਸੋ ਇਹ ਸਾਰੇ ਪ੍ਰੀਕੋਸ਼ਨ ਸਨ ਇਸ ਹਾਲਾਤ ਦੇ ਵਿੱਚ, ਔਰ ਅੱਗੇ ਅਸੀਂ ਫਿਰ ਸ਼ੁਰੂ ਕਰਾਂਗੇ ਅਗਲਾ ਨਵਾਂ ਚੈਪਟਰ। ਔਰ ਉਹਦੇ ਵਿੱਚ ਉਦੋਂ ਪਹਿਲਾਂ ਇੱਕ ਸਵਾਲ ਜਿਹੜਾ ਸੀ ਉਹ ਵਾਰ ਵਾਰ ਆਪਾਂ ਇਹਦੇ ਵਿੱਚ ਵੀ ਆਇਆ ਸੀਗਾ ਕਿ ਬਿਮਾਰੀਆਂ ਦੇ ਕਾਗਜ਼ ਦੇ ਫੈਕਟਰ ਆਮ ਤੌਰ ਤੇ ਲੋਕ ਇਹ ਸਮਝਦੇ ਨੇ ਵੀ ਸ਼ਾਇਦ ਬੈਕਟੀਰੀਆ ਨੇ ਮਟੀਰੀਅਲ, ਕਦੋਂ ਅਸੀਂ ਕਨਵਰਟ ਹੋ ਗਏ ਹਾਂ ਇਹ ਮਟੀਰੀਅਲ ਤੋਂ ਮਟੀਰੀਅਲ ਵਾਲੇ ਪਾਸੇ, ਮੈਂ ਇਸ ਦੀ ਗੱਲ ਕਰਾਂਗਾ। ਤੇ ਫਿਰ ਅੱਗੇ ਅਸੀਂ ਚੱਲਾਂਗੇ ਨੈਕ ਜਿਹੜੀ ਸਾਡੀ ਟੌਣ ਆ, ਇਹਦੇ ਵਿੱਚ ਵੀ ਬਹੁਤ ਸਾਰੇ ਐਸੇ ਅੰਗ ਹੈਗੇ ਨੇ, ਬੜੇ ਜ਼ਰੂਰੀ ਅੰਗ ਨੇ, ਔਰ ਉਹਨਾਂ ਵਿੱਚ ਜਦੋਂ ਕੋਈ ਵਿਕਾਰ ਪੈਦਾ ਹੋ ਜਾਵੇ ਤੇ ਫਿਰ ਤੁਹਾਨੂੰ ਬਾਹਰੋਂ ਕਿਵੇਂ ਪਤਾ ਲੱਗੇ ਵੀ ਵਿਕਾਰ ਟੌਣ ਦੇ ਵਿੱਚ ਆ। ਗਲੇ ਦੇ ਵਿੱਚ ਜਿਹੜੇ ਵੀ ਅੰਗ ਹੈਗੇ ਨੇ ਸਾਡੇ, ਉਹਨਾਂ ਦੇ ਵਿੱਚ ਵਿਕਾਰ ਹੈਗਾ ਆ, ਸਾਨੂੰ ਉੱਥੇ ਇਹਦੀ ਖੋਜ ਪਾਲ ਕਰਨੀ ਚਾਹੀਦੀ ਹੈ। ਇਸ ਸੰਬੰਧ ਦੇ ਵਿੱਚ ਆਪਣਾ ਅਗਲਾ ਲੈਕਚਰ ਹੋਏਗਾ, ਔਰ ਕੱਲ ਨੂੰ ਉਹ ਲੈਕਚਰ ਸਟਾਰਟ ਹੋਏਗਾ। ਆਲਰੇਡੀ ਮੈਂ ਅੰਗਰੇਜ਼ੀ ਚ ਕੱਲ ਲੈਕਚਰ ਕਰ ਚੁੱਕਿਆ ਹਾਂ, ਔਰ ਮੈਂ ਕੱਲ ਨੂੰ ਇਹ ਲੈਕਚਰ ਹਿੰਦੀ ਦੇ ਵਿੱਚ ਕਰਾਂਗਾ, ਉਸ ਤੋਂ ਬਾਅਦ ਫਿਰ ਪੰਜਾਬੀ ਦੀ ਵਾਰੀ ਆ ਜਾਏਗੀ, ਤੇ ਫਿਰ ਅਸੀਂ ਇਹ ਕਰਾਂਗੇ ਵੀ ਨੈਕ ਦੇ ਵਿੱਚ ਧੌਣ ਦੇ ਵਿੱਚ ਅਗਰ ਕਿਸੇ ਵੀ ਤਰ੍ਹਾਂ ਦਾ ਵਿਕਾਰ ਹੋ ਗਿਆ, ਥਾਇਰਾਇਡ ਉੱਥੇ ਆ, ਪੈਰਾਥਾਇਰਾਇਡ ਉੱਥੇ ਆ, ਹਾਈਅਰਡ ਬੋਨ ਉੱਥੇ ਆ, ਲੈਰਿੰਗਸ ਇੱਥੋਂ ਲੰਘ ਰਹੀ ਹੈ, ਈਸੋਫੇਗਸ ਇੱਥੋਂ ਜਿਹੜੀ ਹੈ, ਫੈਰਿੰਗਸ ਸਾਡੀ ਇੱਥੋਂ ਲੰਘ ਰਹੀ ਹੈ, ਪਿਛਲੇ ਪਾਸੇ ਤੋਂ ਸਾਡੀ ਰੀੜ ਦੀ ਹੱਡੀ ਜਿਹੜੀ ਹੈ ਸਰਵਾਈਕਲ ਏਰੀਆ ਲੰਘ ਰਿਹਾ, ਇੰਨੀਆਂ ਚੀਜ਼ਾਂ ਤੇ ਇੱਥੋਂ ਲੰਘ ਰਹੀਆਂ ਨੇ, ਕੈਰੋਟਿਡ ਆਰਟਰੀ ਇੱਥੋਂ ਲੰਘ ਰਹੀ ਹੈ, ਇੰਨਾ ਮਟੀਰੀਅਲ ਸਾਡੀ ਇੰਨੀ ਕਿ ਨੈਕ ਦੇ ਵਿੱਚੋਂ ਇਹ ਬਾਈਪਾਸ ਆ, ਇਹ ਬਾਈਪਾਸ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੰਘ ਰਹੀਆਂ ਨੇ, ਇਹਨਾਂ ਸਾਰੀਆਂ ਦੇ ਵਿੱਚ ਜਦੋਂ ਵੀ ਕੋਈ ਨੁਕਸ ਪਊਗਾ ਸਾਨੂੰ ਬਾਹਰੋਂ ਕਿਵੇਂ ਪਤਾ ਲੱਗੇ ਕਿ ਭਾਈ ਇਹਦੇ ਵਿੱਚ ਆਹ ਨੁਕਸ ਆ ਗਿਆ ਹੈਗਾ, ਤੇ ਕਿਹੜੀ ਥਾਂ ਤੇ ਆਇਆ, ਖੁਰਾਕ ਵਾਲੀ ਨਾਲੀ ਚ ਆਇਆ ਆ, ਕਿ ਸਰਕੂਲੇਸ਼ਨ ਦੇ ਵਿੱਚ ਆਇਆ ਹੈਗਾ ਆ, ਕਿ ਵੋਕਲ ਕਾਰਡ ਦੇ ਵਿੱਚ ਜਿਹੜੀ ਬੋਲਣ ਵਾਲੀ ਤੁਹਾਡੀ ਸਾਹ ਵਾਲੀ ਨਾਲੀ ਆ ਉਹਦੇ ਵਿੱਚ ਆਇਆ ਹੈਗਾ ਆ। ਇਹ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ ਅਗਲਾ ਲੈਕਚਰ ਜ਼ਰੂਰ ਸੁਣਿਓ, ਤੇ ਕੱਲ ਨੂੰ ਇਹ ਲੈਕਚਰ ਜਿਹੜਾ ਆ ਉਹ ਹਿੰਦੀ ਵਿੱਚ ਹੋਏਗਾ, ਸਟਾਰਟਿੰਗ ਹੋਏਗੀ ਇਸ ਨਵੇਂ ਚੈਪਟਰ ਦੀ, ਕਿ ਪ੍ਰੋਬਲਮਸ ਨੈਕ ਦੀਆਂ ਜਿਹੜੀਆਂ ਨੇ ਅਗਰ ਅੰਦਰ ਹੋਣ ਤੇ ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਵੀ ਨੈਕ ਦੇ ਵਿੱਚ ਕਿਹੜੇ ਅੰਗ ਦੇ ਵਿੱਚ ਕਿਹੜੀ ਥਾਂ ਤੇ ਕੀ ਨੁਕਸ ਹੋ ਸਕਦਾ ਹੈ। ਬੜਾ ਇੰਪੋਰਟੈਂਟ ਲੈਕਚਰ ਹੋਏਗਾ, ਉਮੀਦ ਕਰਦਾ ਕਿ ਸਾਰੇ ਸੁਣਨ ਵਾਲੇ ਸਰੋਤੇ ਅਟੈਂਟਿਵ ਰਹਿਣਗੇ ਔਰ ਕੱਲ ਦੇ ਇਸ ਪ੍ਰੋਗਰਾਮ ਨੂੰ ਜ਼ਰੂਰ ਸੁਣਨਗੇ। ਔਰ ਹਮੇਸ਼ਾ ਇਹ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ ਕਿ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਕੋਈ ਬਹੁਤ ਲਾਹੇਵੰਦੀਆਂ ਗੱਲਾਂ ਮਿਲ ਰਹੀਆਂ ਨੇ, ਸਰੀਰ ਦੇ ਸਬੰਧੀ ਜਾਣਕਾਰੀ ਮਿਲ ਰਹੀ ਹੈ ਔਰ ਉਹਦੇ ਨਾਲ ਤੁਹਾਡਾ ਬਹੁਤ ਵੱਡਾ ਕੋਈ ਫਾਇਦਾ ਹੋ ਸਕਦਾ ਹੈ, ਤਾਂ ਫਿਰ ਇਹ ਗੱਲ ਆਪਣੇ ਹੋਰ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ, ਸਬੰਧੀਆਂ ਨੂੰ ਵੀ ਦੱਸੋ ਤੇ ਉਹ ਵੀ ਸਾਬਰੰਗ ਰੇਡੀਓ ਸਟੇਸ਼ਨ ਦੇ ਨਾਲ ਜੁੜਨ। ਯੂਟਿਊਬ, ਮੇਰਾ ਯੂਟਿਊਬ ਚੈਨਲ ਹੈ ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ, ਉਹਦੇ ਨਾਲ ਜੁੜ ਸਕਦੇ ਹੋ। ਫੇਸਬੁੱਕ ਤੇ ਮੇਰੇ ਨਾਲ ਜੁੜ ਸਕਦੇ ਹੋ। ਰੇਡੀਓ ਪ੍ਰਵਾਸ, ਤੁਸੀਂ ਸਮਝਦੇ ਹੋ ਕਿ ਰੇਡੀਓ ਪ੍ਰਵਾਸ ਨਿਊ ਜਰਸੀ ਤੋਂ ਚੱਲਦਾ ਰੇਡੀਓ ਸਟੇਸ਼ਨ ਹੈ ਔਰ ਉਹ ਇਸ ਗੱਲ ਵਾਸਤੇ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕਰਦੇ, ਮੈਂ ਧੰਨਵਾਦੀ ਹਾਂ ਉਹਨਾਂ ਦਾ। ਉਹਨਾਂ ਨਾਲ ਜੁੜ ਸਕਦੇ ਹੋ ਕਿਸੇ ਵੀ ਤਰ੍ਹਾਂ, ਕਿਸੇ ਵੀ ਮੀਡੀਆ ਦੇ ਨਾਲ ਜੁੜ ਕੇ ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ ਔਰ ਇਹਦੇ ਤੋਂ ਫਾਇਦਾ ਉਠਾ ਸਕਦੇ ਹੋ।

0: ਕੀ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਰੱਬ ਕਰੇ ਸਾਰੇ ਤੰਦਰੁਸਤ ਰਹਿਣ, ਪਰ ਇਹ ਸੰਸਾਰ ਬਣਿਆ ਹੈ ਨਾ, ਇਹ ਸੰਸਾਰ ਦੇ ਵਿੱਚ ਚੱਲਦੇ ਹੋਏ ਇਸ ਤਰ੍ਹਾਂ ਦੀਆਂ ਵਿਆਧੀਆਂ ਉਪਾਧੀਆਂ ਹੋ ਸਕਦੀਆਂ ਨੇ, ਬਿਮਾਰੀਆਂ ਹੋ ਸਕਦੀਆਂ ਨੇ, ਔਰ ਹੋ ਸਕਦੀਆਂ ਨੇ ਤੇ ਉਹਨਾਂ ਦੇ ਕਾਰਨ ਕੀ ਹੈ, ਉਹਨਾਂ ਦਾ ਬਚਾਓ ਕਿਵੇਂ ਕਰਨਾ ਹੈਗਾ ਆ, ਜੇ ਹੋ ਹੀ ਗਈਆਂ ਨੇ ਤੇ ਫਿਰ ਪ੍ਰਬੰਧ ਕੀ ਕਰਨਾ ਹੈਗਾ ਆ। ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਤੁਹਾਨੂੰ ਇਹਨਾਂ ਪ੍ਰੋਗਰਾਮ ਚ ਮਿਲਦੀ ਹੈ। ਉਮੀਦ ਕਰਦਾ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਕਰਕੇ ਇਹਨਾਂ ਰੇਡੀਓ ਸਟੇਸ਼ਨਾਂ ਦਾ, ਯੂਟਿਊਬ ਦਾ, ਫੇਸਬੁੱਕ ਦਾ ਸਹਿਯੋਗ ਕਰੋਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਕਾਕ ਸਾਹਿਬ ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਜੀ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ, ਸਰੋਤਿਓ ਤੁਹਾਡਾ ਵੀ ਧੰਨਵਾਦ, ਮਿਲਦੇ ਹਾਂ ਜੀ ਪਰਸੋਂ ਨੂੰ ਫੇਰ, ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।

0: ठीक है।
1: हेलो हेलो, मेरी टेस्टिंग। हाँ, मेरी आवाज जा रही है प्रॉपर? हाँ, नहीं नहीं, हुण हुण बोलो, हुण बोले बोले ही हुण।
2: हाँ,
1: थोड़ा जा ऊपर गेन का बटन है, वो भी थोड़ा घटाओ, व्हाइट कलर का सब तो ऊपर बटन हो, दिखांदे दिखांदे घटा दो। हाँ
2: बोलो।
1: हाँ जी हाँ, एक घटा दो, जीरो तो ही है। हाँ, थोड़े हेडफोन, तुसी स्पीकर फोन से गल कर रहे हो मेरे नाल, किवें कर रहे? हाँ हाँ, थोड़ी कान दे उत्ते जिहड़ी तुहाडी आवाज जा रही है ना, वो कटाओ। क्योंकि मेरी आवाज तुहाडे कोल घूम के माइक च भी जा रही है, दो जा जा रही है। हुण तुसी सुनन दी कटाती 9:41:05 ते बस 2 मिनट दिओ, आपां 1 मिनट च पता लग जाना। ਤੁਸੀਂ ਘਟਾਈ ਹੈ ਤੇ ਮੈਂ ਹੁਣ ਬੋਲ ਰਿਹਾ ਤੇ ਹਲੇ ਵੀ ਤੁਹਾਡੀ ਇੱਕੋ ਹੈਗੀ। ਇੱਕ ਮਿੰਟ ਰੁਕੋ, ਕੋਈ ਹੋਰ ਆਵਾਜ਼ ਤਾਂ ਨੀ ਜਾ ਰਹੀ? ਹਾਂ, ਮੈਂ ਉਹੀ ਚੈੱਕ ਕਰਨ ਲੱਗੀ ਕਿਤੇ ਕੋਈ ਮਾਈਕ ਤਾਂ ਨੀ ਚੱਲਦਾ ਹੋਰ ਨਾ, ਮਾਈਕ ਤਾਂ ਸਾਰਾ ਬੰਦ ਹੈ। ਹੈਲੋ, ਮਾਈਕ ਟੈਸਟਿੰਗ। ਹਾਂਜੀ, ਹੁਣ ਹੋ ਗਈ, ਇੱਕ ਮਿੰਟ ਕੋਈ ਹੁਣ ਹੋ ਗਈ। ਹੁਣ ਇੱਕ ਕੰਮ ਇਹ ਹੈ, ਤੁਹਾਡਾ ਇਹ ਮਾਈਕ ਦਾ ਬਟਨ ਚਲਾਉਣ ਦੀ ਲੋੜ ਨਹੀਂ। ਨਾ, ਤੁਹਾਡੀ ਆਵਾਜ਼ ਇਹੀ ਚੱਕ ਰਹੀ। ਆਹ ਦੇਖੋ,
2: ਹੁਣ ਇੱਕ ਕੰਮ ਇਹ ਹੈ, ਤੁਹਾਡੇ ਮਾਈਕ ਦਾ ਬਟਨ ਚਲਾਉਣ,
1: ਤੁਸੀਂ ਬੋਲਣਾ ਇੱਕ ਮਿੰਟ। ਹਾਂਜੀ ਹਾਂ, ਫਿਰ ਤੁਹਾਡੀ ਆਵਾਜ਼ ਨਹੀਂ ਆ ਰਹੀ। ਰੁਕੋ ਰੁਕੋ,
2: ਤੁਹਾਡੀ ਆਵਾਜ਼ ਨਹੀਂ ਚੱਕ ਰਹੀ। ਆਹ ਦੇਖੋ,
1: ਤੁਹਾਡੀ ਆਵਾਜ਼ ਨਹੀਂ ਚੱਕ ਰਿਹਾ, ਫੋਨ ਦੀ ਚੱਕ ਰਿਹਾ।
3: ਮੈਂ ਹੁਣ ਆਨ ਕੀਤੀ ਹੈ ਆਪਣਾ ਮਾਈਕ।
1: ਇੱਕ ਮਿੰਟ ਰੁਕੋ, ਇੱਥੋਂ ਘਟਾ ਕੇ ਦੇਖਦੇ, ਇੱਥੇ ਹੀ ਗੜਬੜਾ ਹੈ ਕਿਉਂਕਿ ਸਾਡੀ ਆਵਾਜ਼ ਬੰਦ ਕਰ ਦਿੰਦਾ ਫਿਰ ਸਹੀ ਹੋ ਜਾਂਦਾ। ਇੱਕ ਮਿੰਟ, ਮੈਂ ਹੁਣ ਮਾਈਕ ਆਨ ਦੁਬਾਰਾ ਕਰਤਾ।
3: ਮੈਂ ਹੁਣ ਮਾਈਕ ਆਨ,
2: ਇੱਥੋਂ ਘਟਾ ਕੇ ਦੇਖਦਾ, ਇੱਥੋਂ ਗੜਬੜਾ ਹੈ।
1: ਹੁਣ ਬੋਲਣਾ ਜੀ ਤੁਸੀਂ ਇੱਕ ਵਾਰੀ
3: ਭਾਈ। ਗੱਲ ਇਸ ਤਰ੍ਹਾਂ ਹੈ, ਅੱਜ ਦਾ ਸਾਡਾ ਇਹੋ ਹੀ ਪ੍ਰੋਗਰਾਮ ਸੀ ਦੋਸਤੋ, ਤੇ ਅਗਲੇ ਸੈਟਰਡੇ ਤੇ ਸੰਡੇ ਫੇਰ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ ਤੇ ਇਸੇ ਤਰ੍ਹਾਂ ਹੀ ਰੌਣਕਾਂ ਲੱਗਣਗੀਆਂ।
1: ਠੀਕ ਹੈ ਜੀ, ਬਿਲਕੁਲ ਠੀਕ ਹੈ, ਆਵਾਜ਼ ਵੀ ਤੁਹਾਡੀ ਹੁਣ ਓਕੇ ਹੈ, ਇਹਨੂੰ ਬਸ ਇੱਥੇ ਰੱਖਣਾ। ਇਹ ਹੁਣ ਤੁਸੀਂ ਵੀਡੀਓ ਬਣਾ ਲਓ, ਫੋਟੋ ਖਿੱਚ ਲਓ, ਮੇਰੀ ਆਵਾਜ਼ ਵੀ ਸਹੀ ਹੈ, ਤੁਹਾਡੀ ਵੀ ਸਹੀ ਹੈ।
3: ਅੱਛਾ, ਜਿਹੜੀ ਮੇਰੀ ਆਵਾਜ਼ ਆ ਰਹੀ ਹੈ ਹੁਣ, ਮੈਂ ਲਾਗੇ ਮੂੰਹ ਕਰਕੇ ਬੋਲ ਰਿਹਾ, ਹੁਣ ਤੇ ਕੋਈ ਇੱਕੋ ਛਿੱਕੋ ਨੀ ਨਾ ਆ ਰਹੀ, ਲਾਗੇ ਬਿਲਕੁਲ
1: ਬਿਲਕੁਲ ਨੀ, ਬਿਲਕੁਲ ਇੱਕੋ ਨੀ ਹੈ। ਮੇਰੀ ਆਵਾਜ਼ ਵੀ ਓਕੇ, ਕਾਲਰ ਦੀ ਵੀ ਮਤਲਬ ਓਕੇ ਹੈ, ਤੇ ਤੁਹਾਡੀ ਆਵਾਜ਼ ਵੀ ਬਹੁਤ ਕਲੀਅਰ ਸੁਣਾਈ ਦਿੰਦੀ।
3: ਅੱਛਾ, ਤੇ ਫਿਰ ਇਸ ਤਰ੍ਹਾਂ ਕਰਨਾ, ਬਸ ਜੀ ਜਿੱਥੇ ਹੁਣ ਤੁਸੀਂ ਕਰ ਦਿੱਤਾ ਹੈ ਇੱਥੇ ਮੈਂ ਫਿਕਸ ਕਰ ਲਈ।
1: ਇਹਦੀ ਫੋਟੋ ਖਿੱਚ ਲਓ, ਆ ਦੇਖੋ, ਇਹ ਵੀ ਬਟਨ ਜਿਹੜੇ ਦਿਖ ਰਹੇ, ਇਹ ਲੈਵਲ,
3: ਹਾਂਜੀ,
1: ਇਹ ਇੱਥੇ ਹੈ 2 ਤੇ, ਤੇ ਮੇਰੀ ਆਵਾਜ਼ ਦੇਖੋ ਤੁਹਾਡੀ ਉੱਥੇ ਵੀ ਸੁਣਾਈ ਦੇ ਰਹੀ ਹੈ ਪ੍ਰੋਪਰ, ਤੁਹਾਡਾ ਇਹ ਵੀ ਸਭ ਕੁਝ, ਸਭ ਕੁਝ ਓਕੇ ਹੈ ਤੁਹਾਡਾ ਹੁਣ?
3: ਜੇ ਸਭ ਕੁਝ ਓਕੇ ਹੈ ਤੇ ਜਿੱਥੇ ਜਿੱਥੇ ਇਸ ਵੇਲੇ ਬਟਨ ਨੇ ਮੈਂ ਸੈਟਿੰਗ ਤੇ ਫੋਟੋ ਖਿੱਚ ਲਈ ਮੈਂ ਵੀਡੀਓ।
1: ਜੇ ਤੁਸੀਂ ਸੁਣਨਾ ਚਾਹੁੰਦੇ ਇੱਕ ਮਿੰਟ ਕੰਨ ਤੇ ਸੁਣੋ, ਦੇਖੋ ਮੇਰੀ ਰੇਡੀਓ ਦੀ ਆਵਾਜ਼, ਇਹ ਦੇਖੋ ਰੇਡੀਓ ਦੀ ਆਵਾਜ਼। ਜੇ ਤੁਸੀਂ ਸੁਣਨਾ ਤੇ ਇੱਕ ਮਿੰਟ ਕੰਨ ਤੇ ਸੁਣੋ, ਦੇਖੋ ਮੇਰੀ ਰੇਡੀਓ ਦੀ ਆਵਾਜ਼,
3: ਇਹ
1: ਦੇਖੋ ਬਿਲਕੁਲ ਸਹੀ ਸੀ,
3: ਬਿਲਕੁਲ ਕਲੀਅਰ ਆ ਰਹੀ ਹੈ ਬਸ।
1: ਹਾਂ, ਤਾਂ ਫਿਰ ਆਪਾਂ ਹੁਣ ਬਸ ਉੱਧਰ ਟ੍ਰਾਂਸਫਰ ਕਰ ਦੇਣੀ, ਸਟਾਪ ਹੋ ਗਿਆ।

que probable los hijos de Cuba se lo exploten. ਇਹ ਦੋਸਤਾਨਾ ਲਹਿਜੇ ਵਿੱਚ ਹਵਾਵਾਂ ਅਤੇ ਫਿਜ਼ਾਵਾਂ ਵਿੱਚ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ੀਆਂ ਖਿਲਾਰਦਾ ਆਪ ਦੀ ਸੋਚ ਦੀਆਂ ਸਥਿਤੀਆਂ ਸਰਕਾਰ ਦੇ ਸੱਜਣਾ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭੱਖ ਦੇ ਮਸਲੇ ਲਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਕਈਆਂ ਮੱਥਿਆਂ ਤੇ ਪੀਂਦੀਆਂ ਲਬਾਂ ਤੇ ਹੱਥ ਲਿਆਉਣ ਵਾਲਾ

ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ। ਪ੍ਰਵਾਸ ਰੇਡੀਓ ਫ੍ਰੈਂਕਫਰਟ ਇਸ ਵਨ ਰਾਉਂਡ ਲੈਵਲ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਰ ਓਨ ਰੇਡੀਓ ਸਟੇਸ਼ਨ। How do you see this wonderful, lovelier, sunny world with your own watching eyes and experience? With respect to you and your world, welcome to us. ਅਸੀਂ ਤੁਹਾਡਾ ਤੇ ਤੁਹਾਡੇ ਵਿਊਜ਼ ਦਾ ਹਮੇਸ਼ਾ ਸਤਿਕਾਰ ਕੀਤਾ ਤੇ ਕਰਦੇ ਰਹਾਂਗੇ। ਦੋਸਤੋ, ਅੱਜ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਤੇ ਤੁਸਾਂ ਹਰ ਵਾਰੀ ਦੀ ਤਰ੍ਹਾਂ ਬਾਈ ਵੱਧ ਚੜ ਕੇ ਹਿੱਸਾ ਲੈਣਾ ਤੇ ਗੱਲ ਇਸ ਤਰ੍ਹਾਂ, ਤੁਸੀਂ ਪਹਿਲਾਂ ਮੈਨੂੰ ਮਿਸ ਕਾਲ ਮਾਰਨੀ ਹੈ, ਛੋਟੀ ਜਿਹੀ, ਲੰਮੀਆਂ ਕਾਲਾਂ ਨਹੀਂ ਮਾਰਨੀਆਂ, ਇੱਕ ਛੋਟੀ ਜਿਹੀ ਮਿਸ ਕਾਲ ਤੇ ਮੈਂ ਟਰਨ ਬਾਈ ਟਰਨ ਤੁਹਾਡੇ ਸਾਰਿਆਂ ਕੋਲ ਹਾਜ਼ਰ ਹੋਵਾਂਗਾ। ਪਰ ਜਦੋਂ ਮੇਰੀ ਕਾਲ ਆਏ ਦੋਸਤੋ, ਤੁਸੀਂ ਔਨ ਏਅਰ ਹੋਵੋਗੇ ਉਸ ਵਕਤ, ਠੀਕ ਹੈ ਜੀ। ਜਿਹੜੇ ਦੋਸਤ ਰੇਡੀਓ ਸੁਣ ਰਹੇ ਨੇ ਤੇ ਮੈਨੂੰ ਕਾਲ ਕਰਨਾ ਚਾਹੁੰਦੇ ਨੇ, ਜਦੋਂ ਮੈਂ ਉਹਨਾਂ ਨੂੰ ਕਾਲ ਕਰਾਂ, ਉਹ ਪਲੀਜ਼ ਪਲੀਜ਼ ਪਹਿਲਾਂ ਆਪਣਾ ਰੇਡੀਓ ਬੰਦ ਕਰ ਲੈਣ ਤੇ ਫਿਰ ਮੇਰੇ ਨਾਲ ਗੱਲ ਕਰਨ, ਕਿਉਂਕਿ ਚੱਲਦੇ ਰੇਡੀਓ ਚ ਗੱਲ ਕਰੋਗੇ, ਤੁਹਾਡੀ ਗੱਲ ਦੀ ਮੈਨੂੰ ਸਮਝ ਨਹੀਂ ਆਉਣੀ ਤੇ ਮੈਨੂੰ ਤੁਹਾਡੀ ਦੀ ਨਹੀਂ ਆਉਣੀ। ਸੋ ਇਸ ਕਰਕੇ ਮਿਹਰਬਾਨੀ ਕਰਕੇ ਇੱਕ ਮਾੜੀ ਜਿਹੀ ਮਿਸ ਕਾਲ ਮਾਰ ਲੈਣੀ ਹੈ ਤੁਸੀਂ, ਠੀਕ ਹੈ ਜੀ। ਸੋ ਦੋਸਤੋ, that's the beauty of your lovely radio station. To listen us worldwide, log on www.parvazradio.com. Parvaz Radio is one word. Parvazradio.com. Te saada logo jehda hai, oh, kyunki hor vi kai radio appear honge, par tusi saada radio da logo vekh ke te onu ਡਾਊਨਲੋਡ ਕਰ ਲੈਣਾ, ਬਸ ਜੀ ਰੇਡੀਓ ਸੁਣਨਾ ਸ਼ੁਰੂ ਕਰ ਦਿਓਗੇ ਤੁਸੀਂ। ਕਿਉਂ ਹੱਥ ਤੇ ਹੱਥ ਧਰ ਨਸੀਬਾਂ ਨੂੰ ਕੋਸਣਾ ਏ ਬਾਈ, ਕਿਉਂ ਹੱਥ ਤੇ ਹੱਥ ਧਰ ਨਸੀਬਾਂ ਨੂੰ ਕੋਸਣਾ ਏ ਇਹ ਭੈੜੀ ਦੁਨੀਆ ਨਹੀਂ ਕਿਸੇ ਦੀ ਮਿੱਤ ਹੁੰਦੀ, ਇਸ ਜਮਾਨੇ ਨੂੰ ਸਿੰਘਾਂ ਤੋਂ ਚੁੱਕ ਲੈ ਤੂੰ, ਇਸ ਜਮਾਨੇ ਨੂੰ ਸਿੰਘਾਂ ਤੇ ਚੁੱਕ ਲੈ ਤੂੰ, ਅੰਦਰੋਂ ਹਾਰਿਆਂ ਦੀ ਕਦੀ ਨਹੀਂ ਜਿੱਤ ਹੁੰਦੀ ਭਾਈ, ਅੰਦਰੋਂ ਹਾਰਿਆਂ ਦੀ ਕਦੀ ਨਹੀਂ ਜਿੱਤ ਹੁੰਦੀ। ਦੋਸਤੋ, ਹਾਰਾਂ ਤੇ ਜਿੱਤਾਂ ਜ਼ਿੰਦਗੀ ਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਮਨ ਦੀ ਹਾਰ ਸਭ ਤੋਂ ਵੱਡੀ ਹਾਰ ਹੁੰਦੀ ਜੀ। ਮਨ ਕੇ ਜੀਤੇ ਜੀਤ ਹੈ, ਮਨ ਕੇ ਹਾਰੇ ਹਾਰ। ਆਪਣੇ ਹਮੇਸ਼ਾ ਚੜ੍ਹਦੀ ਕਲਾ ਚ ਰਹੋ, ਤੁਹਾਡਾ ਇੱਕ ਵਾਰੀ ਗੱਲਬਾਤ ਨਹੀਂ ਬਣਦੀ, ਦੂਸਰੀ ਟਰਾਈ ਕਰੋ, ਤੀਸਰੀ ਟਰਾਈ ਕਰੋ, ਤੁਸੀਂ ਇੱਕ ਦਿਨ ਕਾਮਯਾਬ ਹੋਵੋਗੇ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ all the lovely and sweet people of this planet. Sajno, aaj hai ji 28 december te temperature hai ji 13, par dopahar nu sohni ji dhupp lagi hui si, to ame thodi der vaste lagi, lekin wonderful hawa chal rahi si, thodi thodi thandi ਤੇ ਟਾਈਮ ਸਾਡੀ ਸੋਹਣੀ ਜਿਹੀ ਸਟੂਡੀਓ ਦੀ ਘੜੀ ਦੇ ਦੋਸਤੋ 7:44 ਹੋ ਗਏ ਨੇ, ਹਾਂਜੀ। ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਸੱਜਣਾ ਕੋਲ ਨਹੀਂ ਪਲੀਜ਼ ਨੋਟ ਕਰ ਲੈਣ, +491 4869 514 +491 4869 514
+51 171 48 6 9 514. ਬਿਲਕੁਲ ਜੀ, ਤੇ ਅਸੀਂ ਨਾ ਇੱਕ ਗਾਣਾ ਪਲੇ ਕਰਦੇ ਹਾਂ ਜਿਹੜਾ ਤੁਹਾਡਾ ਦਿਲ ਖੁਸ਼ ਕਰਨ ਵਾਸਤੇ, ਤੇ ਉਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਕੁਛ ਵਪਾਰਕ ਸੁਨੇਹੇ ਹਾਂਜੀ ਇਹ ਆ ਗਏ ਜੀ ਹਾਂ ਵਪਾਰਕ ਸੁਨੇਹੇ ਸੁਣਾਵਾਂਗਾ ਤੇ ਵਨ ਆਟੋ ਰੈਪਰਾਟੋਰ ਗੇਟ ਫਰਗੈਸਨ ਜੀਨਿਕਸ ਆਟੋ ਰਾਈਫਲ ਆ ਐਪਸੀਲੋਨ These sind in Friedenstraße 146, 631 Mülheim. Reparaturen aller Fabrikat. Reifen, ganz modern Reifen, Winter- und Sommerreifen und Räder, wonderful Räder. Achsvermessung, Klimaservice, SL-Style, Topf und Aal. Best service, günstig preis. Vergessen Sie nichts, Friedensstraße 146-631-65-Mühlein. Autoreifen A Epsilon. Dosto, sade shahr Friedensstraße, shahr Mühlein de vetche. Autowerkstatt koi nami te nahi khulli hai, te prani hai. O hai ji Friedensstraße 146 vetche. Te 3165 Mühlein. ਉਹਦੇ ਮਤਲਬ ਕਿ ਹਰ ਤਰ੍ਹਾਂ ਕੋਈ ਵੀ ਤੁਹਾਡੀ ਕਾਰ ਹੈ ਕਿਸੇ ਵੀ ਕੰਪਨੀ ਦੀ ਹਰ ਇੱਕ ਦੀ ਰਿਪੇਅਰ ਹੁੰਦੀ ਹੈ ਜੀ ਉੱਥੇ ਟੌਪ ਕਲਾਸ ਉਹਨਾਂ ਦੇ ਕੋਲ ਟਾਇਰ ਨੇ ਵਿੰਟਰ ਤੇ ਸਮਰ ਵਾਲੇ ਹਰ ਤਰ੍ਹਾਂ ਦੇ ਤੇ ਰੇੜੇ ਜਿਹੜੇ ਨੇ ਬਾਈ ਕਿਆ ਬਾਤਾਂ ਨੇ ਰਿਮ ਜਿਹਨੂੰ ਅਸੀਂ ਕਹਿੰਦੇ ਹਾਂ ਬੜੀ ਤਰ੍ਹਾਂ ਦੇ ਅਕਸਰ ਮੈਸੂ ਮਤਲਬ ਕਿ ਤੁਹਾਡਾ ਜਿਹੜਾ ਕਲਿਮਾਨ ਲਾ ਗਿਆ ਉਹਦੇ ਵਿੱਚ ਕੋਈ ਵੀ ਡਿਫੈਕਟ ਹੈ ਕੋਈ ਗੈਸ ਨਿਕਲੀ ਹੈ ਅਸਲ ਕੋਈ ਵੀ ਪੁਰਜਾ ਤੁਹਾਡਾ ਖਰਾਬ ਹੈ ਔਰ ਕਿਸੇ ਵੀ ਕੰਪਨੀ ਦਾ ਸਾਰੇ ਉੱਥੋਂ ਮਿਲਣਗੇ ਟੋਫ ਵੀ ਉੱਥੇ ਹੁੰਦੀ ਹੈ ਆਊ ਵੀ ਉਹਨਾਂ ਦੀ ਸਰਵਿਸ ਵੀ ਟੌਪ ਕਲਾਸ ਹੋਏਗੀ ਤੁਸੀਂ ਫਰਗਲਾਈਸ਼ਨ ਕਰਕੇ ਵੇਖ ਸਕਦੇ ਹੋ ਦੂਸਰੀਆਂ ਵਰਕਸਟਾਡਾਂ ਦੇ ਨਾਲ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਸੋ Vergessen Sie nichts, Friedensstraße 146-631-65. Lau ji, main tuhannu ek pyara jiha gaana sunaunga. Gaana ji, Bibi Surinder Kaur ji ga rahe ne, te Didar Sandhu ji. ਠੇਕੇਦਾਰਾਂ ਬੋਤਲ ਦਾ ਨਾਂ ਰੱਖ ਲਿਆ ਤੇਰੇ ਨਾਂ ਉੱਤੇ ਤੇ ਮੈਡਮ ਅਰਾਧਨਾ ਜੀ ਬੜੇ ਪਿਆਰ ਨਾਲ ਤੁਹਾਡੇ ਨਾਂ ਆਓ ਜੀ ਇੰਜੋਏ ਕਰੋ

0: ਵਾਹ ਜੀ ਵਾਹ, ਵਾਹ ਵੰਡਰਫੁਲ ਗਾਣਾ। ਠੇਕੇਦਾਰਾਂ ਨਾਂ ਰੱਖ ਲਿਆ ਬੋਤਲ ਦਾ ਤੇਰੇ ਨਾਂ ਉੱਤੇ, ਵਾਕਿਆ ਜਵਾਨੀ ਜਵਾਨੀ ਹੁੰਦੀ ਹੈ ਬਈ। ਸੋ ਦੋਸਤੋ, ਤੁਹਾਡਾ ਵੀ ਮੂਡ ਬਣ ਜਾਏ, ਮੈਂ ਇੱਕ ਕਵਿਤਾ ਪੇਸ਼ ਕਰਾਂਗਾ, ਆਪਣੀ ਰਚਨਾ ਇੱਕ, ਕਿ ਤੂੰ ਗੁਰਦੁਆਰੇ ਜਾਇਆ ਕਰ, ਕੋਈ ਮੰਦਰ ਜਾਂਦਾ ਤੈਨੂੰ ਕੀ, ਪਰ ਤੂੰ ਗੁਰਦੁਆਰੇ ਜਾਇਆ ਕਰ, ਕੋਈ ਮੰਦਰ ਜਾਂਦਾ ਤੈਨੂੰ ਕੀ, ਤੂੰ ਦਾੜੀ ਨੂੰ ਫਿਕਸੋ ਲਾਇਆ ਕਰ, ਕੋਈ ਚਟਮ ਕਰਾਉਂਦਾ ਤੈਨੂੰ ਕੀ, ਤੂੰ ਬੱਕਰੇ ਕੁੱਕੜ ਖਾਇਆ ਕਰ, ਕੋਈ ਮੂੰਗੀ ਖਾਂਦਾ ਓਏ ਤੈਨੂੰ ਕੀ, ਤੂੰ ਬੱਕਰੇ ਕੁੱਕੜ ਖਾਇਆ ਕਰ, ਕੋਈ ਮੂੰਗੀ ਖਾਂਦਾ ਤੈਨੂੰ ਕੀ, ਤੂੰ ਮਸਜਿਦ ਆਇਆ ਜਾਇਆ ਕਰ, ਕੋਈ ਚਰਚ ਚ ਜਾਂਦਾ ਤੈਨੂੰ ਕੀ, ਭਾਈ ਤੂੰ ਮਸਜਿਦ ਆਇਆ ਜਾਇਆ ਕਰ, ਕੋਈ ਚਰਚ ਚ ਜਾਂਦਾ ਤੈਨੂੰ ਕੀ, ਤੂੰ ਖੂਬ ਛੈਣੇ ਖੜਕਾਇਆ ਕਰ, ਓਏ ਕੋਈ ਟੱਲ ਖੜਕਾਉਂਦਾ ਤੈਨੂੰ ਕੀ, ਭਾਈ ਤੂੰ ਖੂਬ ਛੈਣੇ ਖੜਕਾਇਆ ਕਰ, ਕੋਈ ਟੱਲ ਖੜਕਾਉਂਦਾ ਤੈਨੂੰ ਕੀ, ਤੂੰ ਅੱਲਾ ਅੱਲਾ ਕਰਿਆ ਕਰ, ਕੋਈ ਮਿਰਜਾ ਗਾਉਂਦਾ ਤੈਨੂੰ ਕੀ, ਤੂੰ ਆਪਣੀ ਸੁੱਥਣ ਪਾ ਕੇ ਰੱਖ, ਕੋਈ ਕੱਛਾ ਪਾਉਂਦਾ ਤੈਨੂੰ ਕੀ, ਓਏ ਤੂੰ ਆਪਣਾ ਢੋਲ ਵਜਾਈ ਜਾ, ਕੋਈ ਕਿੰਗ ਖੜਕਾਉਂਦਾ ਤੈਨੂੰ ਕੀ, ਤੂੰ ਆਪਣਾ ਢੋਲ ਵਜਾਈ ਜਾ, ਕੋਈ ਕਿੰਗ ਖੜਕਾਉਂਦਾ ਤੈਨੂੰ ਕੀ, ਓਏ ਤੂੰ ਸਵਰਗ ਦੀ ਸੀਟ ਤੇ ਬੈਠਾ ਰਹੋ, ਮੈਂ ਕਿਹਾ ਜੀ ਤੂੰ ਸਵਰਗ ਦੀ ਸੀਟ ਤੇ ਬੈਠਾ ਰਹੋ, ਕੋਈ ਨਰਕ ਚ ਜਾਂਦਾ ਤੈਨੂੰ ਕੀ, ਤੂੰ ਆਪਣਾ ਸਤਸੰਗ ਜਾਰੀ ਰੱਖ, ਮੈਂ ਕਿਹਾ ਜੀ ਤੂੰ ਆਪਣਾ ਸਤਸੰਗ ਜਾਰੀ ਰੱਖ, ਕੋਈ ਮੁਜਰਾ ਕਰਵਾਉਂਦਾ ਤੈਨੂੰ ਕੀ, ਤੂੰ ਆਪਣੀ ਤਸਵੀਰ ਫੇਰੀ ਜਾ, ਤੂੰ ਆਪਣੀ ਤਸਵੀਰ ਫੇਰੀ ਜਾ, ਕੋਈ ਲੁੱਡੀਆਂ ਪਾਉਂਦਾ ਓਏ ਤੈਨੂੰ ਕੀ, ਇਸ ਦੁਨੀਆਂ ਦਾ ਠੇਕੇਦਾਰ ਹੈ ਤੂੰ, ਕੋਈ ਪੀਂਦਾ ਪੜਾਉਂਦਾ ਤੈਨੂੰ ਕੀ, ਇਸ ਦੁਨੀਆਂ ਦਾ ਠੇਕੇਦਾਰ ਹੈ ਤੂੰ, ਕੋਈ ਪੀਂਦਾ ਪੜਾਉਂਦਾ ਤੈਨੂੰ ਕੀ, ਘੱਗਰੇ ਵਾਲੀਏ ਤੂੰ ਗੁੱਤ ਸਪਣੀ ਤੇ ਕਾਬੂ ਰੱਖ, ਮੈਂ ਕਿਹਾ ਘੱਗਰੇ ਵਾਲੀਏ ਤੂੰ ਗੁੱਤ ਸਪਣੀ ਨੂੰ ਕਾਬੂ ਰੱਖ, ਜੇ ਸੱਚਾ ਬੀਨ ਵਜਾਉਂਦਾ ਤੈਨੂੰ ਕੀ, ਭਾਈ ਤੂੰ ਗੁੱਤ ਸਪਣੀ ਨੂੰ ਕਾਬੂ ਰੱਖ, ਜੇ ਕੋਈ ਬੀਨ ਵਜਾਉਂਦਾ ਤੇ ਤੈਨੂੰ ਕੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਮੈਂ ਲੱਗਾ ਜੀ ਪਹਿਲੀ ਕਾਲ ਲੈਣ, ਠੀਕ ਹੈ ਇਹਨਾਂ ਦੀ ਆਈ ਹੈ, ਤੇ ਇੱਕ ਮੈਂ ਨਾ ਮੈਸੇਜ ਪੜ ਲੈਣ ਦਿਓ ਮੈਨੂੰ ਦੋਸਤੋ। ਹਾਂਜੀ ਥੈਂਕ ਯੂ ਜੀ, ਅਜੇ ਕਾਲਰ ਨਹਿਰਾ ਸਾਹਿਬ ਕਾਲਰ ਆ ਰਹੇ ਨੇ, ਮੈਂ ਲੱਗਾ ਕਾਲਰ ਲੈਣ, ਮਾੜਾ ਜਿਹਾ ਤੁਸੀਂ ਚੈੱਕ ਕਰਿਓ ਤੇ ਆ ਲਓ ਜੀ। ਅਸ਼ੋਕ ਕੁਮਾਰ ਪੈਂਟਰ ਜੀ, ਪੇਂਟਰ ਜੀ ਉਹਨਾਂ ਨੂੰ ਟੈਲੀਫੋਨ ਕਰ ਦਿੱਤਾ ਤੇ ਠੀਕ ਹੈ ਜੀ। ਜਿਉਂਦੇ ਰਹੋ ਅਸ਼ੋਕ ਕੁਮਾਰ ਜੀ, ਕੀ ਹਾਲ ਚਾਲ ਨੇ?
1: ਬਸ ਕਿਰਪਾ ਆਪਣੀ, ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ, ਇਲਾ ਖੁਸ਼ੀਆਂ ਪਾਤਸ਼ਾਹੀਆਂ ਸਤਿਗੁਰੂ
0: ਵਾਹਿਗੁਰੂ ਤੁਹਾਡੇ ਤੇ ਸਦਾ ਕਿਰਪਾ ਰੱਖੇ, ਤੇ ਗੱਲ ਇਸ ਤਰ੍ਹਾਂ ਵੀ ਰੈਡੀਓ
1: ਹਾਂਜੀ ਹਾਂਜੀ ਰੈਡੀਓ
0: ਗਾਣਾ ਸੁਣਾਉਣ ਨੂੰ ਜੋ ਤੁਹਾਡਾ ਦਿਲ ਕਰਦਾ, ਜੋ ਵੀ ਤੁਸੀਂ ਗੱਲ ਕਰਨੀ ਹੈ ਗੱਲ ਵੀ, ਇਹ ਦੱਸੋ ਪਹਿਲਾਂ ਤੁਹਾਡਾ ਪਿੰਡ ਕਿੱਥੇ ਹੈ?
1: ਮੇਰਾ ਪਿੰਡ ਪਠਾਨਕੋਟ ਦੇ ਲਾਗੇ ਹੈ।
0: ਦੁਬਾਰਾ ਬੋਲਿਓ ਜਰਾ
1: ਹਲਕਾ, ਨਰੋਟ ਮਹਿਰਾ,
0: ਨਰੋਟ ਮਹਿਰਾ ਤੇ ਤੁਸੀਂ ਬਹੁਤ ਸੋਹਣਾ ਗਾਉਂਦੇ ਵੀ ਹੋ, ਲਿਖਦੇ ਵੀ ਹੋ ਤੇ ਪੇਂਟਿੰਗ ਵੀ ਬੜੀ ਜ਼ਬਰਦਸਤ ਕਰਦੇ ਹੋ ਤੁਸੀਂ। ਮੈਂ ਤੁਹਾਡੀ ਪੇਂਟਿੰਗ ਸਕੂਲੇ ਜਿਹੜੀ ਵੇਖੀ ਸੀ, ਤੁਸੀਂ ਵੰਡਰਫੁਲ ਕਮਾਲ ਦੇ ਪੇਂਟਰ ਹੋ ਬਾਈ, ਨੋ
1: ਡਾਊਟ।
0: ਤੇ ਅੱਜ ਸਾਨੂੰ ਤੁਸੀਂ ਸੁਣਾਉਣਾ ਚਾਹੋਗੇ ਕੀ ਕੀ ਗੱਲਬਾਤ ਕਰਨੀ ਚਾਹੋਗੇ? ਇੱਕ ਅੱਧਾ ਨਹੀਂ, ਜਿੰਨਾ ਤੁਹਾਡਾ ਦਿਲ ਕਰਦਾ, ਜਿੰਨੇ ਤੁਹਾਡੇ ਕੋਲ ਸ਼ੇਰ ਨੇ, ਪੰਜ ਸੱਤ, ਤੁਹਾਡੇ ਕੋਲ ਦਸ ਪੰਦਰਾਂ ਮਿੰਟ ਦਾ ਟਾਈਮ ਹੈ, ਸੁਣਾਓ ਜੋ ਤੁਹਾਡਾ ਦਿਲ
1: ਕਰਦਾ,
0: ਹੋ ਜਾਓ ਸ਼ੁਰੂ ਫਿਰ ਤੁਸੀਂ। ਜੋ ਤੁਹਾਡਾ ਦਿਲ ਕਰਦਾ
1: ਆਪ ਜੀ ਦੀ ਕਿਰਪਾ ਦੇ ਨਾਲ ਜੋ ਕੁਛ ਵੀ ਮੈਨੂੰ ਇਹਨਾਂ ਮਿਲਣ ਵਾਸਤੇ ਜਾ ਰਿਹਾ ਹੈ, ਇਹ ਆਪ ਜੀ ਦੀ ਬਦੌਲਤ, ਮੇਰੇ ਸਤਿਗੁਰੂ ਦੀ ਕਿਰਪਾ ਕਰੀ ਜੀ। ਸ਼ੁਕਰ ਹੈ ਮਾਲਕਾ ਤੇਰਾ, ਸ਼ੁਕਰ ਹੈ ਮਾਲਕਾ ਤੇਰਾ, ਮੈਨੂੰ ਸੁਰ ਬਖਸ਼ੀ ਮੇਰੇ ਮਾਲਕਾ, ਮੈਨੂੰ ਸੁਰ ਬਖਸ਼ੀ, ਮੈਂ ਮੈਨੂੰ ਅਸ਼ੀਰਵਾਦ ਦੇਣਾ ਕਿ ਮੈਂ ਇਹਨਾਂ ਰੱਬ ਵਰਗੀਆਂ ਔਰਤਾਂ ਨੂੰ ਆਪਣਾ ਜੋ ਵੀ ਮੈਨੂੰ ਆਰਡਰ ਬਖਸ਼ਿਆ ਮੈਂ ਆਪਣੇ ਮੈਂ ਪੇਸ਼ ਕਰ ਸਕਾਂ। ਸ਼ੁਕਰ ਹੈ ਮੇਰੇ ਮਾਲਕਾ ਤੇਰਾ, ਲੱਖ ਲੱਖ ਸ਼ੁਕਰ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਮੇਰਾ ਸਤਿਗੁਰੂ ਨਜ਼ਰ ਕਰੇ ਤਾਂ ਸ਼ਰਧਾ ਪੂਰੀ। ਸ਼ੁਕਰ ਹੈ ਮੇਰੇ ਮਾਲਕਾ
0: ਜੀ।

0: ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤੇ, ਇਹ ਦੋਸਤਾਨਾ ਲਹਿਜੇ ਵਿੱਚ ਹਵਾਵਾਂ ਅਤੇ ਫਿਜ਼ਾਵਾਂ ਵਿੱਚ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਸਭ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਚੂੜੀਆਂ ਲਵਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself. How do you see this funny world or lovely or sweet world? With your own experience and with your own watching eyes, we respect you and your ears. That's the beauty, exactly, that's the beauty of your lovely radio. ਲਿਸਨ ਅਸ ਵਰਲਡ ਵਾਈਡ। ਦੋਸਤੋ, ਕੱਲ ਤੇ ਅਸੀਂ ਆਪਣੇ ਦਿਲ ਦੀ ਗੱਲਬਾਤ ਕੀਤੀ ਸੀ ਤੇ ਅੱਜ ਮੈਂ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਕਿਉਂਕਿ ਸਾਰੇ ਸੱਜਣ ਲਿਖਦੇ ਤੇ ਹੁੰਦੇ ਨੇ, ਲਿਖਾਰੀ ਦੇ ਹੁੰਦੇ ਨੇ, ਪਰ ਤੁਸੀਂ ਆਣ ਕੇ ਕਿਸੇ ਵੀ ਟੌਪਿਕ ਤੇ, ਸਮਾਜਿਕ ਤੇ, ਨੈਸ਼ਨਲ ਇੰਟਰਨੈਸ਼ਨਲ, ਆਪਣੇ ਮੁਲਕ ਦਾ ਦੂਜੇ ਮੁਲਕ ਦੀ ਕੋਈ ਆਣ ਕੇ ਗੱਲਬਾਤ ਕਰ ਸਕਦੇ ਹੋ 10 ਤੋਂ ਲੈ ਕੇ 15 ਮਿੰਟ ਦੀ ਕਮ ਸੇ ਕਮ। ਸੋ ਕਾਮਾਂ, ਅੱਜ ਰੌਣਕਾਂ ਤੁਹਾਡੀਆਂ ਨੇ। ਕੱਲ ਅਸੀਂ ਗੱਲਬਾਤ ਕੀਤੀ ਸੀ ਤੇ ਅਸੀਂ ਉਦੋਂ ਹੀ ਗੱਲਬਾਤ ਮੈਂ ਕਰਾਂਗਾ ਜਦੋਂ ਤੁਹਾਡੀ ਕਾਲ ਨਹੀਂ ਆਏਗੀ, ਮੈਨੂੰ ਮੌਕਾ ਮਿਲੇਗਾ, ਪਰ ਮੈਂ ਚਾਹਾਂਗਾ ਕਿ ਅੱਜ ਤੁਹਾਡੀਆਂ ਹੀ ਗੱਲਾਂ ਬਾਤਾਂ ਹੋਣ, ਤੁਸੀਂ ਕਰੋ ਤੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰੋ। ਤੁਸੀਂ ਇਸ ਤਰ੍ਹਾਂ ਕਰਨਾ ਕਿ ਮੈਨੂੰ ਇੱਕ ਮਿਸ ਕਾਲ, ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਲੰਬੀਆਂ ਕਾਲਾਂ ਮਾਰਨੀਆਂ ਪਲੀਜ਼, ਤੇ ਜਿਉਂ ਹੀ ਮੌਕਾ ਮਿਲੇਗਾ ਜੀ ਮੈਂ ਖੁਦ ਹਾਜ਼ਰ ਹੋ ਜਾਵਾਂਗਾ, ਤੇ ਜਦੋਂ ਮੈਂ ਹਾਜ਼ਰ ਹੋ ਜਾਵਾਂ ਤੁਸੀਂ ਔਨਏਅਰ ਹੋਵੋਗੇ, ਤੇ ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਪਹਿਲਾਂ ਮੇਰੇ ਰੇਡੀਓ ਬੰਦ ਕਰਨਾ, ਨਹੀਂ ਤੇ ਸਾਡਾ ਕੰਟੈਕਟ ਆਪਸ ਵਿੱਚ ਨਹੀਂ ਹੋਵੇਗਾ, ਕਿਉਂਕਿ ਫ੍ਰੀਕੁਐਂਸੀ ਜਿਹੜੀ ਤੋਂ ਮੈਂ ਗੱਲ ਕਰ ਰਿਹਾ ਉਹ ਹੋਰ ਹੈ, ਜਿਹੜੀ ਤੁਹਾਡੇ ਤੱਕ ਗੱਲ ਪਹੁੰਚਦੀ ਹੈ ਉਹ ਹੋਰ ਫ੍ਰੀਕੁਐਂਸੀ, ਮਤਲਬ ਕਿ ਉਹਦੇ ਵਿੱਚ ਟਾਈਮ ਉਹਦੇ ਕੁਝ ਸੈਕਿੰਡ ਦਾ ਫਰਕ ਹੈ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www ਪ੍ਰਵਾਸ ਰੇਡੀਓ.com। ਦੋਸਤੋ, ਆਪ ਸੁਣੋ ਤੇ ਸੱਜਣਾ ਮਿੱਤਰਾਂ ਨੂੰ ਸੁਣਾਓ, ਅਸੀਂ ਆਪ ਸਭ ਦੇ ਧੰਨਵਾਦੀ ਹੋਵਾਂਗੇ।
1: ਸਾਨੂੰ ਨਸ਼ੇ ਚ ਲਿਆਉਣ ਲਈ ਚਾਹੀਦੇ ਨੇ ਮੱਤ, ਸਾਡੀ ਢਿਬਰੀ ਨਹੀਂ ਘੁੰਮਣੀ ਗਲਾਸੀਆਂ ਦੇ ਨਾਲ, ਸਾਨੂੰ ਨਸ਼ੇ ਚ ਲਿਆਉਣ ਲਈ ਚਾਹੀਦੇ ਨੇ ਮੱਤ, ਹੁਣ ਸਾਡੀ ਢਿਬਰੀ ਨਹੀਂ ਘੁੰਮਣੀ ਗਲਾਸੀਆਂ ਦੇ ਨਾਲ, ਸ਼ਰਾਬ ਭੁੱਕੀ ਤਮਾਕੂ ਨਾਲ ਹੁਣ ਨਸ਼ਾ ਹੀ ਨਹੀਂ ਲਿਆਉਂਦਾ, ਉਹ ਟਾਂਗ ਅੰਗ ਟੁੱਟਦਾ ਆਵਾਸੀਆਂ ਦੇ ਨਾਲ, ਉਲਟਾ ਅੰਗ ਅੰਗ ਟੁੱਟਦਾ ਆਵਾਸੀਆਂ ਦੇ ਨਾਲ। ਲੋਕ ਤੇ ਕੰਮ ਕਰਦੇ ਥੱਕਦੇ ਨੇ, ਅਸੀਂ ਵਾਸੀਆਂ ਲੈ ਕੇ ਹੀ ਥੱਕ ਜਾਂਦੇ ਹਾਂ, ਹੁਣ ਕਿਲੋ ਕਿਲੋ ਭੰਗ ਵੀ ਪੁਆਟਣੀ ਨਹੀਂ ਦਿੰਦੀ, ਹੁਣ ਕਿਲੋ ਕਿਲੋ ਭੰਗ ਵੀ ਪੁਆਟਣੀ ਨਹੀਂ ਦਿੰਦੀ, ਉਹ ਵਿਖਾਉਂਦੀ ਹੀਰੋਇਨ ਲਾਹੌਰ ਤੋੜੇ ਮਾਸਿਆਂ ਦੇ ਨਾਲ। ਆਹ ਤੇ ਗੱਲ ਹੋਈ ਮੈਂ ਵੀ ਵਿਖਾਉਂਦੀ ਹੀਰੋਇਨ ਲਾਹੌਰ ਤੋੜੇ ਮਾਸੀਆਂ ਤੋੜੇ ਮਾਸਿਆਂ ਦੇ ਨਾਲ, ਮਾਸੀਆਂ ਦੇ ਨਾਲ ਮੈਂ ਕਹਿਤਾ, ਬਿਨਾਂ ਨਸ਼ਿਆਂ ਤੋਂ ਜ਼ਿੰਦਗੀ ਨਰਕ ਜਿਹੀ ਲੱਗੇ। ਹਾਂਜੀ, ਬਿਨਾਂ ਨਸ਼ਿਆਂ ਤੋਂ ਜ਼ਿੰਦਗੀ ਨਰਕ ਜਿਹੀ ਲੱਗੇ, ਉਹ ਲਾਣ ਜੱਫੀਆਂ ਪਵਾ ਦੇ ਸਿੱਧੀ ਹਾਸਿਆਂ ਦੇ ਨਾਲ, ਭਾਈ ਲਾਣ ਜੱਫੀਆਂ ਪਵਾ ਦੇ ਸਿੱਧੀ ਹਾਸਿਆਂ ਦੇ ਨਾਲ। ਆ ਕੰਮ ਸੁੱਚੇ ਦੇ ਗਏ ਕੁੱਠੇ, ਪਹਿਲਾਂ ਅੰਗ ਸਾਕ ਲੁੱਟੇ, ਹੁਣ ਜ਼ਮੀਨ ਉੱਤੋਂ ਲੜਦਾ ਜੇ ਮੌਤਿਆਂ ਦੇ ਨਾਲ। ਉਹ ਮੇਰੇ ਹਿੱਸੇ ਦੀ ਮੇਰੇ ਹਵਾਲੇ ਕਰੋ, ਮੈਂ ਭਾਵੇਂ ਵੇਚਾਂ ਜਾਂ ਵਾਹੀ ਕਰਾਂ, ਤੁਹਾਨੂੰ ਕੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਸੱਜਣੋ, ਅੱਜ ਹੈਗੀ ਹੈ ਜੀ ਕਿੰਨੀ ਤਰੀਕ ਹੈ? ਅੱਜ ਹੈ ਜੀ 18 ਤਰੀਕ, ਨਾ 25 ਤਰੀਕ ਹੈ ਜੀ ਅੱਜ ਤੇ। ਅੱਜ 5 ਜਨਵਰੀ ਹੈ ਤੇ ਸੰਡੇ ਹੈ, ਤੇ ਟਾਈਮ ਦੋਸਤੋ
2: ਸਾਡੀ 3894
1: ਮੈਂ ਅੱਜ ਕਰ ਰਿਹਾ ਸੀ, ਅੱਜ 25 ਜਨਵਰੀ ਹੈ ਦੋਸਤੋ,
0: ਮਿਸਡ ਕਾਲ, ਠੀਕ ਹੈ, 25 ਜਨਵਰੀ ਤੇ ਮੈਂ ਯਾਰ ਨੋਟ ਕਰਨ ਲੱਗ ਪਿਆ ਹਾਂ, ਕਿਹੜੇ ਨੰਬਰ ਅੱਗੇ ਪਿੱਛੇ ਨਾ ਹੋ ਜਾਵੇ, ਤੇ ਫਿਰ ਮੈਂ ਨੋਟ ਕੀਤਾ 25 ਜਨਵਰੀ ਹੈ ਤੇ ਸੰਡੇ ਆ ਦੋਸਤੋ। ਅੱਜ ਟਾਈਮ ਸਾਡੀ ਸੋਹਣੀ ਜਿਹੀ ਸਟੂਡੀਓ ਦੀ ਘੜੀ ਦੇ ਮੁਤਾਬਕ 7:00 ਤੇ 45 ਮਿੰਟ ਹੋ ਹੀ ਗਏ ਨੇ ਬਸ। ਟੈਲੀਫੋਨ ਨੰਬਰ ਸਾਡਾ 0049-1714-4869-514 ਹੈ ਜੀ, 5 + 5 = 71, 4869-514 ਹੈ ਜੀ, ਠੀਕ ਹੈ ਜੀ। ਤੇ ਮੈਂ ਤੁਹਾਨੂੰ ਗਾਣਾ ਸੁਣਾਉਣ ਤੋਂ ਪਹਿਲਾਂ ਇੱਕ ਵਪਾਰਕ ਸੁਨੇਹ ਜਿਹੜੇ ਨੇ ਨਾ, ਭਾਈ ਫਰਗੈਸਨ ਦੀ ਨਿਕਸ ਆਟੋ ਰਾਈਫਨ ਆ ਐਫਸੀਲੋਨ ਦਸ ਇਸ ਇਨ ਫਰੀਡਨ ਸਲਾਸ ਹੈ
2: 6 + 1 = 5 9 0 6 + 1 = 6 9 1 5 9 0 6 + 1 = 6 9 1 = 7 8 3 8 9 7 7 3 9 4 9 1 7 8 3 8 9 7 7 3 9 4 9 1 7 8 3 8 9 7 7 3 9 4
1: ਤੁਹਾਡੀ ਕਾਰ ਕਿਸੇ ਵੀ ਫੈਬਰਿਕ ਆਰਟ ਦੀ ਹੈ, ਕੋਈ ਚੱਕਰ ਨਹੀਂ। ਰਾਈਫਲ ਰੇਡੇ ਰਾਈਫਲ ਸਮਰ ਵਿੰਟਰ ਵਾਲੇ ਇੱਕੋ ਹੀ, ਜਿਹਦੇ ਵਿੱਚ ਇੱਕ ਹੀ ਰਾਈਫਲ ਦੇ ਵਿੱਚ ਤੁਸੀਂ ਉਹਨੂੰ ਸਮਰ ਚ ਵੀ ਚਲਾ ਸਕਦੇ ਹੋ, ਵਿੰਟਰ ਚ ਵੀ ਚਲਾ ਸਕਦੇ ਹੋ, ਤੇ ਜਿਹੜੇ ਰਿਮ ਨੇ ਨਾ ਬੜੇ ਬੜੇ ਮਾਡਰਨ ਨੇ ਉਹਨਾਂ ਕੋਲ। ਅਕਸਰ ਮੈਂ ਸੁਣ
0: ਕਲੇਮਾ ਸਰਵਿਸ ਸਟਾਈਲ ਚਾਬੀਆਂ ਦੇ ਜਾਓ ਇਹਨਾਂ ਨੂੰ ਗੱਡੀ ਤੁਹਾਡੀ ਦੀ ਉਹ ਟਰੋਫੀ ਨੂੰ ਪਾਸਿੰਗ ਕਿੰਨੇ ਅਸੀਂ ਉਹ ਕਰਵਾ ਕੇ ਲੈ ਕੇ ਆਉਣਗੇ ਤੇ ਇਹਨਾਂ ਦੀ ਬੈਸਟ ਸਰਵਿਸ ਹੈ ਗਿਲਸਟਿਕ ਪ੍ਰਾਈਸ ਨੇ ਦੋਸਤੋ ਇਹਨਾਂ ਦਾ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ ਸੋ ਭੁੱਲਣਾ ਨਹੀਂ ਜੀ ਆਟੋ ਰਾਈਫਨ ਐਪਸੀਲੋਨ ਫਰੀਡਮ ਸਟਰਾਸੇ 106 ਰੇਟ 165 ਮਿਲ ਹੈ ਸੋ ਸੱਜਣਾ ਹੁਣ ਅਸੀਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀ ਸੇਵਾ ਵਿਚ ਇਹ ਇਕ ਨਾ ਕਵਿਸ਼ਰੀ ਪੇਸ਼ ਕਰਨ ਲੱਗੇ ਹਾਂ ਤੇ ਇਹ ਬਲਬੀਰ ਲਹਿਰੀ ਜੀ ਤੁਹਾਡੇ ਨਾਂ ਤੁਸੀਂ ਕਿੱਥੇ ਹੋ ਤੁਹਾਡਾ ਟੈਲੀਫੋਨ ਵੀ ਮੈਨੂੰ ਮਿਲ ਰਿਹਾ ਆਪਣੇ ਟੈਲੀਫੋਨ ਚੋਂ ਪਤਾ ਨਹੀਂ ਕੀ ਗੱਲ ਹੈ ਜੇ ਤੁਸੀਂ ਸੁਣ ਰਹੇ ਹੋ ਤੇ ਇਹ ਸ਼ਾਇਰੀ ਤੁਹਾਡੇ ਨਾਲ ਤੇ ਅੱਜ ਤੁਸੀਂ ਸਾਡੇ ਨਾਲ ਮੁਲਾਕਾਤ ਵੀ ਕਰਿਓ ਹਾਂਜੀ ਲਓ ਜੀ ਦੋਸਤੋ ਆ ਯੰਗ ਜਿਹੇ ਮੁੰਡੇ ਸ਼ਾਇਰੀ ਕਰਨ ਦੇ ਨੇ ਪਰ ਮੈਨੂੰ ਇਹਨਾਂ ਦੇ ਨਾਂ ਦਾ ਨਹੀਂ ਪਤਾ ਮੈਨੂੰ ਫੇਸਬੁੱਕ ਚੋਂ ਮਿਲੀ ਸੀ ਵੰਡਰਫੁਲ ਵੰਡਰਫੁਲ ਲਓ ਹਾਜ਼ਰ ਹੈ ਜੀ
3: ਆਦਿ ਚ ਸਤਿਗੁਰ ਨਾਨਕ ਤਿਆਗੇ ਕਲੰਗੀ ਧਰ ਨੂੰ ਸੀਸ ਨਿਵਾ ਕੇ ਰਜ ਬਲੀ ਖਾਂ ਨੂੰ ਕਰਾਂ ਸਲਾਮਾਂ ਤਾਂ ਕੁਝ ਕਰਾਂ ਲਿਖਣ ਦਾ ਸਾਮਾਂ ਫੁਰਨੇ ਫੁਰਨ ਦਿਮਾਗ ਵਿੱਚੋਂ ਸੁੰਘਣ ਭਾਂਤ ਭਾਂਤ ਦੀ

0: വാരിവ വണ്ടർഫുൾ ഷാരി ആ സജനാത്തേ
1: ജീ ബിൽക്കുൽ ഈ അംഗ് ഉണ്ട് തബാഹി ലാകെ കിടെ സോണി ഷാരി സുനായി കമാല കരത്തി
0: ਰੱਬ ਇਹਨਾਂ ਨੂੰ ਚੜ੍ਹਦੀਆਂ ਕਲਾ ਚ ਰੱਖੇ ਦੋਸਤੋ ਮੈਂ 5 ਮਿੰਟ ਦੇ ਬਾਅਦ ਤੁਹਾਡੇ ਸਾਰਿਆਂ ਵੱਲ ਆ ਰਿਹਾ ਅੱਜ 2-4 ਸ਼ੇਰ ਨੇ ਇੱਕ ਛੋਟੀ ਜਿਹੀ ਨਜ਼ਮ ਹੈ ਕਿ ਐਟਮ ਨਾਲ ਤੈ ਖਾਨੇ ਭਰ ਕੇ ਗੀਤ ਅਮਨ ਦੇ ਗਾਉਂਦੇ ਲੋਕ ਐਟਮ ਨਾਲ ਤੈ ਖਾਨੇ ਭਰ ਕੇ ਗੀਤ ਅਮਨ ਦੇ ਗਾਉਂਦੇ ਲੋਕ ਔਰ ਡੱਬੇ ਮੁਰਦੇ ਪੁੱਟਦੇ ਰਹਿੰਦੇ ਸੁੱਤੀਆਂ ਕਲਾ ਜਗਾਉਂਦੇ ਲੋਕ ਡੱਬੇ ਮੁਰਦੇ ਪੁੱਟਦੇ ਰਹਿੰਦੇ ਸੁੱਤੀਆਂ ਕਲਾ ਜਗਾਉਂਦੇ ਲੋਕ ਕਾਫਰ ਕੁਫਰ ਦੀ ਭਾਸ਼ਾ ਬੋਲਣ ਕਾਫਰ ਕੁਫਰ ਦੀ ਭਾਸ਼ਾ ਬੋਲਣ ਬ੍ਰਹਮ ਗਿਆਨੀ ਕਹਾਉਂਦੇ ਲੋਕ ਆਪ ਕੁਰਾਈਏ ਕਾਤਲ ਧਾੜਵੀ ਓਏ ਰੱਬ ਦਾ ਨਾਂ ਜਪਾਉਂਦੇ ਲੋਕ ਅਰਜਾ ਜੀ ਆਪ ਕੁਰਾਈਏ ਕਾਤਲ ਧਾੜਵੀ ਰੱਬ ਦਾ ਨਾਂ ਜਪਾਉਂਦੇ ਲੋਕ ਮੰਦਰ ਗੁਰਦੁਆਰੇ ਧਨ ਤੋਂ ਵਾਰੇ ਮੰਦਰ ਗੁਰਦੁਆਰੇ ਧਨ ਤੋਂ ਵਾਰੇ ਟੱਲੀਆਂ ਛੈਣੇ ਖੜਕਾਉਂਦੇ ਲੋਕ ਬਾਈ ਟਲੀਆਂ ਛੈਣੇ ਖੜਕਾਉਂਦੇ ਲੋਕ ਹਰ ਮਜਲਿਸ ਵਿਚ ਰਹਿਬਰ ਬਣ

0: ਕੇ ਹਰ ਮਜਲਿਸ ਵਿਚ ਰਹਿਬਰ ਬਣ ਕੇ ਘਰ ਘਰ ਅੱਗਾਂ ਲਾਉਂਦੇ ਲੋਕ ਕਾਫਰ ਮਾਰ ਕੇ ਜੰਨਤ ਮਿਲਦੀ ਧਰਮ ਦਾ ਅਰਥ ਸਮਝਾਉਂਦੇ ਲੋਕ ਕਾਫਰ ਮਾਰ ਕੇ ਜੰਨਤ ਮਿਲਦੀ ਧਰਮ ਦਾ ਅਰਥ ਸਮਝਾਉਂਦੇ ਲੋਕ ਉਹ ਪੁੱਤਰਾਂ ਉਤੋਂ ਜਿੰਦ ਵਾਰਦੇ ਧੀਆਂ ਮਾਰ ਮੁਕਾਉਂਦੇ ਲੋਕ ਪੁੱਤਰਾਂ ਉਤੋਂ ਜਿੰਦ ਵਾਰਦੇ ਧੀਆਂ ਮਾਰ ਮੁਕਾਉਂਦੇ ਲੋਕ ਇਮਾਨ ਧਰਮ ਸ਼ਿੱਕੇ ਤੇ ਟੰਗ ਕੇ ਪੈਸੇ ਨੂੰ ਧੂਫ ਤਕਾਉਂਦੇ ਲੋਕ ਇਮਾਨ ਧਰਮ ਸ਼ਿੱਕੇ ਤੇ ਟੰਗ ਕੇ ਪੈਸੇ ਨੂੰ ਧੂਫ ਤਖਾਉਂਦੇ ਲੋਕ ਠਿੱਬੀ ਲਾਉਣ ਨੂੰ ਦਾ ਤੇ ਰਹਿੰਦੇ ਘੁੱਟ ਘੁੱਟ ਜੱਫੀਆਂ ਪਾਉਂਦੇ ਲੋਕ ਠਿੱਬੀ ਲਾਉਣ ਨੂੰ ਦਾ ਤੇ ਰਹਿੰਦੇ ਪਰ ਘੁੱਟ ਘੁੱਟ ਜੱਫੀਆਂ ਪਾਉਂਦੇ ਲੋਕ ਜਿਉਂਦੇ ਨੂੰ ਮਾਰਨ ਤੱਕ ਜਾਂਦੇ ਜਿਉਂਦੇ ਨੂੰ ਮਾਰਨ ਤੱਕ ਜਾਂਦੇ ਫਿਰ ਕਬਰੀ ਫੁੱਲ ਚੜਾਉਂਦੇ ਲੋਕ ਓਏ ਸੱਚ ਦੇ ਨਾਂ ਤੇ ਝੂਠੇ ਡੇਰੇ ਸੱਚ ਦੇ ਨਾਂ ਤੇ ਝੂਠੇ ਡੇਰੇ ਪੁੱਠੇ ਰਾਏ ਪਾਉਂਦੇ ਲੋਕ ਹੁਣ ਬੰਦਾ ਵੀ ਬੰਬ ਬਣ ਗਿਆ ਅੰਦਰ ਬਾਹਰ ਡਰਾਉਂਦੇ ਲੋਕ ਹੁਣ ਬੰਦਾ ਵੀ ਬੰਬ ਬਣ ਗਿਆ ਅੰਦਰ ਬਾਹਰ ਡਰਾਉਂਦੇ ਲੋਕ ਬੀਵੀ ਰੱਖਣ ਜੁੱਤੀ ਥੱਲੇ ਗੀਤ ਮਾਵਾਂ ਦੇ ਗਾਉਂਦੇ ਲੋਕ ਉਹ ਇਹ ਵੀ ਤਾਂ ਕਿਸੇ ਦੀ ਮਾਂ ਹੈ ਇੱਕ ਵਾਰੀ ਫੇਰ ਅਰਜਾ ਜੀ ਬੀਵੀ ਰੱਖਣ ਜੁੱਤੀ ਥੱਲੇ ਗੀਤ ਮਾਵਾਂ ਦੇ ਗਾਉਂਦੇ ਲੋਕ ਸੱਚਾ ਸੁੱਚਾ ਸਿਆ ਰਹੇ ਝੂਰਦਾ ਸੱਚਾ ਸੁੱਚਾ ਸਿਆ ਝੂਰਦਾ ਕੱਲਾ ਕੂੜ ਨੂੰ ਫਤਿਹ ਗਜਾਉਂਦੇ ਲੋਕ ਪਰ ਸੱਚਾ ਸੱਚ ਸੁੱਚਾ ਸਿਆ ਝੂਰਦਾ ਕੱਲਾ ਤੇ ਕੂੜ ਨੂੰ ਫਤਿਹ ਗਜਾਉਂਦੇ ਰੋ ਲੋਕ ਬੀਵੀਆਂ ਰੱਖਣ ਜੁੱਤੀ ਥੱਲੇ ਗੀਤ ਮਾਵਾਂ ਦੇ ਗਾਉਂਦੇ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਪਤਾ ਹੀ ਹੈ ਤੁਹਾਨੂੰ ਹਾਂਜੀ ਤੇ ਅਸੀਂ ਚੱਲਦੇ ਹਾਂ ਜੀ ਹੁਣ ਆਪਣੇ ਸੱਜਣਾਂ ਦਾ ਸਵਾਗਤ ਕਰੀਏ ਸਾਰਿਆਂ ਦਾ ਵਾਰੀ ਵਾਰੀ ਟਰਨ ਬਾਈ ਟਰਨ ਜਿਸ ਤਰ੍ਹਾਂ ਉਹਨਾਂ ਸਾਰਿਆਂ ਦੀਆਂ ਕਾਲਾਂ ਆਈਆਂ ਸੀ ਤੇ 394 ਵਾਲਿਆਂ ਨਾਲ ਹਾਂ 394 ਤੇ ਉਹਦੀ ਕਾਲ ਸੀ ਤੇ ਹੋਰ ਕਿਹੜੀ ਇੱਕ ਕਾਲ ਆਈ ਸੀ ਜਿੰਨੀਆਂ ਵੀ ਮਿਸ ਕਾਲਾਂ ਆਈਆਂ ਨੇ ਕਿਹੜੀਆਂ ਕਿਹੜੀਆਂ ਨੇ ਤੇ ਹਾਂਜੀ ਇੱਕ ਦੋ ਤੇ ਇਹ ਲਓ ਜੀ ਅਸੀਂ ਪਹਿਲਾਂ ਅਰਾਧਨਾ ਜੀ ਤੁਹਾਡੇ ਵੱਲ ਤੇ ਮੈਂ ਅਗਲੇ ਆਵਰ ਚ ਆਵਾਂਗਾ ਹਾਂਜੀ ਮਿਹਰਬਾਨੀ ਤੇ ਅਸੀਂ ਜਾਣੇ ਆ ਜੀ ਜਰਮਨੀ ਪਹਿਲਾਂ ਠੀਕ ਹੈ ਪਰ ਉਹ ਕਾਲ ਕਿੱਥੇ ਗਈ ਹੈ ਜਿਹੜੀ ਮੈਨੂੰ ਵੇਖ ਲੈਣ ਦਿਓ ਜਿਹੜੀ ਇਹਨਾਂ ਤੋਂ ਵੀ ਪਹਿਲਾਂ ਆਈ ਸੀ ਕਿਹੜੀ ਕੋਈ ਮਿਸ ਕਾਲ ਆਈ ਹੈ ਉਹ ਹਾਂ ਇੱਥੇ ਬਲਵੀਰ ਵਟਸਐਪ ਨੇ 394:19:47 ਹਾਂਜੀ ਵਟਸਐਪ ਕਾਲ ਹੈ ਤੇ 300 ਲਓ ਜੀ ਹਾਂ 300 ਚ ਆ ਲਓ ਪਹਿਲਾਂ ਇਹਨਾਂ ਨੂੰ ਕਾਲ ਕਰ ਲਈਏ ਲੋੜੀ ਨਹੀਂ ਨਹੀਂ ਅਰਾਧਨਾ ਨੂੰ ਬਾਅਦ ਚ ਕਰਦੇ ਹਾਂ ਅਰਾਧਨਾ ਦਾ ਟੈਲੀਫੋਨ ਲੱਗ ਗਿਆ ਸੀ ਲਓ ਜੀ ਬਲਵੀਰ ਜੀ ਸੋ ਬਲਵੀਰ ਜੀ ਮੈਂ ਤੁਹਾਡੇ ਵੱਲ ਆ ਰਿਹਾ ਖਾਲਸਾ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਭਾਤ ਰੇਡੀਓ ਦੇ ਵੇੜੇ ਹਰ ਤਰ੍ਹਾਂ ਹਰ ਵਾਰੀ ਹਾਂਜੀ ਤੇ ਸੋਹਣੇ ਜਰਮਨ ਦਾ ਕੀ ਹਾਲ ਚਾਲ ਹੈ
1: ਇੰਡੀਆ ਤੋਂ ਠੰਡ ਐਨ ਭੇਜੀ ਜਾਂਦੇ ਹੋ ਇੱਥੇ
0: ਠੰਡ ਇੱਥੇ ਵੀ ਠੰਡ ਹੈ ਬੜੀ ਸੋਹਣੀ ਧੁੱਪ ਲੱਗਣੀ ਸ਼ੁਰੂ ਹੋ ਗਈ ਸੀ ਮੀਂਹ ਪਿਆ ਵਾਹ ਵਾਹ ਮੀਂਹ ਪਿਆ ਤੇ ਫਿਰ ਠੰਡ ਆ ਗਈ ਜੇ ਹਾਂਜੀ ਪਰ ਐਨੀ ਬੜਾ ਮਜ਼ਾ ਕਦੀ ਸੋਹਣਾ ਮੌਸਮ ਕਦੀ ਠੰਡਾ ਕਦੀ ਸੋਹਣਾ
1: ਕਦੇ ਗਰਮ ਕਦੇ کدے گرم کدے ٹھنڈا کدے تپ کدے شام
0: ساڈا
1: دیش پورا ٹھنڈا ہویا اج
0: اچھا تے میں تانوں دساں جموں کشمیر وچ تہاڈے علاقے نالوں وی زیادہ برف پئی ہے ایتھے
1: ہاں ٹھیک ہے
0: مائنس 13 تک کنا بھارت وشال ملک ہے جی کتے حد درجے کی گرمی کتے حد ہاں جی
1: وہ لوگ چھاتی انگیٹیاں بال کے تر پہ
0: پھر بھی جرا مائنس کا بھی حساب لاؤ نا 13
1: لالا گلا سنا جی جنہ نے پہاڑیاں اوپر ڈیرے لائے نے جتھے پوری آکسیجن ہی نہیں ملتی ساڈے فوجی بھراواں نوں
0: واقعی انہاں نوں بھی سلیوٹ ہے جی واقعی اتھے آکسیجن دی گھاٹ ہے تے میں نا ویکھ رہا سی جی یوٹیوب دے وچ پرانی گل ہے تھوڑی جی سکم نہیں ہو جڑا ناگالینڈ بھی نہیں آ رہا جڑا ہور یونین ٹیریٹری بنیا چائنا دے بارڈر دے اتے اوتھے بچے برف تے ننگے پیری کھیڈ رہے تے انہوں نے کمیجاں ہی پائیاں کوئی کچھے یا تھلے بوٹ بھی نہیں تے ہاتھ کھیڈ کے ایک دوجے نوں تکے دے گئے سن ادھر دے آدھی نے بچے ہاں جی برداشت کرن دی شکتی دی قدرت نے انہاں نوں زیادہ دتی انسان دی باڈی خالصا جی اوداں دی ہو جاندی ہے
1: ہاں جی ہاں جی بہت ودیا پانی ہے جی جنہاں نوں ورتو اونی یہ پاورفل ہو گئی ہے
0: بالکل موسم انسار اس طرح دی ٹال دی جائے گی
1: ہاں جی ہاں جی پھر میں سناوا پھر کوتا
0: جی آن دیو آن دیو
1: میری کوتا دا سرلیخ دی چنتا
0: اچھا
1: تے سنو جی
0: سناؤ جی
1: جد میرے منہ دس دی چنتا آرے پچھن کس دی چنتا جد میرے منہ دس دی چنتا سارے پچھن کس دی چنتا را چنتا چکھا برابر ہندی کیوں لا بیٹھے نت دی چنتا
0: واہ بہت خوب بہت خوب
1: مینو یار بتھیری چنتا تیری چنتا میری چنتا چنتا نے گھیر لیا دساں کیڑی کیڑی چنتا چنتا نے گھیر لیا دساں کیڑی کیڑی چنتا چنتا کرتی بھکا مردا چنتا کرتی پکھا مردا اُبھی کنک تے پکیا کر جا چنتا کرتی پکھا مردا اُبھی کنک تے پکیا کر جا پوئیں کی انگ ویچن کامے پوئیں کی انگ ویچن کامے پھر بھی نہیں روٹی دا سردا چنتا تھان تھان پھرن دلال چنتا تھان تھان پھرن دلال تے لٹ لیندے محنت دا مال چنتا تھان تھان پھرن دلال لٹ لیندے محنت دا مال محنت کش کر پنگ پجدی ہے محنت کش پر پنگ پج دیے ہو گئے لٹیرے مالا مال
0: ہو گئے لٹیرے مالا واہ واہ
1: چنتا پانی کٹدا جائے چنتا پانی کٹدا جائے مر جان گے لوک تیرے ہائے چنتا پانی کٹدا جائے مر جاون گے لوک تیرے ہائے دیس پنجاب دی سونی ترتی کدرے بنجر بن نہ جائے
0: واہ
1: دیس پنجاب دی سونی ترتی کدرے بنجر بن نہ جائے
0: واہ
1: چنتا ہر نشیاں دا آیا ਚਿੰਤਾ ਹਰ ਨਸ਼ਿਆਂ ਦਾ ਆਇਆ ਜਿਸ ਨੇ ਸਾਰਾ ਦੇਸ਼ ਡੁਬਾਇਆ ਲੱਖਾਂ ਲੋਕ ਉਜਾੜੇ ਨਸ਼ਿਆਂ ਲੱਖਾਂ ਘਰ ਉਜਾੜੇ ਨਸ਼ਿਆਂ ਤੇ ਬੇਗੈਰਤਾਂ ਨੇ ਧਨ ਕਮਾਇਆ ਚਿੰਤਾ ਮਰਦੇ ਨਿੱਤ ਵਿਦੋਸ਼ੇ
0: ਹਾਂਜੀ
1: ਚਿੰਤਾ ਮਰਦੇ ਨਿੱਤ ਵਿਦੋਸ਼ੇ ਕਤਲੇ ਆਮ ਨੂੰ ਕੋਈ ਨਾ ਰੋਕੇ ਕਿੰਨੀ ਜ਼ਿੰਦਗੀ ਸਸਤੀ ਹੋਈ ਕਿੰਨੇ ਲੋਕੀ ਹੋ ਗਏ ਹੋਸ਼ ਚਿੰਤਾ ਜੇਕਰ ਮੂੰਹ ਸੜ ਜਾਵੇ ਚਿੰਤਾ ਜੇਕਰ ਮੂੰਹ ਸੜ ਜਾਵੇ ਜਾਂ ਕੁੱਖ ਅੰਦਰ ਧੀ ਮਰ ਜਾਵੇ
0: ਹਾਂਜੀ
1: ਚਿੰਤਾ ਬਾਹਰ ਭੇਜਿਆ ਪੁੱਤਰ ਚਿੰਤਾ ਬਾਹਰ ਭੇਜਿਆ ਪੁੱਤਰ ਜਿਸ ਦਾ ਫੋਨ ਨਾ ਪੱਤਰ ਆਵੇ ਚਿੰਤਾ ਝੂਠ ਕੂੜ ਹੰਕਾਰ ਚਿੰਤਾ ਝੂਠ ਕੂੜ ਹੰਕਾਰ ਚੋਰੀ ਡਾਕੇ ਮਾਰ ਧਾੜ ਵੱਡੀ ਖੋਰੀ ਤੇ ਸੀਨਾ ਜੋਰੀ ਵੱਡੀ ਖੋਰੀ ਤੇ ਸੀਨਾ ਜੋਰੀ ਸ਼ਰੇਆਮ ਤੇ ਸ਼ਰੇ ਬਾਜ਼ਾਰ
0: ਸ਼ਰੇਆਮ ਤੇ ਸ਼ਰੇ ਬਾਜ਼ਾਰ ਵਾਹ
1: ਚਿੰਤਾ ਖੁੰਬਾਂ ਵਾਂਗੂ ਡੇਰੇ ਚਿੰਤਾ ਖੁੰਬਾਂ ਵਾਂਗੂ ਡੇਰੇ ਖੁੱਲਦੇ ਪਏ ਨੇ ਸ਼ਾਮ ਸਵੇਰੇ ਭੋਲੀ ਜਨਤਾ ਲੁੱਟੀ ਜਾਂਦੇ ਸਾਧ ਅਯਾਸ ਚੋਰ ਲੁਟੇਰੇ ਭੋਲੀ ਜਨਤਾ ਲੁੱਟੀ ਜਾਂਦੇ ਸਾਧ ਅਯਾਸ ਚੋਰ ਲੁਟੇਰੇ ਚਿੰਤਾ ਕੋਈ ਪੰਜਾਬੀ ਬੋਲੇ ਚਿੰਤਾ ਕੋਈ ਪੰਜਾਬੀ ਬੋਲੇ ਵਾਰਸ ਦੀਆਂ ਕਿਤਾਬਾਂ ਬੋਲੇ ਚਿੰਤਾ ਕੋਈ ਪੰਜਾਬੀ ਬੋਲੇ ਵਾਰਸ ਦੀਆਂ ਕਿਤਾਬਾਂ ਫੋਲੇ ਸ਼ਰਫ ਦੀ ਮਿੱਠੀ ਮਾਂ ਬੋਲੀ ਦੀ ਗੱਲ ਸੁਣਾਏ ਮਿਸ਼ਰੀ ਘੋਲੇ ਚਿੰਤਾ ਜੇਕਰ ਐਟਮ ਚੱਲੇ ਚਿੰਤਾ ਜੇਕਰ ਐਟਮ ਚੱਲੇ ਅੱਗ ਤੇ ਧੂੰਆਂ ਉੱਪਰ ਥੱਲੇ ਚਿੰਤਾ ਜੇਕਰ ਐਟਮ ਚੱਲੇ ਅੱਗ ਤੇ ਧੂੰਆਂ ਉੱਪਰ ਥੱਲੇ ਸਭ ਕੁਝ ਸਵਾ ਹੋ ਜਾਣਾ ਤੇ ਕੁਝ ਨਹੀਂ ਬਚਣਾ ਦੁਨੀਆਂ ਪੱਲੇ ਸਭ ਕੁਝ ਸਵਾ ਹੋ ਜਾਣਾ ਕੁਝ ਨਹੀਂ ਬਚਣਾ ਦੁਨੀਆਂ ਪੱਲੇ ਚਿੰਤਾ ਮੇਰੇ ਦਿਲ ਨੂੰ ਖਾਵੇ ਚਿੰਤਾ ਮੇਰੇ ਦਿਲ ਨੂੰ ਖਾਵੇ ਕੱਲ ਖੌਰੇ ਕੈਸਾ ਦਿਨ ਆਵੇ ਚਾਰਜ ਫੇਰੇ ਧੋਖੜੇ ਜਿਹੜੀ ਚਾਰਜ ਫੇਰੇ ਧੋਖੜੇ ਜਿਹੜੀ ਕਿਤੇ ਧਾਂਬੜ ਬਣ ਨਾ ਜਾਵੇ ਕਿਤੇ ਧਾਂਬੜ ਬਣ ਨਾ ਜਾਵੇ ਕਿਧਰੇ ਧਾਂਬੜ ਬਣ ਨਾ ਜਾਵੇ ਤੇਰੀ ਚਿੰਤਾ ਮੇਰੀ ਚਿੰਤਾ ਮੈਨੂੰ ਯਾਰ ਬਥੇਰੀ ਚਿੰਤਾ ਮੈਨੂੰ ਯਾਰ ਬਥੇਰੀ
0: ਚਿੰਤਾ
1: ਵੰਡਰਫੁਲ
0: ਤੁਸੀਂ ਅਗਰ ਕੋਈ ਛੋਟੀ ਮੋਟੀ ਗੱਲ ਕੋਈ ਛੋਟੀ ਹੋਰ ਸੁਣਾਉਣੀ ਚਾਹੁੰਦੇ ਹੋ ਤਾਂ ਯੂ ਮੋਸਟ ਵੈਲਕਮ ਸੁਣਾ ਸਕਦੇ ਹੋ
1: ਲੋ ਜੀ ਫਿਰ ਸੁਣੋ ਤੁਸੀਂ ਅੱਜ ਐਟਮ ਦੀ ਗੱਲ ਸ਼ੁਰੂ ਕੀਤੀ ਸੀ ਤੇ ਮੈਂ ਫਿਰ ਐਟਮ ਨੂੰ ਥੋੜਾ ਜਿਹਾ ਵਧਾ ਦਿਆਂਗਾ
0: ਪਹਿਲਾਂ ਮੈਂ ਤੁਹਾਨੂੰ ਇੱਕ ਸ਼ੇਅਰ ਤੁਹਾਡੇ ਨਾਂ ਕਰਦਾ ਫਿਰ ਤੁਸੀਂ ਐਟਮ ਨੂੰ ਅੱਗੇ ਲੈ ਜਾਓ
1: ਹਾਂਜੀ
0: ਬੂਆ ਖੋਲਿਆ ਸੱਜਣ ਖੜੇ ਸਨ ਮਨ ਵਿਚ ਹੜ ਆਇਆ ਚਾਵਾਂ ਦਾ
1: ਬੂਆ ਖੋਲਿਆ
0: ਸੱਜਣ ਖੜੇ ਸਨ ਮਨ ਵਿਚ ਹੜ ਆਇਆ ਚਾਵਾਂ ਦਾ
1: ਤੇਰਾ ਚਲਾਏਗਾ
0: ਬੋਲ ਹੱਸੇ ਅੱਖਾਂ ਨਸ਼ਿਆਈਆਂ ਤੇ ਹਾਰ ਬਣਾਇਆ ਬਾਹਾਂ ਦਾ
2: ਕਹਿੰਦੇ ਤੇਰਾ ਭਲਾ ਹੋ ਗਿਆ ਤੇਰਾ ਭਲਾ ਹੋ
0: ਗਿਆ
2: ਤੁਸੀਂ ਬਾਹਰ ਲੁਗੇ ਹੋ ਸਮਝੋ ਜੀ
0: ਕੀ ਕਹਿ ਕੀ
2: ਕਹਿ ਲੁਗੀ ਜਦੋਂ ਇੰਨਾ ਭਲਾ ਹੋ ਜਾਏ ਇੰਨਾ ਤਗੜਾ ਵੈਲਕਮ
0: ਜਦੋਂ ਸੱਜਣਾ ਦਾ ਵੈਲਕਮ ਕਰੀਏ ਪੱਬਾ ਭਾਰ ਹੋ ਕੇ ਕਰੀਦਾ
2: ਤੇਰਾ ਭਲਾ
0: ਤੁਹਾਨੂੰ ਪਤਾ ਹੀ ਨਾ ਪੰਜਾਬੀ ਜਿਹੜੇ ਨੇ ਜੇ ਇਹ ਲੜਨ ਗਏ ਤੇ ਇਹਨਾਂ ਕੋਲ ਦਲੀਲਾਂ ਘੱਟ ਹੁੰਦੀਆਂ ਨੇ ਸਾਰਿਆਂ ਦੀ ਨੀ ਮੈਂ ਗੱਲ ਕਰਦਾ ਆਦਤਾਂ ਦੀ ਗੱਲ ਕਰ ਰਿਹਾ ਇਹ ਹੂਰੋ ਹੂਰੀ ਹੋ ਕੇ ਨਾ ਜਿਹਨੂੰ ਨਫ਼ਰਤ ਕਰਨਗੇ ਉਹਦੀਆਂ ਵੱਖੀਆਂ ਬਦਲੇ ਹੱਡੀਆਂ ਤੋੜ ਦੇਣਗੇ ਤੇ ਜਿਹਨੂੰ ਪਿਆਰ ਕਰਨਗੇ ਉਹਨੂੰ ਜਫੀਆਂ ਪਾ ਪਾ ਕੇ ਉਹਦੀਆਂ ਹੱਡੀਆਂ ਤੋੜ ਦੇਣਗੇ
2: ਇੱਕ ਮੇਰੀ ਛੋਟੀ ਜਿਹੀ ਗੱਲ ਸੁਣੋ ਫਿਰ ਤੁਸੀਂ ਕਵਿਤਾ ਬਾਅਦ ਅੱਗੇ ਕਰ ਲਿਓ
0: ਠੀਕ ਹੈ
2: ਸਾਡੇ ਨਾ ਇੱਕ ਗੁਆਂਢੀ ਬੰਦਾ ਸੀ ਤੇ ਬਹੁਤ ਹੀ ਵਧੀਆ ਗਾਉਣ ਵਾਲਾ ਤੇ ਬਹੁਤ ਹੀ ਵਧੀਆ ਸੋਚ ਵਾਲਾ ਤੇ ਬੜਾ ਹੀ ਬਹਾਦਰ ਤੇ ਘੱਟ ਵੀ ਜੰਗ ਦੇ ਵਿੱਚ ਉਹਨਾਂ ਦਾ ਇਕਲੌਤਾ ਹੀ ਪੁੱਤ ਸੀ ਪੰਜ ਭੈਣਾਂ ਦਾ ਤੇ ਉਹ ਸ਼ਹੀਦ ਹੋ ਗਿਆ ਹਾਂਜੀ ਤੇ ਧਾਕੇ ਵਾਲਾ ਤੇ ਉਹ ਕਾਫੀ ਲੋਕ ਜਿਹੜੇ ਸੀ ਨਾ ਡਰਦੇ ਹੁੰਦੇ ਸੀ ਤੇ ਮੇਰਾ ਸੁਭਾਅ ਇਹ ਮਤਲਬ ਖੁੱਲੀਆਂ ਗੱਲਾਂ ਬਾਤਾਂ ਸਾਰਿਆਂ ਨਾਲ ਹੀ ਕਰਕੇ ਵੀ
0: ਹੁੰਦੀਆਂ
2: ਮੈਂ ਇੱਕ ਵਾਰੀ ਉਹਨੂੰ ਕਿਹਾ ਮੈਂ ਕਿਹਾ ਬਾਪੂ ਕੋਈ ਗੱਲਬਾਤ ਵਧੀਆ ਦੱਸ ਮੈਂ ਕਾਲਜ ਜਾਣਾ ਤੇ ਉੱਥੇ ਲੜਾਈਆਂ ਝੰਡੇ ਜਿਹੇ ਕੋਈ ਮੈਂ ਕਿਹਾ ਨੁਕਤਾ ਕੇ ਦੱਸ ਹਾਂਜੀ ਉਹ ਮੈਨੂੰ ਬਾਪੂ ਕਹਿਣ ਲੱਗਾ ਵੀ ਗੱਲ ਇਸ ਤਰ੍ਹਾਂ ਵੀ ਜਿਹੜੇ ਤੇ ਬੰਦੇ ਦੇ ਗਲ ਪੈਣਾ ਹੋਵੇ ਨਾ ਉਹਨੂੰ ਗਾਲ ਨਾ ਕੱਢੋ ਤੇ ਜਿਹਨੂੰ ਗਾਲ ਕੱਢ ਲਓ ਹਾਂਜੀ ਮੈਂ ਬੜੀ ਗੱਲ ਪੱਲੇ ਬੰਨੀ ਜੀ ਉਹਨੇ ਬੜਾ ਮੈਨੂੰ ਕੰਮ ਦਿੱਤਾ ਸਾਰੀ ਜ਼ਿੰਦਗੀ ਕੰਮ ਦਿੱਤਾ ਜੇ ਉਹ ਗੱਲ ਨੇ ਹਾਂਜੀ ਹਾਂਜੀ ਚਲੋ ਵਧਾਓ ਵਧਾਓ
0: ਪਰ ਇਸ ਗੱਲ ਦਾ ਸ਼ੇਰ ਨਾਲ ਕੀ ਸੰਬੰਧ ਸੀ ਜਾਓ ਮੇਰੀ ਗੱਲ ਨਾਲ ਜੀ ਪੰਜਾਬੀ ਆਹ ਪਿਆਰ ਨਫ਼ਰਤ ਕਰਨ ਤਾਂ ਵੀ ਵੱਖਰੀਆਂ ਤੋੜਦੇ ਨੇ ਤੇ ਜੇ ਪਿਆਰ ਕਰਨ ਤੇ ਤਾਂ ਵੀ ਵੱਖਰੀਆਂ ਹੀ ਤੋੜਦੇ ਬੂਹਾ ਖੋਲਿਆ ਤੇ ਸੱਜਣ ਖੜੇ ਸਨ ਮਨ ਵਿਚ ਹੜ ਆਇਆ ਚਾਵਾਂ ਦਾ
2: ਬੂਹਾ ਖੋਲਿਆ ਮੈਂ ਉਹ ਨਕਸ਼ਾ ਬਣਾ
0: ਮੈਂ ਕਿਹਾ ਜੀ ਦੇਖੋ ਤੁਸੀਂ ਨਾਲ ਨਾਲ ਤੁਹਾਡੇ ਮਨ ਚ ਰੀਲ ਨੀ ਚੱਲਣੀ
2: ਹੈ
0: ਅੱਖਾਂ ਨਸ਼ਿਆਈਆਂ ਤੇ ਹਾਰ ਬਣਾਇਆ ਬਾਹਾਂ ਦਾ ਦਿਲ ਦੇ ਤਖ਼ਤ ਤੇ ਯਾਰ ਬਿਠਾਇਆ ਪੱਖਾ ਝੱਲਿਆ ਸਾਵਾਂ ਦਾ ਦਿਲ ਦੇ ਤਖ਼ਤ ਤੇ ਯਾਰ ਬਿਠਾਇਆ ਪੱਖਾ ਝੱਲਿਆ ਸਾਵਾਂ ਦਾ ਓਏ ਕੁਦਰਤ ਦੇ ਬਲਹਾਰ ਵਗਿਆ ਮੈਂ ਧੰਨਵਾਦ ਕੀਤਾ ਰਾਵਣ ਦਾ ਜਿੱਦੋਂ ਦੀ ਉਹ ਆਏ ਸਨ ਕੁਦਰਤ ਦੇ ਬਲਹਾਰ ਗਿਆ ਮੈਂ ਧੰਨਵਾਦ ਕੀਤਾ ਰਾਵਾਂ ਦਾ ਓਏ ਮਸਤੀ ਲੱਦੇ ਪ੍ਰੇਮ ਹੁਲਾਰੇ ਕਿੰਨਾ ਨਸ਼ਾ ਹੈ ਚਾਵਾਂ ਦਾ ਭਾਈ ਕਿੰਨਾ ਚਾਵਾਂ ਦਾ ਜੀ
2: ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਦੇਖ ਲੋ ਵੀ ਜੇ ਬੰਦਾ ਸੋਚੇ ਤੇ ਬਹੁਤ ਜ਼ਿਆਦਾ ਹੀ ਨਿੱਘਾ ਹੈ ਮਤਲਬ ਜਿਹੜੀਆਂ ਤੁਸੀਂ ਚਾਰ ਖਤਰਾ ਨਿਕਲੀਆਂ ਨਾ ਹੱਦੀ ਮੁਕਾਈ ਮਤਲਬ ਇੰਨਾ ਗਰਮ ਕਰ ਦਿਆ
0: ਮਿਹਰਬਾਨੀ ਜੀ ਮਿਹਰਬਾਨੀ ਇਹ ਤੇ ਜਿਹੜਾ ਮਹਿਸੂਸ ਕਰਦਾ ਹਾਂਜੀ ਹਾਂਜੀ ਕਈ ਹਾਂਜੀ ਕੁਛ ਕਈਆਂ ਦੇ ਜਿਹੜੇ ਦੀ ਸ਼ਾਇਰ ਨੂੰ ਸ਼ਾਇਰੀ ਸੁਣਾਓ ਜਿਹੜਾ ਸ਼ਾਇਰ ਨਹੀਂ ਉਹਨੂੰ ਸ਼ਾਇਰੀ ਸੁਣਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਸ਼ਾਇਰੀ ਨੂੰ ਮਹਿਸੂਸ ਨਹੀਂ ਕਰ ਸਕਦਾ
2: ਬਹੁਤ ਵਧੀਆ ਜੀ ਬਹੁਤ ਵਧੀਆ
0: ਥੈਂਕ ਯੂ
2: ਤੁਸੀਂ ਇਹੋ ਜਿਹਾ ਲਿਖਣਾ ਇਹੋ ਜਿਹਾ ਤੁਹਾਨੂੰ ਮੈਂ ਕਦੇ ਡਾਂਗ
0: ਤੁਹਾਨੂੰ ਘਰੋਂ ਹੀ ਡਾਂਗਾ ਪੈਣ ਬਾਹਰੋਂ ਨਹੀਂ ਹਾਂਜੀ ਹੋ ਜਾਵੇ
2: ਸਾਡੇ ਕੋਲ ਬਾਜਵਾ ਸਾਹਿਬ ਦਾ ਮੁਕਾਬਲਾ ਕਿੱਥੇ
0: ਨਹੀਂ ਨਹੀਂ ਇਸ ਤਰ੍ਹਾਂ ਨਹੀਂ ਬਈ ਸਾਰੇ ਆਪੋ ਆਪਣੇ ਥਾਂ ਗ੍ਰੇਟ ਨੇ ਜੋ ਵੀ ਲਿਖਦਾ ਉਹ ਆਪਣੇ ਆਪਣੇ ਨਾ ਭਾਵਾਂ ਭਾਵਾਂ ਨੂੰ ਲਫ਼ਜ਼ ਦਿੰਦਾ ਹੈ ਜੀ। ਕਹਿਣ ਦਾ ਮਤਲਬ ਹੈ ਕਿ ਸਟਾਰਟਿੰਗ ਵਿੱਚ ਸਾਰੇ ਅੱਗਾ ਪਿਛਾ ਕਰ, ਜਿਉਂ ਜਿਉਂ ਤੁਹਾਡਾ ਐਕਸਪੀਰੀਅੰਸ ਤੇ ਤੁਹਾਨੂੰ ਲਫ਼ਜ਼ਾਂ ਦੀ ਪਕੜ ਤੁਹਾਡੇ ਕੋਲ ਆਉਂਦੀ ਜਾਏਗੀ। ਅਹਿਸਾਸਾਂ ਨੂੰ ਜਦੋਂ ਅਸੀਂ ਮੋਤੀਆਂ ਨੂੰ ਧਾਗੇ ਚ ਪਰੋਣਾ ਸ਼ੁਰੂ ਕਰ ਦਿਆਂਗੇ, ਤੁਸੀਂ ਜਦੋਂ ਕੋਈ ਸ਼ੇਰ ਲਿਖਦੇ ਹੋ ਪਹਿਲੀ ਵਾਰੀ ਉਹਦੇ ਨਾਲ ਸਹਿਮਤ ਨਾ ਹੋ ਜਾਇਆ ਕਰੋ ਕਿ ਇਹ ਬੜਾ ਸੋਹਣਾ, ਫਿਰ ਦੂਜੀ ਵਾਰੀ ਉਹਦੇ ਨਾਲ ਵੇਖਣਾ ਕਿ ਇਹਦੇ ਚ ਗਲਤੀ ਮੈਂ ਕਿਹੜੀ ਕਰਦਾ, ਜਿਹੜਾ ਲਫ਼ਜ਼ਾਂ ਚ ਲਫ਼ਜ਼ ਫਸ ਨਹੀਂ ਰਹੇ, ਹੋਰ ਸੋਹਣਾ ਇਹਨੂੰ ਕਿੱਦਾਂ ਬਣਾਇਆ ਜਾ ਸਕਦਾ। ਬਿਲਕੁਲ,
2: ਤੁਹਾਡੇ ਕੋਲ ਮਸਾਲਾ ਜਿਹੜਾ ਨਾ ਬਹੁਤ ਜ਼ਿਆਦਾ
0: ਹਾਂਜੀ,
2: ਬਹੁਤ ਜ਼ਿਆਦਾ, ਜਿੱਥੇ ਮਰਜ਼ੀ ਹਾਂਜੀ ਸੁਣੋ ਜੀ, ਮੌਤ ਦੇ ਤਾਜ਼ਰਾਂ ਨੂੰ ਤੁਸੀਂ ਮੌਤ ਬਣਾਈ ਜਾਂਦੇ ਹੋ, ਬੜੇ ਭੋਗ ਲਗਾਈ ਜਾਂਦੇ ਹੋ
0: ਹਾਂਜੀ,
2: ਤੁਸੀਂ ਮੌਤ ਬਣਾਈ ਜਾਂਦੇ ਹੋ, ਬੜੇ ਢੇਰ ਲਗਾਈ ਜਾਂਦੇ ਹੋ, ਇੱਕ ਵਾਰੀ ਮਰਨਾ ਕਾਫੀ ਏ ਕਿਉਂ ਮਰਨ ਵਧਾਈ ਜਾਂਦੇ ਹੋ। ਉਂਝ ਆਦਮ ਕੇ ਵੱਧ ਪਸ਼ੂਆਂ ਤੋਂ, ਉਂਝ ਆਦਮ ਕੇ ਵੱਧ ਪਸ਼ੂਆਂ ਤੋਂ ਕੀ ਜਾਤ ਵਿਖਾਈ ਜਾਂਦੇ ਹੋ, ਇਹ ਤਰ੍ਹਾਂ ਬਦਨਾਮ ਸਦਾ ਤੁਸੀਂ ਵਡਿਆਈ ਜਾਂਦੇ ਹੋ। ਕੁਦਰਤ ਨੂੰ ਛੇੜੋ ਪਛਤਾਓਗੇ, ਉਹ ਸਬਰ ਅਜਮਾਈ ਜਾਂਦੇ ਹੋ,
0: ਬਹੁਤ
2: ਕੁਦਰਤ ਨੂੰ ਛੇੜੋ ਪਛਤਾਓਗੇ
0: ਜੀ,
2: ਉਹਦਾ ਅਜਮਾਈ ਜਾਂਦੇ ਹੋ, ਫਿਰ ਉਹਨੂੰ ਮੁੜਿਆ ਨਹੀਂ ਜਾਣਾ ਜਿਸ ਪਾਸੇ ਭਾਈ ਜਾਂਦੇ ਹੋ, ਖੁਦ ਜੀਂਦੇ ਨਹੀਂ ਨਾ ਜੀਣ ਦਿਓ, ਖੁਦ ਜੀਂਦੇ ਨਹੀਂ ਨਾ ਜੀਣ ਦਿਓ, ਤੂੰ ਜੂਣ ਹੰਢਾਈ ਜਾਂਦੇ ਹੋ, ਧਰਤੀ ਨੂੰ ਨਰਕ ਬਣਾ ਦਿੱਤਾ ਹੁਣ ਅੰਦਰੀ ਜਾਈ ਜਾਂਦੇ ਹੋ,
0: ਵੰਡਰਫੁਲ,
2: ਤੂੰ ਨੂੰ ਨਰਕ ਬਣਾ ਦਿੱਤਾ ਹੁਣ ਅੰਦਰੀ ਜਾਈ ਜਾਂਦੇ ਹੋ, ਹਾਂਜੀ ਮਾਂ ਧਰਤੀ ਤੁਸੀਂ ਸੁਪਨੇ ਪਾਈ ਜਾਂਦੇ ਹੋ, ਹਾਂਜੀਆਂ ਵਿੱਚ ਡੁੱਬੀ ਮਾਂ ਧਰਤੀ ਸੁਪਨੇ ਪਾਈ ਜਾਂਦੇ ਹੋ, ਜੋ ਬੀਜੋਗੇ ਉਹ ਵੱਢਣਾ ਜੇ, ਜੋ ਬੀਜੋਗੇ ਉਹ ਵੱਢਣਾ ਜੇ, ਹੁਣ ਤੂੰ ਘਬਰਾਈ ਜਾਂਦੇ ਹੋ, ਸਿਰ ਕਰਜ਼ਾ ਲਹੂ ਤੇ ਲਾਸ਼ਾਂ ਦਾ,
0: ਵਾਹ ਵਾਹ,
2: ਲਹੂ ਤੇ ਲਾਸ਼ਾਂ ਦਾ ਬੋਝ ਵਧਾਈ ਜਾਂਦੇ ਹੋ, ਉੱਤੇ ਖਾਂਦੇ ਸੁਣਿਆ ਸੀ, ਸੱਪ ਬੱਚੇ ਖਾਂਦੇ ਸੁਣਿਆ ਸੀ, ਹੁਣ ਖਾਈ ਜਾਂਦੇ ਹੋ,
0: ਬਹੁਤ
2: ਸੱਪ ਬੱਚੇ ਖਾਂਦੇ ਸੁਣਿਆ ਸੀ, ਹੁਣ ਤੱਕਿਆ ਖਾਈ ਜਾਂਦੇ ਹੋ, ਨੱਚ ਪਈ ਫਿਰ ਬੁੱਝਣੀ ਨਹੀਂ, ਨੱਚ ਪਈ ਫਿਰ ਬੁੱਝਣੀ ਨਹੀਂ, ਜਿਹੜੀ ਅੱਗ ਲਗਾਈ ਜਾਂਦੇ ਹੋ, ਕੁਝ ਚਿਰ ਨੂੰ ਨਜ਼ਰੀ ਆਵੇਗੀ, ਜੋ ਕਦੀ ਤਬਾਹੀ ਜਾਂਦੇ ਹੋ, ਜੋ ਵਧਾਈ ਜਾਂਦੇ
0: ਹੋ,
2: ਮੌਤ ਦੇਖਣ ਜਾ ਰਹੇ ਹੋ, ਉਹ ਮੌਤ ਦੇਖਣ ਜਾ ਰਹੇ ਹੋ, ਕਾਰੋਬਾਰ ਵਧਾਈ ਜਾਂਦੇ ਹੋ, ਪਰਲੋ ਤਾਂ ਇੱਕ ਦਿਨ ਆਵੇਗੀ, ਪਰਲੋ ਤਾਂ ਇੱਕ ਦਿਨ ਆਵੇਗੀ, ਕਿਉਂ ਜ਼ੋਰ ਲਗਾਈ ਜਾਂਦੇ ਹੋ, ਕਿਉਂ ਜ਼ੋਰ ਲਗਾਈ ਜਾਂਦੇ ਹੋ, ਮੌਤ ਬਣਾਈ ਜਾਂਦੇ ਹੋ, ਬੜੇ ਢੇਰ ਲਗਾਈ ਜਾਂਦੇ ਹੋ, ਇੱਕ ਵਾਰੀ ਮਰਨਾ ਕਾਫੀ ਸੀ, ਮੌਤ ਵਧਾਈ ਜਾਂਦੇ ਹੋ, ਕਿਉਂ ਮੌਤ ਵਧਾਈ ਜਾਂਦੇ ਹੋ, ਬਾਬਾ ਸਾਹਿਬ
0: ਜਿਉਂਦੇ ਰਹੋ ਖਾਲਸਾ ਜੀ, ਤੁਸੀਂ ਰੌਣਕਾਂ ਲਾਤੀਆਂ ਤੇ ਤੁਹਾਡੀ ਬਹੁਤ ਬਹੁਤ ਬਹੁਤ ਮਿਹਰਬਾਨੀ, ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ, ਹਾਂਜੀ
2: ਓਕੇ
0: ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਖਾਲਸਾ ਜੀ ਹੁਣੀ ਜਰਮਨੀ ਤੋਂ, ਤੇ ਆਰਾਧਨਾ ਜੀ ਮੈਂ ਤੁਹਾਡੇ ਵੱਲ ਆ ਰਿਹਾ, ਆ ਇੱਕ ਸ਼ੇਰ ਸੁਣਾ ਕੇ ਬਸ, ਠੀਕ ਹੈ ਜੀ, ਕਿ ਦੱਸ ਕੀ ਲੈਣਾ ਤਸਵੀਰ ਫੜ ਕੇ, ਵਿੱਚ ਪਿਆਰ ਜੇ ਦਿਲ ਨਾ ਤੜਕੇ, ਦੱਸ ਕੀ ਲੈਣਾ ਤਸਵੀ ਫੜ ਕੇ, ਵਿੱਚ ਪਿਆਰ ਜੇ ਦਿਲ ਨਾ ਤੜਕੇ, ਤੂੰ ਭਲੇ ਭਲੇ ਦਾ ਲਾਵੇਂ ਰੱਟਾ, ਓਏ ਕਦੀ ਜਾਨ ਬਚਾਈ ਆ ਬਾਹੋਂ ਫੜ ਕੇ ਤੂੰ ਭਲੇ ਭਲੇ ਦਾ ਲਾਣੇ ਰੱਟਾ ਕਦੀ ਜਾਨ ਬਚਾਈ ਆ ਬਾਹੋਂ ਫੜ ਕੇ ਓਏ ਹੱਕ ਸੱਚ ਦੀਆਂ ਬਾਤਾਂ ਪਾਉਣਾ ਕਦੀ ਪੇੜ ਵਿਚ ਗੱਜੇ ਸੱਚ ਨਾਲ ਖੜ ਕੇ
3: ਰੂਮੀ ਬੇਗ ਵਟਸਐਪ ਆਡੀਓ
0: ਭਾਈ ਹਾਂ ਚੱਲ ਪਹਿਲਾਂ ਇਹਨਾਂ ਦਾ ਫੇਰ ਸੁਣਾ ਲਾਂਗੇ ਜੀ ਤੁਹਾਨੂੰ ਤੇ ਰੋਮੀ ਬੇਗ ਇਹਨਾਂ ਨੇ ਸਾਨੂੰ ਪਤਾ ਨੀ ਓਮਾਨ ਤੋਂ ਟੈਲੀਫੋਨ ਕੀਤਾ ਅਰਾਧਨਾ ਜੀ ਫਿਰ 10 ਮਿੰਟ ਪਲੀਜ਼ ਮੈਨੂੰ ਦੇ ਦਿਓ ਜਰਾ ਲੌਂਗ ਟਰਮ ਦੀ ਆ ਲਓ ਜੀ

0: رومی بیگ جی السلام علیکم.
1: بسم اللہ علیہ السلام. مدر صاحب جناب
0: مہربانی سر کی حال چال ہے تھوڑا؟ بالکل سب ٹھیک ٹھاک. اللہ میاں تے ہمیشہ میر رکھے, تسی تندرست رہو تے اسی طرح ہی رونق لاؤ رہو. ذرا اپنی رونقاں کہو جی کتھے لائیاں نے تسا اج؟
1: جی سرکار رونقاں جو ہے لبن لگی.
0: ہاں جی
1: بھراوا نے
0: بسکٹ دے وچ. واہ جی واہ واہ جی. تہاڈا ایتھے کوئی کوی سمیلن نو کی کہندے نے اپنا
1: مشاعرہ؟ بڑا کمال دا مشاعرہ. بڑا دادو کر چڑی.
0: واہ
1: بہت سٹیجاں مشاعرہ.
0: کیا بات ہے, کیا وجہ جی؟ مطلب کی کافی دنیا کٹھی ہوئی سی, کافی شاید
1: جو جاؤ پاکستان کے دھرمے کے شرکت میں شاید جڑے سرکار پہنچے سن. اچھے اچھے پدھر کے جڑے لوگ نہیں پہنچے سن سرکار صاحب.
0: بات بہت رونق لگیاں بڑی, مطلب کہ مزہ آیا ہونا سن.
1: بڑا کمال پروگرام
0: بڑا, مطلب کی ہارڈ کام ہوندا ہے اتنا کچھ ارینج کرنا. ویکھو پھر پیسیاں دا پربند بھی کرنا, اے بھی اوناں دا بھی
1: مطلب. بڑا سارا جہرے گھر پردیش دیش رنگ بنا
0: جی
1: چرن تک یاد رہے کیا بات
0: یہ کوئی شک نہیں سی واقعی بہت. بیگ صاحب تسی اج سانو کی سناو گے سر؟ سانو اج
1: تو
0: کوئی نہیں, تھی تعلق کو پندرہ منٹ نے
1: جی
0: دو سناؤ شاعری جو بھی ہے
1: جی جی مہربانی محبت
0: بڑے گریٹ انسان ہو ہمیشہ ہی. جہاں بندے جب کو اکل یا بدھی ہوں نا, ان آکڑ نہیں ہوں. اینڈ یو آر ون آف دم, تسی گریٹ انسان. سڈے پنجابی سجن پنجاب نو پنجابی نو پیار کرن والے. ہاں جی
1: میری سوڑو میری سوڑو سونی گل بات سونی تو یاد آ گیا کہ سونی
0: ہاں
1: ڈھیر آ گئی جان کنے. سونی ڈھیر آخیر جان کنے.
0: واہ
1: بھی ایک تصویر جان کنے.
0: واہ واہ واہ واہ واہ واہ.
1: ڈھیر آخیر جان کڈے تصویر جان کڈے.
0: کیا بات ہے,
1: لوگ سنا کے تر جاندے
0: جی
1: گل. لوگ سنا کے تر جاندے نے گل.
0: واہ
1: بندے دا دل چیر جان کڈے.
0: واہ جی واہ واہ.
1: گل کالے پٹے رنگ دی سی.
0: بالکل
1: گل کالے چٹے رنگ دی نہیں ہے, ہر رنگ دی ہیر جان کدے. چیزر بچھوڑے کھا جاندے نے,
0: چیزر بچھوڑے کھا جاندے نے,
1: چیزر بچھوڑے کھا جاندے نے تے جگ پنڈا تقدیر جان کدے.
0: واہ
1: وجدا ایک کلیجے اتے آ کے.
0: ہاں جی
1: وجدا ایک کلیجے اتے آ کے اوی اک دا تیر جان کدے. وجدا ایک کلیجے اتے آ کے
0: کیا
1: اوی اک دا تیر
0: جان کدے.
1: جان کدے
0: واہ جی دے
1: رہو. بہت شکریہ کر رب دا واسطہ ہی
0: نہ
1: رہا تھا.
0: اچھا
1: ਰੱਬ ਦਾ ਵਾਸਤਾ ਹੀ ਨਾ ਰੋਇਆ ਕਰ,
0: ਹਾਂਜੀ
1: ਤੇਰੀ ਅੱਖ ਦਾ ਮੀਰ ਜਾਣ ਕੱਢੇ।
0: ਓਏ ਹੋਏ ਹੋਏ ਹੋਏ, ਕਿਆ ਬਾਤ,
1: ਬਹੁਤ ਸ਼ੁਕਰੀਆ। ਰੱਬ ਦਾ ਵਾਸਤਾ ਹੀ ਨਾ ਰੋਇਆ ਕਰ, ਤੇਰੀ ਅੱਖ ਦਾ ਮੀਰ ਜਾਣ ਕੱਢੇ
0: ਜਾਣ ਕੱਢੇ
1: ਤੇ ਰੱਬਾ ਤੇ ਰੱਬਾ ਉਸ ਬਸਤੀ ਨੂੰ ਅੱਗ ਲਾ ਦੇ। ਰੱਬਾ ਉਸ ਬਸਤੀ ਨੂੰ ਅੱਗ ਲਾ ਦੇ ਜਿੱਥੇ ਸਿੱਕਾ ਵੀਰ ਜਾਣ ਕੇ ਦੇ। ਰੱਬਾ ਉਸ ਬਸਤੀ ਨੂੰ ਅੱਗ ਲਾ ਦੇ,
0: ਕਿਆ ਬਾਤ ਹੈ ਜੀ,
1: ਜਿੱਥੇ ਸਿੱਕਾ ਵੀਰ ਜਾਣ ਕੱਢੇ
0: ਜਾਣ ਕੱਢੇ, ਹਾਂਜੀ
1: ਤੇ ਚਾਵਾਂ ਨਾਲ ਚੁੰਮਦੀ ਫਿਰੇ ਕੁੜੀ, ਚਾਵਾਂ ਨਾਲ ਚੁੰਮਦੀ ਫਿਰੇ ਕੁੜੀ ਕਿਧਰੇ ਦਾਜ ਦੀ ਲੀਰ ਜਾਣ ਕੱਢੇ।
0: ਕਿਤੇ ਦਾਜ ਦੀ ਲੀਰ, ਵਾਹ ਵਾਹ ਵਾਹ ਵਾਹ, ਜਿਉਂਦੇ ਰਹੋ, ਕਮਾਲ ਹੈ।
1: ਤੇ ਗਜ਼ਲਾਂ ਇਹਨਾਂ ਦੀਆਂ ਪੜ੍ਹ ਕੇ ਤੱਕ, ਗਜ਼ਲਾਂ ਇਹਨਾਂ ਦੀਆਂ ਪੜ੍ਹ ਕੇ ਤੱਕ, ਯਾਰ ਕਲੀਮ ਤੇ ਮੀਰ ਜਾਣ ਕੱਢੇ।
0: ਵਾਹ ਵਾਹ,
1: ਦੋ ਪੱਖੂ ਦੋ ਪੱਖੂ ਵਿਛੜਦੇ ਵੇਖੇ ਹਾਰ ਵਿੱਚ, ਦੋ ਪੱਖੂ ਵਿਛੜਦੇ ਵੇਖੇ ਹਾਰ ਵਿੱਚ, ਇਸ ਹਾਰ ਦੀ ਤਾਵੀਰ ਜਾਣ ਕੱਢੇ।
0: ਕਿਆ ਬਾਤ,
1: ਲੱਗਦਾ ਏ ਵੱਜਦਾ ਏ ਕਲੀਜੇ ਉੱਤੇ ਆ ਕੇ, ਉਹਦੀ ਅੱਖ ਦਾ ਤੀਰ ਜਾਣ ਕੱਢੇ, ਉਹਦੀ ਅੱਖ ਦਾ ਤੀਰ ਜਾਣ ਕੱਢੇ, ਉਹਦੀ ਅੱਖ ਦਾ ਤੀਰ ਜਾਣ
0: ਕੱਢੇ।
1: ਬਹੁਤ ਸ਼ੁਕਰੀਆ, ਬਹੁਤ
0: ਸ਼ੁਕਰੀਆ। ਦੋਸਤੋ ਹਾਂਜੀ, ਇਹ ਸਾਡੇ ਦੋਸਤ ਰੋਮੀ ਬੇਗ ਜੀ ਹੁਣੀ ਨੇ ਜਿਹੜੇ ਓਮਾਨ ਗਏ ਹਨ ਮੁਸ਼ਾਇਰੇ ਦੇ ਉੱਤੇ, ਤੇ ਉਥੋਂ ਹੀ ਵੇਖ ਲੋ ਕਿੰਨਾ ਪਿਆਰ ਹੈ ਕਿ ਉਥੋਂ ਟਾਈਮ ਕੱਢ ਕੇ, ਜਦੋਂ ਕਿ ਉਥੇ ਬੜਾ ਇੰਜੋਇਮੈਂਟ ਦਾ ਇਕੱਠੇ ਬਹਿਣਾ ਪਾਰਟੀ ਵਗੈਰਾ ਚੱਲ ਰਹੀ ਹੈ, ਫਿਰ ਵੀ ਇਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ। ਰੋਮੀ ਬੇਗ ਸਾਹਿਬ, ਵੰਸ ਅਗੇਨ ਥੈਂਕ ਯੂ ਵੈਰੀ ਮੱਚ। ਹਾਂਜੀ ਬੋਲੋ ਤੁਸੀਂ।
1: ਮੈਨੂੰ ਲੱਗੇ ਹੋਰ ਹੋਰ,
0: ਹਾਂਜੀ
1: ਮੈਨੂੰ ਲੱਗਦੀ ਹੋਰ ਹੋਰ, ਤਾਂ ਕਰਕੇ ਹੋਰ
0: ਹੋਰ, ਤਾਂ ਕਰਕੇ
1: ਮੈਨੂੰ ਲੱਗਦੀ ਹੋਰ ਹੋਰ, ਤਾਂ ਕਰਕੇ ਮਗਰੂਰ ਹੋਰ, ਤੇ ਮੋਟੀ ਮੋਟੀ ਅੱਖ ਚ ਕਦਲਾ, ਮੋਟੀ ਮੋਟੀ ਅੱਖ ਚ ਕਦਲਾ, ਉੱਤੋਂ ਮੁੱਖ ਤੇ ਮੋਹਰ
0: ਵਾਹ
1: ਹੋਰ
0: ਵਾਹ।
1: ਸ਼ਿਵ ਦੇਖੋ ਕਿ ਦਰਸ਼ਨ ਲਈ ਨਿਤ ਛੱਤ ਤੇ ਵਾਰੇ
0: ਜੀ,
1: ਦਰਸ਼ਨ ਲਈ ਨਿਤ ਛੱਤ ਤੇ ਆਵੇ, ਚੌਕੀ ਡਾਢਾ ਮਜਬੂਰ ਏ,
0: ਕਿਆ ਬਾਤ
1: ਹੋਰ, ਜਿੰਨੇ ਜਿੰਨੇ ਤਕਿਆ ਉਹਨੂੰ, ਜਿੰਨੇ ਜਿੰਨੇ ਤਕਿਆ ਉਹਨੂੰ, ਤੇ ਨਸ਼ਿਆਂ ਵਿੱਚ ਚੂਰ ਏ,
0: ਵਾਹ
1: ਹੋਰ, ਤੇ ਜਿੰਨੂੰ ਦਿਲ ਤੋਂ ਦਿੱਤੀ ਫਿਰਨਾ ਏ,
0: ਹਾਂਜੀ
1: ਜਿੰਨੀ ਦਿਲ ਤੂੰ ਦਿੱਤੀ ਫਿਰਨਾ ਏ, ਉਹ ਤੇ ਸੌਖੋ ਦੂਰ ਏ ਹੋਰ, ਉਹ ਸੋਹਣੇ ਪੰਜਾਬ ਦੀ ਵਾਸੀ, ਉਹ ਸੋਹਣੇ ਪੰਜਾਬ ਦੀ ਵਾਸੀ, ਸ਼ਹਿਰ ਉਹਦਾ ਪਸੰਦ ਏ ਹੋਰ,
0: ਉਭਰੀ ਉੱਠੀ ਹੈ ਜੀ, ਹਾਂਜੀ
1: ਖੁਸ਼ਬੂ ਆਵੇ
0: ਜੀ
1: ਹੋਰੇ ਉਹਦੇ, ਖੁਸ਼ਬੂ ਆਵੇ ਹੋਰੇ ਉਹਦੇ, ਜਿਸੇ ਵਿੱਚ ਕਸੂਰ ਏ ਸੁਣੀ ਕਰਮਚਾਰੀ ਉਹਨੂੰ, ਸੁਣੀ ਕਰਮਚਾਰੀ ਉਹਨੂੰ, ਉਹ ਕੋਈ ਮਸ਼ਹੂਰ ਏ
0: ਪੂਰੇ
1: ਪੂਰੇ ਦੇ ਰਹੇ ਸੀ ਕਿਉਂਕਿ ਉਹਦੇ ਨਾਲ ਦੀ ਇੱਕ ਨਹੀਂ ਹੁੰਦੀ ਸੀ, ਉਹਦੇ ਨਾਲ ਦੀ ਇੱਕ ਨਹੀਂ ਹੁੰਦੀ ਤੱਕਿਆ ਸਾਰਾ ਪੂਰੇ
0: ਪੂਰੇ
1: ਉਹਦੇ ਨਾਲ ਦੀ ਇੱਕ ਨਹੀਂ ਹੁੰਦੀ ਤੱਕਿਆ ਸਾਰਾ ਪੂਰੇ ਪੂਰੇ ਮੈਨੂੰ ਯਕੀਨ ਹੋ ਰਿਹਾ
0: ਪੂਰੇ
1: ਕਰਕੇ
0: ਤੁਹਾਡੀ ਸ਼ਾਇਰੀ ਹੈ ਤੇ ਮੈਂ ਤੁਹਾਡੇ ਨਾਲ ਦੋ ਛੋਟੇ ਛੋਟੇ ਸ਼ੇਅਰ ਕਰਾਂਗਾ ਦੋ ਤੁਹਾਡੇ ਨਾਲ ਤੁਹਾਡੇ ਅੱਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਦਿਲ ਵਿੱਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਦਿਲ ਵਿੱਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਜੇ ਭੈਣ ਭਰਾ ਦਾ ਪਿਆਰ ਨਾ ਹੁੰਦਾ ਬੱਚਿਆਂ ਉੱਤੇ ਛਾਂ ਨਾ ਹੁੰਦੀ ਬਾਪ ਤੇ ਧੀ ਦੇ ਲਾਡ ਨਾ ਹੁੰਦੇ ਨੂੰਹ ਰਾਣੀ ਲਈ ਥਾਂ ਨਾ ਹੁੰਦੀ ਬੇਗ ਸਾਹਿਬ ਜੱਗ ਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜੱਗ ਵਿਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਹਾਂ ਨਾ ਹੁੰਦੀ ਤੇ ਦੂਸਰਾ ਕਿ ਧਾਵੇ ਧਾਵੇ ਧਾਵੇ ਰੱਬਾ ਬਾਜਾ ਬਾਰਡਰ ਖੁੱਲ ਜਾਏ ਸੁੱਚਾ ਬੱਕਰੇ ਬੁਲਾਉਂਦਾ ਆਵੇ ਧਾਵੇ ਧਾਵੇ ਧਾਵੇ ਰੱਬਾ ਬਾਜਾ ਬਾਰਡਰ ਖੁੱਲ ਜਾਏ ਤੇ ਸੁੱਚਾ ਬੱਕਰੇ ਬੁਲਾਉਂਦਾ ਆਵੇ ਓਏ ਲੈਂਦੇ ਵਾਲੇ ਪੌਣ ਬੋਲੀਆਂ ਦੌਲੀ ਚੜ੍ਹਦੇ ਦਾ ਢੋਲ ਵਜਾਵੇ ਢੋਲੀ ਜਿਹੜਾ ਕਾਲਜ ਦੇ ਵਿਚ ਸਾਡੇ ਭੰਗੜੇ ਨਾਲ ਢੋਲ ਵਜਾਉਂਦਾ ਹੁੰਦਾ ਸੀ ਜੀ ਟਾਪ ਕਲਾਸ ਢੋਲੀ ਸੀ ਪੰਜਾਬ ਦਾ ਲੈਂਦੇ ਵਾਲੇ ਪੌਣ ਬੋਲੀਆਂ ਤੇ ਦੌਲੀ ਚੜ੍ਹਦੇ ਦਾ ਢੋਲ ਵਜਾਵੇ ਲਾਹੌਰ ਵਿਚ ਮੇਲਾ ਲੱਗ ਜਾਏ ਤੇ ਬਲਸਾ ਬੁੱਟਰ ਕਬੱਡੀਆਂ ਪਾਵੇ ਬੰਸਾ ਹੁੰਦਾ ਸੀ ਜਿਹੜਾ ਜਿਹੜਾ ਬੰਸਾ ਉਹਦਾ ਨਾਂ ਸੀ ਕਿਆ ਬਾਤਾਂ ਸੀ ਉਹ ਜਾਫੀ ਸੀ ਲੋਕਰ ਅੱਜ ਵੀ ਉਹਦੀ ਖਾਲਸਾ ਕਾਲਜ ਦੀ ਫੋਟੋ ਲੱਗੀ ਹੈ ਲਾਹੌਰ ਵਿਚ ਮੇਲਾ ਲੱਗ ਜਾਏ ਬੰਸਾ ਬੁੱਟਰ ਕਬੱਡੀਆਂ ਪਾਵੇ ਬਾਈਕਾਂ ਉੱਤੇ ਜਾਈਏ ਮਰੀ ਨੂੰ ਤੇ ਰੇਲ ਸ਼ੂਟੀ ਲਾਹੌਰ ਵੱਲੋਂ ਆਵੇ ਜਾਈਏ ਲਾਹੌਰ ਨੂੰ ਤੇ ਰੇਲ ਸ਼ੂਕ ਦੀ ਲਾਹੌਰ ਵੱਲੋਂ ਆਵੇ ਮੈਂ ਕੈਂਠਾ ਪਾ ਕੇ ਪਾਵਾਂ ਭੰਗੜਾ ਓਏ ਦਿਨ ਮੇਰੀ ਜ਼ਿੰਦਗੀ ਚ ਆਵੇ ਮੈਂ ਕੈਂਠਾ ਪਾ ਕੇ ਪਾਵਾਂ ਇਹ ਦਿਨ ਮੇਰੀ ਜ਼ਿੰਦਗੀ ਚ ਆਵੇ ਬੇਗ ਸਾਹਿਬ ਬੇਸ਼ੱਕ ਸਰਕਾਰਾਂ ਦੇ ਮੂੰਹ ਟੇਢੇ ਨੇ ਉਹ ਅਲੱਗ ਹੈ ਜਿਹੜਾ ਡਿਪਾਰਟਮੈਂਟ ਅਲੱਗ ਹੈ ਔਰ ਪੰਜਾਬੀਆਂ ਵਿਚ ਬਹੁਤ ਪਿਆਰ ਸਾਡੇ ਜਦੋਂ ਲੋਕ ਉਧਰ ਜਾਂਦੇ ਨੇ ਲੋਕੀ ਆਵਾਜ਼ਾਂ ਮਾਰ ਮਾਰ ਚਾਹ ਜੂਸ ਪਿਉਂਦੇ ਨੇ ਤੇ ਪੈਸੇ ਵੀ ਨਹੀਂ ਲੈਂਦੇ ਦੁਕਾਨਾਂ ਤੇ ਜਾਣਗੇ
1: ਪੰਜਾਬੀ ਦਾ ਦੂਜਾ ਨਹੀਂ ਹੁੰਦਾ ਤੇ ਮੁਹੱਬਤ ਦਾ ਦੂਜਾ ਨਹੀਂ ਪੰਜਾਬੀ
0: ਬਿਲਕੁਲ ਤੇ ਜੇ ਦੁਕਾਨਾਂ ਤੇ ਜਾਣਗੇ ਤੇ ਉਹ ਵੀ ਲੱਗੀਆਂ ਕੀਮਤਾਂ ਜਿਹੜੀਆਂ ਵਿਚਾਰੇ ਖਰੀਦ ਕੇ ਲਿਆ ਆ ਕੇ ਲੋਕ ਗੱਲਾਂ ਸੁਣਾਉਂਦੇ ਨੇ ਜਾਂ ਅਸੀਂ ਵੀਡੀਓ ਵੇਖਦੇ ਹਾਂ ਬੜਾ ਪਿਆਰ ਆਉਂਦਾ ਯਾਰ ਕਿਤੇ
1: ਮੈਂ ਨਾ ਇੱਕ ਦੋ ਤਰੈ ਬਲਕਿ ਤਰੈ ਚਾਰ ਹੋਰ ਕਾਫਲੇ ਨਾ ਜਿਹੜੇ ਗਰੁੱਪ ਨੇ ਜਿਹੜੀਆਂ ਡਾਰਾਂ ਉੱਥੋਂ ਆਈਆਂ ਨੇ ਕਰਤਾਰ ਸਿੰਘ ਲਾਂਘੇ ਤੋਂ ਮੈਂ ਉਹਨਾਂ ਨੂੰ ਸਵਾਗਤ ਕੀਤਾ ਵੈਲਕਮ ਕੀਤਾ ਉਹਨਾਂ ਨੂੰ ਭਰਮਾ ਖੁਸ਼ ਆਮਦੇਦ ਕਿਹਾ ਉੱਥੇ
0: ਬਹੁਤ
1: ਦੋ ਚਾਰ ਤੋਂ ਨਿਕਲਦੀ ਆਪਣੇ ਸਾਡੇ ਘਰ ਆਉਂਦੀਆਂ ਨੇ ਕਿਰਾਇਆ ਕਰਕੇ ਆਉਂਦੀਆਂ ਤੇ ਬੜਾ ਚਾਰ ਚੰਗਾ ਚਲੋ ਸਰਕਾਰਾਂ ਨੇ ਉਹਨਾਂ ਦਿੰਦੀਆਂ ਹੋਏ ਸਦਾ ਤਰੀਕਾਂ ਨੇ ਮੁਹੱਬਤ ਜਿਹੜੀ ਆਪਣਾ ਕੰਮ
0: ਕਤਰਾ ਗਿਰੀਏ ਸਾਡਾ ਵਪਾਰ ਬਿਜਨਸ ਕਾਰੋਬਾਰ ਵੇਖੋ ਅਸੀਂ ਆਪਸ ਵਿਚ ਬਹੁਤ ਸਾਡਾ ਇੰਪੋਰਟ ਐਕਸਪੋਰਟ ਚੱਲ ਸਕਦਾ ਜਿਹਦੇ ਨਾਲ ਸਾਡੀ ਬੇਸਿਕ ਨੀਡਸ ਪੂਰੀਆਂ ਹੋ ਸਕਦੀਆਂ ਨੇ ਬਹੁਤ ਸਾਰੀਆਂ
1: ਬਿਲਕੁਲ
0: ਕਰਨੇ ਆ ਕਿ ਯਾਰ ਚਲੋ ਵੇਖੋ ਚਾਈਨਾ ਨਾਲ ਸਾਡਾ ਇੱਟ ਖੜਿੱਕਾ, ਚਾਈਨਾ ਨਾਲ ਸਾਡਾ ਮਿਲੀਅਨਾਂ ਟ੍ਰਿਲੀਅਨ ਦਾ ਵਪਾਰ ਚੱਲਣ ਡਿਆ, ਪਾਕਿਸਤਾਨ ਨਾਲ ਕਿਉਂ ਨਹੀਂ? ਮੈਂ ਤੇ ਅਸੀਂ ਤੇ ਕਰ ਸਕਦੇ ਹਾਂ
1: ਸਵਾਲ ਵੀ ਮੁੱਦਾ ਵੀ ਚੁੱਕਣੇ ਸਰਕਾਰਾਂ ਕੇ ਸਾਡਾ ਸਵਾਲ ਵੀ
0: ਜੀ ਜੀ ਸਾਡੀਆਂ ਸਮੱਸਿਆਵਾਂ ਟੇਬਲ ਤੇ ਬਹਿ ਕੇ ਤੁਸੀਂ ਉਹਨਾਂ ਦਾ ਸੋਲਵ ਕਰੋ ਉਹਨਾਂ ਨੂੰ, ਪਰ ਕਾਰੋਬਾਰ ਮੈਂ ਕਹਿੰਦਾ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਸਾ ਸਾਡੇ ਤੇ ਸਬਜ਼ੀਆਂ ਗੰਢੇ ਤੇ ਟਮਾਟਰ ਹੀ ਤੇ ਉਹਦੇ ਗਰਗੋ ਮਸ਼ੀਨਰੀ ਜਿਹੜੀ ਹੈ ਹਾਂਜੀ ਹਰ ਤਰ੍ਹਾਂ ਦੀ
1: ਦੋ ਪੱਲੀ ਕੰਮ ਨੇ, ਦੋ ਮਿੰਟੀ ਕੰਮ ਨੇ, ਸਿਰਫ ਕੀ ਮਜ਼ਬੂਰੀ ਇਹ ਉਹਨਾਂ ਦੀ ਕਿ ਦੋਵਾਂ ਪਾਸੇ ਪੰਜਾਬ ਹੈ ਤੇ ਪੰਜਾਬ ਰੱਜ ਖਾਂਦਾ ਵੀ ਸਿਖਾਉਂਦਾ ਨਹੀਂ ਤੇ ਰੱਜ ਪਾਉਂਦਾ ਵੀ ਸਿਖਾਉਂਦਾ ਨਹੀਂ, ਵੰਡਾ ਹੀ ਪੰਜਾਬ ਦੀ ਹੋਈ ਹੈ, ਪੰਜਾਬ ਦੀ
0: ਵੰਡੀ ਪੰਜਾਬ ਦੀ ਹੋਈ ਹੈ ਤੇ ਉਸਦੀ ਦੂਜੇ ਦੀ
1: ਜਦੋਂ ਵੰਡ ਦੀ ਵੰਡ ਦੀ ਗੱਲ ਮੰਨਦੀ ਕਰਦੇ ਉਹ ਪੰਜਾਬ ਦੀ ਕਰਦੇ ਇਧਰ ਪਹਿਲਾਂ ਦੋ ਕੀਤੇ ਫਿਰ
0: ਆਪਣਾ ਬੇਗ ਸਾਹਿਬ ਤਿੰਨ ਵਾਰੀ ਫੇਰ ਸਾਨੂੰ ਵੰਡਿਆ ਗਿਆ ਪੰਜਾਬ ਜਦੋਂ ਅਸੀਂ ਇੰਡੀਆ ਦੇ ਵਿੱਚ
1: ਫਿਰ ਦੋ ਪੰਜਾਬੀ ਤਰ੍ਹਾਂ ਜਾ ਕੇ ਫਿਰ ਵੰਡ ਕਰ ਦਿੱਤੀ
0: ਬਹੁਤ ਬਹੁਤ ਮਿਹਰਬਾਨੀ ਹੈ, ਥੈਂਕ ਯੂ ਵੈਰੀ ਮਚ,
1: ਤੁਹਾਡੀ ਮਿਹਰਬਾਨੀ ਸਰਕਾਰ, ਤੁਹਾਡਾ ਸ਼ੁਕਰੀਆ, ਧੰਨਵਾਦ ਤੁਹਾਡਾ, ਤੁਹਾਡੇ ਪ੍ਰੋਗਰਾਮ ਲਈ ਤੇ ਦੁਆਵਾਂ, ਤੁਹਾਡੇ ਜਿਵੇਂ ਸੁਣਨ ਵਾਲੇ ਨੂੰ ਉਹਨਾਂ ਸਾਰਿਆਂ ਨੂੰ ਮੇਰਾ ਮੁਹੱਬਤਾਂ ਪੂਜਿਆ ਅਦਾਬ ਮੁਹੱਬਤਾਂ ਭਰਿਆ ਸਲਾਮ ਸਰਕਾਰ ਜਿੱਥੇ ਜਿੱਥੇ ਤੇ ਆਏ
0: ਸਾਡੇ ਵੱਲੋਂ
1: ਰੱਬ ਸੁਣਾ ਤੇ ਪਰਮ ਤੰਬੂ ਤਾਂ ਹੀ ਰੱਖੇ ਜਿੱਥੇ ਤੁਹਾਡਾ ਉਸ ਵੇਲੇ ਤੁਸੀਂ ਆਪ ਕਿ ਨਾਮ ਸੁੱਚਾ ਆਪ ਸੁੱਚੇ ਮੋਤੀ ਹੋ,
0: ਥੈਂਕ ਯੂ
1: ਪੰਜਾਬੀ ਹੋ
0: ਜਿਉਂਦੇ ਵਾਸਤੇ ਖੁਦਾ ਹਾਫਿਜ਼, ਮਿਹਰਬਾਨੀ, ਥੈਂਕ ਯੂ ਵੈਰੀ
1: ਮਚ,
0: ਵਾਹ ਵਾਹ ਜਿਉਂਦੇ ਰਹੋ ਇਹ ਸਾਂਝੀ ਰੋਮੀ ਬੇਗ ਜੀ ਜਿਹੜੇ ਪਾਕਿਸਤਾਨ ਤੋਂ ਗਏ ਨੇ ਆਪਣਾ ਓਮਾਨ ਗਏ ਨੇ ਤੇ ਉੱਥੋਂ ਵੀ ਸਾਨੂੰ ਇਹਨਾਂ ਨੇ ਯਾਦ ਕੀਤਾ ਤੇ ਰਾਜਨਾ ਜੀ ਰੈਡੀ ਹੋ ਜਾਓ ਤੇ ਮੈਂ ਆ ਰਿਹਾ ਜੀ ਤੁਹਾਡੇ ਵੱਲ ਤੇ ਤੁਸੀਂ ਕਿੱਥੇ ਹੋ ਇਹ ਆਰ ਹੈ ਜੀ ਠਹਿਰੋ ਹਮੇ ਚਲੋ ਉਹ ਬਾਅਦ ਚ ਵੇਖੀ ਜਾਏਗੀ ਪਰ ਪਹਿਲਾਂ ਅਰਾਧਨਾ ਜੀ ਲਈਏ ਉਹਨਾਂ ਨੂੰ ਕਾਫੀ ਦੇਰ ਦੀ ਅਰਾਧਨਾ ਜੀ ਉਹਨਾਂ ਨੇ ਦੋ ਤਿੰਨ ਕਾਲਾਂ ਕੀਤੀਆਂ ਕਿਤੇ ਜਾਣਾ ਨਾ ਹੋਏ ਇਹ ਵੀ ਹੋ ਸਕਦਾ ਕਿ ਉਹਨਾਂ ਦਾ ਬਾਹਰ ਲੈ
2: ਹੈਲੋ ਸਰ
0: ਹਾਂਜੀ ਰਾਜਨਾ ਜੀ ਆਪ ਜੀ ਨੂੰ ਪਿਆਰ ਭਰੀ ਨਮਸਕਾਰ ਤੇ ਵੈਲਕਮ ਹੈ ਪ੍ਰਵਾਸ ਰੇਡੀਓ ਦੇ ਵਿਹੜੇ ਹਾਂਜੀ
2: ਸਤਿ ਸ਼੍ਰੀ ਅਕਾਲ ਸਰ
0: ਸਤਿ ਸ੍ਰੀ
2: ਅਕਾਲ ਮੈਂ ਦੱਸ ਰਿਹਾ ਮੈਂ 5 ਮਿੰਟ ਬਾਅਦ 6 ਮਿੰਟ ਬਾਅਦ ਤੁਹਾਨੂੰ ਫੋਨ ਕਰਨਾ
0: ਜਦੋਂ ਤੁਸੀਂ ਘਰ ਪਹੁੰਚ ਗਏ ਤੇ ਰਿਲੈਕਸ ਤੁਸੀਂ ਬੱਸ ਚੋ ਦੋ ਤਿੰਨ ਕਾਲਾਂ ਵੀ ਤੁਸੀਂ ਕਰ ਦਿੱਤੀਆਂ ਸਨ ਮੈਂ ਸੋਚਿਆ ਤੁਸੀਂ ਕਾਹਲੀ ਚੋ ਇਸ ਕਰਕੇ ਨਾਲ ਰਿਲੈਕਸ ਬਹਿ ਕੇ
2: ਹਾਂਜੀ ਮੈਂ ਦੱਸ ਰਿਹਾ ਸਾਡੇ ਪ੍ਰਵਾਸ ਰੇਡੀਓ ਤੇ ਸੁਣਨ ਵਾਲਿਆਂ ਨੂੰ ਸਭ ਨੂੰ ਨਮਸਕਾਰ ਮੈਂ 10-15-20 ਮਿੰਟ ਚ ਪਹੁੰਚ ਜਾਂਦੀ ਹਾਂ ਤੇ ਮੈਂ ਹਾਜ਼ਰ ਹੁੰਦੀ ਹਾਂ
0: ਉਦੋਂ ਫਿਰ ਮੈਨੂੰ ਕਾਲ ਕਰ ਦਿਓ ਤੁਸੀਂ ਠੀਕ
2: ਹੈ ਜੀ
0: ਬਹੁਤ ਬਹੁਤ ਮਿਹਰਬਾਨੀ ਹੈਵ ਅ ਨਾਈਸ
2: ਟਾਈਮ ਥੈਂਕ ਯੂ ਹੈਵ ਅ ਗੁੱਡ ਟਾਈਮ
0: ਥੈਂਕ ਯੂ ਥੈਂਕ ਯੂ ਲਓ ਜੀ ਦੋਸਤੋ ਮੈਂ ਵੇਖ ਲਵਾਂ ਭਾਈ ਕੋਈ ਹੋਰ ਮਿਸ ਕਾਲ ਤੇ ਨਹੀਂ ਹੈਗੀ ਤੇ ਨਹੀਂ ਤੇ ਮੈਂ ਤੁਹਾਨੂੰ ਫਿਰ ਲੱਗਾ ਇਹਨਾਂ ਨੇ ਸੁਣਤੇ ਰਹੇ ਹਾਂਜੀ ਨੰਨੀ ਵਾਇਸ ਕਾਲ ਹਾਂਜੀ ਇਹ ਕਦੋਂ ਆਈ ਹੈ ਇਹ 18:59 ਤੇ ਆਈ ਹੈ 6 ਵਜੇ ਹਾਂ ਹਾਂ ਇਹ ਉਹਨਾਂ ਨੇ ਕੀਤੀ ਸੀ ਠੀਕ ਹੈ ਤੇ ਉਹਨਾਂ ਦੀ ਬਾਅਦ ਚ ਨਹੀਂ ਆਈ ਉਹ ਕਹਿੰਦੇ ਸੀ ਜੇ ਮੈਂ ਬਾਅਦ ਚ ਕਰਾਂਗਾ ਤੇ ਆ ਲਓ ਜੀ ਪਰ ਦੋਸਤੋ ਗੱਲ ਇੱਦਾਂ ਭਾਈ ਡੀਪ ਫੇਕ ਬਾਰੇ ਤੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਨੋ ਡਾਊਟ ਹਾਂਜੀ ਤੇ ਉਹ ਐਡੀ ਡਿਟੇਲ ਵਿਚ ਨਹੀਂ ਮੈਂ ਜਾਣ ਲੱਗਾ ਕਿ ਡੀਪ ਫੇਕ ਆਪਣਾ ਡੀਪ ਫੇਕ ਕੀ ਹੁੰਦਾ ਤੇ ਏ ਆਈ ਕੀ ਹੈ ਆਈ ਏ ਜਾਂ ਆਰਟੀਫਿਸ਼ਲ ਏ ਆਈ ਕੀ ਹੈ ਪਰ ਮੈਂ ਤੁਹਾਨੂੰ 2-4 ਮੋਟੀਆਂ ਮੋਟੀਆਂ ਗੱਲਾਂ ਲੱਗਾ ਦੱਸਣ ਹੁਣ ਜਿਹੜੀ ਏ ਆਈ ਹੈ ਨਾ ਵੀ ਕਿਸੇ ਆਦਮੀ ਦੀ ਵੀਡੀਓ ਨੂੰ ਕਾਪੀ ਕਰਕੇ ਇਹ ਤੁਹਾਨੂੰ ਸਾਰਾ ਪਤਾ ਪਰ ਮੇਰਾ ਗੱਲ ਕਰਨ ਦਾ ਮਕਸਦ ਹੋਰ ਹੈ ਉਹਨੂੰ ਰੀਜਨਰੇਟ ਕਰ ਲੈਣਾ ਤੇ ਆਪਣੀ ਮਰਜ਼ੀ ਮੁਤਾਬਕ ਤੁਹਾਡੇ ਉਹ ਬਹੁਤ ਸਾਰੇ ਵੀਡੀਓ ਫੇਸਬੁੱਕ ਤੇ ਵੀ ਪਾ ਸਕਦੇ ਨੇ ਜਾਂ ਇੰਸਟਾਗ੍ਰਾਮ ਤੇ ਪਾ ਸਕਦੇ ਨੇ, ਪਏ ਵੀ ਹੈਗੇ ਨੇ ਲੋਕਾਂ ਦੇ, ਐਡੀ ਕੋਈ ਗੱਲ ਨੀ। ਉਹ ਜਿਹੜੇ ਪਏ ਨੇ ਤੁਹਾਡੇ, ਫਿਰ ਉਹਨੂੰ ਕਾਪੀ ਕਰਕੇ ਤੇ ਤੁਹਾਡੀ ਆਵਾਜ਼ ਦੇ ਵਿੱਚ ਹੀ, ਤੁਹਾਡੀ ਆਵਾਜ਼ ਸੇਮ ਤੁਹਾਡੀ ਆਵਾਜ਼ ਤੇ ਤੁਹਾਡੇ ਕੋਲੋਂ ਸ਼ਾਇਦ ਪੀਐਮ ਨੂੰ ਗਾਲਾਂ ਕਢਵਾ ਦੇਣਗੇ, ਕੋਈ ਗੱਦੀਆਂ ਗੱਦੀਆਂ ਗੱਲਾਂ ਉਹਦੇ ਅਗੇਂਸਟ ਕਰ ਦੇਣਗੇ, ਜਾਂ ਕਿਸੇ ਨੂੰ ਵੀ ਪ੍ਰੋਵੋਕ ਕਰਨ ਵਾਲੀ ਲੈਂਗੁਏਜ ਤੁਹਾਡੇ ਮੂੰਹ ਚ ਵਾਰੀ ਜਾ ਸਕਦੀ ਹੈ, ਜਾਂ ਕਿਸੇ ਵੀ ਬੰਦੇ ਤੇ ਮੂੰਹ ਦੇ ਵਿੱਚ ਲਫ਼ਜ਼ ਇਹਨਾਂ ਨੇ ਪਾਉਣੇ ਨੇ, ਉਹਦੀ ਆਵਾਜ਼ ਵਿੱਚ ਹੀ ਉਹ ਰਿਲੀਜਨ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰੇਗਾ ਤੇ ਦੂਜੇ ਰਿਲੀਜਨ ਵਾਲਿਆਂ ਨੂੰ ਆਪ ਸ਼ਬਦ ਬੋਲੇਗਾ, ਬੁਰਾ ਭਲਾ ਕਹਿ ਰਹੇਗਾ, ਤੇ ਸਾਡੀਆਂ ਜਿਹੜੀਆਂ ਆਵਾਰਾ ਵਾਹਿਆਤ ਵੱਗ ਨੇ, ਜਿਨ੍ਹਾਂ ਨੂੰ ਮਤਲਬ ਕਿ ਕੱਟੜ ਜਿਹੇ ਲੋਕ ਜਿਹੜੇ ਨੇ ਤੇ ਅਨਪੜ੍ਹ ਜਿਹੇ ਲੋਕ ਜਿਹੜੇ ਨੇ, ਲੜਨ ਮਰਨ ਵਾਲੇ, ਨਿੱਕੀਆਂ ਨਿੱਕੀਆਂ ਗੱਲਾਂ ਤੋਂ ਅਨਜਾਏ ਕਰਨ ਵਾਲੇ, ਉਹਨਾਂ ਨੇ ਤੇ ਗੱਲ ਨੂੰ ਮਿੰਟਾਂ ਸਕਿੰਟਾਂ ਚ ਚੁੱਕਣਾ ਹੁੰਦਾ। ਭਾਰਤ ਵਿਚ ਕੋਈ 40 ਕਰੋੜ ਤੋਂ ਜ਼ਿਆਦਾ ਅਨਪੜ੍ਹ ਨੇ, ਇਹ ਨੇ ਸਰਕਾਰੀ ਜਿਹੇ ਫਿਗਰ, ਪਰ ਹੈ 80 ਕਰੋੜ ਤੋਂ ਵੀ ਜ਼ਿਆਦਾ ਅਨਪੜ੍ਹ ਨੇ ਸਾਡੇ। ਹਾਂਜੀ, ਸੱਚਾਈ ਇਹੋ ਹੀ ਹੈ। ਭਾਰਤ ਸਰਕਾਰ ਦੇ ਫਾਰਮੂਲੇ ਅਨੁਸਾਰ ਜਿਹੜਾ ਬੰਦਾ ਸਾਈਨ ਕਰ ਸਕਦਾ ਉਹ ਅਨਪੜ੍ਹ ਨਹੀਂ, ਗੂਠਾ ਲਾਉਣ ਵਾਲਾ ਅਨਪੜ੍ਹ ਹੈ। ਦੱਸ ਜੇ ਕਿਸੇ ਨੇ ਯਾਰ ਨਾ ਲਿਖਣਾ ਸਿੱਖ ਵੀ ਲਿਆ ਤੀਜੇ ਤੱਕ ਚੌਥੀ ਤੱਕ ਜਾ ਕੇ, ਤੇ ਉਹ ਪੜ੍ਹਿਆ ਲਿਖਿਆ ਜਾ ਗਿਆ। ਪੜ੍ਹਾਈ ਜਿਹੜੀ ਹੈ ਆ, ਜਿਹੜੀ ਹਾਇਰ ਸੈਕੰਡਰੀ ਹੁਣ ਪਾਰਟ 1 ਪਾਰਟ 2 ਹੋ ਗਈ ਹੈ ਨਾ, ਇਹਨੂੰ ਹਾਇਰ ਸੈਕੰਡਰੀ ਨੂੰ ਐਂਟਰੈਂਸ ਕਿਹਾ ਜਾਂਦਾ ਕਿ ਜਦੋਂ ਹਾਇਰ ਸੈਕੰਡਰੀ ਕਰਕੇ ਤੁਸੀਂ ਕਾਲਜ ਚ ਦਾਖਲ ਹੁੰਦੇ ਹੋ ਉਦੋਂ ਤੁਸੀਂ ਐਜੂਕੇਸ਼ਨ ਚ ਅਜੇ ਐਂਟਰੀ ਕੀਤੀ ਹੈ। ਤੇ ਸਾਡੇ ਮਾਪਦੰਡ ਵੇਖ ਲਓ, ਜਿਹੜਾ ਅਸੀਂ ਨਾ ਲਿਖ ਸਕਦਾ ਉਹ ਪੜ੍ਹਨ ਥੋੜਾ ਚਲਿਆ ਨੀ। ਹੋ ਗੱਲ ਮੈਂ ਕੋਈ ਹੋਰ ਕਰਨੀ ਹੈ, ਗੱਲ ਵੈਸੇ ਉਧਰ ਨੂੰ ਚਲੇਗੀ। 40 ਕਰੋੜ ਆਫੀਸ਼ੀਅਲ ਜਿਹੜੇ ਗੌਰਮੈਂਟ ਦੇ ਹੁੰਦੇ ਨੇ ਨਾ, ਗਿਣਤੀ ਮਿਣਤੀ, ਉਹ ਇੱਕ ਮਜ਼ਾਕ ਹੁੰਦਾ, ਬੜਾ ਝੂਠ ਹੁੰਦਾ ਉਹਨਾਂ ਦੇ ਵਿੱਚ। ਹਾਂਜੀ, ਤੇ ਕਰੋੜਾਂ ਤੋਂ ਜ਼ਿਆਦਾ ਲੋਕ ਅਨਪੜ੍ਹ ਨੇ, ਗਵਾਰ ਨੇ, ਜਿਨ੍ਹਾਂ ਕੋਲ ਬੁੱਧੀ ਹੈ ਹੀ ਨਹੀਂ, ਇਹ ਸਾਡੇ ਜੱਜਾਂ ਨੇ ਵੀ ਕਿਹਾ। ਉਹ ਇਸ ਤਕਨੀਕ ਨੂੰ ਸਮਝ ਸਕਣ, ਇਹ ਤਕਨੀਕ ਤੇ ਪੜ੍ਹਿਆ ਲਿਖਿਆ ਦੀ ਮਰ ਕੇ ਸਮਝ ਚ ਆਉਂਦੀ ਹੈ, ਤੇ ਉਹ ਲੋਕੀ ਫਿਰ ਅੱਗੋਂ ਭੜਕਦੇ ਨੇ ਛੇਤੀ ਨਾਲ, ਹੈ ਮਾਰ ਧਾੜ ਕਰਨ ਲੱਗ ਪੈਣਾ, ਇਕੱਠੇ ਕਰ ਲੈਣੇ ਲੋਕ, ਹੈ ਪੜ੍ਹਿਆ ਲਿਖਿਆ ਦੀ ਜਿਹੜੀ ਚੀਜ਼ ਮੁਸ਼ਕਲ ਦੇ ਨਾਲ ਸਮਝ ਆਉਂਦੀ ਹੈ, ਤੇ ਇਹ ਤੇ ਜਿਸ ਤਰ੍ਹਾਂ ਪੈਟਰੋਲ ਪਾਉਣ ਵਾਲੇ ਨੇ ਗੱਲ ਦੇ ਉੱਤੇ, ਜਿਵੇਂ ਪਿੱਛੇ ਜੇ ਚੀਫ ਮਿਨਿਸਟਰ ਪੰਜਾਬ ਦੇ ਦੀਆਂ ਅਸ਼ਲੀਲ ਵੀਡੀਓ ਵਾਇਰਲ ਹੋਈਆਂ ਸਨ, ਠੀਕ ਹੈ ਨਾ, ਜੋ AI ਦੁਆਰਾ ਬਣਾਈਆਂ ਗਈਆਂ ਸਨ, ਪਤਾ ਵੀ ਲੱਗ ਗਿਆ। ਅੱਜ ਕੱਲ ਯੰਗ ਜਨਰੇਸ਼ਨ ਨੂੰ ਬਿਮਾਰੀ ਹੈ, ਉਹ ਯਾਰ ਚਾਹ ਪੀਣ ਜਾਂ ਕਾਫੀ ਪੀਣ ਵੀ ਕੈਫੇ ਚ ਜਾਣਗੇ ਨਾ, ਤੇ ਪਹਿਲਾਂ ਉਹਦੀ ਫੋਟੋ ਖਿੱਚਣਗੇ, ਹੈ ਜੇ ਖਾਣਾ ਖਾਣ ਜਾਣਗੇ ਕੋਈ ਬਰਗਰ ਪੰਫਰਤ ਉਹ ਪਹਿਲਾਂ ਉਹਨਾਂ ਦੀ ਫੋਟੋ ਖਿੱਚਣਗੇ, ਕੋਈ ਜੂਸ ਦਾ ਗਲਾਸ ਲੈਣਗੇ ਪਹਿਲਾਂ ਉਹਦੀ ਫੋਟੋ ਖਿੱਚਣਗੇ, ਤੇ ਧੱਕ ਕਰਕੇ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਹੈ ਵਾਇਰਲ ਕਰ ਦੇਣਗੇ ਉਸੇ ਵੇਲੇ। ਇਹ ਫੁਕਰਾ ਪੁਣਾ ਕੀ ਹੈ, ਤੁਸੀਂ ਕੋਈ ਚੱਜ ਕਾਫੀ ਪੀਣ ਲੱਗੇ ਹੋ, ਹਾਂ ਬਰਗਰ ਚੱਜ ਖਾਣ ਲੱਗੇ ਹੋ, ਤੁਸੀਂ ਕੋਈ ਮੈਕਡੋਨਲਡ ਤੇ ਚਲੇ ਗਏ ਹੋ, ਚੰਨ ਤੇ ਚਲੇ ਗਏ ਹੋ ਤੁਸੀਂ, ਕਾਰ ਨਹਿਰ ਦੇ ਪੁਲ ਦੇ ਲਾਗੇ ਖਿਲਾਰ ਕੇ ਨਾ, ਤੇ ਉਂਗਲਾਂ ਨਾਲ ਵਿਕਟਰੀ ਦਾ ਨਿਸ਼ਾਨ ਬਣਾਉਣਗੇ, ਬਣਾਉਂਦੇ ਹੋਏ ਫੇਸਬੁੱਕ ਤੇ ਫੋਟੋ ਪਾਉਣਗੇ, ਹੇ ਗੋਇੰਗ ਔਨ ਲੌਂਗ ਡਰਾਈਵ, ਹਾਂਜੀ ਗੋਇੰਗ ਔਨ ਲੌਂਗ ਡਰਾਈਵ, ਐ ਵਿਕਟਰੀ ਜਿਸ ਤਰ੍ਹਾਂ ਗੋਲਡ ਮੈਡਲ ਜਿੱਤਿਆ ਹੁੰਦਾ ਇਹਨਾਂ ਨੇ, ਐਂਡ ਇੰਜੋਇੰਗ ਸਾਈਟ ਸੀਨਸ। ਭਾਵੇਂ ਬਾਜ਼ਾਰੋਂ ਗੰਢੇ ਲੈਣ ਆਏ ਹੋਣ, ਸਮਾਨ ਲੈਣ ਆਏ ਹੋਣ ਸ਼ਹਿਰ, ਹੈ ਤੇ ਪੁਲ ਲਾਗੇ ਇਹਨਾਂ ਦੀ ਕਾਰ ਪੈਂਚਰ ਹੋ ਗਈ ਹੋਵੇ, ਤੇ ਇਹ ਸਭ ਕੁਝ ਇੱਕ ਤਾਂ ਤੁਹਾਡੀ ਚੀਪਨੈਸ, ਤੁਸੀਂ ਜੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਗੱਲ ਕਿੱਦਾਂ ਕਰਾਂ ਯਾਰ ਕੀ ਆ ਤੁਸੀਂ ਪੋਣ ਲੱਗ ਕੇ ਕਾਰ ਖਲਾ ਕੇ ਤੇ ਕਿੱਥੇ ਤੁਸੀਂ ਕਾਹਦੇ ਉੱਤੇ ਕਿਤੇ ਕਿਹੜੇ ਕਿਸੇ ਦੂਜੇ ਗ੍ਰਹਿ ਤੇ ਚਲੇ ਗਏ ਹੋ ਕਿੱਡੀ ਕੁ ਲੌਂਗ ਡਰਾਈਵ ਤੇ ਤੁਸੀਂ ਜਾ ਰਹੇ ਹੋ ਜਾਂ ਇੱਧਰ ਉੱਧਰ ਹੈ ਦੂਜਾ ਇਹ ਫੋਟੋ ਨੂੰ ਵਾਇਰਲ ਕਰਨੀਆਂ ਤੁਹਾਡੇ ਹੱਕ ਚ ਨਹੀਂ ਖਾ ਬਖਾ ਦੀਆਂ ਫੋਟੋ ਤੁਸੀਂ ਜਿਹੜੀਆਂ ਵਾਇਰਲ ਕਰੀ ਜਾਂਦੇ ਹੋ ਦੱਸਣਾ ਕੀ ਚਾਹੁੰਦੇ ਹੋ ਤੁਸੀਂ ਲੋਕਾਂ ਨੂੰ ਹੈ ਕੀ ਦੱਸਣਾ ਚਾਹੁੰਦੇ ਹੋ ਤੁਸੀਂ ਕ੍ਰਿਮੀਨਲ ਲੋਕ ਹਰ ਤਰ੍ਹਾਂ ਨਾਲ ਇਸ ਡੀਪ ਫੇਕ ਜਾਂ AI ਟੈਕਨੀਕ ਦਾ ਫਾਇਦਾ ਉਠਾ ਰਹੇ ਨੇ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੁਣ ਤੁਸੀਂ ਇੱਕ IT ਦੀ ਪ੍ਰੋਫੈਸਰ ਔਰਤ ਜਰਾ ਅੰਦਾਜ਼ਾ ਲਾ ਲਓ IT ਦੀ ਪ੍ਰੋਫੈਸਰ ਸੀ ਉਹਨੂੰ ਫੋਨ ਆਇਆ ਕਿ ਤੁਹਾਨੂੰ ਜਿਹੜਾ ਪਾਰਸਲ ਆ ਰਿਹਾ ਸੀ ਨਾ ਉਹਦੇ ਚੋਂ ਡਰੱਗ ਫੜੀ ਗਈ ਹੈ ਮੈਡਮ ਜੀ ਔਰ ਵੀਡੀਓ ਕਾਲ ਸੀ ਡਰੱਗ ਫੜੀ ਗਈ ਹੈ ਉਹਦੇ ਵਿੱਚੋਂ ਤੇ ਪਾਰਸਲ ਤੁਹਾਡੇ ਨਾਂ ਤੇ ਸੀ ਜੋ ਉੱਚ ਅਧਿਕਾਰੀ ਉਸ ਮੈਡਮ ਨਾਲ ਗੱਲ ਕਰ ਰਿਹਾ ਸੀ ਉਹਦੇ ਆਲੇ ਦੁਆਲੇ ਬਾਡੀਗਾਰਡ ਵੀ ਖੜੇ ਸਨ ਥਾਣਾ ਵੀ ਨਜ਼ਰ ਆ ਰਿਹਾ ਸੀ ਤੇ ਬਕਾਇਦਾ ਪੁਲਿਸ ਵਾਲੇ ਕੋਈ ਦੋ ਅੰਦਰ ਆ ਰਹੇ ਸਨ ਦੋ ਜਾ ਰਹੇ ਸਨ ਬਿਲਕੁਲ ਫੋਨ ਥਾਣੇ ਚੋਂ ਆਇਆ ਸੀ ਉਹ ਜਿਹੜੀ ਆਵਾਜਾਈ ਨੀ ਪੁਲਿਸ ਦੀ ਹੁੰਦੀ ਹਾਂਜੀ ਬਿਲਕੁਲ ਥਾਣਾ ਸੀ ਤੇ ਉਹ IT ਪ੍ਰੋਫੈਸਰ ਜਿਹੜੀ ਹੈਗੀ ਸੀ ਉਹ ਹੈਰਾਨ ਰਹਿ ਗਈ ਕਿਉਂਕਿ ਸਾਹਮਣੇ ਥਾਣਾ ਦਿਸਣ ਡਿਆ ਬੰਦਾ ਅਧਿਕਾਰੀ ਫੋਨ ਕਰ ਰਿਹਾ ਉਹਨੂੰ ਤੇ ਪ੍ਰੋਫੈਸਰ ਨਾਲ ਮਤਲਬ ਜੋ ਵੀ ਟੈਕਨੀਕ ਨਾਲ ਉਹ ਅਧਿਕਾਰੀ ਗੱਲ ਕਰਦਿਆਂ ਕਰਦਿਆਂ ਉਹਨੇ ਉਹਦੇ ਨਾਲ 15-16 ਲੱਖ ਦੀ ਠੱਗੀ ਮਾਰ ਲਈ ਭਾਈ ਹਰ ਕੋਈ ਚਾਹੁੰਦਾ ਕਿ ਮੈਂ ਡਰੱਗ ਖੇਸ ਚ ਫੜਿਆ ਨਾ ਜਾਵਾਂ ਜਾਂ ਫੜੀ ਨਾ ਜਾਵਾਂ ਇੱਜ਼ਤਦਾਰ ਉਹ ਔਰਤ ਸੀ ਉਹਨੇ ਜੀ ਉਹ 15-16 ਲੱਖ ਦੀ ਉਹਦੇ ਨਾਲ ਠੱਗੀ ਹੋਈ ਔਰ ਦੋਸਤੋ ਠੱਗੀ ਦੀ ਉਹਦੇ ਨਾਲ ਵੱਜ ਗਈ ਪਰ ਉਹ ਥਾਣਾ ਹੈ ਹੀ ਨਹੀਂ ਸੀ ਅਧਿਕਾਰੀ ਜਿਹੜਾ ਸੀ ਜੋ ਉਹਨੂੰ ਸਾਰਾ ਕੁਛ ਨਜ਼ਰ ਆ ਰਿਹਾ ਸੀ ਉਹ AI ਦੀ ਮਦਦ ਨਾਲ ਬਣਾਇਆ ਗਿਆ ਸੀ ਉਹ ਇੰਪ੍ਰੈਸ਼ਨ ਉਹਦੇ ਤੇ ਇਹੋ ਜਿਹਾ ਪਿਆ ਸਾਹਮਣੇ ਥਾਂ ਨਜ਼ਰ ਆ ਰਿਹਾ ਅਧਿਕਾਰੀ ਗੱਲ ਕਰਨ ਡਿਆ ਹੈਗਾ ਉਹ ਘਬਰਾ ਗਈ ਜਦੋਂ ਸਾਡੇ ਉੱਤੇ ਕੋਈ ਮੁਸੀਬਤ ਪੈਂਦੀ ਹੈ ਹੋਰ ਸਾਡੀ ਸਾਰਿਆਂ ਦੀ ਅੱਗੇ ਪਿੱਛੇ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਉਹ ਵਿਚਾਰੀ ਦੇ ਨਾਲ ਹੋਇਆ ਇਹੋ ਜਿਹਾ ਕੋਈ ਥਾਣਾ ਹੀ ਹੈ ਨਹੀਂ ਸੀ ਇਹੋ ਜਿਹੀ ਕੋਈ ਜਗ੍ਹਾ ਹੀ ਹੈ ਨਹੀਂ ਸੀ ਇਹੋ ਜਿਹਾ ਕੋਈ ਬੰਦਾ ਹੀ ਹੈ ਨਹੀਂ ਸੀ ਜਿਹਦੇ ਉਹਦੇ ਨਾਲ ਗੱਲ ਕੀਤੀ ਤੇ ਉਸ ਉਹ ਫਿਰ ਉਹਦੇ ਨਾਲ ਠੱਗੀ ਜੋ ਵੱਜਣੀ ਸੀ ਵੱਜ ਗਈ ਇਹ ਕਾਲਾਂ ਕਿੱਥੋਂ ਆ ਰਹੀਆਂ ਨੇ ਪਤਾ ਵੀ ਨਹੀਂ ਜੇ ਲੱਗਦਾ ਟੈਕਨੀਕ ਇੰਨੀ ਕੁ ਗੁੰਝਲਦਾਰ ਹੋ ਗਈ ਹੈ ਈਜ਼ੀ ਹੈ ਹੀ ਨਹੀਂ ਕਿ ਪਤਾ ਕਰ ਜਾਣਾ ਵੀ ਇਹ ਕਾਲ ਹੀ ਕਿੱਥੋਂ ਆਈ ਹੈ ਬੜੇ ਕੋਸ਼ਿਸ਼ ਕਰਨ ਦੇ ਬਾਵਜੂਦ ਕੋਈ ਉਗ ਸੁੱਗ ਨਹੀਂ ਮਿਲੀ ਇੱਕ ਹੋਰ ਲੇਡੀ ਅਫਸਰ ਔਰਤਾਂ ਛੇਤੀ ਘਬਰਾਹਟ ਚ ਆਉਂਦੀਆਂ ਨੇ ਬੰਦਿਆਂ ਨਾਲੋਂ ਜਦੋਂ ਪਾਇਆ ਜੀ ਕਾਲ ਸਾਨੂੰ ਵੀ ਆਏਗੀ ਤੇ ਅਸੀਂ ਵੀ ਤੇ ਘਬਰਾਵਾਂਗੇ ਪਰ ਔਰਤਾਂ ਛੇਤੀ ਪੈਨਿਕ ਚ ਆ ਜਾਂਦੀਆਂ ਨੇ ਇੱਕ ਹੋਰ ਲੇਡੀ ਅਫਸਰ ਉਸ ਦੀ ਲੜਕੀ ਦੋਸਤੋ ਕਾਲਜ ਵਿੱਚ ਪੜ੍ਹਦੀ ਸੀ ਜਿਹੜੀ ਕਿ ਹੋਸਟਲ ਵਿੱਚ ਰਹਿੰਦੀ ਸੀ ਠੀਕ ਹੈ ਹੋਸਟਲ ਚ ਰਹਿੰਦੀ ਸੀ ਤੇ ਉਹ ਬਦਲੇ ਕਿ ਵੀਡੀਓ ਭੇਜੀ ਗਈ ਇਸ ਮੈਡਮ ਨੂੰ ਰਾਤ ਨੂੰ ਉਸ ਕੁੜੀ ਦੀ ਉਹਦੀ ਲੜਕੀ ਦੀ ਜਿਹਦੇ ਵਿੱਚ ਉਹਦੀ ਲੜਕੀ ਹੋਟਲ ਵਿੱਚ ਰੰਗ ਰਲੀਆਂ ਮਨਾਉਂਦੀ ਦੀ ਵੀਡੀਓ ਭੇਜੀ ਗਈ ਹੁਣ ਮਾਂ ਨੂੰ ਸ਼ੌਕ ਤੇ ਲੱਗਣੀ ਸੀ ਹਾਂਜੀ ਤੇ ਮਾਰਨੀ ਤੇ ਉਹਨਾਂ ਨਾਲ ਠੱਗੀ ਸੀ ਤੇ ਨਹੀਂ ਤੇ ਅਸੀਂ ਵਾਇਰਲ ਕਰ ਦੇਣ ਲੱਗੇ ਐਂ ਯੇ ਵੋ ਫਲਾਣ ਢੀਂਗ ਤੇ ਉਹਨੂੰ ਕਹਿੰਦੇ ਨੇ ਕਿ ਵੀਡੀਓ ਬਣਾ ਕੇ ਵੇਖ ਲਓ ਬਾਅਦ ਚ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਵੀ ਤੁਹਾਡੀ ਕੁੜੀ ਹੈ ਨਾ ਇਹ ਉਹਨੂੰ ਜਿੰਨਾ ਕੁ ਸ਼ੌਕ ਲੱਗ ਸਕਦਾ ਇੱਕ ਮਾਂ ਨੂੰ ਉਹਨੂੰ ਵਿਚਾਰੀ ਨੂੰ ਉਨਾ ਕੁ ਸ਼ੌਕ ਲੱਗਾ ਤੇ ਉਹ ਕਹਿੰਦੇ ਨੇ ਕਿ ਅਸੀਂ ਤੈਨੂੰ ਬਾਅਦ ਚ ਫੇਰ ਕਾਲ ਕਰਾਂਗੇ ਬਿਲਕੁਲ ਉਸੇ ਉਸ ਲੜਕੀ ਦੀ ਆਵਾਜ਼ ਵਿੱਚ ਹੀ ਉਹ ਬਣੀ ਸੀ ਵੀਡੀਓ ਦੀ ਜਾਹਿਰ ਹੈ ਮਾਂ ਨੂੰ ਬਲੈਕਮੇਲ ਹੀ ਕਰਨਾ ਸੀ ਉਹਨਾਂ ਨੇ ਮਾਂ ਨੇ ਜਦੋਂ ਵੀਡੀਓ ਵੇਖੀ ਤੇ ਉਹਨੂੰ ਇੰਨਾ ਕੁ ਸ਼ੌਕ ਲੱਗਾ ਮਾਂ ਨੂੰ ਦੋਸਤੋ ਮਾਂ ਦੀ ਮੌਤ ਹੋ ਗਈ ਮੁੜ ਕੇ ਉਹ ਕਾਲ ਵੀ ਨਹੀਂ ਉਹਨਾਂ ਦੀ ਆਈ ਕਿਸੇ ਨੇ ਵੀਡੀਓ ਵੀ ਵਾਇਰਲ ਨਹੀਂ ਕੀਤੀ ਜਦੋਂ ਕਿ ਕੁੜੀ ਨੂੰ ਪਤਾ ਵੀ ਨਹੀਂ ਵਿਚਾਰੀ ਨੂੰ, ਉਹ ਹੋਸਟਲ ਚੋਂ ਕਦੀ ਬਾਹਰ ਹੀ ਨਹੀਂ ਗਈ, ਛੁੱਟੀ ਵਾਲੇ ਦਿਨ ਸਿੱਧੀ ਘਰ ਆਉਂਦੀ, ਤੇ ਜੇ ਜਾਂਦੀ ਵੀ ਹੋਸਟਲ ਚੋਂ ਬਾਹਰ ਤੇ ਆਪਣੀਆਂ ਸਹੇਲੀਆਂ ਦੇ ਨਾਲ ਜਾਂਦੀ, ਤੇ ਇਹੋ ਜਿਹੀ ਗੱਲ ਵੀ ਕੋਈ ਨਹੀਂ ਸੀ। ਲੇਕਿਨ ਮਾਂ ਬਰਦਾਸ਼ਤ ਨਾ ਕਰ ਸਕੀ ਜਿਹੜੇ ਸੀਨ ਉਹਨੇ ਵੀਡੀਓ ਕਾਲ ਵਿੱਚ ਵੇਖੇ। ਪਰ ਉਹ ਕੁੜੀ ਆਪਣੀਆਂ ਵੀਡੀਓ ਅਕਸਰ ਇੰਸਟਾਗ੍ਰਾਮ ਤੇ ਪਾਉਂਦੀ ਹੁੰਦੀ ਸੀ, ਕੌਫੀ ਪੀਣ ਦੀਆਂ, ਤੁਰੇ ਸੈਰ ਕਰਨ ਦੀਆਂ, ਜਾਂ ਇਤਰਾਂ ਉਤਰਾਂ ਦੀਆਂ, ਜਿਸ ਤਰ੍ਹਾਂ ਦੇ ਆਪ ਫੁਕਰੇ ਪੁਣੇ ਚ ਲੋਕ ਪਾਉਂਦੇ ਨੇ ਵੀਡੀਓ ਜ਼ਰੂਰ। ਅੱਛਾ ਹੁਣ ਫੇਕ ਡੀਪ ਵਾਲੇ ਬਹੁਤ ਕਿੱਦਾਂ ਤੁਹਾਨੂੰ ਦੱਸਾਂ, ਇਹ ਅਮਰੀਕਾ ਤੋਂ ਐਕਟਿਵ। ਮਾਂ ਨੇ ਜਦੋਂ ਵੀਡੀਓ ਵੇਖੀ ਤੇ ਉਹਨੂੰ ਇੰਨਾ ਸ਼ੌਕ ਲੱਗਾ ਮਾਂ ਨੂੰ, ਦੋਸਤੋ ਮਾਂ ਦੀ ਮੌਤ ਹੋ ਗਈ। ਮੁੜ ਕੇ ਉਹ ਕਾਲ ਵੀ ਨਹੀਂ ਉਹਨਾਂ ਦੀ ਆਈ, ਕਿਸੇ ਨੇ ਵੀਡੀਓ ਵੀ ਵਾਇਰਲ ਨਹੀਂ ਕੀਤੀ। ਜਦੋਂ ਕਿ ਕੁੜੀ ਨੂੰ ਪਤਾ ਵੀ ਨਹੀਂ ਵਿਚਾਰੀ ਨੂੰ, ਉਹ ਹੋਸਟਲ ਚੋਂ ਕਦੀ ਬਾਹਰ ਹੀ ਨਹੀਂ ਗਈ, ਛੁੱਟੀ ਵਾਲੇ ਦਿਨ ਸਿੱਧੀ ਘਰ ਆਉਂਦੀ, ਤੇ ਜੇ ਜਾਂਦੀ ਵੀ ਹੋਸਟਲ ਚੋਂ ਬਾਹਰ ਤੇ ਆਪਣੀਆਂ ਸਹੇਲੀਆਂ ਦੇ ਨਾਲ ਜਾਂਦੀ, ਤੇ ਇਹੋ ਜਿਹੀ ਗੱਲ ਵੀ ਕੋਈ ਨਹੀਂ ਸੀ। ਲੇਕਿਨ ਮਾਂ ਬਰਦਾਸ਼ਤ ਨਾ ਕਰ ਸਕੀ ਜਿਹੜੇ ਸੀਨ ਉਹਨੇ ਵੀਡੀਓ ਕਾਲ ਵਿੱਚ ਵੇਖੇ। ਪਰ ਉਹ ਕੁੜੀ ਆਪਣੀਆਂ ਵੀਡੀਓ ਅਕਸਰ ਇੰਸਟਾਗ੍ਰਾਮ ਤੇ ਪਾਉਂਦੀ ਹੁੰਦੀ ਸੀ, ਕੌਫੀ ਪੀਣ ਦੀਆਂ, ਤੁਰੇ ਸੈਰ ਕਰਨ ਦੀਆਂ, ਜਾਂ ਇਤਰਾਂ ਉਤਰਾਂ ਦੀਆਂ, ਜਿਸ ਤਰ੍ਹਾਂ ਦੇ ਆਪ ਫੁਕਰੇ ਪੁਣੇ ਚ ਲੋਕ ਪਾਉਂਦੇ ਨੇ ਵੀਡੀਓ ਜ਼ਰੂਰ। ਅੱਛਾ ਹੁਣ ਫੇਕ ਡੀਪ ਵਾਲੇ ਬਹੁਤ ਕਿੱਦਾਂ ਤੁਹਾਨੂੰ ਦੱਸਾਂ, ਇਹ ਅਮਰੀਕਾ ਤੋਂ ਐਕਟਿਵ ਨੇ, ਦੂਜੀਆਂ ਕੰਟਰੀਆਂ ਤੋਂ ਐਕਟਿਵ ਨੇ, ਪੂਰੇ

ਪਰ ਉਹ ਕੁੜੀ ਆਪਣੀਆਂ ਵੀਡੀਓ ਅਕਸਰ ਇੰਸਟਾਗ੍ਰਾਮ ਤੇ ਪਾਉਂਦੀ ਹੁੰਦੀ ਸੀ, ਕਾਫੀ ਪੀਣ ਦੀਆਂ, ਤੁਰੇ ਸੈਰ ਕਰਨ ਦੀਆਂ, ਜਾਂ ਇਸ ਤਰ੍ਹਾਂ ਉਸ ਤਰ੍ਹਾਂ ਦੀਆਂ, ਜਿਸ ਤਰ੍ਹਾਂ ਦੇ ਆਪ ਫੁਕਰੇ ਪੁਣੇ ਚ ਲੋਕ ਪਾਉਂਦੇ ਨੇ ਵੀਡੀਓ ਜ਼ਰੂਰ। ਅੱਛਾ ਹੁਣ ਫੇਕ ਡੀਪ ਵਾਲੇ ਬਹੁਤ ਕਿੱਦਾਂ ਤੁਹਾਨੂੰ ਦੱਸਾਂ, ਇਹ ਅਮਰੀਕਾ ਤੋਂ ਐਕਟਿਵ ਨੇ, ਦੂਜੀਆਂ ਕੰਟਰੀਆਂ ਤੋਂ ਐਕਟਿਵ ਨੇ, ਪੁਲਿਸ ਇਹਨਾਂ ਨੂੰ ਕਿੱਥੇ ਫੜ ਲੈਗੀ? ਭਾਰਤੀ ਪੁਲਿਸ ਕੋਲ ਅਮਰੀਕਾ ਜਿੰਨੀ ਟੈਕਨੀਕ ਤੇ ਹੈ ਹੀ ਨਹੀਂ, ਤੇ ਨਾਲੇ ਸਾਡੀ ਪੁਲਿਸ ਕੋਲ ਤੇ ਪਤਾ ਨੀ 4 ਸਾਲ ਪੁਰਾਣੀ ਟੈਕਨੀਕ ਹੈ ਕਿ 5 ਸਾਲ ਪੁਰਾਣੀ ਟੈਕਨੀਕ ਹੈ, ਆ ਮਾਡਰਨ ਟੈਕਨੀਕ ਤੱਕ ਤੇ ਉਹਨਾਂ ਕੋਲ ਡਿਵੈਲਪ ਹੀ ਨਹੀਂ ਹੋਏ ਸਾਡੇ ਥਾਣੇ ਵੀ। ਇਹ ਕਿੱਥੋਂ ਫੜ ਲੈਣਗੇ ਉਹਨਾਂ ਨੂੰ? ਉਹ ਬਾਹਰੋਂ ਮਤਲਬ ਕਿ ਓਪਰੇਟ ਹੋ ਰਿਹਾ ਹੈ ਸਾਰਾ ਕੁਛ, ਪਤਾ ਨੀ ਕਿੱਥੋਂ ਕਿਤਰਾ ਹੋ ਰਿਹਾ, ਕੋਈ ਪਤਾ ਹੀ ਨਹੀਂ ਲੱਗ ਰਿਹਾ। ਦੋਸਤੋ, ਓਪਰਾ ਕੋਈ ਤੁਹਾਨੂੰ ਵੀਡੀਓ ਕਾਲ ਕਰੇ, ਓਪਰਾ ਕਦੀ ਵੀ ਨਹੀਂ ਉਠਾਉਣੀ, ਬਿਲਕੁਲ ਆਪਣੇ ਸੱਜਣਾ ਮਿੱਤਰਾਂ ਤੇ ਖਾਸ ਤੇ ਆਪਣੇ ਰਿਸ਼ਤੇਦਾਰ ਜਿਹੜੇ ਮਤਲਬ ਘਰ ਦੇ ਜੀ ਨੇ, ਕਦੀ ਵੀ ਕਾਲ ਓਪਰੇ ਬੰਦੇ ਦੀ ਕਾਲ ਨਾ ਉਠਾਓ। ਪੁਰਾਣੀਆਂ ਗੱਲਾਂ ਨੇ, ਹੁਣ ਟੈਕਨੀਕ ਇਹਦੇ ਤੋਂ ਬਹੁਤ ਅੱਗੇ ਹੈ। ਪੈਸੇ ਨਾਲ ਸੰਬੰਧਿਤ, ਕਿਉਂਕਿ ਪੈਸੇ ਨਾਲ ਸੰਬੰਧਿਤ ਕੋਈ ਵੀ ਕਾਲ ਆਵੇ ਤੁਹਾਨੂੰ, ਭਾਵੇਂ ਬੈਂਕ ਵੱਲੋਂ, ਭਾਵੇਂ ਬਿਜਲੀ ਦੇ ਦਫ਼ਤਰ ਵੱਲੋਂ, ਕਿਸੇ ਜਾਂ ਹੋਰ ਕਿਸੇ ਡਿਪਾਰਟਮੈਂਟ ਵੱਲੋਂ, ਹਾਂਜੀ ਟੈਲੀਫੋਨ ਤੇ ਉਹਨਾਂ ਨੂੰ ਸੱਜਣੋ ਤੁਸਾਂ ਕੋਈ ਇਨਫੋਰਮੇਸ਼ਨ ਨਹੀਂ ਦੇਣੀ। ਮੈਂ ਦੱਸ ਦਿਓ ਜਰਾ ਆ ਤੁਹਾਡੇ ਕੋਲ ਆ ਫਲਾਣਾ ਆਇਆ, ਉਹਦਾ ਨੰਬਰ ਆ ਤੁਹਾਡੇ, ਜੋ ਜੋ ਉਹ ਬਹੁਤ ਟ੍ਰੇਨਡ ਲੋਕ ਨੇ ਉਹਨਾਂ ਨੂੰ, ਜੇ ਤੁਹਾਨੂੰ ਬੈਂਕ ਤਾਂ ਕੋਈ ਆਇਆ ਹੋਇਆ, ਜਾਂ ਤੁਹਾਨੂੰ ਕੋਈ ਬਿਜਲੀ ਬੋਰਡ ਚੋਂ ਆਇਆ ਤਾਂ ਉੱਥੇ ਚਲ ਜਾਓ ਕਿ ਮੈਂ ਆ ਕੇ ਆਪਣਾ ਸਾਰਾ ਕੁਛ ਦੱਸਾਂਗਾ ਆਫਿਸ ਵਿੱਚ ਆਣ ਕੇ ਤੁਹਾਨੂੰ। ਕੋਈ ਲੋੜ ਨਹੀਂ ਕਿਸੇ ਨੂੰ ਕੋਈ ਇਨਫੋਰਮੇਸ਼ਨ ਦੇ, ਬਹੁਤ ਠੱਗੀ ਟੌਪ ਤੇ ਚੱਲਣ ਡਈ ਜੇ, ਠੱਗ ਬੜੇ ਡਿਵੈਲਪ ਨੇ, ਉਹਨਾਂ ਤੱਕ ਪਹੁੰਚਣਾ ਹੀ ਉਹ, ਤੁਹਾਨੂੰ ਪਤਾ ਚੋਰ ਕਾਨੂੰਨ ਤੋਂ ਹਮੇਸ਼ਾ ਅੱਗੇ ਚੱਲਦੇ ਨੇ, ਤੇ ਇਹ ਜਿਹੜੇ ਚੋਰ ਨੇ ਇਹ ਤੇ ਬੜੇ ਹੀ ਮਾਡਰਨ ਚੋਰ ਨੇ। ਖੁਦ ਆਫਿਸ ਜਾਓ, ਬੈਂਕ ਜਾਓ, ਤੇ ਮਤਲਬ ਕਿ ਆਪ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ, ਇਹ ਮੇਰੀ ਦਰਖਾਸਤ ਹੈ। ਖਾਸ ਕਰਕੇ ਉਹ ਘੱਟ ਪੜ੍ਹਿਆ ਲਿਖਿਆ ਨੂੰ ਆਪਣਾ ਟਾਰਗੇਟ ਬਣਾਉਂਦੇ ਨੇ। ਤੇ ਦੋਸਤੋ, ਜੇ ਤੁਹਾਡੇ ਧੀ ਪੁੱਤਰ ਦੀ ਅਸ਼ਲੀਲ ਵੀਡੀਓ ਆ ਜਾਏ ਤੁਹਾਡੇ ਤੱਕ, ਕੋਈ ਤੁਹਾਨੂੰ ਭੇਜੇ, ਥਰਮਾ ਰੱਖੋ ਯਾਰ, ਇੱਕਦਮ ਅੱਗ ਬਬੂਲੇ ਨਾ ਹੋਇਆ ਕਰੋ। ਹਾਂਜੀ, ਤੁਸੀਂ ਤਾਂ ਧੀ ਪੁੱਤ ਮਾਰਨ ਤੱਕ ਜਾਂਦੇ ਹੋ ਜਦੋਂ ਉਹਦੀ ਵੀਡੀਓ ਤੁਹਾਡੇ ਸਾਹਮਣੇ ਆਏਗੀ, ਹੈ ਥੋੜਾ ਥਰਮਾ ਰੱਖੋ, ਵੇਟ ਕਰੋ ਥੋੜੀ ਜਿਹੀ। ਇਸ ਤਰ੍ਹਾਂ ਜੇ ਕਿਸੇ ਆਦਮੀ ਦੀ ਵੀ ਆ ਜਾਏ, ਜ਼ਿੰਮੇਵਾਰ ਆਦਮੀ ਦੀ, ਇਹ ਟਾਰਗੇਟ ਤਕਰੀਬਨ ਪੈਸੇ ਵਾਲੇ ਹੀ ਹੁੰਦੇ ਨੇ, ਜਿਹੜੇ ਜਦੋਂ ਬੰਦੇ ਦੀ ਆਏ ਕਿ ਉਹ ਪੈਸੇ ਵਾਲਾ ਬੰਦਾ ਹੋਏਗਾ ਜਾਂ ਪੋਜੀਸ਼ਨ ਵਾਲਾ ਬੰਦਾ ਹੋਏਗਾ, ਜਦੋਂ ਉਸ ਬੰਦੇ ਦੀ ਉਹਦੀ ਪਤਨੀ ਤੇ ਬੱਚਿਆਂ ਨੂੰ ਇਹੋ ਜਿਹੀ ਵੀਡੀਓ ਵੇਖਣ ਨੂੰ ਮਿਲੇ, ਤੇ ਉਹਦੀ ਪਲੀਜ਼ ਠਰਮਾ ਰੱਖਣ, ਵੇਟ ਕਰਨ, ਹੈ ਕਿ ਅਸਲੀਅਤ ਕੀ ਹੈ, ਅਸਲੀ ਹੈ ਕਿ ਨਕਲੀ ਹੈ। ਹਾਂਜੀ, ਇੱਕ ਤੇ ਵੀਡੀਓ ਝੂਠੀ ਪਰ ਅਜੇ ਤੁਹਾਨੂੰ ਪਤਾ ਨਹੀਂ, ਦੂਜਾ ਤੁਸਾਂ ਉਹ ਮੈਂ ਲਫ਼ਜ਼ ਕੀ ਬੋਲਾਂ, ਉਹ ਜਿਹੜਾ ਘਰ ਚ ਕਲੇਸ਼ ਨਹੀਂ ਖੜਾ ਕਰ ਲੈਂਦਾ ਹੁੰਦਾ, ਦੇਲੇ ਪਾੜ ਪਾੜ ਕੇ ਇੱਕ ਦੂਜੇ ਵੱਲ ਵੇਖਣਾ, ਉਹ ਜਿਹਦੇ ਵੱਲ ਵੇਖਣ ਡਿਆ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਕੀ ਗੱਲ ਹੈ, ਜਾਂ ਜਿਹੜਾ ਵੇਖਣ ਡਿਆ ਉਸ ਜਨਾਨੀ ਨੂੰ ਨਹੀਂ ਪਤਾ ਵੀ ਕੀ ਗੱਲ ਹੈ। ਇਹ ਤੁਸੀਂ ਪਹਿਲਾਂ ਹੀ ਜਿਹੜਾ ਘਰ ਦੇ ਵਿੱਚ ਕਲੇਸ਼ ਖੜਾ ਕਰ ਲਿਆ, ਸੰਭਾ ਰੱਖੋ, ਕਿਤੇ ਵੀ ਇਹ ਵੀਡੀਓ ਵੀ ਤੁਹਾਡੇ ਕੋਲ ਆ, ਤੁਸੀਂ ਵੀ ਇੱਥੇ ਹੀ ਹੋ, ਪਤਾ ਤੇ ਕਰੋ ਵੀ ਇਹ ਆਈ ਕਿੱਥੋਂ, ਕੀ ਹੋਇਆ, ਕਿੱਦਾਂ ਹੋਇਆ, ਕਿ ਉਧਰ ਹੀ ਤੁਸੀਂ ਫੈਸਲਾ ਕਰ ਲੈਣਾ ਅੱਧੇ ਘੰਟੇ ਦੇ ਵਿੱਚ ਹੀ, ਘੰਟੇ ਦੇ ਵਿੱਚ ਵਿੱਚ ਹੀ। ਟੈਕਨੀਕ ਵਿੱਚ ਆਉਣ ਵਾਲਾ ਸਮਾਂ, ਟੈਕਨੀਕ ਜਿਹੜੀ ਹੈ ਨਾ, ਆਉਣ ਵਾਲਾ ਸਮਾਂ ਹੋਰ ਗੁੰਝਲਦਾਰ ਤੇ ਬੜਾ ਹੀ ਟੈਕਨੀਕਲ ਹੋ ਰਿਹਾ, ਜਿਹੜਾ ਅਸ਼ਾਂਤੀ ਲੈ ਕੇ ਆ ਰਿਹਾ ਸਾਡੀ ਆਮ ਲਾਈਫ ਦੇ ਵਿੱਚ, ਬਹੁਤ ਅਸ਼ਾਂਤੀ ਹੋਵੇਗੀ ਇਹਦੇ ਨਾਲ। ਵੇਖੋ, ਹਰ ਜਿਹੜੀ ਹੁੰਦੀ ਹੈ ਨਾ

0: ਡਿਸਕਵਰੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਹੋਏ ਉਹਦੇ ਫਾਇਦੇ ਤੇ ਨੁਕਸਾਨ ਹੁੰਦੇ ਨੇ। ਮੋਬਾਈਲ ਨੇ ਸਾਨੂੰ ਕਿੰਨੇ ਫਾਇਦੇ ਦਿੱਤੇ ਨੇ, ਕਿੰਨੀ ਜ਼ਿੰਦਗੀ ਆਸਾਨ ਬਣਾਈਆਂ ਨੇ ਸਾਡੀ, ਤੇ ਨੁਕਸਾਨ ਕਿੰਨੇ ਜ਼ਿਆਦਾ, ਡਿਪੈਂਡ ਤੇ ਸਾਡੇ ਵਰਤਣ ਤੇ ਹੀ ਕਰਦਾ ਹੈ ਨਾ। ਔਰ ਤੁਹਾਨੂੰ ਤੁਸੀਂ ਆਪਣੀ ਡਿਫੈਂਸ ਵਾਸਤੇ ਪਿਸਤਲ ਦਾ ਲਾਇਸੈਂਸ ਬਣਾਉਂਦੇ ਹੋ, ਆਪਣੀ ਆਪਣੇ ਪਰਿਵਾਰ ਦੀ ਰਖਵਾਲੀ ਕਰਨ ਵਾਸਤੇ। ਮੈਂ ਇੱਕ ਐਗਜ਼ਾਮਪਲ ਦੇ ਰਿਹਾ, ਜੇ ਤੁਹਾਨੂੰ ਤੁਸੀਂ ਉਸੇ ਪਿਸਤਲ ਨਾਲ ਹੀ ਖਫਾ ਹੋ ਕੇ ਨਸ਼ੇ ਵਿੱਚ ਕਿਸੇ ਆਪਣੇ ਟੱਬਰ ਦੇ ਜੀ ਨੂੰ ਗੋਲੀ ਮਾਰ ਲਓ, ਉਹਦੇ ਚ ਪਿਸਤਲ ਦਾ ਕਸੂਰ ਨਹੀਂ। ਇਸੇ ਤਰ੍ਹਾਂ ਹੀ ਮੋਬਾਈਲ ਨੂੰ ਤੁਸੀਂ ਮਿਸ ਯੂਜ਼, ਜਿਹੜੇ ਯੰਗ ਜਨਰੇਸ਼ਨ ਨੇ ਉਹ ਮਿਸ ਯੂਜ਼ ਬਹੁਤ ਕਰ ਰਹੇ ਨੇ। ਸੋਚ ਤੇ ਠਰਮੇ ਨਾਲ ਚੱਲਣਾ ਬਹੁਤ ਵਧੀਆ ਗੱਲ ਹੁੰਦੀ ਹੈ। ਅੱਜ ਥੋੜੇ ਦਿਨਾਂ ਦੀ ਗੱਲ ਹੈ ਦੋਸਤੋ, ਮੈਂ ਇੱਕ ਘੁੱਟ ਭਰ ਲਾ, ਮੈਨੂੰ ਖੰਘ ਕਿਉਂ ਆ ਰਹੀ। ਗੱਲ ਏਦਾਂ ਹੈ ਵੀ ਇਹ ਜਿਹੜੀ ਤਕਨੀਕ ਹੈ ਨੇ ਸਾਡੀ ਜ਼ਿੰਦਗੀ ਹੋਰ ਗੁੰਝਲ ਤੇ ਸੌਖ ਵੀ ਨੇ, ਪਰ ਜ਼ਿੰਦਗੀ ਵੀ ਬੜੀ ਗੁੰਝਲਦਾਰ ਕਰਨੀ ਹੈ। ਆ ਥੋੜੇ ਦਿਨਾਂ ਦੀ ਗੱਲ ਹੈ, ਇੱਕ ਮੇਰਾ ਕਹਿ ਰਿਹਾ ਡੀ ਆਈ ਜੀ ਸੀ, ਜਿਹਨੂੰ 8 ਕਰੋੜ ਦਾ ਫਰਾਡ ਜਿਹਦੇ ਨਾਲ ਹੋਇਆ, ਜਿਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਚਲੋ ਸ਼ੁਕਰ ਹੈ ਉਹਦੀ ਜ਼ਿੰਦਗੀ ਬਚ ਗਈ। ਹੁਣ ਹੈ ਨਾ ਹੈਰਾਨੀ ਵਾਲੀ ਗੱਲ, ਹਾਈਐਸਟ ਪੋਸਟ ਦੇ ਉੱਤੇ ਇਹ ਬੰਦਾ ਹੈ, ਅਜੇ ਉਹ ਡੀ ਆਈ ਜੀ, ਸਾਰੀ ਉਮਰ ਦਾ ਐਕਸਪੀਰੀਅੰਸ ਉਹਦੇ ਕੋਲ, ਕ੍ਰਿਮੀਨਲ ਲੋਕਾਂ ਨਾਲ ਡੀਲ ਕਰਦਾ ਰਿਹਾ ਸਾਰੀ ਉਮਰ, ਕ੍ਰਾਈਮ ਬਾਰੇ ਉਹਨੂੰ ਪੂਰਾ ਨੌਲੇਜ ਹੈ ਵੀ ਲੋਕ ਕਿੱਦਾਂ ਕਿੱਦਾਂ ਦੇ ਦਾਅ ਲਾਉਂਦੇ ਨੇ, ਤੇ ਉਹ ਫਸ ਗਿਆ ਹੈ। ਤੇ ਤੁਸੀਂ ਕਿਹੜੇ ਬਾਗ ਦੀ ਮੂਵੀ ਹੋ, ਤੁਹਾਨੂੰ ਤੇ ਗੱਲਾਂ ਚ ਉਲਝਾਇਆ ਜਾ ਸਕਦਾ ਬੜੇ ਬੜੇ ਸੱਜੇ ਖੱਬੇ ਤਰੀਕੇ ਦੇ ਨਾਲ, ਜੇ ਐਡੇ ਐਡੇ ਕ੍ਰਾਈਮ ਨੂੰ ਫੜਨ ਵਾਲੇ ਲੋਕ ਖੁਦ ਹੀ ਉਹਦਾ ਸ਼ਿਕਾਰ ਹੋ ਜਾਂਦੇ ਨੇ, ਕਿੰਨਾ ਪਰੇਸ਼ਾਨ ਹੋਇਆ ਹੋਏਗਾ ਜਿਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਇਸ ਕਰਕੇ ਇਹ ਠੱਗੀ ਠੋਰੀ ਝੂਠ ਫਰਾਡ ਸਾਡੇ ਨਾ ਸਮਾਜ ਵਿਚ ਘਰ ਘਰ ਗਿਆ ਹੈਗਾ। ਹੁਣ ਤੁਸੀਂ ਰੋਜ਼ ਨਵੀਆਂ ਨਵੀਆਂ ਠੱਗੀਆਂ ਬਾਰੇ ਸੁਣਦੇ ਹੋ ਸੱਜਣੋ, ਇਹ ਕੋਈ ਇੰਜਾਇਮੈਂਟ ਦੀਆਂ ਜਾਂ ਆਹ ਉਹਦੇ ਨਾਲ ਆਹ ਹੋ ਗਿਆ ਇਹਦੇ ਨਾਲ ਆਹ ਹੋ ਗਿਆ, ਗੱਲ ਇਹ ਹੈਗਾ ਕਿ ਠੱਗੀਆਂ ਸੁਣਦੇ ਹੋ, ਇਹਨਾਂ ਤੋਂ ਸਿੱਖੋ, ਸਾਵਧਾਨ ਹੋ ਜਾਓ। ਜਦੋਂ ਤੁਹਾਡੇ ਨਾਲ ਠੱਗੀ ਵੱਜ ਗਈ ਫੇਰ ਸਾਵਧਾਨ ਹੋਏ, ਇਟਸ ਟੂ ਲੇਟ। ਉਹ ਗਲਤੀ ਆਪ ਹੀ ਕਰਕੇ ਉਹਦੇ ਤੋਂ ਸਿੱਖਣਾ ਬੜੀ ਵਧੀਆ ਗੱਲ ਹੈ, ਪਰ ਸਿਆਣਪ ਉਹ ਹੈ ਜੇ ਉਹ ਦੂਸਰੇ ਗਲਤੀਆਂ ਕਰਦੇ ਨੇ ਤੇ ਉਹਨਾਂ ਤੋਂ ਤੁਸੀਂ ਸਿੱਖੋ ਤੇ ਅਲਰਟ ਰਹੋ। ਗੱਲ ਜਰਾ ਕੋਈ ਤੁਹਾਡੇ ਕੋਲ ਟੈਲੀਫੋਨ ਹੀ ਮੰਗਦਾ ਨਾ ਵੀ ਮੇਰੀ ਬੈਟਰੀ ਡਾਊਨ ਹੋ ਗਈ ਹੈ, ਯਾਰ ਦੇਖੋ ਕਿੰਨਾ ਰੁੱਖਾ ਪਣਾ ਆ ਗਿਆ। ਕਿਸੇ ਨੂੰ ਜ਼ਰੂਰਤ ਵੀ ਹੋ ਸਕਦੀ ਹੈ ਬਈ, ਕੋਈ ਅਰਜੈਂਟ ਕੋਈ ਮੁਸੀਬਤ ਚ ਵੀ ਹੋ ਸਕਦਾ, ਤੁਸੀਂ ਉਹਨੂੰ ਇੱਕ ਸੈਕਿੰਡ ਵਿੱਚ ਦੇ ਦੋਗੇ ਨਾ ਕਾਲ ਕਰਨ ਵਾਸਤੇ, ਉਹ ਇੱਕ ਕੋਡ ਫੀਡ ਕਰ ਦੇਗਾ ਤੁਹਾਡੇ ਮੋਬਾਈਲ ਦੇ ਵਿੱਚ, ਸਾਰੀ ਇਨਫੋਰਮੇਸ਼ਨ ਸਾਰੀ ਗੱਲਬਾਤ ਉਹਨੂੰ ਵੀ ਸੁਣਿਆ ਕਰੇਗੀ ਜੋ ਤੁਸੀਂ ਕਰ ਰਹੇ ਹੋ, ਸਾਰੀ ਤੁਹਾਡਾ ਐਕਟੀਵਿਟੀਜ਼ ਉਹਦੇ ਤੱਕ ਪਹੁੰਚਣਗੀਆਂ। ਫਿਰ ਇਹਦਾ ਮਤਲਬ ਹੈ ਕਿੰਨੇ ਰੁੱਖੇ ਜੇ ਹੋ ਜਾਂਗੇ ਜੇ ਕੋਈ ਸਾਡੀ ਰਿਕੁਐਸਟ ਹੀ ਕਰੇਗਾ ਕਿ ਭਾਈ ਸਾਹਿਬ ਮੈਨੂੰ ਇੱਕ ਸੈਕਿੰਡ, ਮੈਂ ਮੋਬਾਈਲ ਚ ਮੈਂ ਸੁਨੇਹਾ ਦੇਣਾ, ਮੈਨੂੰ ਸਟੇਸ਼ਨ ਤੇ ਕੋਈ ਮੈਂ ਗੱਡੀ ਪਹਿਲਾਂ ਆ ਗਈ ਆ ਮੈਨੂੰ ਲੈ ਜਾਣ ਆਣ ਕੇ, ਤੇ ਅਸੀਂ ਕਹਾਂਗੇ ਸੌਰੀ ਭਾਈ ਸਾਹਿਬ ਮੈਂ ਨੀ ਤੁਹਾਡੀ ਕਾਲ ਕਰਵਾ ਸਕਦਾ। ਹਾਂਜੀ, ਪਰ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ, ਉਹਨੂੰ ਕਹੋ ਕਿ ਤੁਸੀਂ ਬੋਲੋ ਆਪਣਾ ਟੈਲੀਫੋਨ ਨੰਬਰ, ਹਾਂਜੀ, ਤੇ ਮੈਂ ਤੁਹਾਡਾ ਟੈਲੀਫੋਨ ਨੰਬਰ ਮਿਲਾ ਦਿੰਦਾ ਤੇ ਮੈਂ ਹੀ ਗੱਲ ਕਰਾਂਗਾ ਕਿ ਉਹ ਸਟੇਸ਼ਨ ਤੇ ਖੜਾ, ਤੁਹਾਡੀ ਦੂਰੋਂ ਹੀ ਗੱਲ ਕਰਾ ਦਿਆਂਗਾ ਤੇ ਇਹਨੂੰ ਆਣ ਕੇ ਪਿਕਅਪ ਪਰ ਅਗਲੇ ਦੇ ਹੱਥ ਚ ਨਾ ਦਿਓ, ਬਿਲਕੁਲ ਅਗਲੇ ਦੇ ਹੱਥ ਵਿਚ ਟੈਲੀਫੋਨ ਬਹੁਤ ਜ਼ਿਆਦਾ ਮਤਲਬ ਕਿ ਈਵਨ ਤੁਸੀਂ ਬੈਗ ਚ ਫੋਨ ਪਾਇਆ, ਇਹੋ ਜਿਹੇ ਵੀ ਡਿਵਾਈਸਿਸ ਹੈਗੀਆਂ ਨੇ ਤੁਹਾਡਾ ਸਾਰਾ ਡਾਟਾ ਚੁਰਾ ਲੈਣਗੇ ਇੱਕ ਮਿੰਟ ਦੇ ਵਿਚ, ਤੁਹਾਡੇ ਲਾਗੋ ਦੀ ਡਿਵਾਈਸ ਲਗਾ ਕੇ ਤੁਹਾਡਾ ਸਾਰਾ ਹੀ ਡਾਟਾ ਆ ਜਾਏਗਾ। ਜਿਹੜੇ ਜਾਪਾਨ ਵਿਚ ਇਹੋ ਜਿਹੀਆਂ ਡਿਵਾਈਸਾਂ ਤੇ ਮੋਬਾਈਲ ਦੇ ਵਿਚ ਮਤਲਬ ਕਿ ਡਿਵਾਈਸਾਂ ਵੀ ਹੈਗੀਆਂ ਨੇ ਤੇ ਮੋਬਾਈਲ ਵੀ ਨੇ ਜਾਪਾਨ ਚ ਨਹੀਂ ਕਈਆਂ ਦੇਸ਼ਾਂ ਚ ਨੇ ਕਿ ਅਗਰ ਤੁਸੀਂ ਕੋਈ ਆਪਣਾ ਪਾਰਟਨਰ ਲੱਭ ਰਹੇ ਹੋ ਤੇ ਤੁਹਾਡੀਆਂ ਜਿਹੜੀਆਂ ਮਤਲਬ ਕਿ ਹੈਬਿਟਸ ਨੇ ਜਿਸ ਤਰ੍ਹਾਂ ਤੁਸੀਂ ਸਪੋਰਟਸ ਲਾਈਕ ਕਰਦੇ ਹੋ ਆ ਪੜ੍ਹਨਾ ਲਿਖਣਾ ਘੁੰਮਣਾ ਫਿਰਨਾ ਜਾਂ ਜੋ ਉਹਦੇ ਵਿਚ ਫੀਡ ਕਰ ਛੱਡੋ ਆਪਣੇ ਮੋਬਾਈਲ ਦੇ ਵਿਚ ਠੀਕ ਹੈ ਤੇ ਕੋਈ ਤੁਸੀਂ ਗਰਲਫ੍ਰੈਂਡ ਲੱਭਦੇ ਹੋ ਨਾ ਤੇ ਉਹ ਜਿਹੜੀ ਕੋਈ ਕੁੜੀ ਇਹਨਾਂ ਹੀ ਆਦਤਾਂ ਦੀ ਮਾਲਕ ਹੋਏਗੀ ਇਹੋ ਜਿਹੀਆਂ ਆਦਤਾਂ ਨੂੰ ਲਾਈਕ ਕਰਦੀ ਹੋਏਗੀ ਜਦੋਂ ਉਹ ਤੁਹਾਡੇ ਲਾਗੂ ਦੀ ਲੰਘੇਗੀ ਉਹਦਾ ਵੀ ਬੈਲ ਵੱਜ ਜਾਏਗੀ ਤੇ ਤੁਹਾਡੀ ਵੀ ਬੈਲ ਵੱਜ ਜਾਏਗੀ ਤੇ ਜੇ ਜਿਸ ਤਰ੍ਹਾਂ ਦੀ ਤੁਸੀਂ ਪਾਰਟਨਰ ਚਾਹੁੰਦੇ ਹੋ ਵੀ ਉਹਦੀਆਂ ਆਦਤਾਂ ਇੱਦਾਂ ਦੀਆਂ ਹੋਣ ਉਹਦੀਆਂ ਇੱਦਾਂ ਦੀਆਂ ਉਹਨੇ ਵੀ ਫੀਡ ਕਰਕੇ ਰੱਖੀਆਂ ਹੋਣੀਆਂ ਵੀ ਮੈਨੂੰ ਬੰਦਾ ਇਹੋ ਜਿਹਾ ਚਾਹੀਦਾ ਹੈ ਤੁਸੀਂ ਲਿਖਿਆ ਫੀਡ ਕੀਤਾ ਕਿ ਮੈਨੂੰ ਲੜਕੀ ਇਹੋ ਜਿਹੀ ਚਾਹੀਦੀ ਹੈ ਸੱਜਣੋ ਆਉਣ ਵਾਲੇ ਸਮੇਂ ਵਿਚ ਇਹ ਡੀਪ ਫੇਕ ਤੇ AI ਦੇ ਵੱਡੇ ਵੱਡੇ ਸਕੈਂਡਲ ਨਜ਼ਰ ਆਇਆ ਕਰਨਗੇ ਪਰੇਸ਼ਾਨ ਹੋ ਜਾਗੇ ਅਸੀਂ ਤੁਸੀਂ ਸਾਡੀ ਨਿੱਜੀ ਜ਼ਿੰਦਗੀ ਰਹਿਣੀ ਨੇ ਨੌਕਰੀਆਂ ਨਹੀਂ ਜਾਂਦੀਆਂ ਰਹਿਣੀਆਂ ਨੇ ਬਹੁਤ ਸਾਰੀਆਂ ਤੇ ਜਦੋਂ ਸਾਡੇ ਕੋਲ ਨੌਕਰੀਆਂ ਹੀ ਚਲੇ ਗਈਆਂ ਤੇ ਫਿਰ ਸਾਡੀ ਉਪਜੀਵਿਕਾ ਕਿੱਥੋਂ ਆਈ ਕਮਾਵਾਂਗੇ ਕੀ ਅਸੀਂ ਹਾਂਜੀ ਪਰ ਸਰਕਾਰਾਂ ਇਹਦੇ ਤੇ ਪਾਬੰਦੀ ਲਾਉਣ ਬਾਰੇ ਸੋਚ ਰਹੀਆਂ ਨੇ ਏਡੀ ਨੀ ਕੋਈ ਗੱਲ ਕਿਉਂਕਿ ਇਹ ਬੜੇ ਘਾਤਕ ਚੀਜ਼ ਹੈ ਜਿਹੜੀ ਐਟਮ ਸ਼ਕਤੀ ਸੀ ਇਹਦੇ ਨਾਲ ਕਾਰਖਾਨੇ ਵੀ ਚਲਾਏ ਜਾ ਸਕਦੇ ਨੇ ਤੇ ਚੱਲਦੇ ਵੀ ਨੇ ਪਰ ਅਸੀਂ ਦੁਨੀਆ ਤਬਾਹ ਕਰਨ ਵਾਸਤੇ ਸੈਕੰਡ ਵਰਲਡ ਵਾਰ ਦੇ ਵਿਚ ਜਾਪਾਨ ਤੇ ਜਿਹੜੇ ਦੋ ਬੰਬ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਸੁੱਟੇ ਗਏ ਸਨ ਬੰਦੇ ਦਾ ਦਿਮਾਗ ਤੇ ਆ ਪੁੱਠਾ ਅੱਛਾ ਦੇਖੋ ਇਸ ਸ਼ਕਤੀ ਦੇ ਨਾਲ ਕਿੰਨੀ ਪ੍ਰੋਡਕਸ਼ਨ ਹੋ ਸਕਦੀ ਹੈ ਕਿੰਨੀ ਪ੍ਰੋਡਕਸ਼ਨ ਹੋ ਸਕਦੀ ਹੈ ਪਰ ਅਸੀਂ ਇਹਦੇ ਨਾਲ ਤਬਾਹੀ ਕਰਨ ਦੇ ਮੂਡ ਵਿਚ ਹੈਗੇ ਬੰਦਾ ਬਾਂਦਰ ਤੋਂ ਬਣਿਆ ਠੀਕ ਹੈ ਨਾ ਅੱਜ ਇਹ ਵਿੱਚ ਉਹਦੇ ਚ 30% ਬਾਂਦਰ ਪੁਣਾ ਬੰਦੇ ਦੇ ਵਿਚ ਇਕ ਵਾਰੀ ਨਾ ਆ ਜਿਹੜਾ ਬਿਜੜਾ ਨੀ ਹੁੰਦਾ ਵੇਖਿਆ ਉਹਦਾ ਆਲਣਾ ਬੜਾ ਫਸਟ ਕਲਾਸ ਮੀਂਹ ਨੇਰੀ ਜਿਹੜਾ ਉਹ ਖਾਸ ਕਰਕੇ ਕਿੱਕਰਾਂ ਦੇ ਲਮਕਣ ਡੇ ਹੁੰਦੇ ਨੇ ਆਲਣੇ ਕਿੰਨੇ ਇਕੱਠੇ ਉਹ ਉਸਦੇ ਸਾਈਡ ਤੇ ਥੱਲੇ ਡੂੰਘਾ ਜਿਹਾ ਇਧਰੋਂ ਦੀ ਵੜਦਾ ਅੱਗੇ ਆਂਡੇ ਜਾਂ ਬੱਚੇ ਉਹਦੇ ਹੁੰਦੇ ਨੇ ਬੜਾ ਹੀ ਸੇਫ ਹੁੰਦਾ ਉਹਦੇ ਵਿਚ ਸੀ ਤੇ ਜ਼ੋਰ ਦੀ ਮੀਂਹ ਆ ਗਿਆ ਤੇ ਉਹ ਇਧਰ ਇਧਰ ਹਿੱਲੇ ਉਹਨੂੰ ਕੋਈ ਫਰਕ ਨੀ ਪਿਆ ਉਹਦੇ ਵਿਚ ਪਾਣੀ ਵੀ ਨੀ ਆਉਂਦਾ ਤੇ ਉਸ ਦਰਖਤ ਦੇ ਉੱਤੇ ਬਾਂਦਰ ਚੜਿਆ ਸੀ ਤੇ ਉਹ ਜਿਹੜਾ ਬਾਂਦਰ ਸੀ ਨਾ ਜਿਹਦੇ ਇਧਰੋਂ ਫਾਂਡਾ ਆਵੇ ਤੇ ਉਹ ਡੈਣੇ ਦੇ ਕਦੀ ਇਧਰ ਮੂੰਹ ਲਕਾਵੇ ਕਦੀ ਇਧਰ ਮੂੰਹ ਲਕਾਵੇ ਤੇ ਵਾਲ ਉਹਦੇ ਠੰਡ ਨਾਲ ਖੜੇ ਹੋਏ ਤੇ ਮੀਂਹ ਅੱਧਾ ਪੌਣਾ ਘੰਟਾ ਵੱਧਦਾ ਰਿਹਾ ਤੇ ਬਿਜੜਾ ਬਾਂਦਰ ਵੱਲ ਵੇਖੇ ਤੇ ਬਾਂਦਰ ਜਿਹੜਾ ਸੀ ਨਾ ਉਹ ਮੀਂਹ ਤੋਂ ਬਚਣ ਦੀ ਖਾਤਰ ਕਦੀ ਉੱਪਰ ਜਾਏ ਕਦੀ ਥੱਲੇ ਜਾਏ ਕਦੀ ਇਧਰ ਕਦੀ ਉਧਰ ਪਰ ਮੀਂਹ ਤੋਂ ਉਹਦੀ ਉਹ ਬਚਾ ਨਾ ਹੋਏ ਉਹਦੀ ਪੇਸ਼ ਨਹੀਂ ਜਾ ਰਹੀ ਬਿਜੜਾ ਥੋੜਾ ਜਿਹਾ ਮਤਲਬ ਕਿ ਆਪਣੇ ਆਲਣੇ ਚੋਂ ਸਿਰ ਬਾਹਰ ਕੱਢ ਕੇ ਕਹਿੰਦਾ ਓਏ ਬਾਂਦਰਾ ਬੰਦੇ ਤੋਂ ਤੂੰ ਸੈਕਿੰਡ ਹੈ ਹਾਂਜੀ ਇੰਨਾ ਤੇਜ ਹੈ ਤੇਰੇ ਕਿਤੇ ਮਤਲਬ ਕਿ ਤੇਜ ਪੁਣਾ ਜਿਹੜਾ ਹੈਗਾ ਤੇਰੀ ਚਲਾਕੀਆਂ ਤੇਰੀਆਂ ਵੇਖਣ ਵਾਲੀਆਂ ਨੇ ਤੇ ਅੱਜ ਤੱਕ ਤੈਨੂੰ ਇੰਨੀ ਨੀ ਸਮਝ ਨਹੀਂ ਆਈ ਤੂੰ ਗਲਤ ਕੰਮਾਂ ਦੀ ਚਲਾਕ ਪੀ ਜੇ ਕਿਤੇ ਮੀਂਹ ਤੇ ਠੰਡ ਤੋਂ ਬਚਣ ਵਾਸਤੇ ਕਿਤੇ ਤੂੰ ਚਾਰ ਲੱਕੜੀਆਂ ਆਲੇ ਦੁਆਲੇ ਲਾ ਲੇ ਹੁਣ ਵੇਖ ਨਾ ਕਿੱਦਾਂ ਤੇਰੇ ਵਾਲ ਖੜੇ ਹੋਏ ਨੇ ਹੈ ਬਾਂਦਰ ਹੀ ਆ ਤੂੰ ਬਿਜੜਾ ਉਹਨੂੰ ਕਹਿੰਦਾ ਉਹ ਤੇ ਬਾਂਦਰ ਉਹਨੂੰ ਕਹਿੰਦਾ ਜਰਾ ਮੀਂਹ ਹੱਟ ਲੈਣ ਦੇ ਮੈਂ ਤੇਰੇ ਨਾਲ ਫੇਰ ਕਰਦਾ ਗੱਲ ਲਓ ਜੀ ਮੀਂਹ ਹੱਟ ਗਿਆ 15-20 ਮਿੰਟਾਂ ਬਾਅਦ ਬਾਂਦਰ ਨੇ ਮਾਰੀ ਛਾਲ ਉਹਦੇ ਆਲਣੇ ਵੱਲ ਨੂੰ ਤੇ ਉਹ ਬਿਜੜਾ ਨਿਕਲ ਕੇ ਉੱਡਿਆ ਤੇ ਕਹਿੰਦਾ ਗੱਲਾਂ ਤੇ ਬੜੀਆਂ ਕਰਦਾ ਹੈ ਟੜਾ ਹੁਣ ਉੱਡਣ ਕਿਉਂ ਡਿਆ ਖਲੋਦਾ ਜਰਾ ਮੈਂ ਤੇਰੇ ਨਾਲ ਤੇ ਉਹਨੇ ਉਹਦਾ ਆਲਣਾ ਪਾੜ ਕੇ ਚੀਰ ਕੇ ਤਬਾਹ ਕਰਕੇ ਥੱਲੇ ਸੁੱਟ ਦਿੱਤਾ ਤੇ ਕਹਿੰਦਾ ਵੱਡੀਆਂ ਅਗਰ ਮੈਨੂੰ ਮਤਾਂ ਦੇਣ ਦਿਆ ਇਹੋ ਜਿਹੀ ਬੰਦੇ ਦੀ ਵੀ ਅਕਲ ਹੈ ਅਸੀਂ ਹਰ ਚੀਜ਼ ਨੂੰ ਪੁੱਠਾ ਲਿਆ ਪੁੱਠੇ ਤਰੀਕੇ ਦੇ ਨਾਲ ਅਸੀਂ ਹਰ ਚੀਜ਼ ਨੂੰ ਇਸਤੇਮਾਲ ਕਰਦੇ ਹਾਂ ਤੇ ਆਹ ਲਓ ਜੀ ਮੈਂ ਤੁਹਾਨੂੰ ਇੱਕ ਖੂਬਸੂਰਤ ਗਿਆ ਇਹ ਕੀ ਆ ਤੇ ਆ ਕੀ ਆ ਯਾਰ ਮੈਂ ਸਾਹ ਲੱਲਾ ਥੋੜਾ ਜਿਹਾ ਤੇ ਅੱਗੋਂ ਫੇਰ ਮੈਂ ਤੁਹਾਨੂੰ ਗੱਲ ਦੱਸ
1: ਮੋਬਾਈਲ ਫੋਨ ਤੇ ਬਾਬੇ ਪ੍ਰਵਚਨ ਸੁਣਾ ਦਿੰਦੇ ਨੇ ਮੋਬਾਈਲ ਫੋਨ ਤੇ ਇਲਾਜ ਕਰ ਦਿੰਦੇ ਨੇ ਮੋਬਾਈਲ ਫੋਨ ਤੇ ਪਰਹੇਜ਼ ਦੱਸਦੇ ਨੇ ਤੇ ਮੋਬਾਈਲ ਫੋਨ ਤੇ ਚੜਾਵਾ ਲੈ ਲੈਂਦੇ ਨੇ ਉਹ ਕਿਵੇਂ ਬਈ ਹਾਲ ਸੁਣ ਲੈ ਕੇ ਕੰਨਿਆਂ ਨੂੰ ਇੱਕ ਮੋਬਾਈਲ ਬਾਬਾ ਉਹਦਾ ਭਵਿੱਖ ਫੋਨ ਤੇ ਦੱਸ ਰਿਹਾ
2: ਹੈਲੋ
1: ਜੈ ਸੰਤਾਂ ਦੀ ਕਿਸਮਤ ਵਾਲੀਆਂ ਕਰਮਾਂ ਵਾਲੀਆਂ ਭਾਗਾਂ ਵਾਲੀਆਂ ਮੁਕੱਦਰ ਤੇਰਾ ਬੜਾ ਤੇਜ ਆ ਬਾਹਰਲੇ ਦੇਸਾਂ ਨੂੰ ਜਾਏਗੀ ਹਵਾਈ ਜਹਾਜ਼ਾਂ ਦੀ ਸੈਰ ਕਰੇਗੀ ਮਾਪਿਆਂ ਨੂੰ ਸੁੱਖ ਦੇਗੀ ਨੋਟਾਂ ਦਾ ਬਿਸਤਰਾ ਵਿਛਾ ਕੇ ਸੋਇਆ ਕਰੇਗੀ ਪੰਜ ਪੰਜ ਸੌ ਦੇ ਨੋਟਾਂ ਦਾ ਲਵਾ ਦੀਏ ਸਰਾਣਾ ਤੈਨੂੰ ਇੱਕ ਵਚਨ ਕਰਕੇ ਜਾਣਾ ਬੋਲ ਵਚਨ ਕਰ ਦੀਏ ਗੁੱਸਾ ਤਾਂ ਨਹੀਂ ਕਰੇਗੀ
2: ਓ ਹੈਲੋ ਤੁਸੀਂ ਕੌਣ ਬੋਲ ਰਹੇ ਹੋ
1: ਬੁੱਲਾ ਕੀ ਜਾਣਾ ਮੈਂ ਕੌਣ ਆ ਜੋਗੀਆਂ ਫਕੀਰਾਂ ਦਾ ਕੋਈ ਨਾਂ ਨੀ ਹੁੰਦਾ ਚੇਲੀਏ ਨਾ ਮੈਂ ਪੰਡਿਤ ਨਾ ਮੈਂ ਕਾਜੀ ਪਤਾ ਨੀ ਰੱਬ ਕਿਹੜਾ ਰੰਗਾਂ ਵਿੱਚ ਰਾਜੀ ਬੰਦਾ ਸਾਰੀ ਉਮਰ ਮੈਂ ਕਰਦਾ ਮਰ ਜਾਂਦਾ ਮੈਂ ਤਾਂ ਬੱਕਰੀਆਂ ਕਰਦੀਆਂ ਹੁੰਦੀਆਂ ਨੇ ਉਹ ਚੇਲੀਏ ਕੋਈ ਗੁੜ ਦਾ ਡਲਾ ਕੋਈ ਦੁੱਧ ਦਾ ਪਲਾ ਤੇਰਾ ਕਰਦੀ ਹੈ ਭਲਾ ਤੇਰੀ ਜੈ ਜੈਕਾਰ ਹੋ ਜਾਣੀ ਹੈ ਤੈਨੂੰ ਦੇ ਦੀਏ ਗਿੱਦੜ ਸਿੰਘੀ ਵਿੰਗ ਤਣੀ ਹੱਥ ਜੋੜੀ ਪ੍ਰੇਮ ਜੋੜੀ ਸੁਰਗ ਬੂਟੀ ਜਿਮਨੀ ਬੂਟੀ ਦੇ ਦੀਏ ਫਿਰ ਮੰਨੇਗੀ ਬਾਬਿਆਂ ਨੂੰ
2: ਪਹਿਲਾਂ ਦੱਸੋ ਤੁਸੀਂ ਮੇਰਾ ਨੰਬਰ ਕਿੱਥੋਂ ਲਿਆ
1: ਗੁੱਸਾ ਖਾ ਗਈ ਲੱਗਦੀ ਹੈ ਚੇਲੀਏ ਗੁੱਸਾ ਨਾ ਕਰ ਗੁੱਸੇ ਤੋਂ ਤੈਨੂੰ ਵੀ ਜੰਤਰ ਦੇ ਕੇ ਜਾਵਾਂਗੇ 21 ਸਿੱਧਾਂ ਦਾ ਲਾਲ ਖੰਮਣੀ ਨੂੰ ਸਾਢੇ ਸੱਤ ਗੰਢਾਂ ਦੇ ਕੇ ਖੱਬੇ ਗੁੱਟਣਾ ਬਾਲੀ ਸਵਾ ਗਿਆਰਾਂ ਰੁਪਈਆਂ ਦੇ ਚੌਲ ਤਿੰਨ ਵੀਰਵਾਰ ਕੀੜਿਆਂ ਦੇ ਭੌਣ ਨੂੰ ਖਵਾਉਣ ਦਾ ਕਰਦੀ ਹੈ ਪ੍ਰਬੰਧ ਤੇ ਤੈਨੂੰ ਗੁੱਸਾ ਆਉਣਾ ਹੋ ਜੇ ਬੰਦ ਫਿਰ ਮੰਨੇਗੀ ਬਾਬਿਆਂ ਨੂੰ ਇੱਕ ਹੋਰ ਤੈਨੂੰ ਰਾਜ ਦੀ ਗੱਲ ਦੱਸਦੀ ਹੈ ਤੇਰੇ ਮਿਹਦੇ ਚ ਗਰਮੀਆਂ ਕੁੜੀਏ ਅੰਬ ਦਾ ਚਾਰ ਲਾਲ ਮਿਰਚ ਤੇ ਤੱਤੀ ਚਾਹ ਤੋਂ ਕਰ ਪਰਹੇਜ਼ ਤੇ ਮਿੱਠਾ ਰੱਖ ਥੋੜਾ ਜਿਹਾ ਤੇਜ਼ ਤੇ ਤੇਰਾ ਮਿਹਦਾ ਸਰਕਾਰੀ ਖਜ਼ਾਨੇ ਵਾਂਗੂ ਖਾਲੀ ਨਾ ਹੋ ਗਿਆ ਮੈਨੂੰ ਫਕੀਰ ਨਾ ਕਹੀਂ
2: ਤੁਹਾਨੂੰ ਕਿਵੇਂ ਪਤਾ ਮੇਰੇ ਮੇਹਦੇ ਚ ਗਰਮੀ ਆ
1: ਬੱਚਾ ਬਾਬੇ ਸਭ ਜਾਣੀ ਜਾਣਨੇ ਉੱਪਰੋਂ ਆਕਾਸ਼ਬਾਣੀ ਹੋ ਜਾਂਦੀ ਹੈ ਕਿਸਮਤ ਵਾਲੀਆਂ ਭਾਗਾਂ ਵਾਲੀਆਂ ਬਾਬਿਆਂ ਨੇ ਤੋੜਿਆ ਮੌਨ ਤੇ ਤੈਨੂੰ ਲਾ ਲਿਆ ਫੋਨ ਮੰਗ ਲੈ ਜੋ ਮੰਗਣਾ ਬੱਚਾ ਤੈਨੂੰ ਦੇ ਦੀਏ ਹੁਸਨ ਬੂਟੀ ਦਾ ਚੂਰਨ ਤੜਕੇ ਉੱਠ ਕੇ ਨਿਰਨੇ ਕਾਲ ਜੇ ਸੱਜਰੇ ਪਾਣੀ ਨਾਲ ਇੱਕ ਚਮਚਾ ਲੈ ਲਈ ਗਿਆਰਾਂ ਦਿਨਾਂ ਚ ਤੇਰਾ ਰੰਗ ਛਿੱਲੇ ਹੋਏ ਟਮਾਟਰ ਵਰਗਾ ਨਿਕਲੇ ਹੋਊਗਾ ਮੰਨੇਗੀ ਬਾਬਿਆਂ ਨੂੰ
2: ਚਲੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲੈਣੀ ਆ ਮੈਂ ਬਾਹਰਲੇ ਮੁਲਕ ਜਾਣਾ ਚਾਹੁੰਦੀ ਹਾਂ ਤੁਸੀਂ ਉਹਦੇ ਲਈ ਕੁਝ ਕਰ ਸਕਦੇ ਹੋ
1: ਉਹਦਾ ਵੀ ਕਰ ਦਿਆਂਗੇ ਇਲਾਜ ਸੁੱਖ ਲੱਗੂਗੀ ਸਵਾ ਪੰਜ ਸੌ ਰੁਪਇਆ ਇੱਕ ਦਾਰੂ ਦੀ ਬੋਤਲ ਤੇ ਕਾਲੇ ਰੰਗ ਦੀ ਮੁਰਗੀ ਤੇਰਾ ਬਾਹਰਲਾ ਕੰਮ ਵੀ ਕਰਾ ਦਿਆਂਗੇ ਫਤਿਹ ਅਠਾਰਾਂ ਕਿਸਮ ਦੇ ਸੱਪਾਂ ਦੇ ਸਿਰ ਦੀ ਹੱਡੀ ਭੋਰ ਕੇ ਬਣਾਇਆ ਹੋਇਆ ਸੁਰਮਾ ਦੇਵਾਂਗੇ ਹਰੇਕ ਮੰਗਲਵਾਰ ਤੇ ਵੀਰਵਾਰ ਨੂੰ ਸੱਜੀ ਅੱਖ ਚ ਪਾ ਸਵਾ ਦੋ ਸਲਾਈਆਂ ਤੇਰਾ ਵੀਜ਼ਾ ਰੋਕਣ ਵਾਲੇ ਗ੍ਰਹਿ ਨੂੰ ਪਾ ਲਈਏ ਨੱਥ ਤੇ ਪੂਰੇ ਦੋ ਮਹੀਨੇ ਇੱਕੀ ਦਿਨਾਂ ਬਾਅਦ ਤੇਰਾ ਪਵਾ ਦੀਏ ਜਹਾਜ਼ ਦੀ ਬਾਰੀ ਨੂੰ ਹੱਥ ਫਿਰ ਮੰਨੇਗੀ ਬਾਬਿਆਂ ਨੂੰ
2: ਚਲੋ ਮੰਨ ਤਾਂ ਮੈਂ ਜਾਊਂਗੀ ਪਰ ਉਹਦੇ ਲਈ ਮੈਨੂੰ ਕਰਨਾ ਕੀ ਪਊਗਾ
1: ਸਵਾ ਪੰਜ ਸੌ ਰੁਪਏ ਦੀ ਸੁੱਖ ਲੱਗੂਗੀ ਅੱਜ ਤੋਂ ਦੋ ਮਹੀਨੇ ਬਾਈ ਦਿਨਾਂ ਬਾਅਦ ਟੋਰਾਂਟੋ ਬੈਠੀ ਯਾਦ ਕਰੇਗੀ ਬਾਬਿਆਂ ਨੂੰ
2: ਪਰ ਬਾਬਾ ਜੀ ਮੈਨੂੰ ਗੱਲ ਦੱਸੋ ਮੈਂ ਤੈਨੂੰ ਹੁਣੇ ਪੈਸੇ ਕਿਵੇਂ ਦੇ ਸਕਦੀ ਹਾਂ
1: ਕੋਈ ਨਾ ਚੇਲੀ ਇਹਦਾ ਵੀ ਕਰ ਲਾਂਗੇ ਪ੍ਰਬੰਧ ਬਾਬਿਆਂ ਦੇ ਮੋਬਾਈਲ ਫੋਨ ਚ ਬੈਲੈਂਸ ਪਵਾ ਦੇ ਨਾਲੇ ਬਾਬਿਆਂ ਦੀ ਰਿੰਗਟੋਨ ਚੱਲ ਪੂ ਨਾਲੇ ਚਾਰ ਪੈਸੇ ਬਾਬਿਆਂ ਦੇ ਬੈਲੈਂਸ ਹੋ ਜਾਣਗੇ ਬਾਬਿਆਂ ਦੀ ਹੋ ਜਾਣੀ ਬਹਿ ਜਾ ਤੇਰੀ ਹੋ ਜਾਣੀ ਜੈ ਜੈਕਾਰ ਪੈਸੇ ਦਾ ਮਾਣ ਨੀ ਕਰੀਦਾ ਕੁੜੀ ਅੱਜ ਤੇਰੇ ਕੋਲੇ ਕੱਲ ਨੂੰ ਮੇਰੇ ਕੋਲੇ ਨਾਲੇ ਬਾਬੇ ਨਾਨਕ ਨੇ ਵੀ ਕਹਿਤਾ ਖਾਵੋ ਖਰਚੋ ਰਲ ਮਿਲ ਭਾਈ ਤੋੜ ਨਾ ਆਵੇ ਵੱਧ ਹੋ ਜਾਈ
2: ਚਲੋ ਠੀਕ ਹੈ ਇੱਕ ਗੱਲ ਹੋਰ ਮੈਂ ਨਾ ਲਵ ਮੈਰਿਜ ਕਰਾਉਣਾ ਚਾਹੁੰਦੀ ਹਾਂ ਉਹਦੇ ਲਈ ਤੁਸੀਂ ਕੁਝ ਕਰ ਸਕਦੇ ਹੋ
1: ਸਵਾ 1100 ਰੁਪਇਆ ਤੇ ਲਾਲ ਚੁੰਨੀ ਕਰਦੇ ਬਾਬਿਆਂ ਨੂੰ ਦਾਨ ਇਹਦਾ ਵੀ ਕੱਢ ਲਾਂਗੇ ਹੱਲ ਬਣ ਜੂ ਤੇਰੀ ਗੱਲ ਤੈਨੂੰ ਦੇ ਦੀਏ ਪ੍ਰੇਮ ਬੂਟੀ 16 ਕਿਸਮ ਦੀਆਂ ਸੱਪਣੀਆਂ ਦੀਆਂ ਜੀਭਾਂ ਨੂੰ ਕੇਸਰ ਤੇ ਸੰਧੂਰ ਚ ਰਗੜ ਕੇ ਬਣਾਇਆ ਹੋਇਆ ਚੂਰਨ ਦੇਵਾਂਗੇ ਸਵਾ ਮਹੀਨਾ ਸਰਾਣੇ ਦੇ ਸੱਜੇ ਪਾਸੇ ਰੱਖ ਕੇ ਸੌਂਜਾ ਕਰੀ ਪ੍ਰੇਮ ਬੂਟੀ ਦਾ ਇੱਕ ਪੱਤਾ ਵਾਲ ਬਹੁੰਦੀ ਬਹੁੰਦੀ ਸਿਰ ਤੋਂ ਵਾਰ ਕੇ ਅੱਗ ਚ ਸਾੜਨੀ ਤੇਰੇ ਵਿਰੋਧੀਆਂ ਦੇ ਮੂੰਹ ਹੋ ਜਾਣਗੇ ਬੰਦ ਤੇ ਤੇਰੀ ਲਵ ਮੈਰਿਜ ਦਾ ਹੋਜੂ ਪ੍ਰਬੰਧ ਪੂਰਾ 51 ਦਿਨਾਂ ਬਾਅਦ ਪਾ ਕੇ ਚੂੜਾ ਮਹਿੰਗਾ 12 ਕਿਲੋ ਦਾ ਲਹਿੰਗਾ ਮੈਰਿਜ ਪੈਸ ਦੀ ਸ਼ਗਨ ਵਾਲੀ ਕੁਰਸੀ ਤੇ ਬੈਠੀ ਝੂਟੇ ਲੈਂਦੀ ਹੋਏਗੀ ਫਿਰ ਮੰਨੇਗੀ ਬਾਬੇ ਨੂੰ
2: ਅੱਛਾ ਬਾਬਾ ਜੀ ਮੇਰੀ ਪੜ੍ਹਾਈ ਬਾਰੇ ਵੀ ਕੁਝ ਦੱਸੋ
1: ਇਹ ਕੰਮ ਵੀ ਤੇਰਾ ਹੋ ਜੂ ਚੇਲੀਏ ਤੈਨੂੰ ਦੇਵਾਂਗੇ ਵਿਦਿਆ ਬੂਟੀ ਦੇ 101 ਪੱਤੇ ਕਿਤਾਬ ਦੇ ਹਰੇਕ 21 ਪੰਨਿਆਂ ਬਾਅਦ ਇੱਕ ਇੱਕ ਪੱਤਾ ਮੋਬਾਈਲ ਫੋਨ ਤੋਂ 7 ਵਾਰੀ ਮਾਰ ਕੇ ਕਿਤਾਬ 'ਚ ਰੱਖ ਲਈ ਵਿਦਿਆ ਦੇਵੀ ਤੇਰਾ ਫੜੂਗੀ ਐਂਡ ਆਈਲੈਂਡ 'ਚੋਂ ਦਵਾ ਦੀਏ 7.5 ਬੈਂਡ ਵਿਦਿਆ ਬੂਟੀ ਦੇ 7 ਪੱਤਿਆਂ ਨੂੰ ਕੱਚੀ ਲੱਸੀ 'ਚ ਘੋਲ ਕੇ ਪੀਜਾ ਘਰੇ ਆਊਗਾ ਬੀਜਾ ਪੂਰੇ 4 ਮਹੀਨੇ 11 ਦਿਨਾਂ ਬਾਅਦ ਆਸਟ੍ਰੇਲੀਆ ਤੋਂ ਫੋਨ ਕਰੇਗੀ ਬਾਬਿਆਂ ਨੂੰ
2: ਬਾਬਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰੂੰਗੀ ਮੈਂ ਤਾਂ ਧੰਨ ਹੋ ਗਈ ਧੰਨ ਮੈਂ ਤਾਂ ਹੁਣੇ ਹੀ ਪੈਸੇ ਪਵਾ ਦਿੰਨੀ ਆ
1: ਜਾ ਸੰਤਾਂ ਦੀ ਜਿਉਂਦੀ ਰਹਿ ਚੇਲੀਏ ਜਾ ਸ਼ਨੀ ਦੇਵ ਬਾਬਿਆਂ ਦਾ ਨੰਬਰ ਕਰ ਲਾ ਸੇਵ ਤੇਰੀਆਂ ਹੋਰ ਵੀ ਸਹੇਲੀਆਂ ਹੋਣਗੀਆਂ ਦੁੱਖਾਂ ਦੀਆਂ ਮਾਰੀਆਂ ਉਹਨਾਂ ਨੂੰ ਕਰਾ ਕੇ ਤਿਆਰੀਆਂ ਖੁੱਲਾ ਟਾਈਮ ਕੱਢ ਕੇ ਬਸ ਵੀਰਵਾਰ ਦਾ ਦਿਨ ਛੱਡ ਕੇ ਜਦੋਂ ਮਰਜ਼ੀ ਕਰਾ ਦੀ ਗੱਲ ਤੇ ਕੱਢ ਦਾਂਗੇ ਉਹਨਾਂ ਦੇ ਦੁੱਖਾਂ ਦਾ ਵੀ ਹੱਲ ਬੋਲ ਜੈ ਸੰਤਾਂ ਦੀ
2: ਜੈ ਸੰਤਾਂ ਦੀ
1: ਉਹ ਉੱਚੀ ਬੋਲ ਜੈ ਸੰਤਾਂ ਦੀ
2: ਜੈ ਸੰਤਾਂ ਦੀ
1: ਮੰਨ ਗਈ ਨਾ ਬਾਬਿਆਂ ਨੂੰ
2: ਮੰਨ ਗਈ ਬਾਬਾ ਜੀ ਮੰਨ ਗਈ
0: ਦੋਸਤੋ ਇਹ ਬਾਬਾ ਜੀ ਹੁਣੀ ਤੁਹਾਡੇ ਅੱਜ ਕੱਲ ਦੇ ਚੀਫ ਮਿਨਿਸਟਰ ਨੇ ਵੰਡਰਫੁਲ ਕਮੇਟੀ ਤੇ ਮੈਂ ਤੁਹਾਨੂੰ ਦੋਸਤੋ ਦਿੱਲੀ ਲੈ ਕੇ ਚੱਲਦਾ ਆਪਣੇ ਆਰਾਧਨਾ ਜੀ ਹੁਣਾਂ ਵੱਲ
3: ਯੈਸ ਸਰ।
0: ਰਾਜਨਾ ਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਪ੍ਰਵਾਸ ਰੇਡੀਓ ਤੇ ਪਹੁੰਚ ਗਏ ਘਰ ਤੁਸੀਂ
3: ਜੀ? ਬਿਲਕੁਲ ਬਿਲਕੁਲ।
0: ਤੁਸੀਂ ਗਏ
3: ਪਹੁੰਚੇ?
0: ਗਏ ਕਿੱਥੇ ਸੀ?
3: ਮੈਂ ਸਤਸੰਗ ਤੇ ਗਈ ਸੀ ਸਰ।
0: ਅੱਛਾ, ਤੇ ਫਿਰ ਅੱਜ ਸਾਨੂੰ ਵੀ ਸੁਣਾਓ ਸਤਸੰਗ ਕੀ ਸਿਖਾਏ ਹੋ ਤੋਂ ਸਿੱਖ ਕੇ?
3: ਉਥੋਂ ਮੈਂ ਇਹ ਸਿੱਖ ਕੇ ਆਈ ਹਾਂ ਕਿ ਸਾਰਿਆਂ ਨੂੰ ਪਿਆਰ ਕਰਨਾ ਹੈ, ਕਿਸੇ ਦੇ ਪ੍ਰਤੀ ਕੋਈ ਦੋਸ਼ ਭਾਵ ਨਹੀਂ ਰੱਖਣਾ।
0: ਹਾਂ, ਕੋਈ ਗੱਲ ਵਾਲੀ ਹੈ ਵੈਸੇ, ਇਹ ਤਾਂ ਠੀਕ ਹੈ।
3: ਔਰ ਕਿਸੇ ਤੋਂ ਈਰਸ਼ਾ ਨਹੀਂ ਕਰਨੀ।
0: ਅੱਛਾ,
3: ਜੋ ਕੁਛ ਤੁਹਾਡੇ ਕੋਲ ਹੈ ਉਸੇ ਚ ਸ਼ੁਕਰਾਨਾ ਕਰਨਾ, ਇਸ ਪਰ ਦੀ ਗੱਲ ਦਾ।
0: ਇਹ ਤਾਂ ਬਹੁਤ ਸੋਹਣੀ ਗੱਲ ਸਿੱਖ ਕੇ ਆਏ ਹੋ ਤੁਸੀਂ। ਹਾਂਜੀ, ਵਾਹ ਜੀ
3: ਵਾਹ, ਇਹ ਗੱਲ ਮੈਂ ਹਮੇਸ਼ਾ ਸਿੱਖ ਕੇ ਆਉਂਦੀ ਹਾਂ ਜੀ।
0: ਨਾ, ਇੱਕ ਵਾਰੀ ਸਿੱਖਿਆ ਤੁਹਾਨੂੰ ਭੁੱਲ ਜਾਂਦੀ ਹੈ, ਮਹੀਨੇ ਬਾਅਦ ਫੇਰ ਸਿੱਖਣ ਜਾਂਦੇ ਹੋ, ਫੇਰ ਸਿੱਖਣ ਜਾਂਦੇ ਹੋ?
3: ਨਹੀਂ ਨਹੀਂ, ਮੈਨੂੰ ਬੜੇ ਆਦਰ ਸਤਿਕਾਰ ਨਾਲ ਉਹਨਾਂ ਨੇ ਯਾਦ ਕੀਤਾ ਸੀਗਾ ਤੇ ਫੇਰ ਇਸ ਕਰਕੇ ਮੈਨੂੰ ਜਾਣਾ ਪਿਆ।
0: ਚਲੋ ਠੀਕ ਹੈ ਜੀ, ਫੇਰ ਤੇ ਫੇਰ।
3: ਔਰ ਮੇਰੀ ਇੱਕ ਫਰੈਂਡ ਹੈ,
0: ਹਾਂਜੀ,
3: 10 ਸਾਲਾਂ ਦੀ।
0: ਹਾਂਜੀ,
3: 10 ਸਾਲਾਂ ਦੀ ਮੇਰੀ ਫਰੈਂਡ ਹੈ, ਉਹਦੇ ਘਰ ਇਹ ਸੀਗਾ ਸਤਸੰਗ ਤੇ ਉਹਨੇ ਕਿਹਾ ਦਾਦੀ ਜੀ ਆਪਕੋ ਜ਼ਰੂਰ ਆਨਾ, ਅਗਰ ਆਪ ਨਹੀਂ ਆਏ ਤੋ ਮੈਂ ਕਦੀ ਬਾਤ ਨਹੀਂ ਕਰੂੰਗੀ ਵਗੈਰਾ ਵਗੈਰਾ।
0: ਅੱਛਾ, ਫੇਰ ਤੇ ਬਈ।
3: ਹਾਂ, ਉਹਨੇ ਧਮਕੀ ਦਿੱਤੀ ਸੀ ਮੈਨੂੰ।
0: ਹਾਂਜੀ, ਫੇਰ ਤੇ ਜ਼ਰੂਰ ਜਾਣਾ ਚਾਹੀਦਾ ਤੁਸੀਂ।
3: ਹਾਂਜੀ, ਛੋਟੇ ਬੱਚੇ ਮੇਰੇ ਖਾਸ ਫਰੈਂਡ ਨੇ।
0: ਹਾਂ, ਤੁਸੀਂ ਅੱਗੇ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ। ਠੀਕ ਹੈ ਜੀ, ਫੇਰ ਅੱਜ ਫਿਰ ਤੁਸੀਂ ਰੇਡੀਓ ਤੇ ਕਿੱਦਾਂ ਦੀਆਂ ਰੌਣਕਾਂ ਲਾਉਣੀਆਂ?
3: ਰੇਡੀਓ ਤੇ ਮੈਂ ਰੌਣਕਾਂ ਲਾਉਣੀਆਂ ਨੇ ਜਿੱਦਾਂ ਹਮੇਸ਼ਾ ਲਾਉਣੀ ਉਧਰ ਲਾਈਨਾਂ ਸੁਣਾਉਣੀ ਆ।
0: ਸੁਣਾਓ।
3: ਹਾਂਜੀ,
0: ਸੁਣਾਓ।
3: ਤੇ ਇਹ ਮੇਰੇ ਭਾਵ ਨੇ
0: ਜੀ,
3: ਇਹ ਮੈਂ ਪੇਸ਼ ਕਰ ਰਹੀ ਹਾਂ। ਜਿਸ ਪਥ ਤੇ ਚਲਾ ਉਸ ਪਥ ਤੇ ਮੁਝੇ ਆਂਚਲ ਤੋਂ ਬਿਛਾਣੇ ਦੇ।
0: ਵਾਹ ਵਾਹ, ਬੜੇ ਖੂਬਸੂਰਤ ਗਾਣੇ ਤੁਸੀਂ ਸੁਣਾਉਂਦੇ ਹੋ, ਵੰਡਰਫੁਲ।
3: ਹਾਂਜੀ, ਸਾਥੀ ਮੈਂ ਸਮਝ ਕੋਈ ਬਾਤ ਨਹੀਂ, ਮੁਝੇ ਸਾਥ ਤੋ ਆਨੇ ਦੇ।
0: ਵਾਹ,
3: ਥਕ ਜਾਏਗਾ ਜਬ ਰਾਹੋਂ ਮੇ ਬਾਹੋਂ ਕਾ ਸਹਾਰਾ ਦੂੰਗੀ, ਤੇਰੇ ਸੁਨੇ ਸੁਨੇ ਜੀਵਨ ਮੇ ਮੈਂ ਪਿਆਰ ਕਾ ਰੰਗ ਭਰ ਦੂੰਗੀ।
0: ਬਸ ਜਰਾ ਗਾ ਕੇ ਸੁਣਾਓ।
3: ਅੱਛਾ ਜੀ, ਸੁਣਾ ਰਹੀ ਹਾਂ। ਸਾਡੇ ਸਾਰੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸ਼ਰੋਤਾ ਇਸ ਵੇਲੇ ਜੁੜੇ ਹੋਏ ਨੇ ਪ੍ਰਵਾਸ ਰੇਡੀਓ ਦੇ ਨਾਲ, ਔਰ ਸਾਡੇ ਸਤਿਕਾਰਯੋਗ ਬਾਡੀਆ ਸਾਹਿਬ ਨਾਲ, ਆਪ ਸਭ ਨੂੰ ਬੜੇ ਅਦਬ ਬੜੀ ਆਜ਼ੀਜ਼ੀ ਨਾਲ ਸਤਿ ਸ੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ, ਸਲਾਮ ਅਲੈਕੁਮ
0: ਜੀ। ਉਹਨਾਂ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਨਮਸਕਾਰ। ਹਾਂਜੀ
3: ਜੀ, ਥੈਂਕ ਯੂ। ਜਿਸ ਪਥ ਤੇ ਚਲਾ, ਜਿਸ

0: ਜਿਸ ਪਤੀ
1: ਆਰਾਧਨਾ ਜੀ, ਇਹ ਗਾਣਾ ਮੈਂ ਰਿਜ਼ਰਵ ਗਾਣਿਆਂ ਵਿਚ ਕਿਉਂ ਕੀਤਾ ਸੀ ਤੇ ਮੈਂ ਇਹਦੇ ਦੋ ਬੋਲ ਸੁਣਾਉਣ ਲੱਗਾ ਵਾ, ਉਹ ਤੁਹਾਨੂੰ ਨਹੀਂ ਸਮਝੇਗਾ ਤੇ ਮੈਂ ਦੋ ਬੋਲ ਦੇ ਬਾਅਦ ਫਿਰ ਤੁਹਾਡੇ ਵੱਲ ਆ ਰਿਹਾ, ਠੀਕ ਹੈ ਜੀ?
0: ਓਕੇ ਓਕੇ ਜੀ ਓਕੇ
1: ਹਾਏ ਹਾਏ ਵੰਡਰਫੁਲ।

0: ਰਾਧਨਾ ਜੀ ਮੈਂ ਆਪਦੇ ਦੋ ਬੋਲ ਪਹਿਲੇ ਸੁਣਾਣੀ ਨੇ, ਬਹੁਤ ਖੂਬਸੂਰਤ ਹੈ,
1: ਬਹੁਤ ਸੋਹਣਾ ਗਾਣਾ ਹੈ ਜੀ,
2: ਵੰਡਰਫੁਲ ਵੰਡਰਫੁਲ ਹੈ
0: ਜੀ।
1: ਗਾਣੇ ਸਾਰੇ ਲਿਖਣ ਵਾਲੇ ਨੇ ਨਾ ਜੀ, ਇਹ ਜੀਨੀਅਸ ਲੋਕ ਨੇ।
0: ਗੱਲ ਇਸ ਤਰ੍ਹਾਂ ਹੈ ਰਾਧਨਾ ਜੀ, ਪੁਰਾਣੇ ਗਾਣੇ ਇੰਨੇ ਹਿੱਟ ਕਿਉਂ ਨੇ? ਗਾਣੇ ਲਿਖਣ ਵਾਲੇ ਸ਼ਾਇਰ ਲੋਕ ਸਨ, ਉਹਨਾਂ ਨੂੰ ਲਫ਼ਜ਼ਾਂ ਦਾ ਐਡਜਸਟਮੈਂਟ ਕਰਨੀ ਆਉਂਦੀ ਸੀ। ਤਕਰੀਬਨ ਸ਼ਾਇਰੀ ਵਰਗੇ ਗਾਣੇ ਨੇ, ਫਿਰ ਗਾਣੇ ਗਾਉਣ ਵਾਲੇ ਇਸ ਤੋਂ ਵੀ ਉੱਪਰ ਲੋਕ, ਹਾਂਜੀ, ਤੇ ਰਾਧਨਾ ਜੀ ਮਿਊਜ਼ਿਕ ਵਾਲੇ ਉਸ ਤੋਂ ਵੀ ਉੱਪਰ,
1: ਬਿਲਕੁਲ ਇੱਕ ਤੋਂ ਇੱਕ
0: ਵਧ ਗਏ ਤੇ ਫਿਰ ਕਿਤੇ ਉਹ ਗਾਣੇ, ਜਿੰਨੀ ਦੇਰ ਚੰਨ ਤੇ ਤਾਰੇ ਰਹਿਣਗੇ ਇਹ ਗਾਣੇ ਸਾਡੇ ਦਿਲਾਂ ਨਾਲ ਖਿੰਦੇ ਹੀ ਰਹਿਣਗੇ। ਹੁਣ ਰਾਧਨਾ ਜੀ ਜਿਹੜੇ ਬੱਚੇ ਬਾਅਦ ਚ ਪੈਦਾ ਹੋਏ ਨੇ ਉਹ ਵੀ ਇਹਨਾਂ ਗਾਣਿਆਂ ਨੂੰ ਲਾਈਕ ਕਰਦੇ ਨੇ,
1: ਹਾਂਜੀ
0: ਹਾਂ। ਵੇਖੋ ਹੈ ਨਾ, ਸਿੱਕੇ ਬੰਦ ਗਾਣੇ ਜਦੋਂ ਮਰਜ਼ੀ ਸੁਣੋ ਉਹਦੇ ਚ ਓਨੀ ਮਿਠਾਸ ਹੀ ਮਿਲੇਗੀ,
1: ਬਿਲਕੁਲ ਪੁਰਾਣੇ ਹੋਣਗੇ ਨੀ ਜੀ।
0: ਜੀ ਬਿਲਕੁਲ ਜੀ, ਤੁਸੀਂ ਸੁਣਾਓ।
1: ਹੁਣ ਮੈਂ ਇਹ ਗੀਤ ਆਪ ਜੀ ਨੂੰ ਸੁਣਾ ਰਹੀ ਹਾਂ, ਮੇਰੇ ਬੜੇ ਹਿਰਦੇ ਦੇ ਕਰੀਬ ਆ, ਮੇਰੇ ਦਿਲ ਦੇ ਬਹੁਤ ਕਰੀਬ ਆ। ਔਰ ਅੱਜ ਮੈਂ ਦਿਨੇ ਹੀ ਸੋਚਿਆ ਸੀ ਨਾ, ਮੈਨੂੰ ਕੋਈ ਸੁਰ ਕਿਤੋਂ ਲੱਭ ਜਾਂਦਾ ਨਾ, ਕੋਈ ਗੱਲਬਾਤ ਇਵੇਂ ਦੀ ਹੁੰਦੀ ਤਾਂ ਗੀਤ ਯਾਦ ਆ ਜਾਂਦਾ, ਤੇ ਮੈਂ ਕਿਹਾ ਅੱਜ ਬਾਜਵਾ ਸਾਹਿਬ ਨੂੰ ਮੈਂ ਵੀ ਲਵਾਉਣਾ।
0: ਅੱਛਾ ਜੀ,
1: ਕਿਉਂਕਿ ਬਾਜਵਾ ਸਾਹਿਬ ਏਡੀ ਛੇਤੀ ਕਿਸੇ ਦੇ ਲਵਾਏ ਚ ਨਹੀਂ ਆਉਂਦੇ।
0: ਨਹੀਂ ਮੈਂ ਤੇ ਹਰ ਇੱਕ ਦਾ ਤਾਬਿਆਦਾਰ ਹਾਂ ਜੀ।
1: ਨਹੀਂ ਤਾਬੇਦਾਰ ਤਾਂ ਹੈਗੇ ਹੋ, ਲੇਕਿਨ ਤੁਹਾਨੂੰ ਲਵਾਉਣਾ ਕੋਈ ਮਜ਼ਾਕ ਗੱਲ ਨਹੀਂ ਹੈ ਜੀ, ਉਹ ਤਾਂ ਸਾਡੇ ਕੋਲ ਹੀ ਸੰਗੀਤ ਦਾ ਜਾਦੂ ਜਿਹੜਾ ਅਸੀਂ ਲਵਾ ਲੈਂਦੇ ਤੁਹਾਨੂੰ।
0: ਬਿਲਕੁਲ ਬਿਲਕੁਲ ਵੰਡਰਫੁਲ, ਤੁਸੀਂ ਵੀ ਹੈ ਉਹ ਉੱਪਰ ਵਾਲਾ, ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਤੁਸੀਂ ਜਦੋਂ ਵੀ ਆਉਂਦੇ ਪਿਆਰ ਵਾਲੀਆਂ ਗੱਲਾਂ ਤੇ ਰੌਣਕ ਲਾ ਕੇ ਜਾਂਦੇ ਹੋ, ਸੋਹਣੇ ਗਾਣੇ ਸੁਣਾ ਕੇ ਜਾਂਦੇ ਹੋ ਤੁਸੀਂ, ਮਤਲਬ ਕਿ ਨਾ ਇਸ ਝੂਠੇ ਠੱਗ ਤੇ ਹੇਰਾਫੇਰੀ ਸਮਾਜ, ਹੇਰਾਫੇਰੀ ਵਾਲੇ ਸਮਾਜ ਵਿਚ ਗੁਲਾਬ ਦੇ ਫੁੱਲ ਜਿਹੜਾ ਇਹ ਗੰਦ ਮੰਦ ਜਿਹੜਾ ਨਾ ਉਹ ਆਪਣੀ ਖੁਸ਼ਬੂ ਖਿਲਾਰ ਕੇ ਲੋਕਾਂ ਨੂੰ ਸਾਹ ਲੈਣ ਦਾ ਮੌਕਾ ਦਿੰਦੇ ਹੋ।
1: ਸਾਰੇ ਆਰਟਿਸਟ
0: ਗੁਲਾਬ ਦੇ
1: ਫੁੱਲ ਬਿਲਕੁਲ
0: ਜਿਹੜੇ ਸਮਾਜ ਚ ਹਾਂਜੀ
1: ਹਾਂਜੀ ਹਾਂਜੀ ਇਹ ਵੀ ਵਾਹਿਗੁਰੂ ਜੀ ਦੀ ਬਖਸ਼ ਹੈ ਜਿਹੜੀ ਉਹਨਾਂ ਨੇ ਬਖਸ਼ਿਸ਼ ਬਖਸ਼ੀ ਹੋਈ ਹੈ।
0: ਜੀ ਬਿਲਕੁਲ,
1: ਤੇ ਆਓ ਆਪਾਂ ਗੀਤ ਵੱਲ ਚੱਲਦੇ ਹਾਂ।
3: ਮੇਰਾ ਪਿਆਰ ਮੇ ਫਿਰ ਕਿਉਂ ਮੁਝਕੋ ਲਗਤਾ ਹੈ ਡਰ, ਮੇਰੇ ਜੀਵਨ ਸਾਥੀ ਬਤਾ ਕਿਉਂ ਦਿਲ

0: 哎呀，
1: 所以。不得那不过，你可怜。不能一切事的不能的你我看不得了不过没空的你

0: बहुत खूब बहुत खूब।
1: थैंक यू, थैंक यू वेरी मच। ਤੁਹਾਡਾ ਵੀ ਗਾਣ ਨੂੰ ਦਿਲ ਕਰ ਆਉਂਦਾ ਮੇਰੇ ਨਾਲ ਨਾਲ, ਹੈ ਨਾ?
0: ਉਹ ਗਾਣਾ ਹੀ ਏਡਾ ਸੋਹਣਾ ਹੁੰਦਾ, ਜਦੋਂ ਚੱਲ ਰਿਹਾ ਟ੍ਰਾਂਸਿਸਟਰ ਰੇਡੀਓ ਲੱਗਾ ਹੋਵੇ ਤੇ ਲੋਕ ਨਾਲ ਹੀ ਗਾਉਂਦੇ, ਮੈਂ ਵੀ ਰੇਡੀਓ ਦੇ ਨਾਲ ਹੀ ਦੌੜਦੇ।
1: ਹਾਂਜੀ ਹਾਂਜੀ, ਮੈਂ ਕਿਹਾ ਅੱਜ ਕੱਲ ਤਾਂ ਬੜੀਆਂ ਤਰੱਕੀਆਂ ਨੇ, ਰਾਜਾ ਸਾਹਿਬ ਗਾਣਾ ਸ਼ੁਰੂ ਹੋ ਗਿਆ, ਵੈਰੀ ਗੁੱਡ।
0: ਮੈਨੂੰ ਕੋਈ ਕਿਹਾ ਜੇ ਨਾਲ ਨਾਲ ਹੀ ਗਾ ਸਕਦਾ ਹਾਂ, ਕੱਲਾ ਨੀ।
1: ਤੇ ਗੱਲ ਸੁਣੋ, ਮਜ਼ਾ ਤਾਂ ਉਹੀ ਹੈ ਨਾ ਜਿਹੜਾ ਕੱਲਾ ਹੀ ਆਪ ਹੀ ਕਿਸ਼ਤੀ ਨਾ ਉਹ ਖੇਵੇ ਨਾ। ਨਹੀਂ ਬਈ ਨਾ ਨਹੀਂ, ਕੱਲੇ ਕੱਲੇ ਸੁਣਾਓ।
0: ਠੀਕ ਹੈ ਜੀ।
1: ਤੇ ਹਾਂ, ਹੁਣ ਮੈਂ ਤੁਹਾਨੂੰ ਲੈ ਚੱਲਦੀ ਹਾਂ ਬਹੁਤ ਪੁਰਾਣੇ ਪਿੱਛੇ, 60-65 ਸਾਲ ਪਿੱਛੇ।
0: ਅੱਛਾ।
1: ਔਰ ਇਹਦੇ ਮਿਊਜ਼ਿਕ ਡਾਇਰੈਕਟਰ ਸ਼ੰਕਰ ਜੈਕਿਸ਼ਨ ਜੀ ਸੀ। ਔਰ ਇਹ ਗਾਣੇ ਇੱਕੋ ਰਾਗ ਤੇ ਦੋਨੋਂ ਤਿੰਨੋਂ ਉਹਨਾਂ ਨੇ ਕੰਪੋਜ਼ ਕੀਤੇ ਸੀ, ਤੇ ਮੈਂ ਇੱਕ ਅੰਤਰਾ ਇਹਦਾ ਤੇ ਇੱਕ ਅੰਤਰਾ ਦੂਸਰੇ ਦਾ। ਓਕੇ,
0: ਠੀਕ ਹੈ। ਵੈਸੇ ਤੇ ਟਾਈਮ ਖਤਮ ਹੋ ਚੁੱਕਾ ਰਾਜਵੇ ਜੀ, 5 ਮਿੰਟ ਤੁਹਾਡੇ ਕੋਲ, ਠੀਕ ਹੈ ਜੀ?
1: ਮੈਂ 4 ਮਿੰਟ ਚ ਗੱਲ ਖਤਮ ਕਰ ਦੇਣੀ ਜੀ।
0: ਤੁਸੀਂ 6 ਮਿੰਟ ਚ ਕਰੋ, 1 ਮਿੰਟ ਦਾ ਕੋਈ ਚੱਕਰ ਨਹੀਂ।
1: ਔਰ ਇੱਕ ਵਾਰੀ ਫੇਰ ਵਿੱਚ ਅਨਾਊਂਸ ਕਰ ਦੇਣਾ ਚਾਹੀਦਾ, ਜਿੰਨੇ ਸਾਡੇ ਸੋਹਣੇ ਸੋਹਣੇ ਸ਼ਰੋਤਾ ਜੁੜੇ ਹੋਏ ਨੇ ਪ੍ਰਵਾਸ ਰੇਡੀਓ ਦੇ ਨਾਲ,
0: ਹਾਂਜੀ,
1: ਆਪ ਸਭ ਦੀ ਨਜ਼ਰ ਇਹ ਗੀਤ ਕਰ ਰਹੀ ਹੈ ਆਰਾਧਨਾ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਤੋਂ, ਤੇ ਆਪ ਸਭ ਦੀ ਬੜੀ ਮੈਂ ਰਿਸਪੈਕਟ ਕਰਦੀ ਹਾਂ। ਬਹੁਤ ਆਪ ਜੀ ਦਾ ਅਦਬ ਹੈ ਕਿ ਆਪ ਜੀ ਮੈਨੂੰ ਪਸੰਦ ਕਰਦੇ ਨੇ, ਮੈਂ ਅਨੇਕ ਅਨੇਕ ਧੰਨਵਾਦੀ ਹਾਂ ਆਪ ਸਭ।
0: ਲੋਕ ਵੀ ਤੁਹਾਨੂੰ ਇੰਨਾ ਹੀ ਪਸੰਦ ਕਰਦੇ ਨੇ ਆਰਾਧਨਾ ਜੀ, ਪਿਆਰ ਕਰਦੇ ਨੇ ਤੁਹਾਡੀ ਆਵਾਜ਼ ਨੂੰ ਤੇ ਤੁਹਾਨੂੰ
1: ਜੀ
0: ਜੀ।
1: ਹਾਂ, ਅੱਜ ਕੱਲ ਜਾਨੂ ਜੀ ਦਾ ਪਤਾ ਨੀ ਕਿੱਥੇ ਗੁਆਚੇ ਹੋਏ ਨੇ।
0: ਇਹ ਮੈਂ ਵੀ ਸੋਚਿਆ ਸੀ ਅੱਜ,
1: ਹਾਂਜੀ, ਕਹਿਣਾ ਤੁਹਾਡੇ ਚਾਹਣ ਵਾਲੇ ਕਿੰਨਾ ਤੁਹਾਨੂੰ ਮਿਸ ਕਰ ਰਹੇ ਨੇ, ਤੁਸੀਂ ਕਿਹੜੀ ਦੁਨੀਆਂ ਚ ਗੁਆਚੇ ਹੋ?
0: ਜਰੂਰ ਜਰੂਰ ਮੈਂ ਮੈਸੇਜ ਦਿਆਂਗਾ
1: ਤੁਹਾਨੂੰ ਜੀ। ਹਾਂਜੀ, ਬਾਬੂ ਬਹਾਰ ਨਾਜ਼ੁਕ ਨਾਜ਼ੁਕ ਕਲੀਆਂ ਕੇ

0: ਆਰਾਧਨਾ ਜੀ ਮੈਨੂੰ ਇੱਕ ਮੈਸੇਜ ਦੇ ਲੈਣ ਦਿਓ ਇਟਲੀ ਤੋਂ। ਸ਼ਾਹ ਜੀ ਤੁਹਾਡਾ ਹੁਣੇ ਹੁਣੇ ਮਿਸ ਕਾਲ ਆਈ ਹੈ ਤੇ ਮੈਂ ਆਰਾਧਨਾ ਜੀ ਹੁਣਾਂ ਤੋਂ ਬਾਅਦ ਤੁਹਾਨੂੰ ਕਾਲ ਕਰਾਂਗਾ। ਬੇਸ਼ੱਕ ਟਾਈਮ ਹੋ ਗਿਆ, ਕੋਈ ਗੱਲ ਨੀ, ਥੋੜਾ ਜਿਹਾ ਅੱਗੇ ਲੈ ਜਾਂਗੇ ਜੀ। ਆਰਾਧਨਾ ਜੀ
1: ਅੱਲਾ ਅੱਲਾ ਅੱਲਾ ਬੋਲੇ।

0: ਆਦਮੀਆਂ ਦੀ ਰੌਣਕਾਂ ਲਾ ਦਿੱਤੀਆਂ ਤੁਸੀਂ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ। ਮੈਂ ਨਾ ਇੱਕ ਜਵਾਨ ਖੂਬਸੂਰਤ ਮਟਿਆਰ ਦੀ ਹਾਵਾਂ ਭਾਵਾਂ ਤੇ ਇੱਕ ਸ਼ੇਅਰ ਲਿਖਿਆ ਕਿ ਜਦੋਂ ਜਵਾਨੀ ਹੁੰਦੀ ਹੈ ਹਾਂਜੀ ਸ਼ੀਸ਼ਾ ਵਹਿੰਦੀਆਂ ਜਾਂ ਮਤਲਬ ਕਿ ਆਪਣੇ ਆਪ ਨੂੰ ਬਹੁਤ ਖੂਬਸੂਰਤ ਜਾਂ ਉਹਨਾਂ ਦੀਆਂ ਭਾਵਨਾਵਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ
1: ਜੀ
0: ਠੀਕ ਹੈ ਜੀ ਉਹ ਤੁਹਾਡੇ ਨਾਂ ਕਰਾਂਗਾ ਕਿ ਮੇਰੇ ਹੁਸਨ ਦੇ ਥਾਂ ਥਾਂ ਚਰਚੇ ਨੇ ਚੰਨ ਚੰਨ ਬਾਰੀ ਦਣੀ ਚੰਨ ਬਾਰੀ
1: ਦਣੀ
0: ਮੇਰੇ ਹੁਸਨ ਦੇ ਥਾਂ ਥਾਂ ਚਰਚੇ ਨੇ ਚੰਨ ਬਾਰੀ ਥਾਣੀ ਝਾਤੀਆਂ ਮਾਰ ਰਿਹਾ ਲੋਕੀ ਤਾਂ ਚੰਨ ਨੂੰ ਵਹਿੰਦੇ ਨੇ ਉਹ ਕਹਿੰਦੀ ਮੈਨੂੰ ਬਾਰੀ ਥਾਣੀ ਚੰਨ ਵੇਖਣ ਡੇ ਲੋ
1: ਕਿਆ ਬਾਤ ਹੈ
0: ਮੇਰੇ ਹੁਸਨ ਦੇ ਥਾਂ ਥਾਂ ਚਰਚੇ ਨੇ ਚੰਨ ਬਾਰੀ ਥਾਣੀ ਝਾਤੀਆਂ ਮਾਰ ਰਿਹਾ ਮੇਰਾ ਦੁਪੱਟਾ ਮੈਨੂੰ ਛੇੜ ਰਿਹਾ ਸਾਹਮਣੇ ਸ਼ੀਸ਼ਾ ਵੀ ਜਿੰਦ ਮਾਰ ਰਿਹਾ
1: ਵਾਹ ਵਾਹ ਕਿਆ ਬਾਤ ਹੈ
0: ਮੇਰਾ ਦੁਪੱਟਾ ਮੈਨੂੰ ਛੇੜ ਰਿਹਾ ਸਾਹਮਣੇ ਸ਼ੀਸ਼ਾ ਵੀ ਜਿੰਦ ਮਾਰ ਰਿਹਾ ਆਹ ਮੇਰਾ ਕੋਕਾ ਤਾਰਾ ਧਰਤੀ ਦਾ ਕਰ ਸਜਦੇ ਕੁੱਲ ਸੰਸਾਰ ਨੇ
1: ਬਹੁਤ ਵਧੀਆ ਕਿਆ ਕਹਿੰਦੇ
0: ਮੇਰਾ ਕੋਕਾ ਤਾਰਾ ਧਰਤੀ ਦਾ ਕਰ ਸਜਦੇ ਕੁੱਲ ਸੰਸਾਰ ਰਿਹਾ ਗੱਭਰੂ ਸੁਪਨਿਆਂ ਚ ਮੈਨੂੰ ਉਡੀਕਦੇ ਨੇ ਕਰ ਕਣਕਣ ਮੈਨੂੰ ਪਿਆਰ ਰਿਹਾ
1: ਬਹੁਤ ਅੱਛਾ
0: ਝੁਮਕਾ ਥਾਪੀਆਂ ਦਿੰਦਾ ਗੱਲਾਂ ਤੇ ਝੁਮਕਾ ਥਾਪੀਆਂ ਦਿੰਦਾ ਗੱਲਾਂ ਤੇ ਹਾਏ ਮੈਨੂੰ ਦੀਵਾ ਅੱਖਾਂ ਮਾਰ
1: ਰਿਹਾ
0: ਉਹ ਦੀਵਾ ਹਿਲਦਾ ਨੀ ਹੁੰਦਾ ਜਦੋਂ ਜਗਦਾ ਵੇਖ ਲਓ ਜਵਾਨੀ ਕਿਸ ਤਰ੍ਹਾਂ ਮਹਿਸੂਸ ਕਰਦੀ ਹੈ ਹਾਂਜੀ
1: ਹਾਏ ਅੱਲਾ ਤੁਸੀਂ ਤਾਂ ਬੜਾ ਹੀ ਜ਼ੁਲਮ ਕਰਦੇ ਹੋ ਇਹਦੇ ਸਿਰ ਤੇ
0: ਸਵਾਲ ਹੈ ਜੀ ਯੂ ਆਰ ਸੋ ਸਵੀਟ ਥੈਂਕ ਯੂ ਵੈਰੀ ਮਚ ਹਾਂਜੀ
1: ਥੈਂਕ ਯੂ ਵੈਰੀ ਮਚ ਸਰ ਸਰ ਤੁਸੀਂ ਹੈਗੇ ਬੜੇ ਪਿਆਰੇ ਹੋ ਤਾਂ ਹੀ ਤੁਹਾਨੂੰ ਸਾਰੀ ਦੁਨੀਆ ਪਿਆਰ ਕਰਦੀ ਹੈ
0: ਮਤਲਬ ਕਿ ਦੇਖੋ ਨਾ ਇਸ ਦੁਨੀਆ ਦੇ ਵਿੱਚ ਤੁਸੀਂ ਪਿਆਰ ਨਾਲ ਹਰ ਹਰ ਬੱਚੇ ਦਾ ਜਵਾਨ ਦਾ ਬੁੱਢੇ ਦਾ ਓਪਰੇ ਲੋਕਾਂ ਦਾ ਵੀ ਦਿਲ ਜਿੱਤ ਸਕਦੇ ਹੋ
1: ਜੀ ਬਿਲਕੁਲ
0: ਜੇ ਸਾਨੂੰ ਟੈਕਨੀਕ ਤੇ ਪਿਆਰ ਨਾਲ ਬੋਲਣਾ ਆਉਂਦਾ ਹਾਂਜੀ
1: ਤੇ
0: ਮਤਲਬ ਕਿ ਕਿਸ ਤਰ੍ਹਾਂ ਤੁਹਾਨੂੰ ਦੱਸਾਂ ਫਿਰ ਜੇ ਤੁਸੀਂ ਤਿਸ ਤਰ੍ਹਾਂ ਤੁਸੀਂ ਸੋਹਣਾ ਗਾਉਂਦੇ ਹੋ ਕੋਈ ਲਿਖਾਰੀ ਹੈ ਉਹ ਜਿਹੜਾ ਕਿ ਸ਼ੇਅਰ ਲਿਖਦਾ ਨਾ ਕਈ ਲੋਕਾਂ ਦੇ ਹਾਵ ਭਾਵ ਉਹ ਕਿਸੇ ਨਾ ਕਿਸੇ ਤੇ ਢੁੱਕ ਰਿਹਾ ਹੁੰਦਾ ਉਹ ਸੋਚਦਾ ਕਿ ਮੇਰਾ ਹੀ ਮੇਰੀ ਜਿਹੜੀ ਦਿਮਾਗ ਦੀ ਗੱਲ ਹੈ ਉਹ ਹੀ ਲਿਖੀ ਹੈ ਇਹਨੇ ਉਹ ਵੀ ਬੰਦੇ ਦੀ ਹੁੰਦਰਦੀ ਇੱਧਰ ਨੂੰ ਆਉਣੀ ਸ਼ੁਰੂ ਹੋ ਜਾਂਦੀ
1: ਜੀ ਬਿਲਕੁਲ
0: ਹਾਂਜੀ ਤੇ ਫਿਰ ਤੁਸੀਂ ਸਟੇਜ ਤੇ ਕੁਛ ਕਰਕੇ ਵਿਖਾਓ ਤੇ ਵੇਖੋ ਨਾ ਕਿੰਨੀ ਦੁਨੀਆ ਤੁਸੀਂ ਸਟੇਜ ਤੇ ਕੁਛ ਕਰ ਰਹੇ ਹੋ ਡਾਂਸ ਕਰ ਰਹੇ ਹੋਗੇ ਲੈਕਚਰ ਕਰ ਰਹੇ ਹੋ ਸਪੀਚ ਕਰ ਰਹੇ ਹੋ ਕਿਸੇ ਤਰੀਕੇ ਦੀ ਵੀ ਕੋਈ ਮਿਊਜ਼ਿਕ ਵਜਾ ਰਹੇ ਹੋ ਜਾਂ ਕੋਈ ਮਤਲਬ ਕਿ ਐਟਮ ਕਰਕੇ ਵਿਖਾ ਰਹੇ ਹੋ ਦੇਖਿਆ ਕਿੰਨਿਆਂ ਲੋਕਾਂ ਦੇ ਤੁਸੀਂ ਦਿਲ ਲੁੱਟ ਰਹੇ ਹੋ
1: ਜੀ
0: ਹਾਂਜੀ ਆਹ ਜੇ ਤਰੀਕਾ ਦਿਲ ਲੁੱਟਣ ਦਾ ਹਾਂਜੀ

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਦੋਸਤੋ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਇੱਕ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜੇ ਅੱਜ ਪ੍ਰੋਗਰਾਮ ਥੋੜਾ ਜਿਹਾ ਲੇਟ ਹੋਇਆ। ਤੇ ਪਹਿਲਾ ਗੀਤ ਆਪਾਂ ਲਾਉਂਦੇ ਹਾਂ ਜੀ, ਮਾਨਕ ਸਾਹਿਬ ਦਾ ਲਾਉਂਦੇ ਹਾਂ। ਲਓ ਜੀ।

0: ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ। ਸੋਰੀ ਹਾਂਜੀ, ਤੇ ਆਪਾਂ ਆਵਾਜ਼ ਨਹੀਂ ਆ ਰਹੀ ਡਾਕਟਰ ਸਾਹਿਬ ਨਾਲ ਹੀ ਹੋ?
1: ਬਿਲਕੁਲ ਜੀ, ਬਿਲਕੁਲ ਬਿਲਕੁਲ ਸੁਣ ਰਿਹਾ ਮੈਂ,
0: ਸੁਣ ਰਿਹਾ। ਅੱਛਾ ਜੀ, ਤੇ ਡਾਕਟਰ ਗੁਰਦੀਪ ਸੰਧੂ ਸਾਹਿਬ ਜੁੜ ਗਏ ਜੀ, ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਡਾਕਟਰ ਸਾਹਿਬ ਨਾਲ, ਤੇ ਨਾਲ ਆਪਣੇ ਹੈਗੇ ਲਾਲ ਸਿੰਘ ਚੀਮਾ ਸਾਹਿਬ ਫਿਰ ਜਿਹਨੂੰ ਕੈਲੀਫੋਰਨੀਆ ਤੇ। ਸੰਧੂ ਸਾਹਿਬ ਅੱਜ ਤੁਹਾਡਾ ਹੀ ਪ੍ਰੋਗਰਾਮ ਕਰਨ ਲੱਗੇ ਹਾਂ ਮੈਂ, ਅਜੇ ਗੱਡੀ ਖੜੀ ਕੀਤੀ, ਚੀਮਾ ਸਾਹਿਬ ਦਾ ਫੋਨ ਆ ਗਿਆ, ਅਸੀਂ ਸ਼ੋਰ ਨਹੀਂ ਕਰਨਾ। ਮੈਂ ਕਿਹਾ ਓ ਮਾਈ ਗਾਡ, ਚੇਤਾ ਭੁੱਲ ਗਿਆ। ਮੈਂ ਤੇ ਭੱਜਿਆ ਭੱਜਿਆ ਆਇਆ, ਗੱਡੀ ਡਰਾਈਵਰ ਚ ਖੜੀ ਤੇ ਭੱਜ ਕੇ ਆ ਕੇ ਹੁਣ ਕਰ ਲਿਆ। ਮੈਂ ਕਿਹਾ ਡਾਕਟਰ ਸਾਹਿਬ ਦਾ ਪ੍ਰੋਗਰਾਮ ਨਹੀਂ ਮਿਸ ਕਰਨਾ। ਆਓ ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ।
1: ਬਹੁਤ ਮਿਹਰਬਾਨੀ। ਸੋ ਆਜ ਕਾ ਪ੍ਰੋਗਰਾਮ ਹਿੰਦੀ ਮੇ
0: ਜੀ,
1: ਕੱਲ ਪਰਸੋਂ ਆਪਕੇ ਪੰਜਾਬੀ ਮੇ ਥਾ, ਉਸਕੇ ਬਾਅਦ ਅੰਗਰੇਜ਼ੀ ਮੇ ਹੋ ਗਿਆ, ਔਰ ਆਜ ਮੈਨੇ ਸੋਚਾ ਕਿ ਠੀਕ ਹੈ ਆਪਕਾ ਹਿੰਦੀ ਮੇ ਹੋ ਗਿਆ।
0: ਠੀਕ ਹੈ ਜੀ।
1: ਸਿਹਤ ਵਿਗਿਆਨ ਕਾ ਪ੍ਰੋਗਰਾਮ ਸੁਣਨੇ ਵਾਲੇ ਤਮਾਮ ਸ਼ਰੋਤਾਓਂ ਕੋ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਕੀ ਓਰ ਸੇ ਬੜੇ ਪਿਆਰ ਔਰ ਸਤਿਕਾਰ ਸੇ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹੂੰ ਆਪਕਾ ਰੋਜ਼ਾਨਾ ਕਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੇਕਰ, ਔਰ ਇਹ ਪ੍ਰੋਗਰਾਮ ਰੋਜ਼ਾਨਾ 5 ਸੇ 6 ਵਜੇ ਕੈਲੀਫੋਰਨੀਆ ਪੈਸਿਫਿਕ ਸਟੈਂਡਰਡ ਟਾਈਮ ਕੇ ਮੁਤਾਬਕ ਪੇਸ਼ ਕੀਆ ਜਾਤਾ ਹੈ ਰੇਡੀਓ ਸਬਰੰਗ, ਰੇਡੀਓ ਪ੍ਰਵਾਸ, ਯੂਟਿਊਬ ਔਰ ਫੇਸਬੁੱਕ ਮੀਡੀਆ ਇਸਮੇ ਹਮੇ ਸਹਿਯੋਗ ਕਰਦੇ ਹੈ, ਔਰ ਮੈਂ ਉਨ ਸਭ ਕਾ ਧੰਨਵਾਦੀ ਹੂੰ ਕਿ ਵੋ ਅਪਡੇਟ ਕਰ ਰਹੇ ਹੈ ਕਿ ਯੇ ਮੈਸੇਜ ਸਿਹਤ ਕਾ, ਸਿਹਤ ਵਿਗਿਆਨ ਕਾ, ਇਸ ਸਰੀਰ ਕਾ ਆਪ ਤੱਕ ਪਹੁੰਚਾਇਆ ਜਾਏ। ਆਪ ਸਭ ਲੋਕ ਜਿਤਨੇ ਵੀ ਇਸਕੇ ਸਾਥ ਜੁੜੇ ਹੋਏ ਹੋ, ਉਨ ਸਭ ਕੋ ਪੂਰੀ ਤਰ੍ਹਾਂ ਸਰੀਰ ਕਾ ਗਿਆਨ ਹੋ, ਯੇ ਬਣਾ ਕੈਸੇ ਥਾ, ਇਸੇ ਚਲ ਕੈਸੇ ਰਹਾ ਹੈ, ਅਗਰ ਬਿਮਾਰ ਪੜਤਾ ਹੈ ਤੋ ਕੈਸੇ ਬਿਮਾਰ ਪੜਤਾ ਹੈ, ਅਗਰ ਬਿਮਾਰ ਪੜਤਾ ਹੈ ਤੋ ਕਿਆ ਨਿਸ਼ਾਨੀਆਂ ਹੈ, ਯੇ ਸਭੀ ਜਾਣਕਾਰੀ ਹਮ ਇਨ ਪ੍ਰੋਗਰਾਮੋ ਮੇ ਆਪਕੇ ਪਾਸ ਪਹੁੰਚਾ ਰਹੇ ਹੈ, ਔਰ ਉਮੀਦ ਕਰਤੇ ਹੈ ਕਿ ਆਪ ਜਿਤਨੇ ਵੀ ਲੋਕ ਸੁਣਨੇ ਵਾਲੇ ਹੈ ਵੋ ਔਰ ਲੋਗੋਂ ਕੋ ਵੀ ਇਸਕੇ ਸਾਥ ਜੋੜੇਗੀ, ਕਿਉਂਕਿ ਯੇ ਤੋ ਬਾਂਟਨੇ ਵਾਲੀ ਬਾਤ ਹੈ, ਜਿਤਨਾ ਬਾਂਟੋਗੇ ਉਤਨਾ ਬੜੇਗਾ, ਜਿਤਨਾ ਬਾਂਟੋਗੇ ਉਤਨਾ ਬੜੇਗਾ। ਸੋ ਵਹੀ ਨੀਤੀ ਮੇਰੀ ਹੈ, ਵਹੀ ਮੈਂ ਸਮਝਦਾ ਹਾਂ, ਅਗਰ ਆਪ ਵੀ ਅਪਣਾ ਲੇ ਤੋ ਸੋਨੇ ਤੇ ਸੁਹਾਗਾ ਹੋ ਸਕਤਾ ਹੈ, ਹਮ ਲੋਕ ਬਹੁਤ ਸਾਰੀ ਦੁਨੀਆਂ ਕੋ ਯੇ ਮੈਸੇਜ ਪਹੁੰਚਾ ਸਕਤੇ ਹੈ, ਜੋ ਕੁਦਰਤ ਨੇ ਬਣਾਇਆ ਹੈ ਸਰੀਰ, ਕੈਸੇ ਉਸਨੇ ਬਣਾਇਆ ਹੈ ਔਰ ਕੈਸੇ ਯੇ ਚਲਤਾ ਹੈ, ਉਸਕੀ ਜੋ ਜਾਣਕਾਰੀ ਅਬ ਤੱਕ ਹਮਾਰੇ ਪਾਸ ਹੈ ਵੋ ਹਮ ਆਪਕੋ ਪਹੁੰਚਾ ਰਹੇ ਹੈ, ਔਰ ਇਸ ਜਾਣਕਾਰੀ ਮੇ ਚਲਤੇ ਚਲਤੇ ਹਮ ਲੋਕ ਪਹੁੰਚ ਗਏ ਹੈ ਚੈਸਟ ਮੇ, ਔਰ ਚੈਸਟ ਮੇ ਜਿਤਨੇ ਵੀ ਇੰਪੋਰਟੈਂਟ ਸਟ੍ਰਕਚਰ ਥੇ, ਕੈਸੇ ਕੈਸੇ ਵੋ ਅਰੇਂਜ ਕੀਏ ਹੋਏ ਹੈ, ਵੋ ਮੈਨੇ ਪਿਛਲੇ ਪ੍ਰੋਗਰਾਮੋ ਮੇ ਆਪਕੇ ਸਾਥ ਸਾਂਝੇ ਕੀਏ ਥੇ, ਔਰ ਜਿਸ ਮੇ ਮੀਡੀਆ ਅਸਾਈਨਮੈਂਟ ਕੇ ਬਾਰੇ ਮੇ ਬਤਾਇਆ ਥਾ, ਜਿਸਕੋ ਹਮਨੇ ਕਾਮਨ ਪਾਥਵੇ ਬੋਲਾ ਹੈ, ਔਰ ਉਸਮੇ ਸੇ ਬਹੁਤ ਸੇ ਸਰਕੂਲੇਟਰੀ ਸਬਸਟਾਂਸ ਜੋ ਬਲੱਡ ਵੈਸਲ ਹੈ, ਆਰਟਰੀਜ ਹੈ, ਵੇਨਸ ਹੈ, ਵੋ ਯਹਾਂ ਸੇ ਪਾਸ ਕਰਤੀ ਹੈ, ਖੁਰਾਕ ਕੀ ਨਾਲੀ ਵਹਾਂ ਸੇ ਪਾਸ ਕਰਤੀ ਹੈ, ਸਾਂਸ ਕੀ ਨਾਲੀ ਵਹਾਂ ਸੇ ਪਾਸ ਕਰਤੀ ਹੈ, ਔਰ ਬਹੁਤ ਸਾਰਾ ਹਿੱਸਾ ਹਾਰਟ ਕਾ ਜੋ ਹੈ ਵੋ ਵੀ ਇਸੀ ਮੀਡੀਆ ਸਟੈਂਡ ਮੇ ਆਤਾ ਹੈ, ਲੇਕਿਨ ਜਿਤਨੇ ਵੀ ਚੀਜ਼ੋਂ ਕਾ ਮੈਨੇ ਨਾਮ ਲਿਆ ਹੈ, ਚਾਹੇ ਮੈਨੇ ਅਯੋਟਾ ਕਹਾ, ਚਾਹੇ ਮੈਂ ਲੈਰਿੰਗਸ ਕਹਾ, ਚਾਹੇ ਮੈਨੇ ਫੂਡ ਪਾਈਪ ਈਸੋਫੇਗਸ ਕਾ ਨਾਮ ਲਿਆ ਯਾ ਹਾਰਟ ਕਾ ਨਾਮ ਲਿਆ, ਯੇ ਸਭੀ ਕੇ ਸਭੀ ਅੰਗ ਆਪਣਾ ਆਪਣੇ ਗਿਲਾਫ ਮੇ ਲਪੇਟੇ ਹੋਏ ਹੈ, ਮਤਲਬ ਯੇ ਹੈ ਕਿ ਇਨਕੀ ਏਕ ਬਾਉਂਡਰੀ ਨੀਰ ਕੈਸੇ ਉਸਨੇ ਬਣਾਇਆ ਹੈ ਔਰ ਕੈਸੇ ਯੇ ਚਲਤਾ ਹੈ, ਉਸਕੀ ਜੋ ਜਾਣਕਾਰੀ ਅਬ ਤੱਕ ਹਮਾਰੇ ਪਾਸ ਹੈ ਵੋ ਹਮ ਆਪਕੋ ਪਹੁੰਚਾ ਰਹੇ ਹੈ, ਔਰ ਇਸ ਜਾਣਕਾਰੀ ਮੇ ਚਲਤੇ ਚਲਤੇ ਹਮ ਲੋਕ ਪਹੁੰਚ ਗਏ ਹੈ ਚੈਸਟ ਮੇ, ਔਰ ਚੈਸਟ ਮੇ ਜਿਤਨੇ ਵੀ ਇੰਪੋਰਟੈਂਟ ਸਟ੍ਰਕਚਰ ਥੇ, ਕੈਸੇ ਕੈਸੇ ਵੋ ਅਰੇਂਜ ਕੀਏ ਹੋਏ ਹੈ, ਵੋ ਮੈਨੇ ਪਿਛਲੇ ਪ੍ਰੋਗਰਾਮੋ ਮੇ ਆਪਕੇ ਸਾਥ ਸਾਂਝੇ ਕੀਏ ਥੇ, ਔਰ ਜਿਸ ਮੇ ਮੀਡੀਆ ਅਸਾਈਨਮੈਂਟ ਕੇ ਬਾਰੇ ਮੇ ਬਤਾਇਆ ਥਾ, ਜਿਸਕੋ ਹਮਨੇ ਕਾਮਨ ਪਾਥਵੇ ਬੋਲਾ ਹੈ, ਔਰ ਉਸਮੇ ਸੇ ਬਹੁਤ ਸੇ ਸਰਕੂਲੇਟਰੀ ਸਬਸਟਾਂਸ ਜੋ ਬਲੱਡ ਵੈਸਲ ਹੈ, ਆਰਟਰੀਜ ਹੈ, ਵੇਨਸ ਹੈ, ਵੋ ਯਹਾਂ ਸੇ ਪਾਸ ਕਰਤੀ ਹੈ, ਖੁਰਾਕ ਕੀ ਨਾਲੀ ਵਹਾਂ ਸੇ ਪਾਸ ਕਰਤੀ ਹੈ, ਸਾਂਸ ਕੀ ਨਾਲੀ ਵਹਾਂ ਸੇ ਪਾਸ ਕਰਤੀ ਹੈ, ਔਰ ਬਹੁਤ ਸਾਰਾ ਹਿੱਸਾ ਹਾਰਟ ਕਾ ਜੋ ਹੈ ਵੋ ਵੀ ਇਸੀ ਮੀਡੀਆ ਸਟੈਂਡ ਮੇ ਆਤਾ ਹੈ, ਲੇਕਿਨ ਜਿਤਨੇ ਵੀ ਚੀਜ਼ੋਂ ਕਾ ਮੈਨੇ ਨਾਮ ਲਿਆ ਹੈ, ਚਾਹੇ ਮੈਨੇ ਅਯੋਟਾ ਕਹਾ, ਚਾਹੇ ਮੈਂ ਲੈਰਿੰਗਸ ਕਹਾ, ਚਾਹੇ ਮੈਨੇ ਫੂਡ ਪਾਈਪ ਈਸੋਫੇਗਸ ਕਾ ਨਾਮ ਲਿਆ ਯਾ ਹਾਰਟ ਕਾ ਨਾਮ ਲਿਆ, ਯੇ ਸਭੀ ਕੇ ਸਭੀ ਅੰਗ ਆਪਣਾ ਆਪਣੇ ਗਿਲਾਫ ਮੇ ਲਪੇਟੇ ਹੋਏ ਹੈ, ਮਤਲਬ ਯੇ ਹੈ ਕਿ ਇਨਕੀ ਏਕ ਬਾਉਂਡਰੀ ਨਿਸ਼ਚਿਤ ਹੈ ਕਿ ਭਾਈ ਤੂੰ ਇਧਰ ਸੇ ਇਧਰ ਨਹੀਂ ਜਾਣਾ, ਤੂੰ ਇਧਰ ਸੇ ਇਧਰ ਨਹੀਂ ਜਾਣਾ।

0: जनहित विच सूचना मशहूर होम्योपैथिक कंसल्टेंट डॉक्टर गुरदीप सिंह संधू उम्र दे 75वें साल दे विच मेडिकल प्रैक्टिस दे 50 साल पूरे होण ते अमेरिकन इकॉनमी दी सब तो माड़ी हालत होण करके ए ऐलान करदे ने कि हरेक बीमार व्यक्ति जो किसी भी उम्र दे विच किसी भी बीमारी दा इलाज करांदा थक गया है तां जो भी उसकी जेब इजाजत दिंदी होवे ओही दे के इलाज करवा सकता है। बस इना ख्याल रखियो कि मुर्गी भी ना मरे ते अंडे भी मिलदे रहन, इन्हां दे इलाज करन दी समर्था बनी रहे ते तुहाडा घट खर्चे च इलाज हुंदा रहे। कॉल करो 4086871899।
1: दोस्तों डॉक्टर साहब अपने नाल फिर जुड़ गए ने कल दी तरह, सो अपना जेड़ा अधूरा प्रोग्राम विच रह गया सी ओनू पूरा करदे हां जी, ते अग्गे तो फिर आपां अगले प्रोग्राम वल भी जाया करांगे। ते अज दे शहीदी दिहाड़े दे उपर खास प्रोग्राम जेड़ा थोड़े तक असीं पहुंचा रहे हां
2: जी। पंद्रवाड़ा जो दिसंबर दा आखरी दो वीका है ओहदे संबंध विच वापरियां सिख इतिहास दियां घटनावां दा जिक्र कर रहे हां, और उन्हां घटनावां दा जिक्र करदे होया कल असां इह गल कही सी के आनंदपुर साहब दे किले तो निकलन दे कारणा दी गल व्याख्या कीती सी असी, और एक सज्जन ने भी कहा सी भी ओहदे होर भी कारण हो सकदे ने, या महासंघ दे संबंध जो असी गल कीती सी उन्होंने भी कहा सी भी होर कारण हो सकदे ने। वैसे क्योंकि मैं ते इस गल दा वैसे ही हामी आ कि हर गल तर्क संगत होनी चाहिए कि की हो सकती है कि नहीं हो सकती, या एहदे विच कुछ होर भी हो सकता है।
3: बिलकुल डॉक्टर साहब,
2: हां जी, जब तक असी वन साइडेड हो के किसी गल नूं विचारदे आं भी मैं ही ठीक हां, उस वेले असी गलती कर रहे हुंदे आं।
3: बिलकुल,
2: और इस गलती दे संबंध विच कल मैं उस तों बाद फिर होर भी इतिहास दी फरोला फराली कीती, और उस दे विचों कुछ होर एहो जिहियां बड़ियां अचंभे वालियां गल्लां निकलियां कि जिहड़ियां मैं समझदा भी साडा सिख इतिहास अगर सुनेगा तो एकदम अचंबा होएगा या मनन तैयार नहीं होएगा
3: जी।
2: सज्जन ने इतिहास दे विच लिखा आ भी साडे कोल जिस तरह नील नदी दी घाटी, नील नदी है ना
3: जी, जी बिल्कुल,
2: नील नदी दा 4000 साल पुराना रिकॉर्ड साइंसदाना ने इकट्ठा कीता होया कि एदे च कदों चढ़ा आउंदा है, कदों उतरा आउंदा है, किस किस तरह एदी जिहड़ी क्रिया है ओह चलदी है। नील नदी जिहदे च जहाज भी समुद्री जहाज भी चलदे आ
3: जी, मिस्र दे विच जी
2: सुनिया होना ओहदे बारे ज्यादा जी। इसे तरह करके एक सज्जन ने कल उस फरोला फराली दे विचों मैनू ए मिलिया भी लिखिया भी साडे कोल पिछले 200-300 साल दा रिकॉर्ड मौजूद आ कि उस समय दे विच जेड़ा समा असी दिसंबर दे दिनां दी गल कर रहे हां, उस समय दे विच उत्तरी भारत दे विच किते भी हड़ नहीं सी आउंदे, ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
3: ਜੀ।
2: ਇਹਦਾ ਮਤਲਬ ਇਹ ਆ ਭਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ, ਜੇ ਇਹ ਗੱਲ ਕਹੀ ਜਾਵੇ ਭੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ
3: ਜੀ। ਬਿਲਕੁਲ,
2: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ, ਸਾਨੂੰ ਕੁਝ ਹੋਰ ਵੇਖਣਾ ਪਏਗਾ ਵੀ ਅਸਲ ਕਾਰਨ ਕੀ ਸੀ। ਹਾਂ, ਚਾਰ ਗਰੁੱਪਾਂ ਦੇ ਵਿੱਚ ਲੜਾਈ ਹੋਈ ਜਿਹਦਾ ਕੱਲ ਵੇਰਵਾ ਅਸੀਂ ਦੇ ਚੁੱਕੇ ਹਾਂ
3: ਜੀ,
2: ਕਿਹੜੇ ਕਿਹੜੇ ਗਰੁੱਪ ਬਣ ਗਏ, ਅਲੱਗ ਅਲੱਗ ਗਰੁੱਪ ਬਣ ਗਏ ਤੇ ਪਰਿਵਾਰ ਵੀ ਵਿਛੜ ਗਿਆ ਉਸ ਹਿਸਾਬ ਦੇ, ਕੁਝ ਸਿੰਘ ਜਿਹੜੇ ਸੀਗੇ ਉਹ ਚਮਕੌਰ ਦੀ ਗਲੀ ਚ ਪਹੁੰਚੇ, ਕੁਝ ਸਿੰਘ ਕੋਟਲਾ ਨਿਹਾਲ ਸਿੰਘ ਵਾਲੇ ਪਾਸੇ ਨੂੰ ਨਿਕਲ ਗਏ, ਕੁਝ ਸਿੰਘ ਜਿਹੜੇ ਸੀਗੇ ਉਹ ਖੇੜੀ ਵਾਲੇ ਪਾਸੇ ਨਿਕਲ ਗਏ, ਤੇ ਇਸ ਤਰ੍ਹਾਂ ਦਾ ਚੌਥਾ ਵਰਤਾਂਤ ਅਸਾਂ ਇਹ ਕਿਹਾ ਸੀ ਭਈ ਇਤਿਹਾਸ ਕਹਿੰਦਾ ਵੀ ਮਨੀ ਸਿੰਘ ਦੀ ਕਮਾਂਡ ਹੇਠ ਜਿਹੜਾ ਚੌਥਾ ਜਥਾ ਸੀਗਾ ਉਹ ਉਹਦੇ ਵਿਚ ਮਾਤਾ ਸਾਹਿਬ ਕੌਰ ਤੇ ਮਾਤਾ ਜੀਤੋ ਜੀ ਸਨ ਜਿਹੜੀਆਂ ਕਿ ਦਿੱਲੀ ਨੂੰ ਚਲੇ ਗਈਆਂ, ਜਿਹੜੀ ਕਿ ਕਦੇ ਵੀ ਤਰਕ ਸੰਗਤ ਗੱਲ ਨਹੀਂ ਲੱਗਦੀ
3: ਜੀ।
2: ਪਰ ਅਸੀਂ ਜਿਹੜਾ ਲਿਖਿਆ ਹੋਇਆ ਇਤਿਹਾਸ ਸਾਡੇ ਕੋਲ ਹੈਗਾ ਅਸੀਂ ਉਹਨੂੰ ਹੀ ਦੁਹਰਾਈ ਜਾ ਰਹੇ ਹਾਂ। ਆਪਣਾ ਇੱਥੇ ਇਨ੍ਹਾਂ ਪ੍ਰੋਗਰਾਮਾਂ ਦੇ ਵਿਚ ਇਸ ਨੂੰ ਗੱਲ ਕਰਨ ਦਾ ਮਤਲਬ ਇਹ ਹੈਗਾ ਆ ਅੱਖ ਮੱਖੀ ਤੇ ਮੱਖੀ ਮਾਰਨਾ ਨਹੀਂ, ਮੱਖੀ ਤੇ ਮੱਖੀ ਮਾਰ ਕੇ ਅਸੀਂ ਨਾ ਚੱਲੀਏ, ਅਸੀਂ ਇਹ ਚੱਲੀਏ ਵੀ ਕੀ ਇਹ ਗੱਲਾਂ ਸਾਰਥਕ ਸੱਚੀਆਂ ਹੋ ਸਕਦੀਆਂ ਨੇ ਕਿ ਨਹੀਂ ਹੋ ਸਕਦੀਆਂ।
3: ਬਿਲਕੁਲ,
2: ਔਰ ਇਸ ਗੱਲ ਦੀ ਜਦ ਮੈਂ ਭੋਖ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਪਿਛਲੇ ਸਾਲ ਵੀ ਇਹ ਗੱਲ ਕਹੀ ਸੀ ਇਹਨਾਂ ਪ੍ਰੋਗਰਾਮਾਂ ਇਹਨਾਂ ਦਿਨਾਂ ਦੇ ਵਿਚ ਆ ਕੇ ਕਹੀ ਸੀਗੀ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਸਬੂਤ ਮੌਜੂਦ ਹਨ ਕਿ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿਚ ਮਾਤਾ ਜੀਤੋ ਜੀ ਤੇ ਮਾਤਾ ਸਾਹਿਬ ਕੌਰ ਦੇ ਅੰਗੂਠੇ ਸਨ ਪਾਵੇ ਆ ਵੀ ਉਥੇ ਉਹ ਸਵਰਗਵਾਸ ਹੋ ਗਏ ਸਨ, ਇਹ ਸੰਸਾਰ ਛੱਡ ਗਏ ਸਨ। ਫਿਰ ਉਸ ਤੋਂ ਬਾਅਦ ਕਿਹੜੀ ਭਾਈ ਸਾਹਿਬ ਕੌਰ ਸੀ ਜਾਂ ਕਿਹੜੀ ਜੀਤੋ ਸੀ ਜਿਨ੍ਹਾਂ ਨੂੰ ਉਹ ਲੈ ਕੇ ਦਿੱਲੀ ਚਲੇ ਗਏ? ਜਿਹੜਾ ਮਤਲਬ ਇਹ ਆ ਬਈ ਉਹ ਸਰਕਾਰ ਦੇ ਖੈਰ ਖਵਾਈ ਹੋ ਸਕਦੇ ਨੇ, ਔਰੰਗਜ਼ੇਬ ਦੇ ਖੈਰ ਖਵਾਈ ਹੋ ਸਕਦੇ ਨੇ, ਇਸ ਤਰ੍ਹਾਂ ਦੀ ਕੋਈ ਸਾਜਿਸ਼ ਹੀ ਹੋ ਸਕਦੀ ਹੈ, ਜਾਂ ਕੁਝ ਜਿਹੜੇ ਆ ਬਾਈ ਧਾਰ ਦੇ ਰਾਜੇ ਨਾਲ ਲੜਦੇ ਰਹੇ ਨੇ ਇਹਨਾਂ ਨੇ ਕੋਈ ਸਾਜਿਸ਼ ਕਰੀ ਹੋਵੇਗੀ ਕਿ ਸਨਾਤਨ ਧਰਮ ਦਾ ਮੋੜ ਇਸ ਨੂੰ ਦਿੱਤਾ ਜਾਵੇ ਔਰ ਉਹਦੇ ਕੋਲੋਂ ਇਸ ਤਰ੍ਹਾਂ ਦੀਆਂ ਕੋਤਾਹੀਆਂ ਕਰਵਾਈਆਂ ਜਾਣ ਤੇ ਇਸ ਗੱਲ ਨੂੰ ਬਦਨਾਮ ਕੀਤਾ ਜਾਵੇ, ਜਿਹੜਾ ਕਿ ਬਾਅਦ ਵਿਚ ਹੋਇਆ ਵੀ। ਔਰ ਮੈਂ ਕੱਲ ਭੱਟ ਲਈਆਂ ਦਾ ਵੀ ਰੈਫਰੈਂਸ ਤੁਹਾਨੂੰ ਦਿੱਤਾ ਸੀਗਾ ਜਿਹਦੇ ਵਿਚ ਪੰਜਵਾਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅਜੀਤ ਸਿੰਘ ਹੋਰ ਦੱਸਿਆ ਗਿਆ
3: ਜੀ।
2: ਮਤਲਬ ਦੇ ਤੌਰ ਤੇ ਹੁਣ ਰਿਪੋਰਟ ਅਸੀਂ ਕਿੱਥੋਂ ਵੇਖਦੇ ਆ, ਅਸੀਂ ਕਿਸੇ ਗੱਲ ਦੀ ਸਚਾਈ ਕਿੱਥੋਂ ਲੱਭਦੇ ਆ ਕਿ ਕੋਈ ਪੁਰਾਣਾ ਇਤਿਹਾਸ ਹੈਗਾ ਆ? ਹੁਣ ਪੁਰਾਣੇ ਇਤਿਹਾਸ ਦੇ ਵਿਚ ਲਿਖਿਆ ਹੋਇਆ ਤੇ ਅਸੀਂ ਕਈ ਵਾਰ ਮਜਬੂਰ ਹੋ ਜਾਂਦੇ ਆ ਭਾਈ ਜੇ ਇਤਿਹਾਸ ਲਿਖੀ ਹੈ ਤੇ ਗੱਲ ਸੱਚੀ ਹੋਊਗੀ। ਪਰ ਅਸੀਂ ਅੱਜ ਇਸ 21ਵੀਂ ਸਦੀ ਦੇ ਵਿਚ ਇੰਨੇ ਥੋੜੀ ਤਰਕ ਸੰਗਤ ਹੋ ਗਏ ਆ ਵੀ ਵਿਚਾਰੀਏ ਤਾਂ ਸਹੀ, ਭਾਵੇਂ ਪੁਰਾਣੇ ਇਤਿਹਾਸ ਦੇ ਵਿਚ ਸਾਨੂੰ ਲਿਖੀਆਂ ਹੋਈਆਂ ਗੱਲਾਂ ਮਿਲਦੀਆਂ ਨੇ ਵੀ ਕੀ ਇਹ ਸੱਚ ਹੋ ਵੀ ਸਕਦੀਆਂ ਨੇ ਕਿ ਨਹੀਂ ਹੋ ਸਕਦੀ?
3: ਬਿਲਕੁਲ ਜੀ।
2: ਸੋ ਜੇ ਮਾਤਾ ਜੀਤੋ ਜੀ ਜਾਂ ਮਾਤਾ ਸਾਹਿਬ ਦੇਵਾਂ ਜਾਂ ਸਾਹਿਬ ਕੌਰ ਕਹਿ ਲਓ ਤੁਸੀਂ, ਜੇ ਉਹ ਅਨੰਦਪੁਰ ਦੇ ਕਿਲੇ ਚ ਪਹਿਲਾਂ ਹੀ ਨਿਕਲਣ ਤੋਂ ਸ਼ਹੀਦ ਹੋ ਗਏ ਸੀ ਜਾਂ ਚੜਾਈ ਕਰ ਗਏ ਸੀ ਜਾਂ ਸਵਰਗਵਾਸ ਹੋ ਗਏ ਸੀ, ਤੇ ਫਿਰ ਇਹ ਤਾਂ ਸਾਰੀ ਦੀ ਸਾਰੀ ਅੱਗੇ ਵੰਡ ਬਣਾਈ ਗਈ ਹੈ ਨਾ, ਤੇ ਭੱਟ ਵਈਆਂ ਵਾਸਤੇ ਤਾਂ ਭੇਵੇਂ ਕੋਈ ਵੀ ਚਲਾ ਜਾਵੇ ਤੇ ਲਿਖਾ ਦੇ ਵੀ ਮੈਂ ਫਲਾਣਾ ਸਿੰਘ ਹੈਗਾ, ਫਲਾਣੇ ਥਾਂ ਤੋਂ ਆਇਆ ਹਾਂ, ਮੇਰਾ ਫਲਾਣਾ ਪੁੱਤਰ ਫਲਾਣਾ ਟਮਕਾਣਾ ਹੈ, ਔਰ ਉਹ ਲਿਖ ਦਿੰਦੇ ਨੇ ਪਾਂਡੇ
3: ਜੀ।
2: ਇਸ ਗੱਲ ਦਾ ਪ੍ਰੈਕਟੀਕਲ ਗਵਾਹ ਹਾਂ ਕਿ ਉੱਥੇ ਜਾਓ ਤੁਸੀਂ ਤੇ ਉਹਨਾਂ ਨੇ ਇਸ ਤਰ੍ਹਾਂ ਦੇ ਅਲੱਗ ਅਲੱਗ ਫਿਰਕੇ ਬਣਾਏ ਹੋਏ ਆ, ਉਹਨਾਂ ਦੇ ਮੁਤਾਬਕ ਕੋਈ ਵੀ ਬੰਦਾ ਜਾਏ ਉਹ ਕਿਹੜੀ ਸ਼ਨਾਖਤ ਕਰਦੇ ਨੇ, ਆਈਡੀ ਦਿਖਾਓ ਜੀ ਤੂੰ ਗੁਰਦੀਪ ਸਿੰਘ ਹੈ ਕਿ ਨਹੀਂ ਹੈ
3: ਜੀ,
2: ਤੁਸੀਂ ਦੱਸਦੇ ਹੋ ਤੇ ਉਹ ਲਿਖੀ ਜਾਂਦੇ ਆ, ਉਹਦੇ ਮੁਤਾਬਕ ਇਹ ਗੱਲ ਲਿਖਵਾਈ ਗਈ ਹੋ ਸਕਦੀ ਆ ਕਿ ਉਹ ਮਤਮੰਨਾ ਪੁੱਤਰ ਗੁਰੂ ਗੋਬਿੰਦ, ਹਾਲਾਂਕਿ ਇਹ ਆ ਵੀ ਜਦ ਗੁਰੂ ਸਾਹਿਬ ਉਸ ਵੇਲੇ ਉੱਥੇ ਮੌਜੂਦ ਹੀ ਨਹੀਂ ਹੈਗੇ
3: ਜੀ,
2: ਜਦੋਂ ਮੌਜੂਦ ਹੀ ਨਹੀਂ ਹੈਗੇ ਉਸ ਦੀ ਗਵਾਹੀ ਹੀ ਨਹੀਂ ਪਾ ਰਹੇ ਤੇ ਫਿਰ ਪੰਜਵਾਂ ਪੁੱਤਰ ਕਿਵੇਂ ਬਣ ਗਿਆ? ਬਹੁਤ ਸਾਰੀਆਂ ਗੱਲਾਂ ਜਿਹੜੀ ਆਪਾਂ ਕੱਲ ਕਰ ਚੁੱਕੇ ਹਾਂ। ਔਰ ਚਮਕੌਰ ਦੀ ਜੰਗ ਦੇ ਸੰਬੰਧ ਦੇ ਵਿਚ ਅਸੀਂ ਬਹੁਤ ਸਾਰੀ ਗੱਲਾਂ ਕੱਲ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਗੁਰੂ ਸਾਹਿਬ ਕਿਸੇ ਵੀ ਜਰਨੈਲ ਦਾ ਕਿਸੇ ਵੀ ਜੰਗ ਦੇ ਵਿਚ ਜਿੰਦਾ ਬਚ ਕੇ ਨਿਕਲ ਜਾਣਾ ਇਹ ਉਹਦੀ ਜਿੱਤ ਹੁੰਦੀ ਆ।
3: ਬਿਲਕੁਲ ਬਿਲਕੁਲ,
2: 40 ਸਿੰਘ ਹੋਣ ਔਰ ਦੂਜੇ ਪਾਸੇ ਇੰਨੀਆਂ ਸਾਰੇ ਫੌਜਾਂ ਜਿਹੜੀਆਂ ਆਪਾਂ ਕੱਲ ਗਿਣੀਆਂ ਸੀ ਉਹਦੇ ਤੇ ਟਾਈਮ ਵੇਸਟ ਨਾ ਕਰੀਏ ਵੀ ਇੰਨੀਆਂ ਸਾਰੀਆਂ ਫੌਜਾਂ ਦੇ ਹੁੰਦਿਆਂ ਹੋਇਆ ਵੀ ਇੱਕ ਜਰਨੈਲ ਦਾ ਬਚ ਨਿਕਲ ਜਾਣਾ ਇਹ ਉਹਦੀ ਯੁੱਧ ਨੀਤੀ ਦਾ ਕਮਾਲ ਸੀਗਾ।
3: ਬਿਲਕੁਲ,
2: ਔਰ ਇਹ ਯੁੱਧ ਨੀਤੀ ਦਾ ਕਮਾਲ ਹੀ ਸੀ ਕਿ 40 ਕੁ ਬੰਦੇ ਜੇ ਉਸ ਗਲੀ ਕੱਚੀ ਗਲੀ ਦੇ ਵਿਚ ਹੁੰਦਿਆਂ ਹੋਇਆ ਵੀ ਉਹਨਾਂ ਨੇ ਸਾਰਾ ਦਿਨ 22 ਤੇ 23 ਵਾਲਾ ਸਾਰਾ ਦਿਨ ਜੰਗ ਦੇ ਵਿਚ ਨਿਗਾ ਦਿੱਤਾ।
3: ਬਿਲਕੁਲ, ਲੜਾਈ ਹੁੰਦੀ ਰਹੀ,
2: ਸਮਾਂ ਉਹਨਾਂ ਨੇ ਨਿਗਾਉਣਾ ਸੀ ਤੇ ਆਪਣੀ ਪਲੈਨਿੰਗ ਕਰਨੀ ਸੀ ਔਰ ਉਸ ਪਲੈਨਿੰਗ ਦੇ ਵਿਚ ਉਹ ਕਾਮਯਾਬ ਹੋਏ ਔਰ ਅਲਟੀਮੇਟ ਅਸੀਂ ਇਤਿਹਾਸ ਸਾਰੇ ਅੱਗੇ ਗੱਲ ਕਰ ਹੀ ਚੁੱਕਿਆ, ਮੈਂ ਉਸ ਨੂੰ ਰਿਪੀਟ ਨਾ ਕਰਾਂ ਕਿ ਗੁਰੂ ਸਾਹਿਬ ਉਥੋਂ ਨਿਕਲ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਬਾਕੀ ਬਚਦੇ 11 ਸਿੰਘ ਨੇ ਉਹ ਵੀ ਸ਼ਹੀਦੀਆਂ ਪਾ ਜਾਂਦੇ ਨੇ ਲੜਦਿਆਂ ਹੋਇਆ, ਇਹ ਬਿਰਤਾਂਤ ਇਥੋਂ ਦਾ ਹੋਇਆ ਸੀਗਾ।
4: ਡਾਕਟਰ ਸਾਹਿਬ ਮੈਨੂੰ ਐਕਸਕਿਊਜ਼, ਪਰ ਜਿਹੜੇ ਦਇਆ ਸਿੰਘ ਤੇ ਧਰਮ ਸਿੰਘ ਜੀ ਸੀਗੇ ਉਹ ਤਾਂ ਫੇਰ ਗੁਰੂ ਸਾਹਿਬ ਨੂੰ ਜਾ ਕੇ ਉੱਥੇ ਮਾਛੀ ਵੱਢ ਦੇ ਜੰਗਲਾਂ ਦੇ ਵਿਚ ਮਿਲੇ ਸੀ ਨਾ?
2: ਤਿੰਨ ਜਿਹੜੇ ਸੀਗੇ ਨਾ, ਪੰਜ ਪਿਆਰੇ
4: ਉਹ
2: ਨਾਲ ਸੀ,
4: ਨਾਲ ਸੀਗੇ ਬਿਲਕੁਲ,
2: ਸੰਗਤ ਸਿੰਘ ਦੇ ਸਾਹਿਬ ਸਿੰਘ ਦੇ ਕਲਗੀ ਸਜਾ ਕੇ ਤੇ ਉਥੋਂ ਚਲੇ ਗਏ ਸੀ। ਠੀਕ ਹੈ, ਬਾਕੀ ਜਿਹੜੇ ਸੀਗੇ ਉਹਨਾਂ ਦੇ ਵਿਚੋਂ ਦੋ ਪੰਜ ਪਿਆਰਿਆਂ ਦਾ ਸਾਡਾ ਵੇਰਵਾ ਮਿਲਦਾ ਆ ਕਿ ਉਹ ਜਿਹੜਾ ਜ਼ਫਰਨਾਮਾ ਉਹਨਾਂ ਨੇ ਲਿਖਿਆ ਸੀਗਾ ਨਾ ਉਹਨੂੰ ਲੈ ਕੇ ਤੇ ਉਸ ਵੇਲੇ ਉੱਥੇ ਗਏ ਸੀ ਔਰੰਗਜ਼ੇਬ ਨੂੰ ਮਿਲਣ ਵਾਸਤੇ, ਇੱਕ ਪੰਜ ਪਿਆਰਾ ਉਹਨਾਂ ਦੇ ਨਾਲ ਸੀ ਜਦੋਂ ਉਹ ਆਪ ਖੁਦ ਦੱਖਣ ਨੂੰ ਗਏ। ਇਸ ਤਰ੍ਹਾਂ ਦੇ ਵੇਰਵੇ ਅਲੱਗ ਅਲੱਗ ਮਿਲਦੇ ਨੇ, ਪਰ ਹਜੇ ਇਸ ਦੀ ਪੜਚੋਲ ਕਰਨ ਦੀ ਲੋੜ ਹੈ ਕਿ ਜੇ ਇਹ ਗੱਲ ਹੀ ਨਹੀਂ ਬਣਦੀ ਪਈ, ਜੇ ਉਹ ਸੱਜਣ ਦਾਅਵਾ ਕਰਦੇ ਨੇ ਵੀ ਉਸ ਸਮੇਂ ਇੱਥੇ ਕੋਈ ਇਸ ਤਰ੍ਹਾਂ ਦਾ ਹੜ੍ਹ ਨਹੀਂ ਆਇਆ ਜਾਂ ਕੋਈ ਸਰਸਾ ਨਦੀ ਦੇ ਵਿਚ ਇਸ ਤਰ੍ਹਾਂ ਦਾ ਉਫਾਨ ਨਹੀਂ ਸੀ ਕਿ ਲੋਕ ਉਹਦੇ ਵਿਚ ਡੁੱਬ ਜਾਂਦੇ, ਤਾਂ ਇਸ ਗੱਲ ਦੀ ਵੀ ਘੋਖ ਕਰਨ ਦੀ ਲੋੜ ਹੈਗੀ ਆ।
3: ਹਾਂਜੀ,
2: ਖੈਰ ਆਪਾਂ ਇਹ ਗੱਲਾਂ ਆਮ ਸੰਗਤ ਵਾਸਤੇ ਛੱਡਦੇ ਜਾ ਰਹੇ ਹਾਂ, ਭਈ ਅੱਜ ਦੇ ਸਮੇਂ ਦੇ ਵਿਚ ਸ਼ੰਕੇ ਇਸ ਤਰ੍ਹਾਂ ਦੇ ਨਿਵਿਰਤ ਹੋ ਰਹੇ ਨੇ ਜਿਨ੍ਹਾਂ ਨੂੰ ਅੱਖਾਂ ਬੰਦ ਕਰਕੇ ਮੰਨਿਆ ਨਹੀਂ ਜਾ ਸਕਦਾ, ਜਿਨ੍ਹਾਂ ਦੇ ਅੱਖਾਂ ਬੰਦ ਕਰਕੇ ਚੱਲਿਆ ਵੀ ਨਹੀਂ ਜਾ ਸਕਦਾ, ਉਹਨਾਂ ਦੀ ਘੋਖ ਕਰਨ ਦੀ ਲੋੜ ਹੈ। ਸਾਡੇ ਇਤਿਹਾਸ ਦੇ ਵਿਚ ਬਹੁਤ ਕੁਝ ਐਸਾ ਰਲਗੜ ਕਰ ਦਿੱਤਾ ਗਿਆ ਜਿਹੜਾ ਸਾਡੀ ਫਿਲਾਸਫੀ ਜਿਹੜੀ ਗੁਰੂ ਨਾਨਕ ਦੀ ਫਿਲਾਸਫੀ ਸੀ ਤਰਕ ਸੰਗਤ ਉਹਦੇ ਨਾਲ ਮੇਲ ਨਹੀਂ ਖਾਂਦਾ।
3: ਬਿਲਕੁਲ
2: ਸਾਹਿਬ ਨੇ ਹਜ਼ਾਰਾਂ ਸਾਲਾਂ ਦੀਆਂ ਚੱਲੀਆਂ ਆਉਂਦੀਆਂ ਪਰੰਪਰਾਵਾਂ ਦੇ ਉੱਪਰ ਤਰਕ ਸੰਗਤ ਚੋਟ ਕੀਤੀ ਤੇ ਨਕਾਰਿਆ, ਔਰ ਇਹੀ ਗੱਲ ਸੀ ਕਿ ਇਸ ਗੱਦੀ ਦੇ ਨਾਲ ਜਾਂ ਇਸ ਵਿਚਾਰਧਾਰਾ ਦੇ ਨਾਲ ਸਨਾਤਨ ਦੀ ਉਦੋਂ ਤੋਂ ਲੈ ਕੇ ਦੁਸ਼ਮਣੀ ਸੀ, ਔਰ ਕਿੱਥੇ ਕਿੱਥੇ ਉਹਨਾਂ ਨੇ ਰਲਗੜ ਕਰ ਦਿੱਤੀ। ਇਹ ਗੱਲ ਮੈਂ ਕੱਲ ਵੀ ਦੁਹਰਾਈ ਸੀ, ਮੈਂ ਇੱਕ ਵਾਰ ਫਿਰ ਦੁਹਰਾਉਣੀ ਚਾਹੁੰਦਾ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਕਾਰਨ ਇਹ ਸੀ ਕਿ ਕੁਝ ਐਸੀਆਂ ਲਿਖਤਾਂ ਜਿਹੜੀਆਂ ਕਿ ਇਹ ਤਰਕ ਸੰਗਤ ਨਹੀਂ ਸਨ ਉਹਨਾਂ ਨੇ ਲਿਖਣ ਤੋਂ ਇਨਕਾਰ ਕਰ ਦਿੱਤਾ ਸੀਗਾ।
3: ਬਿਲਕੁਲ
2: ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਇੰਜ ਕਹਿ ਰਹੋ ਜਾਂ ਆਦਿ ਗ੍ਰੰਥ ਦੀ ਸਥਾਪਨਾ ਹੋ ਰਹੀ ਸੀ, ਪਹਿਲਾਂ ਇਹਦਾ ਨਾਂ ਪੋਥੀ ਸਾਹਿਬ ਹੀ ਸੀ, ਤੇ ਉਸ ਵੇਲੇ ਨਹੀਂ ਸੀ, ਜਿਹਦੀ ਗੱਲ ਨੇ ਬਹੁਤ ਜ਼ਿਆਦਾ ਇਰੀਟੇਸ਼ਨ ਪੈਦਾ ਕੀਤੀ ਦੋਹਾਂ ਹੀ ਕੌਮਾਂ ਵਿਚ, ਹਿੰਦੂ ਕੌਮ ਸਨਾਤਨ ਧਰਮ ਦੇ ਵਿਚ ਵੀ ਔਰ ਮੁਸਲਮਾਨਾ ਕੌਮ ਦੇ ਵਿਚ ਵੀ। ਕਾਫੀ ਤਰ੍ਹਾਂ ਉਹਨਾਂ ਨੇ ਆਖਿਆ ਵੀ ਇਹਦੇ ਚ ਇਹ ਸਾਡਾ ਦਰਜ ਨਹੀਂ ਹੁੰਦਾ, ਹਾਲਾਂਕਿ ਬਾਬਾ ਫਰੀਦ ਦੇ ਸ਼ਲੋਕ ਉਹਦੇ ਵਿਚ ਹੈਗੇ ਨੇ। ਹਾਂਜੀ
3: ਜੀ,
2: ਪਰ ਉਹ ਹੀ ਨੇ ਜਿਹੜੇ ਆਮ ਤੌਰ ਤੇ ਇਸ ਚੀਜ਼ ਦੇ ਨਾਲ ਮੇਲ ਖਾਂਦੇ ਨੇ, ਉਹੀ ਗੱਲਾਂ ਉਹਦੇ ਵਿਚ ਦਰਜ ਕੀਤੀਆਂ ਗਈਆਂ, ਬਾਕੀ ਨਹੀਂ ਹੋਈਆਂ। ਤੇ ਅਲਟੀਮੇਟ ਇਹ ਚੀਜ਼ ਦਾ ਸਿੱਟਾ ਨਿਕਲਿਆ ਜਾਂ ਇਹਨੂੰ ਬਹਾਨਾ ਬਣਾ ਕੇ ਉਹਨਾਂ ਦੀ ਸ਼ਹੀਦੀ ਹੋਈ ਆ। ਇਸੇ ਤਰ੍ਹਾਂ ਹੀ ਇਹ ਜਿਹੜੀ ਰੀਤ ਅੱਗੇ ਤੋਂ ਅੱਗੇ ਚੱਲਦੀ ਆਈ, ਜਿਹਦੀਆਂ ਆਪਾਂ ਬਹੁਤ ਸਾਰੀਆਂ ਗੱਲਾਂ ਤੇ ਕੱਲ ਕਰ ਚੁੱਕੇ ਹਾਂ, ਅੱਜ ਮੈਂ ਇੱਥੇ ਹਾਲਾਤ ਦੇ ਵਿਚ ਪਹੁੰਚਣਾ ਚਾਹੁੰਦਾ ਆ ਬਈ, ਉਸ ਤੋਂ ਬਾਅਦ ਜਿਹੜਾ ਤੀਜਾ ਜਥਾ ਅਸੀਂ ਬਣਾਉਣੇ ਆ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਸ ਦਰਿਆ ਦੇ ਵਿਚੋਂ ਲੰਘ ਕੇ ਪਿੰਡ ਸਹੇੜੀ ਪਹੁੰਚਦੇ ਆ
3: ਜੀ,
2: ਅਲਟੀਮੇਟ ਸਹੇੜੀ ਪਹੁੰਚਦੇ ਆ ਕਿ ਪਹਿਲਾਂ ਨਾ ਰਾਤ ਜਿਹੜੀ ਹੈ ਉਹ ਅਲੱਗ ਥਾਂ ਤੇ ਗੁਜ਼ਾਰੀ ਹੁੰਦੀ ਹੈ, ਔਰ ਉਸ ਤੋਂ ਬਾਅਦ ਸਾਰਾ ਬਿਰਤਾਂਤ ਤਕਰੀਬਨ ਸਾਰੀ ਸਿੱਖ ਕੌਮ ਨੇ ਸਾਰੇ ਹੀ ਗੁਰਦੁਆਰਿਆਂ ਦੇ ਵਿਚ ਸਾਰੇ ਹੀ ਪ੍ਰਚਾਰਕਾਂ ਤੋਂ ਸੁਣਿਆ ਹੋਇਆ ਕਿ ਉਥੋਂ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਥਾਣੇ ਮੋਰਿੰਡੇ ਲਿਆਂਦਾ ਗਿਆ। ਥਾਣੇ ਮੋਰਿੰਡੇ ਤੋਂ ਬਾਅਦ ਫਿਰ ਉਹਨਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਦੇ ਵਿਚ ਪੇਸ਼ ਕੀਤਾ ਗਿਆ। ਕਚਹਿਰੀ ਦੇ ਵਿਚ ਜਿਹੜੇ ਹਾਲਾਤ ਉਸ ਵੇਲੇ ਦੇ ਸਮੇਂ ਦੇ ਵਿਚ ਵਾਪਰੇ ਉਸ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਲਿਖਿਆ, ਜਿਹੜਾ ਬੁਰਜ ਦੇ ਵਿਚ ਠੰਡੇ ਬੁਰਜ ਦੇ ਵਿਚ ਉਸ ਥਾਂ ਤੇ ਰਹਿ ਹੈਗੇ ਨੇ, ਉਹਨਾਂ ਨੂੰ ਰੱਖਿਆ ਗਿਆ ਬਿਨਾਂ ਕਿਸੇ ਸੇਫਟੀ ਦੇ, ਔਰ ਉਥੇ ਮੋਤੀ ਮਹਿਰਾ ਵੱਲੋਂ ਦੁੱਧ ਉਹਨਾਂ ਨੂੰ ਪਿਆਇਆ ਗਿਆ ਤੇ ਕਿਸ ਤਰ੍ਹਾਂ ਉਹਨੇ ਘਰ ਦੇ ਕਹਿਣੇ ਵੀ ਤੇ ਹੋਰ ਸਾਰਾ ਕੁਛ ਵੇਚ ਕੇ ਵੀ ਉਹਨਾਂ ਨੂੰ ਦੁੱਧ ਪਿਆਉਣ ਵਾਸਤੇ ਇਹ ਕੁਰਬਾਨੀ ਕੀਤੀ, ਜਦੋਂ ਕਿ ਪਤਾ ਸੀ ਕਿ ਇਹ ਇਸ ਵੇਲੇ ਸਰਕਾਰ ਦੇ ਖਿਲਾਫ਼ ਨੇ ਤੇ ਮੈਂ ਇਹਨਾਂ ਦੇ ਨਾਲ ਜਦੋਂ ਵੀ ਕੋਈ ਹਮਦਰਦੀ ਕਰ ਰਿਹਾ ਇਹਦਾ ਇਲਜ਼ਾਮ ਨਾ ਮੈਨੂੰ ਭੁਗਤਣਾ ਪੈਣਾ ਆ। ਇਤਿਹਾਸ ਇਹ ਕਹਿੰਦਾ ਆ ਵੀ ਉਹਦਾ ਸਾਰਾ ਪਰਿਵਾਰ ਜਿਹੜਾ ਸੀ ਪੀੜਿਆ ਗਿਆ ਸੀਗਾ, ਉਸ ਵੇਲੇ ਦੀਆਂ ਸਜਾਵਾਂ ਦੇ ਮੁਤਾਬਕ ਖਤਮ ਕਰ ਦਿੱਤਾ ਗਿਆ ਸੀਗਾ। ਔਰ ਅੱਜ ਵੀ ਅਸੀਂ ਮੋਤੀ ਮਹਿਰਾ ਨੂੰ ਇਸੇ ਕਰਕੇ ਬੜੇ ਸਤਿਕਾਰ ਦੇ ਨਾਲ ਯਾਦ ਕਰਦੇ ਹਾਂ ਭਈ ਉਹਨਾਂ ਨੇ ਐਸਾ ਕੁਝ ਕੀਤਾ। ਦੂਸਰੀ ਗੱਲ ਐਸੀ ਹੋਈ ਕਿ ਇਸ ਕਚਹਿਰੀ ਦੇ ਵਿਚ ਅਸੀਂ ਇਹ ਸਮਝਦੇ ਹਾਂ ਭਈ ਜਿਹੜੇ ਮਲੇਰਕੋਟਲਾ ਦੇ ਉਸ ਵੇਲੇ ਦੇ ਸਰਵੇ ਸਰਵਾਈ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ, ਕਿਉਂਕਿ ਉਹ ਸ਼ੇਰ ਨਵਾਬ ਖਾਂ ਨਵਾਬ ਦੀ ਉਪਾਧੀ ਕਿਹਨਾਂ ਨੂੰ ਮਿਲਦੀ ਹੈ ਤੁਸੀਂ ਸਾਰੇ ਸਮਝਦੇ, ਜਿਵੇਂ ਸਾਡੇ ਆਪਣੇ ਰਾਏ ਬਹਾਦਰ ਵਗੈਰਾ ਮਿਲਦੇ ਸੀ, ਇਹ ਹੁੰਦੀ ਤੇ ਇਸ ਤਰ੍ਹਾਂ ਹੀ ਸੀ। ਜਿਹੜੇ ਜ਼ਿਆਦਾ ਵੱਡੇ ਝੋਲੀ ਚੁੱਕ ਹੁੰਦੇ ਸੀ ਜਾਂ ਜਿਹੜੇ ਜ਼ਿਆਦਾ ਵੱਡੇ ਸਰਕਾਰ ਦੇ ਖੈਰ ਖਵਾ ਹੁੰਦੇ ਸੀ ਉਹਨਾਂ ਨੂੰ ਇਹੋ ਜਿਹੀਆਂ ਉਪਾਧੀਆਂ ਨਾਲ ਨਵਾਜਿਆ ਜਾਂਦਾ ਸੀ, ਭਾਵ ਕਿ ਉਹ ਕੱਟੜ ਮੁਸਲਮਾਨ ਸੀਗਾ
3: ਜੀ।
2: ਪਰ ਉਹਦੀ ਕੱਟੜਤਾਈ ਦੇ ਵਿਚ ਇਸ ਤਰ੍ਹਾਂ ਦੀ ਕੱਟੜਤਾਈ ਨਹੀਂ ਸੀ ਕਿ ਮਜ਼ਲੂਮਾਂ ਤੇ ਜ਼ੁਲਮ ਕੀਤਾ ਜਾਵੇ।
3: ਬਿਲਕੁਲ,
2: ਹਾਲਾਂਕਿ ਇਤਿਹਾਸ ਇਹ ਕਹਿੰਦਾ ਆ ਕਿ ਸ਼ੇਰ ਖਾਨ ਦਾ ਇੱਕ ਭਰਾ ਚਮਕੌਰ ਦੀ ਜੰਗ ਦੇ ਵਿਚ ਲੜਦਾ ਹੋਇਆ ਸ਼ਹੀਦ ਹੋ ਗਿਆ।
3: ਹੁਣ
2: ਇਸ ਗੱਲ ਵਾਸਤੇ ਸੂਬਾ ਸਰਹੰਦ ਨੇ ਉਸ ਨੂੰ ਇਹ ਆਖਿਆ ਵੀ ਅੱਜ ਮੌਕਾ ਆ
3: ਬਦਲਾ ਲੈਣ ਦਾ,
2: ਸਿੰਘ ਨਾਲ ਲੜਾਈ ਕਰਦਿਆਂ ਹੋਇਆ ਤੇਰਾ ਭਰਾ ਸ਼ਹੀਦ ਹੋ ਗਿਆ ਤੇ ਜੇ ਬਦਲਾ ਲੈਣਾ ਤੇ ਅੱਜ ਉਹਦੇ ਦੋ ਪੁੱਤਰ ਇੱਥੇ ਸਾਡੇ ਕੋਲ ਹੈਗੇ ਨੇ ਤੇ ਤੂੰ ਦੱਸ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ
3: ਜੀ।
2: ਔਰ ਉਹਨੇ ਕਿਹਾ ਨਹੀਂ, ਕੁਰਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਮਸੂਮਾਂ ਤੇ ਜ਼ੁਲਮ ਕੀਤਾ ਜਾਵੇ ਜਾਂ ਔਰਤਾਂ ਤੇ ਜ਼ੁਲਮ ਕੀਤਾ ਜਾਵੇ ਜਿਨ੍ਹਾਂ ਨੂੰ ਕਿਸੇ ਕਹਾਣੀ ਦਾ ਪਤਾ ਹੀ ਨਾ ਹੋਵੇ, ਜਿਹੜੇ ਉਸ ਕਹਾਣੀ ਵਾਸਤੇ ਕੁਝ ਜ਼ਿੰਮੇਵਾਰ ਨਾ ਹੋਣ।
3: ਬਿਲਕੁਲ,
2: ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਆ ਕਿ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ, ਉਹਨਾਂ ਕਿਹਾ ਜੀ ਅਸੀਂ ਫਿਰ ਆਪਣੇ ਪਿਓ ਵਾਲੀ ਕਾਰਵਾਈ ਕਰਾਂਗੇ, ਅਸੀਂ ਫਿਰ ਉਸ ਤਰ੍ਹਾਂ ਦੀ ਫੌਜਾਂ ਇਕੱਠੀਆਂ, ਮਤਲਬ ਇਹ ਗੱਲ ਵਾਜਿਬ ਨਹੀਂ ਲੱਗਦੀ। ਬਹੁਤ ਸਾਰੇ ਵਿਸ਼ੇਸ਼ਣ ਇਸ ਤਰ੍ਹਾਂ ਦੇ ਲਾ ਦਿੱਤੇ ਗਏ ਨੇ ਜਿਹੜੇ ਸਾਡੇ ਮੰਨਣ ਯੋਗ ਨਹੀਂ ਆਉਂਦੇ। ਠੀਕ ਹੈ, ਇਹ ਬਹਾਦਰੀ ਹੈ ਭਾਈ, ਉਹਨਾਂ ਨੇ ਉਸ ਸਮੇਂ ਦੇ ਮੁਤਾਬਕ ਈਨ ਮੰਨਣ ਤੋਂ ਨਾ ਕਰ ਦਿੱਤੀ ਕਿਸੇ ਵੀ ਤਰ੍ਹਾਂ ਦੀ, ਔਰ ਮਾਤਾ ਗੁਜਰੀ ਜੀ ਜੋ ਉਹਨਾਂ ਨੂੰ ਕਹਿ ਕੇ ਭੇਜਦੇ ਸੀ ਵੀ ਨਹੀਂ ਤੁਸੀਂ ਮੰਨਣਾ ਨਹੀਂ, ਤੁਹਾਡਾ ਇਤਿਹਾਸ, ਤੁਹਾਡੇ ਦਾਦੇ ਦਾ ਇਤਿਹਾਸ, ਤੁਹਾਡੇ ਪੜਦਾਦੇ ਦਾ ਇਤਿਹਾਸ ਤੁਹਾਡੇ ਸਾਹਮਣੇ ਆ, ਔਰ ਉਸ ਨੂੰ ਲੈ ਕੇ ਤੁਸੀਂ ਚੱਲਣਾ ਹੈ ਉਹਦੇ ਮੁਤਾਬਕ ਹੀ। ਉਹ ਸਾਰੀਆਂ ਗੱਲਾਂ ਤਾਂ ਸ਼ੁਰੂ ਤੋਂ ਲੈ ਕੇ ਸੁਣਦੇ ਆ ਰਹੇ ਸੀਗੇ, ਤੇ ਇਸ ਤਰ੍ਹਾਂ ਦੀ ਦਲੇਰੀ ਉਹਨਾਂ ਵਿਚ ਸੀ, ਜਿਹਦਾ ਅਸਰ ਇਹ ਹੋਇਆ ਕਿ ਸ਼ੇਰ ਖਾਂ ਮਲੇਰਕੋਟਲਾ ਨਵਾਬ ਜਿਹੜਾ ਸੀਗਾ ਉਸਨੇ ਇਸ ਦੀ ਗਵਾਹੀ ਪਾਉਣੀ ਮਨਾ ਕਰ ਦਿੱਤਾ। ਕਹਿੰਦੇ ਇਹ ਵੀ ਆ ਤੇ ਕਿ ਵੀ ਉਹ ਉਥੋਂ ਉੱਠ ਕੇ ਹੀ ਚਲੇ ਗਏ ਸੀ। ਉਸ ਤੋਂ ਬਾਅਦ ਉਹ ਕਚਹਿਰੀ ਵਿਚੋਂ ਨਿਕਲ ਗਿਆ ਸੀ। ਉਸ ਤੋਂ ਬਾਅਦ ਸੁੱਚਾ ਆਨੰਦ ਦੇ ਸੰਬੰਧ ਦੇ ਵਿਚ ਤੁਸੀਂ ਸਾਰੇ ਸਮਝਦੇ ਹੋ ਕਿ ਸੁੱਚਾ ਆਨੰਦ ਨੇ ਉਸ ਵੇਲੇ ਜੋ ਕਿਹਾ, ਲੋਕ ਬਿਆਨਾਂ ਵਿਚ ਪਤਾ ਨੀ ਕਿਵੇਂ ਹੋਵੇਗਾ, ਲੇਕਿਨ ਇਹ ਕਿਹਾ ਵੀ ਜੇ ਸੱਪਾਂ ਦੇ ਪੁੱਤਰ ਸੱਪ ਹੀ ਨਿਕਲਦੇ ਨੇ ਤੇ ਇਹਨਾਂ ਨੂੰ ਜਿੰਨੀ ਛੇਤੀ ਖਤਮ ਕਰ ਦਿੱਤਾ ਜਾਵੇ ਓਨਾ ਹੀ ਠੀਕ ਹੈ।
3: ਬਿਲਕੁਲ
2: ਜੀ, ਸੋ ਅਲਟੀਮੇਟ ਇਹੋ ਜਿਹੀਆਂ ਗਵਾਹੀਆਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਨੀਹਾਂ ਚ ਚੁਣਨ ਦੀ, ਉਹ ਜਿਹੜੇ ਸੱਯਦ ਭਰਾ ਸੀਗੇ ਮਾਨਸਾ ਦੇ, ਹਾਂਜੀ, ਜਿਨ੍ਹਾਂ ਨੂੰ ਬਾਅਦ ਵਿਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਜਾ ਕੇ ਸੋਧਿਆ, ਉਹਨਾਂ ਦੇ ਨੱਕਾਂ ਚ ਨਕੇਲ ਪਾਈ ਤੇ ਉਹਨਾਂ ਨੂੰ ਗਲੀਆਂ ਚ ਰਲਾਇਆ, ਉਹ ਸਾਰਾ ਕੁਝ ਇਤਿਹਾਸ ਸਾਰੇ ਮੇਰੇ ਸਮੀਰ ਸੱਜਣ ਸਾਰੇ ਇਹ ਜਾਣਦੇ ਆ ਕਿ ਉਹਨਾਂ ਨੂੰ ਆ ਕੇ ਕਿਸ ਤਰ੍ਹਾਂ ਉਹਨਾਂ ਨੇ ਉਸ ਚੀਜ਼ ਦਾ ਬਦਲਾ ਲਿਆ, ਤੇ ਅਲਟੀਮੇਟ ਸਲਾਹ ਇਹ ਦਿੱਤੀ ਗਈ। ਪਰ ਮੈਂ ਇੱਕ ਵਾਰ ਤਾਂ ਸੁਣ ਰਿਹਾ ਸੀਗਾ ਸਾਡੇ ਜਿਹੜੇ ਉਹ ਪਟਿਆਲਾ ਵਾਲੇ ਕੀ ਉਹਨਾਂ ਦਾ ਨਾਂ ਸੀ, ਸਪੀਕਰ ਵੀ ਰਹੇ ਆਪਣੇ, ਉਹਨਾਂ ਦਾ ਇੱਕ ਲੈਕਚਰ ਮੈਂ ਸੁਣ ਰਿਹਾ ਸੀ, ਉਹਨਾਂ ਨੇ ਕਾਫੀ ਕੁਝ ਇਹਦੇ ਵਿਚ ਇਸ ਤਰ੍ਹਾਂ ਦੀ ਗੱਲਾਂ ਐਡ ਕੀਤੀਆਂ ਕਿ ਉਹਨਾਂ ਨੂੰ ਗਲੇਲਾਂ ਨਾਲ ਮਾਰਿਆ ਗਿਆ, ਉਹਨਾਂ ਨੂੰ ਛਿੱਟੀਆਂ ਨਾਲ ਜਿਹੜੀਆਂ ਸੀਗੀਆਂ ਉਹ ਤੂਤ ਦੀਆਂ ਛਿੱਟੀਆਂ ਨਾਲ ਮਾਰਿਆ ਗਿਆ। ਇਸ ਗੱਲ ਦਾ ਕੋਈ ਪੱਕਾ ਇਸ ਤਰ੍ਹਾਂ ਦਾ ਗਵਾਹ ਨਹੀਂ ਆ। ਇਹ ਗੱਲਾਂ ਮੈਨੂੰ ਲੱਗਦੀਆਂ ਨੇ ਕਿ ਇਹ ਸਾਰੀਆਂ ਦੀਆਂ ਸਾਰੀਆਂ ਵਿਸ਼ੇਸ਼ਣ ਲਾ ਕੇ ਕੀਤੀਆਂ ਗਈਆਂ ਨੇ, ਪਰ ਹਾਂ ਮਾਸੂਮ ਬੱਚਿਆਂ ਤੇ ਛੋਟਾ ਮੋਟਾ ਵੀ ਤੁਸੀਂ ਜ਼ੁਲਮ ਕਰਦੇ ਹੋ ਤੇ ਬਹੁਤ ਵੱਡਾ ਆ, ਬਹੁਤ ਵੱਡੀ ਗੱਲ ਹੈ। ਇਹ ਕਹਿਣਾ ਸੌਖਾ ਨਹੀਂ ਹੈਗਾ, ਹਜ਼ਮ ਕਰਨਾ ਸੌਖਾ ਨਹੀਂ ਹੈਗਾ ਕਿ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਸਜ਼ਾਵਾਂ ਦਿਓ ਜਾਂ ਉਹਨੂੰ ਠੰਡੇ ਗੁੱਟ ਵਿਚ ਰੱਖੋ ਤੇ ਉਸ ਤੋਂ ਬਾਅਦ ਸਵੇਰੇ ਕਚਹਿਰੀ ਦੇ ਵਿਚ ਪੇਸ਼ ਕਰੋ। ਇਹ ਸਾਰਾ ਬਿਰਤਾਂਤ ਹੀ ਆਪਣੇ ਆਪ ਦੇ ਵਿਚ ਦਿਲ ਕਪਾਊਗਾ ਜੇ ਕੋਈ ਮਹਿਸੂਸ ਕਰਕੇ ਸਕੇ। ਜਿਵੇਂ ਹੁਣ ਅੱਜ ਕੱਲ ਤੁਸੀਂ ਦੇਖਿਆ ਨਾ ਉਹ ਲੋਕ ਸਰਸਾ ਨਦੀ ਦੇ ਵਿਚ ਜਿੱਥੇ ਪਾਣੀ ਥੋੜਾ ਬਹੁਤ ਚੱਲਦਾ ਉਹਦੇ ਵਿਚੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਉਹ ਅਹਿਸਾਸ ਕਰਨਾ ਚਾਹੁੰਦੇ ਨੇ ਵੀ ਕਿਵੇਂ ਦਾ ਹੋਊਗਾ, ਪਰ ਜੇ ਉੱਥੇ ਹੜ੍ਹ ਆਇਆ ਸੀ ਤੇ ਉਹਦੇ ਨਾਲ ਤਾਂ ਅਹਿਸਾਸ ਮਿਲਣਾ ਨਹੀਂ ਨੇ।
3: ਬਿਲਕੁਲ ਬਿਲਕੁਲ,
2: ਜੇ ਅਸੀਂ ਅੱਜ ਅਹਿਸਾਸ ਕਰੀਏ ਸਾਡੇ ਕਿਸੇ ਬੱਚੇ ਨੂੰ ਟੀਕਾ ਲੱਗਣਾ ਹੁੰਦਾ ਨਾ ਤੇ ਅਸੀਂ ਉਹ ਰੋਂਦਾ ਤੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ, ਛੋਟੀ ਮੋਟੀ ਤਕਲੀਫ਼ ਅਸੀਂ ਬਰਦਾਸ਼ਤ ਨਹੀਂ ਕਰਦੀ ਤੇ ਅੱਜ ਉਹਨਾਂ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਉੱਤੇ ਕੁਝ ਗੁਜ਼ਰ ਰਿਹਾ ਤੇ ਉਹਨਾਂ ਤੇ ਤਰਸ ਕਰਨ ਵਾਲਾ ਕੋਈ ਨਹੀਂ, ਤੇ ਜਿਹੜਾ ਤਰਸ ਕਰਨ ਵਾਲਾ ਸੀ ਉਹ ਉਸ ਕਚਹਿਰੀ ਦੇ ਵਿਚੋਂ ਨਿਕਲ ਗਿਆ। ਆਪ ਸ਼ੇਰ ਸਾਹ ਨਿਕਲ ਗਿਆ ਜੇ ਤੁਸੀਂ ਮੇਰੀ ਮੰਨਣੀ ਨਹੀਂ, ਕੁਰਾਨ ਇਹ ਕਹਿੰਦੀ ਹੈ ਨਹੀਂ ਮੰਨਣੀ ਤੇ ਫਿਰ ਮੇਰੇ ਇੱਥੇ ਭੈਣ ਦਾ ਮਤਲਬ ਕੋਈ ਨੀ। ਔਰ ਉਸ ਤੋਂ ਬਾਅਦ ਸੁੱਚਾਨੰਦ ਦੀ ਗਵਾਹੀ ਦੀ ਗੱਲ ਕਰ ਚੁੱਕੇ ਹਾਂ ਕਿ ਸੁੱਚਾਨੰਦ ਨੇ ਆਖਿਆ ਵੀ ਭਾਈ ਨਹੀਂ ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਨੇ ਤੇ ਅਲਟੀਮੇਟ ਜਿੰਨੀ ਛੇਤੀ ਇਹਨਾਂ ਨੂੰ ਖਤਮ ਕੀਤਾ ਜਾਵੇ। ਤੇ ਉਸ ਤੋਂ ਬਾਅਦ ਜਿਹੜੇ ਸੱਯਦ ਸੀਗੇ ਉਸ ਵੇਲੇ ਮਲੇਰਕੋਟਲੇ ਦੇ ਸੱਯਦ, ਉਹਨਾਂ ਨੂੰ ਬੁਲਾਇਆ ਗਿਆ ਸੀਗਾ ਕਿ ਦੱਸੋ ਤੁਸੀਂ ਕੀ ਸਜ਼ਾ ਦਿੱਤੀ ਜਾਵੇ, ਤੇ ਉਹਨੇ ਇਹ ਕਿਹਾ ਵੀ ਇਹਨਾਂ ਨੂੰ ਨੀਹਾਂ ਤੇ ਚੁਣ ਦਿੱਤਾ ਜਾਵੇ। ਔਰ ਨੀਹਾਂ ਤੇ ਚੁਣਨ ਤੋਂ ਪਹਿਲਾਂ ਦੀ ਬਰਤਾਂਤ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੇ ਕਈ ਨਕਸ਼ੇ ਖਿੱਚੇ ਨੇ ਵੀ ਉਹਨੂੰ ਐ ਕੀਤਾ ਗਿਆ, ਗੁਲੇਲਾਂ ਨਾਲ ਮਾਰਿਆ ਗਿਆ, ਗੁਲੇਲਾਂ ਦੇ ਨਾਲ ਅੱਖਾਂ ਉਹਨਾਂ ਦੀਆਂ ਫੋੜੀਆਂ ਗਈਆਂ, ਹੋਰ ਬਹੁਤ ਸਾਰੇ ਤਸੀਹਾਂ ਦੀ ਗੱਲ ਬਹੁਤ ਸਾਰੇ ਲੋਕ ਕਰਦੇ ਨੇ। ਕੁਛ ਇਤਿਹਾਸ ਵਿਚ ਇਹ ਵੀ ਕਹਿੰਦੇ ਨੇ ਵੀ ਹਾਂ ਦੀਵਾਰ ਚਿਣਦਿਆਂ ਚਿਣਦਿਆਂ ਦੀਵਾਰ ਡਿੱਗ ਗਈ, ਜਦੋਂ ਦੀਵਾਰ ਡਿੱਗ ਗਈ ਤੇ ਫੇਰ ਉਹਨਾਂ ਨੂੰ ਉਸ ਤੋਂ ਬਾਅਦ ਛੁਰੀ ਦੇ ਨਾਲ ਗਲੇ ਵੱਢ ਕੇ ਤੇ ਖਤਮ ਕੀਤਾ ਗਿਆ। ਮੁਸਲਮਾਨਾਂ ਦੇ ਵਿਚ ਇੱਕ ਇਹ ਗੱਲ ਹੈ, ਮੈਨੂੰ ਉਸ ਸ਼ਰ੍ਹਾਂ ਦਾ ਨਾਂ ਤੇ ਯਾਦ ਨਹੀਂ ਹੈ ਇਸ ਵੇਲੇ, ਕਿਉਂਕਿ ਮੇਰੇ ਕੋਲ ਲਿਖਤ ਵਿਚ ਹੈਗੀ ਹੈ ਜ਼ਰੂਰ, ਕਿ ਮੁਸਲਮਾਨਾਂ ਦੇ ਵਿਚ ਇਹ ਮੰਨਤ ਹੈ ਕਿ ਅਗਰ ਦੁਸ਼ਮਣ ਨੂੰ ਕਤਲ ਕਰਦਿਆਂ ਉਹਦਾ ਜਿੰਨਾ ਖੂਨ ਧਰਤੀ ਤੇ ਡਿੱਗੇਗਾ ਓਨਾ ਜ਼ਿਆਦਾ ਦੁਸ਼ਮਣ ਤਾਕਤਵਰ ਹੋ ਕੇ ਆਏਗਾ। ਇਹੀ ਵਜ੍ਹਾ ਸੀ ਕਿ 5ਵੇਂ ਪਾਤਸ਼ਾਹ ਨੂੰ ਸ਼ਹੀਦੀ ਤਵੀ ਤੇ ਬਿਠਾ ਕੇ ਕੀਤੀ ਗਈ। ਹਾਂਜੀ, ਔਰ ਇਹ ਹਨੇਰ ਵਾਪਰਿਆ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰ ਦਿੱਤਾ ਗਿਆ, ਤੇ ਉਸ ਵੇਲੇ ਆਟੋਮੈਟਿਕਲੀ ਤੋਂ ਸਾਰਾ ਕੁਝ ਹੋਣਾ ਸੀ ਤੇ ਉਸ ਤੋਂ ਬਾਅਦ ਦਾ ਬਰਤਾਵ ਅਸੀਂ ਜਾਣਦੇ ਹਾਂ ਵੀ ਕਿਵੇਂ ਕਿਵੇਂ ਵਾਪਰਿਆ ਹੈਗਾ। ਔਰ ਉਸ ਤੋਂ ਬਾਅਦ ਇਹ ਗੱਲ ਸੱਯਦ ਨੇ ਕਹਿਣ ਤੇ ਕਿ ਭਾਈ ਜੇ ਇਹਨਾਂ ਦਾ ਖੂਨ ਡੁੱਲਿਆ ਤੇ ਦੁਸ਼ਮਣ ਹੋਰ ਜ਼ਿਆਦਾ ਤਾਕਤਵਰ ਹੋਵੇਗਾ, ਇਸ ਕਰਕੇ ਇਹਨਾਂ ਨੂੰ ਨੀਹਾਂ ਚ ਚਿਣ ਦਿੱਤਾ ਜਾਵੇ। ਪਰ ਜਦੋਂ ਨੀਹਾਂ ਹੈ ਨੀਂਹ ਡਿੱਗ ਪਈ ਜਿਹਦੀ ਕਿ ਜਿਹਦੀ ਇਹ ਗੱਲ ਮੈਨੂੰ ਲੱਗਦਾ ਵੀ ਥੋੜੀ ਜਿਹੀ ਬਣਾਉਟੀ ਬਣਾਈ ਹੋਈ ਹੈ। ਇਸ ਲਈ ਨੀਹਾਂ ਬਣਾਉਂਦਾ ਪਿਆ ਚਿੰਦਾ ਪਿਆ, ਇੰਨੀ ਛੇਤੀ ਕਿਹੜੀ ਗੱਲ ਹੋ ਗਈ ਵੀ ਨਹੀਂ ਉਸੇ ਵੇਲੇ ਡਿੱਗਦੀ ਹੋਊਗੀ। ਪਰ ਖੈਰ ਉਹ ਇਹ ਕਹਿੰਦੇ ਨੇ ਵੀ ਉਹਨਾਂ ਨੂੰ ਗਲਾ ਕੱਟ ਕੇ ਤੇ ਉਸ ਤੋਂ ਬਾਅਦ ਸ਼ਹੀਦ ਕੀਤਾ ਗਿਆ। ਔਰ ਕੁਛ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਆਪ ਕੇ ਨਹੀਂ ਜੀ, ਉਸ ਤੋਂ ਬਾਅਦ 3 ਦਿਨ ਤੱਕ ਉਹ ਤਰਸਦੇ ਰਹੇ, ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਹੋਈ, ਜਿਹੜੀ ਕਿ ਇਹਦੀ ਗੱਲ ਮੰਨਣ ਯੋਗ ਨਹੀਂ ਆਉਂਦੀ। ਉਸ ਹਾਲਾਤ ਵਿਚ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਸੰਬੰਧ ਦੇ ਵਿਚ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਲੱਗਦੀ ਕਿ ਜਦੋਂ ਉਹ ਇਸ ਤਰ੍ਹਾਂ ਨੀ ਚੁਣੇ ਗਏ ਹੋਣ ਤੇ ਉਸ ਤੋਂ ਬਾਅਦ ਜਦੋਂ ਮੈਡੀਕਲ ਸਾਇੰਸ ਇਹ ਕਹਿੰਦੀ ਹੈ ਚੀਮਾ ਸਾਹਿਬ ਕਿ ਜਦੋਂ 3 ਤੋਂ 5 ਮਿੰਟ ਸਾਹ ਬੰਦ ਹੋ ਜਾਵੇ, ਦਿਲ ਦੀ ਧੜਕਣ ਬੰਦ ਹੋ ਜਾਵੇ, ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਆ। ਹੁਣ ਤੱਕ ਮੈਡੀਕਲ ਸਾਇੰਸ ਦਾ ਇਹ ਰਿਕਾਰਡ ਆ ਵੀ ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਹੈਗਾ ਆ। ਔਰ ਇਹ ਤਾਂ ਅੱਜ ਦੀ ਗੱਲ ਆ ਨਾ, ਤੇ ਤੁਸੀਂ ਇਹ ਵੇਖੋ ਵੀ ਅੱਜ ਤੋਂ 5-6 ਸਾਲ 4 ਸਾਲ 4 ਸਦੀਆਂ ਪਹਿਲਾਂ ਦੀ ਜਿਹੜੀ ਗੱਲ ਹੋਏਗੀ ਉਹਨੂੰ ਕੀ ਹੋਏਗੀ। ਹਾਂਜੀ, ਅਸੀਂ ਇਹ ਸੰਭਵ ਨਹੀਂ ਸਮਝਦੇ ਵੀ ਐਸਾ ਕੁਝ ਹੋਇਆ ਹੋਵੇ। ਇਸ ਨੂੰ ਵੀ ਤਰਕ ਸੰਗਤ ਵਿਚਾਰਨ ਦੀ ਲੋੜ ਹੈਗੀ ਆ। ਉਸ ਤੋਂ ਬਾਅਦ ਇੱਕ ਗੱਲ ਇਸ ਹਾਲਾਤ ਦੇ ਵਿਚ, ਕਿਉਂਕਿ ਜਿਹੜਾ ਚਮਕੌਰ ਦਾ ਹਾਲਾਤ ਹੈ ਉਹ ਅਸੀਂ ਕੱਲ ਵਿਚਾਰ ਲਿਆ ਸੀ, ਔਰ ਉਸ ਤੋਂ ਬਾਅਦ ਦਾ ਜਿਹੜਾ ਹਾਲਾਤ ਹੈ ਅੱਜ ਅਸੀਂ ਵਜ਼ੀਰਾਂ ਦੀ ਕਚਹਿਰੀ ਦੀ ਗੱਲ ਕਰ ਲਈ ਹੈ ਜਿੱਥੇ ਨਵਾਬ ਬਲੇਰ ਕੋਟਲਾ ਦੀ ਉਸ ਗੱਲ ਦਾ ਅਸੀਂ ਸਾਰਾ ਸਿੱਖ ਕੌਮ ਹੀ ਧੰਨਵਾਦੀ ਹੈ। ਅਸੀਂ ਤੱਕ ਇਸ ਗੱਲ ਦੇ ਨਾਲ ਧੰਨਵਾਦੀ ਹੈ ਕਿ ਭਾਈ ਉਸ ਨੇ ਉਸ ਵੇਲੇ ਭਾਵੇਂ ਕੁਰਾਨ ਦੇ ਕਰਕੇ ਭਾਵੇਂ ਕਿਸੇ ਵੀ ਤਰ੍ਹਾਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਗਵਾਹੀ ਪਾਈ ਵੀ ਉਹਨਾਂ ਤੇ ਜ਼ੁਲਮ ਕਰਨਾ ਜ਼ੁਲਮ ਹੈ, ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ। ਔਰ ਸਿੱਖ ਲੋਕ ਇਸ ਕਰਕੇ ਹੁਣ ਤੱਕ ਵੀ ਮਲੇਰਕੋਟਲੇ ਦੇ ਮੁਸਲਮਾਨਾਂ ਦੇ ਰਿਣੀ ਹਨ, ਤੇ ਜਦੋਂ 1947 ਦੇ ਵਿਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਵੇਲੇ ਬਾਕੀ ਦੇਸ਼ ਦੇ ਵਿਚ ਕਈ ਵਾਰ ਯੂਪੀ ਤੱਕ ਵੀ ਲੋਕ ਇਥੋਂ ਬਦਲ ਕੇ ਤੇ ਪਾਕਿਸਤਾਨ ਦੇ ਵਿਚ ਗਏ ਨੇ, ਪਰ ਮਲੇਰਕੋਟਲੇ ਦੇ ਜਿਹੜੇ ਮੁਸਲਮਾਨ ਸੀ ਉਹ ਸਾਰੇ ਹੁਣ ਤੱਕ ਉਸੇ ਤਰ੍ਹਾਂ ਟਿਕੇ ਹੋਏ ਨੇ, ਉਨ੍ਹਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ।
3: ਬਿਲਕੁਲ,
2: ਇਹ ਇੱਕ ਦੇਣ ਸੀ ਇਸ ਗੱਲ ਵਾਸਤੇ ਦਿੱਤੀ ਗਈ। ਹਾਂ, ਇਸ ਤੋਂ ਅਗਲੀ ਮੈਂ ਨਵਾਬ ਸ਼ੇਰ ਖਾਨ ਦੇ ਨਾਲ ਸੰਬੰਧਿਤ ਗੱਲ ਇਸ ਨੂੰ ਐਂਡ ਕਰਨ ਲਈ ਇਹ ਜ਼ਰੂਰ ਕਹਾਂਗਾ ਕਿ ਨਵਾਬ ਮਲੇਰਕੋਟਲਾ ਸ਼ੇਰ ਖਾਨ ਚੱਪੜਚਿੜੀ ਦੇ ਮੈਦਾਨ ਦੇ ਵਿਚ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀਗਾ। ਆਪ ਖੁਦ ਵੀ ਸ਼ਹੀਦ ਹੋ ਗਿਆ ਸੀਗਾ, ਔਰ ਉਹਨੇ ਕਿਹਾ ਸੀ ਵੀ ਜੇ ਮੈਂ ਬਦਲਾ ਲੈ ਸਕਿਆ ਤੇ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਦੇ ਨਾਲ ਮੈਦਾਨੇ ਜੰਗ ਵਿਚ ਲਵਾਂਗਾ, ਬੱਚਿਆਂ ਦੇ ਜ਼ੁਲਮ ਨਹੀਂ ਕਰਨਾ ਚਾਹੁੰਦਾ ਜੀ।
3: ਬਿਲਕੁਲ,
2: ਔਰ ਇਸ ਗੱਲ ਦਾ ਗਵਾਹ ਨਹੀਂ ਬਣਨਾ ਚਾਹੁੰਦਾ ਜਾਂ ਹਾਮੀ ਨਹੀਂ ਭਰਨੀ ਚਾਹੁੰਦਾ, ਪਰ ਉਸਦੀ ਲੜਾਈ ਦੇ ਵਿਚ ਇਸ ਚੱਪੜਚਿੜੀ ਦੇ ਮੈਦਾਨ ਦੇ ਵਿਚ ਉਹਦੀ ਸ਼ਹੀਦੀ ਹੋਈ ਇਹ ਇਤਿਹਾਸ ਕਹਿੰਦਾ। ਹੁਣ ਇਹ ਸਾਰੀਆਂ ਗੱਲਾਂ ਕਿੱਥੋਂ ਨਿਕਲੀਆਂ, ਕਿੰਨੇ ਜਾਣੀਆਂ, ਕਿਉਂਕਿ ਉਸ ਵੇਲੇ ਕਹਿੰਦੇ ਆ ਭਾਈ ਸਰਹੰਦ ਦੇ ਵਿਚ ਤਾਂ ਸੋਗ ਇੰਨਾ ਪੈ ਗਿਆ ਸੀ ਭਾਈ ਲੋਕ ਘਰਾਂ ਦੇ ਵਿਚ ਬੰਦ ਹੋ ਗਏ ਸੀ, ਇਸ ਤਰ੍ਹਾਂ ਦਾ ਜ਼ੁਲਮ ਵਾਪਰ ਲਿਆ ਸੀ, ਰੋਜ਼ ਗੱਲਾਂ ਹੋ ਰਹੀਆਂ ਸੀ, ਘਰਾਂ ਚ ਬੰਦ ਹੋ ਗਏ ਸੀ ਵੀ ਕਿਸੇ ਵੀ ਤਰ੍ਹਾਂ ਦਾ ਉਹ ਹੱਲਾ ਨਾ ਹੋਵੇ, ਇਸ ਲਈ ਬੰਦ ਕਰ ਦਿੱਤੇ ਗਏ ਸੀ ਜਾਂ ਬੰਦ ਹੋ ਗਏ ਸੀ। ਪਰ ਇਹ ਗੱਲਾਂ ਕਿੱਥੋਂ ਨਿਕਲੀਆਂ? ਉਸ ਗੱਲ ਦੀ ਪੜਚੋਲ ਕਰਦਿਆਂ ਅਸੀਂ ਪਹੁੰਚਦੇ ਹਾਂ ਰਾਏ ਕੱਲਾ ਦੀ ਹਵੇਲੀ ਚ। ਰਾਏ ਕੱਲਾ ਦੀ ਹਵੇਲੀ ਚ ਉਹਦੇ ਸੱਦੇ ਤੇ ਇਸ ਹਾਲਾਤ ਵਿਚ ਮਾਛੀਵਾੜੇ ਤੋਂ ਤੁਰਦੇ ਹੋਏ ਅਲਟੀਮੇਟ ਰਾਏ ਕੱਲਾ ਦੀ ਹਵੇਲੀ ਚ ਪਹੁੰਚਦੇ ਨੇ, ਔਰ ਉਸ ਥਾਂ ਤੇ ਰਾਏ ਕੱਲਾ ਨੇ ਪੁੱਛਿਆ ਵੀ ਗੁਰੂ ਸਾਹਿਬ ਮੈਨੂੰ ਦੱਸੋ ਵੀ ਮੈਂ ਹੁਣ ਤੁਹਾਡੀ ਕੋਈ ਸੇਵਾ ਕਰ ਸਕਾਂ, ਜੇ ਮੈਂ ਤੁਹਾਡੇ ਕੋਈ ਕੰਮ ਆ ਸਕਾਂ। ਤਾਂ ਉਹਨੇ ਇਹ ਆਖਿਆ ਵੀ ਦੋ ਸ਼ਹੀਦ ਬੱਚਿਆਂ ਨੂੰ ਤਾਂ ਮੈਂ ਆਪਣੀ ਅੱਖਾਂ ਦੇ ਸਾਹਮਣੇ ਤੋਰ ਆਇਆ, ਸ਼ਹੀਦ ਹੋ ਗਏ ਨੇ ਮੇਰੇ ਸਾਹਮਣੇ, ਮੈਨੂੰ ਪਤਾ ਆ, ਮੇਰੇ ਕੋਲ ਕੋਈ ਖਬਰ ਨਹੀਂ। ਅੱਛਾ, ਇੱਕ ਗੱਲ ਹੋਰ, ਇਹ ਜਿਹੜਾ ਪੁਆਇੰਟ ਇੱਥੇ ਜਿਹੜਾ ਹੁਣ ਮੈਂ ਕਹਿ ਰਿਹਾ ਫਿਰ ਧਿਆਨ ਨਾਲ ਸੁਣਨ ਦੀ ਲੋੜ ਆ। ਉਹਨਾਂ ਨੇ ਇਹ ਪੁੱਛਿਆ ਕਿ ਭਾਈ ਜਿਹੜੇ ਮੇਰੇ ਛੋਟੇ ਦੋਸਤ ਸਾਹਿਬਜ਼ਾਦੇ ਸੀ ਤੇ ਮੇਰੀ ਮਾਤਾ ਗੁਜ਼ਰੀ ਸੀ, ਉਹਨਾਂ ਬਾਰੇ ਮੈਨੂੰ ਕੋਈ ਵੇਰਵਾ ਨਹੀਂ ਮਿਲਿਆ। ਲੇਕਿਨ ਇਸ ਬਿਆਨ ਦੇ ਵਿਚ ਜਿੱਥੇ ਇਹ ਲਿਖਿਆ ਗਿਆ ਹੈ ਉੱਥੇ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਮੇਰਾ ਪਰਿਵਾਰ, ਮੇਰੇ ਮਹਿਲ, ਮਾਤਾ ਸੁੰਦਰੀ ਜਾਂ ਮਾਤਾ ਜੀਤੋ ਜੀ, ਉਹਨਾਂ ਦਾ ਕੀ ਬਣਿਆ
3: ਜੀ?
2: ਜੇ ਭਲਾ ਉਹ ਇਹ ਸਮਝਦੇ ਭਈ ਉਹ ਵੀ ਕਿਲੇ ਦੇ ਵਿਚੋਂ ਇਹਨਾਂ ਦੇ ਨਾਲ ਹੀ ਨਿਕਲੇ ਨੇ, ਤੇ ਫਿਰ ਉਹਨਾਂ ਨੇ ਇਹ ਵੀ ਪੁੱਛਣਾ ਸੀ ਨਾ ਭਾਈ ਕੋਈ ਜੇ ਤੂੰ ਕਰ ਸਕਦਾ ਆ, ਰਾਏ ਕੱਲਾ ਵੀ ਤਾਂ ਮੁਸਲਮਾਨ ਸੀਗਾ, ਔਰ ਜੇ ਤੂੰ ਕਰ ਸਕਦਾ ਸਾਡੀ ਮਦਦ ਤੇ ਉਸ ਤੋਂ ਬਾਅਦ ਤੂੰ ਇਹ ਪਤਾ ਕਰਕੇ ਦੇ ਮੈਨੂੰ ਕਿ ਉਹ ਬੱਚੇ ਮੇਰੇ ਇਸ ਵੇਲੇ ਕਿੱਥੇ ਨੇ, ਮੈਨੂੰ ਇੰਨਾ ਪਤਾ ਲੱਗਿਆ ਕਿ ਉਸ ਰਹਾਂ ਤੇ ਪਹੁੰਚ ਗਏ
3: ਜੀ।
2: ਔਰ ਰਾਏ ਕੱਲਾ ਨੇ ਉਹਦਾ ਇੱਕ ਕਰਿੰਦਾ ਸੀਗਾ ਨੂਰਾ ਮਾਹੀ,
3: ਨੂਰਾ ਮਾਹੀ ਬਿਲਕੁਲ ਜੀ,
2: ਔਰ ਉਸ ਨੂੰ ਉਹਨਾਂ ਨੇ ਭੇਜਿਆ ਸਰਹੰਦ, ਕਿਉਂਕਿ ਰਾਏ ਕੱਲਾ ਦੀ ਭੈਣ ਸਰਹੰਦ ਚ ਵਿਆਹੀ ਹੋਈ ਸੀ, ਔਰ ਉਸ ਨੂੰ ਉਹਨੇ ਉੱਥੇ ਭੇਜਿਆ। ਤੇ ਜਦੋਂ ਉਸ ਨੇ ਉਹ ਬਿਰਤਾਂਤ ਦੱਸਿਆ, ਇਹ ਸਾਰਾ ਜਿਹੜਾ ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ, ਇਹ ਬਿਰਤਾਂਤ ਉਸ ਵੇਲੇ ਦਾ ਹੈ ਵੀ ਉਹਦੇ ਰਾਹੀਂ ਗੱਲ ਸੁਣ ਕੇ ਤੇ ਫੇਰ ਇਹ ਨੂਰਾ ਮਾਹੀ ਵਾਪਸ ਆਇਆ ਤੇ ਉਸ ਨੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ ਵੀ ਉੱਥੇ ਆਹ ਕੁਛ ਵਾਪਰਿਆ, ਇਸ ਤਰ੍ਹਾਂ ਸਾਰਾ ਕੁਛ ਵਾਪਰਿਆ ਹੈ। ਹੁਣ ਇੱਥੇ ਆ ਕੇ ਆ ਸਾਰੇ ਆਪਾਂ ਬਹੁਤ ਸਾਰੇ ਥਾਵਾਂ ਤੇ ਇਤਿਹਾਸਕਾਰਾਂ ਨੂੰ ਸੁਣਿਆ ਹੋਊਗਾ ਵੀ ਮਾਤਾ ਜੀਤੋ ਜੀ ਆ ਕੇ ਉਹਨਾਂ ਨੂੰ ਮਿਲੇ, ਉਹਨਾਂ ਆਖਿਆ ਮੇਰੇ ਬੱਚੇ ਕਿੱਥੇ ਨੇ, ਉਹਨਾਂ ਆਖਿਆ ਵੀ ਤਿੰਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਹੇ ਤੋਂ ਕਿਆ ਹੋਊਗਾ ਜੀਵਤ ਕਈ ਹਜ਼ਾਰ, ਮੈਨੂੰ ਨੀ ਪਤਾ ਵੀ ਏਡੀ ਵੱਡੀ ਮਤਲਬ ਜਿਹੜੀ ਹੈ ਮਿਕਸਿੰਗ ਵੀ ਹੋ ਸਕਦੀ ਹੈ ਇਤਿਹਾਸ ਦੇ ਵਿੱਚ, ਜੇ ਉਹ ਹੈ ਹੀ ਨਹੀਂ ਸਨ ਤੇ ਉਹ ਇਹਨਾਂ ਨੂੰ ਆ ਕੇ ਮਿਲੇ ਕਿੱਥੋਂ
3: ਜੀ।
2: ਔਰ ਜਿਹੜੇ ਹੁਕਮਨਾਮੇ ਦਿੱਲੀ ਤੋਂ ਮਾਤਾ ਜੀਤੋ ਜੀ ਦੇ ਰਾਹੀਂ ਦਿੱਤੇ ਗਏ ਨੇ ਸਿੱਖ ਸੰਗਤ ਨੂੰ, ਉਹਨਾਂ ਦੇ ਵਿੱਚ ਫਿਰ ਕੋਈ ਸੱਚਾਈ ਨਹੀਂ ਲੱਗਦੀ। ਔਰ ਉਹਨਾਂ ਦੇ ਨਾਲ ਜਿਹੜਾ ਸਿਧਾਂਤਹੀਨ ਗੱਲਾਂ ਹੋਈਆਂ ਨੇ ਉਹ ਵੀ ਇਹ ਲੱਗਦਾ ਹੈ ਵੀ ਇਹ ਸਾਰੀ ਬਣਾਈ ਗਈ ਗੱਲ ਹੈ, ਸਾਰਾ ਇਸ ਤਰ੍ਹਾਂ ਦਾ ਢਾਂਚਾ ਸਿਰਜ ਦਿੱਤਾ ਗਿਆ ਆ। ਉਹ ਜਿਹੜੇ ਸੱਜਣ ਇਹ ਕਹਿੰਦੇ ਨੇ ਨਾ ਵੀ ਸਾਡੇ ਕੋਲ 200-300 ਸਾਲ ਦਾ ਰਿਕਾਰਡ ਹੈ ਕਿ ਇਸਤਰੀ ਭਾਰਤ ਦੇ ਵਿੱਚ ਦਸੰਬਰ ਦੇ ਦਿਨਾਂ ਦੇ ਵਿੱਚ ਕੋਈ ਹੜ੍ਹ ਨਹੀਂ ਸੀ ਆਇਆ, ਹਾਂਜੀ ਉਹ ਇਹਨਾਂ ਦਾ ਦਾਵਾ ਹੈ ਇਸ ਤਰ੍ਹਾਂ ਦਾ। ਤੇ ਇਹਦੇ ਮੁਤਾਬਕ ਇਹ ਆ ਵੀ ਜੇ ਏਡੀ ਵੱਡੀ ਰਲ ਕੱਢ ਕੀਤੀ ਜਾ ਸਕਦੀ ਆ ਤੇ ਇਹ ਵੀ ਇੱਕ ਤਰ੍ਹਾਂ ਦੀ ਰਲ ਕੱਢ ਕੀਤੀ ਗਈ ਹੈ। ਪਰ ਜਦੋਂ ਕਹਿੰਦੇ ਨੇ ਜ਼ੋਰ ਹੁੰਦਾ ਹੈ ਨਾ, ਉਹ ਕੋਈ ਨਾ ਕੋਈ ਕਿਤੇ ਨਾ ਕਿਤੇ ਗਲਤੀ ਛੱਡ ਹੀ ਜਾਂਦਾ, ਕੋਈ ਨਾ ਕੋਈ ਕਮੀ ਉਹਦੀ ਰਹਿ ਹੀ ਜਾਂਦੀ ਹੈ। ਔਰ ਇਹ ਉਹਦੇ ਕੋਲ ਕਮੀ ਰਹਿ ਗਈ ਨਾ ਭਾਈ, ਜਿਹੜੀਆਂ ਉੱਥੇ ਉਹਨਾਂ ਦੇ ਅੰਗੀਠੇ ਸੀ ਆਨੰਦਪੁਰ ਸਾਹਿਬ ਉਹ ਰਹਿ ਗਏ, ਸ਼ਨਾਖਤ ਵਿੱਚੋਂ ਰਹਿ ਗਏ ਭਾਈ ਐਸਾ ਹੋਇਆ ਉਹ ਤੇ ਇੱਥੇ ਸ਼ਹੀਦ ਹੋ ਗਏ ਸੀ, ਇੱਥੇ ਚੜ੍ਹਾਈ ਕਰਕੇ ਸੀ ਤੇ ਤੁਸੀਂ ਉਹਨਾਂ ਨੂੰ ਦਿੱਲੀ ਤੋਰੀ ਫਿਰਦੇ ਹੋ। ਵੈਸੇ ਵੀ ਤਰਕ ਸੰਗਤ ਇਹ ਗੱਲ ਵਾਜਬ ਨਹੀਂ ਬਣਦੀ ਕਿ ਦਿੱਲੀ ਜੇ ਔਰੰਗਜ਼ੇਬ ਨਾਲ ਵੀ ਤਾਂ ਲੜਾਈ ਹੈ, ਔਰ ਔਰੰਗਜ਼ੇਬ ਦੇ ਨੇੜੇ ਉਹ ਉੱਥੇ ਪਹੁੰਚ ਜਾਣ ਸੂਈਏ ਕਿਤੇ ਇੰਨੇ ਹੀ ਮਾੜੇ ਹੋਣਗੇ ਉਹਨਾਂ ਨੂੰ ਪਤਾ ਨਾ ਲੱਗੇ ਵੀ ਇੱਥੇ ਗੁਰੂ ਸਾਹਿਬ ਦੇ ਮਹਿਰ ਇੱਥੇ ਆ ਗਏ ਨੇ
3: ਜੀ।
2: ਹਾਲਾਂਕਿ ਨਜ਼ਰ ਤੇ ਨਾਲ ਨਾਲ ਹੋਏਗੀ, ਨਾਲ ਨਾਲ CID ਚੱਲਦੀ ਹੋਊਗੀ, ਇਹਦੇ ਵੱਡੇ ਰਾਜ ਨੂੰ ਚਲਾਉਣ ਵਾਸਤੇ CID ਨਾ ਹੋਵੇ ਤਾਂ ਹੋ ਨਹੀਂ ਸਕਦਾ। ਹਾਂਜੀ, ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਜਿਹੜੇ ਬਿਰਤਾਂਤ ਉਸ ਵੇਲੇ ਵਾਪਰੇ ਹਨ, ਔਰ ਉਸ ਤੋਂ ਬਾਅਦ ਗਨੀ ਖਾਂ ਤੇ ਨਬੀ ਖਾਂ ਦਾ ਇਤਿਹਾਸ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਵਾਪਰਿਆ ਹੈਗਾ। ਔਰ ਗਨੀ ਖਾਂ ਤੇ ਨਬੀ ਖਾਂ ਨੇ ਜਦੋਂ ਉਹ ਚਿਹਦੇ ਪੀਰ ਬਣਾ ਕੇ ਉਹਨਾਂ ਨੂੰ ਉਸ ਹਾਲਾਤ ਵਿੱਚ ਉਥੋਂ ਕੱਢਿਆ ਹੈਗਾ, ਫੇਰ ਉਹ ਇਸ ਤੋਂ ਚੱਲਦੇ ਚੱਲਦੇ ਤੇ ਫੇਰ ਉਹ ਪਹੁੰਚੇ ਹੈ ਖਿਦਰਾਣੇ ਦੀ ਟਾਪ ਨੇ। ਹਾਂਜੀ, ਤੇ ਖਿਦਰਾਣੇ ਦੀ ਟਾਪ ਦਾ ਇਤਿਹਾਸ ਵੀ ਜਿਹੜਾ ਹੈ ਉਹ ਇਸ ਪੰਦਰਵਾੜੇ ਦੇ ਵਿੱਚ ਹੀ ਕੰਪੋਜ਼ ਹੁੰਦਾ ਆ। ਉਦੋਂ ਬਾਅਦ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਹਨ, ਮਹਾਂ ਸਿੰਘ ਦਾ ਆਉਣਾ ਜਾਂ ਜਿਹੜੀ ਮਾਤਾ ਭਾਗੋ ਦਾ ਆਉਣਾ, ਹਾਂ ਇੱਕ ਸੱਜਣ ਨੇ ਹੋਰ ਜਿਹੜੀ ਗੱਲ ਮੈਂ ਐਡ ਇੱਥੇ ਕਰਨਾ ਚਾਹਾਂਗਾ, ਇੱਕ ਸੱਜਣ ਨੇ ਇਹ ਗੱਲ ਕਹੀ ਕਿ ਇਹ ਸਾਰਾ ਸਾਰਾ ਬਿਰਤਾਂਤ ਸਿਆਸੀ ਯੁੱਧ ਨੀਤੀ ਦਾ ਪ੍ਰੋਗਰਾਮ ਹੋ ਸਕਦਾ ਆ ਕਿ ਕੁਛ ਬੰਦਿਆਂ ਨੂੰ ਉਹਨਾਂ ਨੇ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਤਾਂ ਕਿ ਤੁਸੀਂ ਬਾਹਰ ਜਾ ਕੇ ਖਬਰ ਕਰੋ, ਔਰ ਇਹ ਕਿਹਾ ਗਿਆ ਵੀ ਉਹ ਗੁਰੂ ਨੂੰ ਬਦਾਵਾ ਦੇ ਕੇ ਨਿਕਲੇ।
3: ਡਾਕਟਰ ਸਾਹਿਬ
2: ਸ਼ਾਇਦ ਇਹ ਭੁਲੇਖਾ ਪਾਇਆ ਜਾਵੇ ਇਹਨਾਂ ਲੋਕਾਂ ਨੂੰ, ਉਹ ਤਾਂ ਗੁਰੂ ਗੋਬਿੰਦ ਸਿੰਘ ਤੋਂ ਵਾਕਈ ਹੋ ਕੇ ਨਿਕਲ ਗਏ ਨੇ ਤੇ ਉਹਨਾਂ ਨੂੰ ਜਾਣ ਦਿੱਤਾ ਗਿਆ, ਔਰ ਜਾ ਕੇ ਇੱਕ ਤਾਂ ਰਿਪੋਰਟਾਂ ਦਿੱਤੀਆਂ ਉਹਨਾਂ ਨੇ ਵੀ ਆਹ ਕੁਛ ਉੱਥੇ ਹੋ ਰਿਹਾ, ਔਰ ਇੱਕ ਤਾਂ ਉਸ ਹੋਰ ਫੌਜ ਇਕੱਠੀ ਕੀਤੀ, ਹੋਰ ਸੱਜਣਾਂ ਨੂੰ ਇਕੱਠਾ ਕੀਤਾ ਜਿਹਦੇ ਵਿੱਚ ਮਾਤਾ ਵੀ ਸੀਗੀ, ਔਰ ਅਲਟੀਮੇਟ ਉਹ ਫਿਰ ਖਿਦਰਾਣੇ ਦੀ ਟਾਪ ਤੇ ਗਏ। ਹੁਣ ਇਸ ਗੱਲ ਨੂੰ ਜੇ ਵੇਖਿਆ ਜਾਏ, ਇੱਕ ਬੰਦਾ ਯੋਧਾ ਬਣ ਕੇ ਤੇ ਮਰਨ ਵਾਸਤੇ ਤਿਆਰ ਹੋਵੇ, ਮੈਂ ਇਤਿਹਾਸ ਤੋਂ ਬੜਾ ਅਫਸੋਸ ਹੁੰਦਾ ਹੈ ਕਿ ਸਾਡੇ ਲੋਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਉੱਪਰ ਮਾਲਕ ਬਣ ਕੇ ਬੈਠੇ ਨੇ, ਉਹਨਾਂ ਦੀਆਂ ਮੋਹਰਾਂ ਉਹਨਾਂ ਦੇ ਸਿਗਨੇਚਰਾਂ ਦੇ ਨਾਲ ਜਿਹੜਾ ਹੈ ਜਿਹੜੀ ਹੈ ਗੁਰਬਲਾਸ ਪਾਤਸ਼ਾਹੀ 6ਵੀਂ ਗੁਰਬਲਾਸ ਪਾਤਸ਼ਾਹੀ 9ਵੀਂ ਛਪਦੀ ਪਈ ਹੈ, ਔਰ ਉਹਨਾਂ ਦੀਆਂ ਮੋਹਰਾਂ ਸਿਗਨੇਚਰਾਂ ਦੇ ਨਾਲ ਹੀ ਇਹ ਸਾਰਾ ਇਤਿਹਾਸ ਵਾਪਰਦਾ ਪਿਆ ਹੈ। ਜਿਹੜਾ ਸੂਰਜ ਪ੍ਰਕਾਸ਼ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਔਰ ਉਹਦੇ ਚ ਲਿਖਿਆ ਇਹ ਆ ਭਾਈ ਮਾਂ ਜਿਹੜੀ ਜਿਹੜੀ ਸੀ ਮਹਾ ਸਿੰਘ ਹੁਰੀ ਆ ਕੇ ਤੇ ਲੜੇ ਪਰ ਉਸ ਤੋਂ ਬਾਅਦ ਮਾਤਾ ਨੰਗੀ ਹੋ ਕੇ ਬੜੀ ਅਫਸੋਸ ਦੀ ਗੱਲ ਹੈ ਮੈਨੂੰ ਇਹ ਕਹਿਣਾ ਪੈ ਰਿਹਾ ਕਿਉਂਕਿ ਲਿਖ ਪਿਆ ਉਹਦੇ ਵਿਚ
3: ਜੀ ਜੀ ਸੀਤਲ ਸੀਤਲ ਸਿੰਘ ਦੀ ਗੱਲ ਕਰਦੇ ਆ ਤੁਸੀਂ ਜਿਹੜੀ ਮਾਤਾ ਭਾਗੋ ਦੀ ਗੱਲ ਕਰਦੇ ਹੋ ਮੈਨੂੰ ਵੀ
2: ਮਾਈ ਭਾਗੋ ਦੀ ਗੱਲ ਜਦੋਂ ਅਸੀਂ ਕਰਦੇ ਆ ਬਿਲਕੁਲ ਕਰਦੇ ਆ ਬੜੀ ਸ਼ਰਮ ਆਉਂਦੀ ਆ
3: ਸ਼ਰਮ ਆਉਂਦੀ ਆ ਬਿਲਕੁਲ
2: ਪ੍ਰਕਾਸ਼ ਦੀਆਂ ਲਿਖਤਾਂ ਨੇ ਇਹ ਸੂਰਜ ਜਿਹੜੇ ਸੂਰਜ ਸਿੰਘ ਉਹੀ ਗੱਲ ਕਰ ਰਹੇ ਨੇ ਆਖਰ ਉਹ ਵੀ ਤਾਂ ਕਿਤੋਂ ਲੈ ਕੇ ਕਰ ਰਹੇ ਨੇ ਔਰ ਉਸ ਗ੍ਰੰਥ ਦੇ ਵਿਚ ਲਿਖਿਆ ਪੀ ਮਾਈ ਭਾਗੋ ਨੰਗੀ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਨਾਲ ਰਹਿੰਦੀ ਸੀ ਉਹਨੂੰ ਐਕਸਪਲੇਨੇਸ਼ਨ ਬੜੇ ਲੋਕ ਕਰਦੇ ਨੇ ਵੇਖੋ ਜੀ ਉਹ ਤਾਂ ਉੱਚ ਅਵਸਥਾ ਚ ਪਹੁੰਚ ਗਈ ਸੀ ਉਹ ਜੀ ਫਲਾਣਾ ਸੀ ਜੀ ਟਮਕਾਣਾ ਸੀ ਪਰ ਇਹ ਉਹ ਗੱਲਾਂ ਨੇ ਜਿਹੜੀਆਂ ਸਿੱਖ ਇਤਿਹਾਸ ਨੂੰ ਕਲੰਕਿਤ ਕਰਦੀਆਂ
3: ਡਾਕਟਰ ਸਾਹਿਬ ਮੈਨੂੰ ਇੱਕ ਮਿੰਟ ਦਿਓ ਪਲੀਜ਼
2: ਤੁਸੀਂ ਬੋਲੋ
3: ਉਹ ਇਸ ਤਰ੍ਹਾਂ ਆ ਜੀ ਦੇਖੋ ਜਿਹੜੀ ਹੈ ਨਾ ਸ਼ਬਦਾਵਲੀ ਹੁੰਦੀ ਆ ਇਹ ਮਾੜੇ ਜੇ ਨੁਕਤੇ ਤੋਂ ਜਿਹੜੀ ਆ ਉਹ ਸਾਰੀ ਕਹਾਣੀ ਬਦਲ ਜਾਂਦੀ ਆ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਜਿਹੜਾ ਉਹ ਕਹਿ ਰਹੇ ਆ ਕਿ ਨਗਨ ਰੂਪ ਦੇ ਵਿਚ ਇਹ ਨਹੀਂ ਕਿ ਉਹ ਵਸਤਰਹੀਣ ਹੋ ਕੇ ਨਹੀਂ ਕਹਿਣ ਦਾ ਮਤਲਬ ਕਿਸੇ ਦੇ ਡਰ ਭੈ ਤੋਂ ਬਿਨਾਂ ਸਾਹਮਣੇ ਆ ਕੇ
2: ਦੇਖੋ ਇਹ ਸਾਡੇ ਐਕਸਪਲੇਨੇਸ਼ਨ ਨੇ ਉਹਦੇ ਉੱਪਰ ਪਰਦਾ ਪਾਉਣ ਦੇ
3: ਹਾਂਜੀ
2: ਪਰਦਾ ਪਾਉਣ ਦੇ ਮੈਂ ਇੱਕ ਪੁਰਾਣੀ ਹੋਰ ਗੱਲ ਚ ਲੈ ਜਾਂਦਾ ਜਿਹੜਾ ਇਹਦੇ ਨਾਲ ਸੰਬੰਧ ਤਾਂ ਕੋਈ ਨਹੀਂ ਪਰ ਇਹਨੂੰ ਸਾਬਤ ਕਰਨ ਵਾਸਤੇ ਮੈਂ ਗੱਲ ਕਹਿ ਸਕਦਾ ਆ ਜਿਸ ਬੰਦੇ ਨੇ ਇੱਕ ਔਰਤ ਤੇ ਕਬਜ਼ਾ ਕਰਨਾ ਚਾਹਿਆ ਸੀਤਾ ਤੇ ਕਬਜ਼ਾ ਕਰਨਾ ਚਾਹਿਆ ਵੀ ਸੀਤਾ ਮੇਰੀ ਹੋ ਜੇ ਰਾਵਣ ਉਸ ਸਵੰਬਰ ਦੇ ਵਿਚ ਗਿਆ ਪਰ ਕਿਸੇ ਹਾਲਾਤ ਦੇ ਮੁਤਾਬਕ ਉਹ ਉਹਦੇ ਹਿੱਸੇ ਨਾ ਆਈ ਉਹ ਵਾਪਸ ਚਲਾ ਗਿਆ ਤੇ ਅਲਟੀਮੇਟ ਇੱਕ ਸਮਾਂ ਐਸਾ ਆਇਆ ਭਾਵੇਂ ਬਹਾਨਾ ਸਰੂਪ ਨਗਾ ਦਾ ਬਣਿਆ ਜਾਂ ਭਾਵੇਂ ਕਿਸੇ ਤਰ੍ਹਾਂ ਵੀ ਬਣਿਆ ਔਰ ਉਹ ਉਹਨੂੰ ਚੁਰਾ ਕੇ ਲੈ ਗਿਆ ਉਠਾ ਕੇ ਲੈ ਗਿਆ ਔਰ ਉਹ 9 ਮਹੀਨਿਆਂ ਤੱਕ ਉਹਦੇ ਕੋਲ ਰਹੀ ਜਿਸ ਔਰਤ ਨੂੰ ਬੰਦਾ ਚਾਹੁੰਦਾ ਹੋਵੇ ਉਹ 9 ਮਹੀਨਿਆਂ ਤੱਕ ਉਹਨੂੰ ਬਿਨਾਂ ਟੱਚ ਕੀਤੇ ਰਹਿਣ ਦੇਵੇਗਾ
3: ਬਿਲਕੁਲ ਜੀ
2: ਦੂਸਰੀ ਗੱਲ ਰਾਮਾਇਣ ਦੀਆਂ 308 ਕਾਪੀਆਂ 308 ਡਿਫਰੈਂਟ ਲੋਕਾਂ ਨੇ ਰਾਮਾਇਣ ਲਿਖੀ ਆ ਅਲੱਗ ਅਲੱਗ ਹਾਲਾਤਾਂ ਵਿਚ ਅਲੱਗ ਅਲੱਗ ਗੱਲਾਂ ਲਿਖੀਆਂ ਨੇ ਤੇ ਉਹਨਾਂ ਇਹ ਕਿਹਾ ਆ ਕਿ ਜਦੋਂ ਸੀਤਾ ਇਹ ਲੜਾਈ ਜਿੱਤ ਕੇ ਰਾਮ ਹੁਰੀ ਵਾਪਸ ਫਿਰ ਅਯੁੱਧਿਆ ਪਹੁੰਚਿਆ ਸੀਤਾ ਉਸ ਵੇਲੇ ਪ੍ਰੈਗਨੈਂਟ ਸੀ ਜਿਹਦੇ ਕਰਕੇ ਉਹਨੂੰ ਉਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ ਭਾਵੇਂ ਕਿ ਕੰਜਰੋ ਤੁਹਾਡੀ ਗਲਤੀਆਂ ਕਰਕੇ ਹੀ ਉੱਥੇ ਗਈ ਉਹਨੂੰ ਰਾਵਣ ਲੈ ਗਿਆ ਤੁਹਾਡੀਆਂ ਕੁਤਾਹੀਆਂ ਕਰਕੇ ਐਸਾ ਹੋਇਆ ਅੱਜ ਇਸ ਹਾਲਾਤ ਵਿਚ ਆਈ ਹੈ ਕਿ ਅੱਜ ਤੁਸੀਂ ਉਹਨੂੰ ਘਰੋਂ ਬਾਹਰ ਕੱਢ ਲਓ ਮਤਲਬ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹਨ ਜਿਹੜਾ ਐਕਸਪਲੇਨੇਸ਼ਨ ਤੁਸੀਂ ਦੇ ਰਹੇ ਹੋ ਨਾ ਇਹ ਐਕਸਪਲੇਨੇਸ਼ਨ ਸਿਰਫ ਮਨ ਨੂੰ ਤਸੱਲੀ ਦੇਣ ਵਾਸਤੇ ਤਾਂ ਠੀਕ ਭਈ ਉਹ ਬਿਲਕੁਲ ਐਨ ਨਿਸ਼ੰਗ ਹੋ ਕੇ ਵਿਚ ਆਏ ਜਾਂ ਨਿਸ਼ੰਗ ਹੋ ਕੇ ਉਸ ਵੇਲੇ ਵਿਚਰਦੇ ਸੀ ਇਹ ਸੰਭਵ ਨਹੀਂ ਹੈ ਕਿਉਂਕਿ ਸੂਰਜ ਪ੍ਰਕਾਸ਼ ਨੇ ਸਪਸ਼ਟ ਤੌਰ ਤੇ ਦਿਖਿਆ ਵੀ ਉਹ ਨੰਗੀ ਹੋ ਕੇ ਰਹਿ ਰਹੇ ਸਨ ਹਾਂਜੀ ਨੰਗੇ ਹੋ ਕੇ ਉਹ ਉਹਨਾਂ ਦੇ ਨਾਲ ਵਿਚਰ ਰਹੇ ਸਨ ਨੰਬਰ 2 ਉਹਨੇ ਸਾਬਤ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬ ਨਾਲ ਉਹਦਾ ਇਸ਼ਕ ਸੀਗਾ ਬੜੀ ਵੱਡੀ ਗੱਲ ਆ ਬਹੁਤ ਵੱਡਾ ਇਲਜ਼ਾਮ ਆ ਬੰਦੇ ਨੇ ਪਰਿਵਾਰ ਹੁਣੇ ਹੁਣੇ ਵਾਰਿਆ ਹੋਵੇ ਜਿਸ ਬੰਦੇ ਦੇ ਜ਼ਿੰਦਗੀ ਦਾ ਭਰੋਸਾ ਕੋਈ ਨੀ ਹੋਵੇ ਕੀ ਹੋਵੇ ਕੀ ਉਹ ਇਸ਼ਕ ਮੁਸ਼ਕ ਦੀਆਂ ਗੱਲਾਂ ਕਰੇਗਾ ਪਰ ਸੂਰਜ ਪ੍ਰਕਾਸ਼ ਨੇ ਕੋਈ ਕਮੀ ਨਹੀਂ ਰਹਿਣ ਦਿੱਤੀ ਗੁਰੂਆਂ ਨੂੰ ਬਦਨਾਮ ਕਰਨ ਵਾਸਤੇ ਨਾ ਗੁਰੂ ਤੇਗ ਬਹਾਦਰ ਨੂੰ ਬਦਨਾਮ ਕਰਨ ਵਾਸਤੇ ਕੋਈ ਕਮੀ ਛੱਡੀ ਹੈ ਨਾ ਹੋਰ ਗੁਰੂ
3: ਬਿਲਕੁਲ ਅਸਲੀ ਪੁਆਇੰਟ ਇਹ ਆ ਜੀ ਉਹਨਾਂ ਨੇ ਬਦਨਾਮ ਕਰਨ ਵਾਸਤੇ ਜਿਹੜੀ ਸਾਰੀ ਸਿੱਖੀ ਕੱਲਾ ਇਹ ਇੱਕ ਵਰਤਾਪ ਨੀ ਸਾਰੀ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਬਹੁਤ ਕੁਛ ਲਿਖਿਆ ਗਿਆ ਔਰ ਉਹ ਲਿਖਾਇਆ ਗਿਆ ਔਰ ਬਹੁਤ ਸਾਰਾ ਜਿਹੜਾ ਇਤਿਹਾਸ ਆ ਇਹ ਅੰਗਰੇਜ਼ ਜਦੋਂ ਭਾਰਤ ਦੇ ਵਿਚ ਆਇਆ ਉਹਨੇ ਡਿਸਟੋਰਟ ਕਰਾ ਕੇ ਲਿਖਾਇਆ ਗਿਆ ਜਬਰਦਸਤੀ ਜਿਹੜੀ ਗੱਲ ਇੱਥੇ ਸਾਹਮਣੇ ਆਉਂਦੀ ਆ ਉਹ ਕਿਹਾ ਜਾਂਦਾ ਕਿ ਜਿਹੜਾ ਮਹਾਰਾਜਾ ਪਟਿਆਲਾ ਸੀ ਉਸ ਵੇਲੇ ਦਾ ਉਹਨੇ ਸਾਡਾ ਜਿਹੜਾ ਬਹੁਤ ਸਾਰਾ ਇਤਿਹਾਸ ਆ ਉਹਨੇ ਫਾਈਨੈਂਸਿੰਗ ਕੀਤੀ ਉਹਦੀ ਮਹਾਰਾਜਾ ਪਟਿਆਲੇ ਨੇ ਔਰ ਜਿਹੜਾ ਮੁਕਾਲਫ ਸੀਗਾ ਉਹਨੇ ਇਹ ਕਰਵਾਈ ਸੀ ਉਹਦੇ ਕੋਲੋਂ ਜਬਰਦਸਤੀ ਫਾਈਨੈਂਸਿੰਗ ਕਰਵਾਈ ਤੇ ਜਿਹੜੇ ਸੀਗੇ ਇਹ ਆਪਣੇ ਕਾਹਨ ਸਿੰਘ ਨਾਭਾ ਜੀ ਇਹਨਾਂ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਇਹਨਾਂ ਤੋਂ ਲਿਖਾਈਆਂ ਗਈਆਂ ਇਹਨਾਂ ਦੇ ਨਾਲ
2: ਹੁਣ ਤੱਕ ਦਾ ਇਤਿਹਾਸ ਇਹੀ ਰਿਹਾ ਹੈ ਕਿ ਇਹਨਾਂ ਨੇ ਕਦੀ ਵੀ ਸਿੱਖ ਮਿਸ਼ਨ ਦੀ ਪ੍ਰੋੜਤਾ ਨਹੀਂ ਕੀਤੀ ਕਦੀ ਵੀ ਉਸ ਦੀ ਮਦਦ ਨਹੀਂ ਕੀਤੀ ਬਲਕਿ ਉਹਨੂੰ ਢਾਹ ਲਾਉਣ ਦੀ ਹਰ
3: ਢਾਹ ਲਾਉਣ ਦੀ ਕੋਸ਼ਿਸ਼ ਬਿਲਕੁਲ
2: ਔਰ ਇਸ ਢਾਹ ਲਾਉਣ ਦੀ ਹੁਣ ਵੀ ਗੱਲਾਂ ਚੱਲਦੀਆਂ ਨੇ ਤੇ ਉਹੀ ਕੈਪਟਨ ਅਮਰਿੰਦਰ ਸਿੰਘ
3: ਬਿਲਕੁਲ ਚੱਲ ਰਹੀਆਂ ਜੀ ਬਿਲਕੁਲ ਚੱਲ ਰਹੀਆਂ
2: ਔਰ ਇਸੇ ਤਰ੍ਹਾਂ ਹੀ ਜੇ ਆਪਾਂ ਇਤਿਹਾਸਕ ਤੌਰ ਤੇ ਗੱਲ ਲੈਨੇ ਆ ਤੇ ਜਦੋਂ ਪੰਜਾਬੀਆਂ ਦਾ ਮੋਰਚਾ ਲੱਗਿਆ ਗੁਰਦੁਆਰੇ ਕਬਜ਼ੇ ਚ ਲੈ ਤੇ ਕਬਜ਼ੇ ਲੈਣ ਵਾਸਤੇ ਸਿੱਖਾਂ ਕੋਲ ਤੇ ਕੋਈ ਐਸਾ ਬੰਦਾ ਹੀ ਨੀ ਸੀ ਪੜਿਆ ਲਿਖਿਆ ਜਿਹਨੂੰ ਅੱਗੇ ਕਹਿ ਦਿੰਦੇ ਚੰਗਾ ਹੁਣ ਤੂੰ ਸੰਭਾਲ ਤੇ ਉਹ ਸੂਰਤਾ ਸਿੰਘ ਹੋਣੀ ਅੱਗੇ ਆ ਗਏ ਹਾਂਜੀ ਤੇ ਸੂਰਤਾ ਸਿੰਘ ਹੋਰਾਂ ਦਾ ਜਿਹੜੇ ਨਿਰਮਲੇ ਸੀਗੇ ਜਿਹੜੇ ਨਿਰਮਲੇ ਵੱਜਦੇ ਸੀਗੇ ਇਹ ਉਹ ਨਿਰਮਲੇ ਉਹਨਾਂ ਨੂੰ ਕਹਿੰਦੇ ਸੀ ਜਿਹੜੇ ਲੋਕ ਬਨਾਰਸ ਤੋਂ ਸਟੱਡੀ ਕਰਕੇ ਆਏ ਸੀ ਨਾ ਪੜ੍ਹ ਕੇ ਆਏ ਸੀਗੇ ਵੇਦਾਂ ਬੂਦਾਂ ਦੀ ਤੇ ਹੋਰ ਸਾਰੀ ਉਹਨਾਂ ਨੂੰ ਨਿਰਮਲੇ ਕਹਿਣ ਲੱਗ ਗਏ ਸੀ ਵੀ ਇਹ ਪਵਿੱਤਰ ਲੋਕ ਨੇ ਇਹਨਾਂ ਨੇ ਵੇਦ ਪੜ੍ਹੇ ਨੇ ਉਸ ਵੇਲੇ ਦੀ ਮਾਨਸਿਕਤਾ ਇਹ ਸੀ
4: ਹਾਂਜੀ
2: ਔਰ ਉਹ ਨਿਰਮਲੇ ਕਹਿਣ ਲੱਗ ਪਏ ਤੇ ਉਸ ਨਿਰਮਲਿਆਂ ਨੇ 157 ਸਾਲ ਉਹਦੀਆਂ ਪੀੜੀਆਂ ਨੇ ਇਸ ਤੇ ਕਬਜ਼ਾ ਰੱਖਿਆ ਔਰ ਜਿਹੜੇ ਸਾਡੇ ਸਿੱਖ ਸੀਗੇ ਨਾ ਉਹ ਸਿਰਫ ਮੱਥਾ ਟੇਕਣ ਯੋਗ ਸੀ ਹੁਣ ਤੱਕ ਵੀ ਤੇ ਨਾ ਨਾ ਨੇੜੇ ਨੀ ਆਉਣਾ ਪੰਜ ਸ਼ਰਨਾਂ ਕਰਕੇ ਨੀ ਨਾ ਨਹਾ ਕੇ ਆਉਣਾ ਇਸ਼ਨਾਨ ਕਰਨਾ ਤਾਂ ਨੇੜੇ ਆਉਣਾ ਆ ਇਹੋ ਜਿਹੀਆਂ ਗੱਲਾਂ ਕਰ ਕਰਕੇ ਸਿੱਖਾਂ ਨੂੰ ਤਾਂ ਨੇੜੇ ਨੀ ਆਉਣ ਦਿੱਤਾ ਪੜ੍ਹਨ ਦੀ ਤਾਂ ਗੱਲ ਹੀ ਬਹੁਤ ਦੂਰ ਰਹਿ ਗਈ
4: ਬਿਲਕੁਲ ਸਹੀ
2: ਜਿਸ ਕਰਕੇ ਨਾ ਉਹਨਾਂ ਨੇ ਪੜ੍ਹਿਆ ਤੇ ਜੋ ਲਿਖਿਆ ਆ ਉਹਦਾ ਐਕਸਪਲੇਨੇਸ਼ਨ ਜੋ ਤੁਸੀਂ ਚਾਹੋ ਦੇ ਦਿਓ ਪਿੱਛੇ ਮੈਂ ਸੰਤ ਜਰਨੈਲ ਸਿੰਘ ਹੋਰਾਂ ਦੀ ਕੈਸਟ ਸੁਣੀ ਸੀ ਜਿੱਥੇ ਉਹ ਇਹ ਕਹਿੰਦੇ ਪਏ ਨੇ ਬਚਿੱਤਰ ਸਾਹਿਬ ਨੂੰ ਬਚਿੱਤਰ ਸਿੰਘ ਨੂੰ ਉਹਨਾਂ ਨੇ ਭੇਜਿਆ ਵੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਤੇ ਸੂਰਜ ਪ੍ਰਕਾਸ਼ ਦਾ ਇਹ ਲਿਖਦਾ ਵੀ ਗੁਰੂ ਸਾਹਿਬ ਨੇ ਆਪਣੀ ਡੱਬੀ ਦੇ ਵਿੱਚੋਂ ਸਪੈਸ਼ਲ 5 ਮਾਸੇ ਸਟੀਮ ਕੱਢ ਕੇ ਬਚਿੱਤਰ ਸਿੰਘ ਨੂੰ ਦਿੱਤੀ ਜਾਣ ਤੋਂ ਪਹਿਲਾਂ ਸਾਬਤ ਕੀ ਕਰਨਾ ਚਾਹੁੰਦਾ ਇਹ ਸਾਬਤ ਇਹ ਕਰਨਾ ਚਾਹੁੰਦਾ ਹੈ ਔਰ ਲਿਖਿਆ ਵੀ ਆ ਉਸਨੇ ਕਿ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ ਸੂਰਜ ਪ੍ਰਕਾਸ਼ ਦੀਆਂ ਲਾਈਨਾਂ ਨੇ ਹਾਂਜੀ ਕਿ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ ਤੁਸੀਂ ਮੈਨੂੰ ਇਹ ਦੱਸੋ ਵੀ ਐਡਾ ਵੱਡਾ ਕਲੰਕ ਜਿਹੜਾ ਗ੍ਰੰਥ ਲਾਉਂਦਾ ਆ ਸਾਡੇ ਉੱਪਰ ਅਸੀਂ ਉਹਨੂੰ ਬੈਨ ਨਹੀਂ ਕਰਕੇ ਬਲਕਿ ਮੰਜੀ ਸਾਹਿਬ ਉਹਦੀ ਕਥਾ ਹੁੰਦੀ ਹੈ ਔਰ ਜਸਵੰਤ ਸਿੰਘ ਹੋਰੀ ਤੇ ਹੋਰ ਕਈ ਜਿਹੜੇ ਬੰਦੇ ਨੇ ਉਹਦੀ ਕਥਾ ਕਰਦੇ ਨੇ ਔਰ ਮੈਂ ਜਰਨੈਲ ਸਿੰਘ ਹੋਰਾਂ ਦਾ ਹਵਾਲਾ ਇਸ ਕਰਕੇ ਦਿੱਤਾ ਹੈ ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਐਸੀਆਂ ਥਾਵਾਂ ਆਈਆਂ ਜਿੱਥੇ ਇਸ ਨਸ਼ੇ ਦੀ ਗੱਲ ਨੂੰ ਉਹ ਗੋਲਮੋਲ ਕਰਕੇ ਅੱਗੇ ਤੁਰ ਜਾਂਦੇ ਕਿਸੇ ਥਾਂ ਤੇ ਉਹਨਾਂ ਨੇ ਕਿਹਾ ਕਿ ਸ਼ਿਕੰਜਵੀ ਸਿਕਾਈ ਥਾਂ ਤੇ ਇਸ ਤਰ੍ਹਾਂ ਕਰਕੇ ਉਸ ਗੱਲ ਨੂੰ ਚੁੱਪ ਕਰ ਜਾਂਦੇ ਨੇ ਅੱਗੇ ਲੰਘ ਜਾਂਦੇ ਨੇ ਮੇਰੇ ਕਹਿਣ ਤੋਂ ਭਾਵ ਇਹ ਵੀ ਜਾਣਦੇ ਤੇ ਉਹ ਵੀ ਨੇ ਪਰ ਆਪਣੇ ਹੀ ਮਿਸ਼ਨ ਦੇ ਜਾਂ ਇੰਜ ਕਹਿ ਲੋ ਕਿ ਟਕਸਾਲ ਦੇ ਜਾਂ ਜਿਹੜਾ ਜਸਾ ਭਿੰਡਰਾਂ ਸੀ ਆਪਣੀ ਹੀ ਬਣੀ ਹੋਈ ਮਾਨਸਿਕਤਾ ਨੂੰ ਜਾਂ ਪਲੈਨਿੰਗ ਨੂੰ ਢੋਣ ਢਾਹ ਨਹੀਂ ਸੀ ਲਾਉਣਾ ਚਾਹੁੰਦੇ ਜਿਸ ਕਰਕੇ ਉਹਨਾਂ ਨੇ ਖੁੱਲ ਕੇ ਨਹੀਂ ਆਖਿਆ ਵੀ ਇਹ ਇਤਿਹਾਸ ਗਲਤ ਲਿਖਿਆ ਗਿਆ ਇਹ ਸੂਰਜ ਪ੍ਰਕਾਸ਼ ਦਾ ਜੋ ਲਿਖਿਆ ਹੈ ਬਹੁਤ ਗਲਤ ਲਿਖਿਆ ਗਿਆ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਾਕੂ ਤੇ ਬਦਮਾਸ਼ ਲਿਖਿਆ ਗਿਆ ਜਿਹਦੇ ਵਿੱਚ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਘਰੋਂ ਉਹਨਾਂ ਨੂੰ ਉਹਨਾਂ ਨੇ ਲਿਖਵਾਇਆ ਗਿਆ ਕਿ ਉਹਨਾਂ ਨੇ ਜਿਹੜੇ ਘੋੜੇ ਚ ਲੈ ਕੇ ਆਏ ਸੀ ਬਿਧੀ ਚੰਦ ਬਿਧੀ ਚੰਦ ਨੂੰ ਆਖਿਆ ਵੀ ਵਿਧੀਆ ਇਹ ਲਿਖਿਆ ਇਸ ਤਰ੍ਹਾਂ ਹੈ ਕਿ ਵਿਧੀਆ ਤੂੰ ਤਾਂ ਇੰਨੇ ਇੰਨੇ ਮੁਸਲਮਾਨਾਂ ਦੇ ਘਰਾਂ ਚ ਜਾਂਦਾ ਰਹਿੰਦਾ ਲੁੱਟ ਮਚਾਉਂਦਾ ਆ ਤੇ ਕਿਤੇ ਉਹ ਤੋਂ ਸੋਹਣੇ ਸੋਹਣੇ ਗਹਿਣੇ ਵੀ ਹੋਣਗੇ ਤੇ ਉਹ ਵੀ ਸਾਨੂੰ ਜਾ ਕੇ ਦੇਈ ਇਹ ਉਹ ਯਾਰ ਜਿਹੜੇ ਬਖਸ਼ਿਸ਼ਾਂ ਕਰਦੇ ਆ ਲੋਕਾਂ ਨੂੰ ਜਿਨ੍ਹਾਂ ਕੋਲੇ ਮਾਇਆ ਨਾਲ ਸੰਬੰਧ ਨਹੀਂ ਹੈਗਾ ਰੂਹਾਨੀਅਤ ਨਾਲ ਸੰਬੰਧ ਹੈ ਤੇ ਉਹਨਾਂ ਨੂੰ ਤੁਸੀਂ ਮਾਇਆ ਚ ਲਿਪਤ ਕਰਦੇ ਪਏ ਹੋ ਔਰ ਉਹਨਾਂ ਦੇ ਘਰ ਵਾਲੀ ਤੋਂ ਇਹ ਖਵਾਉਂਦੇ ਪਏ ਵੀ ਚੋਰੀ ਕਰਕੇ ਲਿਆਏਗਾ ਮਾਲ ਤੇ ਕਹਿਣੇ ਜਿਹੜੇ ਸਾਨੂੰ ਦੇ ਦੀ ਉਹ ਪ੍ਰਮੋਸ਼ਨ ਉਹਦੀ ਹੋ ਰਹੀ ਹੈ ਸਾਡੇ ਉਸ ਅਕਾਲ ਤਖ਼ਤ ਤੇ ਔਰ ਉਹਦੀ ਜਿਹੜੀ ਕਥਾ ਹੈ ਰੋਜ ਮੰਦੀ ਸਾਹਿਬ ਦੀਵਾਨ ਹਾਲ ਵਿਚ ਹੁੰਦੀ ਹੈ ਜਿਹਦੀ ਕਿ ਅਸੀਂ ਰੋਕ ਨਹੀਂ ਸਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਪਾਂ ਇਸ ਨੂੰ ਇੱਥੇ ਸਮਾਪ ਕਰਨਾ ਚਾਹੁੰਦੇ ਹਾਂ ਕਿ ਇਸ ਇਤਿਹਾਸ ਨੂੰ ਵੀ ਰੀ ਰਾਈਟ ਕਰਨਾ ਚਾਹੀਦਾ ਹੈ ਔਰ ਜਿਹਦੇ ਵਿਚ ਮੇਨ ਮੁੱਦਾ ਸਾਡੇ ਸਾਹਮਣੇ ਇਹ ਹੋਣਾ ਚਾਹੀਦਾ ਹੈ ਭਾਈ ਆਨੰਦਪੁਰ ਛੱਡਿਆ ਤਾਂ ਸੀ ਨਾ ਇਹਦਾ ਮਤਲਬ ਛੱਡਿਆ ਸੀ ਤੇ ਰਾਜੀ ਖੁਸ਼ੀ ਤੇ ਘਰ ਛੱਡਣ ਵਾਸਤੇ ਕੋਈ ਨੀ ਤਿਆਰ ਹੁੰਦਾ ਤੇ ਜੇ ਛੱਡਿਆ ਸੀ ਤੇ ਉਸ ਤੋਂ ਬਾਅਦ ਲੜਾਈ ਹੋਈ ਅਜੀਤ ਸਿੰਘ ਦੀ ਜਾਂ ਮਹਾ ਸਿੰਘ ਦੀ ਜਾਂ ਮਾਨ ਸਿੰਘ ਦੀ ਜਾਂ ਇਹ ਜਿਹੜੇ ਵੀ ਸਿੰਘਾਂ ਦੀ ਸ਼ਹੀਦੀ ਅਸੀਂ ਲਿਖਦੇ ਹਾਂ ਜਾਂ ਬਚਿੱਤਰ ਸਿੰਘ ਦੀ ਕੋਟਲਾ ਨਿਹੰਗ ਸਿੰਘ ਵਿਚ ਜਾ ਕੇ ਸ਼ਹੀਦੀ ਹੋਈ ਇਹ ਸਾਰੀਆਂ ਗੱਲਾਂ ਤੇ ਹੈਗੀਆਂ ਨੇ ਆਖਿਰ ਵਾਪਰੀਆਂ ਤੇ ਹਨ ਨਾ ਇਹਨਾਂ ਸਾਰੀਆਂ ਨੂੰ ਲੜੀਬੱਧ ਕਰਨ ਦੀ ਲੋੜ ਹੈ ਇਤਿਹਾਸ ਨੂੰ ਰੀ ਰਾਈਟ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਨਿਰੋਲ ਸਿੱਖ ਇਤਿਹਾਸ ਨੂੰ ਜਿੰਦਾ ਕਰ ਸਕੀਏ ਪ੍ਰਤੱਖ ਕਰ ਸਕੀਏ ਤੇ ਲੋਕਾਂ ਨੂੰ ਦੱਸ ਸਕੀਏ ਕਿ ਇਸ ਤਰ੍ਹਾਂ ਹੁੰਦਾ ਰਿਹਾ ਹੈ ਹਾਂਜੀ ਜਿਹੜੀਆਂ ਰਲਗੜ ਗੱਲਾਂ ਕਰ ਦਿੱਤੀਆਂ ਗਈਆਂ ਨੇ ਉਹਦੇ ਨਾਲ ਐਂ ਲੱਗਦਾ ਵੀ ਇਹ ਵੀ ਸਨਾਤਨ ਦਾ ਹਿੱਸਾ ਆ ਪਰ ਉਹ ਤਾਂ ਹੁਣ ਤੱਕ ਹੀ ਕਹਿੰਦੇ ਆਏ ਨੇ ਵੀ ਸਿੱਖ ਜਿਹੜੇ ਨੇ ਉਹ ਕਿਸਰਾ ਧਾਰੀ ਸਾਡੇ ਹਿੰਦੂ ਨੇ, ਸਾਡੀ ਹੀ ਜਮਾਤ ਨੇ, ਪਰ ਸਿਰਫ ਇਹ ਆ ਵੀ ਵੱਖਰਾ ਪਹਿਰਾਵਾ ਕੇਸ ਰੱਖਦੇ ਨੇ ਇਸ ਕਰਕੇ ਉਹ ਥੋੜਾ ਜਿਹਾ ਵੱਖਰਾ ਪਹਿਰਾਵਾ, ਪਰ ਉਂਝ ਹੈ ਤਾਂ ਉਹ ਵੀ ਹਿੰਦੂ ਨੇ। ਕਈ ਲੋਕ ਚੀਮਾ ਸਾਹਿਬ ਬਾਇਓਲੋਜੀ ਦਾ ਹਵਾਲਾ ਦਿੰਦੇ ਆ ਭਾਈ ਭਾਈ ਤੋਂ ਬਾਅਦ ਲੜਾਈ ਹੋਈ ਅਜੀਤ ਸਿੰਘ ਦੀ ਜਾਂ ਮਹਾਂ ਸਿੰਘ ਦੀ ਜਾਂ ਮਾਨ ਸਿੰਘ ਦੀ ਜਾਂ ਜਿਹੜੇ ਵੀ ਸਿੰਘਾਂ ਦੀ ਸ਼ਹੀਦੀ ਅਸੀਂ ਲਿਖਦੇ ਹਾਂ ਜਾਂ ਬਚਿੱਤਰ ਸਿੰਘ ਦੀ ਕੋਟਲਾ ਨਿਹੰਗ ਸਿੰਘ ਵਿਚ ਜਾ ਕੇ ਸ਼ਹੀਦੀ ਹੋਈ, ਇਹ ਸਾਰੀਆਂ ਗੱਲਾਂ ਤੇ ਹੈਗੀਆਂ ਨੇ, ਆਖਿਰ ਵਾਪਰੀਆਂ ਤੇ ਹਨ, ਇਹਨਾਂ ਸਾਰੀਆਂ ਨੂੰ ਲੜੀਬੱਧ ਕਰਨ ਦੀ ਲੋੜ ਹੈ, ਇਤਿਹਾਸ ਨੂੰ ਰੀਰਾਈਟ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਨਿਰੋਲ ਸਿੱਖ ਇਤਿਹਾਸ ਨੂੰ ਜਿੰਦਾ ਕਰ ਸਕੀਏ, ਪ੍ਰਤੱਖ ਕਰ ਸਕੀਏ ਤੇ ਲੋਕਾਂ ਨੂੰ ਦੱਸ ਸਕੀਏ ਕਿ ਇਸ ਤਰ੍ਹਾਂ ਹੁੰਦਾ ਰਿਹਾ ਹੈ। ਹਾਂਜੀ, ਜਿਹੜੀਆਂ ਰਲਗੜ ਗੱਲਾਂ ਕਰ ਦਿੱਤੀਆਂ ਗਈਆਂ ਨੇ ਉਹਦੇ ਨਾਲ ਐਂ ਲੱਗਦਾ ਵੀ ਇਹ ਵੀ ਸਨਾਤਨ ਦਾ ਹਿੱਸਾ ਆ, ਪਰ ਉਹ ਤਾਂ ਹੁਣ ਤੱਕ ਹੀ ਕਹਿੰਦੇ ਆਏ ਨੇ ਵੀ ਸਿੱਖ ਜਿਹੜੇ ਨੇ ਉਹ ਕੇਸਰਾ ਧਾਰੀ ਸਾਡੇ ਹਿੰਦੂ ਨੇ, ਸਾਡੀ ਹੀ ਜਮਾਤ ਨੇ, ਪਰ ਸਿਰਫ ਇਹ ਆ ਵੀ ਵੱਖਰਾ ਪਹਿਰਾਵਾ ਕੇਸ ਰੱਖਦੇ ਨੇ ਇਸ ਕਰਕੇ ਉਹ ਥੋੜਾ ਜਿਹਾ ਵੱਖਰਾ ਪਹਿਰਾਵਾ, ਪਰ ਉਂਝ ਹੈ ਤਾਂ ਉਹ ਵੀ ਹਿੰਦੂ ਨੇ। ਕਈ ਲੋਕ ਚੀਮਾ ਸਾਹਿਬ ਬਾਇਓਲੋਜੀ ਦਾ ਹਵਾਲਾ ਦਿੰਦੇ ਆ ਭਾਈ ਸਾਰੇ ਤੇ ਪਹਿਲਾਂ ਹਿੰਦੂ ਸੀ, ਉਹ ਭਾਈ ਸਾਰੇ

0: ਹੈ ਓਹਦੇ ਨਾਲ ਐ ਲੱਗਦਾ ਵੀ ਇਹ ਵੀ ਸਨਾਤਨ ਦਾ ਹਿੱਸਾ ਆ। ਪਰ ਉਹ ਤਾਂ ਹੁਣ ਤੱਕ ਹੀ ਕਹਿੰਦੇ ਆਏ ਨੇ ਵੀ ਸਿੱਖ ਜਿਹੜੇ ਨੇ ਉਹ ਕੇਸਾਧਾਰੀ ਸਾਡੇ ਹਿੰਦੂ ਨੇ, ਸਾਡੀ ਹੀ ਜਮਾਤ ਨੇ, ਪਰ ਸਿਰਫ ਇਹ ਆ ਵੀ ਵੱਖਰਾ ਪਹਿਰਾਵਾ ਕੇਸ ਰੱਖਦੇ ਨੇ, ਇਸ ਕਰਕੇ ਉਹ ਥੋੜਾ ਜਿਹਾ ਵੱਖਰਾ ਪਹਿਰਾਵਾ, ਪਰ ਉਂਝ ਹੈ ਤਾਂ ਉਹ ਵੀ ਹਿੰਦੂ ਨੇ। ਕਈ ਲੋਕ ਚੀਮਾ ਸਾਹਿਬ ਬਾਇਓਲੋਜੀ ਦਾ ਹਵਾਲਾ ਦਿੰਦੇ ਆ ਭਾਈ ਭਾਈ ਸਾਰੇ ਤੇ ਪਹਿਲਾਂ ਹਿੰਦੂ ਸੀ, ਉਹ ਭਾਈ ਸਾਰੇ ਹਿੰਦੂ ਸੀ, ਉਦੋਂ ਪਹਿਲਾਂ ਸਾਰੇ ਮੁਸਲਮਾਨ ਵੀ ਸੀਗੇ, ਉਸ ਤੋਂ ਪਹਿਲਾਂ ਸਾਰੇ ਕ੍ਰਿਸਚਨ ਵੀ ਸੀਗੇ। ਮਾਨਸਿਕਤਾ ਅਲੱਗ ਅਲੱਗ ਬਣਦੀ ਆਈ, ਉਹਦੇ ਵਿੱਚੋਂ ਤੁਸੀਂ ਬਣਦੇ ਹੋਏ, ਤੇ ਜੇ ਅਸੀਂ ਕ੍ਰਿਸ਼ਨਾ ਦੀ ਫਿਲਾਸਫੀ ਨੂੰ ਲਈਏ, ਆਦਮ ਸੀ ਅਕੀਲ ਸੀ, ਆਦਮ ਤੇ ਈਵ ਤੋਂ ਸ਼ੁਰੂ ਹੋਈ, ਤੇ ਫਿਰ ਇਹਦਾ ਮਤਲਬ ਇਹ ਵੀ ਜਨਰੇਸ਼ਨ ਤੇ ਭੈਣਾਂ ਭਰਾਵਾਂ ਚੋਂ ਇੱਦਾਂ ਸ਼ੁਰੂ ਹੋ ਗਈ ਨਾ।
1: ਬਿਲਕੁਲ ਬਿਲਕੁਲ, ਲੌਜੀਕਲੀ ਗੱਲ ਕਰਦਾ ਮੈਂ ਹਮੇਸ਼ਾ ਇਹ ਗੱਲ ਕਰਦਾ ਵੀ ਜੇ ਤੁਸੀਂ ਕਹਿੰਦੇ ਆ ਸਾਰਾ ਕੁਝ ਐਦਮ ਤੇ ਈਵ ਤੋਂ ਸ਼ੁਰੂ ਹੋਇਆ, ਇਹਦਾ ਮਤਲਬ ਉਹ ਭੈਣ ਭਰਾ ਆਪਸ ਵਿੱਚ ਡਾਕਟਰ ਸਾਹਿਬ ਇੱਕ ਫੈਕਟ ਆ ਜਿਹੜਾ, ਇੱਕ ਰਾਣੀ ਵੀ ਹੋਈ ਆ ਇਸ ਧਰਤੀ ਦੇ ਉੱਤੇ, ਮੈਨੂੰ ਹੁਣ ਉਹਦਾ ਨਾਂ ਤੇ ਨੀ ਯਾਦ ਹੈ, ਮੈਂ ਉਹ ਪੜਿਆ ਖਾਸ ਉਹਦਾ, ਉਹ ਵੀ ਹੋਈ ਆ ਜਿਸ ਔਰਤ ਨੇ ਆਪਣੇ 5 ਭਰਾਵਾਂ ਦੇ ਨਾਲ ਸ਼ਾਦੀ ਕੀਤੀ ਹੋਈ ਸੀ।
0: ਮੈਂ ਉਹ ਪੜ੍ਹੀ ਹੈ ਜੀ ਹਿਸਟਰੀ, ਮੈਂ ਉਹਦੀ ਹਿਸਟਰੀ ਪੜ੍ਹੀ ਹੈ।
1: ਬਿਲਕੁਲ ਹਾਂਜੀ
0: ਯਾ, ਸੋ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਗੱਲਾਂ ਕਹਿਣੀਆਂ ਬਈ ਸਿੱਖ ਹਿੰਦੂਆਂ ਦਾ ਹਿੱਸਾ ਨੇ ਇਹ ਗਲਤ ਆ। ਸਾਡੀ ਵਿਚਾਰਧਾਰਾ ਵੱਖਰੀ ਹੈ, ਸਾਡਾ ਸੋਚਣ ਦਾ ਢੰਗ ਵੱਖਰਾ ਹੈ, ਸਾਡੇ ਸਿਧਾਂਤ ਪ੍ਰਿੰਸੀਪਲ ਤੁਹਾਡੇ ਨਾਲ ਵੱਖਰੇ ਨੇ, ਉਹ ਫਿਰ ਤੁਸੀਂ ਕਿਵੇਂ ਰਲ ਗਏ? ਹਾਂਜੀ, ਔਰ ਜਦੋਂ ਵੀ ਕੋਈ ਸਰਕਾਰ ਹੁੰਦੀ ਹੈ ਨਾ
1: ਜੀ,
0: ਲੋਕ ਜਿਹੜੇ ਨੇ ਸ਼ਾਂਤੀ ਨਾਲ ਜਿਉਣ ਵਾਸਤੇ ਸਰਕਾਰੀ ਧਰਮ ਜਿਹੜਾ ਹੁੰਦਾ ਆ ਉਹਨੂੰ ਅਪਣਾ ਲੈਂਦੇ
1: ਆ। ਬਿਲਕੁਲ,
0: 7 ਪੀੜੀਆਂ ਸਾਡੇ ਦੇ ਉੱਪਰ ਮੁਸਲਮਾਨਾਂ ਰਾਜ ਰਿਹਾ ਆ, ਬਾਬਰ ਐਂਟਰ ਕੀਤਾ, ਬਾਬਰ ਤੋਂ ਬਾਅਦ ਹਿਮਾਯੂ, ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ, ਬਹਾਦਰ ਸ਼ਾਹ, ਲੋਕ ਲੜੀਵਾਰ ਉਹਦੇ ਤੇ ਰਾਜ ਕਰਦੇ ਆਏ ਨੇ, ਤੇ ਬਹੁਤੇ ਲੋਕ ਇਸ ਮਾਨਸੀ ਯਾਰ ਸ਼ਾਂਤੀ ਨਾਲ ਜਿਉਣਾ ਮੁਸਲਮਾਨ ਹੋ ਜਾਓ, ਬਹੁਤ ਸਾਰੇ ਲੋਕ ਉਦੋਂ ਮੁਸਲਮਾਨ ਹੋ ਗਏ
1: ਜੀ।
0: ਸੋ ਇਸ ਸਨਾਤਨ ਏਰੀਏ ਦੇ ਵਿਚੋਂ ਵੀ ਉਦੋਂ ਬਹੁਤ ਸਾਰੇ ਮੁਸਲਮਾਨ ਹੋ ਗਏ ਆ, ਔਰ ਇਸੇ ਤਰ੍ਹਾਂ ਅਦਲਾ ਬਦਲੀ ਤਬਦੀਲੀ ਤਾਂ ਚੀਮਾ ਸਾਹਿਬ ਹੁਣ ਵੀ ਹੁੰਦੀ ਹੈ, ਹੁਣ ਵੀ ਹੁੰਦੀ ਆਈ ਹੈ, ਜਿੱਥੇ ਕਿਸੇ ਨੂੰ ਕੋਈ ਫਾਇਦਾ ਦਿਸਦਾ ਆ, ਉਦੋਂ ਫਾਇਦਾ ਇਹ ਦਿਸਦਾ ਸੀ ਵੀ ਸਰਕਾਰੀ ਧਰਮ ਜਿਹੜਾ ਮੁਸਲਮਾਨ ਆ
1: ਬਿਲਕੁਲ। ਡਾਕਟਰ ਸਾਹਿਬ ਮੈਂ ਥੋੜਾ ਜਿਹਾ ਇੱਥੇ ਇੱਕ ਪੁਆਇੰਟ ਹੋਰ ਐਡ ਕਰਨਾ ਚਾਹੂੰਗਾ, ਉਹ ਇਹ ਆ ਕਿ ਜੇ ਲੋਕ ਮੁਸਲਮਾਨ ਬਣੇ ਵੀ ਸੀਗੇ ਨਾ, ਉਹਦੇ ਵਿੱਚ ਇਸ ਤਰ੍ਹਾਂ ਵੀ ਸੀਗੀ ਕਿ ਲੋਕ ਜਿਹੜੇ ਆਹ ਦੇਵੀ ਦੀ ਪੂਜਾ, ਉਹ ਦੇਵੀ ਦੀ ਪੂਜਾ, ਉਹ ਦੇਵਤੇ ਦੀ ਪੂਜਾ, ਪੱਥਰ ਦੀ ਪੂਜਾ, ਠਾਕਰ ਦੀ ਪੂਜਾ ਜਿਹੜੀ ਆ, ਹਾਂਜੀ, ਉਹ ਜਿਹੜੀ ਗੱਲਬਾਤ ਸੀਗੀ ਉਹ ਇਸ ਤਰ੍ਹਾਂ ਸੀ ਕਿ ਉਹਨਾਂ ਨੂੰ ਪੂਜ ਪੂਜ ਕੇ ਥੱਕ ਟੁੱਟੇ ਸੀਗੇ ਕਿ ਉਹਨਾਂ ਨੂੰ ਸਫਲਤਾ ਨਹੀਂ ਮਿਲ ਰਹੀ ਸੀ। ਉਹਨਾਂ ਲੋਕਾਂ ਨੇ ਜਦੋਂ ਇਸਲਾਮ ਦੇਖਿਆ ਵੀ ਆਹ ਜਿਹੜਾ ਧਰਮ ਆ ਇਹਦੇ ਨਾਲੋਂ ਘੜੀ ਘੜੀ ਇੱਕ ਜਗ੍ਹਾ ਤੇ ਜਾ ਕੇ ਪੂਜਣ ਦੀ ਬਜਾਏ ਇਹ ਜਿਹੜਾ ਇਹ ਕਹਿੰਦਾ ਇੱਕੋ ਹੀ ਨੂੰ ਪੂਜੋ ਔਰ ਇਹ ਕਦੇ ਪੈਸੇ ਨਹੀਂ ਮੰਗਦਾ, ਇਹ ਅਪਣਾ ਲਓ। ਸੋ ਬਹੁਤ ਸਾਰੇ ਲੋਕ ਆ ਜਿਹੜੇ ਆਪ ਵੀ ਉਹਨਾਂ ਨੂੰ ਧਰਮ ਜਿਹੜਾ ਉਹ ਚੰਗਾ ਲੱਗਿਆ ਹਿੰਦੂ ਧਰਮ ਦੇ ਨਾਲੋਂ, ਉਹਨਾਂ ਨੇ ਆਪ ਵੀ ਉਹ ਅਪਣਾ ਲਿਆ, ਆਪਣੇ ਆਪ ਵੀ ਕੁਛ ਆ ਜਿਹੜੇ ਉਹਨਾਂ ਨੂੰ ਜਬਰਦਸਤੀ ਉਹਨਾਂ ਦੇ ਉੱਤੇ ਠੋਸਿਆ ਗਿਆ।
0: ਵਕਤੀ ਫਾਇਦਿਆਂ ਨੂੰ ਸੋਚਦਿਆਂ ਹੋਇਆ
1: ਬਿਲਕੁਲ ਬਿਲਕੁਲ ਬਿਲਕੁਲ
0: ਐਸਾ ਹੋ ਰਿਹਾ,
1: ਐਸਾ ਹੋ ਰਿਹਾ
0: ਜੀ। ਔਰ ਢੰਗ ਤਰੀਕੇ ਵੱਖਰੇ ਨੇ, ਹਰ ਧਰਮ ਅਪਣਾਉਂਦਾ ਆ, ਢੰਗ ਤਰੀਕੇ ਵੱਖਰੇ ਅਪਣਾ ਕੇ ਮੁਤਾਬਕ ਖਿੱਚਣ ਦੀ ਕੋਸ਼ਿਸ਼ ਕਰਦਾ ਆ।
1: ਬਿਲਕੁਲ,
0: ਮੈਂ ਇੱਕ ਸੱਜਣ ਨੂੰ ਕੱਲ ਲਿਖ ਰਿਹਾ ਸੀਗਾ, ਉਹਦੇ ਨਾਲ ਮੇਰੀ ਵਾਰਤਾਲਾਪ ਚੱਲ ਰਹੀ ਸੀ, ਉਹ ਮੈਂ ਕਿਹਾ ਭਾਈ ਅੱਜ ਆ ਨਿਊਜ਼ੀਲੈਂਡ ਵਾਲੀ ਗੱਲ ਹੋਈ ਨਾ, ਤੇ ਨਿਊਜ਼ੀਲੈਂਡ ਵਾਲੀ ਕਹਾਣੀ ਦੇ ਉੱਪਰ ਮੈਂ ਇਹ ਗੱਲ ਲਿਖੀ ਸੀ ਭਾਈ, ਅਕਲੀ ਤੇ ਸਾਨੂੰ ਜਿਸ ਦੇਸ਼ ਚ ਅਸੀਂ ਰਹਿੰਦੇ ਆ ਨਾ, ਕਹਿੰਦੇ ਕਾਨੂੰਨਾਂ ਨੂੰ ਫਾਲੋ ਕਰਕੇ ਚੱਲਣਾ ਚਾਹੀਦਾ।
1: ਬਿਲਕੁਲ,
0: ਦੂਸਰੀ ਗੱਲ ਸਾਨੂੰ ਉਹਨਾਂ ਨੂੰ ਪਹਿਲਾਂ ਤਾਂ ਇਹ ਸਾਬਿਤ ਕਰਨ ਦੀ ਲੋੜ ਆ ਕਿ ਸਾਡਾ ਵੱਖਰਾ ਰੂਪ ਤੁਹਾਡੀ ਮੁਖਾਲਫਤ ਕਰਨ ਵਾਸਤੇ ਨਹੀਂ ਹੈ, ਤੁਹਾਨੂੰ ਇਹਦੇ ਤੋਂ ਖਤਰਾ ਮਹਿਸੂਸ ਕਰਨ ਦੀ ਲੋੜ ਨਹੀਂ ਹੈ। ਸਾਡਾ ਹੁਣ ਤੱਕ ਦਾ ਇਤਿਹਾਸ ਇਹ ਰਿਹਾ ਆ ਵੀ ਇਹ ਜਿਹੜੀ ਕਿਰਪਾਨ ਤੋਂ ਤੁਸੀਂ ਡਰਦੇ ਜੇ, ਇਹਨੇ ਹੁਣ ਤੱਕ ਮਜ਼ਲੂਮਾਂ ਦੀ ਰਾਖੀ ਕੀਤੀ ਹੈ, ਪਰ ਸਾਡਾ ਖਤਰ ਨਹੀਂ ਆਉ
1: ਜੀ।
0: ਨਿਊਜ਼ੀਲੈਂਡ ਦੇ ਵਿੱਚ ਤੇ ਸਾਧ ਵੀ ਬਥੇਰੇ ਜੇਲਾਂ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੇ ਹੁਣ ਤੱਕ ਉੱਥੇ ਹੱਥ ਚੁੱਕੀ ਹੋਈ ਸੀ, ਮੈਨੂੰ ਉਹਦੇ ਬਾਰੇ ਬਹੁਤ ਸਾਰਾ ਪਤਾ ਹੈਗਾ ਇਸ ਗੱਲ ਦਾ। ਭਾਵ ਕੀ ਆ ਵੀ ਤੁਸੀਂ ਕਰੈਕਟਰ ਹੀ ਇਸ ਤਰ੍ਹਾਂ ਦਾ ਸ਼ੋ ਕਰ ਰਹੇ ਹੋ ਤੇ ਉਹਨਾਂ ਲੋਕਾਂ ਨੂੰ ਇਸ ਤੋਂ ਖਤਰਾ ਆਉਣ ਲੱਗ ਗਿਆ
1: ਜੀ। ਬਿਲਕੁਲ,
0: ਤੇ ਜੇ ਤੁਸੀਂ ਉਹ ਕਰੈਕਟਰ ਇਸ ਤਰ੍ਹਾਂ ਦਾ ਸਾਬਿਤ ਕੀਤਾ ਹੋਵੇ, ਤੁਹਾਡੇ ਤੋਂ ਖਤਰਾ ਨਾ ਲੱਗੇ ਬਲਕਿ ਤੁਹਾਡੀ ਕਿਰਪਾ ਨੂੰ ਸਮਝਣ ਵੀ ਸਾਡੀ ਰਾਖੀ ਵਾਸਤੇ ਆ, ਸਮਝਣ ਕੇ ਜਦੋਂ ਤੁਸੀਂ ਤਾਂ ਉਸ ਤਰ੍ਹਾਂ ਦਾ ਕਿਰਦਾਰ ਨੀ ਸਾਬਿਤ ਕਰ ਰਹੇ।
1: ਬਿਲਕੁਲ,
0: ਜੇਲਾਂ ਭਰੀਆਂ ਪਈਆਂ ਸਾਡੇ ਪੰਜਾਬੀ ਮੁੰਡਿਆਂ ਦੇ ਨਾਲ ਜਿਹੜੇ ਡਰੱਗ ਕਰਕੇ ਅੰਦਰ

0: ਹੈ ਕਿ ਨਹੀਂ, ਘਟਨਾਵਾਂ ਘਰ ਦੇ ਅੰਦਰ ਹੈਗੇ ਨੇ। ਸੋ ਅਸੀਂ ਕਿਸ ਤਰ੍ਹਾਂ ਦਾ ਕਰੈਕਟਰ ਸਾਬਿਤ ਕਰ ਰਹੇ ਹਾਂ, ਜਿਸ ਤਰ੍ਹਾਂ ਦਾ ਕਰੈਕਟਰ ਅਸੀਂ ਸਾਬਿਤ ਕਰਾਂਗੇ ਤੇ ਆਖੀਏ ਅਸੀਂ ਇਹ ਕਿ ਸਾਡਾ ਇਹ ਸਤਿਕਾਰ ਕਰਨ, ਸਾਨੂੰ ਕਿਰਪਾਨ ਪਾਉਣ ਦੀ ਇਜਾਜ਼ਤ ਦੇ ਦੇਣ, ਉਹ ਕਿਵੇਂ ਸੰਭਵ ਹੋ ਸਕਦਾ ਹੈ?
1: ਨਹੀਂ ਹੋ ਸਕਦਾ ਬਿਲਕੁਲ।
0: ਇਹ ਹੈਗੀ ਹਾਂਜੀ। ਸੋ ਇਸ ਕਰਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਮ ਅਪ ਕਰਦਿਆਂ ਮੈਂ ਨਤਮਸਤਕ ਹਾਂ ਇਹਨਾਂ ਵੱਡੀਆਂ ਵੱਡੀਆਂ ਸ਼ਹੀਦੀਆਂ ਨੂੰ, ਮੈਂ ਨਤਮਸਤਕ ਹਾਂ ਉਸ ਗੁਰੂ ਅਰਜਨ ਸਾਹਿਬ ਦੇ ਹਾਲਾਤ ਤੋਂ ਲੈ ਕੇ, ਗੁਰੂ ਛੇਵੇਂ ਪਾਤਸ਼ਾਹ ਦੇ ਹਾਲਾਤ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਤੇ ਦਸਵੇਂ ਗੁਰੂ ਦੇ ਜੀਵਨ ਬਿਰਤਾਂਤ ਨੂੰ, ਸਾਰਿਆਂ ਨੂੰ ਸਾਨੂੰ ਸਮਝਣ ਦੀ ਲੋੜ ਹੈ, ਪਰਖਣ ਦੀ ਲੋੜ ਹੈ, ਪਰਖ ਕੇ ਤੇ ਉਸਨੂੰ ਮੰਨਣ ਦੀ ਲੋੜ ਹੈਗੀ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਇਸ ਦਿਹਾੜੇ ਦੇ ਵਿੱਚ ਮੈਂ ਸਾਰਿਆਂ ਨਾਲ ਸਾਂਝ ਪਾਉਂਦਿਆਂ ਤੇ ਅੱਜ ਦੇ ਸਮੇਂ ਵਿਚ ਮੈਂ ਤੁਹਾਡੇ ਨਾਲ ਫਤਿਹ ਬੁਲਾਉਣਾ, ਸਾਰਿਆਂ ਨੂੰ ਇਹੀ ਕਹਿਣਾ ਕਿ ਅੱਜ ਤੋਂ ਬਾਅਦ ਕੋਸ਼ਿਸ਼ ਇਹ ਕਰੋ ਕਿ ਜਦੋਂ ਕੋਈ ਵੀ ਗੱਲ ਭਾਵੇਂ ਤੁਹਾਨੂੰ ਫੂਕ ਚੁਕਾ ਕੇ ਕਹਿਤਾ ਹੋਵੇ, ਕਮ ਸੇ ਕਮ ਇਹ ਦੇਖੋ ਵੀ ਉਹਦੇ ਚ ਸਚਾਈ ਕੀ ਹੈਗੀ ਆ।
1: ਸਚਾਈ ਕੀ ਆ? ਦੇਖੋ
0: ਸਚਾਈ ਕੀ ਹੈਗੀ, ਤਰਕ ਸੰਗਤ ਸਚਾਈ ਹੈਗੀ, ਤੁਹਾਨੂੰ ਫੂਕ ਚੁਕਾ ਕੇ ਤਾਂ ਨਹੀਂ ਤਾਂ ਐਸਾ ਕੁਛ ਕੀਤਾ ਜਾ ਰਿਹਾ?
1: ਬਿਲਕੁਲ ਬਿਲਕੁਲ ਜੀ,
0: ਧਰਮ ਨੇ ਹੁਣ ਤੱਕ ਬਹੁਤ ਕੁਝ ਐਸਾ ਕੀਤਾ ਆ, ਸਾਨੂੰ ਫੂਕ ਚੁਕਾ ਕੇ ਬਹੁਤ ਸਾਰੀਆਂ ਗੱਲਾਂ ਉਹਦੇ ਚ ਐਡ ਕਰ ਦਿੱਤੀਆਂ ਗਈਆਂ
1: ਜੀ।
0: ਮੈਂ ਮਸੰਦਾਂ ਦੀ ਗੱਲ ਸੁਣ ਰਿਹਾ ਸੀ ਤੇ ਕਹਿ ਰਿਹਾ ਸੀ ਉਹ ਭਲੇ ਮਾਨਸੋ ਜਿਹੜਾ ਗੁਰੂ ਮਾਇਆ ਨੂੰ ਤੁੱਛ ਸਮਝਦਾ ਆ, ਉਹ ਮਾਇਆ ਬਦਲੇ ਬੰਦੇ ਕਿਹੜਾ ਹੀ ਛਾੜੂਗਾ?
1: ਬਿਲਕੁਲ
0: ਕਿੱਥੇ ਨੇ ਭਾਈ? ਹੋਰ ਤਾਂ ਬਾਕੀ ਸਾਰੀਆਂ ਚੀਜ਼ਾਂ ਤੁਸੀਂ ਸਾਂਭ ਲਈਆਂ ਨੇ, ਉਹ ਕਿਹੜਾਏ ਕਿੱਥੇ ਹਨ? ਇਹ ਗੱਲ ਸਹੀ ਆ, ਇਹ ਗੱਲ ਵੱਖਰੀ ਆ ਕਿ ਤੁਸੀਂ ਕਿਸੇ ਨੂੰ ਡਿਊਟੀ ਤੇ ਲਾਇਆ, ਉਹਨੇ ਡਿਊਟੀ ਦੀ ਕੁਤਾਹੀ ਕੀਤੀ, ਉਹਨੂੰ ਤੁਸੀਂ ਲਾਂਭੇ ਤੇ ਕਰ ਸਕਦੇ ਹੋ, ਪਾਸੇ ਤੇ ਕਰ ਸਕਦੇ ਹੋ, ਤੁਸੀਂ ਆਖੋ ਏਡੀ ਵੱਡੀ ਗੱਲ ਕਰਦੇ ਹੋ ਵੀ ਕਿਹੜਾਏ ਚ ਸਾੜ ਦਿੱਤਾ ਹੈ ਜੀ, ਇਹ ਗੱਲ ਗਲਤ ਆ, ਇਹ ਮੰਨਣ ਯੋਗ ਨਹੀਂ
1: ਆਉਂਦੀ।
0: ਸੋ ਇਸ ਤਰ੍ਹਾਂ ਦਾ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਫਿਰ ਦੁਬਾਰਾ ਵਿਚਾਰਨ ਦੀ ਲੋੜ ਹੈਗੀ ਹੈ। ਸਾਡੇ ਗੁਰੂਆਂ ਨੂੰ ਇਸ ਤਰ੍ਹਾਂ ਦੇ ਕਾਤਲ ਨਾ ਬਣਾਓ ਕਿ ਮਾਇਆ ਦੀ ਖਾਤਰ ਦੂਜੇ ਲੋਕਾਂ ਦਾ ਕਤਲ ਕਰਦੇ ਫਿਰਨ ਹਾਂਜੀ। ਤੇ ਬਹੁਤ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਨੇ ਤੇ ਅੱਜ ਦੇ ਇਤਿਹਾਸ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਸਾਰੇ ਮੇਰੇ ਵੀਰ ਵਿਚਾਰਵਾਨ ਜਿੰਨੇ ਵੀ ਨੇ ਜਿਹੜੇ ਵੀ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਆਪਣੇ ਵਿਚਾਰ ਜ਼ਰੂਰ ਦੇਣ। ਅਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ, ਤਰਕ ਸੰਗਤ ਕੀਤੀਆਂ ਨੇ, ਅਸੀਂ ਜਿੰਨੇ ਵੀ ਵਿਚਾਰ ਦਿੱਤੇ ਨੇ ਉਹਨਾਂ ਦੇ ਵਿੱਚ ਇਹ ਵੇਖਿਆ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਤਰਕ ਤੇ ਪੂਰੀਆਂ ਨਹੀਂ ਉਤਰਦੀਆਂ, ਪਰ ਅਸੀਂ ਗੁਰਦੁਆਰਿਆਂ ਤੇ ਜਾ ਰਹੇ ਹਾਂ, ਸਾਡੇ ਇਤਿਹਾਸਕਾਰ ਜਿਹੜੇ ਉਹੋ ਜਿਹਾ ਇਤਿਹਾਸ ਸੁਣਾਉਂਦੇ ਨੇ, ਅਸੀਂ ਸੁਣ ਕੇ ਤੇ ਆ ਜਾਂਦੇ ਹਾਂ, ਪਰ ਅਸੀਂ ਉਹਦੇ ਉੱਪਰ ਉਂਗਲ ਨਹੀਂ ਚੁੱਕਦੇ ਕਿਉਂਕਿ ਸਾਡੇ ਕੋਲ ਆਪਣੇ ਤਰਕ ਨਹੀਂ ਹੁੰਦਾ। ਸਾਨੂੰ ਤਰਕ ਪੈਦਾ ਕਰਨ ਦੀ ਲੋੜ ਆ ਕਿ ਕੀ ਗੱਲ ਐਸੀ ਹੋ ਸਕਦੀ ਕਿ ਸੱਜਣ ਕੋਈ ਦਮਦਮ ਟਕਸਾਲ ਦੇ ਹੋਣਗੇ। ਉਹ ਬਾਬਾ ਦੀਪ ਸਿੰਘ ਦੀ ਗੱਲ ਚੱਲ ਰਹੀ ਸੀ ਤੇ ਉਹਦੇ ਸਬੰਧ ਵਿਚ ਉਹਨੇ ਬਹੁਤ ਭੱਦੇ ਲਫ਼ਜ਼ਾਂ ਨਾਲ ਅਗਲੇ ਇੱਕ ਸੱਜਣ ਨੂੰ ਜਵਾਬ ਦਿੱਤਾ, ਬਹੁਤ ਹੀ ਭੱਦੇ ਲਫ਼ਜ਼ਾਂ ਨਾਲ ਜਿਨ੍ਹਾਂ ਨੂੰ ਬੋਲਿਆ ਨਹੀਂ ਜਾ ਸਕਦਾ। ਉਹ ਭਲੇ ਮਾਨਸ ਤੂੰ ਅਜੇ ਕੱਲ ਜੰਮਿਆ ਹੈ, ਤੈਨੂੰ ਤੇ ਪਤਾ ਹੀ ਨਹੀਂ ਕਿ ਇਸ ਸਰੀਰ ਦਾ ਚਲਨ ਕਿਸ ਤਰ੍ਹਾਂ ਦਾ ਹੈ, ਬੰਦ ਕਿਵੇਂ ਹੋ ਸਕਦਾ ਹੈ। ਅੱਜ ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਔਰ ਉਹਨੂੰ ਸਾਬਤ ਕਰ ਦਿੱਤਾ ਹੈਗਾ, ਪ੍ਰਤੱਖ ਕਰ ਦਿੱਤਾ ਹੈਗਾ, ਔਰ ਤੁਸੀਂ ਉਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ, ਤੁਸੀਂ ਅੰਧ ਵਿਸ਼ਵਾਸ ਫੈਲਾਉਣ ਤੋਂ ਤਿਆਰ ਹੈਗੇ ਹੋ। ਜਦੋਂ ਕਿ ਕਰਾਮਾਤਾ ਨਾਂ ਦੀ ਕੋਈ ਚੀਜ਼ ਹੈ ਨਹੀਂ, ਤੇ ਤੁਸੀਂ ਤੇ ਹੁਣ ਤੱਕ ਇਹੋ ਜਿਹੀਆਂ ਕਰਾਮਾਤਾਂ ਸਾਡੇ ਇਤਿਹਾਸ ਜੁੜਵਾ ਰਹੀਆਂ ਨੇ ਕਿ ਗੁਰੂ ਨਾਨਕ ਦੇਵ ਜੀ ਨੂੰ ਤਾਂ ਬੇਬੇ ਨਾਨਕੀ ਨੇ ਆਖਿਆ ਵੀ ਫੁਲਕਾ ਫੁੱਲਿਆ ਤੇ ਵੀਰ ਆ ਜਾ, ਤੈਨੂੰ ਭੁੱਖ ਲੱਗੀ ਹੋਣੀ ਤੂੰ ਆ ਜਾ, ਤੇ ਗੁਰੂ ਸਾਹਿਬ ਉਥੇ ਪ੍ਰਗਟ ਹੋ ਗਏ। ਗੱਲਾਂ ਹੈਗੀਆਂ ਨੇ ਹਾਂਜੀ, ਔਰ ਫਿਰ ਉਹਨੂੰ ਇੰਨੇ ਹਜ਼ਾਰਾਂ ਮੀਲ ਤੁਰਨ ਦੀ ਕੀ ਲੋੜ ਸੀ ਜੇ ਉਹਦੇ ਕੋਲ ਇਹੋ ਜਿਹੀ ਸ਼ਕਤੀ ਸੀਗੀ, ਹਜ਼ਾਰਾਂ ਦੀ ਲੋੜ ਸੀ?
1: ਬਿਲਕੁਲ
0: ਬਿਲਕੁਲ, ਲਗਾਤਾਰ ਗੁਰੂ ਨਾਨਕ ਦੇਵ ਜੀ ਤੁਰਦੇ ਰਹੇ, ਉਹਨਾਂ ਨੂੰ ਕੀ ਲੋੜ ਸੀ ਇਹਨਾਂ ਤੁਰਨ ਦੀ?
1: ਜੀ ਜੀ, 26
0: ਸਾਲ ਬਣਾਉਣ ਦੀ
1: ਡਾਕਟਰ ਸਾਹਿਬ
0: ਗੱਲਾਂ ਨੂੰ ਵਿਚਾਰ ਕਰਨ ਦੀ ਲੋੜ ਹੈਗੀ ਹੈ। ਜੇ ਸਿੱਖ ਧਰਮ ਨੇ ਦੂਜੇ ਧਰਮਾਂ ਨਾਲੋਂ ਵੱਖਰਾ ਤੇ ਅਲੱਗ ਦਿਸਣਾ ਹੈ ਨਾ, ਤੇ ਫੇਰ ਸਾਨੂੰ ਉਹੀ ਗੱਲਾਂ ਪ੍ਰਚਾਰਨੀਆਂ ਚਾਹੀਦੀਆਂ ਨੇ ਜਿਹੜੀਆਂ ਗੱਲਾਂ ਅੱਜ ਵੀ ਹੋ ਸਕਦੀਆਂ ਨੇ, ਪ੍ਰੈਕਟੀਕਲੀ ਅਸੀਂ ਸਾਬਤ ਵੀ ਕਰ ਸਕਦੇ ਹਾਂ। ਜਿਹੜੀਆਂ ਗੱਲਾਂ ਸਾਬਤ ਨਹੀਂ ਨਾ ਹੁੰਦੀਆਂ, ਕੋਈ ਆਪਣੇ ਘਰ ਦੇ ਵੀ ਤੁਸੀਂ ਜੋ ਮਰਜ਼ੀ ਮੰਨੀ ਜਾਓ, ਕੋਈ ਸਾਡੀ ਮਾਨਤਾ ਹੈ ਮੰਨੀ ਜਾਓ ਭਾਈ, ਲੇਕਿਨ ਜਦੋਂ ਤੁਸੀਂ ਇਹ ਕਹੋ ਕਿ ਸਾਡਾ ਧਰਮ ਦੁਨੀਆਂ ਦੇ ਸਾਰੇ ਧਰਮਾਂ ਤੋਂ ਸਰਵੋਤਮ ਹੈ, ਤੇ ਫਿਰ ਲੋਕਾਂ ਦੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ।
1: ਬਿਲਕੁਲ ਬਿਲਕੁਲ,
0: ਕੁਸ਼ਚਨ ਹੋਣਗੇ, ਉਹਨਾਂ ਦਾ ਜਵਾਬ ਤੁਹਾਨੂੰ ਦੇਣਾ ਪਏਗਾ, ਔਰ ਉਹਨਾਂ ਕੁਸ਼ਚਨਾਂ ਦੇ ਵਿੱਚ ਇਹ ਗੱਲ ਵੀ ਆਏਗੀ, ਮੈਨੂੰ ਦੱਸੋ ਸਿਰ ਵੱਢ ਕੇ ਕੋਈ ਬੰਦਾ 3 ਤੋਂ 5 ਮਿੰਟ ਤੋਂ ਬਾਅਦ ਜਿਉਂ ਸਕਦਾ ਆ? ਤੁਸੀਂ ਸਾਰਾ ਵੀ ਸਿਰ ਕਈ ਤਰ੍ਹਾਂ ਕੇ ਜਾ ਕੇ ਲੜ ਗਿਆ?
1: ਨਹੀਂ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਡਾਕਟਰ ਸਾਹਿਬ। ਇੱਕ ਮੈਂ ਹੋਰ ਨੁਕਤਾ ਜਿਹੜਾ ਮੇਰੇ ਸਾਹਮਣੇ ਮੈਂ ਵਿਚਾਰ ਕਰਦਾ ਰਹਿੰਦਾ ਉਹ ਇਸ ਤਰ੍ਹਾਂ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਵੀ ਜਦੋਂ ਉਹ ਗਏ ਦੱਖਣ ਵੱਲ ਨੂੰ ਗਏ ਤੇ ਉਹਨਾਂ ਨੂੰ ਕੌਡਾ ਰਾਕਸ਼ ਮਿਲਿਆ।
0: ਹਾਂਜੀ,
1: ਤੇ ਕੌਡੇ ਰਾਖਸ਼ ਨੇ ਗੁਰੂ ਨਾਨਕ ਦੇਵ ਜੀ ਨੂੰ ਚੱਕ ਕੇ ਤੇਲ ਦਾ ਕੜਾਹਾ ਉਹਨੇ ਪਹਿਲਾਂ ਹੀ ਤਪਾਇਆ ਹੋਇਆ ਸੀ, ਚੱਕ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਦੇ ਵਿੱਚ ਸਿੱਟ ਦਿੱਤਾ ਤੇ ਤੇਲ ਦਾ ਕੜਾਹਾ ਜਿਹੜਾ ਸੀ ਇਕਦਮ ਠੰਡਾ ਹੋ ਗਿਆ। ਅੱਛਾ ਹੁਣ ਦੇਖੋ ਇੱਥੇ ਜੇ ਤੁਸੀਂ ਤਰਕ ਜਿਹਨੂੰ ਤੁਸੀਂ ਸ਼ਬਦ ਨੂੰ ਕਹਿੰਦੇ, ਮੈਂ ਇਹਦੀ ਤਰਕ ਸ਼ਬਦ ਦੀ ਜਗ੍ਹਾ ਤੇ ਮੈਂ ਹਮੇਸ਼ਾ ਵਾਸਤੇ ਸ਼ਬਦ ਵਰਤਦਾ ਜਿਹੜਾ ਉਹ ਮੈਂ ਵਰਤਦਾ ਦਲੀਲ
0: ਜਾਂ
1: ਦਲੀਲ। ਹੁਣ ਕੀ ਆ ਉੱਥੇ ਹੋਇਆ ਕੀ ਆ, ਆਹ ਹੁਣ 5-6 ਸਾਲ ਦੀ ਗੱਲ ਹੈਗੀ ਆ, ਮੈਂ ਤਰੀਕ ਤਾਂ ਨਹੀਂ ਲਿਖੀ, ਕਿ ਇੱਥੋਂ ਅਮਰੀਕਾ ਦੇ ਵਿੱਚੋਂ ਇੱਕ ਲੜਕਾ 18-19 ਸਾਲ ਦਾ, ਉਹਦਾ ਨਾਂ ਚੋ ਮੇਰਾ ਖਿਆਲ ਇੱਦਾਂ ਦਾ ਕੁਛ ਹੈਗਾ, ਉਹ ਹੋਈ ਇਸ ਤਰ੍ਹਾਂ ਸੀਗੀ ਕਿ ਉਹਦੇ ਮਾਂ ਤੇ ਬਾਪ ਦੋਨੋਂ ਹੀ ਮਾਈਗ੍ਰੇਟ ਹੋਏ ਇਸ ਕੰਟਰੀ ਦੇ ਵਿੱਚ ਅਮਰੀਕਾ ਦੇ ਵਿੱਚ, ਤੇ ਉਹਦਾ ਫਾਦਰ ਸੀ ਜਿਹੜਾ ਉਹ ਮੇਰਾ ਖਿਆਲ ਇਲੈਕਟ੍ਰੀਕਲ ਇੰਜੀਨੀਅਰ ਸੀਗਾ, ਮੈਨੂੰ ਹੁਣ ਪੂਰੀ ਡਿਟੇਲ ਤਾਂ ਯਾਦ ਨਹੀਂ, ਪਰ ਹੋਇਆ ਕਿ ਉਹਨਾਂ ਦੀ ਜਿਹੜੀ ਅਗਲੀ ਪੀੜੀ ਸੀ ਔਲਾਦ ਸੀਗੀ ਉਹ ਇੱਥੇ ਉਹ 17-18 ਸਾਲ ਦਾ ਹੋਇਆ ਤੇ ਉਹ ਇੱਥੋਂ ਕ੍ਰਿਸਚਨ ਬਣ ਗਿਆ, ਉਹ ਇੱਥੇ ਆ ਕੇ ਕ੍ਰਿਸਚਨ ਬਣ ਗਿਆ ਤੇ ਉਹਨੇ ਕੀ ਕੀਤਾ ਉਹ ਇੱਥੋਂ ਭਾਰਤ ਚਲੇ ਗਿਆ। ਭਾਰਤ ਜਾ ਕੇ ਭਾਰਤ ਦੇ ਜਿਹੜੇ ਥੱਲੇ ਦੇ ਪਾਸੇ ਜਾ ਕੇ ਇੱਕ ਛੋਟਾ ਜਿਹਾ ਟਾਪੂ ਆਉਂਦਾ ਉਹਨੂੰ ਕਹਿੰਦੇ ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਹੈਗਾ। ਉੱਥੇ ਜਿਹੜੀ ਭਾਰਤ ਦੀ ਗੌਰਮੈਂਟ ਆ ਉਹ ਕਿਸੇ ਨੂੰ ਜਾਣ ਨਹੀਂ ਦਿੰਦੀ, ਉਹਦੇ ਪਿੱਛੇ ਕਾਰਨ ਇਹ ਆ ਕਿ ਉੱਥੇ ਇੱਕ ਟ੍ਰਾਈਬ ਐਸੀ ਰਹਿੰਦੀ ਆ ਉਸ ਟਾਪੂ ਦੇ ਉੱਤੇ, ਉਹ ਜਿਹੜੀ ਟ੍ਰਾਈਬ ਆ ਉਹ ਕਿਸੇ ਬੰਦੇ ਨੂੰ ਉੱਥੇ ਜਾਣ ਦਿੰਦੀ ਨੀ ਬਾਹਰੋਂ, ਜਿਹੜਾ ਜਾਂਦਾ ਜਦੋਂ ਉਹਨਾਂ ਨੂੰ ਦਿਸ ਪੈਂਦਾ ਉਸੇ ਵੇਲੇ ਉਹਨੂੰ ਮਾਰ ਦਿੰਦੇ ਆ, ਮਾਰ ਕੇ ਖਾ ਵੀ ਜਾਂਦੇ ਆ।
0: ਮੈਂ ਉਹਨਾਂ ਦੀਆਂ ਫੋਟੋਆਂ ਵੀ ਦਿਖਾਈਆਂ ਗਈਆਂ ਤੇ ਮੈਂ ਉਹ ਵੇਖੀਆਂ ਨੇ।
1: ਅੱਛਾ ਹੁਣ ਕੀ ਆ ਉਹ ਮਾਰਦੇ ਕਿਉਂ ਆ, ਉਹ ਖਾ ਕਿਉਂ ਜਾਂਦੇ ਆ, ਉਹ ਕਿਸੇ ਨੂੰ ਵਰਨ ਕਿਉਂ ਨੀ ਦਿੰਦਾ, ਉਹਦੇ ਪਿੱਛੇ ਰਾਜ ਇਹ ਆ ਕਿ ਹਜ਼ਾਰਾਂ ਸਾਲਾਂ ਤੋਂ ਜਿਹੜਾ ਭਾਰਤ ਦਾ ਇਤਿਹਾਸ ਆ ਉਹ ਹਮੇਸ਼ਾ ਵਾਸਤੇ ਜਿਹੜੇ ਉੱਤਰ ਵੱਲ ਦੇ ਲੋਕ ਆ, ਉੱਤਰ ਵੱਲ ਦੇ ਲੋਕ ਚਾਹੇ ਤੁਸੀਂ ਹਿਮਾਲਿਆ ਪਰਬਤ ਦੇ ਉੱਤਰ ਵੱਲ ਕਹਿ ਲਓ, ਚਾਹੇ ਤੁਸੀਂ ਮਨਚੂਰੀਆ ਕਹਿ ਲਓ, ਸਾਇਬੇਰੀਆ ਲੈ ਲਓ ਜਾਂ ਇੰਗਲੈਂਡ ਫਰਾਂਸ ਜਰਮਨੀ, ਇਹ ਜਿਹੜੇ ਲੋਕ ਆ ਹਮੇਸ਼ਾ ਵਾਸਤੇ ਦੱਖਣ ਵੱਲ ਨੂੰ ਜਾਂਦੇ ਆ, ਉਹਨਾਂ ਨੂੰ ਇਨਵੇਡ ਕਰਕੇ ਉਹਨਾਂ ਨੂੰ ਲੁੱਟ ਕੇ ਲਿਆਉਂਦੇ ਆ ਤੇ ਉਹਨਾਂ ਦੀ ਨਸਲ ਬਦਲਦੇ ਆ। ਸੋ ਇਸ ਕਰਕੇ ਜਿਹੜੇ ਸਾਊਥ ਇੰਡੀਆ ਦੇ ਲੋਕ ਹੈਗੇ ਆ ਅੱਜ ਵੀ, ਉਹ ਸੈਂਟੀਨਲ ਆਈਲੈਂਡ ਦੀ ਗੱਲ ਕਰਦੇ ਆ, ਜਦੋਂ ਗੁਰੂ ਨਾਨਕ ਦੇਵ ਜੀ ਗਏ ਸੀਗੇ ਉਦੋਂ ਵੀ ਭਾਰਤ ਦੇ ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਉਹਨਾਂ ਦੇ ਅੰਦਰ ਜਿਹੜੇ ਲਾਈਟ ਰੰਗ ਦੇ ਲੋਕ ਸੀ, ਜਿਹੜੇ ਸਾਂਵਲੇ ਰੰਗ ਦੇ ਕਾਲੇ ਮਤਲਬ ਪੰਡਿਤ ਜਿਨ੍ਹਾਂ ਨੂੰ ਜਾਂ ਬ੍ਰਾਹਮਣ ਕਹਿੰਦੇ, ਜਿਹੜੇ ਗੋਰੇ ਰੰਗ ਦੇ ਲੋਕ ਸੀਗੇ ਭਾਵੇਂ ਉਹ ਪੂਰੇ ਗੋਰੇ ਨਹੀਂ ਸੀਗੇ, ਉਹਨਾਂ ਦੇ ਨਾਲ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹ ਨਫ਼ਰਤ ਕਰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਵੀ ਇਹ ਆ ਕੇ ਸਾਡੇ ਮੁਲਕ ਦੀ ਨਸਲ ਚੇਂਜ ਕਰ ਰਹੇ ਆ, ਇਹ ਸਾਡੇ ਤੋਂ ਧਰਤੀ ਖੋ ਰਹੇ ਆ। ਸੋ ਜੇ ਆਪਾਂ ਇਸ ਪੱਖ ਤੋਂ ਦੇਖੀਏ ਤਾਂ ਜਿਹੜਾ ਕੌਡਾ ਰਾਖਸ਼ ਹੋਇਆ ਉਹਨੇ ਕੋਈ ਤੇਲ ਦਾ ਕੜਾਹਾ ਨਹੀਂ ਸੀ ਤਪਾਇਆ ਹੋਇਆ, ਕਹਿਣ ਦਾ ਮਤਲਬ ਉਹਦੇ ਅੰਦਰ ਇੰਨਾ ਗੁੱਸਾ ਸੀ, ਇੰਨੀ ਅੱਗ ਸੀ, ਜਿਹੜੇ ਲਾਈਟ ਕਲਰ ਦੇ ਲੋਕ ਸੀਗੇ ਉਹਨਾਂ ਪ੍ਰਤੀ ਇੰਨੀ ਨਫ਼ਰਤ ਸੀ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਨੇ ਦੇਖਿਆ ਉਹਨੇ ਦੇਖਿਆ ਭਈ ਇਹ ਤਾਂ ਉਹੀ ਲਾਈਟ ਰੰਗ ਦਾ ਬੰਦਾ ਆ ਤੇ ਇਹ ਹੁਣ ਸਾਡੇ ਆ ਕੇ ਇੱਥੇ ਲੁੱਟੇਗਾ ਮਾਰੇਗਾ, ਤੇ ਉਹਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਜੋ ਵੀ ਭੱਦੇ ਸ਼ਬਦ ਵਰਤੇ ਹੋਣਗੇ ਜੋ ਵੀ ਕੀਤਾ ਹੋਊਗਾ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਤਰੀਕੇ ਦੇ ਨਾਲ ਦਲੀਲ ਦੇ ਨਾਲ ਉਹਨੂੰ ਸਮਝਾਇਆ ਵੀ ਭਾਈ ਮੈਂ ਤਾਂ ਇੱਕ ਯਾਤਰੀ ਬੰਦਾ ਆ, ਮੈਂ ਉਹਨਾਂ ਚੋਂ ਹੈ ਨੀ ਗਾ, ਤੇ ਉਹਦਾ ਜਿਹੜਾ ਅੰਦਰ ਉਹਦੇ ਭੱਗ ਰਿਹਾ ਸੀ ਉਹ ਗੁੱਸਾ ਉਹ ਠੰਡਾ ਹੋ ਗਿਆ ਤੇ ਗੱਲ ਮੁੱਕ ਗਈ।
0: ਇੱਕ ਸੱਜਣ ਨੇ ਇਹ ਵੀ ਲਿਖਿਆ ਜੀ ਜੀਮਾ ਸਾਹਿਬ ਜੀ, ਅਸਲ ਦੇ ਵਿੱਚ ਜਦੋਂ ਆਰੀਅਨਸ ਲੋਕ
1: ਬਿਲਕੁਲ ਇਹੀ
0: ਭਾਜੀ ਦੇ ਵਿੱਚ ਆਏ ਆ ਨਾ,
1: ਬਿਲਕੁਲ ਬਿਲਕੁਲ
0: ਪਹਿਲਾਂ ਇਸ ਏਰੀਏ ਦੇ ਵਿੱਚ ਦਰਾਵੜਾਂ ਦਾ ਮਾਲਕੀ ਸੀਗੀ, ਇਹ ਦਰਾਵੜ ਕੌਡਾ ਰਾਖਸ਼ ਜਿਹੜਾ ਸੀ ਦਰਾਵੜਾਂ ਦੇ ਵਿੱਚੋਂ ਸੀ,
1: ਦਰਾਵੜੀਆਂ ਸੀਗੇ ਹਾਂਜੀ,
0: ਇਹਨੇ ਆਰੀਅਨਸ ਦੇ ਮਾਰ ਖੋਰੇ ਬੰਦੇ ਸੀ, ਲੜਾਈ ਕਰਦੇ ਤੁਰੇ ਆਉਂਦੇ ਸੀ, ਇਹਨਾਂ ਨੇ ਇਹਨਾਂ ਦਰਾਵੜਾਂ ਨੂੰ ਇਥੋਂ ਭਜਾ ਦਿੱਤਾ,
1: ਬਿਲਕੁਲ
0: ਸਾਹਿਬ ਨੇ ਤਰਕ ਨਾਲ ਉਸ ਨੂੰ ਸਮਝਾਇਆ ਉਹ ਭਰਿਆ ਮਾਨਸਾ,
1: ਬਿਲਕੁਲ ਬਿਲਕੁਲ
0: ਕਹਾਣੀ ਗੱਲ ਛੱਡੋ, ਜੇ ਤੁਹਾਡੇ ਕੋਲ ਕੋਈ ਬਹਾਦਰੀ ਹੈਗੀ ਹੈ ਨਾ ਤੇ ਜਿਹੜਾ ਤੁਹਾਡੀ ਮਾਲਕੀ ਵਾਲੀ ਥਾਂ ਆ ਜਿਹੜੀ ਆ ਕੇ ਕਿਸੇ ਹੋਰ ਨੇ ਮਰ ਲਈ ਆ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੋ,
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਇਸ ਤਰ੍ਹਾਂ ਦੀਆਂ ਗੱਲਾਂ ਤਰਕ ਵਾਲੀਆਂ ਵੀ ਲੋਕਾਂ ਨੇ ਕਈ ਲਿਖੀਆਂ ਹਨ ਕਿ ਗੁਰੂ ਸਾਹਿਬ ਨੇ ਉਹਨੂੰ ਇਹ ਸਮਝਾਇਆ ਮਜ਼ਲੂਮਾਂ ਨੂੰ ਮਾਰ ਦੇਣਾ ਤੇਰਾ ਹੱਕ ਹੈ, ਜਿਨ੍ਹਾਂ ਤੇਰਾ ਹੱਕ ਖੋਇਆ ਉਹਨਾਂ ਦੇ ਮੁਕਾਬਲਾ ਕਰੋ,
1: ਬਿਲਕੁਲ ਐਗਜੈਕਟਲੀ ਉਹਨਾਂ ਨੇ ਦਲੀਲ ਦੇ ਨਾਲ ਉਹਨੂੰ ਸਮਝਾਇਆ ਤੇ ਉਹਦੇ ਅੰਦਰ ਜਿਹੜਾ ਗੁੱਸਾ ਸੀ ਉਹਨੂੰ ਠੰਡਾ ਕਰ ਦਿੱਤਾ ਤੇ ਉਹ ਤੇਲ ਦਾ ਕੜਾਹਾ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ।
2: ਬਹੁਤ ਵਧੀਆ ਜੀ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਖੂਬੀ ਦੇ ਨਾਲ ਤੁਸੀਂ ਅੱਜ ਜਿਹੜੀ ਗੱਲ ਰੱਖੀ ਹੈ ਮੇਰੇ ਆਪਣੇ ਲੂ ਕੰਡੇ ਖੜੇ ਹੋ ਗਏ। ਕਿਉਂਕਿ ਸਚਾਈ ਜਿਹੜੀ ਨਾ ਉਹਨੂੰ ਅਸੀਂ ਸਮਝਦੇ ਨਹੀਂ ਗੇ। ਸਚਾਈ ਬਹੁਤ ਡੂੰਘੀ ਹੈ। ਅਸੀਂ ਜਿੱਦਾਂ ਜਿੱਦਾਂ ਸਾਨੂੰ ਇੱਧਰ ਉੱਧਰੋਂ ਘੁਮਾਇਆ ਗਿਆ ਅਸੀਂ ਉਦਾਂ ਮਗਰ ਲੱਗ ਕੇ ਵਾਹਿਗੁਰੂ ਕਰੀ ਜਾਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਵੱਡੀ ਹੈ ਤੁਸੀਂ ਅੱਜ ਗੱਲਾਂ ਜਿਹੜੀਆਂ ਕੀਤੀਆਂ। ਮੈਂ ਚਾਹਾਂਗਾ ਕਿ ਸਰੋਤਿਆਂ ਨੂੰ ਪਸੰਦ ਆਈਆਂ ਹੋਣਗੀਆਂ ਔਰ ਇਹਦੇ ਤੇ ਅਮਲ ਕਰਨਗੇ। ਬੜੀ ਮਿਹਰਬਾਨੀ।
0: ਦਲੇਰੀ ਨਾਲ ਅਮਲ ਹੋਣਾ ਜੀ, ਅਮਲ ਦਲੇਰੀ ਨਾਲ ਹੋਣਾ ਆ, ਸਿਰ ਸੁੱਟ ਕੇ ਨਹੀਂ ਹੋਣਾ।
2: ਬਿਲਕੁਲ, ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਚੀਮਾ ਸਾਹਿਬ,
0: ਮਿਹਰਬਾਨੀ ਜੀ, ਸ਼ੁਕਰੀਆ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਵੀ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
2: ਮਿਹਰਬਾਨੀ ਜੀ, ਥੈਂਕ ਯੂ, ਥੈਂਕ ਯੂ
1: ਜੀ। ਮੇਰੇ ਵੱਲੋਂ ਸਾਡਾ ਦੋਹਾਂ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੋ ਕੁਛ ਅਸੀਂ, ਮੇਰਾ ਖਿਆਲ ਹੈ ਡਾਕਟਰ ਸਾਹਿਬ ਨੇ ਤਾਂ ਬਹੁਤ ਗਾਂ ਦੀ ਗੱਲ ਕਰਤੀ ਪਰ ਥੋੜਾ ਬਹੁਤ ਜਿਹੜਾ ਮੇਰਾ ਵੀ ਹਿੱਸਾ, ਮੈਂ
2: ਜੀ ਜੀ ਬਿਲਕੁਲ
1: ਥੋੜਾ ਸੀਗਾ ਕਿ
0: ਪਬਲਿਕ ਬਹੁਤ ਵੱਡੇ ਵਿਦਵਾਨ ਹੋ, ਸਾਰਾ ਕੁਝ ਨਿਕਲਦਾ ਤਾਂ ਆ ਵੀ ਜੇ ਤੁਸੀਂ ਬਾਹਰ ਨਿਕਲ ਕੇ ਕਿਤਾਬਾਂ ਪੜ੍ਹੋ, ਵੇਖੋ ਹੋਰ ਦੂਜੇ ਲੋਕ ਕੀ ਕਹਿੰਦੇ ਨੇ, ਉਹਨਾਂ ਦੇ ਵਿਚਾਰ ਸੁਣੋ,
1: ਫਿਰ ਬਿਲਕੁਲ
0: ਵਿਚਾਰੋ, ਤਾਂ ਹੀ ਇਹ ਗੱਲਾਂ ਨਿਕਲਦੀਆਂ ਨੇ। ਹੋਰ ਇੰਨੀਆਂ ਸਾਰੀਆਂ ਗੱਲਾਂ ਅੰਦਰ ਤਾਂ ਨਹੀਂ ਨਾ ਹੁੰਦੀਆਂ,
1: ਬਿਲਕੁਲ
0: ਹਾਂਜੀ ਹਾਂਜੀ
2: ਜੀ ਜੀ, ਥੈਂਕ ਯੂ, ਸ਼ੁਕਰੀਆ ਜੀ ਡਾਕਟਰ ਸਾਹਿਬ,
0: ਓਕੇ।

0: हेलो दोस्तों, नमस्ते, सलाम, सत श्री अकाल। मैं जगवंत खेड़ा, थोड़ा होस्ट ते थोड़ा दोस्त, अमरीका दे स्टेट नॉर्थ कैरोलिना दे शहर टोरंटो। जी दोस्तों, आ तुसी सुन रहे हो www.parwazradio.com खेड़ा लाइव शो, जानकारियां भरपूर। दोस्तों, आज असी गुरु रविदास जी दे बारे दे विच ਤੁਹਾਡੇ ਨਾਲ ਕੁਝ ਜਾਣਕਾਰੀਆਂ ਦੀ ਸਾਂਝ ਪਾਵਾਂਗੇ ਜੀ, ਤੇ ਉਹਨਾਂ ਦੇ ਸ਼ਬਦਾਂ ਨੂੰ ਆਵਾਜ਼ ਦੇਣਗੇ ਦਿੱਲੀ ਤੋਂ ਅਰਾਧਨਾ ਸਿੰਘ ਜੀ, ਜੋ ਕਿ ਬਹੁਤ ਐਸੇ ਘੱਟ ਸਿੰਗਰ ਹਨ, ਗਾਇਕ ਹਨ, ਜੋ ਕਿ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦਾਂ ਨੂੰ ਗਾਉਣ ਦੇ ਵਿਚ ਮਹਾਰਤ ਹਾਸਲ ਕਰਦੇ ਹਨ ਜੀ। ਅਰਾਧਨਾ ਸਿੰਘ ਜੀ ਜੋ ਦਿੱਲੀ ਵਿਚ ਰਹਿੰਦੇ ਹਨ, ਉਹਨਾਂ ਦੇ ਵਿੱਚੋਂ ਇੱਕ ਹੈ ਜੀ, ਤੇ ਅੱਜ ਅਸੀਂ ਉਹਨਾਂ ਦੇ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਝ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਜੀ। ਸਾਡੇ ਨਾਲ ਜੁੜ ਚੁੱਕੇ ਹਨ ਜੀ ਅਰਾਧਨਾ ਜੀ, ਸਤਿ ਸ੍ਰੀ ਅਕਾਲ ਜੀ, ਵੈਲਕਮ ਪ੍ਰਵਾਜ ਰੇਡੀਓ ਦੇ ਪਲੇਟਫਾਰਮ ਦੇ ਉੱਤੇ ਜੀ।
1: ਸਤਿ ਅਕਾਲ ਸਰ, ਆਪ ਜੀ ਦਾ ਵੀ ਵੈਲਕਮ ਭਾਰਤ ਦੀ ਰਾਜਧਾਨੀ ਦਿੱਲੀ ਚ, ਔਰ ਜਿੰਨੇ ਸਾਡੇ ਸੁਣਨ ਵਾਲੇ ਨੇ ਸ਼ਰੋਤਾ, ਆਪ ਸਭ ਨੂੰ ਬੜੀ ਅਦਬ ਬੜੀ ਆਦਰੀ ਨਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ
0: ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਜੀ। ਅਰਾਧਨਾ ਜੀ, ਅੱਜ ਅਸੀਂ ਜਿਵੇਂ ਕਿ ਅਸੀਂ ਮੈਂ ਦੱਸਿਆ ਹੈ ਪ੍ਰੋਗਰਾਮ ਦੇ ਵਿਚ ਕਿ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦਾਂ ਦੀ ਸਾਂਝ ਪਾਵਾਂਗੇ ਆਪਣੇ ਸਰੋਤਿਆਂ ਦੇ ਨਾਲ ਜੀ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਅਨੁਰੋਧ ਕਰੀਏ ਪਹਿਲਾ ਭਜਨ ਜਾਂ ਸ਼ਬਦ ਸੁਣਾਉਣ ਦਾ, ਮੈਂ ਕੁਝ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸ੍ਰੀ ਗੁਰੂ ਰਵਿਦਾਸ ਜੀ ਭਾਰਤ ਦੇ ਮਹਾਨ ਸੰਤ, ਕਵੀ ਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਜਾਤ ਪਾਤ ਦੇ ਭੇਦ ਨੂੰ ਖਤਮ ਕਰਨ ਅਤੇ ਮਨੁੱਖੀ ਸਮਾਨਤਾ ਦਾ ਸੰਦੇਸ਼ ਦੇਣ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕੀਤੀ। ਉਨ੍ਹਾਂ ਦਾ ਜਨਮ ਵਾਰਾਣਸੀ ਦੇ ਵਿਚ, ਜੋ ਕਿ ਅੱਜ ਕੱਲ ਬਨਾਰਸ ਵੱਜਦਾ ਹੈ, ਵਿਚ ਹੋਇਆ ਸੀ ਤੇ ਉਹ ਚਮੜੇ ਦੇ ਕੰਮ ਨਾਲ ਜੁੜੇ ਪਰਿਵਾਰ ਵਿਚ ਪਲੇ ਬੜੇ। ਬਚਪਨ ਤੋਂ ਹੀ ਉਹ ਰੱਬ ਦੀ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਲੋਕਾਂ ਨੂੰ ਸਚਾਈ, ਨਿਰਭਯਤਾ ਤੇ ਭਗਤੀ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦੇ ਸਨ। ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਜਿਸ ਵਿਚ 41 ਭਜਨ ਸ਼ਾਮਲ ਹਨ, ਜੋ ਅੱਜ ਵੀ ਲੋਕਾਂ ਨੂੰ ਰੂਹਾਨੀ ਚਾਨਣ ਪ੍ਰਦਾਨ ਕਰਦੇ ਹਨ। ਉਹ ਭਗਤੀ ਅੰਦੋਲਨ ਦੇ ਮਹੱਤਵਪੂਰਨ ਸੰਤ ਸਨ ਅਤੇ ਮੀਰਾ ਬਾਈ ਵਰਗੇ ਮਹਾਨ ਭਗਤ ਉਨ੍ਹਾਂ ਤੋਂ ਪ੍ਰਭਾਵਿਤ ਹੋਏ। ਗੁਰੂ ਰਵਿਦਾਸ ਜੀ ਨੇ ਕਿਹਾ ਕਿ ਰੱਬ ਦੀ ਭਗਤੀ ਹੀ ਸਭ ਤੋਂ ਵੱਡੀ ਹੈ ਤੇ ਮਨੁੱਖੀ ਜੀਵਨ ਦੀ ਸਫਲਤਾ ਦਾ ਰਾਹ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜਿਕ ਨਿਆਏ, ਸਮਾਨਤਾ ਤੇ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ ਜੀ। ਅਰਾਧਨਾ ਜੀ ਜੀ, ਫਰਮਾਓ ਜੀ, ਸਾਡੇ ਸਰੋਤਿਆਂ ਦੇ ਸਾਹਮਣੇ ਆਪਣਾ ਪਹਿਲਾ ਗੁਰੂ ਰਵਿਦਾਸ ਜੀ ਦਾ ਸ਼ਬਦ ਕਿਹੜਾ ਸੁਣਾਉਣਾ ਚਾਹੋਗੇ ਜੀ?
1: ਜੀ ਸਰ, ਵੈਸੇ ਤਾਂ ਸਰ 8 ਸ਼ਬਦ ਮੈਂ ਰਿਕਾਰਡ ਕੀਤੇ ਹੋਏ ਨੇ ਔਰ ਬਾਕੀ ਦੇ ਰਿਕਾਰਡਿੰਗ ਵਾਸਤੇ ਡਿਊ ਨੇ ਰੱਖੇ ਹੋਏ ਨੇ, ਔਰ ਮੈਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਲੋਕ ਤੋਂ ਸ਼ੁਰੂ ਕਰਾਂਗੀ ਔਰ ਆਪ ਜੀ ਨੂੰ ਇੱਕ ਇੱਕ ਕਰਕੇ ਜਿਸ ਤਰ੍ਹਾਂ ਵੀ ਆਪ ਜੀ ਦਾ ਹੁਕਮ ਹੋਏਗਾ ਉਹ ਸ਼ਬਦ ਸਾਰੇ ਸ਼ਰਵਨ ਕਰਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀ ਜੁੜ ਗਏ ਹੋਣੇ ਨੇ, ਕਈ ਲੋਕੀ ਬਿਜ਼ੀ ਵੀ ਹੋਣੇ ਹੈ, ਲੇਕਿਨ ਰੇਡੀਓ ਸੁਣਿਆ ਜਾ ਸਕਦਾ ਕਿਉਂਕਿ ਰੇਡੀਓ ਇੱਕ ਐਸਾ ਸੋਹਣਾ ਮਾਧਿਅਮ ਹੈ ਕਿ ਇਹਦੇ ਵੱਲ ਨਾ ਵੀ ਦੇਖੀਏ ਤਦ ਵੀ ਕੰਨਾਂ ਨਾਲ ਅਸੀਂ ਸ਼ਰਵਨ ਕਰ ਸਕਦੇ ਹਾਂ ਕੋਈ ਵੀ ਗੱਲਬਾਤ, ਕੋਈ ਵੀ ਵਿਚਾਰ, ਕੋਈ ਵੀ ਸ਼ਬਦ, ਕੋਈ ਵੀ ਭਜਨ। ਸੋ ਮੈਂ ਸਤਿਗੁਰੂ ਮਹਾਰਾਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੇਰੇ ਤੇ ਬੜੀ ਅਪਾਰ ਕਿਰਪਾ ਹੈ ਔਰ ਮੈਂ ਚਾਹੁੰਦੀ ਹਾਂ ਕਿ ਸਤਿਗੁਰੂ ਮਹਾਰਾਜ ਅੱਗੇ ਮੇਰੀ ਅਰਦਾਸ ਹੈ ਕਿ ਜਿੰਨੀ ਸ੍ਰਿਸ਼ਟੀ ਹੈ ਸਤਿਗੁਰੂ ਮਹਾਰਾਜ ਜੀ ਦੀ, ਉਹ ਸਾਰਿਆਂ ਤੇ ਮਿਹਰ ਭਰਿਆ ਹੱਥ ਹੋਵੇ, ਉਹਨਾਂ ਦਾ ਆਸ਼ੀਰਵਾਦ ਹੋਵੇ ਤਾਂ ਕਿ ਅਸੀਂ ਆਪਣੇ ਹਰ ਘਰ ਚ ਇਹ ਬਾਣੀ ਸੁਣਾ ਸਕੀਏ, ਇਹ ਗਾ ਸਕੀਏ ਔਰ ਬਾਣੀ ਦੇ ਮੁਤਾਬਿਕ ਹੀ ਆਪਣੇ ਜੀਵਨ ਨੂੰ ਸਾਰਥਕ ਕਰ ਸਕੀਏ। ਸੋ ਮੈਂ ਸ਼ਲੋਕ ਗਾ ਕਰਕੇ ਔਰ ਮੇਰੀ ਛੋਟੀ ਜਿਹੀ ਕੋਸ਼ਿਸ਼ ਹੈ ਔਰ ਉਮੀਦ ਕਰਦੀ ਹਾਂ ਕਿ ਆਪ ਸਭ ਇਹਨੂੰ ਹੁੰਗਾਰਾ ਦੇਵੋਗੇ ਔਰ ਪਸੰਦ ਕਰੋਗੇ, ਐਸੀ ਆਸ਼ ਹੈ। ਸੋ ਆਓ ਆਪਾਂ ਸ਼ੁਰੂ ਕਰਦੇ ਹਾਂ। ਖੇੜਾ ਸਾਹਿਬ, ਆਪ ਜੀ ਬਹੁਤ ਬਹੁਤ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ ਕਿ ਆਪ ਗਾਏ ਬਗਾਹੇ ਸਾਡੇ ਵਰਗੇ ਛੋਟੇ ਬੰਦਿਆਂ ਨੂੰ ਵੀ ਆਪਣੇ ਚਰਨਾਂ ਚ ਜਗ੍ਹਾ ਦਿੰਦੇ ਹੋ, ਇਸ ਲਈ ਮੈਂ ਆਪ ਜੀ ਦੀ ਹਮੇਸ਼ਾ ਆਭਾਰੀ ਹਾਂ ਔਰ ਹਮੇਸ਼ਾ ਆਭਾਰੀ ਰਹਾਂਗੀ। ਤੇ ਆਪ ਜੀ ਮੈਨੂੰ ਇੰਨਾ ਸੋਹਣਾ ਮੌਕਾ ਦਿੰਦੇ ਹੋ ਕਿ ਮੈਂ ਸ਼ਬਦ ਬਾਣੀ ਸੁਣਾ ਸਕਾਂ ਆਪਣੇ ਸ਼ਰੋਤਾਵਾਂ ਨੂੰ। ਸੋ ਆਪ ਜੀ ਦੀ ਵੀ ਨਜ਼ਰ ਕਰ ਰਹੇ ਹਾਂ ਔਰ ਸ਼ਬਦ ਦਾ ਮਤਲਬ ਇਹ ਹੈਗਾ ਜੋ ਮੇਰੀ ਸਮਝ ਆਇਆ ਮੇਰੇ ਜੀਵਨ ਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜਦ ਵੀ ਮੈਂ ਜੁੜੀ ਹਾਂ ਉਹ ਇਹ ਹੈ ਕਿ ਸ਼ਬਦ ਚ ਅਸੀਂ ਲਗ ਮਾਤਰਾ ਨਾ ਘਟਾ ਸਕਦੇ ਹਾਂ ਤੇ ਨਾ ਵਧਾ ਸਕਦੇ ਹਾਂ। ਉਹ ਆਪਾਂ ਨੂੰ ਐਜ਼ ਇਟ ਇਜ਼ ਹੀ ਗਾਣਾ ਜਿਸ ਤਰ੍ਹਾਂ ਉਹਨਾਂ ਨੇ ਉਲੀਕਿਆ ਹੋਇਆ। ਤੇ ਜਿਸ ਤਰ੍ਹਾਂ ਵੀ ਮੈਂ ਕਿਤਾਬ ਆਪਣੇ ਸਾਹਮਣੇ ਰੱਖੀ ਹੋਈ ਮੈਨੂੰ ਬੱਲਾ ਤੋਂ ਮਿਲੀ ਸੀ ਕਿਤਾਬ ਔਰ ਇਹ ਚ ਸਾਰੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਨੇ। ਸੋ ਮੈਂ ਸਲੋਕ ਤੋਂ ਸ਼ੁਰੂ ਕਰਾਂਗੀ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਸ਼ਬਦ ਹੈ ਹਮ ਸਰ ਦੀਨ ਦਯਾਲ ਨਾ ਤੋਂ ਸਰ ਅਬ ਪਤੀ ਅਰ ਕਿਆ ਕੀਜੇ ਇਹ ਸੁਣਾਉਂਗੀ। ਆਓ ਆਪਾਂ ਸੁਣਦੇ ਹਾਂ, ਇਜਾਜ਼ਤ ਹੈ ਸਰ
0: ਜੀ? ਬਿਲਕੁਲ ਜੀ।

ही

हम सरदीन दयाल ना तुम कर अब

అరిత్యా కీచే అనుసరిగే.

0: ਜੀ ਰਾਧਰਾ ਜੀ, ਅਗਲਾ ਸ਼ਬਦ ਤੁਸੀਂ ਕਿਹੜਾ ਸੁਣਾਉਣਾ ਚਾਹੋਗੇ ਜੀ?
1: ਜੀ ਮੈਂ ਸ਼ਬਦ ਇਹ ਤਿਆਰ ਕੀਤਾ ਹੈਗਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਥੋੜਾ ਲੇਟ ਸੌ ਕੇ ਉੱਠੇ ਤੇ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਅੱਜ ਤੂੰ ਪੂਜਾ ਅਰਚਨਾ ਨਹੀਂ ਕਰਨੀ। ਉਹ ਬੜੇ ਸੋਚੀ ਪਏ ਹੋਏ ਨੇ ਔਰ ਉਹ ਇਸ ਸ਼ਬਦ ਚ ਬਖਾਨ ਕਰ ਰਹੇ ਨੇ ਕਿ ਮਾਂ ਮੈਂ ਪੂਜਾ ਕਿਵੇਂ ਕਰਾਂ, ਤੇ ਉਹ ਇਸ ਸ਼ਬਦ ਚ ਪੂਰੀ ਆਪਣੇ ਦਿਲ ਦੀ ਵਿਅਥਾ ਸੁਣਾ ਰਹੇ ਨੇ ਆਪਣੀ ਮਾਂ ਨੂੰ। ਉਹ ਸ਼ਬਦ ਮੈਂ ਆਪ ਜੀ ਲਈ ਤਿਆਰ ਕੀਤਾ ਹੈ ਤੇ ਆਓ ਆਪਾਂ ਪੜ੍ਹ ਸ਼ਰਵਣ ਕਰਦੇ ਹਾਂ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਾਂ, ਕੇ ਮਾਂ ਮੈਂ ਗੋਬਿੰਦ ਪੂਜਾ ਕਿਵੇਂ ਕਰਾਂ, ਅਵਰ ਨਾ ਫੁੱਲ ਅਨੂਪ ਨਾ ਪਾਵਾਂ। ਬਈ ਮੈਨੂੰ ਕੋਈ ਇਹੋ ਜਿਹਾ ਫੁੱਲ ਨਹੀਂ ਦਿਸਦਾ ਜਿਹਦੇ ਤੇ ਭਵਰਾ ਨਾ ਬੈਠਾ ਹੋਵੇ, ਉਹਨੇ ਝੂਠਾ ਕਰ ਦਿੱਤਾ। ਫੁੱਲ ਭਵਰ ਜਲ ਮੀਨ ਬਿਗਾਰਿਓ, ਫੁੱਲ ਤਾਂ ਭਵਰੇ ਨੇ ਝੂਠਾ ਕਰ ਦਿੱਤਾ ਤੇ ਜਲ ਜਿਹੜਾ ਉਹ ਮੀਨ ਨੇ ਝੂਠਾ ਕਰ ਦਿੱਤਾ ਮੱਛੀ ਨੇ। ਹੁਣ ਮੈਂ ਪੂਜਾ ਕਰਾਂ ਤਾਂ ਕਿਵੇਂ ਕਰਾਂ, ਇਹ ਆਪਣੀ ਮਾਤਾ ਜੀ ਨੂੰ ਇਸ ਸ਼ਬਦ ਚ ਉਹ ਸੰਬੋਧਿਤ ਕਰ ਰਹੇ ਨੇ। ਸੋ ਇਹ ਸ਼ਬਦ ਮੈਂ ਆਪ ਨੂੰ ਗੁਰਮਤਿ ਕਰਦੀ ਹਾਂ ਔਰ ਸਾਰੇ ਸ਼ਰਵਣ ਕਰਦੇ ਹਾਂ। ਔਰ ਇੱਕ ਗੱਲ ਮੈਂ ਹੋਰ ਕਹਿਣਾ ਅਰਜ਼ ਕਰਨਾ ਚਾਹਾਂਗੀ ਸਰ, ਉਹ ਇਹ ਜਿਹੜੇ ਵੀ ਸ਼ਬਦ ਮੈਂ ਥੋੜੇ ਬਹੁਤ ਜਿਹੜੇ ਸਵਰਾਂ ਚ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਇਹ ਮੈਂ ਨਹੀਂ ਕੀਤੀ, ਇਹ ਮੇਰੇ ਜੀਵਨ ਸਾਥੀ ਰਾਕੇਸ਼ ਕੁਮਾਰ ਜੀ ਦੇ ਕੰਪੋਜ਼ ਕੀਤੇ ਹੋਏ ਨੇ ਤੇ ਉਹਨਾਂ ਦੀ ਹਾਰਦਿਕ ਇੱਛਾ ਸੀਗੀ, ਇੱਛਾ ਹੈ, ਬਲਕਿ ਮੈਂ ਤਾਂ ਇਹੀ ਕਹਾਂਗੀ ਕਿ ਉਹਨਾਂ ਨੇ ਇਹ ਚਾਹਿਆ ਹੈ ਕਿ ਇਹ 40 ਦੇ 40 ਸ਼ਬਦ ਇਹਨਾਂ ਨੂੰ ਆਪਾਂ ਗਾਈਏ ਔਰ ਘਰ ਘਰ ਇਹ ਸ਼ਬਦ ਪਹੁੰਚਣ। ਸੋ ਇਹ ਸਾਰੀਆਂ ਕੰਪੋਜੀਸ਼ਨਾਂ ਉਹਨਾਂ ਦੀਆਂ ਹੀ ਕੀਤੀਆਂ ਹੋਈਆਂ ਨੇ ਤੇ ਬਸ ਸਵਰ ਮੇਰੇ ਨੇ, ਆਵਾਜ਼ ਮੇਰੀ ਹੈ। ਸੋ ਆਪਾਂ ਸੁਣਦੇ ਹਾਂ।

0: कहाँ ले चरा, कहाँ ले चरा।
1: हाँ जी, गुरु रविदास या रायदास 15वीं तो 16वीं सदी ਦੇ ਦੌਰਾਨ ਭਗਤੀ ਲਹਿਰ ਦੇ ਇੱਕ ਭਾਰਤੀ ਰਹੱਸਮਈ ਕਵੀ ਸੰਤ ਸਨ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ ਤੇ ਹਰਿਆਣਾ ਦੇ ਆਧੁਨਿਕ ਖੇਤਰਾਂ ਵਿਚ ਇਕ ਗੁਰੂ ਜੋ ਅਧਿਆਤਮਕ ਅਧਿਆਪਕ ਵਜੋਂ ਸਤਿਕਾਰਿਆ ਗਿਆ। ਉਹ ਇਕ ਕਵੀ, ਸਮਾਜ ਸੁਧਾਰਕ ਤੇ ਅਧਿਆਤਮਕ ਹਸਤੀ ਸਨ। ਗੁਰੂ ਰਵਿਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤਾ ਸੀ। ਗੁਰੂ ਰਵਿਦਾਸ ਜੀ ਦੇ ਜੀਵਨ ਦੇ ਵੇਰਵੇ ਅਨਿਸ਼ਚਿਤ ਅਤੇ ਵਿਵਾਦਪੂਰਨ ਹਨ। ਇਹ ਬੜੀ ਅਫਸੋਸ ਦੀ ਗੱਲ ਹੈ, ਜਿਹੜੇ ਲੋਕ ਆਪਣੇ ਆਪ ਨੂੰ ਗੁਰੂ ਰਵਿਦਾਸ ਜੀ ਦੇ ਸਮਝਦੇ ਹਨ, ਵਾਰਸ ਸਮਝਦੇ ਹਨ, ਤੇ ਉਨ੍ਹਾਂ ਦੀ ਯਾਦ ਦੇ ਵਿਚ, ਉਨ੍ਹਾਂ ਦੀ ਭਗਤੀ ਦੇ ਵਿਚ ਬੜੇ ਬੜੇ ਜਿਨ੍ਹਾਂ ਨੇ ਗੁਰਦੁਆਰੇ ਉਸਾਰ ਰੱਖੇ ਹਨ, ਮਗਰ ਸਿਰਫ ਇਹ ਤਾਂ ਹੈ ਨਹੀਂ ਕਿ ਇਹ ਮਤਲਬ ਕਿ 2-4-5 ਹਜ਼ਾਰ ਸਾਲ ਪਹਿਲਾਂ ਪੈਦਾ ਹੋਏ ਸੀਗੇ, ਅਜੇ ਥੋੜੇ ਹੀ ਸੈਂਕੜੇ ਸਾਲਾਂ ਦੀ ਗੱਲ ਹੈ। ਫਿਰ ਵੀ ਅਸੀਂ ਇਨ੍ਹਾਂ ਦੇ ਬਹੁਤ ਸਾਰੇ ਇਨ੍ਹਾਂ ਦੇ ਜੀਵਨ ਦੇ ਬਾਰੇ ਵਿਵਾਦ ਹਨ। ਅਸੀਂ ਇਨ੍ਹਾਂ ਦੇ ਇਕ ਜਨਮ ਬਾਰੇ ਵੀ ਇਕ ਜਿਹੜੀ ਪਰਟੀਕੁਲਰ ਇਕ ਮਿਤੀ ਨਹੀਂ ਅਸੀਂ ਕਰ ਪਾਏ, ਡਿਸਾਈਡ ਕਰ ਪਾਏ ਜੀ। ਵਿਦਵਾਨ ਮੰਨਦੇ ਹਨ ਕਿ ਉਹ 1433 ਈਸਵੀ ਵਿਚ ਪੈਦਾ ਹੋਏ ਸਨ ਤੇ ਉਨ੍ਹਾਂ ਦੀ ਜਾਤ ਜਾਂ ਲਿੰਗ ਦੀਆਂ ਸਮਾਜਿਕ ਵੰਡਾਂ ਨੂੰ ਦੂਰ ਕਰਨ ਦਾ ਉਨ੍ਹਾਂ ਨੇ ਉਪਦੇਸ਼ ਦਿੱਤਾ ਤੇ ਵਿਅਕਤੀਗਤ ਅਧਿਆਤਮਕ ਆਜ਼ਾਦੀ ਦੀ ਪ੍ਰਾਪਤੀ ਵਿਚ ਏਕਤਾ ਨੂੰ ਅੱਗੇ ਵਧਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜਾਣੇ ਜਾਂਦੇ ਸਿੱਖ ਗ੍ਰੰਥ ਵਿਚ ਗੁਰੂ ਰਵਿਦਾਸ ਜੀ ਦੀ ਭਗਤੀ ਬਾਣੀ ਸ਼ਾਮਲ ਕੀਤੀ ਗਈ ਹੈ। ਹਿੰਦੂ ਧਰਮ ਦੇ ਅੰਦਰ ਦਾਦੂ ਪੰਥੀ ਪਰੰਪਰਾ ਦੇ ਪੰਚ ਬਾਣੀ ਪਾਠ ਵਿਚ ਵੀ ਰਵਿਦਾਸ ਜੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਸ਼ਾਮਿਲ ਹਨ। ਉਹ ਰਵਿਦਾਸੀਆ ਧਰਮ ਲਹਿਰ ਦੀ ਕੇਂਦਰੀ ਹਸਤੀ ਵੀ ਸਨ ਜੀ। ਦੋਸਤੋ ਨਮਸਤੇ, ਸਲਾਮ, ਸਤਿ ਸ੍ਰੀ ਅਕਾਲ। ਮੈਂ ਜਗਵੰਤ ਖੇੜਾ, ਤੁਹਾਡਾ ਹੋਸਟ ਤੇ ਤੁਹਾਡਾ ਦੋਸਤ, ਅਮਰੀਕਾ ਦੇ ਸਟੇਟ ਨਾਰਥ ਕੈਰੋਲਾਈਨਾ ਦੇ ਸ਼ਹਿਰ ਡੂਰਮ ਤੋਂ। ਦੋਸਤੋ, ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਜੀ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦ ਤੇ ਉਨ੍ਹਾਂ ਦੇ ਜ਼ਿੰਦਗੀ ਦੇ ਬਾਰੇ ਕੁਝ ਜਾਣਕਾਰੀਆਂ, ਜੋ ਕਿ ਸਾਡੇ ਨਾਲ ਦਿੱਲੀ ਤੋਂ ਅਰਾਧਨਾ ਸਿੰਘ ਦਿੱਲੀ ਜੀ, ਦਿੱਲੀ ਵਾਲੇ ਜੁੜੇ ਹੋਏ ਹਨ। ਜੋ ਮੈਂ ਤੁਹਾਨੂੰ ਸ਼ਬਦ ਸੁਣਾ ਰਿਹਾ ਹਾਂ ਉਹ ਉਨ੍ਹਾਂ ਦੇ ਫੇਸਬੁੱਕ ਅਰਾਧਨਾ ਸਿੰਘ ਦਿੱਲੀ ਵਾਲੇ ਤੋਂ ਮੈਂ ਲੈ ਰਿਹਾ ਹਾਂ ਤੇ ਨਾਲ ਨਾਲ ਅਸੀਂ ਉਨ੍ਹਾਂ ਦੇ ਲਾਈਵ ਉਨ੍ਹਾਂ ਨੂੰ ਨਾਲ ਜੋੜ ਕੇ ਉਨ੍ਹਾਂ ਦੇ ਮੁਖਾਰਬਿੰਦ ਤੋਂ ਵੀ ਅਸੀਂ ਜੋ ਅਨਰਿਕਾਰਡਡ ਸ਼ਬਦ ਹਾਂ ਬਿਨਾਂ ਸੰਗੀਤ ਤੋਂ ਵੀ ਸ਼ਬਦ ਅਸੀਂ ਸੁਣ ਰਹੇ ਹਾਂ ਜੀ, ਤੇ ਤੁਹਾਨੂੰ ਫਰਕ ਪਤਾ ਲੱਗ ਹੀ ਗਿਆ ਹੋਵੇਗਾ ਕਿ ਸੰਗੀਤ ਦੇ ਨਾਲ ਗਾਉਣ ਨਾਲ ਤੇ ਬਿਨਾਂ ਸੰਗੀਤ ਤੋਂ ਗਾਉਣ ਦੇ ਵਿਚ ਕੀ ਫਰਕ ਹੁੰਦਾ ਹੈ। ਇਹ ਸਿੰਗਰ ਹੈ ਨਾ, ਇਹ ਗਾਇਕਾ ਚਾਹੁੰਦੀ ਹੈ ਕਿ ਇਹਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦ ਰਿਕਾਰਡ ਕਰਕੇ ਉਹ ਉਨ੍ਹਾਂ ਦੇ ਮੰਨਣ ਵਾਲਿਆਂ ਨੂੰ ਉਨ੍ਹਾਂ ਦੇ ਪੈਰੋਕਾਰਾਂ ਦੇ ਸਾਹਮਣੇ ਪ੍ਰਸਤੁਤ ਕਰੋ। ਮਗਰ ਅੱਜ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿਚ ਇਕ ਸਮੱਸਿਆ ਆ ਜਾਂਦੀ ਹੈ, ਜਿਸ ਹਿਸਾਬ ਦੇ ਨਾਲ ਸਭ ਕੁਝ ਮਹਿੰਗਾ ਹੋ ਗਿਆ ਹੈ, ਉਸ ਤਰ੍ਹਾਂ ਹੀ ਸਟੂਡੀਓ ਦੇ ਵਿਚ ਜਾ ਕੇ ਰਿਕਾਰਡਿੰਗ ਕਰਨਾ ਵੀ ਇਕ ਬਹੁਤ ਮਹਿੰਗਾ ਸੌਦਾ ਹੈ। ਜਦਕਿ ਇਕ ਆਮ ਜੋ ਕਿਸੇ ਆਮ ਆਦਮੀ ਦੇ ਬਸ ਤੋਂ ਬਾਹਰ ਹੈ, ਸੋ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਥੋੜਾ ਥੋੜਾ ਸਹਿਯੋਗ ਕਰੋ ਤੇ ਅਸੀਂ ਸਭ ਮਿਲ ਕੇ ਇਹ 41 ਦੇ 41 ਜਿਹੜੇ ਸ਼ਬਦ ਹੈ ਗੁਰੂ ਰਵਿਦਾਸ ਜੀ ਦੇ, ਉਹ ਅਸੀਂ ਲੋਕਾਂ ਦੇ ਵਿਚ, ਸਮਾਜ ਦੇ ਵਿਚ ਅਸੀਂ ਰਿਕਾਰਡ ਕਰਕੇ ਪਹੁੰਚਾ ਸਕਦੇ ਹਨ। ਬਹੁਤ ਘੱਟ ਇਸ ਤਰ੍ਹਾਂ ਦੇ ਗਾਇਕ ਹਨ ਜਿਨ੍ਹਾਂ ਨੇ ਸਾਰੇ ਦੇ ਸਾਰੇ ਸ਼ਬਦ ਗਾਏ ਹੋਣ ਜੀ। ਜੀ ਇਕ ਹੋਰ ਸਾਨੂੰ ਸ਼ਬਦ ਸੁਣਾਉਂਦੇ ਆ ਜੀ ਜੋ ਅਰਾਧਨਾ ਸਿੰਘ ਜੀ ਦਾ ਹੀ ਗਾਇਆ ਹੋਇਆ ਹੈ ਤੇ ਅਸੀਂ ਉਨ੍ਹਾਂ ਦੇ ਫੇਸਬੁੱਕ ਜਿਹੜੇ ਪੇਜ ਤੋਂ ਉਠਾਇਆ ਹੈ ਜੀ, ਇਹ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਜੀ। ਸੁਣੋ ਜੀ, ਕਿਆ ਸੁਰੀਲੀ ਆਵਾਜ਼ ਹੈ, ਕਿਆ ਸ਼ਾਨਦਾਰ ਆਵਾਜ਼ ਹੈ ਨਾ, ਔਰ ਬਿਲਕੁਲ ਤਰਜ ਵੀ ਇਹਨਾਂ ਦੀ ਤਾਂ ਆਪਣੀ ਹੀ ਬਣਾਈ ਹੋਈ ਹੈ ਜੀ।

0: ਨਾਲ ਤਾਲੁਕ ਹੋਣ ਦੇ ਕਾਰਨ ਬਨਾਰਸ ਵਿਚ ਮਜ਼ਲੂਮਾਂ ਲਈ ਆਵਾਜ਼ ਬੁਲੰਦ ਕਰਨ ਕਰਕੇ ਸਤਿਗੁਰ ਰਵਿਦਾਸ ਜੀ ਨਾਲ ਬਦਸਲੂਕੀ ਕੀਤੀ ਗਈ। ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਇਹ ਉਸ ਸਮੇਂ ਦੀ ਲੁਕਾਈ ਵਿਚ ਮੌਜੂਦ ਊਚ ਨੀਚ ਛੂਆਛਾਤ ਤੇ ਪਖੰਡ ਦੇ ਸਖ਼ਤ ਖਿਲਾਫ਼ ਬੋਲੇ। ਦੱਖਣੀ ਏਸ਼ੀਆ ਦੁਆਲੇ ਦੂਰ ਦੁਰਾਡੇ ਸਫ਼ਰ ਕਰ ਗੁਰੂ ਰਵਿਦਾਸ ਜੀ ਨੇ ਰੱਬੀ ਸ਼ਖਸੀਅਤਾਂ ਨਾਲ ਮੁਲਾਕਾਤਾਂ ਦੇ ਨਾਲ ਰੱਬ ਦੀ ਸਿਫਤ ਬੰਦਗੀ ਦੇ ਵਾਕ ਸੱਚ ਇਲਾਹੀ ਸੁਨੇਹਾ ਦਿੱਤਾ। ਰਾਜਾ ਪੀਪਾ, ਰਾਣੀ ਮੀਰਾਬਾਈ, ਰਾਣੀ ਚਾਲਾਬਾਈ ਤੇ ਹੋਰ ਵੀ ਇਨ੍ਹਾਂ ਦੇ ਕਈ ਮੁਰੀਦ ਸਨ। ਜੀ ਅਰਾਧਨਾ ਜੀ, ਅਗਲਾ ਸ਼ਬਦ ਤੁਸੀਂ ਕਿਹੜਾ ਸੁਣਾਓਗੇ ਜੀ?
1: ਵੈਸੇ ਤੇ ਮੈਂ ਸਾਰੇ ਸ਼ਬਦ ਸਾਰੇ ਦੋ ਦੋ ਵੱਜ ਜਾਂਦੇ ਸੀ ਸਾਨੂੰ, ਸਵੇਰ ਦੇ ਚਾਰ ਵੀ ਵੱਜ ਜਾਂਦੇ ਸੀ ਸਰ, ਇੱਕ ਸ਼ਬਦ ਨੂੰ ਗਾਉਂਦਿਆਂ ਗਾਉਂਦਿਆਂ ਉਹਦੇ ਮਾਇਨਿਆਂ ਨੂੰ ਸਮਝਣਾ, ਫਿਰ ਉਹਦੇ ਉਚਾਰਨ ਨੂੰ, ਖਾਸ ਕਰਕੇ ਉਚਾਰਨ ਅਗਰ ਤੁਹਾਡਾ ਕੰਪਲੀਟ ਹੈ ਤਾਂ ਫਿਰ ਤੁਸੀਂ ਸ਼ਬਦ ਗਾ ਸਕਦੇ ਹੋ। ਤੇ ਮੈਂ ਸਾਰਾ ਕੁਛ ਮੈਨੂੰ ਰਾਕੇਸ਼ ਜੀ ਨੇ ਦੱਸਿਆ, ਕਿਉਂਕਿ ਮੇਰੇ ਸ਼ਬਦਾਂ ਦੇ ਸੀਨੀਅਰ ਉਹ ਸੀਗੇ ਔਰ ਗਜ਼ਲਾਂ ਦੀ ਔਰ ਫਿਲਮੀ ਗਾਣਿਆਂ ਦੀ ਮੈਂ ਉਹਨਾਂ ਦੀ ਸੀਨੀਅਰ ਸੀਗੀ, ਇਸ ਕਰਕੇ ਸਾਡੀ ਮਿਊਚੁਅਲ ਬੜੀ ਅੱਛੀ ਅੰਡਰਸਟੈਂਡਿੰਗ ਸੀਗੀ। ਤੇ ਸਾਰੇ ਸ਼ਬਦ ਇੱਕ ਇੱਕ ਲਾਈਨ ਉਹ ਮੈਨੂੰ ਸਮਝਾਉਂਦੇ ਸੀ, ਇਹਨੂੰ ਇੱਦਾਂ ਕਹਿਣਾ, ਇਹਨੂੰ ਇੱਦਾਂ ਕਹਿਣਾ। ਤੇ ਇਹ ਜਿਹੜਾ ਸ਼ਬਦ ਹੁਣ ਮੈਂ ਸੁਣਾਉਣ ਲੱਗੀ ਆ, ਇਹ ਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਨੇ, ਕੂਪ ਭਰਿਓ ਜੈਸੇ ਦਾਦਰਾ ਕੁਛ ਦੇਸ਼ ਵਿਦੇਸ਼ ਨਾ ਬੋਝ, ਐਸੇ ਮੇਰਾ ਮਨ ਦਿਖਿਆ ਬਿਮੋਇਆ ਕੁਛ ਆਰਾ ਪਾਰ ਨਾ ਸੂਝ। ਔਰ ਬਹੁਤ ਸੋਹਣਾ ਸ਼ਬਦ ਹੈ, ਆਪ ਸਭ ਨੂੰ ਬਹੁਤ ਪਸੰਦ ਆਏਗਾ ਤੇ ਇਹ ਵੀ ਆਪਾਂ ਰਿਕਾਰਡ ਕਰਨਾ ਹੈ। ਆਪ ਸਭ ਦਾ ਸਹਿਯੋਗ ਰਿਹਾ, ਆਪ ਸਭ ਦਾ ਆਸ਼ੀਰਵਾਦ ਰਿਹਾ ਤੇ ਜ਼ਰੂਰ ਆਪਾਂ ਰਿਕਾਰਡ ਕਰਾਂਗੇ। ਸੋ ਮੈਂ ਇਹ ਆਪ ਸਭ ਨੂੰ ਸਰਵਨ ਕਰਾ ਦੂੰਗੀ, ਆਓ ਆਪਾਂ ਸਰਵਨ ਕਰਦੇ ਹਾਂ।

ਹਾਂਜੀ, ਸਤਿਗੁਰ ਰਵਿਦਾਸ ਜੀ ਦੇ ਪਿਤਾ ਸ਼੍ਰੀਮਾਨ ਸੰਤੋਖ ਦਾਸ ਜੀ ਤੇ ਮਾਤਾ ਸ਼੍ਰੀਮਤੀ ਕਲਸਾ ਦੇਵੀ ਜੀ ਸਨ। ਉਨ੍ਹਾਂ ਦਾ ਵਿਆਹ 12 ਸਾਲ ਦੀ ਉਮਰ ਵਿਚ ਪਿੰਡ ਮਿਰਜ਼ਾਪੁਰ ਦੀ ਮਾਤਾ ਲੋਨਾ ਦੇਵੀ ਨਾਲ ਹੋਇਆ। ਉਨ੍ਹਾਂ ਆਪ ਜੀ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਵਿਜੇ ਦਾਸ ਰੱਖਿਆ ਗਿਆ। ਸਤਿਗੁਰ ਰਵਿਦਾਸ ਜੀ ਚਮਾਰ ਵਜੋਂ ਸ਼ਨਾਖਤ ਕਰਦੇ ਸਨ ਅਤੇ ਪੇਸ਼ਾਵਰ ਜਾਨਵਰਾਂ ਦੇ ਚੰਮ ਦਾ ਕੰਮ ਕਰਦੇ ਸਨ। ਹਿੰਦੂ ਵਰਣ ਮੁਤਾਬਕ ਚਮਾਰ ਕਮਜਾਤ ਬਰਾਦਰੀ ਹੈ। ਇਸ ਸਿਸਟਮ ਦੇ ਅਸਰ ਕਾਰਨ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਵਿਦਿਆਲਿਆ ਜਾ ਕੇ ਇਲਮ ਹਾਸਲ ਕਰਨ ਦਾ ਹੱਕ ਨਹੀਂ ਸੀ। ਚਮਾਰ ਬਰਾਦਰੀ

0: कुछ भी विवेश न बूझ, कुछ भी विवेश न बूझ, कुछ भी विवेश न बूझ।
1: हां जी, कहंदे हर सो हीरा छड़ के करे आदम की आस, जो इंसान कीमती रब नू छड़ के किसी होर उते आस रखदा है, ते नरदोजक जाएंगे सत पाख रविदास, उस दी जिंदगी नरक है। ए गल असल रविदास दसदा है जी। भगत कबीर जी कहंदे हन गुरु ग्रंथ साहब दे अंग 1377 दे विच, कई फाजल मानदे हन कि श्री गुरु नानक देव जी ते गुरु रविदास जी दी मुलाकात हुई है, पर असल जगह ते अरसे बारे तकरार है। श्री गुरु ग्रंथ साहब विच गुरु रविदास जी दे 41 वाक 16 रागां विच दर्ज हन। इस तों अलावा रैदास जी की बाणी नाम दी एक हाथ लिखत किताब नागरी प्रचारणी सवा कोल मौजूद है। भाषा विभाग पंजाब ने भी इन्हां रचनावां नूं बाणी सतगुरु रविदास जी दे सरलेख अधीन 1984 विच पब्लिश कीता। गुरु ग्रंथ साहिब विच मौजूद सतगुरु रविदास जी दे 40 शब्द ते एक श्लोक नूं काबले इतबार दा खिताब हासिल है जी। गुरु ग्रंथ साहिब विच मौजूद सतगुरु रविदास जी दी बाणी दे सफे हन अंग 93, अंग 345 तो 346 तक, अंग 486 तो लैके 487 तक, अंग 525, अंग 657 तो लैके 659 तक, अंग 694, अंग 710, अंग 793 तो लैके 94 तक, अंग 858 तक, अंग 875, अंग 973 तो 974 तक, अंग 1106, अंग 1124, अंग 1167, अंग 1196 ते अंग 1293 दे उते श्री गुरु रविदास जी दी बाणी गुरु ग्रंथ साहिब दे विच दर्ज है जी। जी कहते हुण असीं अगर असीं सफर दी करिए, गुरु रविदास जी ने दक्षिणी एशिया द्वारे 6 सफर किते उन्होंने, ते इस तो पहला सफर सीगा गुरु रविदास जी ने ते परमेश्वर कबीर जी ने इकट्ठिया बनारस तो पहली यात्रा शुरू की। इन्हां दोनों दे नाल सतगुरु रविदास जी दे पुत्र विजय दास जी हम सफर सन। ये इलाकों विच उन्हां दे सफर दे विच शामिल हन नागपुर, भागलपुर, माधोपुर, चंदोसी, बीजापुर, राणीपुरी, नारायणगढ़, भोपाल, बहावलपुर, कोटा, झांसी, उदयपुर, जोधपुर, अजमेर, अमरकोट, अयोध्या, हैदराबाद, काठियावाड़, मुंबई, कराची, जैसलमेर, चित्तौड़, कोहाट, खैबर दरा, जलालाबाद, श्रीनगर, डलहौजी, गोरखपुर। दूजा सफर दे विच उन्होंने जिहड़ा सफर कीता है गोरखपुर, प्रतापगढ़ ते शाहजहांपुर दी यात्रा कीती। तीजे सफर दे विच गुरु रविदास जी ने हिमाचल प्रदेश जाके लोगों नूं इलाही सुनेहा दिता। चौथे सफर दे दौरान हरिद्वार, गोदावरी, कुरुक्षेत्र, त्रिवेणी ते होर जगह जाके संत साधुआं, भगतां, नाथां, सिद्धां, अमीरां, गरीबां दे नाल विहार विचार सांझे कीते। पांचवां सफर गुरु रविदास जी गाजीपुर दे राजा रूप प्रताप सिंह, जिन्हों के चंद्र प्रताप दे नाल नाल भी जाने जांदा है, दे सद्दे ते अपने मुरीदां नाल गाजीपुर पहुंचे। छेवां सफर सतगुरु रविदास जी पंजाब दे इन्हां इलाकियां नूं गए, लुधियाणा राही चक पिंड चक हकीम, नेड़े फगवाड़ा, जलंधर, सुल्तानपुर लोधी, कपूरथला ते मुल्तान। हां जी दोस्तो, नमस्ते, सलाम, सत श्री अकाल, मैं जगवंत खेड़ा तुहाडा होस्ट ते तुहाडा दोस्त अमरीका दे स्टेट नॉर्थ कैरोलाइना दे शहर डुरम तों। साडे नाल जुड़े हां जी दिल्ली तों आराधना सिंह जी, जो कि दिल्ली वाले नाल दे नाल मशहूर हन ते पिछले 50 सालां तों गायकी दे खेत्र विच निरंतर जमे होए हन जी। कोई चक्कर, कोई हनेरी, कोई फाइनैंशियल रुकावट उन्हां नूं नहीं हिला सकी, बस कुछ ਇੱਕ ਸਮਾਂ ਸੀਗਾ ਜਦੋਂ ਅਚਨਚੇਤ ਉਹਨਾਂ ਦੇ ਜੀਵਨ ਸਾਥੀ ਰਾਕੇਸ਼ ਜੀ ਉਹਨਾਂ ਨੂੰ ਛੱਡ ਕੇ ਚਲੇ ਗਏ ਸਨ। ਜ਼ਿੰਦਗੀ ਦੀ ਬੇੜੀ ਥੋੜੀ ਡੋਲੀ, ਮਗਰ ਫਿਰ ਦੁਬਾਰਾ ਤੋਂ ਅਗਲੇ ਸਫ਼ਰ ਦੇ ਲਈ ਤਿਆਰ ਹਨ ਜੀ। ਬਹੁਤ ਹੀ ਮਨ ਦੇ ਵਿੱਚ ਇੱਕ ਇਰਾਦਾ ਲੈ ਕੇ ਚੱਲ ਰਹੇ ਹਨ ਕਿ ਮੈਂ ਗੁਰੂ ਰਵਿਦਾਸ ਜੀ ਦੇ ਸਾਰੇ ਸ਼ਬਦ ਰਿਕਾਰਡ ਕਰਕੇ ਇਸ ਦੁਨੀਆਂ ਤੋਂ ਰੁਖਸਤ ਹੋਣਾ ਚਾਹੁੰਦੀ ਹਾਂ ਜੀ, ਤੇ ਇਹਦੇ ਲਈ ਤੁਹਾਡੀ ਸਹਾਇਤਾ ਦੀ ਜ਼ਰੂਰਤ ਹੈ ਜੀ। ਤੇ ਇੱਕ ਲਾਸਟ ਉਹਨਾਂ ਦੇ ਕੋਲੋਂ ਗੁਰੂ ਰਵਿਦਾਸ ਜੀ ਦਾ ਇੱਕ ਸ਼ਬਦ ਸੁਣਦੇ ਹਨ ਜੀ। ਇਹ ਭਗਤੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਆ ਕੇ ਤੁਸੀਂ ਕਿਸੇ ਵੈਸੇ ਵੀ ਦੇਖੋ, ਜਦੋਂ ਤੁਸੀਂ ਨੋਟ ਕੀਤਾ ਹੋਏਗਾ, ਜਦੋਂ ਮੈਂ ਗੁਰਬਾਣੀ ਦਾ ਕੋਈ ਵੀ ਲਾਈਨ ਪੜ੍ਹਦਾ ਹਾਂ ਤਾਂ ਮੇਰੀ ਜ਼ਬਾਨ ਇਕਦਮ ਥਰਥਰਾ ਜਾਂਦੀ ਹੈ, ਕਿਉਂਕਿ ਗੁਰਬਾਣੀ ਯਾਦ ਕਰਨਾ, ਉਸਨੂੰ ਪੜ੍ਹਨਾ ਵਾਕਈ ਹੀ ਉਹਨਾਂ ਇਨਸਾਨਾਂ ਦੇ ਹਿੱਸੇ ਆਉਂਦੀ ਹੈ ਜੋ ਕਿ ਵਾਕਈ ਹੀ ਜਿਨ੍ਹਾਂ ਦੇ ਉੱਤੇ ਗੁਰੂ ਜੀ ਦੀ ਮਿਹਰ ਹੁੰਦੀ ਹੈ। ਤਾਂ ਇਹਨਾਂ ਨੇ ਤਾਂ ਪੂਰੇ ਦੇ ਪੂਰੇ ਸ਼ਬਦ ਜਿਹੜੇ ਹਨ ਉਹ ਕੰਠ ਕੀਤੇ ਹੋਏ ਹਨ। ਕੰਠ ਕਰਕੇ ਬੋਲਣਾ ਅਲੱਗ ਗੱਲ ਹੈ, ਕੰਠ ਕਰਕੇ ਗਾਣਾ, ਉਹ ਵੀ ਲੈ ਦੇ ਵਿੱਚ ਇੱਕ ਬਹੁਤ ਹੀ ਵਧੀਆ ਕਾਰਗੁਜ਼ਾਰੀ ਹੁੰਦੀ ਹੈ ਜੀ। ਅਸੀਂ ਅਰਾਧਨਾ ਸਿੰਘ ਦਿੱਲੀ ਵਾਲਿਆਂ ਤੋਂ ਇੱਕ ਇਸ ਪ੍ਰੋਗਰਾਮ ਦਾ ਆਖਰੀ ਸ਼ਬਦ ਸੁਣਾਂਗੇ ਜੀ, ਜੋ ਕਿ ਫਿਰ ਆਪਣੇ ਜੋ ਮੁਖਾਰਬਿੰਦ ਤੋਂ ਸੁਣਾਣਗੇ ਜੀ। ਅਰਾਧਨਾ ਜੀ, ਆਖਰੀ ਸ਼ਬਦ ਸਰਵਣ ਕਰੋ ਜੀ।
2: ਜੀ ਸਰ, ਇਹ ਛੋਟਾ ਸ਼ਬਦ ਹੈ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਾਫੀ ਬੜੇ ਬੜੇ ਸ਼ਬਦ ਨੇ। ਜਦੋਂ ਮੈਂ ਇਹਨੂੰ ਰਿਕਾਰਡ ਕਰੂੰਗੀ ਤੇ ਇੱਕ ਇੱਕ ਸ਼ਬਦ ਜਿਹੜਾ ਉਹ 12 ਮਿੰਟ ਦਾ 15 ਮਿੰਟ ਦਾ ਏਦਾਂ ਹੋਏਗਾ ਸਰ। ਲੇਕਿਨ ਇਹ ਚ ਪੂਰੇ 40 ਸ਼ਬਦਾਂ ਚ ਦੋ ਸ਼ਬਦ ਬੜੇ ਛੋਟੇ ਛੋਟੇ ਨੇ, ਔਰ ਇਹ ਗੁਰੂ ਮਹਾਰਾਜ ਜੀ ਬੈਠੇ ਹੋਏ ਨੇ, ਆਪਣਾ ਕੰਮ ਕਰ ਰਹੇ ਨੇ ਜੋ ਕਰਦੇ ਸਨ, ਹੈ ਨਾ। ਮੈਂ ਤਾਂ ਉਹ ਸ਼ਬਦ ਵੀ ਨਹੀਂ ਯੂਜ਼ ਕਰ ਸਕਦੀ ਕਿਉਂਕਿ ਮੈਂ ਜਿਸ ਅਦਬ ਔਰ ਜਿਸ ਆਜ਼ਜ਼ੀ ਨਾਲ ਉਹਨਾਂ ਨੂੰ ਮੰਨਦੀ ਹਾਂ, ਉਹਨਾਂ ਲਈ ਮੈਂ ਕੋਈ ਐਸਾ ਸ਼ਬਦ ਨਹੀਂ ਵਰਤਣਾ ਚਾਹੁੰਦੀ ਜੋ ਮੇਰੀ ਜ਼ੁਬਾਨ ਤੋਂ ਨਿਕਲੇ। ਔਰ ਉਹ ਬੈਠੇ ਦੇਖ ਰਹੇ ਨੇ ਕਿ ਬਾਜੀਗਰ ਹੁੰਦੇ ਆ ਨਾ, ਜਿਹੜੇ ਬਾਜੀਗਰ ਬਾਜੀ ਪਾਉਂਦੇ ਨੇ, ਅੱਜ ਵੀ ਵਾੜੇ ਵਗੈਰਾ ਜਾਓ ਤੇ ਉਹ ਬਾਜੀਆਂ ਪਾਉਂਦੇ ਆ, ਛੋਟੇ ਛੋਟੇ ਬੱਚੇ ਹੁੰਦੇ ਉਹਨਾਂ ਦੇ। ਤੇ ਗੁਰੂ ਮਹਾਰਾਜ ਜੀ ਨੇ ਦੇਖਿਆ ਔਰ ਫਿਰ ਉਹਨਾਂ ਨੇ ਇਹ ਸ਼ਬਦ ਦਾ ਉਚਾਰਨ ਕੀਤਾ ਕਿ ਉਹ ਦ੍ਰਿਸ਼ ਦੇਖ ਰਹੇ ਨੇ ਔਰ ਫਿਰ ਇਹ ਸ਼ਬਦ ਉਚਾਰਨ ਕਰਦੇ ਨੇ। ਸੋ ਇਹ ਸ਼ਬਦ ਮੇਰੇ ਨਾਲ ਤਾਂ ਕੁਛ ਗੁਰੂਆਂ ਦੀ ਇਸ ਤਰ੍ਹਾਂ ਦੀ ਕਿਰਪਾ ਹੈ ਕਿ ਜੀ ਮੈਂ ਜੀ ਜੋ ਸ਼ਬਦ ਗਾਉਣੀ ਹੈ ਤਾਂ ਮੈਨੂੰ ਪੂਰਾ ਦ੍ਰਿਸ਼ ਉਹ ਮਹਿਸੂਸ ਵੀ ਹੁੰਦਾ ਔਰ ਉਹਦਾ ਅਹਿਸਾਸ ਹੁੰਦਾ ਔਰ ਉਹ ਦਿਸਦਾ ਵੀ ਹੈ ਕਿ ਇੱਦਾਂ ਹੋਇਆ ਹੋਣਾ ਇੱਕ ਇੱਕ ਸ਼ਬਦ ਨਾਲ। ਸੋ ਆਓ ਆਪਾਂ ਇਹ ਸ਼ਬਦ ਸਰਵਣ ਕਰੀਏ। ਛੋਟਾ ਜਿਹਾ ਸ਼ਬਦ ਹੈ ਲੇਕਿਨ ਬਹੁਤ ਅਤਿ ਸੁੰਦਰ ਹੈ।

देखे देखे सुने बोले डरे फिरत है हाथी को उतरा कैसे नचत है।

माटी को उतरा कैसे नचत है, माटी को उतरा कैसे नचत है।

Peace out.

ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ is one and only one Indian Punjabi radio station in Germany. Of course, Parvaz Radio, your own radio station. Expose yourself, what you see, this wonderful world. With your own watching eyes and experience, is this world really wonderful or ugly world? What do you think? We are only phone call away. Dosto, bilkul, asi tuhade ton phone call away hi haan. Te aaj hai ji shairo shairi da program, gallan baatan da program. Yani ke tuhada apna program. ਤੁਸੀਂ ਦੋਸਤੋ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਤੇ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰੋ ਉਹ ਬਹੁਤ ਛੋਟੀ ਸੀ ਹੋਣੀ ਚਾਹੀਦੀ ਹੈ, ਐਵੇਂ ਇੱਕ ਬੈਲ ਵੱਜੇ ਜਾਂ ਦੋ ਬੈਲਾਂ ਵੱਜੇ ਤੇ ਮੈਂ ਜੋ ਹੀ ਪੋਸੀਬਲ ਹੋਵੇ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਤੁਸੀਂ ਮੇਰੀ ਜਦੋਂ ਕਾਲ ਪਿਕਅਪ ਕਰੋਗੇ ਤੁਸੀਂ ਔਨ ਏਅਰ ਹੋਵੋਗੇ। ਸੋ ਆਓ ਦੋਸਤੋ, ਤੁਸੀਂ ਕੀ ਲਿਖਦੇ ਹੋ, ਕਿਸ ਤਰ੍ਹਾਂ ਦਾ ਲਿਖਦੇ ਹੋ, ਆਓ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਤੇ ਸਾਰਾ ਕੁਝ ਸਾਂਝਾ ਵਿਚਾਰ ਵਟਾਂਦਰੇ ਦੇ ਵਿੱਚੋਂ ਸੋਹਣੀਆਂ ਗੱਲਾਂ ਨਿਕਲਦੀਆਂ ਨੇ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਸੱਜਣੋ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.parvazradio.com. Dosto, apni Play Store te jaake app download karo, radio vajna shuru ho jayega, lekin ede naal ralde milde kai radio appear honge. Tusi do speaker wala sada logo hai yellow rang da, aap te tusi sunde hi ho, meherbani hovegi je 5-7-10 mitran nu ਸਾਡਾ ਮਤਲਬ ਕਿ ਤੁਸੀਂ ਡਾਊਨਲੋਡ ਕਰਵਾਓਗੇ, ਵੀ ਸ਼ੈਲ ਬੀ ਰੀਲੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ of this planet. ਗੈਰਤ ਮੰਦ ਉਹ ਜਵਾਨ ਜਿਹੜਾ ਐਨ ਖੇਤ ਤੋਂ ਲੜੇ। ਅਰਜਾ ਜੀ ਕਿ ਗੈਰਤ ਮੰਦ ਉਹ ਜਵਾਨ ਜਿਹੜਾ ਐਨ ਖੇਤ ਤੋਂ ਲੜੇ, ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ, ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ,
ਉਹ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਭਾਈ ਉੱਪਰਲੇ ਰੱਬ ਨੂੰ ਤੇ ਕਦੀ ਕਿਸੇ ਨੇ ਵੇਖਿਆ ਨਹੀਂ, ਪਰ ਧਰਤੀ ਦੇ ਰੱਬ, ਆ ਜੇ ਧਰਤੀ ਦੇ ਰੱਬ। ਨੰਦ ਲਾਲ ਨੂਰਪੁਰੀ ਨੇ ਵੀ ਲਿਖਿਆ ਕਿ ਉਹ ਦੁਨੀਆਂ ਦੇ ਬੰਦਿਓ, ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜੰਗਾਂ ਨੂੰ। ਭਾਈ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਤੇ ਉਹ ਸਾਰੇ ਯੋਧੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਉਪਹਾਰ ਦਿੱਤਾ, ਭਗਤ ਸਿੰਘ ਵਰਗੇ, ਰਾਜਗੁਰੂ ਵਰਗੇ, ਤੇ ਆਪ ਫਾਂਸੀਆਂ ਦੇ ਸਭ ਸਾਰੇ ਜਿਨ੍ਹਾਂ ਦਾ ਯੋਗਦਾਨ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਾਰਿਆਂ ਨੂੰ। ਸੋ ਦੋਸਤੋ, ਗੱਲ ਇਸ ਤਰ੍ਹਾਂ ਵਾ ਭਾਈ, ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ, ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23। ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵੰਡਰਫੁਲ, ਨਾ ਗਰਮੀ ਨਾ ਠੰਡ। ਟਾਈਮ ਭਾਈ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ, ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼, 0049-171-486-9514, 0049-171-486-9514 ਜੀ। ਤੇ ਤੁਸੀਂ ਮੈਨੂੰ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਤੁਹਾਨੂੰ ਕਾਲ ਬੈਕ ਕਰਾਂਗਾ। ਤੇ ਸੱਜਣੋ, ਅੱਜ ਮਦਰ ਡੇ ਹੈ, ਖੂਬਸੂਰਤ ਦਿਨ ਹੈਂਜੀ। ਮਾਂ ਦੀ ਤੁਲਨਾ ਕਿਹਦੇ ਨਾਲ ਕਰੀਏ, ਕੀਤੀ ਨਹੀਂ ਜਾ ਸਕਦੀ। ਉਹ ਮਾਨਕ ਦਾ ਇੱਕ ਗਾਣਾ ਨਾ, ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ, ਮਾਂ ਹੁੰਦੀ ਹੈ ਉਹਨੇ ਤੁਲਨਾ ਕਰਨ ਦੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ। ਮਾਂ ਕੀ ਹੁੰਦੀ ਹੈ, ਜਦੋਂ ਮਾਂ ਦੇ ਬਰਾਬਰ ਦਾ ਉਹਨੂੰ ਕੁਛ ਨਹੀਂ ਲੱਭਾ ਤੇ ਫਿਰ ਉਹ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਭਾਈ ਮਾਂ ਦੇ ਬਰਾਬਰ ਕੋਈ ਨਹੀਂ ਖੜ ਸਕਿਆ, ਇਸ ਕਰਕੇ ਉਹਨੂੰ ਗਾਣਾ ਹੀ ਏਦਾਂ ਲਿਖਣਾ ਪਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਆਪੋ ਆਪਣੀ ਮਾਂ ਨੂੰ ਤੁਸਾਂ ਮੁਬਾਰਕਾਂ ਦਿੱਤੀਆਂ ਹੀ ਹੋਣਗੀਆਂ, ਜੱਫੀ ਪਿਆਰ ਨਾਲ ਪਾਈ ਹੋਏਗੀ, ਫੁੱਲ ਵੀ ਦਿੱਤੇ ਹੋਣਗੇ ਜਾਂ ਸ਼ੁਭ ਇਛਾਵਾਂ ਦਿੱਤੀਆਂ ਹੋਣਗੀਆਂ ਸਾਰਿਆਂ ਨੇ। ਤੇ ਜਿਨ੍ਹਾਂ ਨੇ ਜਿਹੜੇ ਅਜੇ ਨਹੀਂ, ਮਤਲਬ ਕਿ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਯਾਦ ਹੁੰਦਾ ਕਿ ਅੱਜ ਮਦਰ ਡੇ ਹੈ, ਭਾਈ ਉਹ ਵੀ ਸੁਣ ਸੁਣਾ ਕੇ ਅਗਲੇ ਦਿਨ ਵੀ ਭਾਵੇਂ। ਗੱਲ ਏਦਾਂ ਭਾਈ, ਮਾਂ ਨੂੰ ਮਾਂ ਦਾ ਸਤਿਕਾਰ ਕਰਨਾ, ਇੱਕ ਦਿਨ ਹੀ ਮਾਂ ਨੂੰ ਫੁੱਲ ਦੇ ਕੇ, ਜੱਫੀਆਂ ਪਾ ਕੇ ਤੇ ਪਿਆਰ ਜਿਤਾ ਕੇ ਤੇ ਮੁੜ ਕੇ ਮਾਂ ਨੂੰ ਵਕਤ ਪਾਈ ਰੱਖਣਾ ਨਹੀਂ, ਮਾਂ ਨੂੰ ਮਾਂ ਨਾਲ ਸਦਾ ਹੀ ਪਿਆਰ ਕਰਨਾ। ਮਾਂ ਦਾ ਕੋਈ ਕੋਈ ਕੋਈ ਆਲਟਰਨੇਟਿਵ ਨਹੀਂ ਦੋਸਤੋ। ਗੱਲ ਏਦਾਂ ਹੈ ਕਿ ਕੁਝ ਸ਼ਾਇਰ ਲਿਖਦੇ ਨੇ ਕਿ ਜੋ ਮਰਜ਼ੀ ਕਰ ਲਓ ਤੁਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ, ਪਰ ਮਾਂ ਤੇ ਅਹਿਸਾਨ ਕਰਦੀ ਨਹੀਂ, ਉਹਦਾ ਦੇਣ ਹਾਂ ਕੀ ਦੇਣਾ, ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ। ਮਾਂ ਤੇ ਸਾਡੇ ਕਦੀ ਕਿਸੇ ਮਾਂ ਨੇ ਅਹਿਸਾਨ ਕੀਤਾ, ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ। ਮਾਂ ਹਾਂ, ਉਹਦੀ ਤੁਲਨਾ ਜੇ ਉੱਪਰ ਰੱਬ ਹੈਗਾ ਤੇ ਉਹਦੇ ਨਾਲ ਕੀਤੀ ਜਾ ਸਕਦੀ ਹੈ। ਰੱਬ ਨੂੰ ਆਪਣੀ ਪਬਲਿਕ ਪਿਆਰੀ, ਜਨਤਾ ਪਿਆਰੀ ਹੋਵੇਗੀ, ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ, ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ, ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ। ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ। ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ, ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ, ਮਾਂ ਦੇ ਹੁੰਦੇ ਆ।
ਛੋਟੇ ਛੋਟੇ ਜਾਨਵਰ ਸ਼ੇਰਾਂ ਨਾਲ ਭਿੜ ਜਾਂਦੇ, ਗਿੱਦੜਾਂ ਨਾਲ, ਲੱਕੜ ਬੱਗਿਆਂ ਨਾਲ, ਰਿੱਛਾਂ ਦੇ ਨਾਲ ਆਪਣੇ ਬੱਚਿਆਂ ਤੋਂ। ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ। ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ ਸਾਡੀਆਂ ਮਾਵਾਂ ਸਾਨੂੰ ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ ਨਿੱਕਿਆਂ ਹੁੰਦਿਆਂ ਤੋਂ ਲੈ ਕੇ ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ, ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ, ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ, ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ, ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰੁਮਾਨਾ ਚ। ਹਾਉ ਸਵੀਟ ਹੈ। ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਸਾਰੇ ਨਹੀਂ, ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਨੋ ਡਾਊਟ। ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ, ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀਂ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਿ ਘੰਟਾ ਘੰਟਾ, ਅੱਧਾ ਅੱਧਾ ਘੰਟਾ, 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ। ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ ਹੈ, ਤੇ ਉਹ ਗਾਣਾ ਜਿਹੜਾ ਹੈਗਾ, ਆ ਲਓ ਜੀ, ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ। ਆ ਲਓ ਜੀ, ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ। ਵਾਹ ਵਾਹ, ਦੋਸਤੋ ਗਾ ਰਹੇ ਨੇ ਦਰਵੇਸ਼ ਕਲਾਕਾਰ ਯਮਲਾ ਜੱਟ ਜੀ ਹੁਣੀ। ਹਾਂਜੀ, ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ, ਆ ਲਓ ਜੀ ਜਰਾ ਸੁਣੋ ਤੁਸੀਂ। ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ।

ਵਾਹ ਜੰਗਲਾ ਜੀ ਹੁਣਾਂ ਨੇ ਰੌਣਕਾਂ ਲਾਤੀਆਂ, ਕਿਆ ਬਾਤਾਂ ਨੇ, ਬਹਿਜਾ ਬਹਿਜਾ ਕਰਵਾਤੀ, ਏਡਾ ਸੋਹਣਾ ਗੀਤ ਇਹਨਾਂ ਦੇ, ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ ਵੰਡਰਫੁਲ, ਦੇਵਤਿਆਂ ਵਰਗੇ ਕਲਾਕਾਰ ਸਨ। ਮੇਲਿਆਂ ਦੇ ਵਿੱਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇੱਕ ਦੋ ਵਾਰੀ ਮੇਲੇ ਦੇ ਵਿੱਚ ਵੇਖਣ ਦਾ ਮੌਕਾ ਮਿਲਿਆ, ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ, ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਂਦਾ, ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿੱਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿੱਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਈ ਖੂਨੀ ਹੜ ਵਿੱਚ ਉੱਚੀ ਥਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿੱਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ, ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ। ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਹਰ ਭਾਸ਼ਾ ਵਿੱਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਭਾਈ ਬੱਚਾ ਭੱਜਾ ਭੱਜਾ ਆਣ ਕੇ ਲੜਾਈ ਝਗੜਾ ਕਰਕੇ ਸ਼ਰਾਰਤ ਕਰਕੇ ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ, ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ, ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ, ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ, ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ, ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਵਾਲ ਜਿਹੜਾ ਪੋਲ ਹੈ ਉੱਥੇ ਬੈਠੀ ਹੋਵਾਂਗੀ, ਸ਼ਹਿਰੋਂ ਸਮਾਨ ਲਿਆ ਕੇ, ਤੇ ਤੂੰ ਮੈਨੂੰ ਪਿਕਅਪ ਕਰ ਲੈਣੀ ਉੱਥੋਂ ਸਾਈਕਲ ਤੇ। ਮੈਂ ਕਿਹਾ ਚੰਗਾ। ਲਓ ਜੀ, ਜਦੋਂ ਛੁੱਟੀ ਹੋਈ
ਤੇ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਕਿਸ ਤਰ੍ਹਾਂ ਚੀਕਾਂ ਮਾਰਦੇ ਵਸਦੇ ਘੁਮਾਉਂਦੇ ਤੇ ਟਲੀਆਂ ਮਾਰਦੇ ਸਕੂਲ ਚੋਂ ਦੌੜਦੇ ਨੇ ਜਿਸ ਤਰ੍ਹਾਂ ਮੋੜ ਆਉਣਾ ਹੀ ਨਹੀਂ ਸਕੂਲ ਚ ਜਦੋਂ ਛੁੱਟੀ ਹੋਈ ਚੀਕਾਂ ਮਾਰਦੇ ਹੀ ਨਿਕਲਦੇ ਹੁੰਦੇ ਆ ਸਾਰੇ ਤੇ ਕਾਫੀ ਵੱਡਾ ਸਾਡਾ ਸਕੂਲ ਸੀ 600-700 ਬੱਚਾ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ ਅੱਛਾ ਸਾਡੀ ਮਾਂ 4-5 ਕਿੱਲੇ ਦੂਰ ਪੁਲ ਇੱਕ ਪੁਲੀ ਦੇ ਉੱਤੇ ਬੈਠੀ ਸੀ ਤੇ ਬੱਚੇ ਲਾਗੋਂ ਦੀ ਹੇੜਾਂ ਦੀਆਂ ਹੇੜਾਂ ਕੋਈ ਭੱਜਾ ਜਾਏ ਕੋਈ ਸਾਈਕਲ ਤੇ ਜਾਏ ਕੋਈ ਕਿਸੇ ਤਰ੍ਹਾਂ ਸਾਰੇ ਰੌਲਾ ਪਾਉਂਦੇ ਜਾਣ ਤੇ ਮੈਂ ਆਇਆ ਤੇ ਮਾਂ ਸਾਡੀ ਪੁਲ ਤੇ ਬੈਠੀ ਤੇ ਮਾਂ ਖੜੀ ਹੋ ਗਈ ਤੇ ਮਾਂ ਨੇ ਨਾ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਖੁਸ਼ ਹੋਈ ਤੇ ਕਹਿੰਦੀ ਹੈ ਮੇਰੇ ਲਾਗੋਂ ਦੀ ਪਤਾ ਨੀ ਕੋਈ 200 ਮੁੰਡਾ ਨੰਗਿਆ ਹੋਣਾ ਹੈ ਕਿਸੇ ਦੇ ਵਾਲ ਖਿਲਰੇ ਕਿਸੇ ਦਾ ਨਹੀਂ ਕਾਲਾ ਜਿਹਾ ਰੰਗ ਕਿਸੇ ਦੀ ਕਮੀਜ਼ ਐ ਨੂੰ ਗਾਂ ਨੂੰ ਕਿਸੇ ਦਾ ਨੱਕ ਐ ਨੂੰ ਕਿਸੇ ਦੇ ਕੰਨ ਬਾਹਰ ਨੂੰ ਮਾਂ ਮੇਰੀ ਕਹਿੰਦੀ ਹੈ ਹਾਂ ਜਦੋਂ ਮੈਂ ਆਪਣਾ ਪੁੱਤਰ ਵੇਖਿਆ ਜਿਸ ਤਰ੍ਹਾਂ ਕਿਸੇ ਚੰਨ ਚੜਿਆ ਹੁੰਦਾ ਯਾਰ ਕਦੀ ਹੋ ਸਕਦਾ ਕਿ ਮੈਂ 600-700 ਮੁੰਡੇ ਚੋਂ ਸੋਹਣਾ ਹੋਵਾਂ ਨਹੀਂ ਉਹ ਮਾਂ ਦੀ ਨਜ਼ਰ ਸੀ ਕਿਉਂਕਿ ਉਹ ਲੱਭ ਰਹੀ ਸੀ ਕਿ ਇਸ ਭੀੜ ਵਿੱਚੋਂ ਮੇਰਾ ਪੁੱਤਰ ਵੀ ਆ ਰਿਹਾ ਹੋਣਾ ਇਸੇ ਤਰ੍ਹਾਂ ਹੀ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਇੰਨਾ ਹੀ ਪਿਆਰ ਕਰਦੀਆਂ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਭਾਈ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਸੁੱਚਾ ਸਿਆ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ 35 ਅੱਖਰ ਨੇ ਪੰਜਾਬੀ ਦੇ ਵਿੱਚ ਸਾਰੇ ਰਲ ਕੇ ਮਾਂ ਨੂੰ ਮਾਂ ਦੀ ਬਹਾਨਤਾ ਨੂੰ ਐਕਸਪਲੇਨ ਨਹੀਂ ਕਰ ਸਕਦੇ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ ਦੋਸਤੋ ਤੁਸੀਂ ਬਾਅਦ ਦੇ ਵਿੱਚ ਇੱਕਦਮ ਸਾਰੇ ਗੱਲਾਂ ਕਰਦੇ ਹੋ ਤੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ ਇਕੱਠਿਆਂ 'ਚ ਲਿਆ ਨਹੀਂ ਜਾ ਸਕਦਾ ਤੇ ਇਸ ਕਰਕੇ ਤੁਸੀਂ ਸਟਾਰਟ ਵਿੱਚ ਵੀ ਜਿਹੜੀ ਆ ਉਹ ਅਗਰ ਕਰ ਦਿਓ ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ ਫਿਰ ਤੁਸੀਂ 6-7 ਗੱਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ ਤੇ ਉਹ ਕਿੱਥੇ ਨੇ ਜੀ ਇੱਥੇ ਕਿਤੇ ਮਾਂ ਇੱਕ ਅੱਖਰ

0: ਇਸ ਕਰਕੇ ਤੁਸੀਂ ਸਟਾਰਟ ਵਿਚ ਵੀ ਜਿਹੜੀ ਆ ਅਗਰ ਕਰ ਦੋ ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ, ਫਿਰ ਤੁਸੀਂ 6-7 ਕਾਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ। ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ, ਤੇ ਉਹ ਕਿੱਥੇ ਨੇ ਜੀ? ਇੱਥੇ ਜੇ ਕਿਤੇ ਰਹਿਣੇ ਨੇ ਆ ਲਓ ਤੇ ਆ ਲਓ। ਅਖਤਰ ਸਾਹਿਬ ਕਿੱਥੇ? ਹਾਂਜੀ ਆ ਲਓ ਜੀ, ਮੈਂ ਇਹਨਾਂ ਨੂੰ ਕਾਲ ਕਰ ਦਿੱਤੀ ਹੈ। ਹਾਂਜੀ ਲਓ ਜੀ, ਅਸੀਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਤੇ ਕਿਤੇ ਉਹ ਅੱਗੇ ਪਿੱਛੇ ਨਾ ਹੋ। ਹਾਂ ਵਾਲੇਕੁਮ ਸਲਾਮ ਅਖਤਰ ਸਾਹਿਬ, ਆ ਜਾਓ, ਵੈਲਕਮ ਹੈ ਤੁਹਾਡਾ
1: ਜੀ। ਮੈਂ ਤੁਸੀਂ ਕਿਸੇ ਹੋਰ ਨੂੰ ਨਾਲ ਲਵੋ,
0: ਠੀਕ ਹੈ ਜੀ? ਠੀਕ ਹੈ,
1: 7 ਵਜੇ ਤੋਂ ਬਾਅਦ ਮੈਂ ਹਾਜ਼ਰ ਹੁੰਦਾ।
0: ਅੱਛਾ ਜੀ, ਠੀਕ ਹੈ, ਥੈਂਕ ਯੂ, ਹੈਵ ਅ ਨਾਈਸ ਟਾਈਮ, ਥੈਂਕ ਯੂ। ਲਓ ਜੀ, ਉਹ ਕਿਤੇ ਬਿਜ਼ੀ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੇ ਮੈਂ ਨਾ ਇਸ ਤਰ੍ਹਾਂ ਕਰਦਾ, ਉਨੀ ਦੇਰ ਤੱਕ ਤੁਹਾਨੂੰ ਫਿਰ ਮੈਂ ਇੱਕ ਪੋਇਮ ਸੁਣਾ ਦਿੰਦਾ, ਨਹੀਂ ਇਹ ਆ ਸ਼ੁਗਰ ਵਾਲੀ ਪੋਇਮ ਹੈ, ਉਹ ਸੁਣਾਉਣਾ ਤੁਹਾਨੂੰ ਮੈਂ ਉਨੀ ਦੇਰ ਦੇ ਵਿੱਚ। ਤੇ ਉਹ ਕਿੱਥੇ ਹੈ ਜੀ? ਉਹ ਹੈਗੀ ਹੈ ਇੱਥੇ। ਹਲੋ ਯਾਰ, ਸ਼ੁਗਰ ਚੱਲਦਾ ਰਹੇ ਉਨੀ ਦੇਰ। ਹਲੋ, ਫੇਸਬੁੱਕ ਤੋਂ ਲਈ ਸੀ ਮੈਂ ਉਹ, ਤੇ
2: ਕਾਰ ਵਿਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਕੰਮ ਕਾਰ ਵਿਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਕੇ ਸੰਤਲ ਤੇ ਚੁੱਲਾ ਚੌਂਕਾ ਸਾਹਮਣੇ, ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫ਼ਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟੱਟ। ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲਜੂ, ਕੰਬਲ ਅੱਡ ਨੇ ਵਧੀਆ। ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਨੇ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾ। ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ। ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨਹੀਂ ਆਉਣਾ ਬਿਜਲੀ ਵਾਲਾ, ਸੌ ਮੀਟਰ ਘਬਰਾ ਜਾਂਦਾ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫ੍ਰਿਜ ਕਢਾ ਦੇ, ਉਹ ਲਾ ਦੇ ਅਸੀਂ ਸਾਰੇ ਪਿੰਡਾਂ, ਉਹ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟ ਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾ। ਵੇਲਾ ਉਹ ਮੈਨੂੰ ਸੀਤ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਤ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ। ਵੇਲਾ ਉਹ ਮੈਨੂੰ ਸੀਤ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ, ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ। ਤੇ ਲੈਟਰੀਨਾ ਸਰਕਾਰ ਬਣਾਵੇ, ਕਰਕਰ ਵੇਖੋ ਸੀਟਾਂ ਲਾਵੇ, ਲੈਟਰੀਨਾ ਸਰਕਾਰ ਬਣਾਵੇ, ਕਰਕਰ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਉਹ ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ, ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ, ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ, ਹਾਇਓ ਮੇਰੀ ਦੇਸ਼ ਦੀ ਜਨਤਾ, ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ।
3: ਲੀਡਰ ਬੜੇ ਝੂਠੂ ਹੁੰਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਤੇ ਆਹ ਵੀ ਦੇ ਦਾਂਗੇ, ਪਰ ਘਰ ਵਾਲੇ ਨੂੰ ਕਹਿੰਦੀ ਹੈ ਤੂੰ ਕੰਮ ਤੇ ਨਾ ਜਾਇਆ ਕਰ, ਲੀਡਰਾਂ ਨੇ ਤਾਂ ਸਾਰਾ ਕੁਝ ਦੇ ਹੀ ਦੇਣਾ। ਉਹ ਕਵਿਤਾ ਬਹੁਤ ਸੋਹਣੀ, ਚੈੱਕ ਕਰਿਓ।
2: ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਕੇ ਸੰਤਲ ਤੇ ਚੁੱਲਾ ਚੌਂਕਾ ਸਾਹਮਣੇ, ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫ਼ਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟੱਟ। ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲਜੂ, ਕੰਬਲ ਅੱਡ ਨੇ ਵਧੀਆ। ਚੁੱਪ ਕਰਕੇ ਮੰਜੇ ਤੇ ਪੈ ਜਾ,

0: ਕਰਕੇ ਮੰਜੇ ਨੂੰ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫ੍ਰੀ ਮਾਰਦੇ ਲੱਗੇ ਪੜਾਵੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ। ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ ਏ। ਬਿੱਲ ਨਹੀਂ ਆਉਣਾ, ਬਿਜਲੀ ਵਾਲਾ ਸੋ ਮੀਟਰ ਘਬਰਾ ਜਾਂਦਾ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਥਾਰੇ ਪਿੰਡਾ, ਉਹ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟ ਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫ੍ਰੀ ਮਾਰਦੇ ਲੱਗੇ ਪੜਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਬਾਲੇ ਚੁੰਦੇ ਟੀਪ ਕਰਾ ਦੇ। ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਬਾਲੇ ਚੁੰਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਯੱਕਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ, ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ। ਤੇ ਲੈਟਰੀਨਾ ਸਰਕਾਰ ਬਣਾਵੇ, ਕਰਕੜ ਵੇਖੋ ਸੀਟਾਂ ਲਾਵੇ, ਲੈਟਰੀਨਾ ਸਰਕਾਰ ਬਣਾਵੇ, ਕਰਕੜ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੋਲਾ ਹੋ ਜਾਇਆ ਕਰ। ਤੇ ਫਿਰ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਸੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ ਧੂਣਾ ਦੇ ਉੱਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਕੋਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੂੰ ਬਚਣਾ ਐਵੇਂ ਲਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ।
1: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ।
2: ਵਾਕਿਆ ਹੀ ਲੀਡਰ ਝੂਠ ਬੋਲਦੇ ਨੇ, ਹਾਂਜੀ, ਤੇ ਜਨਤਾ ਵੀ ਫੁੱਲ ਝੂਠ ਬੋਲਦੀ ਹੈ। ਲਓ ਜੀ, ਅਸੀਂ ਇਹਨੂੰ ਮਿਨੀਮਾਈਜ਼ ਕਰ ਦਿੰਦੇ ਹਾਂ ਤੇ ਜਾ ਰਹੇ ਹਾਂ ਜੀ ਦਰਸ਼ਨ, ਸੋਰੀ ਜੀ ਪਲੀਜ਼, ਸਤਨਾਮ ਸਿੰਘ ਮੱਠੂ, ਠੀਕ ਹੈ, ਦਰਸ਼ਨ ਸਿੰਘ ਨਾਲ ਚੱਲਦੇ ਹਾਂ। ਤੇ ਇਹ ਲਓ ਜੀ ਇੱਕ ਦਰਸ਼ਨ ਸਿੰਘ ਉਹਨਾਂ ਦੀ ਕਾਲ ਆਈ, ਅੱਲਾਹ ਮਿਸਡ ਕਾਲ। ਹਾਂਜੀ
3: ਹੈਲੋ,
2: ਹਾਂਜੀ ਸਰਦਾਰ ਦਰਸ਼ਨ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵੇੜੇ, ਤੁਹਾਡਾ ਬਹੁਤ ਬਹੁਤ ਸਵਾਗਤ, ਆ ਜਾਓ।
3: ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਦਾ ਤੇ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ।
2: ਥੈਂਕ ਯੂ ਥੈਂਕ ਯੂ। ਕੀ ਹਾਲ ਚਾਲ ਹੈ ਤੁਹਾਡਾ?
3: ਬਹੁਤ ਵਧੀਆ ਸਰ, ਬਹੁਤ ਵਧੀਆ ਜੀ।
2: ਅੱਛਾ ਅੱਛਾ ਅੱਛਾ, ਇਹ ਦੱਸੋ ਜਰਾ ਭਾਈ ਤੁਸੀਂ ਕਿਹੜੇ ਪਿੰਡੋਂ ਜਾਂ ਸ਼ਹਿਰ ਚੋਂ ਫੋਨ ਕਰ ਰਹੇ ਹੋ?
3: ਮੈਂ ਜੀ ਇੰਡੀਆ ਪੰਜਾਬ ਤੋਂ ਪਾਤੜਾਂ ਸ਼ਹਿਰ ਤੋਂ ਜੀ।
2: ਪਾਤੜਾਂ ਸ਼ਹਿਰ ਤੋਂ, ਅੱਛਾ ਅੱਛਾ, ਤੇ ਤੁਸੀਂ ਸਰਵਿਸ ਕਰਦੇ ਹੋ ਜਾਂ ਰਿਟਾਇਰਮੈਂਟ ਹੈ ਤੁਹਾਡੇ ਕੋਲ?
3: ਸਰ ਮੈਂ ਬਿਜਲੀ ਬੋਰਡ ਤੋਂ ਜੇਈ ਰਿਟਾਇਰ ਹੋਇਆ ਜੀ 28 ਫਰਵਰੀ 2025
2: ਨੂੰ। ਫਿਰ ਤੁਸੀਂ ਹੁਣੇ ਹੁਣੇ ਰਿਟਾਇਰ ਹੋਏ ਹੀ ਹੋ, ਠੀਕ ਹੈ।
3: ਹਾਂਜੀ ਹਾਂਜੀ ਹਾਂਜੀ।
2: ਤੇ ਆਪਣਾ ਅੱਜ ਤੁਸੀਂ ਕਿਹੋ ਜੀ ਗੱਲਬਾਤ ਸਾਡੇ ਨਾਲ ਕਰਨੀ ਪਸੰਦ ਕਰੋਗੇ, ਕੀ ਕਹਿਣਾ ਚਾਹੋਗੇ?
3: ਸਰ ਪਹਿਲੀ ਗੱਲ ਤਾਂ ਮੈਂ ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ, ਤੁਸੀਂ ਮੈਨੂੰ ਟਾਈਮ ਦਿੱਤਾ ਤੁਹਾਡੇ ਰੇਡੀਓ ਤੇ।
2: ਇਹ ਗੱਲ ਇਸ ਤਰ੍ਹਾਂ ਵੀਰ ਜੀ, ਅਸੀਂ ਵੀ ਤੁਹਾਡੇ, ਰੇਡੀਓ ਵੀ ਤੁਹਾਡਾ ਤੇ ਤੁਹਾਡੇ ਵਰਗੇ ਸਾਰੇ ਸੱਜਣਾਂ ਦਾ, ਕਿਉਂਕਿ ਰੌਣਕਾਂ ਤੁਹਾਡੇ ਵਰਗੇ ਸੱਜਣਾਂ ਦੀਆਂ ਇਸ ਰੇਡੀਓ ਦੇ ਉੱਤੇ ਨੇ, ਤੇ ਕੱਲਾ ਕੋਈ, ਹਾਂ ਕੱਲਾ ਕੋਈ ਵੀ ਮਹਿਫਲ ਨਹੀਂ ਸਜਾ ਸਕਦਾ ਹੁੰਦਾ।
3: ਹਾਂਜੀ ਹਾਂਜੀ,
2: ਤੇ ਮਹਿਫਲਾਂ ਰਲ ਕੇ ਹੀ ਸਜਦੀਆਂ ਨੇ ਸਾਰੀਆਂ ਨੇ, ਤੇ ਇਸ ਕਰਕੇ ਤੁਸੀਂ ਮਤਲਬ ਕਿ ਤੁਹਾਡੀ ਹੌਬੀ ਹੈ ਲਿਖਣਾ ਜਾਂ ਜੋ ਵੀ, ਮਤਲਬ ਕਿ ਕਿਹੋ ਜਿਹੀਆਂ ਹੌਬੀਆਂ ਨੇ ਤੁਹਾਡੀਆਂ?
3: ਹਾਂ ਸਰ, ਮੇਰਾ ਸ਼ੌਕ ਹੈ ਜੀ ਲਿਖਣਾ, ਤੇ ਮੈਂ ਗਾ ਵੀ ਲੈਣਾ ਥੋੜਾ ਬਹੁਤਾ, ਤੇ ਬਾਕੀ ਮੈਂ ਲਿਖਦਾ ਜੀ।
2: ਅੱਛਾ, ਤੇ ਤੁਹਾਡੇ ਨਾਲ ਆ ਮਾਣਕ ਸਾਹਿਬ ਦੀ ਫੋਟੋ ਹੈ ਜਿਹੜੀ ਡਿਸਪਲੇ ਤੇ ਲੱਗੀ ਹੈ?
3: ਹਾਂਜੀ ਹਾਂਜੀ, ਮਾਣਕ ਸਾਹਿਬ, ਕੁਲਦੀਪ ਮਾਣਕ ਸਾਹਿਬ,
2: ਕੁਲਦੀਪ ਮਾਣਕ ਸਾਹਿਬ ਉਹਨਾਂ ਦੇ, ਵਾਹ ਵਾਹ, ਬਹੁਤ ਸੋਹਣੀ।
3: ਮੈਨੂੰ 4-5 ਵਾਰੀ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਘਰ।
2: ਅੱਛਾ ਅੱਛਾ, ਬਹੁਤ ਸੋਹਣੀ ਫੋਟੋ ਹੈ ਤੁਹਾਡੀ, ਦੋਵਾਂ ਦੀ ਬਹੁਤ ਸੋਹਣੀ ਫੋਟੋ ਆਈ ਹੈ।
3: ਧੰਨਵਾਦ ਜੀ, ਧੰਨਵਾਦ ਜੀ।
2: ਤੇ ਤੁਸੀਂ ਫਿਰ ਦਰਸ਼ਨ ਸਿੰਘ ਜੀ, ਜੋ ਤੁਹਾਡਾ ਦਿਲ ਕਰਦਾ ਅੱਜ ਸਾਡੇ ਨਾਲ
3: ਸਰ, ਮੈਂ ਆਪਣੀ ਲਿਖੀ ਹੋਈ ਇੱਕ ਗੱਲਬਾਤ ਤੁਹਾਨੂੰ ਸੁਣਾਉਣਾ
2: ਜੀ। ਸੁਣਾਓ ਸੁਣਾਓ ਆਪਣੀ।
3: ਹਾਂਜੀ
2: ਜੀ ਸੁਣਾਓ।
3: ਯਾਰ ਤਾਂ ਹੋਰ ਬਥੇਰੇ ਮਿਲਦੇ,
2: ਹਾਂਜੀ
3: ਯਾਰ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਜਾ ਵਰਗਾ ਯਾਰ ਨੀ ਮਿਲਦਾ।
2: ਵਾਹ ਵਾਹ ਵਾਹ ਵਾਹ ਵਾਹ ਵਾਹ। ਮੈਂ ਨਾ
3: ਹੋਰ ਬਥੇਰੇ ਮਿਲਦੇ,
2: ਹਾਂਜੀ
3: ਪਰ ਮਾਵਾਂ ਵਰਗਾ ਪਿਆਰ ਨਹੀਂ ਮਿਲਦਾ।
2: ਵਾਹ, ਅੱਜ ਮਦਰ ਡੇ ਵੀ ਹੈ ਤੁਹਾਨੂੰ ਪਰ।
3: ਹਾਂਜੀ ਹਾਂਜੀ,
2: ਮੁਬਾਰਕਾਂ
3: ਟੁੱਕ ਗਿਆ ਜੀ
2: ਜੀ। ਆਪਣੀਆਂ
3: ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨਹੀਂ ਮਿਲਦਾ। ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਵਾਂ ਵਰਗਾ
2: ਪਿਆਰ
3: ਨਹੀਂ ਮਿਲਦਾ।
2: ਕਿਆ ਬਾਤ, ਕਿਆ ਬਾਤ।
3: ਹਾਂਜੀ, ਅੱਗੇ ਪੂਰਾ ਪੂਰਾ ਗੀਤ ਹੈ ਜੀ
2: ਜੀ।
3: ਮਾਲਵੇ ਦੀ ਮੁਟਿਆਰ ਹੈ ਸੋਹਣੀ, ਮਾਲਵੇ ਦੀ ਮੁਟਿਆਰ ਹੈ ਸੋਹਣੀ, ਗੱਭਰੂ ਮੁੰਡੇ ਦੁਆਬੇ ਦੇ ਨੇ।
2: ਵਾਹ ਵਾਹ ਵਾਹ ਵਾਹ।
3: ਪਟਿਆਲੇ ਦੇ ਕਾਲਜ ਸੋਹਣੇ ਤੇ ਬਾਗ ਬਗੀਚੇ ਨਾਭੇ ਦੇ ਨੇ।
2: ਵਾਹ ਵਾਹ।
3: ਹਾਰ ਬੜੇ ਸੋਹਣੇ ਤੋਂ ਸੋਹਣੇ, ਹਾਰ ਬੜੇ ਸੋਹਣੇ ਤੋਂ ਸੋਹਣੇ, ਹੀਰਿਆਂ ਵਰਗਾ ਹਾਰ ਨਹੀਂ ਮਿਲਦਾ।
2: ਵਾਹ ਵਾਹ ਵਾਹ।
3: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
2: ਪਿਆਰ
3: ਨਹੀਂ ਮਿਲਦਾ।
2: ਭਾਈ ਬਹੁਤ ਖੂਬ, ਬਹੁਤ ਖੂਬ।
3: ਹਾਂਜੀ, ਤੋਰ ਨਾ ਮਿਲੇ ਪੰਜਾਬਣ ਵਰਗੀ।
2: ਹਾਏ ਹਾਏ,
3: ਅਗਲੀਆਂ ਲੈਣਾ ਨੇ ਜੀ।
2: ਹਾਂਜੀ,
3: ਤੋਰ ਨਾ ਮਿਲੇ ਪੰਜਾਬਣ ਵਰਗੀ, ਜੈਪੁਰ ਜਿਹਾ ਗੁਲਾਬ ਨਹੀਂ ਮਿਲਦਾ।
2: ਵਾਹ ਵਾਹ ਵਾਹ ਵਾਹ।
3: ਹਾਜ਼ਰ ਜਵਾਬ ਬਥੇਰੇ ਮਿਲਦੇ, ਹਾਜ਼ਰ ਜਵਾਬ ਬਥੇਰੇ ਮਿਲਦੇ ਪਰ ਵੀਰ ਵੱਲ ਜਿਹਾ ਜਵਾਬ ਨਹੀਂ ਮਿਲਦਾ।
2: ਵਾਹ।
3: ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਇਹ ਮੁੜ ਕੇ ਸੰਸਾਰ ਨਹੀਂ ਮਿਲਦਾ।
2: ਵਾਹ।
3: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
2: ਪਿਆਰ
3: ਨਹੀਂ ਮਿਲਦਾ।
2: ਬਹੁਤ ਖੂਬ, ਬਹੁਤ।
3: ਹਾਂਜੀ, ਅੱਗੇ ਲੈਣਾ ਨੇ ਜੀ
2: ਜੀ।
3: ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਹਣਾ ਜਿਵੇਂ ਨਗੀਨਾ ਮਿਲਦਾ।
2: ਕਿਆ ਬਾਤ।
3: ਬਾਰਾਂ ਮਹੀਨਿਆਂ ਵਿਚੋਂ ਸੋਹਣਾ, ਸਭ ਤੋਂ ਸੋਹਣ ਮਹੀਨਾ ਮਿਲਦਾ।
2: ਵਾਹ।
3: ਭਗਤ ਸਿੰਘ ਤੇ ਊਧਮ ਵਰਗਾ, ਭਗਤ ਸਿੰਘ ਤੇ ਊਧਮ ਵਰਗਾ, ਦੇਸ਼ ਦਾ ਪਹਿਰੇਦਾਰ ਨਹੀਂ ਮਿਲਦਾ।
2: ਵਾਹ ਵਾਹ ਵਾਹ।
3: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
2: ਪਿਆਰ
3: ਨਹੀਂ ਮਿਲਦਾ।
2: ਵਾਹ ਵਾਹ।
3: ਆਖਰੀ ਲੈਣਾ ਨੇ ਜੀ।
2: ਆਉਣ ਦਿਓ ਜੀ, ਆਉਣ ਦਿਓ।
3: ਹਾਂਜੀ ਹਾਂਜੀ, ਸਭ ਤੋਂ ਮਿੱਠਾ ਸੇਬ ਕਸ਼ਮੀਰੀ।
2: ਬਿਲਕੁਲ।
3: ਸਭ ਤੋਂ ਮਿੱਠਾ ਸੇਬ ਕਸ਼ਮੀਰੀ, ਮਹਾਰਾਸ਼ਟਰ ਦੇ ਕੇਲੇ ਮਿਲਦੇ। ਮੇਲਿਆਂ ਵਿਚੋਂ ਮੇਲੇ ਸੋਹਣੇ, ਦੇਸ਼ ਪੰਜਾਬ ਦੇ ਮੇਲੇ ਮਿਲਦੇ।
2: ਵਾਹ ਵਾਹ ਵਾਹ ਵਾਹ। ਵਾਕਿਆ
3: ਦਿਲ ਵਾਲੇ ਤਾਂ ਮਿਲਣ ਬਥੇਰੇ ਸਰ, ਦਿਲ ਵਾਲੇ ਤਾਂ ਮਿਲਣ ਬਥੇਰੇ ਪਰ ਦਰਸ਼ਨ ਜਿਹਾ ਦਿਲਦਾਰ ਨਹੀਂ ਮਿਲਦਾ।
2: ਵਾਹ ਵਾਹ ਵਾਹ ਵਾਹ।
3: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
2: ਪਿਆਰ
3: ਨਹੀਂ ਮਿਲਦਾ।
2: ਬਿਲਕੁਲ ਜੀ, ਬਿਲਕੁਲ ਜੀ। ਮਾਂ ਦੇ ਪਿਆਰ, ਮਾਂ ਦੇ ਪਿਆਰ,
3: ਹਾਂਜੀ ਹਾਂਜੀ,
2: ਕੋਈ ਮੁਕਾਬਲਾ ਹੀ ਨਹੀਂ ਬਾਈ ਮਾਂ ਦੇ ਪਿਆਰ ਦਾ।
3: ਹਾਂਜੀ ਹਾਂਜੀ ਸਰ।
2: ਹਾਂਜੀ, ਤੇ ਤੁਸੀਂ ਹੋਰ ਵੀ ਕੋਈ ਤੁਹਾਡੀ ਕਵਿਤਾ ਹੈ ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 5-10 ਮਿੰਟ ਦੀ, ਯੂ ਮੋਸਟ ਵੈਲਕਮ, ਜੋ ਤੁਹਾਡਾ ਦਿਲ ਕਰਦਾ।
3: ਹਾਂਜੀ, ਹੋਰ ਵੀ ਕਵਿਤਾ ਸੁਣਾ ਦਿੰਦੇ ਆ ਜੀ ਕੁਛ ਨੂੰ,
2: ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਮਾਂ ਦਾ ਸ਼ੇਅਰ ਕਰਾਂਗਾ।
3: ਹਾਂਜੀ।
2: ਤੂੰ ਤੀਰਥ ਗਾ ਗਾ ਉਮਰ ਗਵਾਈ ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ।
3: ਹਾਂਜੀ ਹਾਂਜੀ।
2: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨੂੰ।
3: ਵਾਹ ਜੀ ਵਾਹ।
2: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨਾ। ਤੇਰੀ ਸੱਪਾਂ ਅਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ, ਜੇ ਤੂੰ ਮਾਪਿਆਂ ਦੇ ਨਹੀਂ ਪੈਰੀ ਹੱਥ ਲਾਉਂਦਾ, ਵਿਅਰਥ ਵਿਅਰਥ ਤੇਰਾ ਨਾਮ ਜਪਿਆ।
3: ਬਹੁਤ ਖੂਬ ਜੀ।
2: ਮਾਪਿਆਂ ਨੇ ਨਹੀਂ ਪੈਰੀ ਹੱਥ ਲਾਉਂਦਾ, ਵਿਅਰਥ ਤੇਰਾ ਨਾਮ ਜਪਿਆ। ਨੱਕ ਰਗੜਦੇ ਫਿਰਨਾ ਇਧਰ ਉਧਰ, ਘਰ ਮਾਂ ਪਿਓ ਮੰਦਰਾਂ ਤੋਂ ਉੱਚੇ ਬੈਠੇ ਨੇ, ਉਹਨਾਂ ਦੀ ਇਹੀ ਪਰਵਾਹ ਨਹੀਂ ਕਰਦੇ। ਹਾਂਜੀ
3: ਹਾਂਜੀ ਹਾਂਜੀ
2: ਜੀ
3: ਜੀ।
2: ਹੁਣ ਸੁਣ ਸੁਣਾ
3: ਜੀ, ਤੁਹਾਡੀ ਕਲਮ ਨੂੰ ਸਲਾਮ ਹੈ ਜੀ
2: ਜੀ। ਤੁਸੀਂ ਵੀ ਬਹੁਤ ਸੋਹਣਾ
3: ਲਿਖਦੇ ਹੋ ਤੁਸੀਂ ਵੀ।
2: ਥੈਂਕ ਯੂ ਥੈਂਕ ਯੂ। ਹਾਂਜੀ
3: ਹਾਂਜੀ ਹਾਂਜੀ। ਹੋਰ ਸੁਣਾ ਦਈਏ ਜੀ,
2: ਸਲਾਮ ਸਲਾਮ ਜੀ ਸਲਾਮ।
3: ਹਾਂਜੀ, ਇਹ ਪੁਰਾਣੇ ਜਮਾਨਿਆਂ ਦੇ ਜਿਹੜੇ ਆਪਣੇ ਖੂਹ ਹੁੰਦੇ ਸੀ, ਪਹਿਲਾਂ ਪੁਰਾਣੇ ਹਲਟ ਹੁੰਦੇ ਸੀ,
2: ਹਾਂਜੀ,
3: ਬਲਦਾਂ ਨਾਲ ਖੇਤੀ ਵਾਹੁੰਦੇ ਹੁੰਦੇ ਸੀ,
2: ਹਾਂਜੀ,
3: ਤੇ ਸੁਹਾਣੀਆਂ ਨੇ ਭੱਤਾ ਲੈ ਕੇ ਜਾਣਾ ਖੇਤਾਂ ਨੂੰ,
2: ਹਾਂਜੀ,
3: ਤੇ ਉਹਦੇ ਨਾਲ ਸੰਬੰਧਿਤ ਮੇਰੀ ਇੱਕ ਗੀਤ ਹੈ ਜੀ, ਇੱਕ ਮੇਰਾ।
2: ਆਉਣ ਦਿਓ ਜੀ।
3: ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ, ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ, ਹੁਣ ਖੁੰਡਾਂ ਉੱਤੇ ਮਿਲਦੇ ਨਾ ਜੁੜ ਬੈਠੇ ਸਿਆਣੇ, ਹੁਣ ਰਾਤਾਂ ਨੂੰ ਨਾ ਖੇਡਦੇ ਰਲ ਮਿਲ ਕੇ ਹਾਣੀ, ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
2: ਬਹੁਤ ਖੂਬ ਬਹੁਤ ਖੂਬ
3: ਹਾਂਜੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
2: ਜੀ
3: ਅਗਲਾ ਪੈਰਾ ਜੀ ਹੁਣ ਵਿੱਚ ਤਰਿੰਜਣੀ ਬਹਿਣ ਨਾ ਇਕੱਠੀਆਂ ਹੋ ਕੁੜੀਆਂ ਨਾ ਬਾਗ ਕਸੀਦੇ ਕੱਢਦੀਆਂ ਫੈਸ਼ਨ ਵਿੱਚ ਰੁੜੀਆਂ
2: ਵਾਹ
3: ਕੋਈ ਵਹਿ ਕੇ ਦਰੀਆਂ ਬੁਣੇ ਨਾ ਤੇ ਨਾ ਕੋਈ ਤਣਦੀ ਤਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
2: ਬਹੁਤ ਖੂਬ ਬਹੁਤ ਖੂਬ
3: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਅੱਗੇ ਹੈ ਜੀ
2: ਹਾਂਜੀ
3: ਹੁਣ ਕੱਚਿਆਂ ਘਰਾਂ ਵਿਚ ਦਿਸਦੇ ਨਾ ਕਿਤੇ ਚੁੱਲੇ ਹਾਰੇ
2: ਵਾਹ
3: ਹੁਣ ਕੱਚਿਆਂ ਘਰਾਂ ਵਿਚ ਦਿਸਦੇ ਨਾ ਕਿਤੇ ਚੁੱਲੇ ਹਾਰੇ ਪੀਲੀ ਮਿੱਟੀ ਨਾਲ ਪੋਚ ਕੇ ਰੀਝਾਂ ਨਾਲ ਸ਼ਿੰਗਾਰੇ ਹੁਣ ਚਾਟੀ ਦੇ ਵਿਚ ਖੜਕਦੀ ਨਾ ਸੋਹਣੇ ਮਧਾਣੀ
2: ਵਾਹ
3: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
2: ਬਹੁਤ ਖੂਬ ਬਹੁਤ ਖੂਬ ਵਾਕਿਆ
3: ਨਾ ਗਲ ਵਰਦਾਂ ਦੇ ਟੱਲੀਆਂ ਨਾ ਗਲ ਵਰਦਾਂ ਦੇ ਟੱਲੀਆਂ ਨਾ ਦਿਸਦੇ ਹਾਲੀ ਪੱਤਾ ਲੈ ਕੇ ਜਾਂਦੀ ਦਿਸੇ ਨਾ ਕੋਈ ਝਾਂਜਰਾਂ ਵਾਲੀ ਹੁਣ ਲੱਸੀ ਦੁੱਧ ਨਾਲ ਭੁੱਲ ਗਏ ਸਭ ਖਿਚੜੀ ਖਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
2: ਬਿਲਕੁਲ
3: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਆਖਰੀ ਪੈਰਾ ਜੀ
2: ਜੀ ਆਉਣ ਦਿਓ ਆਉਣ ਦਿਓ
3: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ
2: ਵਾਹ
3: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ ਨਾ ਧਰਤੀ ਸੰਭਰ ਮੇ ਚਾਦਰੇ ਹੁਣ ਮੁੰਡੇ ਬੰਨਦੇ
2: ਵਾਕਿਆ ਵਾਕਿਆ
3: ਆ ਦਰਸ਼ਨ ਗਲ ਕੈਂਠਾ ਪਾਉਣ ਦੀ ਗੱਲ ਹੋਈ ਪੁਰਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
2: ਵਾਕਿਆ ਯਾਰ ਜਦੋਂ ਪੁਰਾਣੇ ਜਮਾਨੇ ਚ ਆਉਂਦੇ ਹੁੰਦੇ ਹਨ ਨਾ ਪ੍ਰਾਹੁਣੇ
3: ਹਾਂਜੀ ਹਾਂਜੀ
2: ਜਵਾਈ ਨਵੇਂ ਵਿਆਹੇ ਉਹਨਾਂ ਦਾ ਵੀ ਕੈਂਠਾ ਵੇਖਣ ਵਾਲਾ ਹੁੰਦਾ ਸੀ ਘਾਸ ਚ ਖੂਨ ਫੜਿਆ ਹੁੰਦਾ ਸੀ ਕੋਕਿਆਂ ਵਾਲਾ ਉਹਨਾਂ ਨੇ
3: ਹਾਂਜੀ ਉਦੋਂ ਸਰ ਲੋਕਾਂ ਦੇ ਵਿਚ ਪਿਆਰ ਹੁੰਦਾ ਸੀ ਮੁਹੱਬਤ ਹੁੰਦੀ ਸੀ ਉਹਦੇ ਕੁਛ ਕਾਰਨ ਸੀਗੇ ਉਦੋਂ ਜਦੋਂ ਕਿਸੇ ਨੇ ਨਵੇਂ ਮੁੰਡੇ ਨੇ ਆਪਦੇ ਸਹੁਰੇ ਜਾਣਾ ਤਾਂ ਕਿਸੇ ਦਾ ਸਾਈਕਲ ਮੰਗ ਕੇ ਲੈ ਕੇ ਜਾਣਾ ਪੇਪਰ ਕਾਰਡ ਮੰਗ ਕੇ ਲੈ ਕੇ ਜਾਣੀ ਕਿਸੇ ਦੀ
2: ਕਿਸੇ ਦੀ
3: ਜੁੱਤੀ ਮੰਗ ਕੇ ਲੈ ਕੇ ਜਾਣੀ ਚਾਦਰਾ ਮੰਗ ਕੇ ਲੈ ਕੇ
2: ਜਾਣਾ ਮੰਗ ਕੇ ਖੜਦੇ ਹੁੰਦੇ ਹਨ ਮੈਂ ਜੰਜੇ ਜਾਣਾ
3: ਹਾਂਜੀ ਪੱਗਾਂ ਪੱਗ ਕੇ ਪੱਗ ਕਿਸੇ ਤੋਂ ਬਣਾ ਕੇ ਲੈ ਕੇ ਜਾਣੀ
2: ਪੱਗ ਬੰਨਦੇ ਹੁੰਦੇ ਹਨ
3: ਹਾਂ ਘਰਾਂ ਦੇ ਵਿੱਚ ਜੇ ਕੋਈ ਸਬਜ਼ੀ ਬਣਾਉਂਦਾ ਉਹ ਤੋਂ ਸਬਜ਼ੀ ਲੈ ਕੇ ਆਉਂਦੇ ਆਪ ਉਹਨੂੰ ਸਾਗ ਦੇ ਕੇ ਆਉਂਦੇ
2: ਜੀ ਜੀ ਜੀ ਜੀ ਜੀ ਯਾਰ
3: ਮੱਕੀ ਦੀ ਰੋਟੀ ਇਹ ਚੀਜ਼ਾਂ ਹੁੰਦੀਆਂ ਕੋਈ ਮੱਕੀ ਦੀ ਰੋਟੀ ਪਕਾਉਂਦਾ ਉਹ ਤੋਂ ਕਣਕ ਦੀ ਲੈ ਲੈਣੀ ਉਹਨੂੰ ਮੱਕੀ ਦੀ ਦੇ ਦੇਣੀ ਬਟਾ ਕੇ ਰੋਟੀ ਖਾਣੀ ਇੱਕ ਦੂਜੇ ਨਾਲ
2: ਅਸੀਂ ਮੇਰਾ ਖਿਆਲ ਹੈ ਉਦੋਂ ਅੱਠਵੀਂ ਨਾਵੀਂ ਚ ਪੜ੍ਹਦੇ ਹੋਵਾਂਗੇ ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ ਉੱਥੋਂ ਦਾ ਇੱਕ ਜਿਮੀਦਾਰ ਹੈ ਸਰਦਾਰ ਜਾਗਰ ਸਿੰਘ ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆਂ ਦੇ ਉੱਤੇ
3: ਹਾਂਜੀ ਹਾਂਜੀ
2: ਉਹਦੀ ਲੜਕੀ ਦੀ ਹੋਈ ਸ਼ਾਦੀ
3: ਹਾਂਜੀ
2: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ ਉਹ ਆਪ ਵੀ ਬੜਾ ਸ਼ੌਕੀਨ ਸੀ ਮੁੰਡੇ ਵਾਲਿਆਂ ਅੱਗੇ ਵੀ ਸਾਰੀ ਜੰਜ ਘੋੜਿਆਂ ਘੋੜੀਆਂ ਤੇ ਆਵੇ ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ
3: ਇਹ ਤਾਂ ਹੁੰਦਾ ਹੀ ਨੀ ਸੀ
2: ਹਾਂ ਤੇ ਲਓ ਜੀ ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ ਪਤਾ ਮੇਰਾ ਖਿਆਲ ਹੈ ਕੋਈ 70-80 ਹੋਣੇ ਨੇ ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ
3: ਤੇ
2: ਬਹੁਤ ਲੋਕਾਂ ਦੇ ਹੱਥਾਂ ਦੇ ਵਿਚ ਖੂਨ ਸਨ ਸੰਮਾਂ ਵਾਲੇ
3: ਪਿੱਤਲ
2: ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ ਉਹ ਬਹੁਤ ਖੂਬਸੂਰਤ
3: ਤੇ ਨਜ਼ਾਰੇ ਵੱਖਰੇ
2: ਬੜੇ ਮੈਂ ਕਹਿੰਦਾ ਜੀ ਅੱਗੇ 4-5 ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਨੱਚਦੀ ਘਰ ਨੂੰ ਆਈ ਉਹਨਾਂ ਦੀ ਵੇਲੀ
3: ਵਾਲੀ
2: ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਣ ਵੱਢ ਕੇ ਲਿਆਂਦਾ ਤੇ ਉਹ 70-80 ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿਚ ਤੇ ਵੇਖ ਲਓ ਇੱਕ ਧੀ ਲੜਕੀ ਦਾ ਵਿਆਹ ਹੁੰਦਾ ਸੀ ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ ਸਾਰਾ ਆਟਾ ਦੇਣਾ
3: ਬਹਿਰੇ ਜਿਹੜੇ ਬਹਿਰੇ ਨੇ ਜੀ ਹੁਣ ਟੈਂਟ ਲਾਉਂਦੇ ਨੇ ਬਹਿਰੇ ਭਾਂਡੇ ਸਾਂਭਦੇ ਨੇ ਇਹ ਨੀ ਸੀ ਹੁੰਦੇ ਉਦੋਂ ਮਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ ਬਹਿਰੇ ਆਪ ਹੀ ਕੰਮ ਕਰਦੇ ਸੀ
2: ਵਾਹ ਵਾਹ ਕਿੰਨੀ ਯਾਰ ਵੇਖ ਲਓ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ ਮੈਂ ਖੁਦ ਆਪਣੇ ਬਚਪਨ ਵਿਚ ਮੰਜੀਆਂ ਇਕੱਠੀਆਂ ਕਰਦਾ ਰਿਹਾ, ਬਿਸਤਰੇ ਇਕੱਠੇ ਕਰਦੇ ਹੁੰਦੇ ਆ, ਉਹਨਾਂ ਦੇ ਨੰਬਰ
3: ਬਿਸਤਰੇ ਦੇ ਉੱਪਰ ਨਾਂ ਲਿਖਣਾ,
2: ਮੰਜਾ ਕਿਹਦਾ, ਬਿਸਤਰਾ ਕਿਹਦਾ,
3: ਨਿਸ਼ਾਨੀ ਰੱਖਣੀ ਹੁੰਦੀ.
2: ਬੜਾ ਵੰਡਰਫੁਲ ਨਾ, ਸਿੰਪਲ ਜਿਹਾ ਟਾਈਮ ਹੁੰਦਾ ਸੀ, ਬੜਾ ਖੂਬਸੂਰਤ. ਕੋਈ ਰਾਸ਼, ਕੋਈ ਪਜਲ, ਕੋਈ ਭੱਜ ਨੱਠ ਇੰਨੀ ਨਹੀਂ ਸੀ ਹੁੰਦੀ. ਐ ਲੋਕ ਟੈਨਸ਼ਨਾਂ, ਬਲੱਡ ਪ੍ਰੈਸ਼ਰ, ਰਜਿੰਦਰ ਸਿੰਘ ਠੀਕ ਆ ਜੀ, ਰਜਿੰਦਰ ਸਿੰਘ ਜੀ, ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਅਦ ਕਰਦਾ. ਆਪਣਾ ਦਰਸ਼ਨ ਸਿੰਘ ਜੀ, ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ,
3: ਬਹੁਤ
2: ਚੰਗਾ ਲੱਗਾ, ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ. ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ.
3: ਓਕੇ ਜੀ, ਕਰੋ ਜੀ ਕਰੋ.
2: ਕਿ ਮਹਿਫਲ ਵਿਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ,
3: ਵਾਹ,
2: ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ.
3: ਬਹੁਤ ਖੂਬ.
2: ਮਹਿਫਲ ਵਿਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ, ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ. ਓਏ ਮੈਂ ਤੇ ਅਜੇ ਪੀਤੀ ਵੀ ਨਹੀਂ, ਪਰ ਨਖਰੇ ਨਖਰੇ ਵੇਖ ਕੇ ਸਰੂਰ ਆ ਰਿਹਾ.
3: ਬਿਨਾਂ ਬੀਤਿਓ,
2: ਬਿਨਾਂ ਬੀਤਿਓ ਜੀ,
3: ਬਿਨਾਂ ਬੀਤਿਓ ਨਸ਼ਾ ਚੜ ਜਾਵੇ,
2: ਚੜ ਜਾਵੇ. ਵਾਕੇ ਜਿਉਂਦੇ ਵਸਦੇ ਰਹੋ. ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ.
3: ਧੰਨਵਾਦ ਸਰ, ਧੰਨਵਾਦ.
2: ਥੈਂਕ ਯੂ, ਥੈਂਕ ਯੂ ਜੀ. ਓਕੇ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਈ. ਇਹ ਸਨ ਦਰਸ਼ਨ ਸਿੰਘ ਜੀ ਹੁਣੀ, ਤੇ ਲਓ ਜੀ ਹੁਣ ਗੱਲਬਾਤ ਕਰੀਏ. ਖਹਿਰਾ ਸਾਹਿਬ, ਮੈਂ ਪਹਿਲਾਂ ਫਿਰ ਤੁਹਾਡੇ ਵੱਲ ਆਉਣਾ. ਨਹੀਂ ਖਹਿਰਾ ਸਾਹਿਬ, ਮੈਨੂੰ 10 ਮਿੰਟ ਦੇ ਦਿਓ, ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ. ਤੇ ਆ ਲਓ ਜੀ, ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ. ਰਜਿੰਦਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਭਾਤ ਰੇਡੀਓ ਦੇ ਵਿਹੜੇ. ਮਿਹਰਬਾਨੀ, ਥੈਂਕ ਯੂ. ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ. ਠੀਕ ਹੈ,
4: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
2: ਜੀ. ਆਪ ਜੀ ਨੂੰ ਵੀ ਸਾਰਿਆਂ ਵੱਲੋਂ, ਹਾਂ, ਮਦਰ ਡੇ ਦੀਆਂ ਆਪ ਜੀ ਨੂੰ ਵੀ, ਆਪ ਜੀ ਦੀ ਮਾਤਾ ਨੂੰ, ਜੇ ਉਹ ਜਿੱਥੇ ਵੀ ਹੋਣ, ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ. ਹਾਂਜੀ, ਪ੍ਰੋਗਰਾਮ ਸ਼ੁਰੂ ਹੋਏ ਨੂੰ ਤੇ ਘੰਟਾ ਹੋਣ ਲੱਗਾ ਤਕਰੀਬਨ.
4: ਚਲੋ ਠੀਕ ਹੈ ਜੀ, ਤੁਸੀਂ ਅੱਜ ਫਿਰ, ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ.
2: ਅੱਛਾ, ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ ਜੇ ਮੈਂ 10 ਮਿੰਟ, ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ, ਉਹਨਾਂ ਨੂੰ ਲੱਲਾਂ ਤੁਹਾਡੇ ਤੋਂ ਪਹਿਲਾਂ?
4: ਚਲੋ ਠੀਕ ਹੈ, ਠੀਕ ਹੈ,
2: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ, ਰੈਡੀ ਰਹੋ.
4: ਚਲੋ ਠੀਕ ਹੈ,
2: ਓਕੇ, ਸਤਿ ਸ੍ਰੀ ਅਕਾਲ,
4: ਸਤਿ ਸ੍ਰੀ ਅਕਾਲ ਜੀ.
2: ਲਓ ਜੀ, ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੱਲਈਏ, ਤੇ ਆ ਲਓ ਸੂਬਾ ਸਿੰਘ ਜੀ. ਸੂਬਾ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ. ਖਹਿਰਾ ਸਾਹਿਬ, ਆ ਜਾਓ ਲੰਘ
5: ਜੀ. ਧੰਨਵਾਦ, ਮੈਂ ਬੜੇ ਚਿਰ ਦਾ ਡੀਕ ਰਿਹਾ ਸੀ, ਬਾਹਰ ਖੜਾ ਸੀ.
2: ਨਹੀਂ ਠੀਕ ਹੈ, ਮੈਂ ਉਹਨਾਂ ਨੂੰ ਮਾਜ਼ਰਤ ਕਹਿਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ, ਤੇ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ. ਠੀਕ ਹੈ
5: ਜੀ,
2: ਤੇ ਸਵਾਗਤ ਹੈ ਤੁਹਾਡਾ, ਆ ਜਾਓ.
5: ਆਪਣੇ ਕੁਛ ਮਿੰਟਾਂ ਵਿਚ ਹੀ ਮੈਂ ਆਪਣਾ, ਚਲੋ
2: ਨਹੀਂ ਮਿੰਟਾਂ ਚ ਨਹੀਂ, ਤੁਸੀਂ ਰਿਲੈਕਸ ਹੋ ਕੇ ਗੱਲ ਕਰੋ, ਮਿੰਟਾਂ ਚ ਨਹੀਂ.
5: ਠੀਕ ਹੈ,
2: ਹਾਂਜੀ.
5: ਅੱਜ ਦੇ ਦਿਨ ਸੰਬੰਧੀ, ਅੱਜ ਦਾ ਦਿਨ ਜਿਹੜਾ ਵਾ, ਮਾਂ ਦੇ ਨਾਂ ਲਾਇਆ ਗਿਆ. ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ, ਮਤਲਬ ਦੇਣ ਜਿਹੜਾ ਵਾ ਹੈਗਾ, ਪਰ ਚੰਗੀ ਗੱਲ ਆ, ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ, ਇੱਕ ਕੀ ਇੱਕ ਮਾਂ ਦਾ ਦਿਵਸ ਇੱਕ ਦਿਨ ਹੋ ਗਿਆ, ਬਾਕੀ ਦਿਨ ਕੀ, ਉਹ ਨੀ ਗੱਲ ਹੈਗੀ. ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ
2: ਜੀ, ਬਿਲਕੁਲ.
5: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ। ਮੈਂ ਇਹਨੂੰ ਠੀਕ ਸਮਝਦਾ ਵਾ, ਮੈਂ ਮਤਲਬ ਇਹਦੇ ਨਾ ਦੂਜਿਆਂ ਚ ਨਹੀਂ ਗਾ।
2: ਤੇ
5: ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ, ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਸੀ ਅਮਰੀਕਾ ਦਾ,
2: ਦੁਨੀਆਂ
5: ਭਰ ਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਹੈ ਛੋਟੀਆਂ ਜਮਾਤਾਂ ਚ। ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿੱਚ ਜੰਮਿਆ, ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ।
2: ਪੜਿਆ ਪਿਆ ਇਹੋ ਹੀ ਆ ਕਿ ਉਹ ਬਹੁਤ ਲੱਕੜਹਾਰਾ ਹੁੰਦਾ ਸੀ, ਇਹ ਵੀ ਕਦੀ
5: ਹਾਂਜੀ ਬਹੁਤ ਜੀ ਬਹੁਤ ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ। ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ, ਉਹਦੀ ਟੀਮ ਨੇ ਕਿਸੇ ਕੋਲ ਉਧਾਰੀ ਲਈ।
2: ਅੱਛਾ,
5: ਉਧਾਰੀ ਲਈ ਤੇ ਉਹ ਕੱਚਾ ਘਰ ਸੀਗਾ, ਕਿਸੇ ਰਾਤ ਮੀਂਹ ਨੇਰੀ ਆਇਆ ਛੱਪਰ ਜਾਂ ਡਿੱਗ ਪਿਆ ਜਾਂ ਕਿਸ ਤਰ੍ਹਾਂ, ਉਹ ਕਿਤਾਬ ਖਰਾਬ ਹੋ ਗਈ। ਉਹ ਕਿਤਾਬ ਜੋ ਖਰਾਬ ਹੋਈ ਕਿਤਾਬ ਜਦੋਂ ਵਾਪਸ ਦੇਣ ਗਿਆ ਤੇ ਕਹਿੰਦਾ ਮੈਂ ਤੂੰ ਨਾਣੀ ਲੈ ਕੇ ਦੇ। ਤੇ ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ, ਤੇ ਕਹਿੰਦਾ ਵੀ ਤੈਨੂੰ ਤਿੰਨ ਦਿਨ ਮੇਰੇ ਖੇਤਾਂ ਚ ਕੰਮ ਕਰਨਾ ਪਊਗਾ।
2: ਅੱਛਾ,
5: ਤਿੰਨ ਦਿਨ ਉਹਨੇ ਕੰਮ ਕੀਤਾ। ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿੱਚ ਇਹ ਆ ਵੀ ਉਹ ਨਾ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ, ਤੇ ਉਹਨੇ ਆਪਣੀ ਕੱਚੀ ਕੰਧ ਦੇ ਵਿੱਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ।
2: ਅੱਛਾ,
5: ਤੇ ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ ਪਈ ਸੀ।
2: ਠੀਕ ਹੈ,
5: ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜਾ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਹੈ ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ। ਉਹਨੇ ਲਿਖਿਆ ਆ ਬਾਜਲ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੇ ਫਰਿਸ਼ਤਿਆਂ ਵਰਗੀ ਮਾਂ ਸਦਕਾ। ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਨੂੰ ਮਤਲਬ ਡੈਡੀਕੇਟ ਕੀਤੀ, ਜਾਂ ਗੱਲ ਵੀ ਠੀਕ ਸੀ ਉਹਦੀ। ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਪ੍ਰੋਫੈਸਰ ਭੁੰਨ ਸਿੰਘ ਜਿਹਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ, ਯੁੱਗ ਕਵੀ, ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ, ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਾਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ,
2: ਬਹੁਤ ਖੂਬ
5: ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ,
2: ਸਵਰਗ ਬਣਾਏ ਵਾਹ,
5: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆ ਕਮਲਾਂ ਦੇ, ਐਪਲ ਫੁੱਲਾਂ ਦੇ ਮਰਝਾਇਆ ਇਹ ਬੂਟਾ ਸੁੱਕ ਜਾਏ।
2: ਕਿਆ ਬਾਤ ਹੈ ਜੀ,
5: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿੱਚ ਥੋੜੀ ਜਿਹੀ ਮਮਤਾ ਪਿਆਰ ਦੀ ਲੋੜ ਪਈ, ਤਿਆਗ ਦੀ ਲੋੜ ਪਈ, ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਜੀ, ਤੇ ਮਾਂ ਉਧਾਰੀ ਲਈ।
2: ਬਹੁਤ ਖੂਬ ਯਾਰ, ਬਹੁਤ
5: ਜੀ ਜੀ। ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ, ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ, ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨਿਆਵੀ ਚ ਤੇ ਜੜ ਸੁੱਕਣਾ ਕਮਾਉਂਦੇ, ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ ਇਹਨਾਂ ਨੂੰ ਕੁਛ ਪੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ, ਮਤਲਬ ਇਹ ਬੂਟਾ ਇੱਦਾਂ ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ, ਉਹਦੀ ਮਮਤਾ, ਉਹਦਾ ਪਿਆਰ, ਉਹਦੀ ਮਹਾਨਤਾ ਇਸ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ ਆ। ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲਵੀ, ਉਹਨੇ ਵੀ ਇੱਕ ਛੋਟੀ ਜਿਹੀ ਦੋ ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ, ਤੇ ਉਹਨੇ ਆਖਿਆ ਵਾ, ਉਹਨੇ ਲਿਖਿਆ, ਮਾਂ ਹੇ ਮੇਰੀ ਮਾਂ ਜੀਭ ਹੋ ਜਾਏ ਮੱਖ ਮਿੱਠੀ, ਹਾਏ ਨੀ ਤੇਰਾ ਨਾਂ ਲਿਆ। ਹਾਂ, ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ, ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਮੇਰੀ ਜਿੱਦਾਂ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ ਨਾ। ਤੇ ਇਹ ਬਾਜਾ ਸਾਹਿਬ ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰ ਆ ਤੇ ਮਾਂ ਵੀ ਸਿਰਜਣਹਾਰ ਆ, ਸਗੋਂ ਕਹਿ ਲਈਏ ਵੀ ਜਿਹੜੀ ਰੱਬ ਨੇ ਜਿੰਨੀ ਵੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ ਉਹ ਮਾਂ ਦੇ ਥਰੂ ਕੀਤੀ ਆ, ਮਤਲਬ ਮਾਂ ਦੁਆਰਾ ਕੀਤੀ।
2: ਬਿਲਕੁਲ ਜੀ, ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਆ
5: ਜੀ ਜੀ ਜੀ। ਤੇ ਬਾਜਲ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
2: ਜੀ,
5: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਜਾਂ ਤਿਆਗ ਦੀ ਜਾਂ ਔਰਤ ਦੀ, ਆਪਾਂ ਇਹ ਭੁੱਲ ਜਾਂਦੇ ਆ ਵੀ ਜੀ ਪਰਿੰਦੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਇੱਕ ਮਾਂ ਦਾ ਰੂਪ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਹੀ ਕਿੱਥੋਂ ਚੋਗ ਲਿਆ
2: ਸਿਖਾਉਂਦੇ
5: ਨੇ
2: ਜੀ ਜੀ
5: ਮਤਲਬ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਇੱਧਰ ਵੈਸਟਰਨ ਕੰਟਰੀਆਂ 'ਚ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਆ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ
2: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ ਵਾਇਲਡ ਲਾਈਫ ਦੇ ਵਿੱਚ ਮੈਂ ਅਸੀਂ ਕਦੀ ਵੇਹਨੇ ਆ ਨਾ ਛੋਟੇ ਛੋਟੇ ਜਾਨਵਰ ਨਿੱਕਿਆਂ ਬੱਚੇ ਉਹਨਾਂ ਦੇ ਹੁੰਦੇ ਨੇ ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ
5: ਪਜਾ
2: ਦਿੰਦੇ ਆ ਭਗਤਾਂ ਹੈ ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ ਬੱਚੇ ਦਿੱਤੇ ਨੇ ਕਿਸੇ ਨੇ ਠੀਕ ਹੈ ਨਾ ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ
5: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਬਾਜਵਾ ਸਾਹਿਬ ਪਿੱਛੇ ਜਿਹੇ ਨਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ ਤੇ ਤਸਵੀਰ ਹੈ ਬੜੀ ਦਰਦਨਾਕ ਸੀ
2: ਅੱਛਾ ਜੀ
5: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਨਾ ਹਿਰਨ ਵਰਗਾ ਸੀਗਾ ਜਾਨਵਰ ਸੀਗਾ ਤੇ ਉਹ ਨਿੱਕੇ ਨਿੱਕੇ ਬੱਚੇ ਸੀ ਉਹਦੇ ਤੇ ਸ਼ੇਰ ਆ ਗਿਆ ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ ਤੇ ਉਹਦੇ ਸਾਹਮਣੇ ਅਡੋਰ ਖਲੋ ਗਈ ਵੀ ਮਤਲਬ
2: ਬਿਲਕੁਲ ਬਿਲਕੁਲ ਬਿਲਕੁਲ ਨਿੱਕੇ ਨਿੱਕੇ
5: ਬੱਚੇ ਜਿਹੜੇ ਆ ਨਾ ਉਹ ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਉਹਨੇ ਜਿੱਦਾਂ ਜਾਨ ਹਾਜ਼ਰ ਕਰ ਦਿੱਤੀ ਆਪਣੀ ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਵਾ ਸਾਹਿਬ ਇਹ ਅਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ ਮਤਲਬ
2: ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ ਤੇ ਕ੍ਰੋਕੋਡਾਇਲ ਆ ਰਿਹਾ ਸੀ ਉਹਨਾਂ ਨੂੰ ਬੜੀ ਸਪੀਡ ਨਾਲ ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ ਜੀ
5: ਜੀ ਜੀ
2: ਉਹ ਬੱਚਿਆਂ ਵੱਲ ਨੂੰ ਆਉਣ ਡਿਆ ਸੀ ਤੇ ਹਰਨੀ ਉਹਨਾਂ ਦੇ ਅੱਗੇ ਗਈ ਉਹਦੇ ਕ੍ਰੋਕੋਡਾਇਲ ਦੇ ਤੇ ਉਹਨੇ ਕ੍ਰੋਕੋਡਾਇਲ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ
5: ਜੀ ਜੀ ਜੀ ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਠੀਕ ਤੇ ਆਪਣੇ ਬਾਜਵਾ ਸਾਹਿਬ ਧੰਨਵਾਦ ਮੈਂ ਮੁੜਕੇ ਫਿਰ
2: ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਜੀ ਹੈਵ ਅ ਨਾਈਸ ਟਾਈਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ ਰਜਿੰਦਰ ਸਿੰਘ ਜੀ ਹੁਣਾਲ ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ ਆ ਜਾਓ ਸਤਿ ਸ੍ਰੀ ਅਕਾਲ ਵੀਰ ਜੀ ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ ਉਹ ਕਿਤੇ ਜਾ ਰਹੇ ਸਨ
5: ਠੀਕ ਹੈ ਜੀ
2: ਹਾਂਜੀ ਹਾਂਜੀ ਤੇ ਕੀ ਹਾਲ ਚਾਲ ਹੈ ਤੁਹਾਡਾ ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ
6: ਵਧੀਆ ਵਧੀਆ ਕਿਰਪਾ ਜੀ ਬਾਬੇ ਨਾਨਕ ਦੀ
2: ਚਲੋ ਜੀ ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਸਾਰੀ ਕੁੱਲ ਕਾਇਨਾਤ ਉੱਤੇ
6: ਹਾਂਜੀ
2: ਹਾਂਜੀ ਕੀ ਕਹਿਣਾ ਚਾਹੋਗੇ
6: ਮਾਂ ਦੇ ਵਾਸਤੇ ਕੁਝ ਲਿਖੀ ਸੀ ਇੱਕ ਛੋਟੀ ਜਿਹੀ ਕਵਿਤਾ
2: ਕੀ ਬਾਤ ਆਉਣ ਦਿਓ
6: ਤੇ ਅੱਜ ਮਦਰ ਡੇ ਆ ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ ਤੇ ਸੁਣਾਈਏ ਫਿਰ ਸਰ ਜੀ
2: ਜੀ ਜੀ ਸੁਣਾਓ ਜੀ ਸੁਣਾਓ
6: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਘਰ ਦਾ ਬੂਟਾ ਮਾਂ ਹੁੰਦੀ ਏ
2: ਬਿਲਕੁਲ ਬਿਲਕੁਲ
6: ਆਪ ਭਾਵੇਂ ਉਹ ਧੁੱਪ ਚ ਸੜ ਜੇ
2: ਹਾਂਜੀ
6: ਬੱਚਿਆਂ ਦੇ ਸਿਰ ਤੇ ਠੰਡੀ
2: ਛਾਂ ਹੁੰਦੀ ਹੈ ਬਿਲਕੁਲ ਬਿਲਕੁਲ
6: ਆਪ ਭਾਵੇਂ ਉਹ ਧੁੱਪ ਚ ਸੜ ਜੇ
2: ਜੀ
6: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
2: ਜੀ
6: ਆਪ ਭਾਵੇਂ ਉਹ ਭੁੱਖੀ ਸੌਂ ਜੇ ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ
2: ਕਿਆ ਬਾਤ ਬਹੁਤ ਖੂਬ
6: ਤੇ ਘਰ ਦਾ ਬੂਟਾ ਮਾਂ ਹੁੰਦੀ ਏ
2: ਘਰ ਦਾ ਬੂਟਾ ਮਾਂ ਹੁੰਦੀ ਏ ਠੀਕ ਹੈ ਜੀ
6: ਤੇ ਘਰ ਦਾ ਵਿਹੜਾ ਖਿੜਿਆ ਲੱਗਦਾ ਤੇ ਚਿੜੀਆਂ ਲਈ ਵੀ ਛਾਂ ਹੁੰਦੀ ਏ
2: ਜੀ
6: ਤੇ ਪੰਛੀ ਉੱਤੇ ਚੀ ਚੀ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ ਤੇ ਘਰ ਦਾ ਬੂਟਾ ਮਾਂ ਹੁੰਦੀ ਏ
2: ਵਾਹ ਵਾਹ ਵਾਹ ਬਹੁਤ ਖੂਬ
6: ਘਰ ਦਾ ਬੂਟਾ ਮਾਂ ਹੁੰਦੀ ਏ
2: ਬਹੁਤ ਖੂਬ
6: ਇਹ ਮੈਂ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ ਮਾਂ ਵਾਸਤੇ।
2: ਬਹੁਤ ਸੋਹਣੀ ਕੋਸ਼ਿਸ਼ ਜੀ, ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉੱਥੋਂ ਦੀ ਮਾਵਾਂ ਦਾ, ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ। ਹਾਂਜੀ, ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ, ਕਿਉਂਕਿ ਮਾਂ ਦਾ ਗ੍ਰੇਟ ਕੋਈ ਹੁੰਦਾ ਹੀ ਨਹੀਂ।
6: ਹਾਂਜੀ
2: ਹਾਂਜੀ ਹਾਂ, ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ ਸੁਣਾ ਸਕਦੇ ਹੋ।
6: ਨਹੀਂ ਹੁਣ ਨਵੀਂ ਡਿਊਟੀ ਤੇ ਜੇ ਸਰ,
2: ਠੀਕ ਹੈ ਜੀ,
6: ਤੇ ਅਗਲੇ ਸੰਡੇ ਕੋਈ ਸੁਣਾਵਾਂਗੇ।
2: ਠੀਕ ਠੀਕ ਠੀਕ, ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ ਮਾਂ ਦਾ ਹੀ।
6: ਚਲੋ ਠੀਕ ਹੈ ਜੀ, ਸੁਣਾਓ ਜੀ।
2: ਕਿ ਤੂੰ ਕਿਹੜੀ ਮਮਤਾ ਮਾਂ ਵਿਚ ਪਾਈ, ਰੱਬਾ ਕਿਹੜਾ ਜਿਗਰਾ ਮਾਂ ਵਿਚ ਪਾਇਆ, ਜਿਸ ਨੇ ਮਾਂ ਤੋਂ ਬੋਲੀ ਸਿੱਖੀ ਉਹਨੇ ਹੀ ਮਾਂ ਨੂੰ ਚੁੱਪ ਕਰਾਇਆ, ਜਿਹਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ,
6: ਬਿਲਕੁਲ
2: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ, ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਵੇਖੋ ਰੱਬ ਮਾਂ ਨੇ ਗੁੱਠੇ ਲਾਇਆ, ਹਰ ਇੱਕ ਪੁੱਤਰ ਮਾਂ ਤੋਂ ਆਕੀ ਪੁੱਤਰਾਂ ਮਾਂ ਵਿਚ ਰੱਬ ਨੂੰ ਪਾਇਆ, ਸਭ ਪੀਰ ਪੈਗੰਬਰ ਮਾਂ ਤੋਂ ਥੱਲੇ ਹਰ ਫਰਿਸ਼ਤਾ ਮਾਂ ਨੇ ਜਾਇਆ, ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ, ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ। ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ, ਧੰਨਵਾਦ ਤੁਹਾਡਾ।
6: ਇੱਕ ਛੋਟੀ ਜੀ
2: ਸੁਣਾਉਣਾ,
6: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ, ਕਿਸੇ ਪਵਿੱਤਰ ਸਥਾਨ ਤੋਂ ਸੁੱਚੀ,
2: ਬਿਲਕੁਲ ਨੋ ਡਾਊਟ,
6: ਤੇ ਮਾਂ ਦੇ ਪੈਰੀ ਜੰਨਤ ਵਸਦੀ, ਮਾਂ ਦੀ ਮਮਤਾ ਰੱਬ ਤੋਂ ਉੱਚੀ,
2: ਬਿਲਕੁਲ ਜੀ ਬਿਲਕੁਲ,
6: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ, ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ,
2: ਬਿਲਕੁਲ ਜੀ ਉੱਚੀ ਬਿਲਕੁਲ ਉੱਚੀ।
6: ਇਸੇ ਤੋਂ ਥੋੜੀ ਜਿਹੀ ਆਗਿਆ ਲੈਣੇ ਧਰ ਤੋਂ ਜੀ।
2: ਧੰਨਵਾਦ ਜੀ, ਧੰਨਵਾਦ ਰਜਿੰਦਰ ਸਿੰਘ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
6: ਸਤਿ ਸ੍ਰੀ ਅਕਾਲ ਜੀ ਸਰ।
2: ਤੇ ਆ ਇੱਕ ਜਰਮਨ ਤੋਂ ਟੈਲੀਫੋਨ, ਕਿਹਦਾ ਜੀ ਇਹ ਟੈਲੀਫੋਨ, 00 ਦਰਸ਼ਨ, ਇਹ ਕਿਹਦੀ ਕਾਲ ਹੈ, ਮਿਸ ਕਾਲਾਂ ਦੇ ਵਿਚ ਠਹਿਰੋ, ਇਹ ਇੱਥੇ ਕਰਕੇ ਵਹਿੰਦੇ ਆ 00 39 ਰਜਿੰਦਰ ਸਿੰਘ ਬਾਦਲ ਖਾਨ, ਥੈਂਕ ਯੂ ਜੀ। ਤੇ ਇਹ 39 ਵਾਲਾ ਆ ਗਿਆ, ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ, ਸੁਪਰ ਰਜਿੰਦਰ ਸਿੰਘ, ਸੂਬਾ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ, ਉਹ ਕਿਉਂ ਨਹੀਂ ਸ਼ੋਅ ਹੋ ਰਹੀ ਭਾਈ? ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ ਜਿਹਦਾ ਮੇਰਾ ਖਿਆਲ ਹੈ 578 ਲਾਸਟ ਟੈਲੀਫੋਨ ਨੰਬਰ ਸੀ, ਤੇ ਉਹ ਸ਼ੋਅ, ਹਾਂਜੀ ਉਹ ਸ਼ੋਅ ਕਿਉਂ ਨਹੀਂ ਹੋ ਰਹੀ? ਮੈਂ ਇੱਧਰ ਵੀ ਵੇਖ ਲੈਂਦਾ ਦੋਸਤੋ, ਮੈਨੂੰ ਜਰਾ ਵਗੈਰਾ ਮੌਕਾ ਦਿਓ ਮਾੜਾ ਜਿਹਾ। ਇਹ ਹਾਂ ਆ ਗਈ ਹੈ ਜੀ, ਇਹਨਾਂ ਨਾਲ ਮਾੜੀ ਜਿਹੀ ਗੱਲ ਕਰ ਲਈਏ।
7: ਹਾਂਜੀ
2: ਸਤਿ ਸ੍ਰੀ ਅਕਾਲ ਭਾਜੀ, ਵਾਹ ਜੀ ਵਾਹ, ਤੇ ਤੁਹਾਡਾ ਸਵਾਗਤ ਹੈ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
7: ਬਹੁਤ ਬਹੁਤ ਮਿਹਰਬਾਨੀ ਜੀ, ਪਹਿਲਾਂ ਤਾਂ ਮੇਰੇ ਵੱਲੋਂ ਤੁਹਾਡੇ ਸਾਰੇ ਹੀ ਪਿਆਰ ਕਰਨ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
2: ਜੀ, ਉਹਨਾਂ ਵੱਲੋਂ
7: ਬੋਲ ਰਿਹਾ ਜੀ ਜਰਮਨ ਸਟੁਟਗਾਰਟ
2: ਜੀ, ਬਿਲਕੁਲ ਸਟੁਟਗਾਰਟ ਤੋਂ, ਤੇ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ, ਤੇ ਤੁਸੀਂ ਰਾਜੀ ਖੁਸ਼ ਹੋ, ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ ਤੁਸੀਂ, ਕਿਤੇ
7: ਦੇਰ ਆਏ ਦਰੁਸਤ ਆਏ,
2: ਅੱਛਾ ਦਰੁਸਤ ਆਏ ਹੋ, ਦੇਰ ਹੋ ਦੇਰ ਕਰ ਕਰਕੇ,
7: ਪਹਿਲਾਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਅੱਜ ਸਲੂਟ ਕਰਦੀ,
2: ਵਾਹ,
7: ਜਿਨ੍ਹਾਂ ਦੀਆਂ ਮਾਵਾਂ ਇਸ ਧਰਤੀ ਤੇ ਹਨ, ਉਹਨਾਂ ਦੇ ਨਾਲ ਹਨ, ਬਹੁਤ ਸਤਿਕਾਰ ਉਹਨਾਂ ਨੂੰ, ਤੇ ਜਿਹੜੇ ਸਾਡੇ ਛੱਡ ਕੇ ਜਾ ਚੁੱਕੇ ਆ ਉਹਨਾਂ ਅੱਜ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਨੂੰ ਤਾਂ ਨਾਮ ਵੀ ਤਾਂ ਹਮੇਸ਼ਾ ਹੀ ਯਾਦ ਕਰ ਰਹੇ ਹਾਂ
2: ਜੀ, ਬਿਲਕੁਲ
7: ਇਸ ਗੱਲ ਦੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ, ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ
2: ਜੀ ਜੀ ਬਿਲਕੁਲ,
7: ਤੇ ਪਰ ਇਹ ਹਰ ਵਾਰ ਹਰ ਮਾਨਾ ਏਦਾਂ ਨਹੀਂ ਹੁੰਦਾ
2: ਜੀ,
7: ਤੋ ਓਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਹੈ ਜੀ ਸੁਖਵਿੰਦਰ ਅੰਮ੍ਰਿਤ ਹੋਣਾ ਨੇ।
2: ਹਾਂ ਅੱਛਾ ਅੱਛਾ ਸੁਖਵਿੰਦਰ ਅੰਮ੍ਰਿਤ ਜੀ ਬਹੁਤ ਬਹੁਤ ਫਾਈਨ ਵਧੀਆ ਸੋਹਣੇ ਟੋਪ ਕਲਾਸ ਰਾਈਟਰ ਨੇ ਜੀ, ਮੈਂ ਵੀ ਉਹਨਾਂ ਦਾ ਫੈਨ
7: ਜੀ। ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
2: ਜੀ। ਆਉਣ ਦਿਓ ਆਉਣ ਦਿਓ।
7: ਉਹ ਲਿਖਿਆ ਜੀ, ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ, ਟੈਂਟ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ।
2: ਵਾਹ ਵਾਹ ਵਾਹ ਵਾਹ।
7: ਪਤੀ ਕਹਿੰਦਾ, ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ। ਸ਼ੀਸ਼ੇ ਮੂਹਰੇ ਖੜ ਕੇ ਲੰਬੀ ਗੁੱਤ ਗੁੰਦ ਦੀ ਮਾਂ, ਕਸ਼ਮੀਰ ਦਾ ਮੋਤੀਆਂ ਵਾਲਾ ਸੂਟ, ਤਿੱਲੇ ਵਾਲੀ ਜੁੱਤੀ, ਕਣਕਾਂ ਦੀਆਂ ਝਾਂਦਰਾਂ, ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ, ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਫੀ, ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ ਹੌਲੀ ਬਦਲ ਲੱਗੀ। ਗੀਤਾਂ ਵਾਲੀ ਕਾਫੀ ਨਹੀਂ, ਮਾਂ ਦੀ ਕਬੀਲਦਾਰੀ ਤੇ ਚੇਤਾ ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵਟਕਾਂ, ਵਿਹੜੇ ਵਿਚ ਫਿਰਦੀਆਂ ਅਣਸਦੀਆਂ ਪ੍ਰਾਹਣੀਆਂ ਵਰਗੀਆਂ ਧੀਆਂ ਨੂੰ ਦੇਖ ਕੇ ਕਮਲਾਉਣ ਲੱਗੀ ਮਾਂ ਦੀ ਮਮਤਾ, ਪਥਰਾਉਣ ਲੱਗੇ ਮਾਂ ਦੇ ਚਾਹ, ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ, ਵਿਖਰਨ ਲੱਗੀਆਂ ਗੀਤਾਂ ਦੀਆਂ ਸਦਰਾਂ, ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋਂ ਕੱਚਦੀਆਂ ਵੰਗਾਂ, ਵਿਖਰ ਗਏ ਜ਼ਿੰਦਗੀ ਰੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਬੋਰ।
2: ਬਹੁਤ ਵਧੀਆ ਬਹੁਤ ਵਧੀਆ।
7: ਮਾਤਾ ਜੀ ਦਾਨ ਕਰ ਦਿੱਤਾ ਮਾਂ ਨੇ ਵਾਲਾ ਸੂਟ, ਫਿਰ ਮੈਂ ਕਦੇ ਨਾ ਤੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਮੂਹਰੇ ਖੜ ਕੇ ਗਜ਼ਲ ਦੀ ਧਾਰ ਪਾਉਂਦਿਆਂ, ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ। ਹੁਣ ਮਾਂ ਵਿਹੜੇ ਵਿਚ ਬੈਠੀ, ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ, ਡੋਰ ਪੋਰ ਝਾਕਦੀ ਹੈ, ਸੁੰਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ, ਕਾਸ਼ ਤੇ ਗੱਲ ਨੂੰ ਲਿਪਟ ਜਾਵੇ, ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਦੇ ਦਿਲਾਸੇ ਦੀ ਮਲਮ ਲਾਵੇ, ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ। ਪਰ ਨਹੀਂ, ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ, ਨਹੀਂ ਉਸ ਨੂੰ ਘੁੱਟ ਕੇ ਮਿਲਣਾ, ਨਾ ਹੀ ਉਸਦੇ ਗੱਲ ਆ ਕੇ ਰੋਣਾ, ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ, ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਢਾ ਨਾ ਸਕੀ। ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਟੁੱਟੀ, ਜਿਸ ਦੀ ਹਰ ਸਦਰ ਸੀਨੇ ਵਿਚ ਤੜਕ ਕਰਕੇ ਟੁੱਟੀ, ਜੋ ਗੋਰੀਆਂ ਗੱਲਾਂ ਦੇ ਨੀਲ ਘੁੰਡ ਚ ਪਾਉਂਦੀ ਰਹੀ, ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ,
2: ਪਰਦੇ ਪਾਉਂਦੀ ਰਹੀ,
7: ਜਿਸ ਦੇ ਹੋਠਾਂ ਤੇ ਕਦੇ ਵੀ ਦਿਲ
2: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ,
7: ਜਿਸਦੇ ਜਿਸਦੇ ਹੋਠਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ, ਜਿਸ ਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸਰ ਨਾ ਗਾਈ, ਮੈਂ ਭਾਵਕ ਨਹੀਂ ਹੋਣਾ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਹੈ ਕੋਈ ਹਮਦਰਦੀ ਨਹੀਂ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ, ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ, ਗੁਨਾਹ ਹੈ ਆਪਣੀਆਂ ਹਸੀਨ ਸਦਰਾਂ ਤੇ ਹਸੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ ਰੋਟੀ ਦੇ ਦੋ ਟੁਕੜਿਆਂ ਦੀ ਖਾਤਰ ਖੀਰੇ ਦੇ ਹੀ ਜਿੰਦ ਦਾ ਭੁੱਲ ਜਾਣਾ, ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀ ਹੱਥਾਂ ਵਿਚ ਬਿਖਰ ਜਾਣ ਦੇਣਾ, ਸੰਦੂਰ ਵਿਚ ਲਿਬੜੀ ਹੋਈ ਬਰਸੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ, ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਸਿਮਰ ਜਾਣਾ, ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਪਟ ਜਾਣਾ, ਤੇ ਮੇਰੀਆਂ ਆਂਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ, ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵੱਲ, ਕਲਾ ਦੇ ਵਿਚ ਲੈਂਦੀ ਹਾਂ ਉਸਦੇ ਕੁਮਲਾ ਚੁੱਕ ਕੇ, ਕਾਇਆ ਕਾਇਆ ਪੂੰਝਦੀ ਹਾਂ ਅੱਖਾਂ ਦੇ ਕੋਇਆਂ ਚੋਂ ਦਬ ਦਬਾਉਂਦੇ ਹੰਝੂ, ਭਾਲਦੀ ਹਾਂ ਉਸਦੀ ਰੂਹ ਚੋਂ ਚਿਰਾਂ ਦੇ ਗੁਆਚੇ ਗੀਤ, ਤੇ ਲਿਖਦੀ ਹਾਂ ਇਨ੍ਹਾਂ ਗੀਤਾਂ ਨੂੰ ਨਵੇਂ ਸਿਰਿਓਂ ਆਪਣੀ ਕਾਪੀ ਤੇ, ਇਹ ਪਿਆਰ ਨਾਲ ਸੁਲਕਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਹੀ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ। ਇਹ ਭਾਵੁਕ ਕਵਿਤਾ ਜੀ
2: ਬਹੁਤ ਖੂਬਸੂਰਤ ਕਵਿਤਾ, ਤੁਸੀਂ ਸੁਣਾਈ ਵੀ ਬੜੇ ਸੋਹਣੇ ਸੱਜੇ ਤਰੀਕੇ ਦੇ ਨਾਲ ਹੈ। ਇਹ ਕਿਤਾਬ ਮੇਰੇ ਕੋਲ ਵੀ ਪਈ ਹੈ ਜੀ, ਬੜੀ ਵਧੀਆ, ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਹੈਗੀਆਂ।
7: ਬਿਲਕੁਲ ਬਿਲਕੁਲ, ਮੈਂ ਵਿੱਚ ਭਾਵੁਕ ਹੋ ਗਿਆ ਸੀਗਾ।
2: ਬਹੁਤ ਸੋਹਣੇ, ਬਹੁਤ ਸੋਹਣਾ। ਤੇ ਤੁਸੀਂ ਇਸ ਤਰ੍ਹਾਂ ਕਿ ਬਲਕਿ ਚੜ੍ਹਦੀ ਕਲਾ ਚੋ ਕੰਮ ਧੰਦੇ ਤੁਹਾਡੇ ਸਿੱਧਾ ਠੀਕ ਠਾਕ ਨੇ?
7: ਬਹੁਤ ਵਧੀਆ, ਬਹੁਤ ਵਧੀਆ, ਸ਼ੁਕਰ ਹੈ ਜੀ।
2: ਤੇ ਆਪਣੀ ਫਿਰ ਆਵਾਜ਼ ਸੁਣਾਓ, ਜਿਹੜੇ ਤੁਸੀਂ ਗਾਣਾ ਗਾਉਂਦੇ ਹੁੰਦੇ ਹੋ, ਕਦੀ ਕਦੀ ਦੋ ਬੋਲ ਕੋਈ ਕੰਨ ਤੇ ਹੱਥ ਧਰ ਕੇ ਜਿਹੜੇ ਗਾਉਂਦੇ ਹੁੰਦੇ ਤੁਸੀਂ, ਕਦੀ ਕੋਈ ਵੀ ਦੋ ਬੋਲ?
7: ਠੀਕ ਹੈ ਜੀ, ਠੀਕ ਹੈ।
2: ਕੋਈ ਦੋਸਤੋ, ਇਹ ਸਾਡੇ ਸੱਜਣ ਮਿੱਤਰ ਨੇ ਸਟੁੱਟਗਾਰਟ ਤੋਂ, ਤੇ ਪਹਿਲਾਂ ਤੇ ਸਾਡੇ ਨਜ਼ਦੀਕ ਹੀ ਰਹਿੰਦੇ ਹੁੰਦੇ ਹਨ। ਬੜੇ ਪਿਆਰੇ ਸੱਜਣ ਨੇ, ਬਹੁਤ ਸੋਹਣਾ ਲਿਖਦੇ ਨੇ, ਬਹੁਤ ਸੋਹਣਾ ਮਤਲਬ ਕਿ ਗਾਉਂਦੇ ਵੀ ਬਹੁਤ ਸੋਹਣਾ ਨੇ, ਇਹਨਾਂ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਹਮੇਸ਼ਾ ਸੀਰੀਅਸ ਗੱਲਾਂ ਇਹਨਾਂ ਤੋਂ ਸੁਣਨ ਨੂੰ ਮਿਲਦੀਆਂ ਨੇ, ਬੜੇ ਸੁਹਿਰਦ ਸੱਜਣ ਨੇ ਸਾਡੇ।
7: ਕਿਆ ਬਾਤ ਹੈ ਜੀ, ਇਹ ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਇਨਸਾਨ ਹੈਗੇ ਆ, ਜਿਨ੍ਹਾਂ ਨੂੰ ਸੁਣ ਕੇ ਅਸੀਂ ਆਉਣ ਲੱਗੇ ਤੁਹਾਡੇ ਨਾਲ ਇੱਕ ਸਾਂਝ ਪੈਣੀ ਆ, ਮੇਰਾ ਖਿਆਲ ਉਹਨਾਂ ਦਾ ਹੀ ਅਸਰ ਹੈ ਜੀ। ਹਾਂ
2: ਬਿਲਕੁਲ, ਅਸੀਂ ਸਾਰੇ ਕੁਲੀਗ ਰਹੇ ਹਾਂ ਜੀ। ਹਾਂਜੀ
7: ਬਿਲਕੁਲ,
2: ਇੱਕ ਟੀਮ ਦੇ ਮੈਂਬਰ ਮੈਂਬਰ ਸੀ। ਬਿਲਕੁਲ ਸਰ,
7: ਤੇ ਚਲੋ ਮੈਂ ਤੁਹਾਡੇ ਗੁਰਦਿਆਲ ਰੋਸ਼ਨ ਹੋਣਾ ਦੀਆਂ ਲਾਈਨਾਂ
2: ਜੋ ਤੁਸੀਂ ਜਰਾ ਜਰਾ ਦੇਖ ਲਾ ਕੇ ਜਿਹੜਾ ਗਾਉਂਦੇ ਹੁੰਦੇ ਤੁਸੀਂ ਸਰ।

0: ਵਾਹ
1: ਇਹ ਲਾਈਨਾਂ ਸੀ
2: ਬਹੁਤ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਤੁਸੀਂ ਆਏ ਰੌਣਕਾਂ ਲਾਈਆਂ ਕਦੀ ਕਦੀ ਮਾਰਿਆ ਕਰੋ ਚੱਕਰ
1: ਜੀ ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਡੇ ਸਾਰਿਆਂ ਲਈ ਬਹੁਤ ਪਿਆਰ ਸਤਿਕਾਰ ਹੱਸਦੇ ਵਾਸਤੇ ਰਹੋ ਜੀ ਇਹ ਮੇਰੀ ਦਿਲ ਦੀ ਖਾਹਿਸ਼ ਹੈ ਤੁਹਾਡੇ ਸਾਰਿਆਂ ਵਾਸਤੇ ਮਿਹਰਬਾਨੀ
2: ਥੈਂਕ ਯੂ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ
2: ਕਿ ਮੈਂ ਬਿਨਾ ਗੁਨਾ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ ਮੈਂ ਬਿਨਾ ਗੁਨਾ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ ਮੈਂ ਦੁਨੀਆ ਵੀ ਰੱਖੀ ਤੇ ਇਸ਼ਕ ਵੀ ਕੀਤਾ ਅੱਜ ਦੋਏ ਮੇਰੇ ਨਾਲ ਗੁੱਸੇ ਅੱਜ ਦੋਏ ਮੇਰੇ ਨਾਲ ਗੁੱਸੇ ਜਿਉਂਦੇ ਵਾਸਤੇ ਰਹੋ ਜੀ ਰੌਣਕਾਂ ਲਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਤੇ ਹੁਣ ਚੱਲਦੇ ਆ ਜੀ ਇਟਲੀ ਬਾਅਦ ਚ ਪਾਕਿਸਤਾਨ ਚੱਲਾਂਗੇ ਤੇ ਇਟਲੀ ਵਾਲੇ ਸੱਜਣ ਸਾਡੇ ਕਿੱਥੇ ਨੇ ਇਹ ਆ ਲਓ ਜੀ ਉਹਨਾਂ ਦੀ ਮਿਸਕਲ ਮਿਸਕਲ ਮਿਸਕਲ ਆ ਲਓ ਰਾਜਾ ਸ਼ਾਹ ਜੀ ਸ਼ਾਹ ਜੀ
3: ਵਾਹਿਗੁਰੂ ਸ੍ਰੀ ਅਕਾਲ ਜੀ
2: ਸ੍ਰੀ ਅਕਾਲ ਮਿਹਰਬਾਨੀ ਸ਼ਾਹ ਜੀ ਕੀ ਹਾਲ ਚਾਲ ਨੇ ਤੁਹਾਡੇ
3: ਠੀਕ ਠਾਕ ਜੀ
2: ਚਲੋ ਜੀ ਅੱਲਾ ਮੀਆਂ ਹਮੇਸ਼ਾ ਠੀਕ ਠਾਕ ਰੱਖੇ ਹਾਂਜੀ
3: ਆਵਾਜ਼ ਤੁਹਾਡੀ ਘੱਟ ਆ ਰਹੀ ਜੀ
2: ਮੇਰੀ ਇਹ ਆ ਲਓ ਮੈਂ ਹੁਣ ਉੱਚੀ ਕਰ ਦਿੰਦਾ ਹੁਣ ਆਈ ਹੈ ਕੁਛ ਹੁਣ ਆਈ ਹੈ ਉੱਚੀ ਆਵਾਜ਼ ਮੇਰੀ ਜਾਂ ਹੁਣ ਉੱਚੀ ਹੋਈ ਹੈ
3: ਜੀ ਥੋੜੀ ਜਿਹੀ ਮੇਰੀ ਆਵਾਜ਼ ਸਹੀ ਆ ਰਹੀ
2: ਤੁਹਾਡੀ ਤੇ ਆਵਾਜ਼ ਬਿਲਕੁਲ ਸਹੀ ਆਉਣ ਰਹੀ ਹੈ
3: ਅੱਜ ਮਦਰ ਡੇ ਤੇ ਉਹਦੇ ਬਾਰੇ ਮੈਂ ਨਜ਼ਰ ਮੈਂ ਸੁਣਾ ਰਿਹਾ ਪੁੱਤ ਤੇਰਾ ਮਾਏ ਦੜੀਂਦਾ ਪਿਆ ਏ
2: ਹਾਂਜੀ
3: ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੇ ਸੌ ਸੌ ਪੁਸ਼ਾਕਾਂ ਪਵਾਉਂਦੀ ਸੰਜੇ ਨੂੰ ਪੁੱਤ ਤੇਰਾ ਮਾਏ ਦਰਿੰਦਾ ਪਿਆਈ ਪਰਾਏ ਵਤਨ ਵਿਚ ਮਰਿੰਦਾ ਪਿਆਈ
2: ਵਾਹ ਜੀ ਵਾਹ ਵਾਹ ਬਹੁਤ ਖੂਬ
3: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ
2: ਵਾਹ
3: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ ਜਿਹਦੇ ਲਈ ਤੂੰ ਜ਼ਿੰਦਗੀ ਦੇ ਸੁੱਖ ਵੀ ਕਵਾਏ ਉਹ ਪੁੱਤ ਤੇਰਾ ਮਾਏ ਫੰਡੀਂਦਾ ਪਿਆਈ ਪਰਾਏ ਵਤਨ ਵਿਚ ਮਰਿੰਦਾ ਪਿਆਈ
2: ਬਹੁਤ ਖੂਬ ਬਹੁਤ ਖੂਬ
3: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ ਜ਼ਮਾਨੇ ਦੇ ਜ਼ੁਲਮੋਂ ਬਚਾਉਂਦੀ ਸੰਜੇ ਨੂੰ ਉਹ ਪੁੱਤ ਤੇਰਾ ਮਾਏ ਛੜੀਂਦਾ ਪਿਆਈ ਪਰਾਏ ਵਤਨ ਵਿੱਚ ਮਰੀਂਦਾ ਪਿਆਈ ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਣ ਨਾ ਥੱਕੀ ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ ਤੇ ਕਰ ਕਰਕੇ ਜਿਸ ਲਈ ਤੂੰ ਛਾਵਾਂ ਨਾ ਥੱਕੀ ਉਹ ਪੁੱਤ ਤੇਰਾ ਮਾਏ ਟੁੱਟੀਂਦਾ ਪਿਆ ਪਰਾਏ ਵਤਨ ਵਿੱਚ ਮਰੀਂਦਾ ਪਿਆ ਜਾਂਦੀ ਸੰਜਿਸ ਤੋਂ ਤੂੰ ਸਦਕੇ ਤੇ ਵਾਰੀ ਜਾਂਦੀ ਸੰਜਿਸ ਤੋਂ ਤੂੰ ਸਦਕੇ ਤੇ ਵਾਰੀ ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ ਜਾਂਦੀ ਸਜਿਸ ਤੋਂ ਤੂੰ ਸਦਕੇ ਤੇ ਵਾਰੀ ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ ਉਹ ਪੁੱਤ ਤੇਰਾ ਮਾਏ ਕੁਟੀਂਦਾ ਪਿਆਈ ਪਰਾਏ ਵਤਨ ਵਿੱਚ ਮਰੀਂਦਾ
2: ਪਿਆਈ ਬਹੁਤ
3: ਜੀ ਜੀ
2: ਤੇ ਇਹ ਦੱਸੋ ਮਤਲਬ ਕਿ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ ਕੀ ਨਵੀਂ ਤਾਜ਼ੀ
3: ਪਾਕਿਸਤਾਨ ਠੀਕ ਠਾਕ ਜੇ
2: ਅੱਛਾ ਅੱਛਾ
3: ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ
2: ਤੇ ਇਟਲੀ ਦਾ ਕੀ ਹਾਲ ਚਾਲ ਹੈ ਹੁਣ ਤੇ ਮੌਸਮ ਬੜਾ
3: ਇਟਲੀ ਚ ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ ਬੜੀ ਬਾਰਿਸ਼ ਹੋਈ ਏ
2: ਅੱਛਾ ਸਾਡੇ ਵੱਲ ਤੇ ਬੜਾ ਸੋਹਣਾ ਅੱਜ ਵੈਦਰ ਇੱਥੇ
3: ਜੀ ਰਾਤੀ ਅਸੀਂ ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਹਾਂ ਉੱਥੇ ਬੜੀ ਬਾਰਿਸ਼ ਰਾਤੀ ਹੋਈ ਏ ਅਸੀਂ ਤੇ ਨਿਕਲ ਵੀ ਨਹੀਂ ਸਕੇ ਦਿਨੇ ਵੀ ਬਾਰਿਸ਼ ਹੁੰਦੀ ਰਹੀ
2: ਅੱਛਾ ਅੱਛਾ ਤੇ ਸ਼ਾਹ ਜੀ ਵੇਖਿਓ ਤੁਸੀਂ ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ
3: ਜੀ ਮੈਂ ਵੀ ਅਵਾਰਡ ਮੈਂ ਹੁਣ
2: ਕਿਉਂਕਿ ਜਰਾ ਉਹ ਸ਼ਿਓਰ ਹੋ ਜਾਈਏ ਉਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਡਈ ਮੈਂ ਹਾਂਜੀ ਵੇਖਿਓ ਚੈੱਕ ਕਰਿਓ ਜਰਾ ਮਾੜਾ ਜਿਹਾ
3: ਬੰਦ ਕੀਤੇ ਚੈੱਕ ਹੋਣੀ
2: ਅੱਛਾ ਬੰਦ ਕਰਕੇ ਚੈੱਕ ਚਲੋ ਐਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ ਇਸ ਕਰਕੇ ਮਤਲਬ ਕਿ ਮੈਂ ਵੀ ਤੁਹਾਡੇ
3: ਜੀ ਹੁਣ ਤੁਹਾਡੀ ਸਹੀ ਆ ਰਹੀ ਤੇ ਮੇਰੀ ਆਵਾਜ਼ ਸਹੀ ਆਈ
2: ਤੁਹਾਡੀ ਬਿਲਕੁਲ ਖੂਬਸੂਰਤ ਵਧੀਆ ਤੁਹਾਡੀ ਠੀਕ ਆ ਰਹੀ ਸੀ ਤੁਹਾਡੀ ਆਵਾਜ਼ ਤੇ ਮੇਰਾ ਕੰਟਰੋਲ ਹੁੰਦਾ
3: ਤੇ
2: ਮੇਰੀ ਆਵਾਜ਼ ਤੇ ਤੁਹਾਡਾ ਕੰਟਰੋਲ ਹੈ ਤੁਹਾਡੇ ਮੋਬਾਈਲ ਦਾ ਇਸ ਕਰਕੇ ਘੱਟ ਆ ਰਹੀ ਸੀ
3: ਬਾਕੀ ਮੇਰੀ ਆਵਾਜ਼ ਜਿਹੜੀ ਕੱਟੀ ਜਾ
2: ਰਹੀ ਹਾਂਜੀ ਹਾਂਜੀ ਤੇ ਹਾਂਜੀ ਉਹ ਤੁਹਾਡੇ ਸੱਜਣ ਜਿਹੜੇ ਨੇ ਉਹ ਤੁਹਾਡੇ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ ਆਪਣੇ ਅਖਤਰ ਸਾਹਿਬ ਮਹਿਮੂਦ ਅਖਤਰ ਜੀ ਹੁਣੀ ਮੈਂ ਉਹਨਾਂ ਵੱਲ ਜਾਣਾ ਤੁਹਾਡੇ ਤੋਂ ਬਾਅਦ ਤੇ ਤੁਸੀਂ ਕੋਈ ਨਿੱਕੀ ਮੋਟੀ ਗੱਲਬਾਤ ਸੁਣਾਓ ਇਟਲੀ ਦੀ ਪਾਕਿਸਤਾਨ ਦੀ ਜਾਂ ਕੋਈ ਆਪਣਾ ਕੀ ਸਾਰੀ ਦਿਹਾੜੀ ਭੱਜ ਨੱਠ ਕੰਮ ਧੰਦਿਆਂ ਦੇ ਵਿੱਚੋਂ ਕੋਈ ਸ਼ੁਗਲ ਕੀ ਹੈ ਤੁਹਾਡਾ ਹੋਬੀ ਕੀ ਹੈ ਕਿ ਜਾਂ ਹੋਬੀ ਇਹੋ ਹੀ ਹੈ ਲਿਖਣਾ ਪੜ੍ਹਨਾ
3: ਜੀ ਲਿਖਣਾ ਪੜ੍ਹਨਾ ਜੋਬ
2: ਅੱਛਾ ਅੱਛਾ ਕਿੰਨੇ ਬੱਚੇ ਨੇ ਤੁਹਾਡੇ
3: ਜੀ ਚਾਰ
2: ਤੇ ਉਹ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ
3: ਜੀ ਜੀ ਬੱਚੀਆਂ ਮੇਰੀਆਂ ਸਕੂਲ ਟੀਚਰ ਦੇ
2: ਬੱਚੇ ਸਕੂਲ ਜਾ ਰਹੇ ਨੇ ਤੇ ਬੱਚੀਆਂ ਸਕੂਲ ਟੀਚਰ ਨੇ ਵੰਡਰਫੁਲ ਕਿਆ ਬਾਤਾਂ ਨੇ ਜੀ ਫਿਰ ਤੇ ਮਤਲਬ ਕਿ ਬਹੁਤ ਵਧੀਆ ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਹੈ ਤੁਸੀਂ
3: ਜੀ ਸਹੀ ਹੈ
2: ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
3: ਜੀ ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ
2: ਆਏ ਅੱਛਾ ਫਰੈਂਕਫਰਟ ਤੋਂ ਆਏ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
3: ਜੀ ਜੀ ਚਲੋ
2: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ
3: ਜੀ ਵਾਹ
2: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਓਏ ਮੈਂ ਤੇ ਖੁੰਡੀ ਕੱਲੇ ਤਾਈ ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਮੈਂ ਤੇ ਖੂੰਡੀ ਕੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਅੱਖਾਂ ਗਈਆਂ ਲੱਤਾਂ ਗਈਆਂ ਓਏ ਯਾਰ ਮੜੀਆਂ ਨੂੰ ਚੱਲੇ ਭਾਈ ਅੱਖਾਂ ਗਈਆਂ ਲੱਤਾਂ ਗਈਆਂ ਸਾਡੇ ਗਵਾਂਢ ਸੀ ਜੀ ਇੱਕ ਬਾਬਾ ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ ਉਹ ਸਾਰੀ ਦਿਹਾੜੀ ਤੇ ਉਹ ਮੰਜੀ ਵੀ ਉਹਦੀ ਨਾ ਕੱਸੀ ਢਿੱਲੀ ਹੋ ਗਈ ਹੁੰਦੀ ਤੇ ਉਹਦੀ ਕਦੀ ਕਦੀ ਲੱਤ ਪੈਂਟ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ ਦੀ ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਹੁੰਦਾ ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ ਕਿੱਥੇ ਛਾਲਾਂ ਮਾਰਨ ਵਾਲੇ ਲੋਕ ਕੰਧਾਂ ਟੱਪਣ ਵਾਲੇ ਲੋਕ ਹਾਂਜੀ ਤੇ ਵੇਖ ਲਓ ਹੁਣ ਮੰਜੀ ਦੇ ਵਿੱਚ ਨਿਕਲੀ ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ
3: ਜੀ ਸ਼ੁਕਰੀਆ
2: ਥੈਂਕ ਯੂ ਖੁਦਾ ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ ਤੇ ਹੁਣ ਪਾਕਿਸਤਾਨ ਚੱਲਦੇ ਆ ਮਹਿਮੂਦ ਜੀ ਹੋਣਾਂ ਨਾਲ ਗੱਲਬਾਤ ਕਰਦੇ ਆ ਜਾਂ ਅਖਤਰ ਸਾਹਿਬ ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ ਆ ਜਾਓ ਲੰਘ ਜਾਓ
0: ਜੀ ਬਿਸਮਿਲ੍ਲਾ ਬੜੀ ਬੜੀ ਮਿਹਰਬਾਨੀ ਬੜੀ ਬੜੀ ਮਿਹਰਬਾਨੀ
2: ਜੀ ਆਪ ਜੀ ਦੀ ਵੀ ਮਿਹਰਬਾਨੀ
0: ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਪੂਰੀ ਦੁਨੀਆਂ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਮੇਰੇ ਵੱਲੋਂ ਅਦਾਬ ਸਲਾਮ ਸਤਿ ਸ੍ਰੀ ਅਕਾਲ ਅੱਲਾ ਖੁਸ਼ ਰੱਖੇ
2: ਉਹਨਾਂ ਸਾਰਿਆਂ ਵੱਲੋਂ ਅਖਤਰ ਸਾਹਿਬ ਆਪ ਜੀ ਨੂੰ ਵੀ ਅਦਾਬ ਸਲਾਮ ਤੇ ਸਤਿ ਸ੍ਰੀ ਅਕਾਲ
0: ਜੀ
2: ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਨੇ
0: ਅੱਛਾ ਅੱਛਾ ਅਰਦਾਸ ਸ਼ਾਹ ਸਾਹਿਬ
2: ਹਾਂਜੀ ਹਾਂਜੀ ਹਾਂ
0: ਬੜੀ ਗੱਲ ਆ ਜੀ ਬੜੀ ਗੱਲ ਆ ਜੀ
2: ਹਾਂਜੀ ਬੜੇ ਬੜੇ ਸੱਜਣ
0: ਪਿਆਰ ਵਾਲੇ ਜੀ ਨੇ
2: ਬਹੁਤ ਪਿਆਰ ਵਾਲੇ ਜੀ ਨੇ ਜੀ ਹਮੇਸ਼ਾ
0: ਔਰ ਬੜੇ ਵੱਡੇ ਦਿਲ ਦੇ ਮਾਲਕ ਨੇ ਜੀ
2: ਜੀ ਨੋ ਡਾਊਟ
0: ਅੱਲਾ ਉਹਨਾਂ ਨੂੰ ਹੋਰ ਕੁਛ ਰੱਖੇ ਹੱਸਦੇ ਵਸਦੇ ਰਹਿਣ
2: ਬਿਲਕੁਲ
0: ਹੋਵੇ
2: ਜੀ ਜੀ ਤੇ ਤੁਸੀਂ ਫਿਰ ਸਾਰਾ ਅੱਜ ਬਿਜੀ ਹੋ ਗਏ ਕਿਤੇ ਅੱਗੇ ਪਿੱਛੇ ਚਲੇ ਗਏ ਸੀ
0: ਬਸ ਸਰ ਉਹ ਐਮਰਜੈਂਸੀ ਦੋਸਤ ਸੀ ਤੇ ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ ਤੇ ਉਹ ਵੀ ਨਾ ਉਹਨਾਂ ਨੇ ਖੈਰ ਖਰਾਬ ਕੀਤੀ
2: ਅੱਛਾ
0: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਆ ਨਾ ਸੱਦੇ ਹੋਏ ਸੀ ਉਹਨਾਂ ਨੇ
2: ਅੱਛਾ
0: ਤੇ ਉਹ ਫਿਰ ਦੁਆ ਦੂ ਕਰਾਈ ਸੀ ਉਹਨਾਂ ਨੇ ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ ਮੇਰੇ ਸਟਾਫ ਦਾ ਮੈਂਬਰ ਵੀ ਸੀ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਬਾਅਦ ਮੈਂ ਤੁਹਾਨੂੰ ਲੈ ਜਾਵਾਂ
2: ਥੈਂਕ ਯੂ ਵੈਰੀ ਮਚ ਤੁਸੀਂ ਇੰਨਾ ਖਿਆਲ ਰੱਖਦੇ ਹੋ
0: ਭਾਜੀ ਤੁਸੀਂ ਮੁਹੱਬਤ ਦਿੰਦੇ ਜੇ ਤੇ ਸਾਦੀ ਹੈ ਨਾ ਜੀ ਸੁਣਨ ਵਾਲੇ ਮੁਹੱਬਤ ਦਿੰਦੇ ਨੇ
2: ਜੀ ਬਿਲਕੁਲ
0: ਅੱਲਾ ਇਹਨਾਂ ਦੀਆਂ ਹਯਾਤੀਆਂ ਕਰੇ
2: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਦੱਸੋ
0: ਸਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ
2: ਵਿਖਾਓ ਜੀ ਵਿਖਾਓ ਵਿਆਹ ਵਿਖਾਓ ਜੋ ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ
0: ਅੱਲਾ ਰੱਖੇ ਖੈਰ ਜੀ ਪੂਰਾ ਵਿਆਹ ਦੇਖੋਗੇ ਨਜ਼ਾਰਾ ਕਰੋਗੇ ਕਿ
2: ਅੱਜ ਫਿਰ ਲਾਓ ਫਿਰ ਆਉਣ ਦਿਓ ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ
0: ਇਸੇ ਦੀ ਮੈਂ ਮਾਂਗ ਚ ਸਧੂਰ ਹੁਣ ਭਰਨਾ ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ ਮੰਗੀਆਂ ਦਵਾਵਾਂ ਉੱਥੇ ਮੱਥੇ ਵੀ ਕਸਾਏ ਨੇ ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ ਟਾਲੀਆਂ ਨੇ ਰੱਬ ਹੁਣ ਮੇਰੇ ਉੱਤੋਂ ਆਫਤਾਂ ਵਿਆਹ ਸ਼ੁਰੂ ਹੋ ਜਾਂਦਾ ਜੀ ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ ਮਾਰ ਮਾਰ ਹੁੱਜਾ ਮੇਰੀ ਵੱਖੀ ਵੀ ਸਜਾ ਵੱਟਣਾ ਏਦਾਂ ਹੀ ਮਲਦੀਆਂ ਨਾ ਢਾਲਦੀਆਂ ਸਮਝੋ ਲਾੜੇ ਨੂੰ ਚਿੱਟਾ ਕੱਢ ਕੇ
2: ਹਟਦੀਆਂ
0: ਮਾਲ ਮਾਲ ਵੱਟਣਾ ਤੇ ਮੈਲ ਮੇਰੀ ਲਾਹ ਤੀ ਮਾਰ ਮਾਰ ਹੁੱਜਾ ਮੇਰੀ ਵੱਖੀ ਵੀ ਸਜਾ ਤੁਹਾਨੂੰ ਵਿਆਹ ਨਾ ਵਿਖਾ ਦਵਾਂ
2: ਵਿਖਾਓ ਜੀ ਵਿਖਾਓ ਵਿਆਹ ਵਿਖਾਓ ਜੋ ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ
0: ਅੱਲਾ ਰੱਖੇ ਖੈਰ ਜੀ ਪੂਰਾ ਵਿਆਹ ਦੇਖੋਗੇ ਨਜ਼ਾਰਾ ਕਰੋਗੇ ਕਿ
2: ਅੱਜ ਫਿਰ ਲਾਓ ਫਿਰ ਆਉਣ ਦਿਓ ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ
0: ਇਸੇ ਦੀ ਮੈਂ ਮਾਂਗ ਚ ਸਧੂਰ ਹੁਣ ਭਰਨਾ ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ ਮੰਗੀਆਂ ਦਵਾਵਾਂ ਉੱਥੇ ਮੱਥੇ ਵੀ ਕਸਾਏ ਨੇ ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ ਟਾਲੀਆਂ ਨੇ ਰੱਬ ਹੁਣ ਮੇਰੇ ਉੱਤੋਂ ਆਫਤਾਂ ਵਿਆਹ ਸ਼ੁਰੂ ਹੋ ਜਾਂਦਾ ਜੀ ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ ਮਾਰ ਮਾਰ ਹੁੱਜਾ ਮੇਰੀ ਵੱਖੀ ਵੀ ਸਜਾ ਵੱਟਣਾ ਏਦਾਂ ਹੀ ਮਲਦੀਆਂ ਨਾ ਢਾਲਦੀਆਂ ਸਮਝੋ ਲਾੜੇ ਨੂੰ ਚਿੱਟਾ ਕੱਢ ਕੇ
2: ਹਟਦੀਆਂ
0: ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ ਮਾਰ ਮਾਰ ਹੁੱਜਾ ਮੇਰੀ

0: ਰੱਬ ਹੁਣ ਮੇਰੇ ਉਤੋਂ ਆਫਤਾਂ
1: ਜੀ
0: ਵਿਆਹ ਸ਼ੁਰੂ ਹੋ ਜਾਂਦਾ ਜੀ ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ ਮਾਰ ਮਾਰ ਹੁੱਜਾ ਮੇਰੀ ਵੱਖੀ ਵੀ ਸਜਾ
1: ਜੀ
0: ਵੱਟਣਾ ਏਦਾਂ ਹੀ ਮਲਦੀਆਂ ਨਾ ਢਾਲਦੀਆਂ ਸਮਝੋ ਲਾੜੇ ਨੂੰ ਚਿੱਟਾ ਕੱਢ ਕੇ
1: ਹਟਦੀਆਂ
0: ਮਾਲ ਮਾਲ ਵੱਟਣਾ ਤੇ ਮੈਲ ਮੇਰੀ ਲਾਤੀ ਮਾਰ ਮਾਰ ਹੁੱਜਾ ਮੇਰੀ ਵੱਖੀ ਦੀ ਸਜਾਤੀ ਪਿੰਡ ਦੀਆਂ ਕਮੀਆਂ ਨੇ ਤੇਲ ਮੇਰੇ ਲਾਇਆ ਜੇ ਗਾਨਾ ਹੱਥ ਗਾਨ ਬਾਂਹ ਵਿਚ ਗਾਨਾ ਖੂੰਡਾ ਹੱਥ ਚ ਫੜਾਇਆ ਜੇ
1: ਕਿਆ ਬਾਤ ਹੈ ਜੀ ਕਿਆ ਬਾਤ ਹੈ
0: ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਰਿਵਾਜ ਹੁੰਦਾ ਸੀਗਾ ਨਾ ਵੀ ਪੁੱਤਰ ਤੇਲ ਲੱਗ ਗਿਆ ਹੁਣ ਨਹਾਉਣਾ ਨੀ ਜੰਜ ਵਾਲੇ ਦਿਨ ਨਾਵੀ ਫਿਰ ਰੂਪ ਆਊਗਾ
1: ਜੀ ਬਿਲਕੁਲ ਬਿਲਕੁਲ ਬਿਲਕੁਲ ਏਦਾਂ ਹੀ ਸੀ
0: ਹਾਂਜੀ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਨੱਚਣਾ ਏ ਬੁੜੀਆਂ ਤੇ ਦੋੜੇ ਮਾਈਏ ਸੱਟਣੇ ਸੱਜਣਾ ਤੇ ਮਿੱਤਰਾਂ ਉਬਾਲ ਸਾਰੇ ਕੱਢਣੇ ਮਹਿੰਦੀ ਦੀ ਪਰਾਤ ਤੇਰੇ ਕੋਲ ਹੁਣ ਰੱਖਣੀ ਆਲੂ ਨਾਲ ਬੋਟੀਆਂ ਦੀ ਦੇਗ ਇੱਕ ਪੱਕਣੀ
1: ਬਹੁਤ ਖੂਬ
0: ਅਗਲੇ ਦਿਹਾੜੇ ਸੋਹਣਾ ਖਾਰੇ ਤੈਨੂੰ ਚਾੜਨਾ ਵਾਰ ਕੇ ਫਿਰ ਮਿਰਚਾਂ ਨੂੰ ਚੁੱਲ੍ਹੇ ਵਿਚ ਸਾੜਨਾ ਚਿੱਟਾ ਸੂਟ ਪਾ ਕੇ ਸਿਹਰਾ ਮੱਥੇ ਉੱਤੇ ਲਾਉਣਾ ਫੇ ਪੌਣੀ ਸ਼ੇਰਵਾਨੀ ਨਾਲੇ ਪੈਰੀ ਖੁੱਸਾ ਪਾਉਣਾ ਫੇ
1: ਕਿਆ ਬਾਤ ਹੈ ਹੁਣ ਚੜਿਆ ਨਾ ਰੂਹ
0: ਉੱਲਾ ਵਿਚ ਚੁੰਨੀਆਂ ਫਿਰ ਕੁੜੀਆਂ ਨੇ ਲੈਣੀਆਂ ਕੰਨੋ ਸੰਨੀ ਹੋਣਾ ਗੱਲਾਂ ਵੱਖੋ ਵੱਖ ਕਹਿਣੀਆਂ ਲਾੜੇ ਨੂੰ ਲਿਜਾ ਕੇ ਫਿਰ ਮਸੀਤ ਵਿਚ ਵਾੜਨਾ ਮੰਗ ਕੇ ਦੁਆਵਾਂ ਭੈਣਾ ਘੋੜੀ ਉੱਤੇ ਚਾੜਨਾ ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰਕੂ ਜ਼ਮੀਨ ਤੋਂ ਨੀ ਚੱਕਣਾ
1: ਗੱਲ ਸੁਣਿਓ ਰੁਮਾਲ ਕਿਉਂ ਮੂੰਹ ਅੱਗੇ ਲਾਣਾ ਰੱਖ ਛੱਡਦਾ ਸਾਰਾ
0: ਉਹ ਏਦਾਂ ਹੁੰਦਾ ਨਾ ਜੀ ਰੁਮਾਲ ਉਹ ਛੋਟਾ ਰੁਮਾਲ ਹੈਂਡ ਕਰਚੀਫ
1: ਕਿਉਂ ਰੱਖਦਾ
0: ਹੈਂਡ ਕਰਚੀਫ ਨੂੰ ਉਹ ਫਿਰ ਰੱਖਦੇ ਨਾ ਨਾਸਾਂ ਦੇ ਉੱਤੇ ਵੀ ਲਾੜੇ ਨੂੰ ਮਿੱਟੀ ਮੁੱਟੀ ਨਾ ਨਾ ਚੜ ਜਾਵੇ ਨਾਲੇ ਉਹ ਥੋੜੀ ਜਿਹੀ ਛੂਕਾ ਛਾਕੀ ਕਰਨ ਵਾਸਤੇ ਹੁੰਦਾ
1: ਅੱਛਾ ਅੱਛਾ ਅੱਛਾ ਘੰਟਿਆਂ ਬੱਧੀ ਮੂੰਹ ਅੱਗੇ ਮੈਂ ਤੁਹਾਡੇ ਡਰਾਮੇ
0: ਉਹਦਾ ਹੈ ਨਾ ਉਹਦਾ ਏਦਾਂ ਹੁੰਦਾ ਨਾ ਵੀ ਜਿੱਥੇ ਵੇਖਿਆ ਵੀ ਕਿਤੇ ਬੁੜੀਆਂ ਬੜੀਆਂ ਆ ਗਈਆਂ ਜਾਂ ਕੋਈ ਏਦਾਂ ਮਿੱਟੀ ਮੁੱਟੀ ਆਈ ਤਾਂ ਉਹਦਾ ਹੱਥ ਉਹਦਾ ਭਾਵੇਂ ਉਹਨੇ ਆਖਿਆ ਵੀ ਬੰਦੇ ਦੇ ਕਈ ਥਾਵਾਂ ਤੇ ਮਿੱਟੀ ਬੜੀ ਹੋਵੇ
1: ਮੈਂ ਤੁਹਾਡੇ ਵੇਖਦਾ ਨਾ ਡਰਾਮੇ ਜਾ ਕਿਤੇ ਫਿਲਮ ਫੁਲਮ ਸਾਰਾ ਟਾਈਮ ਹੀ ਜਿਹੜਾ ਉਹ ਲਾੜਾ ਹੁੰਦਾ ਅੱਗੇ ਰੁਮਾਲ ਰੱਖ ਕੇ ਸ਼ਰਮਾਉਂਦਾ ਰਹੇਗਾ ਤੇ ਅੱਗੇ ਰੁਮਾਲ ਰੱਖ ਜਾਂਦੇਗਾ
0: ਹਾਲਾਂਕਿ ਉਹ ਜਿਹੜੀ ਜ਼ਹਿਰ ਆ ਜਿਹਦੇ ਤੋਂ ਸ਼ਰਮਾਉਣ ਡਿਆ ਡਰਨ ਡਿਆ ਉਹ ਤਾਂ ਚੜ੍ਹਨੀ ਚੜ੍ਹਨੀ
1: ਅੱਛਾ ਜੀ
0: ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰਕੂ ਜ਼ਮੀਨ ਤੋਂ ਨੀ ਚੱਕਣਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਤ ਦਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਪੌਣੀਆਂ ਫਿਰ ਜੱਫੀਆਂ ਸਲਾਮ ਤੈਨੂੰ ਕਹਿਣਗੇ ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ
1: ਕਿਆ ਬਾਤ ਹੈ ਜੀ ਕਿਆ ਬਾਤ
0: ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ ਦਿਲੋਂ ਖੁਸ਼ ਹੋਣਾ ਤੇ ਕਬੂਲ ਫੇ ਤੂੰ ਕਰਨੀ ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁਕਟ ਲੱਭਣਾ ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ ਜਦੋਂ ਸਲਾਮੀਆਂ ਪੈਣ ਵਾਸਤੇ ਕਰ ਸਕਦੇ ਆ ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ ਖੁੱਸੇ ਨੂੰ ਲੁਕੋਵੇਂਗਾ ਝੱਗੇ ਨੂੰ ਬਚਾਵੇਂਗਾ ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾ ਜੀ ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾ ਜੀ ਸਿਰ ਦੀਆਂ ਲੜੀਆਂ ਚੋਂ ਸਾਨੂੰ ਕਰੋ ਝਾ ਜੀ
1: ਕਿਆ ਬਾਤ ਹੈ ਸਾਨੂੰ ਝਾ ਕਰੋ ਜਰਾ ਸਿਰ ਦੀਆਂ ਲੜੀਆਂ ਚ ਵਾਹ
0: ਪੈਸਿਆਂ ਦੀ ਭਰੀ ਮੁੱਠ ਫੇਰ ਹੌਲੀ ਹੋਣੀ ਏ
1: ਹਾਂਜੀ
0: ਜਦੋਂ ਤੂੰ ਗਲਾਸ ਵਿਚ ਉਂਗਲੀ ਡਬਾਉਣੀ ਏ
1: ਕਿਆ ਬਾਤ ਹੈ ਵਾਹ
0: ਬੂਹੇ ਤੇ ਵਿਆਹ ਕੇ ਤੁਰ ਪੈਂਦੇ ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ ਹੋ ਨਹੀਂ ਇੱਕ ਸ਼ੇਰ ਰਹਿ ਗਿਆ ਸੋਰੀ ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ ਜਦੋਂ ਰੁਖਸਤੀ ਹੁੰਦੀ ਉਦੋਂ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ ਮੁੰਡਾ ਐਵੇਂ ਹੀ ਜਿਹੜਾ ਮੂੰਹ ਢਿੱਲਾ ਕਰਨ ਡਿਆ
1: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ ਅੱਧੇ
0: ਰੋ ਪੈਂਦੇ ਆ ਜੀ ਰੋ ਪੈਂਦੇ ਆ ਹਾਲਾਂਕਿ ਉਹਨਾਂ ਨੇ ਸਾਰੀ ਉਮਰ ਰੋਣਾ ਹੁੰਦਾ ਉਦੋਂ ਤਾਂ ਚੁੱਪ ਕਰ ਜਾਣਾ
1: ਉਹ ਨਾ ਮਤਲਬ ਵੇਖ ਲਓ ਔਰਤਾਂ ਦੇ

0: ਕਿਹੜੇ ਪਾਉਂਦਾ ਰਹੀਏ ਤੇ ਉਹ ਹਾਂਜੀ
1: ਹਾਂਜੀ ਹਾਂਜੀ
0: ਹਾਂਜੀ ਹਾਂ ਕਿਆ ਤਿੰਨ ਚਾਰ 300-200-400 ਬੰਦਾ ਲੈਣ ਗਿਆ ਢੋਲ ਵੱਜਣ ਡੇ ਨੇ ਹਾਂਜੀ ਇੱਕ ਲੜਕੀ ਹਾਂਜੀ ਜੀ
1: ਕੁੜੀ ਦੇ ਉਹ ਗੱਲ ਲੱਗ ਵਾਰੋ ਵਾਰੀ ਰੋਣਗੇ ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕੰਮੀਆਂ ਭਾਗ ਲੱਗੇ ਰਹਿਣ ਹੋਣ ਉਮਰਾਂ ਵੀ ਲੰਮੀਆਂ ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ ਨਵੀਂ ਆਈ ਧੀ ਨੂੰ ਫਿਰ ਮੰਜੇ ਤੇ ਬਿਠਾਉਣਾ ਏ ਕਈਆਂ ਖੁਸ਼ ਹੋ ਕੱਢਣ ਬੁੜੀਆਂ ਵੇਖਣ ਆਉਂਦੀਆਂ ਨਾ ਨੂੰਹ ਨੂੰ ਨਵੀਂ ਨਵੀਂ ਨੂੰਹ ਨੂੰ
0: ਬਿਲਕੁਲ ਜੀ ਬਿਲਕੁਲ
1: ਚਲੋ ਜੀ
0: ਚਾਰ ਚੇਰੇ
1: ਆਪਾਂ ਲੰਬੜਾਂ ਦੀ ਨੂੰਹ ਵੇਖ ਕੇ ਆਈਏ
0: ਸੱਤ ਅੱਠ ਜਣੀਆਂ ਇਕੱਠੀਆਂ ਜਿਆਦਾ ਇਸ ਤੋਂ ਕਿੰਨਾ ਹੀ ਝੋਂਦੀ ਜਨਾਨੀਆਂ ਦਾ ਹੁੰਦਾ
1: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਕੁਰਸੀ ਜਾਣੀਆਂ ਨਾਲੇ ਗੱਲਾਂ ਕਰੀ ਜਾਣੀਆਂ
0: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੋਣਗੀਆਂ ਉਹਦੇ ਮੂੰਹ ਤੇ ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ ਵੀ 10-15-20
1: ਜਨਾਨੀਆਂ ਮੱਤ ਮਾਰ ਦੇਣੀਆਂ ਪਹਿਲੇ ਹੀ
0: ਹਾਂ ਮੇਰੇ ਮੂੰਹ ਵਾਲੇ ਵੇਖਣ ਡਈਆਂ ਹੈ
1: ਕਈਆਂ ਖੁਸ਼ ਹੋਣਾ ਕਈਆਂ ਨੱਕ ਬੁੱਲ ਕੱਢਣੇ ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨੇ ਵੱਢਣੇ
0: ਬਿਲਕੁਲ
1: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ
0: ਹਾਂਜੀ
1: ਰੱਬ ਨੇ ਬਣਾਇਆ ਜੋੜ ਹਾਣਦੇ ਨੂੰ ਹਾਣਦਾ
0: ਕਿਆ ਬਾਤ ਕਿਆ ਬਾਤ ਵੈਸੇ ਬਹੁਤ ਰੌਣਕਾਂ ਹੁੰਦੀਆਂ ਨੇ ਸ਼ਾਦੀ ਦੇ ਵਿਚ ਸਾਰੇ ਖੁਸ਼ ਹਾਂਜੀ
1: ਹਾਂਜੀ
0: ਸੋਹਣੇ ਕੱਪੜੇ ਪਾਏ ਬੱਚੇ ਉਦੋਂ ਵੀ ਜਿਆਦਾ ਖੁਸ਼ ਵੱਡੇ ਵੀ ਖੁਸ਼ ਹੋਣੇ ਹਾਂਜੀ ਇੱਕ ਦੂਜੇ ਨੂੰ ਪਿਆਰ ਨਾਲ ਮਿਲਣਾ ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ ਤੇ ਪੁਰਾਣੇ ਜਮਾਨੇ ਵਿਚ 10-10 ਦਿਨ ਰਿਸ਼ਤੇਦਾਰ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਹੁੰਦੇ ਹਨ ਘਰਾਂ ਦੇ
1: ਮੈਂ ਰੱਬੋਂ ਇਹ ਤੁਸੀਂ ਗੱਲ ਛੇੜ ਲਈ ਆ ਇਹ ਮੇਰਾ ਜਾਤੀ ਵੀ ਯਾਨੀ ਕਿ ਨਾ ਮੇਰੇ ਨਾਲ ਬਦਾਤੇ ਖੁਦ ਹੋਈ ਏਦਾਂ
0: ਅੱਛਾ
1: ਸਾਡੇ ਨਾ ਦਾਦਕੇ ਖਾਨਦਾਨ ਦੇ ਵਿਚ ਨਾ ਵਿਆਹ ਹੋਵੇ ਸਾਡੇ ਯਾਨੀ ਕਿ ਦਾਦੇ ਦੇ ਭਰਾ ਦੀ ਅੱਗੇ ਔਲਾਦ ਸੀ ਉਹਨਾਂ ਦੇ ਵਿਆਹ ਹੋਵੇ ਤੇ ਮੈਂ ਹੋਵਾਂ ਤਕਰੀਬਨ ਦੂਸਰੀ ਤੀਸਰੀ ਚ ਪੜਦਾ
0: ਅੱਛਾ
1: ਤੇ ਡੱਬੀਆਂ ਵਾਲੀ ਜਿਹੜੀ ਹੈਗੀ ਨਾ ਮੇਰੀ ਬੂਸ਼ਟ ਤੇ ਨਾਲ ਪਜਾਮਾ ਜਿਹਾ ਤੇ ਸੈਂਡਲ ਪਾਏ ਤੇ ਮੈਂ ਜਿਹੜਾ ਹੈਗਾ ਨਾ ਚੰਗਾ ਸੁਰਮਾ ਸਰਮਾ ਜਿਹੜਾ ਹੈਗਾ
0: ਪੁੱਛਾ ਜਿਹੜਾ ਤੁਸੀਂ ਡੱਬੀਆਂ ਵਾਲੀ ਬੂਸ਼ਟ ਦਾ ਨਾਂ ਲਿਆ ਨਾ ਇਹ ਵੀ ਅਸੀਂ ਵੀ ਇਹੋ ਜਿਹੀ ਡੱਬੀਆਂ ਵਾਲੇ ਬੂਸ਼ਟਾਂ ਪਾਉਂਦੇ ਹੁੰਦੇ ਸਨ
1: ਉਦੋਂ ਵੇਲਾ ਹੀ ਇਹ ਸੀ ਜੀ ਸੋਹਣੀ ਵੀ ਲੱਗਦੀ ਸੀ
0: ਬਿਲਕੁਲ ਬਿਲਕੁਲ ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਹਾਂ ਤੇ ਉਹ ਮੈਨੂੰ ਬੂਸ਼ਟ ਨਵੀਂ ਸਵਾ ਕੇ ਦਿੰਦੇ ਹੁੰਦੇ ਹਨ ਇਹੋ ਹੀ ਡੱਬੀਆਂ ਵਾਲੀ ਕਿੰਨੇ ਪੈਸੇ ਹੋ ਜਾਂਦੇ ਹੁੰਦੇ ਸੀ
1: ਕਿੰਨੇ ਹੀ ਪੈਸੇ ਹੋ ਜਾਣੇ ਤੇ ਉਦੋਂ ਟਾਫੀਆਂ ਹੁੰਦੀਆਂ ਸੀ ਉਹ ਖੱਟ ਮਿੱਠੀਆਂ ਜਿਹੀਆਂ ਉਹ ਮੁੱਕਦੀਆਂ ਨੀ ਸੀ ਹੁੰਦੀਆਂ
0: ਬਿਲਕੁਲ ਬਿਲਕੁਲ ਤੇ ਮੇਲਾ ਵੇਖਣ ਗਏ ਵੀ ਅਸੀਂ 8 ਆਨੇ ਜਾਂ ਕੋਈ 9 ਆਨੇ ਜਾਂ 7 ਆਨੇ ਲੈ ਕੇ ਜਾਂਦੇ ਹੁੰਦੇ ਹਾਂ ਉਸ ਸਮੇਂ
1: ਬਾਜੀ ਇੰਨੇ ਕੀ ਹੁੰਦੇ ਸੀ ਤੇ ਉਹ ਮੈਂ ਉੱਥੇ ਨਾ ਜੀ ਉਹਨਾਂ ਦੇ ਵਿਆਹ ਤੇ ਚਲਾ ਗਿਆ ਵਿਆਹ ਉਹਨਾਂ ਦਾ ਸ਼ੁਰੂ ਹੋ ਗਿਆ ਵਿਆਹ ਉਹਨਾਂ ਦਾ ਮੁੱਕ ਗਿਆ ਤੇ ਮੈਂ ਫਿਰ ਵੀ ਨਾ ਰੋਜ਼ਾਨਾ ਹੀ ਚੱਲ ਜਾਇਆ ਕਰਨਾ ਤਕਰੀਬਨ 7-8 ਵਜੇ ਨਹਾ ਨੂੰ ਅੰਮੀ ਨੇ ਨਵਾ ਕੇ ਹਟਣਾ ਤੇ ਮੈਂ ਉਹਨਾਂ ਦੇ ਘਰ ਜਾ ਵੜਨਾ ਜਾ ਕੇ ਨਿੰਮ ਹੁੰਦੀ ਸੀ ਵੱਡੀ ਸਾਰੀ ਮੰਜੇ ਪੈ ਹੁੰਦੇ ਮੈਂ ਮੰਜੇ ਤੇ ਪੈ ਜਾਣਾ ਉਹ 7 ਦਿਨ ਸਾਡੀ ਉਹ ਦਾਦੀ ਜਿਹੜੀ ਹੈ ਨਾ ਉਹ ਮੈਨੂੰ ਵੇਖਦੀ ਰਹੀ ਤੇ 8ਵੇਂ ਦਿਨ ਨੂੰ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਉਠਾ ਕੇ ਮੈਨੂੰ ਕਾਲਾ ਕਹਿੰਦੇ ਸੀ ਤੇ ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ ਹੁਣ ਵਿਆਹ ਮੁੱਕ ਮੈਨੂੰ ਫਿਰ ਸਰਦਾਰ ਜੀ ਜਦੋਂ ਉਹਨਾਂ ਨੇ ਆ ਸੀ ਦਿੱਤਾ ਮੁੱਕ ਗਿਆ ਤੇ ਫਿਰ ਮੇਰਾ ਆਉਣਾ ਮੰਨਦਾ ਹੀ ਸੀ ਫਿਰ ਮੈਂ ਆ ਗਿਆ ਜੀ ਮੇਰੇ ਨਾਲ ਹਕੀਕਤ ਚ ਵਾਕਿਆ ਹੋਇਆ ਅਸੀਂ ਤਾਂ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤੇ ਹੀ ਆਪਣਾ ਨਾਲ ਹੀ ਗੱਲ ਆ ਅਸੀਂ ਤਾਂ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ
0: ਜੀ ਬਿਲਕੁਲ ਬਿਲਕੁਲ ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ ਖਾਣ ਪੀਣ ਨੂੰ ਜੀ ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ ਅੱਜ ਕੱਲ ਤੇ ਬੱਚੇ ਜਿਹੜੇ ਨੇ
1: ਉਹ
0: ਅੱਜ ਕੱਲ ਦੇ ਬੱਚੇ ਤੇ ਮਜ਼ਾਕ ਵੀ ਬੜੀ ਕਰਦੇ ਨੇ ਅਸੀਂ ਤੇ ਬੇਲ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ
1: ਖੁਸ਼ ਹੋ ਜਾਂਦੇ ਸੀ ਬਿਲਕੁਲ ਖੁਸ਼ ਹੋ ਜਾਂਦੇ
0: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ ਕੋਈ ਮਰੂਦ ਹੀ ਦੇ ਦੇ ਸਾਨੂੰ ਤੇ ਹਾਂਜੀ ਤੇ ਅਖਤਰ ਸਾਹਿਬ
1: ਜੀ ਜੀ
0: ਅੱਜ ਮਦਰ ਡੇ ਵੀ ਆ
1: ਹਾਂਜੀ ਹਾਂਜੀ ਬਿਲਕੁਲ ਜੀ ਮਦਰ ਡੇ ਆ ਅੱਲਾਹ ਤਾਲਾ ਦੀ ਜ਼ਾਤ ਜਿਹੜਾ ਹੈਗਾ ਜਿਨ੍ਹਾਂ ਦੀਆਂ ਮਾਵਾਂ ਹੈਗੀਆਂ ਸਲਾਮਤ ਰੱਖੀ ਜਿਨ੍ਹਾਂ ਦੀਆਂ ਤੁਰ ਗਈਆਂ ਨੇ ਇਹ ਰੱਬੋ ਤੁਸੀਂ ਚੱਲਦਿਆਂ ਚੱਲਦਿਆਂ ਸਾਡਾ ਵੈਸੇ ਅੱਜ ਇੱਕ ਪ੍ਰੋਗਰਾਮ ਵੀ ਆ ਅਸੀਂ ਯਾਨੀ ਕਿ ਨਾ ਉਸ ਕਰਨਾ ਵਾ ਪ੍ਰੋਗਰਾਮ ਮਦਰ ਡੇ ਦੇ ਹਵਾਲੇ ਨਾਲ ਵੀ ਤੇ ਇਹ ਤੁਸੀਂ ਵੈਸੇ ਗੱਲ ਛੇੜ ਲਈ ਤੇ ਮੈਂ ਇਹਦੇ ਉੱਤੇ ਇੱਕ ਜਿਹੜੀ ਹੈਗੀ ਨਾ ਗਜ਼ਲ ਛੋਟੀ ਜਿਹੀ ਲਿਖੀ ਹੋਈ
0: ਜੇ ਤੁਸੀਂ ਵੱਡੀ ਸਾਰੀ ਸੁਣਾਓ ਜੀ ਛੋਟੀ ਜੀ ਕਿਉਂ ਸੁਣਾਉਣੀ ਮਾਂ ਦੇ ਉੱਤੇ ਤੇ ਜੋ ਕੁਝ ਵੀ ਕਿਹਾ ਜਾਏ ਉਹ ਘੱਟ ਹੀ ਹੈ ਜੀ ਮਾਂ ਦਾ ਕੋਈ ਆਲਟਰਨੇਟਿਵ ਨਹੀਂ ਮਾਂ
1: ਉਹਦਾ ਤਾਂ ਜਿਹੜਾ ਹੈਗਾ ਨਾ ਉਹਦਾ ਤਾਂ ਦੇਣ ਹੀ ਨਹੀਂ ਦੇ ਸਕਦੀਆਂ ਜੀ ਨਸਲਾਂ ਦੇਣ ਨਹੀਂ ਦੇ ਸਕਦੀਆਂ
0: ਅਖਤਰ ਸਾਹਿਬ ਗੱਲ ਇਸ ਤਰ੍ਹਾਂ ਮਾਂ ਦਾ ਦੇਣ ਅਸਾਂ ਕੀ ਦੇਣਾ ਮਾਂ ਤੇ ਸਾਡੇ ਤੇ ਕੋਈ ਸਾਨ ਥੋੜਾ ਕਰਦੀ ਹੈ ਉਹ ਤੇ ਆਪਣਾ ਫਰਜ਼ ਨਿਭਾ ਰਹੀ ਹੁੰਦੀ ਹੈ ਸਾਨ ਤੇ ਸਾਡੇ ਸਿਰ ਮਾਂ ਨੇ ਕੀਤਾ ਹੀ ਨਹੀਂ ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਸਿਰ ਸਾਨ ਕਰਦੀ ਹੋਵੇ ਤੇ
1: ਸਰਦਾਰ ਜੀ ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਹੈ
0: ਜੀ ਬਿਲਕੁਲ ਬਿਲਕੁਲ ਬਿਲਕੁਲ
1: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਹੈ
0: ਜੀ ਬਿਲਕੁਲ ਸਹੀ ਕਿਹਾ ਤੁਸੀਂ
1: ਸਾਨੂੰ ਖਾਣਾ ਸਿਖਾਉਂਦੀ ਆ ਸਾਨੂੰ ਚੱਲਣਾ ਸਿਖਾਉਂਦੀ ਆ ਸਾਨੂੰ ਬੋਲਣਾ ਸਿਖਾਉਂਦੀ ਆ ਸਾਨੂੰ ਬਹਿਣਾ
0: ਜੀ ਜੀ ਜੀ
1: ਸਾਰਾ ਕੁਛ ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਦਾ ਅਲੱਦਾ ਮਦਦ ਦੀਆਂ ਆਪਦੀਆਂ ਕਿਤਾਬਾਂ ਨੇ ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ ਕਿ ਰੱਬ ਨੇ ਮਾਂ ਨੂੰ ਵੀ ਇੱਕ ਕਿਤਾਬ ਬਣਾ ਕੇ ਸਾਨੂੰ ਦੇਤਾ ਵੀ ਆ ਮਾਂ ਨੇ ਇਹਦੀ ਤਰਬੀਅਤ ਕਰ ਕਰਕੇ ਅੱਗੇ ਤੋਰਨੇ ਆ
0: ਕੀ ਬਾਤ ਹੈ ਜੀ ਮਾਂ ਦਾ ਰਿਸ਼ਤਾ ਉੱਚਾ ਸੁੱਚਾ ਬਿਲਕੁਲ ਮਾਂ ਦਾ ਕੋਈ ਜਵਾਬ ਹੀ ਨਹੀਂ ਮਾਂ ਜਿਹੜੀ ਦੇਵੀ ਦੇਵਤਾ ਹੁੰਦੀ ਹੈ ਮਾਂ ਦੁਨੀਆ ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਦੁਨੀਆ ਉੱਤੇ ਅੱਲਾ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾ ਦਿੱਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ
1: ਤੁਸੀਂ ਬਾਜਵਾ ਸਾਹਿਬ ਦੀ ਗੱਲ ਦੇਖੋ ਨਾ ਇੱਕ ਬੱਚਾ ਹੈਗਾ ਮਾਂ ਘਰ ਕੰਮ ਕਰਦੀ ਫਿਰਦੀ ਆ ਬਿਲਕੁਲ ਜੋ ਮਾਂ ਵਾਲੇ ਹਾਥੇ ਚ ਗਈ ਹੋਈ ਆ ਹਾਥਾ ਘਰ ਤੋਂ ਲਹਿਦਾ ਵਾ ਬੱਚਾ ਘਰ ਪਿਆ ਬੱਚਾ ਰੋਂਦਾ ਵਾ ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਮੇਰਾ ਪੁੱਤਰ ਜਾਂ ਮੇਰੀ ਧੀ ਰੋਣ ਡਈ ਆ ਉਹਨੇ ਦੁੱਧ ਪੀਣਾ ਉਹ ਤੋਂ ਭੱਜੀ ਆਉਂਦੀ ਆ ਕੰਮ ਨੂੰ ਨਿਬੇੜ ਕੇ ਕੰਮ ਨੂੰ ਪੁੰਜ ਕੇ ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ ਇਸੇ ਸ਼ੈ ਦਾ ਨਾ ਹੀ ਤੇ ਕੁਦਰਤ ਆ
0: ਤੁਸੀਂ ਵੇਖੋ ਮਾਂ ਘਰ ਇਧਰ ਉਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ ਤਿੰਨ ਚਾਰ ਜਣੇ ਚੁੱਪ ਕਰਾਉਣ ਤੇ ਚੁੱਪ ਨਹੀਂ ਕਰਦਾ ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ
1: ਟਾਈਮ ਚੁੱਪ ਕਰ ਜਾਂਦਾ
0: ਉਸੇ ਟਾਈਮ ਚੁੱਪ ਕਰ ਜਾਂਦਾ ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ ਆ ਮੇਰਾ ਪੁੱਤ ਉਹ ਵੇ ਜਹਾਜ਼ ਆਉਂਦਾ ਆ ਵੇ ਬੱਕਰੀ ਖਲੋਤੀ ਉਹ ਸਗੋਂ ਲੀਲਾ
1: ਦੋ ਵਾਰੀ ਤੋਂ ਉਹਦੀ ਪੂਛ ਪੂਛ ਕਰਦਾ ਦੋ ਵਿੱਚ ਗਾਲਾਂ ਵੀ ਕੱਢ ਜਾਂਦਾ
0: ਗਾਲਾਂ ਕੱਢ ਕੇ ਤੇ ਮੁੜ ਕੇ ਭਾਂ ਕੇ ਮਾਂ ਦੀ ਗੋਦੀ ਸੁੱਟਦਾ ਹੁੰਦਾ ਵਿਆਹ ਲੈ ਤੇਰੇ ਕੋਲ ਹੀ ਚੁੱਪ ਹੋਣਾ ਹੀ ਤੇਰਾ ਕੁਛ ਲੱਗਦਾ
1: ਬਿਲਕੁਲ ਜੀ ਬਿਲਕੁਲ ਜੀ
0: ਸੁਣਾਓ
1: ਤੇ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ ਚੁੱਕ ਨਹੀਂ ਸਕਦਾ ਭਾਰ ਮੈਂ ਮੇਰੀ ਛਿੱਲੀ ਮੁੱਤੀ ਪੰਡ ਤੇਰਾ ਗਿੱਲੀ ਥਾਂ ਤੇ ਸਾਵਣਾ ਮੇਰੇ ਥੱਲੇ ਸੁੱਕੀ ਥਾਂ ਲੇਖ ਮੇਰੇ ਹੁਣ ਠਰ ਗਏ ਮੈਨੂੰ ਲੱਗਦੀ ਰਹਿੰਦੀ ਠੰਡ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ ਮੈਨੂੰ ਉਂਗਲੀ ਫੜ ਕੇ ਤੋਰਿਆ ਦਿੱਤਾ ਹੱਕ ਦਾ ਸਬਕ ਸਿਖਾ ਮੈਨੂੰ ਉਂਗਲੀ ਫੜ ਕੇ ਤੋਰਿਆ ਦਿੱਤਾ ਹੱਕ ਦਾ ਸਬਕ ਸਿਖਾ ਮੇਰੇ ਭਲੇ ਲਈ ਉੱਚਾ ਬੋਲਿਆ ਤੇਰੇ ਅੱਖਰਾਂ ਦੇ ਵਿੱਚ ਖੰਡ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ ਹੁਣ ਹਵਾ ਵੀ ਕੋਲੋਂ ਲੰਘਦੀ ਮੂੰਹ ਤੇ ਮਾਰ ਕੇ ਛੰਡ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ ਹਰ ਜਣਾ ਖਣਾ ਹੁਣ ਉੱਠ ਕੇ ਦਿੰਦਾ ਮੈਨੂੰ ਤੂੰ ਧੱਕਾ ਮਾਰ ਕੋਈ ਡਿਗੇ ਨੂੰ ਠੁੱਡਾ ਮਾਰਦਾ ਕੋਈ ਮਾਰੇ ਮੂੰਹ ਤੇ ਚੰਡ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਕਰੇਬ ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਕਰੇਬ ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਗਈ ਹਯਾਤੀ ਹੰਡ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ
0: ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਯੂ ਆਰ ਵੰਡਰਫੁਲ ਰਾਈਟਰ ਬਹੁਤ ਖੂਬ ਲਿਖਦੇ ਹੋ ਤੁਸੀਂ,
1: ਬੜੀ ਮਿਹਰਬਾਨੀ ਸਰ, ਬੜੀ ਮਿਹਰਬਾਨੀ।
0: ਮੈਂ ਤੁਹਾਡੇ ਨਾਲ ਆ ਦੋ ਚਾਰ ਸ਼ੇਅਰ ਕਰਾਂਗਾ ਕਿ ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ। ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ। ਦਿਲ ਵਿੱਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ।
1: ਮਾਂ ਨਾ ਹੁੰਦੀ
0: ਜੇ ਮਹਿਬੂਬਾ ਤੇ ਮਾਂ ਨਾ ਹੁੰਦੀ। ਭੈਣ ਭਰਾ ਦਾ ਪਿਆਰ ਨਾ ਹੁੰਦਾ ਬੱਚਿਆਂ ਉੱਤੇ ਸ਼ਾਨ ਨਾ ਹੁੰਦੀ। ਬਾਪ ਤੇ ਧੀ ਦੇ ਲਾਡ ਨਾ ਹੁੰਦੇ ਨੂੰਹ ਰਾਣੀ ਲਈ ਥਾਂ ਨਾ ਹੁੰਦੀ। ਅਖਤਰ ਸਾਹਿਬ ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ। ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ। ਜਿਉਂਦੇ ਵਸਦੇ ਰਹੋ ਅਖਤਰ ਸਾਹਿਬ।
1: ਮੇਰਾ ਫੇਰ ਅੱਜ ਦਾ ਆਖਰੀ ਪੈਗਾਮ ਇਹੀ ਆ ਕਿ ਅਮਰੀਕਾ ਚ ਬੈਠੇ ਹੋਏ ਡਾਕਟਰ ਮੁਜਾਹਿਦ ਅਲੀ ਨਾਸਰ ਉਹਨਾਂ ਦੇ ਪਰਿਵਾਰ ਸਾਰੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਲਾਮ ਤੇ ਵੱਡੀ ਈਦ ਅੱਗੇ ਆ ਰਹੀ ਆ ਉਹਦੀਆਂ ਮੁਬਾਰਕਾਂ। ਅੱਲਾ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਹੋਰ ਅਜ਼ਾਫਾ ਕਰੇ, ਹਾਸ ਦੇ ਵਸਦੇ ਰਹਿਣ ਔਰ ਮੇਰੇ ਪੂਰੇ ਇਸ ਧਰਤੀ ਦੇ ਉੱਤੇ ਜਿੰਨੇ ਪੰਜਾਬੀ ਨੇ ਉਹਨਾਂ ਪੰਜਾਬੀਆਂ ਦੇ ਨਾਂ ਇਹੀ ਆ ਕਿ ਹੱਸਦੇ ਰਹਿਣ ਪੰਜਾਬੀ ਸਾਰੇ, ਹੱਸਦਾ ਰਵੇ ਪੰਜਾਬ
0: ਜੀ। ਸਾਡੀਆਂ ਵੀ ਗੁੱਡ ਸ਼ੁਭ ਇਸ਼ਾਵਾਂ ਅਖਤਰ ਸਾਹਿਬ ਤੁਹਾਡੇ ਨਾਲ, ਸਾਰੀ ਦੁਨੀਆਂ ਦੇ ਨਾਲ, ਇਸ ਪਲੈਨਟ ਦੇ ਨਾਲ ਜਿਹੜਾ ਸਾਡਾ।
1: ਹਾਂਜੀ, ਬੜੀ ਮਿਹਰਬਾਨੀ।
0: ਖੁਦਾ ਹਾਫਿਜ਼ ਸਰ, ਖੁਦਾ ਹਾਫਿਜ਼,
1: ਅੱਲਾ ਹਾਫਿਜ਼,
0: ਅੱਲਾ ਹਾਫਿਜ਼। ਤੇ ਹੁਣ ਅਸੀਂ ਜਾਂਦੇ ਹਾਂ ਜੀ ਦਿੱਲੀ, ਤੁਹਾਨੂੰ ਲੈ ਕੇ ਚੱਲਦੇ ਹਾਂ ਉੱਥੇ 394। ਹਾਂਜੀ ਠੀਕ ਹੈ ਜੀ, ਆ ਲਓ। ਹੈਲੋ ਅਰਾਧਨਾ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ?
2: ਸਤਿਗੁਰੂ ਮਹਾਰਾਜ ਜੀ ਦੀ ਕਿਰਪਾ, ਚੜ੍ਹਦੀ ਕਲਾ।
0: ਵਾਹ ਜੀ ਵਾਹ, ਓ ਵਾਹਿਗੁਰੂ ਪਰਮੇਸ਼ਵਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ, ਤੰਦਰੁਸਤ ਰੱਖੇ।
2: ਲਵ ਯੂ ਮਾਈ ਡੀਅਰ ਸਰ।
0: ਥੈਂਕ ਯੂ, ਆਈ ਲਵ ਯੂ ਟੂ। ਓ ਕੋਈ ਲਵ ਯੂ ਨਾ ਕੋਈ, ਮਤਲਬ ਕਿ ਥੋੜਾ ਬਹੁਤਾ ਪੜਿਆ ਬੰਦਾ ਮੁੰਡਾ ਸੀ, ਉਹ ਕਿਸੇ ਕੁੜੀ ਨੂੰ ਚਾਹੁੰਦਾ ਹੁੰਦਾ ਸੀ ਤੇ ਇੱਕ ਦਿਨ ਉਹ ਕੁੜੀ ਉਹਦੇ ਲਾਗੋਂ ਦੀ ਨੰਗੀ ਤੇ ਇਹ ਦੋ ਜਣੇ ਸੀ ਮੁੰਡੇ ਤੇ ਇਹ ਆਪਣਾ ਟਾਵਰ ਬਣਾਉਣ ਵਾਸਤੇ ਵੀ ਅੰਗਰੇਜ਼ੀ ਚ ਗੱਲ ਮਾੜਾ ਜਿਹਾ ਡਾਇਲਾਗ ਮਾਰਨੇ ਤੇ ਉਹ ਕੁੜੀ ਨੂੰ ਕਹਿੰਦਾ ਆਈ ਲਵ ਯੂ ਤੇ ਉਹ ਕਹਿੰਦੀ ਹੈ ਆਈ ਲਵ ਯੂ ਟੂ ਤੇ ਇਹ ਆਪਣੇ ਨਾਲ ਦੇ ਨੂੰ ਕਹਿੰਦਾ ਛੱਡ ਯਾਰ ਤੇ ਦੋ ਦੇ ਕੋਲ ਪਹਿਲਾਂ ਹੀ ਹੈਗੇ ਨੇ ਮੇਰੇ ਨਾਲ। ਮੈਂ ਵੀ ਤੁਹਾਨੂੰ ਕਹਿ ਰਿਹਾ ਲਵ ਯੂ ਟੂ। ਤੇ ਦਿੱਲੀ ਦਾ ਕੀ ਹਾਲ?
2: ਦਿੱਲੀ ਮੌਸਮ ਬੜਾ ਲਵਲੀ ਹੋਇਆ ਹੋਇਆ, ਜੇ ਤੁਸੀਂ ਇੱਥੇ ਹੁੰਦੇ ਤਾਂ ਮੈਂ ਤੁਹਾਨੂੰ ਪਾਰਕ ਚ ਘੁਮਾਣ ਲੈ
0: ਜਾਵਾਂਗਾ। ਮੈਂ ਜਦੋਂ ਵੀ ਆਵਾਂਗਾ ਪਾਰਕ ਚ ਚੱਲਾਂਗੇ ਦੋਵੇਂ ਜਣੇ, ਭਾਵੇਂ ਮੌਸਮ ਕਿੱਦਾਂ ਦਾ ਵੀ ਹੋਵੇ, ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ। ਹਾਂਜੀ, ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ, ਠੀਕ ਹੈ ਜੀ।
2: ਪਰ ਮੈਂ ਫਿਰ ਗਾਵਾਂਗੀ ਵੀ ਤਾਂ ਸਹੀ, ਬਹਿ ਜਾਵੇ।
0: ਠੀਕ ਹੈ, ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆ ਵਜਾ ਕੇ ਆਵਾਜ਼ ਆਵਾਂ।
2: ਨਹੀਂ ਤੁਸੀਂ ਸੁਣ ਲੈਣਾ, ਢੋਲਕੀ ਢਾਲਕੀ
0: ਵਜਾ। ਚਲੋ ਠੀਕ ਹੈ, ਮੈਂ ਸੁਣਾਂਗਾ, ਕੰਸਨਟ੍ਰੇਟ ਹੋ ਕੇ ਸੁਣਾਂਗਾ ਤੇ ਸੁਣਾਓ ਪਿਆਰੇ ਦੇ ਬੋਲ ਤੁਸੀਂ। ਆਪ
2: ਤੁਸੀਂ ਹੁਣ ਰੇਡੀਓ ਤੇ ਹੋ?
0: ਮੈਂ ਰੇਡੀਓ ਤੇ ਹੀ ਹਾਂ, ਹੋਰ ਕਿੱਥੇ ਹਾਂ। ਤੁਹਾਡੇ ਕੋਲ 15 ਮਿੰਟ ਜੇ?
2: ਅੱਛਾ ਜੀ,
0: ਹਾਂਜੀ,
2: ਓਕੇ। ਸਾਡੇ ਸਾਰੇ ਸਰੋਤਾਵਾਂ ਨੂੰ ਬਾਜਵਾ, ਆਪਣਾ ਬਾਜਵਾ ਸਾਹਿਬ ਦੀ ਤੇ ਸਤਿ ਸ੍ਰੀ ਅਕਾਲ ਹੈ ਹੀ ਆ। ਪ੍ਰਵਾਸ ਰੇਡੀਓ ਵੱਲੋਂ ਅਸੀਂ ਬਹੁਤ ਬਹੁਤ ਹਾਰਦਿਕ ਅਭਿਨੰਦਨ ਕਰਦੇ ਹਾਂ ਸਭ ਦਾ
0: ਜੀ, ਉਹਨਾਂ ਵੱਲੋਂ ਅਰਾਧਨਾ ਜੀ ਆਪ ਜੀ ਦਾ ਵੀ ਹਾਰਦਿਕ ਅਭਿਨੰਦਨ।
2: ਤੇ ਮੈਂ ਸਾਰੇ ਸਰੋਤਾਵਾਂ ਨੂੰ ਆਪਣੇ ਗੀਤਾਂ ਦੇ ਥਰੂ ਯਾਦ ਕਰਦੀ ਆ
0: ਜੀ,
2: ਤੇ ਹਮੇਸ਼ਾ ਤਤਪਰਿਆ ਰਹਿੰਦੀ ਉਹਨਾਂ ਨੂੰ ਸੁਣਾਉਣ ਵਾਸਤੇ ਬੇਚੈਨ।
0: ਆ ਜਾਓ ਸੁਣਾਓ ਜੀ ਫਿਰ ਅੱਜ ਵੀ, ਤੁਹਾਡੀ ਬੜੀ ਬੜੀ ਪਿਆਰੀ ਆਵਾਜ਼ ਆ ਰਹੀ। ਹਾਂਜੀ,
2: ਤੇ ਆਓ ਆਪਾਂ ਸੁਣਦੇ ਹਾਂ ਪਰ ਅੱਜ ਮੈਂ ਤੁਹਾਨੂੰ ਇੱਕ ਇੱਕ ਅੰਤਰ ਛੋਟਾ ਛੋਟਾ ਹੀ ਸੁਣਾ ਪਾਵਾਂਗੀ।
0: ਠੀਕ ਹੈ ਜੀ, ਸੁਣਾਓ ਜਿਤਨਾ ਤੁਹਾਡਾ ਦਿਲ ਕਰਦਾ, ਜੋ ਖੁਸ਼ੀ ਹੈ ਤੁਹਾਡੀ।
2: ਅੱਛਾ ਠੀਕ ਹੈ ਜੀ, ਠੀਕ ਹੈ, ਓਕੇ ਓਕੇ। ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਓ ਆਪਾਂ ਦੋ ਲਾਈਨਾਂ ਸੁਣਦੇ ਆ
0: ਜੀ।

0: ਬਹੁਤ ਖੂਬ ਬਹੁਤ ਖੂਬ।
1: ਔਰ ਇਹ ਗੀਤ ਜਿਹੜਾ ਇਹ ਮੈਂ ਆਪ ਜੀ ਦੀ ਨਜ਼ਰ ਕਰ ਰਹੀ ਹਾਂ ਵਿਸ਼ੇਸ਼ ਕਰਕੇ।
0: ਥੈਂਕ ਯੂ ਜੀ।
1: ਜਿਹੜਾ ਹੁਣ ਮੈਂ ਸੁਣਾਉਣ ਲੱਗੀ ਹਾਂ।
0: ਹਾਂਜੀ।

ਦੇ ਖੇੜਿਆਂ ਚ ਵਾਧਾ ਕਰਦਾ। ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ। ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ। ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ। ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ, ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ। ਇਹ ਹੈ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਜ਼ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਜ਼ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ। Expose yourself how do you see this lovely, ugly or funny world the way you think with your own watching eyes and experience. We are only phone call away. ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ। ਅਤੇ ਤੁਸੀਂ ਇਸ ਤਰ੍ਹਾਂ ਕਰਨਾ, ਕਿਉਂਕਿ ਅੱਜ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਤੁਹਾਡਾ ਆਪਣਾ ਪ੍ਰੋਗਰਾਮ, ਅਤੇ ਤੁਸੀਂ ਮਿਹਰਬਾਨੀ ਕਰਕੇ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰ ਦੇਣੀ ਹੈ ਅਤੇ ਮੈਂ ਜਿਉਂ ਟਰਨ ਬਾਈ ਟਰਨ ਹਾਜ਼ਰ ਹੋ ਜਾਵਾਂਗਾ ਜੀ ਖੁਦ ਤੁਹਾਡੇ ਕੋਲ। ਜਦੋਂ ਮੇਰੀ ਕਾਲ ਆਵੇ ਤਾਂ ਤੁਸੀਂ ਔਨ ਏਅਰ ਹੋਵੋਗੇ। ਪਰ ਇਹ ਹੋ ਸਕਦਾ ਤੁਹਾਡੇ ਤੋਂ ਪਹਿਲਾਂ ਦੋ ਕਾਲਾਂ ਆਈਆਂ ਹੋਣ ਅਤੇ ਤੁਹਾਨੂੰ 10-15-20 ਮਿੰਟ ਵੀ ਲੱਗ ਸਕਦੇ ਨੇ। ਇੰਨੀ ਕੁ ਜ਼ਰਾ ਮੈਨੂੰ, ਮੈਂ ਮੁਆਫ਼ੀ ਚਾਹਵਾਂਗਾ ਤੁਹਾਡੇ ਕੋਲੋਂ, ਕਿਉਂਕਿ ਜਿਹੜਾ ਜਿੰਨੇ ਪਹਿਲਾਂ ਕਾਲ ਕੀਤੀ ਹੈ ਬਾਈ, ਉਹਦੀ ਪੂਰੀ ਗੱਲ ਸੁਣ ਕੇ ਹੀ ਮੈਂ ਤੁਹਾਡੇ ਤੱਕ ਪਹੁੰਚਾਂਗਾ ਨਾ। ਸੋ ਆ ਜਾਓ, ਆਣ ਕੇ ਪਹਿਲੇ ਆਵਰ 'ਚ ਹੀ ਸਾਰੇ, ਕਦੀ ਤਾਂ ਫਿਰ ਦੂਸਰੇ ਆਵਰ 'ਚ ਸਾਰੇ ਆਉਂਦੇ ਨੇ। ਮੈਂ ਰਿਕੁਐਸਟ ਕਰਾਂਗਾ ਕਿ ਅੱਧੇ ਕੁ ਪਹਿਲੇ ਆਵਰ 'ਚ ਆ ਜਾਇਆ ਕਰੋ, ਅੱਧੇ ਕੁ ਸੈਕਿੰਡ ਆਵਰ ਦੇ ਵਿੱਚ। ਪਰ ਘਰ ਬੈਠਿਆਂ ਨੂੰ ਕਿੱਦਾਂ ਪਤਾ ਲੱਗੇਗਾ ਕਿ ਕਿੰਨੇ ਕਿੰਨੇ ਕਾਲ ਕੀਤੀ ਹੈ? ਐਨੀ ਹੋ, ਮੈਂ ਅਨਾਊਂਸ ਕਰ ਦਿਆਂਗਾ ਜੀ ਜੇ ਪਹਿਲੇ ਆਵਰ 'ਚ ਕਾਲਾਂ ਘੱਟ ਹੋਣਗੀਆਂ। ਤਾਂ ਭਾਈ ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ, ਜਿਹੜੇ ਆਉਂਦੇ ਨੇ, ਆਣ ਕੇ ਰੌਣਕਾਂ ਲਾਉਂਦੇ ਨੇ, ਅਤੇ ਜ਼ਰੂਰ ਇਹੋ ਜਿਹੇ ਕਾਰਜਕ੍ਰਮਾਂ 'ਚ ਹਿੱਸਾ ਲੈਣਾ ਚਾਹੀਦਾ। ਜੇ ਤੁਹਾਡਾ ਇਹੋ ਜਿਹਾ ਸ਼ੁਗਲ ਹੈ ਕੋਈ, ਹਰ ਇਨਸਾਨ ਦਾ ਕੋਈ ਨਾ ਕੋਈ ਸ਼ੁਗਲ ਹੋਣਾ ਚਾਹੀਦਾ। ਜਿਸ ਬੰਦੇ ਦਾ ਕੋਈ ਸ਼ੁਗਲ ਹੀ ਹੈ ਨਹੀਂ, ਉਹ ਬੰਦਾ ਬੋਰ ਹੈ। ਹਰ ਬੰਦਾ ਸ਼ੁਗਲ ਇੱਕ ਗਹਿਣਾ ਹੈ ਜਿਹੜਾ ਤੁਹਾਨੂੰ ਬੁਢਾਪੇ ਵੱਲ ਨਹੀਂ ਜਾਣ ਦੇਵੇਗਾ, ਬੋਰ ਨਹੀਂ ਹੋਣ ਦੇਵੇਗਾ, ਡਿਪਰੈਸ਼ਨ ਨਹੀਂ ਤੁਹਾਨੂੰ ਹੋਏਗਾ, ਫਜ਼ੂਲ ਗੱਲਾਂ 'ਚ ਤੁਹਾਡਾ ਕੋਈ ਇੰਟਰਸਟ ਨਹੀਂ ਹੋਏਗਾ। ਗੱਲ ਇਸ ਤਰ੍ਹਾਂ, ਜੇ ਤਾਂ ਤੁਸੀਂ ਨੇਕ ਅਤੇ ਵਧੀਆ ਇਨਸਾਨ ਹੋ ਨਾ, ਸੱਚੇ ਸੁੱਚੇ, ਅਤੇ ਤੁਹਾਡੇ ਯਾਰ ਦੋਸਤ ਬਹੁਤ ਘੱਟ ਹੋਣਗੇ, ਅਤੇ ਫਿਰ ਤੁਹਾਡਾ ਯਾਰਾਂ ਨਾਲ ਤਾਂ ਇੰਨਾ ਵਾਹ ਨਹੀਂ ਪੈਂਦਾ, ਫਿਰ ਤੁਹਾਡਾ ਹੋਬੀ ਨਾਲ ਦਿਲ ਲੱਗਾ ਰਹੇਗਾ। ਆਪਣੇ ਘਰ ਵਿੱਚ ਸੋਹਣੇ ਬੂਟੇ ਲਾਓ, ਹੁਣ ਤਾਂ ਜੇ ਗਾਰਡਨ ਵੱਡਾ ਨਹੀਂ ਤਾਂ ਤੁਸੀਂ ਛੱਤਾਂ ਦੇ ਉੱਤੇ ਵੀ ਬੂਟੇ ਲਾ ਸਕਦੇ ਹੋ। ਹੁਣ ਤਾਂ ਬਹੁਤ ਮਾਡਰਨ ਬੂਟੇ ਆ ਗਏ ਨੇ, ਘਰ ਦੀ ਸਬਜ਼ੀ। ਅਤੇ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ
ਅੱਜ ਸਬਜ਼ੀਆਂ ਦੇ ਉੱਤੇ ਜਿਹੜੀ ਸਪਰੇਅ ਹੋ ਰਹੀ ਹੈ ਬਹੁਤ ਜ਼ਿਆਦਾ, ਜਿਹੜੇ ਸਾਡੇ ਜੱਟ ਭੈਣ ਭਰਾ ਨੇ ਉਹ ਆਪਣੇ ਵਾਸਤੇ ਇੱਦਾਂ ਕਨਾਲ ਜਾਂ ਕਨਾਲ ਜਗ੍ਹਾ ਵੱਖਰੀ ਰੱਖਣ ਅਤੇ ਆਪਣੀਆਂ ਪ੍ਰਾਈਵੇਟ ਸਬਜ਼ੀਆਂ ਬੀਜੋ, ਮੂੰਗਲੀਆਂ, ਗਾਜਰਾਂ, ਬਤਾਊਂ, ਮੂੰਗਰੇ, ਭਿੰਡੀਆਂ, ਸਭ ਤੁਹਾਡੀਆਂ ਮਟਰ ਘਰ ਦੇ ਹੋਣੇ ਚਾਹੀਦੇ ਨੇ। ਕਿੰਨਾ ਮਜ਼ਾ ਹੈ ਤੁਹਾਨੂੰ ਘਰ ਦੀ ਓਰਿਜਨਲ ਸਬਜ਼ੀਆਂ ਖਾਣ ਦੇ ਵਿੱਚ। ਅੱਛਾ ਚਲੋ ਐਨੀ ਹਾਓ, ਅਤੇ ਗੱਲ ਇਸ ਤਰ੍ਹਾਂ ਵੈ ਬਈ, ਹਾਂ ਤੁਸੀਂ ਜੋ ਲਿਖਦੇ ਹੋ ਉਹ ਸਾਡੇ ਨਾਲ ਸਾਂਝਾ ਕਰਨ ਦਾ ਮਤਲਬ ਹੈ ਕਿ ਅਸੀਂ ਤੁਹਾਡੀ ਸਾਂਝ ਸਾਰੀ ਦੁਨੀਆ ਨਾਲ ਪਾਉਂਦੇ ਹਾਂ ਅਤੇ ਦੁਨੀਆ ਦੀ ਸਾਂਝ ਤੁਹਾਡੇ ਨਾਲ ਪਾਉਂਦੇ ਹਾਂ। ਹਾਂਜੀ, ਇਹ ਵੀ ਤਾਂ ਇੱਕ ਸ਼ੌਂਕ ਹੈ। ਹਾਂਜੀ, ਸੋ ਇਸ ਕਰਕੇ ਤੁਸੀਂ ਸਿਰਫ ਸਾਨੂੰ ਇੱਕ ਮਿਸ ਕਾਲ ਮਾਰਨੀ ਹੈ ਅਤੇ ਮੈਂ ਖੁਦ ਹੀ ਹਾਜ਼ਰ ਹੋ ਜਾਵਾਂਗਾ ਜੀ, ਜਿਨ੍ਹਾਂ ਜਿਨ੍ਹਾਂ ਸੱਜਣਾਂ ਦੀ ਮਿਸ ਕਾਲ ਆਈ ਹੋਵੇਗੀ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ, ਟੂ ਲਿਸਨ ਅਸ ਵਰਲਡ ਵਾਈਡ ਲਾਗ ਔਨ www.parvazradio.com। ਹਰ ਵਾਰੀ ਅਰਜ਼ੀ ਕੀਤੀ ਜਾਂਦੀ ਹੈ ਜੀ, ਤੁਸੀਂ ਪੰਜਾਂ ਸੱਤਾਂ ਦਸਾਂ ਸੱਜਣਾਂ ਮਿੱਤਰਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਉਣੀ ਹੈ। ਵੀ ਸ਼ੈਲ ਬੀ ਰੀਅਲੀ ਗ੍ਰੇਟਫੁਲ। ਦੋਸਤੋ, ਅਸੀਂ ਕਿਸੇ ਕੋਲੋਂ ਕੁਛ ਵੀ ਨਹੀਂ ਮੰਗ ਰਹੇ, ਕੋਈ ਡਿਮਾਂਡ ਨਹੀਂ ਸਾਡੀ, ਅਸੀਂ ਆਪਣੀ ਜੇਬ 'ਚੋਂ ਪੈਸੇ ਪਾ ਕੇ ਸਾਰਾ ਕੁਛ ਚਲਾ ਰਹੇ ਹਾਂ, ਪਰ ਤੁਸੀਂ ਸਾਡੀ ਇੰਨੀ ਕੁ ਤਾਂ ਮਦਦ ਕਰ ਸਕਦੇ ਹੋ ਨਾ, ਸਾਡੀ ਐਪ 'ਤੇ ਡਾਊਨਲੋਡ ਕਰਵਾ ਸਕਦੇ ਹੋ ਜੇ ਤੁਸੀਂ ਸਾਨੂੰ ਪਸੰਦ ਕਰਦੇ ਹੋ ਤਾਂ। ਮੈਂ ਹਾਂ ਜੀ ਆਪਦਾ ਹੋਸਟ ਅਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਛਾਲਾਂ ਮਾਰ ਮੱਛੀਆਂ ਕੰਢੇ ਤੜਪ ਰਹੀਆਂ, ਓਏ ਮਗਰ ਮੱਛ ਜੇ ਸਾਡੀ ਢਾਬੇ ਅੰਦਰ, ਫੁੱਲ ਅਤੇ ਕਲੀਆਂ ਸਭ ਕੁਮਲਾ ਗਏ, ਭੂੰਡ ਵੜ ਗਿਆ ਸਾਡੇ ਬਾਗ ਅੰਦਰ, ਸਾਹਮਣੇ ਸੱਪ ਅਤੇ ਬੀਨ ਵੀ ਵੱਜਦੀ ਨਾ, ਕੋਈ ਕਰ ਗਿਆ ਮੋਰੀ ਸਾਜ ਅੰਦਰ, ਗਦਾਰ ਚੋਣ ਕਮਿਸ਼ਨਰ ਅਤੇ ਸਟੂਡੈਂਟ ਖਾਣ ਡਾਂਗਾਂ, ਫੈਂਕੂ ਵੋਟ ਚੋਰ ਭਾਰਤੀ ਰਾਜ ਅੰਦਰ। ਭਾਈ ਫੈਂਕੂ ਵੋਟ ਚੋਰ ਭਾਰਤੀ ਰਾਜ ਅੰਦਰ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਅਤੇ ਅੱਜ 27 ਸਪਤੰਬਰ ਹੈ ਜੀ, ਅਤੇ ਦਿਨ ਬਹੁਤ ਹੀ ਸੋਹਣਾ, ਕੱਲ੍ਹ ਨਾਲੋਂ ਵੀ ਸੋਹਣਾ। ਭਾਈ ਜਿਹੜੀਆਂ ਅਖੀਰਲੀਆਂ ਧੁੱਪਾਂ ਨਹੀਂ ਹੁੰਦੀਆਂ, ਜਿਸ ਤਰ੍ਹਾਂ ਫਿਰ ਡਾਊਨਫਾਲ ਹੁੰਦਾ ਜਾਂਦਾ, ਉਹ ਬੜੀਆਂ ਸੁਨਹਿਰੀ ਅਤੇ ਲਿਸ਼ਕੀਆਂ ਧੁੱਪਾਂ, ਬੜੀ ਖੂਬਸੂਰਤ ਧੁੱਪ ਦੇ ਵਿੱਚ ਇੱਕ ਬਿਊਟੀ ਆ ਜਿਹੜੀ ਸੋਨੇ ਰੰਗੀ ਭਾ ਨਹੀਂ ਮਾਰਦੀ ਹੁੰਦੀ। ਗੱਲ ਮੁੱਕੀ ਦੀ ਜਿਸ ਤਰ੍ਹਾਂ ਕਿਸੇ ਖੂਬਸੂਰਤ ਮੁਟਿਆਰ ਦਾ ਕੋਕੇ ਦੀ ਲਿਸ਼ਕ ਨਹੀਂ ਹੁੰਦੀ, ਇਸ ਤਰ੍ਹਾਂ ਦੀ ਧੁੱਪ ਲੱਗੀ ਹੈ ਅੱਜ, ਬੜੀ ਖੂਬਸੂਰਤ ਧੁੱਪ ਲੱਗੀ ਹੈ। ਅਤੇ ਟੈਂਪਰੇਚਰ ਹੈ ਜੀ 26, ਵੰਡਰਫੁਲ, ਨਾ ਗਰਮੀ ਨਾ ਠੰਡ, ਮੌਜਾਂ ਹੀ ਮੌਜਾਂ। ਅਤੇ ਟਾਈਮ ਦੋਸਤੋ, ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ 'ਤੇ ਜਰਮਨ ਦੇ ਦੁਪਹਿਰ ਦੇ ਇਸ ਵਕਤ 3:03 ਅਤੇ 18 ਮਿੰਟ ਹੋ ਗਏ ਨੇ, ਹੋਣ ਲੱਗੇ ਨੇ ਜੀ 18 ਮਿੰਟ। ਅਤੇ ਸਾਡੇ ਸਟੂਡੀਓ ਦਾ ਨੰਬਰ, ਜਿਹੜੇ ਸੱਜਣ ਨਵੇਂ ਨੇ ਉਹ ਪਲੀਜ਼ ਨੋਟ ਕਰ ਲੈਣ, ਅਤੇ ਭਾਈ ਜਿਹੜੇ ਨਵੇਂ ਸੱਜਣ ਨੇ ਨਾ ਉਹ ਘੱਟ ਤੋਂ ਘੱਟ ਇੱਕ ਕਾਲ ਕਰਕੇ ਸਾਡੇ ਨਾਲ ਫਤਿਹ ਫਤੂਹੀ ਸਾਂਝੀ ਕਰ ਦਿਆ ਕਰੋ। ਤੁਹਾਡੇ ਪਿਆਰ ਭਰੇ ਸੁਨੇਹੇ ਤਾਂ ਮਿਲਦੇ ਨੇ, ਪਰ ਤੁਹਾਡੇ ਨਾਲ ਆਵਾਜ਼ ਦੀ ਸਾਂਝ ਪਾ ਕੇ ਸਾਨੂੰ ਬਹੁਤ ਚੰਗਾ ਲੱਗੇਗਾ। ਸਾਡਾ ਟੈਲੀਫੋਨ ਹੈ ਜੀ 0049 171 4869 514, 00 49 171 4869 514.
ਜਰਮਨ ਦਾ ਫੋਰਵਾਲ ਲਾ ਕੇ 171-4869-514 ਇਹ ਹੈ ਜੀ ਸਾਡਾ ਟੈਲੀਫੋਨ ਨੰਬਰ। ਅਤੇ ਦੋਸਤੋ ਇੱਥੇ ਇੱਕ ਬਹੁਤ ਪੁਰਾਣੀ ਕਾਰਾਂ ਦੀ ਵਰਕਸ਼ਾਪ ਹੈ, ਸਿੱਕੇ ਬੰਦ ਕੰਮ ਕਰਦੇ ਨੇ, ਬਹੁਤ ਵਧੀਆ। ਲੰਬੀ ਚੌੜੀ ਗੱਲ ਛੱਡ ਕੇ ਕੋਈ ਵੀ ਤੁਹਾਡੀ ਕਾਰ ਹੈ ਅਤੇ ਨੁਕਸ ਉਹਨੂੰ ਕੋਈ ਵੀ ਹੈ, ਇੱਕ ਵਾਰੀ ਜ਼ਰੂਰ ਆਓ ਤਜਰਬੇ ਵਾਸਤੇ, ਨਾਲੇ ਕੰਪੈਰੀਜ਼ਨ ਕਰੋ ਪ੍ਰਾਈਸਾਂ ਦਾ, ਦੂਸਰਿਆਂ ਨੂੰ ਤੁਸੀਂ ਕੀ ਪੇ ਕਰਦੇ ਹੋ ਅਤੇ ਇੱਥੇ ਕੀ ਪੇ ਕਰਦੇ ਹੋ। ਜਿੰਨੀਆਂ ਵੀ ਪ੍ਰੋਬਲਮਸ ਨੇ ਕਾਰ ਨੂੰ ਉਹ ਸਾਰੀਆਂ ਟੋਟਲੀ ਦੂਰ ਕਰਦੇ ਨੇ ਵਾਜਬ ਕੀਮਤਾਂ ਦੇ ਉੱਤੇ। ਅਤੇ ਉਹ ਨੇ ਜੀ AY Epsilon, ਰਾਈਫਨ AY Epsilon, ਅਤੇ 106 ਓਨ ਫੀਐਸਿਸ ਫਰੀਡਨ ਸਟ੍ਰਾਸ ਹੈ 106 ਓਨ ਫੀਐਸਿਸ 6th ਆਇਨ 6th ਮਿਊਲਾਈਮ ਦੇ ਵਿੱਚ। ਅਤੇ ਪਹਿਲੀ ਵਾਰੀ ਆਉਣ 'ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ ਆਪਣੀ ਤਸੱਲੀ ਵਾਸਤੇ। ਭਾਈ ਸੱਜਣੋ, ਇਸ ਤੋਂ ਪਹਿਲਾਂ ਅਸੀਂ ਆਪਣਾ ਗੱਲਬਾਤ ਸ਼ੁਰੂ ਕਰੀਏ ਅਤੇ ਮੈਂ ਨਾ ਤੁਹਾਡੇ ਵਾਸਤੇ ਇੱਕ ਸੋਹਣਾ ਜਿਹਾ ਗਾਣਾ ਕਿਊ ਕੀਤਾ ਹੈ, ਅਤੇ ਉਹ ਗਾਣਾ ਜਿਹੜਾ ਸੀ ਉਹ ਕੀ ਸੁਦੇਸ਼ ਕੁਮਾਰ ਸਨ, ਹਾਂ ਮੇਰਾ ਖਿਆਲ ਸੁਦੇਸ਼ ਕੁਮਾਰ ਹੀ ਨੇ, ਸਵੀਡਨ ਤੋਂ। ਇਹ ਸੁਦੇਸ਼ ਕੁਮਾਰ ਜੀ, ਇਹ ਗਾਣਾ ਤੁਹਾਡੇ ਨਾਂ, ਅਤੇ ਗਾਣਾ ਜੀ ਪੰਜਾਬੀ ਫਿਲਮ ਭੰਗੜਾ ਦਾ, ਜਿਹੜੀ 1969 ਦੇ ਵਿੱਚ ਬਣੀ ਸੀ। ਰੱਬ ਨਾ ਕਰੇ ਜੇ ਚਲਾ ਜਾਏ ਤੂੰ ਵਿਛੜ ਕੇ, ਵੇ ਦੱਸ ਰੋਇਆ ਕਰੇਗਾ ਸਾਨੂੰ ਯਾਦ ਕਰਕੇ, ਰੱਬ ਨਾ ਕਰੇ। ਵੰਡਰਫੁੱਲ ਗਾਣਾ ਹਾਂਜੀ, ਮੁਹੰਮਦ ਰਫੀ ਜੀ, ਅਤੇ ਉਹ ਜਿਹੜੀ ਯਾਰ ਬੜੀ ਜਿਹਦੀ ਟੱਲੀ ਵਾਂਗੂ ਆਵਾਜ਼ ਖੜਕਦੀ ਆ ਫਿਲਮ ਭੰਗੜਾ ਦੇ, ਉਹਦੇ ਵਿੱਚ ਜਿਹਨੇ ਨਾ ਗਾਣਾ ਗਾਇਆ ਸੀ ਆਪਣਾ ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ, ਪੱਤਣਾਂ 'ਤੇ ਰੋਣ ਖੜੀਆਂ, ਅਤੇ ਮੁਹੰਮਦ ਰਫੀ ਦੇ ਨਾਲ ਭੰਗੜੇ ਦੇ ਬਹੁਤ ਸਾਰੇ ਗੀਤ ਗਾਏ ਨੇ ਉਹਨੇ ਹਾਂਜੀ। ਇਹ ਉਹਦਾ ਉਹਨਾਂ ਇਹਨਾਂ ਦੋਵਾਂ ਦਾ ਗਾਣਾ, ਜੇ ਮੈਨੂੰ ਨਾਂ ਚੇਤੇ ਆ ਗਿਆ ਤਾਂ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ। ਅਤੇ ਆ ਲਓ ਜੀ ਸੁਦੇਸ਼ ਕੁਮਾਰ ਜੀ ਸਵੀਡਨ ਵਾਲਿਓ

0: ਵਾਹ ਜੀ ਵਾਹ, ਵੰਡਰਫੁਲ ਸੌਂਗ। ਹਾਂਜੀ, ਦਿਲ ਰੋਵੇ ਵੱਖਰਾ ਅਤੇ ਅੱਖ ਰੋਵੇ ਵੱਖ ਨਹੀਂ, ਜਦੋਂ ਅੱਖ ਲੱਗਦੀ ਹੈ ਲੱਗਦੀ ਨਹੀਂ ਅੱਖ। ਵੰਡਰਫੁਲ ਲਾਇਰਿਕਸ, ਅਤੇ ਗਾਇਆ ਸੀ ਜੀ ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਜੀ ਉਹਨਾਂ ਨੇ। ਬਹੁਤ ਬਹੁਤ ਖੂਬਸੂਰਤ ਗਾਣਾ। ਸੋ ਦੋਸਤੋ, ਮੈਂ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣਾ, ਜਦੋਂ ਤੱਕ ਤੁਹਾਡੀਆਂ ਕਾਲਾਂ ਵਗੈਰਾ ਆਉਣੀਆਂ ਸ਼ੁਰੂ ਹੋ ਜਾਣਗੀਆਂ ਬਾਅਦ 'ਚ। ਅਤੇ ਇਹ ਮੈਂ ਆਪਣੀ ਰਚਨਾ ਨਾ, ਵੈਸੇ ਤਾਂ ਅੱਖਾਂ, ਨੱਕ, ਕੰਨ, ਗੱਲਾਂ, ਵਾਲ, ਬੜੀ ਸ਼ਾਇਰੀ 'ਚ ਤਾਰੀਫ ਕੀਤੀ ਗਈ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ। ਹਾਂਜੀ, ਅਤੇ ਮੈਂ ਬੁੱਲਾਂ ਦੀ ਤਾਰੀਫ ਕੀਤੀ ਹੈ ਆਪਣੀ ਇੱਕ ਸ਼ਾਇਰੀ ਦੇ ਵਿੱਚ। ਹਾਂਜੀ, ਅਤੇ ਉਹ ਰਚਨਾ ਹਾਜ਼ਰ ਹੈ ਜੀ। ਭਾਵੇਂ ਜ਼ੁਲਫ ਜ਼ਹਿਰੀ ਅਤੇ ਅੱਖ ਨਸ਼ੀਲੀ, ਪਰ ਡਾਢੇ ਮਨ ਨੂੰ ਭਾਉਂਦੇ ਬੁੱਲ। ਅਰਜਾ ਜੀ, ਭਾਵੇਂ ਜ਼ੁਲਫ ਜ਼ਹਿਰੀ ਅਤੇ ਅੱਖ ਨਸ਼ੀਲੀ, ਪਰ ਡਾਢੇ ਮਨ ਨੂੰ ਭਾਉਂਦੇ ਬੁੱਲ। ਗੁੱਸੇ ਵਿੱਚ ਬੁੱਲ ਬੁੜ ਬੁੜ ਕਰਦੇ, ਜਦ ਹੱਸਣ ਜੱਗ ਹਸਾਉਂਦੇ ਬੁੱਲ। ਜਦ ਹੱਸਣ ਜੱਗ ਹਸਾਉਂਦੇ ਬੁੱਲ। ਬੁੱਲ ਤੱਤਾ ਅਤੇ ਠੰਡਾ ਪਰਖਣ, ਫਿਰ ਸੁਰਕੜੇ ਮਾਰ ਲਗਾਉਂਦੇ ਬੁੱਲ। ਫਿਰ ਸੁਰਕੜੇ ਮਾਰ ਲਗਾਉਂਦੇ ਬੁੱਲ। ਦਮੜੀ ਦਾ ਜੱਟ ਜੇ ਦਮੜੀ ਦਾ ਸੱਕ ਜੇ ਜੱਟੀ ਮੜ ਲਏ, ਫਿਰ ਰੂਪ ਸਾਉਣ 'ਤੇ ਲਾਉਂਦੇ ਬੁੱਲ। ਦਮੜੀ ਦਾ ਸੱਕ ਜੇ ਜੱਟੀ ਮੜ ਲਏ, ਫਿਰ ਰੂਪ ਸਾਉਣ 'ਤੇ ਲਾਉਂਦੇ ਬੁੱਲ। ਪਤਲੇ ਮੋਟੇ ਸੁਰਖ ਗੁਲਾਬੀ, ਰਾਤਾਂ ਦੀ ਨੀਂਦ ਉਡਾਉਂਦੇ ਬੁੱਲ। ਬੁੱਲਾਂ ਨੂੰ ਦੰਦਾਂ ਵਿੱਚ ਘੁੱਟ ਕੇ, ਬੁੱਲਾਂ ਨੂੰ ਦੰਦਾਂ ਵਿੱਚ ਘੁੱਟ ਕੇ ਦਿਲ ਦੀ ਭਾਸ਼ਾ ਸਮਝਾਉਂਦੇ ਬੁੱਲ। ਭਾਈ, ਦਿਲ ਦੀ ਭਾਸ਼ਾ ਸਮਝਾਉਂਦੇ ਬੁੱਲ। ਨਰਿੰਦਰ ਬੀਬਾ ਹੱਥ ਕੰਨ 'ਤੇ ਧਰ ਲਏ, ਅਲਗੋਜੇ ਜਦੋਂ ਵਜਾਉਂਦੇ ਬੁੱਲ। ਵਾਹ ਵਾਹ, ਕਿਆ ਬਾਤਾਂ ਨੇ ਬਈ ਨਰਿੰਦਰ ਬੀਬਾ ਦੀਆਂ, ਅਤੇ ਅਲਗੋਜੇ ਵਾਲੇ ਵੀ ਹਵਾਵਾਂ ਫਿਜ਼ਾਵਾਂ 'ਚ ਮਿਠਾਸ ਘੋਲ ਕੇ ਧਰ ਦਿੰਦੇ ਨੇ। ਨਰਿੰਦਰ ਬੀਬਾ ਹੱਥ ਕੰਨ 'ਤੇ ਧਰ ਲਏ, ਅਲਗੋਜੇ ਜਦੋਂ ਵਜਾਉਂਦੇ ਬੁੱਲ। ਫਿਰ ਬੁੱਲ ਬੁੱਲਾਂ ਨੂੰ ਫੱਕੜ ਤੋਲਣ, ਫਿਰ ਬੁੱਲ ਬੁੱਲਾਂ ਨੂੰ ਫੱਕੜ ਤੋਲਣ, ਬੱਕਰੇ ਜਦੋਂ ਬੁਲਾਉਂਦੇ ਬੁੱਲ। ਗਵਾਰ ਖਾਣੇ ਨਾਲ ਮਾਰਨ ਪਚਾਕੇ, ਗਵਾਰ ਖਾਣੇ ਨਾਲ ਮਾਰਨ ਪਚਾਕੇ, ਊਠਾਂ ਵਾਂਗ ਚਲਾਉਂਦੇ ਬੁੱਲ। ਬੁੱਲਾਂ ਨੂੰ ਦਾਦ ਬੁੱਲ ਹੱਸ ਹੱਸ ਦਿੰਦੇ, ਬੁੱਲਾਂ ਨੂੰ ਦਾਦ ਬੁੱਲ ਹੱਸ ਹੱਸ ਦਿੰਦੇ, ਨਖਰੇ ਜਦੋਂ ਵਿਖਾਉਂਦੇ ਬੁੱਲ। ਬਾਈ, ਨਖਰੇ ਜਦੋਂ ਵਿਖਾਉਂਦੇ ਬੁੱਲ, ਅਤੇ ਵਿੱਚ ਗਿੱਧੇ ਦੇ ਭੜਥੂ ਹੀ ਪੈ ਜਾਏ, ਸੀਟੀ ਜਦੋਂ ਵਜਾਉਂਦੇ ਬੁੱਲ। ਵਿੱਚ ਗਿੱਧੇ ਦੇ ਭੜਥੂ ਹੀ ਪੈ ਜਾਏ, ਸੀਟੀ ਜਦੋਂ ਵਜਾਉਂਦੇ ਬੁੱਲ। ਜੋ ਬੁੱਲ ਬੋਲਾਂ ਦੀ ਮਿਠਾਸ ਤੋਂ ਕੋਰੇ, ਜੋ ਬੁੱਲ ਬੋਲਾਂ ਦੀ ਮਿਠਾਸ ਤੋਂ ਕੋਰੇ, ਮੂੰਹ ਫੱਟ ਅਖਵਾਉਂਦੇ ਬੁੱਲ। ਭਾਈ, ਮੂੰਹ ਫੱਟ ਅਖਵਾਉਂਦੇ ਬੁੱਲ। ਫਲਾਇੰਗ ਕਿਸ ਜਦ ਬੁੱਲ ਭੇਜਦੇ, ਫਲਾਇੰਗ ਕਿਸ ਜਦ ਬੁੱਲ ਭੇਜਦੇ, ਪਿਆਰ 'ਤੇ ਠੱਪਾ ਲਾਉਂਦੇ ਬੁੱਲ। ਭਾਈ, ਪਿਆਰ 'ਤੇ ਠੱਪਾ ਲਾਉਂਦੇ ਬੁੱਲ। ਹੁਸਨ ਦਾ ਹਾਸਾ ਅਸਲਾ ਹੀ ਬਣ ਜਾਏ, ਹੁਸਨ ਦਾ ਹਾਸਾ ਅਸਲਾ ਹੀ ਬਣ ਜਾਏ, ਜਦ ਚਿੱਟੇ ਦੰਦ ਵਿਖਾਉਂਦੇ ਬੁੱਲ। ਜਦ ਚਿੱਟੇ ਦੰਦ ਵਿਖਾਉਂਦੇ ਬੁੱਲ। ਜਿਸ ਘਰ ਵਿੱਚ ਬੁੱਲ ਵੱਟੇ ਰਹਿੰਦੇ, ਜਿਸ ਘਰ ਵਿੱਚ ਬੁੱਲ ਵੱਟੇ ਰਹਿੰਦੇ, ਫੂਕਾਂ ਮਾਰ ਅੱਗ ਲਾਉਂਦੇ ਬੁੱਲ। ਭਾਈ ਫੂਕਾਂ ਮਾਰ ਅੱਗ ਲਾਉਂਦੇ ਬੁੱਲ, ਅੱਖਾਂ ਬੰਦ ਦਿਲ ਧੱਕ ਧੱਕ ਧੜਕੇ, ਜਦ ਬੁੱਲਾਂ ਨੇੜੇ ਆਉਂਦੇ ਬੁੱਲ। ਅੱਖਾਂ ਬੰਦ ਤੇ ਦਿਲ ਧੱਕ ਧੱਕ ਧੜਕੇ, ਜਦ ਬੁੱਲਾਂ ਨੇੜੇ ਆਉਂਦੇ ਬੁੱਲ। ਅਤੇ ਅਖੀਰਲੀਆਂ ਲਾਈਨਾਂ ਨੇ ਜੀ, ਜਦ ਬੁੱਲਾਂ ਵਾਲੀ ਬੁੱਲ ਟੇਰ ਕੇ ਨੰਗੇ, ਫਿਰ ਸੁੱਚੇ ਹੁਣੀ ਲਮਕਾਉਂਦੇ ਬੁੱਲ। ਜਦ ਬੁੱਲਾਂ ਵਾਲੀ ਬੁੱਲ ਟੇਰ ਕੇ ਨੰਗੇ, ਫਿਰ ਸੁੱਚੇ ਹੁਣੀ ਲਮਕਾਉਂਦੇ ਬੁੱਲ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫੋਰਟ, ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। ਅਤੇ ਜਦੋਂ ਤੱਕ ਤੁਹਾਡੀ ਫਿਰ ਕੋਈ ਕਾਲ ਨਹੀਂ ਨਾ ਆਉਂਦੀ, ਮੈਂ ਤੁਹਾਨੂੰ ਆਪਣੇ ਸੋਹਣੇ ਦੇਸ਼ ਪੰਜਾਬ ਬਾਰੇ, ਭਾਈ ਉਦੋਂ ਦੇਸ਼ ਪੰਜਾਬ ਹੀ ਜਿਹਦੀ ਮੈਂ ਗੱਲ ਲੱਗਾਂ ਕਰਨ, ਵੇਖੋ ਨਾ ਵੱਖ ਵੱਖ ਸਟੇਟਾਂ ਇੰਡੀਪੈਂਡੈਂਟ ਸਨ ਅਤੇ ਦੇਸ਼ ਪੰਜਾਬ ਵੀ, ਰਾਈਟਰਾਂ ਨੇ ਵੀ ਲਿਖਿਆ ਕਿ ਜੰਗ ਦੇਸ਼ ਪੰਜਾਬ ਦਾ ਹੋਣ ਲੱਗਾ। ਹਾਂਜੀ, ਅਤੇ ਅੱਛਾ ਲਓ ਜੀ, ਮੈਂ ਫਿਰ ਪਹਿਲਾਂ ਸੂਬਾ ਸਿੰਘ ਜੀ ਹੁਣਾਂ ਨਾਲ ਗੱਲ ਕਰ ਲਾਂਗਾ, ਕਰ ਲਈਏ ਪਹਿਲਾਂ। ਸਰਦਾਰ ਸੂਬਾ ਸਿੰਘ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਾ ਸਾਹਿਬ, ਮੈਂ ਗੁਸਤਾਖੀ ਆ ਕਿ ਮੈਂ ਥੋੜਾ ਵਕਤ ਜਿਹੜਾ ਨਾ ਪਹਿਲਾਂ,
0: ਮੈਂ ਕਿਹਾ ਜੀ ਸਿਰ ਮੱਥੇ ਤੇ, ਸਿਰ ਮੱਥੇ ਤੇ ਗੁਸਤਾਖੀ ਤੁਹਾਡੀ, ਆ ਜਾਓ।
1: ਮੈਨੂੰ ਇੱਕ ਲਾਲਚੀ ਹੈ ਵੀ ਮੈਂ ਨਾ ਸ਼ੇਰੇ ਪੰਜਾਬ ਸਰਦਾਰ ਭਗਤ ਸਿੰਘ ਦੀ ਬਾਤ ਪਾਉਣੀ ਚਾਹੁੰਦਾ।
0: ਵਾਹ ਵਾਹ, ਆ ਜਾਓ।
1: ਤੇ ਮੁੜ ਕੇ ਕਾਲਾਂ ਦੇ ਵਿੱਚੋਂ ਨਾ ਆਈਆਂ ਗਈਆਂ ਤੇ ਮੇਰੀ ਵਾਰੀ ਨਾ
0: ਆਵੇ, ਵਾਰੀ ਨਾ ਆਵੇ। ਵਾਹ, ਇਹ ਵੀ ਗੱਲ ਹੈ, ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ, ਇਹ ਚੰਗਾ ਕੀਤਾ ਹੈ ਤੁਸੀਂ।
1: ਇਹਨ ਇਸ ਸ਼ੇਰ ਦਾ ਭਲਕੇ ਜਨਮ ਦਿਨ ਹੈ, ਮਹਾਰਾਜ ਬੱਬਰ ਸ਼ੇਰ ਦਾ।
0: ਵਾਹ ਵਾਹ।
1: ਤੇ ਬਾਜਾ ਸਾਹਿਬ ਬੇਨਤੀ ਹੈ ਮੈਂ ਕਰਨੀ
0: ਚਾਹੁੰਦਾ। ਹੁਕਮ ਜੀ, ਹੁਕਮ
1: ਜੀ। ਸ਼ਹੀਦ ਭਗਤ ਸਿੰਘ ਨੂੰ ਨਾ ਆਪਾਂ ਬਹੁਤਾ ਕਰਕੇ ਇਨਕਲਾਬੀ ਸਰਗਰਮੀਆਂ ਕਰਕੇ ਸਾਰੇ ਵਾਰ ਵਾਰ ਪੜ੍ਹਦੇ ਹਾਂ, ਜਾਣਦੇ, ਸੁਣਦੇ ਹਾਂ
0: ਜੀ।
1: ਤੇ ਉਹ ਤੋਂ ਸਾਰੇ ਵਾਕਫ ਹੈ ਨਾ
0: ਜੀ,
1: ਇਸ ਗੱਲ ਤੋਂ ਵੀ ਸਾਰੇ ਵਾਕਫ ਹੈ ਕਿ ਚਲੋ ਉਹਨੇ ਐਲਾਨੀਆਂ, ਜਿਹੜਾ ਇੱਕ ਲੇਖ ਲਿਖਿਆ ਸੀ ਮੈਂ ਨਾਸਤਕ ਕਿਉਂ ਹਾਂ, ਉਹਨੇ ਲਿਖਿਆ ਦਲੀਲਾਂ ਦਿੱਤੀਆਂ ਵੀ ਅੱਜ ਤੱਕ ਉਹਦੀਆਂ ਦਲੀਲਾਂ ਦਾ ਰਿਟਨ ਲਿਖਤ ਕੋਈ ਅੱਜ ਤੱਕ ਜਵਾਬ ਨਹੀਂ ਦੇ ਸਕਿਆ
0: ਜੀ। ਬਿਲਕੁਲ, ਵਾਹੇ ਕਮਾਲ ਦੀਆਂ ਗੱਲਾਂ ਨੇ ਜੀ, ਜਿਹੜੀਆਂ ਵਾਕਿਆ ਸਾਡੇ ਸਾਹਮਣੇ ਆਈਆਂ। ਵਾਹ ਵਾਹ।
1: ਲੇਖ ਨੂੰ ਦਾ ਤੀਜਾ ਇੱਕ ਪੱਖ ਜਿਹੜਾ ਹੈ ਨਾ ਬਾਜਾ ਸਾਹਿਬ
0: ਜੀ,
1: ਉਹ ਬੜਾ ਅੱਜ ਤੱਕ ਉਹਦੀਆਂ ਦਲੀਲਾਂ ਦਾ ਰਿਟਨ ਲਿਖਤ ਕੋਈ ਅੱਜ ਤੱਕ ਜਵਾਬ ਨਹੀਂ ਦੇ ਸਕਿਆ
0: ਜੀ। ਬਿਲਕੁਲ, ਵਾਹੇ ਕਮਾਲ ਦੀਆਂ ਗੱਲਾਂ ਨੇ ਜੀ, ਜਿਹੜੀਆਂ ਵਾਕਿਆ ਸਾਡੇ ਸਾਹਮਣੇ ਆਈਆਂ। ਵਾਹ ਵਾਹ।
1: ਲੇਖ ਨੂੰ ਦਾ ਤੀਜਾ ਇੱਕ ਪੱਖ ਜਿਹੜਾ ਹੈ ਨਾ ਬਾਜਾ ਸਾਹਿਬ
0: ਜੀ,
1: ਉਹ ਬੜਾ ਸੁਭਾਅ ਤੋਂ ਬਹੁਤ ਸੰਵੇਦਨਸ਼ੀਲ ਸੀ ਉਹ, ਆਪਾਂ ਕਹਿ ਦਿੰਦੇ ਹਾਂ ਨਾ ਵੀ

0: ਇਹਦਾ ਮਤਲਬ ਇਹ ਨਹੀਂ ਸੀ ਉਹ ਮਾਂ ਦਾ, ਮਾਂ ਦੀ ਆਪਣੇ ਸੰਵੇਦਨਸ਼ੀਲ ਸੁਭਾਅ ਕਰਕੇ ਜਾਣਦਾ ਸੀ ਵੀ ਮਾਂ ਜਿਹੜੀ ਆ ਪੁੱਤਰ ਨੂੰ ਵੇਖ ਕੇ ਜੇ ਇਸ ਹਾਲਾਤ ਦੇ ਵਿੱਚ
1: ਘਬਰਾਹਟ
0: ਭਾਵਕ ਹੋਏਗੀ।
1: ਜੀ ਜੀ ਹਾਂਜੀ ਹਾਂਜੀ
0: ਹਾਂਜੀ ਹਾਂਜੀ। ਤੇ ਇੱਕ ਨਾ ਮੈਂ ਆਪਣੀ ਇਹ ਜਿਹੜੀ ਗੱਲਬਾਤ ਕਰਨੀ ਆ ਜਾਂ ਮੈਂ ਕਿਹਾ ਵਾ ਇਹਦੀ ਇੱਕ ਬਕਾਇਦਾ ਮੇਰੇ ਕੋਲ ਹੈ ਨਾ ਸਬੂਤ ਹੈ ਕਿ ਉਹਨੇ ਆਪਣੇ ਇੱਕ ਦੋਸਤ ਸੀ ਉਹਦਾ ਅਮਰ ਚੰਦ,
1: ਠੀਕ ਹੈ,
0: ਉਹ ਉਹਨੂੰ ਉਹਨਾਂ ਨੇ ਚਿੱਠੀ ਲਿਖੀ ਆ, ਅਮਰੀਕਾ ਵਿੱਚ ਸੀਗਾ ਉਹ ਉਸ ਵੇਲੇ ਅਮਰੀਕਾ ਗਿਆ ਸੀਗਾ। ਹੋਇਆ ਕੀ ਵੀ 1928 ਵਿੱਚ ਨਾ ਉਹ ਆਪਣੇ ਬਿਮਾਰ ਦਾਦੀ ਦਾ ਹਾਲ ਚਾਲ ਪਤਾ ਕਰਨ ਲਈ ਆਪਣੇ ਪਿੰਡ ਗਿਆ ਸੀ ਬੰਗੇ ਲੈਲਪੁਰ ਪਾਕਿਸਤਾਨ ਵਾਲੇ ਪਿੰਡ,
1: ਠੀਕ ਹੈ ਜੀ।
0: ਤੇ ਜਦੋਂ ਪਿੰਡ ਗਿਆ ਤੇ ਉਹਨੇ ਸੋਚਿਆ ਵੀ ਉਹਦਾ ਜਿਹੜਾ ਦੋਸਤ ਅਮਰ ਚੰਦ ਅਮਰੀਕਾ ਗਿਆ ਚਲੋ ਉਹਦੀ ਮਾਤਾ ਦਾ ਹਾਲ ਚਾਲ ਪਤਾ ਵੀ ਲੈ ਆਉਣਾ ਹੈ ਨਾ। ਤੇ ਅਮਰ ਚੰਦ ਜਿਹੜਾ ਉਹਦੀ ਮਾਤਾ ਦਾ ਨਾਂ ਅਰੂੜੀ ਦੇਵੀ ਸੀ ਤੇ ਉਹ ਪਿੰਡ ਚ ਇਕੱਲੀ ਰਹਿੰਦੀ, ਬੱਚਾ ਅਮਰੀਕਾ ਚਲ ਗਿਆ ਹੈ ਨਾ। ਤੇ ਉਹਦਾ ਜਿਹੜਾ ਪਿਤਾ ਸੀਗਾ ਅਮਰ ਚੰਦ ਉਹ ਵੀ ਅਮਰੀਕਾ ਚ ਸੀਗਾ, ਉਹ ਗਦਰ ਪਾਰਟੀ ਦੇ ਸਰਗਰਮ ਮੈਂਬਰ ਰਹਿ ਚੁੱਕਾ ਸੀ ਲੇਕਿਨ ਅਮਰੀਕਾ ਸੀ ਤੇ ਮਾਂ ਉਹਦੀ ਇਕੱਲੀ ਇੱਥੇ ਸੀ। ਤੇ ਉਹਦਾ ਪਿਤਾ ਜਿਹੜਾ ਆ ਅਮਰ ਚੰਦ ਨੂੰ ਜਿਹੜਾ ਆ ਉਹ ਉਚੇਰੀ ਸਿੱਖਿਆ ਦਵਾਉਣ ਦੇ ਮਕਸਦ ਦੇ ਨਾਲ ਅਮਰੀਕਾ ਲੈ ਗਿਆ ਸੀ ਉਹਨਾਂ ਦਿਨਾਂ ਦੇ
1: ਵਿੱਚ।
0: ਤੇ ਉਹ ਜਦੋਂ ਆਪਣੇ ਸ਼ਹੀਦ ਭਗਤ ਸਿੰਘ ਜੀ ਆਪਣੀ ਦਾਦੀ ਦਾ ਹਾਲ ਚਾਲ ਪਤਾ ਕਰਕੇ ਆਪਾਂ ਤੇ ਉਹ ਜਦੋਂ ਗਏ ਨਾ ਮਾਤਾ ਕੋਲ, ਮਾਤਾ ਰੂੜੀ ਦੇਵੀ ਕੋਲ, ਉਹ ਇਕੱਲੇ ਸੀ ਹੈ ਨਾ। ਤੇ ਉਹ ਮਾਤਾ ਨੇ ਕਿਹਾ ਅਮਰ ਚੰਦ ਦੀ ਮਾਤਾ ਨੇ ਰੂੜੀ ਦੇਵੀ ਨੇ ਵੀ ਪੁੱਤ ਤੂੰ ਨਾ ਏਦਾਂ ਕਰੀ ਵੀ ਮੇਰੇ ਪੁੱਤ ਨੂੰ ਚਿੱਠੀ ਲਿਖੀ ਤੇ ਚਿੱਠੀ ਵਿੱਚ ਹਾਲ ਚਾਲ ਲਿਖੀ ਮੇਰਾ ਵੀ ਤੇ ਆਪਣਾ ਵੀ ਸਾਰਾ ਹੈ ਨਾ। ਤੇ ਆਪਣੇ ਨਾਲ ਕਹਿੰਦੀ ਵੀ ਮੇਰੇ ਕੋਲ ਨਾ ਚਿੱਠੀ ਦੇ ਅਖੀਰ ਚ ਲਿਖਦੀ ਮੇਰੇ ਵੱਲੋਂ ਵੀ ਤੂੰ ਨਾ ਪੁੱਤ ਸਮੇਂ ਸਮੇਂ ਮੈਨੂੰ ਆਪਣਾ ਹਾਲ ਚਾਲ ਬਾਰੇ ਲਿਖਦਾ ਰਿਹਾ ਕਰ, ਨਹੀਂ ਤੇ ਮੈਨੂੰ ਫਿਕਰ ਹੋ ਜਾਂਦਾ ਆ। ਤੇ ਉਹ ਕਹਿੰਦਾ ਚਲੋ ਕੋਈ ਨੀ ਮੈਂ ਮਾਤਾ ਲਿਖਾਂ, ਕਿਉਂਕਿ ਸ਼ਹੀਦ ਭਗਤ ਸਿੰਘ ਹੀ ਬਚਨਾਂ ਦਾ ਪੱਕਾ ਸੀਗਾ ਹੈ ਨਾ। ਔਰ ਉਹ ਬਕਾਇਦਾ ਆਪਣੇ ਜਿਹੜਾ ਸਮਾਜਿਕ ਸੁਭਾਅ ਹੁੰਦਾ ਵਾ ਮਤਲਬ ਆਪਣੇ ਦੋਸਤ ਦੀ ਮਾਤਾ ਨੂੰ ਮਿਲਣ ਜਾਣਾ ਤੇ ਉਹਦੀ ਗੱਲ ਨੂੰ ਫਿਰ ਉਹਨੇ ਪੱਲੇ ਬੰਨ ਕੇ ਤੇ ਉਹਨੇ ਫਿਰ ਨਾ ਇੱਕ ਚਿੱਠੀ ਲਿਖੀ ਉਰਦੂ ਦੇ ਵਿੱਚ, ਮਤਲਬ ਸ਼ਾਹਮੁਖੀ ਲਿਪੀ ਚ ਉਰਦੂ ਚਿੱਠੀ ਲਿਖੀ ਸੀਗੀ। ਤੇ ਨਾਲ ਹੀ ਉਹਨੇ ਉਸ ਚਿੱਠੀ ਦੇ ਵਿੱਚ ਉਹਨੂੰ ਹਾਲ ਚਾਲ ਜਾਂ ਮਾਤਾ ਨੇ ਜੋ ਕਿਹਾ ਸੀ ਲਿਖਣ ਦੇ ਬਹਾਨੇ ਦੋਸਤ ਸੀਗਾ ਉਹਦੀਆਂ ਪੁਰਾਣੀਆਂ ਜਿਹੜੀਆਂ ਉਹਦੇ ਨਾਲ ਯਾਦਾਂ ਸੀਗੀਆਂ ਤੇ ਉਹ ਵੀ ਲਿਖੀਆਂ। ਨਾਲ ਉਹਨੇ ਆਪਣਾ ਮਨ ਦਾ ਇੱਕ ਇਹ ਵੀ ਮਤਲਬ ਜਿਹੜਾ ਆਪਣੇ ਮਨ ਦੀ ਜਿਹੜੀ ਇੱਛਾ ਖਾਸ਼ ਸੀ ਉਹ ਵੀ ਪੇਸ਼ ਕੀਤੀ, ਯਾਰ ਮੈਂ ਵੀ ਉਚੇਰੀ ਪੜ੍ਹਾਈ ਕਰਨੀ ਚਾਹੁੰਦਾ ਸੀ ਬਾਹਰ ਜਾ ਕੇ ਪਰ ਮੇਰੀ ਇਹ ਖਾਹਿਸ਼ ਪੂਰੀ ਨਹੀਂ ਹੋਈ। ਚਲੋ ਖੈਰ ਤੇਰੀ ਪੂਰੀ ਹੋ ਗਈ ਕੋਈ ਗੱਲ ਨੀ, ਮੈਂ ਏਡੇ ਵੱਡੇ ਮਤਲਬ ਕੰਮ ਦੇ ਵਿੱਚ ਲੱਗ ਗਿਆ ਵੀ ਮੈਂ ਹੁਣ ਇਹ ਖਾਹਿਸ਼ ਨਹੀਂ ਪੂਰੀ ਕਰ ਸਕਦਾ, ਲੇਕਿਨ ਆਪਣੇ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਮੈਂ ਆਪਣੀ ਵਿਦੇਸ਼ ਜਾ ਕੇ ਪੜ੍ਹਨ ਦੀ
1: ਖਾਹਿਸ਼ ਰਹਿ ਗਈ।
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ। ਤੇ ਉਹ ਚਿੱਠੀ ਲਿਖਦੇ ਨਾਲ ਨਾਲ ਨਾ ਆਪਣੇ ਦੋਸਤਾਂ ਦੀਆਂ ਪ੍ਰਾਪਤੀਆਂ ਤੇ ਮਾਣ ਕਰਦੇ ਆ, ਉਹ ਆਪਣੇ ਦੋਸਤ ਦੀ ਪ੍ਰਾਪਤੀ ਹੈ ਵੀ ਤੂੰ ਚੰਗਾ ਆ ਪੜ੍ਹਤਾ ਮਤਲਬ ਪੜ੍ਹਾਈ ਕਰ, ਆਪਣੀ ਜ਼ਿੰਦਗੀ ਦੇ ਸੁਪਨੇ ਪੂਰੇ ਕਰ ਤੇ ਤੇਰੇ ਜਿਹੜੇ ਆ ਮੈਂ ਚਾਹੁੰਦਾ ਕਿ ਮੇਰੇ ਸਾਰੇ ਦੋਸਤਾਂ ਦੇ ਸੁਪਨੇ ਪੂਰੇ ਹੋਣ ਤੇ ਉਹਨਾਂ ਮਤਲਬ ਬੜੀ ਮੋਹ ਭਰੀ ਤੇ ਬੜੀ ਨਿੱਘ ਭਰੀ ਚਿੱਠੀ ਹੈ। ਤੇ ਉਹ ਕਹਿੰਦਾ ਵੀ ਮੇਰੇ ਹੋਰ ਵੀ ਕਈ ਦੋਸਤ ਜਿਹੜੇ ਆ ਆਪਣੇ ਸੁਪਨੇ ਪੂਰੇ ਕਰ ਲਈ ਵਿਦੇਸ਼ ਚ ਪਹੁੰਚ ਚੁੱਕੇ ਆ। ਤੇ ਉਹਦੀ ਚਿੱਠੀ ਦੀ ਥੋੜੀ ਜਿਹੀ ਇਬਾਰਤ ਮੈਂ ਸਾਂਝੀ ਕਰਨਾ ਚਾਹਾਂਗਾ ਕਿਉਂਕਿ ਦਿਨ ਕੱਲ 28 ਸਤੰਬਰ ਨੂੰ ਆ ਮੁੜ ਕੇ ਪ੍ਰੋਗਰਾਮ ਜਿਹੜਾ ਸੀ ਸਾਡਾ
1: 4-5 ਤਰੀਕ
0: ਹੋ ਜਾਣਾ। ਤੇ ਉਹਨੇ ਲਿਖਿਆ ਵਾ ਵੀ ਆਪਣੇ ਦੋਸਤ ਨੂੰ ਵੀ ਮੈਂ ਮਾਂ ਦੇ ਅਚਾਨਕ ਬਿਮਾਰ ਹੋਣ ਜਾਣ ਕਰਕੇ ਇਸ ਵਾਰ ਇੱਧਰ ਪਿੰਡ ਵੱਲ ਆਇਆ ਸਾਂ ਤੇ ਆਪ ਦੀ ਮਾਤਾ ਜੀ ਦੇ ਦਰਸ਼ਨ ਹੋਏ ਸਨ। ਮੈਂ ਤੁਹਾਡੀ ਚਿੱਠੀ ਪੜ੍ਹੀ ਹੈ, ਉਹਨੇ ਚਿੱਠੀ ਲਿਖੀ ਹੋਣੀ ਨਾ ਆਪਣੀ ਮਾਤਾ ਨੂੰ ਅਮਰ ਚੰਦ ਨੇ, ਇਹਨਾਂ ਮਾਤਾ ਜੀ ਵੱਲੋਂ ਜਵਾਬ ਲਿਖਦਿਆਂ ਮੈਨੂੰ ਵੀ 2-4 ਗੱਲਾਂ ਲਿਖਣ ਦਾ ਮੌਕਾ ਮਿਲਿਆ ਹੈ, ਮੈਂ ਕੀ ਲਿਖਾਂ। ਕਰਮ ਸਿੰਘ ਇੰਗਲੈਂਡ ਚਲਾ ਗਿਆ ਹੈ, ਉਸਦਾ ਪਤਾ ਭੇਜ ਰਿਹਾ ਹਾਂ। ਉਸਨੇ ਲਿਖਿਆ ਹੈ ਕਿ ਹਾਲੇ ਉਹ ਕਾਨੂੰਨ ਦੀ ਪੜ੍ਹਾਈ ਕਰੇਗਾ, ਪਰ ਉਹ ਕਿਵੇਂ ਚੱਲ ਰਿਹਾ ਹੈ ਖੁਦ ਹੀ ਜਾਣਦਾ ਹੈ, ਪੜ੍ਹਾਈ ਉੱਤੇ ਬੜਾ ਖਰਚ ਹੋ ਰਿਹਾ ਹੈ। ਤੇ ਅੱਗੇ ਫਿਰ ਉਹ ਲਿਖਦੇ ਆ ਵੀ ਭਾਈ ਸਾਹਿਬ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨ ਦੀ ਮੇਰੀ ਖਾਹਿਸ਼ ਬਰਬਾਦ ਹੋ ਗਈ, ਖੈਰ ਤੁਹਾਡੇ ਲਈ ਮੇਰੀਆਂ ਸ਼ੁਭਇੱਛਾਵਾਂ ਹਾਜ਼ਰ, ਜੇ ਤੁਹਾਨੂੰ ਮੌਕਾ ਮਿਲਿਆ ਤਾਂ ਮੈਨੂੰ ਕੁਝ ਚੰਗੀਆਂ ਕਿਤਾਬਾਂ ਭੇਜਣ ਦੀ ਤਕਲੀਫ ਜ਼ਰੂਰ ਉਠਾਉਣਾ। ਇਹ ਜਿਹੜੀ ਸ਼ਹੀਦ ਭਗਤ ਸਿੰਘ ਜਿਹੜੀ ਇਨਕਲਾਬੀ ਸੋਚ ਸੀ ਜਿਹੜੀ ਜਿਹੜੀ ਉਹਦੀ ਧਾਰ ਨੂੰ ਤਿੱਖਾ ਕਰਨ ਦੇ ਵਿੱਚ ਜਿਹੜੀਆਂ ਸੰਸਾਰ ਪੱਧਰ ਦੀਆਂ ਇਨਕਲਾਬੀਆਂ ਦੀਆਂ ਕਿਤਾਬਾਂ ਸੀ ਉਹਨੂੰ ਪੜ੍ਹਨਾ ਉਹਦਾ ਬੜਾ ਵੱਡਾ ਸ਼ੌਕ ਸੀ, ਔਰ ਉਹਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਜਿਹੜਾ

0: ਜਿਹੜੀ ਚਿੰਤਕ, ਜਿਹੜਾ ਇੱਕ ਚਿੰਤਕ ਦੇ ਤੌਰ ਤੇ ਵੀ ਸ਼ਹੀਦ ਭਗਤ ਸਿੰਘ ਨੂੰ ਆਪਾਂ ਜਾਣਦੇ ਹਾਂ ਨਾ,
1: ਹਾਂਜੀ ਬਿਲਕੁਲ ਜੀ,
0: ਉਹਨੇ ਲਿਖਿਆ ਜੀ, ਤੇ ਉਹਨਾਂ ਨੇ ਕਿਹਾ ਵੀ ਇਹ ਸੱਚ ਹੈ ਕਿ ਅਮਰੀਕਾ ਵਿੱਚ ਬਹੁਤ ਸਾਰਾ ਸਾਹਿਤ ਹੈ, ਬੇਸ਼ੱਕ ਇਸ ਸਮੇਂ ਤੁਸੀਂ ਆਪਣੀ ਪੜ੍ਹਾਈ ਕਰਨ ਵਿੱਚ ਮਗਨ ਹੋਵੋਗੇ, ਤੇ ਫਿਰ ਉਹ ਕਹਿੰਦਾ ਵਾ ਵੀ ਹੋਰ ਕੀ ਲਿਖਾਂ ਅੱਗੇ ਜਾ ਕੇ, ਚਿੱਠੀ ਚਿੱਠੀ ਮਤਲਬ ਉਹ ਇੱਕ ਇੰਨਾ ਕੀ ਹੁੰਦੀ ਲਿਖੀ ਜਾ ਸਕਦੀ ਜਿੰਨਾ ਕੁ ਉਹਦਾ ਇੱਕ ਚਿੱਠੀ ਦਾ ਦਾਇਰਾ ਹੁੰਦਾ, ਸੀਮਾ ਹੁੰਦੀ ਆ। ਉਹ ਲਿਖਦੇ ਵੀ ਹੋਰ ਕੀ ਲਿਖਾਂ, ਕੁਝ ਵੀ ਲਿਖਣ ਲਈ ਨਹੀਂ, ਮੇਰਾ ਹਾਲ ਵੀ ਅਜੀਬ ਹੈ, ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ, ਤੇ ਅੰਤ ਨੂੰ ਮੁਕਦਮਾ ਵਾਪਸ ਲੈ ਲਿਆ ਗਿਆ ਸੀ। ਜਿਹੜੇ ਪਹਿਲੇ ਮੁਕਦਮੇ ਜਿਹੜੇ ਸੀ ਨਾ ਫਾਂਸੀ ਲੱਗਣ ਤੋਂ, ਜਿਹੜੇ ਪਹਿਲੇ ਮੁਕਦਮੇ ਸ਼ਹੀਦ ਭਗਤ ਸਿੰਘ ਨੂੰ ਇਨਕਲਾਬੀ ਸਰਗਰਮੀਆਂ ਦੀ ਉਹਦੀ ਗੱਲ ਕਰਦੇ ਨੇ ਬਾਦਲ ਸਾਹਿਬ, ਉਹ ਇੱਕ ਮੁਕਦਮੇ ਬਾਰੇ ਜਾਣਕਾਰੀ ਦਿੰਦੇ ਆ ਵੀ ਅੰਤ ਨੂੰ ਮੁਕਦਮਾ ਵਾਪਸ ਲੈ ਲਿਆ ਗਿਆ ਸੀ, ਬਾਅਦ ਵਿੱਚ ਮੈਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿੱਚ 60,000 ਦੀ ਜਮਾਨਤ ਉੱਤੇ ਰਿਹਾ ਕੀਤਾ ਹੋਇਆ ਹਾਂ। ਅਜੇ ਤੱਕ ਮੇਰੇ ਖਿਲਾਫ਼ ਕੋਈ ਮੁਕਦਮਾ ਦਰਜ ਨਹੀਂ ਹੋਇਆ ਅਤੇ ਜੇ ਖੁਦਾ ਨੇ ਚਾਹਿਆ ਤਾਂ ਹੋ ਵੀ ਨਹੀਂ ਸਕੇਗਾ। ਭਾਵੇਂ ਇੱਕ ਵਾਰਾ ਬੀਤਣ ਦੇ ਨੇੜੇ ਹੈ ਪਰ ਅਜੇ ਤੱਕ ਜਮਾਨਤ ਵਾਪਸ ਨਹੀਂ ਲਈ ਗਈ। ਸਰਕਾਰ ਵੱਲੋਂ ਖਾਮ ਖਾ ਮੇਰੇ ਉੱਤੇ ਸ਼ੱਕ ਕੀਤਾ ਜਾਂਦਾ ਹੈ, ਮੇਰੀਆਂ ਚਿੱਠੀਆਂ ਖੋਲ੍ਹ ਲਈਆਂ ਜਾਂਦੀਆਂ ਹਨ, ਪਤਾ ਨਹੀਂ ਕਿਉਂ ਮੈਂ ਇਸ ਕਦਰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣ ਲੱਗਾ ਹਾਂ। ਤੇ ਥੋੜਾ ਜਿਹਾ ਜਿਹੜਾ ਇੱਕ ਪਹਿਰਾ ਮੈਂ ਸਾਂਝਾ ਕਰਨਾ ਚਾਹਾਂਗਾ ਉਸੇ ਇਨਕਲਾਬੀ ਦੇ ਆਪਣੇ ਬੋਲ ਜਿਹੜੇ ਆਪਣੇ ਰੇਡੀਓ ਦੇ ਸਰੋਤਿਆਂ ਦੇ ਨਾਲ, ਜਿਹੜਾ ਉਹਨਾਂ ਦੇ ਲਿਖੇ ਹੋਏ ਆਪਣੇ ਸ਼ਹੀਦ ਭਗਤ ਸਿੰਘ ਦੇ। ਮੈਨੂੰ ਸੰਸਾਰ ਇਨਕਲਾਬ ਦੇ ਵੱਖ ਵੱਖ ਆਦਰਸ਼ਾਂ ਦੇ ਅਧਿਐਨ ਵਾਸਤੇ ਕਾਫੀ ਮੌਕਾ ਮਿਲ ਗਿਆ ਜੇਲ੍ਹ ਵਿੱਚ ਜਾਣ ਤੋਂ ਬਾਅਦ, ਉਹ ਲਿਖਦੇ ਨੇ ਜੇਲ੍ਹ ਵਿੱਚ ਬਹਿ ਕੇ। ਮੈਂ ਅਰਾਜਕਤਾਵਾਦੀ ਆਗੂ ਬਾਕੂਨਿਨ ਨੂੰ ਪੜ੍ਹਿਆ, ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ ਤੇ ਲੈਨਨ ਟ੍ਰਾਟਸਕੀ ਤੇ ਆਪਣੇ ਦੇਸ਼ਾਂ ਵਿੱਚ ਸਫਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜ੍ਹਿਆ ਹੈ। ਇਹ ਸਾਰੇ ਨਾਸਤਿਕ ਸਨ, ਜਿੱਥੋਂ ਉਹਨਾਂ ਦੀ ਸੋਚ ਜਿਹੜੀ ਸੀ ਨਾ ਉੱਧਰ ਨੂੰ ਉਹ ਘੁੰਮੀ ਆ ਸ਼ਹੀਦ ਭਗਤ ਸਿੰਘ। ਬਾਕੂਨਿਨ ਦੀ ਕਿਤਾਬ ਗੋਡ ਆਫ ਸਟੇਟ ਭਾਵੇਂ ਅਧੂਰੀ ਜਿਹੀ ਹੈ ਪਰ ਇਸ ਵਿੱਚ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਸ ਮਗਰੋਂ ਮੈਨੂੰ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ ਕਾਮਨ ਸੈਂਸ ਹੱਥ ਲੱਗੀ। ਇਸ ਕਿਤਾਬ ਵਿੱਚ ਅਧਿਆਤਮਕ ਨਾਸਤਿਕਵਾਦ ਸੀ, ਇਸ ਵਿੱਚ ਮੇਰੀ ਬਹੁਤ ਜ਼ਿਆਦਾ ਦਿਲਚਸਪੀ ਪੈਦਾ ਹੋ ਗਈ। 1926 ਦੇ ਅਖੀਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਾ ਸੀ ਕਿ ਬ੍ਰਹਿਮੰਡ ਦੇ ਸਿਰਜਣ ਪਾਲਣਹਾਰ ਤੇ ਸਰਵ ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਦੋਸਤਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਮੈਂ ਅਲਾਨੀਆ ਨਾਸਤਿਕ ਹੋ ਚੁੱਕਾ ਸੀ। ਹਾਂ, ਇਸ ਤਰ੍ਹਾਂ ਮੈਂ ਉਹਨਾਂ ਦੇ ਕੁਛ ਬੋਲਾਂ ਨੂੰ ਅੱਜ ਦੇ ਮੌਕੇ ਯਾਦ ਕਰਕੇ ਸੋਚਿਆਂ ਦੇ ਨਾਲ
1: ਬਹੁਤ ਸੋਹਣੀ ਸੋਚ
0: ਨਤਮਸਤਕ ਹੈ ਜਿਹੜੇ ਆਪਾਂ ਹੁੰਦੇ ਹਾਂ ਤੇ ਉਹਨਾਂ ਦੇ ਬੋਲਾਂ ਨੂੰ ਯਾਦ ਕਰਦੇ ਹਾਂ।
1: ਬਹੁਤੇ ਲੋਕ ਖਹਿਰਾ ਸਾਹਿਬ ਉਹਨਾਂ ਨੂੰ ਜਜ਼ਬਾਤੀ ਪੁਆਇੰਟ ਆਫ ਵਿਊ ਤੋਂ ਹੀਰੋ ਜਿਸ ਤਰ੍ਹਾਂ ਉਹ ਹੁੰਦੇ ਨੇ ਆਜ਼ਾਦੀ ਦੇ, ਆਮ ਯੰਗ ਲੋਕ ਹੁਣ ਵੇਖੋ ਉਹਨਾਂ ਨੇ ਕਾਰ ਦੇ ਉੱਤੇ ਭਗਤ ਸਿੰਘ ਦੀ ਫੋਟੋ ਹੋਏਗੀ ਸ਼ੀਸ਼ੇ ਤੇ, ਹੱਥ 'ਚ ਪਿਸਤੌਲ ਹੋਏਗਾ ਤੇ ਦੂਜਾ ਹੱਥ ਮੁੱਛਾਂ ਤੇ, ਤੇ ਥੱਲੇ ਲਿਖਿਆ
0: ਸ਼ਖਸੀਅਤ ਦੇ ਉਲਟ ਉਲਟ ਸ਼ਖਸੀਅਤ ਦੇ, ਉਹਦੀਆਂ ਲਿਖਤਾਂ ਦੇ, ਉਹਦਾ ਉਹਦੀ ਸੋਚ ਦੇ, ਉਹਦੀ ਜਿਹੜੀ ਚਿੰਤਾ ਸੀਗੀ, ਉਹਦੀ ਜਿਹੜੀ ਲੋਕਾਂ ਵਾਸਤੇ ਆਪਣੇ ਭਾਰਤੀ ਲੋਕਾਂ ਵਾਸਤੇ ਉਹਦੀ ਜਿਹੜੀ ਦਲੇਰੀ ਸੀ, ਉਹਦੇ ਇਹ ਉਲਟਿਆ ਮਤਲਬ ਉਹਦਾ ਅਕਸੀ ਜਿਹੜਾ ਜੇ
1: ਕਹਿੰਦੇ ਇਹੋ ਹੀ ਮੈਂ ਦੱਸਣ ਦੀ ਖਰਾਬ ਕਰ ਇਹੋ ਹੀ ਮੈਂ ਦੱਸਣ ਦੀ ਕੋਸ਼ਿਸ਼ ਕਰ ਤੇ ਥੱਲੇ ਫੋਟੋ ਦੇ ਲਿਖਿਆ ਲੱਗਦਾ ਦੁਬਾਰਾ ਆਉਣਾ ਪੈਣਾ। ਗੱਲ ਸੁਣੋ, ਇਹ ਭਗਤ ਸਿੰਘ ਜੀ ਹੁਣੀ ਤੇ ਸਾਨੂੰ ਰਸਤਾ ਵਿਖਾ ਗਏ ਨੇ
0: ਜੀ ਜੀ,
1: ਤੇ ਅੱਗੋਂ ਤੁਹਾਡਾ ਫਰਜ਼ ਬਣਦਾ ਕਿਉਂ ਹਰ ਵਾਰੀ ਭਗਤ ਸਿੰਘ ਦੀ ਮਾਂ ਹੀ ਰੋਏ ਤੇ ਵੈਣ ਪਾਏ। ਹਾਂਜੀ, ਤੁਸੀਂ ਲੰਗਰ ਖਾਣ ਨੂੰ ਬੈਠੇ ਹੋ ਇੱਥੇ, ਤੁਹਾਡੇ ਵੀ ਬੜੇ ਫਰਜ਼ ਬਣਦੇ ਨੇ। ਹਾਂਜੀ, ਬੜੇ ਘਮੰਡ ਨਾਲ ਵੇਖੋ ਸੋਚ ਯੰਗ ਲੋਕਾਂ ਦੀ ਕਿੱਧਰੋਂ ਦੀ ਤੇ ਕਿੱਤਰਾਂ ਦੀ ਸੋਚ ਹੈਗੀ ਹੈ ਇਹਨਾਂ ਦੀ। ਵਾਰ ਵਾਰ ਜੰਮੇ ਭਗਤ ਸਿੰਘ, ਹਾਂਜੀ ਵਾਰ ਵਾਰ ਜੰਮੇ ਤੇ ਫਾਂਸੀ ਚੜੇ।
0: ਹਾਂ ਤੇ ਅਸੀਂ ਜਿਹੜਾ ਸਵਾਦ ਲਈਏ
1: ਕਹੀ ਸਵਾਦ ਲਈਏ
0: ਮੱਛਰ ਦੇ ਹੱਥ ਫਿਰ ਕਿਤੇ ਆਪਣੀਆਂ ਬਦਮਾਸ਼ੀਆਂ ਦਾ ਜਿਹੜਾ
1: ਜੀ ਬਿਲਕੁਲ ਹੀਰ ਹਰ ਪਿੰਡ ਚ ਦੁਬਾਰਾ ਜੰਮੇ ਪਰ ਜੰਮੇ ਸਾਡੇ ਸ਼ਰੀਕਾਂ ਦੇ ਘਰ ਨਾਲੇ ਗੱਲਾਂ ਕਰੀਏ ਨਾਲੇ ਸਵਾਦ ਲਈਏ
0: ਬਿਲਕੁਲ ਜੀ ਬਿਲਕੁਲ
1: ਆ ਸਾਡੇ ਲੋਕਾਂ ਦੀ ਸੋਚ ਆ ਆ ਜਿਹੜੀ ਤੁਸੀਂ ਗੱਲ ਕੀਤੀ ਆ ਬਹੁਤ ਘੱਟ ਦੁਨੀਆ ਮੈਂ ਇਹ ਨਹੀਂ ਕਹਿੰਦਾ ਕਿ ਲੋਕਾਂ ਨੂੰ ਨਹੀਂ ਪਤਾ ਪਰ ਸਭ ਪੜ੍ਹੇ ਲਿਖੇ ਹੀ ਉਹਨਾਂ ਦੇ ਜਿਹੜਾ ਹੈ ਨਾ ਜਿਹੜੇ ਉਹ ਕਿੰਨੇ ਉਹ ਮਤਲਬ ਕਿ ਕਿਹੋ ਕਿਹੋ ਜਿਹੀਆਂ ਕਿਤਾਬਾਂ ਉਹਨਾਂ ਨੇ ਪੜ੍ਹੀਆਂ ਸਨ ਹਾਂਜੀ ਉਹ ਜਦੋਂ ਉਹਨਾਂ ਨੂੰ ਉਠਾਇਆ ਗਿਆ ਸੀ ਫਾਂਸੀ ਵਾਸਤੇ ਉਦੋਂ ਵੀ ਪੜ੍ਹ ਰਹੇ ਸਨ ਤੇ ਵਰਕਾ ਹਾਂ ਵਰਕਾ ਭੰਨ ਕੇ ਤੇ ਕਿਤਾਬ ਬੰਦ ਕੀਤੀ ਸੀ ਉਹਨਾਂ ਨੇ ਜਿਸ ਤਰ੍ਹਾਂ ਵੀ ਆ ਕੇ ਮੁੜ ਕੇ ਪੜਾਂਗੇ ਇੱਥੋਂ
0: ਔਰ ਉਹ ਨੌਜਵਾਨਾਂ ਦੇ ਨਾਲ ਸੰਦੇਸ਼ ਦਿੱਤਾ ਸੀ ਜਦੋਂ ਉਹਨੇ ਹੈਰਾਨੀ ਨਾਲ ਪੁੱਛਿਆ ਸੀ ਨਾ
1: ਹਾਂਜੀ
0: ਜਿਹੜਾ ਉਹਨੂੰ ਆਵਾਜ਼ ਮਾਰਨ ਆਇਆ ਸੀਗਾ ਮੈਨੂੰ ਇਸ ਵੇਲੇ ਥੋੜਾ ਨਾ
1: ਮਤਲਬ ਕਿਹਾ ਨਹੀਂ ਇੰਨੇ ਨਾ ਰਹਿੰਦੇ ਦਿਮਾਗ ਦੇ ਵਿੱਚ ਮਤਲਬ ਕਿ
0: ਨਹੀਂ ਉਹ ਵਕਤ ਦੇ ਨਾਲ ਆ ਜਾਂਦਾ ਏਦਾਂ ਵਾ ਵੀ ਉਹ ਕਹਿੰਦਾ ਵੀ ਤੂੰ ਸ਼ਹੀਦ ਮਤਲਬ ਭਗਤ ਸਿੰਘ ਜਾਂ ਹੁਣ ਤੇ ਤੂੰ ਆਉਣਾ ਨੀ ਗਾ ਫਾਂਸੀ ਤੇ ਕਹਿੰਦਾ ਮੈਂ ਤੇ ਨਹੀਂ ਆਉਣਾ ਪਰ ਇਸ ਪੰਨੇ ਤੋਂ ਅੱਗੇ ਆਉਣ ਵਾਲੀ ਨੌਜਵਾਨ ਪੀੜ੍ਹੀ ਜਿਹੜੀ ਉਹ ਪੜੇਗੀ ਉਹ ਉਹ ਠੀਕ ਹੈ ਇਹਦੇ ਚ ਕੋਈ ਸ਼ੱਕ ਨਹੀਂ ਕਿਹਾ ਪਿਛਲੇ ਦੋ ਚਾਰ ਪੰਜ ਛੇ ਮਹੀਨੇ ਤੋਂ ਜਿਹੜੀ ਜਨ ਜੀ ਆ ਸੰਸਾਰ ਪੱਧਰ ਤੇ ਜਾਂ ਭਾਰਤ ਪੱਧਰ ਤੇ ਉਹਨਾਂ ਨੇ ਬੜੀ ਜਿਹੜੀ ਆਪਣੇ ਇੱਕ ਜਾਗਰਤੀ ਆਈ ਆ ਉਹਨਾਂ
1: ਸ਼ਹੀਦਾਂ ਦੇ
0: ਸੁਪਨੇ ਨੂੰ ਪਛਾਣਿਆ ਆ ਜਾਣਿਆ ਆ ਹਨਾ ਉਸ ਰੌਲੇ ਰੱਪੇ ਦੇ ਵਿੱਚ ਇੱਕ ਬੜੀ ਸ਼ਾਨਦਾਰ ਮੇਰੇ ਜਿੱਦਾਂ ਕੋਈ ਗੱਲ ਮਨ ਨੂੰ ਛੂ ਜਾਂਦੀ ਹੈ ਨਾ ਬਾਜਵਾ ਸਾਹਿਬ
1: ਜੀ ਜੀ
0: ਇੱਕ ਜੰਗ ਲੜਕੀ ਸੀ ਜੰਗ ਲੜਕੀ ਸੀਗੀ ਤੇ ਉਹਦੇ ਅੱਗੇ ਜਿੱਦਾਂ ਅੱਜ ਕੱਲ੍ਹ ਘਰ ਘਰ ਥਾਂ ਥਾਂ ਖੁੰਬਾਂ ਵਾਂਗੂ ਇੱਟ ਪੁੱਟਿਆ 3500 ਪੱਤਰਕਾਰ ਨਿਕਲਦਾ ਚੰਨ ਚੁੰਨਲ ਬਣਾਏ ਆ
1: ਜੀ ਜੀ
0: ਉਹਨੇ ਮੋਰੇ ਉਹਦੇ ਮੈਂ ਇੱਕ ਕਰ ਦਿੱਤਾ ਵੀ ਤੁਹਾਡਾ ਹੀਰੋ ਕਿਹੜਾ ਸਲਮਾਨ ਖਾਨ ਕਿ ਉਹ ਦੂਜੇ ਦੋਹਾਂ ਤਿੰਨਾਂ ਦਿਨ ਦੇ ਨਾਲ ਹੈ
1: ਹਾਂ ਇਹ ਮੈਂ ਵੀ ਦੇਖੀ ਸੀ
0: ਜੀ ਤੁਸੀਂ ਸ਼ਾਇਦ ਵੇਖੀ ਹੋ ਤੇ ਉਹ ਚਲੋ ਉਹ ਕਹਿੰਦੀ ਵੀ ਨਹੀਂ ਮੇਰਾ ਹੀਰੋ ਭਗਤ ਸਿੰਘ ਹੈ ਮੈਂ
1: ਕੁੜੀ ਅਜੇ ਟੀਨੇਜ ਲੱਗਦੀ ਸੀ ਉਹ ਕੁੜੀ
0: ਜੀ ਟੀਨੇਜ ਬੱਚਾ ਸੀ ਮੇਰੇ ਕਹਿਣ ਦਾ ਮਤਲਬ ਵੀ ਇਹ ਇਹ ਵਾਕਿਆ ਜਿਹੜੀ ਸ਼ਹੀਦ ਭਗਤ ਸਿੰਘ ਨੇ ਇੱਕ ਜਿਹੜੀ ਆਪਣਾ ਖੂਨ ਦੇ ਨਾਲ ਮਤਲਬ ਸਿੰਜ ਕੇ ਜਿਹੜੀ ਇੱਕ ਰੋਸ਼ਨੀ ਪੈਦਾ ਕੀਤੀ ਸੀ ਉਹ ਸਦਾ ਰਹੇਗੀ ਔਰ ਉਹ ਜਿਹੜੇ ਗੈਰਤਮੰਦ ਤੇ ਅਣਖ ਵਾਲੇ ਤੇ ਜਿਹੜੇ ਮਤਲਬ ਨਾ ਸੂਝਵਾਨ ਜਿਹੜੇ ਲੋਕਾਂ ਨੂੰ ਸਦਾ ਹੀ ਉਹ ਰੋਸ਼ਨੀ ਬਖਸ਼ਦੀ ਰਹੇਗੀ ਜਿਹੜੀ ਮੂਰਖਾਂ ਦੀ ਉਹਨਾਂ ਦੀ ਮੈਂ ਗੱਲ ਜਿਹਨਾਂ ਦੀ ਤੁਸੀਂ ਕਹਿ ਰਹੇ ਹੋ ਇਹ ਗੱਲ ਸਹੀ ਮੈਂ ਖੁਦ ਵੇਖਿਆ ਉਹ ਉਹਨਾਂ ਦੀ ਮੈਂ ਗੱਲ ਨਹੀਂ ਕਰਦਾ ਉਹਨਾਂ ਮੂਰਖਾਂ ਵਾਸਤੇ ਤੇ ਮਤਲਬ ਤਮਾਸ਼ਬੀਨੀ ਹੁੰਦੀ ਆ
1: ਉਹ ਤੇ ਸਮਝਦੇ ਹੀ ਨਹੀਂ ਇਸ ਗੱਲ ਨੂੰ
0: ਆਪਣੀ ਅਕਲ ਦਾ ਜਲੂਸ ਕੱਢਣਾ ਹੁੰਦਾ ਵੀ ਦੱਸਣਾ ਹੁੰਦਾ ਦੁਨੀਆਂ ਨੇ ਵੀ ਮੈਨੂੰ ਇੰਨੀ ਕੁ ਅਕਲ ਜੇ ਮੈਂ ਇੰਨੀ ਕੁ ਮਾਦੇ ਦਾ ਮਾਲਕ ਇੰਨੀ ਕੁ ਸੋਚ ਦਾ ਮਾਲਕ ਇੰਨਾ ਕੁ ਮੇਰਾ ਮਤਲਬ ਹੈਗਾ ਜੇ ਖੁਦ ਦਾ ਹੀ ਜਿੱਦਾਂ ਨਾ ਆਪਣਾ
1: ਲੈਂਗੁਏਜ ਦੱਸ ਰਹੀ ਹੁੰਦੀ ਹੈ ਮੂਰਖਾਂ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਕਿ ਉਹ ਮੂਰਖ ਨੇ ਉਹਨਾਂ ਦੇ ਲੱਛਣ ਦੱਸ ਰਹੇ ਹੁੰਦੇ ਨੇ
0: ਆਪਣਾ ਸਿਆਣਾ ਬੰਦਾ ਜਿਹੜਾ ਆ ਉਹ ਸਿਆਣੀ ਗੱਲ ਕਰਕੇ ਦੂਸਰੇ ਦਾ ਆਪਣੇ ਧਿਆਨ ਆਪਣੇ ਵੱਲ ਧਿਆਨ ਖਿੱਚਦਾ ਤੇ ਮੂਰਖ ਚੀਕ ਮਾਰ ਕੇ
1: ਮੈਨੂੰ ਨਾ ਇੱਕ ਜਿਹੜੀ ਮੂਰਖਾ ਵਾਲੀ ਗੱਲ ਸੁਣਾਈ ਮੈਨੂੰ ਇੱਕ ਬੜੀ ਪੁਰਾਣੀ ਗੱਲ ਚੇਤੇ ਆਈ ਹੈ ਜੀ ਮੈਂ ਸਕੂਲ 'ਚ ਪੜ੍ਹਦਾ ਹੁੰਦਾ ਹਾਂ ਅਤੇ ਮੈਂ ਪਤਾ ਨਹੀਂ ਕੀ ਕੀਤਾ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਅਤੇ ਮੈਂ ਬਾਹਰੋਂ ਆਉਣ ਡਿਆ ਹਾਂ ਬੰਬੀ ਤੋਂ ਅਤੇ ਮੈਂ ਝਾਤੀ ਮਾਰੀ ਪਹਿਲਾਂ ਬੂਹੇ ਦੇ ਵਿੱਚੋਂ ਦੀ ਆਪਣੇ ਘਰ ਵੀ ਮੇਰੀ ਮਾਂ ਤਾਂ ਨਹੀਂ ਸਾਹਮਣੇ ਮੈਂ ਆਪਣੀ ਮਾਂ ਤੋਂ ਸਾਡੀ ਮਾਂ ਮਾਰਦੀ ਕੁੱਟਦੀ ਨਹੀਂ ਮੈਂ ਉਹਦੇ ਕੋਲੋਂ ਨਾ ਕੋਈ ਗਲਤੀ ਹੋ ਜਾਵੇ ਤਾਂ ਬਹੁਤ ਸ਼ਰਮ ਆਉਂਦੀ ਹੁੰਦੀ ਸੀ ਮਾਂ ਕੋਲ ਮੂਰਖਾਂ ਦੇ ਸਿਰ ਤੇ ਕੋਈ ਸਿੰਘ ਨਹੀਂ ਹੁੰਦੇ ਉਹ ਵੀ ਦੂਜਿਆਂ ਬੰਦਿਆਂ ਵਰਗੇ ਹੀ ਹੁੰਦੇ ਨੇ ਮੈਨੂੰ
0: ਸੀ
1: ਨਹੀਂ ਉਹ ਮੇਰੀ ਝਾਤੀ ਵੀ ਤੇ ਫੜੀ ਗਈ ਉਹਨੇ ਵੇਖਿਆ ਵੀ ਪਹਿਲਾਂ ਹੁਣ ਝਾਤੀ ਮਾਰ ਕੇ ਵੇਖਣ ਡਿਆ ਵੀ ਘਰ ਕੌਣ ਕੌਣ ਸੋ ਇਸ ਦੁਨੀਆ ਦੇ ਬੰਦੇ ਹੋ ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਹਾਂਜੀ ਨੰਦ ਲਾਲ
0: ਰੋਕਣ ਵਾਲੇ ਬੰਦੇ ਸੀ ਇਹ ਸਰ ਵਗਦੇ ਤੂਫਾਨਾਂ
1: ਤੇ ਇਹ ਗਾਣਾ
0: ਹਰਗੋਬਿੰਦ ਝੁੱਲਦੀਆਂ ਹਨੇਰੀਆਂ ਨੂੰ ਰੋਕਣ ਵਾਲੇ ਇਹ ਸ਼ਹੀਦ ਸੀਗਾ ਜੀ
1: ਬਹੁਤ ਸੋਹਣਾ ਗਾਣਾ ਬਹੁਤ ਸੋਹਣਾ
0: ਨਾ ਜਾਨ ਦੀ ਪਰਵਾਹ ਕੀਤੀ ਨਾ ਆਪਣੇ ਪਰਿਵਾਰ ਕਹਾਣੀ ਲਿਖੀ ਸੀ ਬਾਗੀ ਦੀ ਧੀ ਉਹਦੇ ਪਿੱਛੇ ਦੀ ਫਿਲਮ ਵੀ ਬਣੀ ਆ
1: ਅੱਛਾ ਜੀ
0: ਉਹ ਕਹਾਣੀ ਬੱਚਿਆਂ ਨੂੰ ਨਾ ਬਾਗੀ ਦੀ ਧੀ ਬਾਗੀ ਜਿਹੜਾ ਮਤਲਬ ਬਾਗੀ ਕਹਿੰਦੇ ਸੀ ਨਾ ਅੰਗਰੇਜ਼ ਜਦੋਂ ਜਿਹੜੇ ਵੀ ਸਾਡੇ
1: ਇਨਕਲਾਬੀ ਸਨ ਹਾਂਜੀ
0: ਤੇ ਉਹ ਇੰਨੀ ਦਰਦਨਾਕ ਕਹਾਣੀ ਹੈ ਬਾਜਵਾ ਸਾਹਿਬ ਵੀ ਉਹ ਪੜ੍ਹੀ ਨੀ ਬੱਚਿਆਂ ਨੂੰ ਬੜੀ ਵਾਰੀ ਪੜ੍ਹਾਈ ਪੜ੍ਹਾਉਂਦਾ ਪੜ੍ਹਾਉਂਦਾ ਨਾ ਮਤਲਬ ਮਨ ਭਾਵਕ ਹੁੰਦਾ ਹੁੰਦਾ ਸੀ ਇੰਨਾ ਦਰਦਨਾਕ
1: ਉਹ ਕਿਤੇ ਕਹਾਣੀ ਮੈਨੂੰ ਵੀ ਭੇਜਿਓ
0: ਦੁੱਖ ਭੋਗ ਰਿਹਾ ਇਨਕਲਾਬੀ ਆ ਮਤਲਬ ਜਿਹੜਾ
1: ਅੱਛਾ
0: ਉਹ ਇੰਨਾ ਦੁੱਖ ਭੋਗਦਾ ਆ ਵੀ ਉਹਦੀ ਪਤਨੀ ਨੂੰ ਵਿਚਾਰੀ ਨੂੰ ਤਪੇਦਕ ਹੋਈ ਆ ਉਹਦੀ ਬੇਟੀ ਜਿਹੜੀ ਆ ਉਹਨੂੰ ਉਹਦੀ ਉਹਦੀ ਆਪਣੇ ਉਹਦੀ ਦੇਖਭਾਲ ਕਰਦੀ ਆ ਤੇ ਉਹ ਰੂਪੋਸ਼ ਆ ਤੇ ਉਹ ਤਪੇ ਦੇ ਕਿਦਾਂ ਦਾ ਰੋਗ ਆ ਕਿ ਉਹ ਟੀਬੀ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਬੇਟੀ ਨੂੰ ਵੀ ਹੋ ਗਈ ਉਹਦੀ ਬੇਟੀ ਨੂੰ ਵੀ ਹੋ ਗਈ ਤੇ ਉਹ ਫਿਰ ਮਤਲਬ ਫਿਰ ਉਹ ਵੀ ਹਸਪਤਾਲ ਚੱਲ ਗਈ ਤੇ ਉਹਦੇ ਜਦੋਂ ਪਤਾ ਲੱਗਾ ਤੇ ਆਪਣੀ ਧੀ ਨੂੰ ਮਤਲਬ ਉਹਦੀ ਵਿਚਾਰੀ ਧੀ ਵੀ ਜਿਹੜੀ ਸੀ ਉਹਦੇ ਜਿਹੜਾ ਉਹਦਾ ਫੁੱਫੜ ਸੀ ਨਾ ਭੂਆ ਕੋ ਰਹਿੰਦੀ ਸੀ ਤੇ ਉਹਨੇ ਉਹਨੂੰ ਉਹਦੀ ਮਾਂ ਦੀ ਮੌਤ ਤੋਂ ਬਾਅਦ ਇਸ ਕਰਕੇ ਰੱਖਣਾ ਉਹਦਾ ਜਿਹੜਾ ਉਹ ਫੌਜ ਵਿੱਚ ਸੀਗਾ ਫੁੱਫੜ ਉਹਦਾ ਤੇ ਉਹ ਜਦੋਂ ਆਇਆ ਕਹਿੰਦਾ ਵੀ ਇਹ ਉਹਦੇ ਆਪਣੀ ਉਹਦੀ ਭੂਆ ਜਦੋਂ ਉਹਦੀ ਮਾਂ ਮਰ ਗਈ ਤੇ ਉਹਨੂੰ ਆਪਣੇ ਕੋਲ ਲੈ ਗਈ ਨਾ ਭਤੀਜੀ ਨੂੰ
1: ਹਾਂਜੀ
0: ਤੇ ਉਹ ਕਹਿੰਦਾ ਵੀ ਮੈਂ ਤੈਨੂੰ ਵੇਖ ਮੈਂ ਫੌਜ ਦੇ ਵਿੱਚ ਅਫਸਰ ਆ ਐਡਾ ਤੇ ਤੂੰ ਇੱਕ ਬਾਗੀ ਦੀ ਧੀ ਨੂੰ ਆਪਣੇ ਘਰ ਰੱਖਿਆ ਤੇ ਮੇਰੀ ਤੇ ਤੂੰ ਖੇਤੀ ਲਵਾ
1: ਦੇਂਗੇ
0: ਇਹਨੂੰ ਛੱਡ ਕੇ ਆ ਮਤਲਬ ਇਹਨੂੰ ਤੇ ਛੱਡਣਾ ਕਿੱਥੇ ਸੀ ਮਾਂ ਮਰ ਗਈ ਤੇ ਬਾਕੀ ਜਿੱਦਾਂ ਦੁੱਖ ਦੀ ਘੜੀ ਦੇ ਵਿੱਚ ਤੁਹਾਨੂੰ ਪਤਾ ਹੈ ਦੁਨੀਆ ਕਿੱਧਰ ਨੂੰ ਮਤਲਬ
1: ਜੀ ਬਿਲਕੁਲ ਹਾਂ
0: ਉਹ ਇੱਕ ਉਹਨੂੰ ਇੱਕ ਹਸਪਤਾਲ ਦੇ ਵਿੱਚ ਛੱਡ ਆਈ ਵਿਚਾਰੀ ਨੂੰ ਤੇ ਉਹ ਡਰਤੀ ਮੁੜ ਕੇ ਵੇਖਣ ਵਾਲਾ ਗਈ ਤੇ ਉਹ ਬੱਚੀ ਉੱਥੇ ਤਪਕ ਦੀ ਬਿਮਾਰੀ ਦੇ ਹਾਲਾਤ ਦੇ ਵਿੱਚ ਤੜਫਦੀ ਵਿਚਾਰੀ ਬੱਚੀ ਮਰ ਗਈ ਬਾਗੀ
1: ਬੜੀ
0: ਇਸ ਤਰ੍ਹਾਂ ਦਾ
1: ਮਤਲਬ ਬਾਗੀਆਂ ਦੇ ਸਿਰੜ ਵੇਖੋ ਜੀ ਉਹਨਾਂ ਦੇ ਹੌਸਲੇ ਵੇਖੋ
0: ਜੀ ਜੀ ਉਹਦਾ ਸਿਰੜ ਵੇਖੋ ਔਰ ਉਹਨੇ ਉਹ ਛੱਡੀ ਨਹੀਂ
1: ਬਗਾਵਤ ਛੱਡੀ ਨਹੀਂ
0: ਚਲੋ ਮੈਂ ਆਪਣੇ ਬੱਚੇ ਨੂੰ ਵੇਖਣ ਦੀ ਖਾਤਰ ਜਾਂ ਭਾਵਕ ਹੋ ਕੇ
1: ਵਾਕੇ ਸਲੂਟ ਹੈ ਇਹਨਾਂ ਨੇਕ ਰੂਹਾਂ ਨੂੰ ਸਰ ਸਲੂਟ ਆਪ ਫਾਂਸੀਆਂ ਤੇ ਸਾਨੂੰ ਆਜ਼ਾਦੀ ਦਾ ਉਪਹਾਰ
0: ਔਰ ਪਰਿਵਾਰ ਪਰਿਵਾਰਾਂ 'ਚ ਕਿੰਨਾ ਦੁੱਖ ਬਾਜਵਾ ਸਾਹਿਬ ਇੱਕ ਜਿੱਦਾਂ ਮਤਲਬ ਘਰ ਦਾ ਕਮਾਊ ਜੀ ਕੰਮ ਕਰਦਿਆਂ ਕਰਦਿਆਂ ਆਪਣੀ ਹਰ ਕਦਮ ਉਹਦਾ ਹਰ ਸਾਹ ਆਪਣੇ ਪਰਿਵਾਰ ਦੀ ਖੁਸ਼ੀ ਦੀ ਖਾਤਰ ਆਪਣੀ ਮਿਹਨਤ ਦੇ ਵਿੱਚ ਕੰਮ ਦੇ ਵਿੱਚ ਲੱਗਾ ਤੇ ਬੜੀ ਵਾਰੀ ਬੰਦਾ ਬੜਾ ਕੁਛ ਗਲਤ ਵੀ ਬਰਦਾਸ਼ਤ ਕਰ ਦਿੰਦਾ ਪਰਿਵਾਰ ਦੀ ਖਾਤਰ ਪਰਿਵਾਰ ਦੇ ਭਲੇ ਦੀ ਖਾਤਰ ਇਸ ਤਰ੍ਹਾਂ ਦਾ ਕੋਈ ਗਿਆ ਤੇ ਕਿਹੜੇ ਮੇਰੇ ਪਰਿਵਾਰ ਨੂੰ ਕੋਈ ਆਂਚ ਨਾ ਵੀ ਉਹ ਵਿਚਾਰਾ
1: ਇੱਜ਼ਤ
0: ਮਾਣ ਨੂੰ ਵੀ ਥੋੜਾ ਜਿਹਾ ਜਿਹੜਾ ਨਾ ਕਿਸੇ ਵੇਲੇ ਡਾਊਨ ਕਰਕੇ ਤੇ ਆਪਣਾ ਸਮਝੌਤਾ ਕਰ ਜਾਂਦਾ
1: ਜੀ ਇਹਨਾਂ ਦਾ ਜਿੰਨਾ ਵੀ ਸਤਿਕਾਰ ਕਰੀਏ ਜਿੰਨਾ ਵੀ ਇਹਨਾਂ ਨੂੰ ਯਾਦ ਕਰੀਏ ਥੋੜਾ ਜੀ ਹਾਂਜੀ
0: ਜੀ ਜੀ ਜੀ
1: ਤੇ ਮੈਂ ਖਹਿਰਾ ਸਾਹਿਬ ਤੁਹਾਡਾ ਧੰਨਵਾਦ ਸਹਿਤ ਦੇ ਨਾਲ ਨਾਲ ਇੱਕ ਮੈਂ ਸ਼ੇਅਰ ਅਰਜ਼ ਕਰਾਂਗਾ ਇਹਨਾਂ ਸ਼ਹੀਦਾਂ ਵਾਸਤੇ
0: ਜੀ
1: ਕਿ ਫਾਂਸੀ ਦਿੱਤਿਆਂ ਸ਼ਹੀਦ ਜੇ ਮਰ ਜਾਂਦੇ ਅੱਜ ਉਹਨਾਂ ਦੇ ਨਾਂ ਤੇ ਪੈਂਦੀਆਂ ਛਿੰਝਾਂ ਨੇ ਕਿਉਂ ਸ਼ਹੀਦਾਂ ਨੂੰ ਸਿਰ ਦੇ ਕੇ ਜ਼ਿੰਦਗੀ ਨਸੀਬ ਹੁੰਦੀ ਮਦਨ ਲਾਲ ਢੀਂਗਰਾ ਸਰਾਭਾ ਭਗਤ ਸਿੰਘ ਅੱਜ ਬਗੈਰ ਸਿਰਾਂ ਦੇ ਜਿੰਦਾ ਨੇ ਕਿਉਂ
0: ਬਿਲਕੁਲ
1: ਤਾਏ ਅੱਜ ਬਗੈਰ ਸਿਰਾਂ ਦੇ ਜਿੰਦਾ ਨੇ ਇਹ ਜਦੋਂ ਤੱਕ ਚੰਨ ਤੇ ਤਾਰੇ ਰਹਿਣਗੇ ਇਹ ਚਮਕਦੇ ਰਹਿਣਗੇ ਸਾਡੇ ਆਸਮਾਨ ਦੇ ਉੱਤੇ
0: ਐਮਰਸਨ ਜਿਹੜਾ ਬਹੁਤ ਵੱਡਾ ਸੰਸਾਰ ਪੱਧਰ ਦਾ ਹੋਇਆ ਰਾਈਟਰ
1: ਅੰਗਰੇਜ਼ੀ
0: ਭਾਸ਼ਾ ਦਾ,
1: ਜੀ,
0: ਉਹਨੇ ਇੱਕ ਥਾਂ ਲਿਖਿਆ ਵੀ ਜਦੋਂ ਇੱਕ ਸਧਾਰਨ ਆਦਮੀ ਮਰਦਾ ਤੇ ਉਹਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ
1: ਜੀ,
0: ਪਰ ਕਹਿੰਦਾ ਜਦੋਂ ਇੱਕ ਯੋਧਾ ਸ਼ਹੀਦ ਹੁੰਦਾ ਤੇ ਉਦੋਂ ਉਹਦੀ ਜ਼ਿੰਦਗੀ
1: ਸ਼ੁਰੂ ਹੁੰਦੀ ਹੈ। ਵਾਕਿਆ ਹੀ ਉਹਦੀ ਜ਼ਿੰਦਗੀ ਉਦੋਂ ਸ਼ੁਰੂ ਹੁੰਦੀ
0: ਹੈ। ਇਹ ਇਨਕਲਾਬੀ ਇਹ ਸ਼ਹੀਦ ਸਦਾ ਹੀ ਜੀਂਦੇ ਰਹਿਣੇ ਆ
1: ਤੇ ਜੀਂਦੇ ਵੀ ਰਹਿਣਗੇ, ਆਪਣੀ
0: ਆਈ ਜਾਣਾ, ਜੰਮੀ ਜਾਣਾ, ਮਰੀ ਜਾਣਾ, ਇਹਨਾਂ ਨੇ ਸਦਾ ਜੀਂਦੇ
1: ਰਹਿਣਾ। ਸੁਭਾ ਸਿੰਘ ਜੀ ਉਹਨਾਂ ਦਾ ਹੌਸਲਾ ਤੇ ਵੇਖੋ, ਜਾਨ ਤਲੀ ਤੇ ਧਰ ਕੇ
0: ਜੀ
1: ਮੈਦਾਨ ਚ ਆਉਣਾ, ਤੇ ਵਾਕਿਆ ਹੀ ਜਿੱਦਾਂ ਦਿਲ ਲੋਕ ਨੇ ਤੇ ਜਿੰਦਾ ਹੀ ਇਹਨਾਂ ਨੇ ਰਹਿਣਾ। ਛੋਟੀ ਜਿਹੀ ਗੱਲ ਕਰਾਂਗਾ, ਵੇਖੋ ਜਿਸ ਤਰ੍ਹਾਂ ਫਿਰਕਾ ਪ੍ਰਸਤ ਲੋਕਾਂ ਨੇ ਸਾਡੇ ਸੋਹਣੇ ਦੇਸ਼ ਨੂੰ ਧਰਮਾਂ ਚ, ਨਫ਼ਰਤ ਵਿੱਚ, ਜਾਤਾਂ ਪਾਤਾਂ ਚ ਤੇ ਸਟੇਟਾਂ ਚ ਵੰਡਿਆ, ਉਹਦੇ ਨਾਲ ਵੇਖ ਲਓ ਜੈਨ ਜੀ, ਸਾਰੇ ਹੀ ਧਰਮਾਂ ਦੇ ਬੱਚੇ ਇਕੱਠੇ ਹੋ ਕੇ ਇੱਕ ਪਲੇਟਫਾਰਮ 'ਚ ਹੱਥਾਂ 'ਚ ਹੱਥ ਪਾ ਕੇ ਇੱਕ ਚੁਵਾਡਾ ਸਾਰਾ ਚੇਨ ਨਹੀਂ ਸੰਗਲ ਬਣਾ ਕੇ ਮੈਦਾਨੇ ਜੰਗ 'ਚ ਆਏ ਨੇ। ਕਿੰਨੀ ਸੋਚ ਵਧੀਆ ਸਾਡੇ ਨਵੀਂ
0: ਰੋਸ਼ਨ ਦਿਮਾਗ ਜਿਹੜਾ ਤੰਦਰੁਸਤ ਸੋਚ ਵਾਲਾ ਕੋਈ ਵੀ ਕਿਸੇ ਵੀ ਧਰਮ ਮਜ਼ਹਬ ਦਾ, ਸਾਰੇ ਧਰਮ ਇੱਕ ਜਣਾ ਜੇ ਕੋਈ ਕੱਟੜ ਜਨੂਨੀ ਹੋ ਜਾਂਦਾ ਤੇ ਮਹਾਤਮਾ ਗਾਂਧੀ ਦੀ ਮੈਂ ਸਾਰੀ ਆਈਡੀਓਲੋਜੀ ਨਾਲ ਸਹਿਮਤ ਨਹੀਂ, ਲੇਕਿਨ ਉਹਦਾ ਇੱਕ ਮੈਨੂੰ ਇੱਕ ਨਾ ਉਹਦਾ ਮੈਨੂੰ ਵਾਕ ਬੜਾ ਚੰਗਾ ਲੱਗਦਾ ਬਾਜਾ ਸਾਹਿਬ।
1: ਹਾਂਜੀ,
0: ਉਹ ਕਹਿੰਦੇ ਆ ਵੀ ਕੋਈ ਇੱਕ ਬੰਦਾ ਜਦੋਂ ਇਨਸਾਨ ਮਾੜਾ ਹੁੰਦਾ ਵਾ ਕਿਸੇ ਧਰਮ ਜਾਂ ਕਿਤੇ ਤੇ, ਕਹਿੰਦਾ ਵੀ ਇਹਦਾ ਮਤਲਬ ਇਹ ਨੀ ਵੀ ਸਮੁੱਚੀ ਇਨਸਾਨੀਅਤ ਮਾੜੀ ਆ। ਉਹ ਕਹਿੰਦੇ ਵੀ ਜਿੱਦਾਂ ਸਮੁੰਦਰ ਦੇ ਪਾਣੀ ਦੇ ਵਿੱਚ ਕੁਝ ਤੁਪਕੇ ਗੰਦੇ ਵੀ ਹੋ ਜਾਂਦੇ, ਇਹਦਾ ਮਤਲਬ ਇਹ ਨੀ ਕਿ ਸਾਰਾ ਸਮੁੰਦਰ ਗੰਦਾ,
1: ਸਾਰਾ ਸਮੁੰਦਰ ਗੰਦਾ ਹੋ ਗਿਆ। ਇਹ ਤੇ ਠੀਕ
0: ਜੀ, ਔਰ ਹਰ ਧਰਮ ਦੇ ਵਿੱਚ ਇਸ ਤਰ੍ਹਾਂ ਦੇ ਕੱਟੜ ਜਨੂਨੀ ਲੋਕ ਵੀ ਹੁੰਦੇ ਆ ਤੇ ਹਰ ਧਰਮ ਵਿੱਚ ਬੜੇ ਹੀ ਸੂਝਵਾਨ ਸੁਲਝੇ ਹੋਏ ਬਾਬਾ ਜੀ ਦਾ, ਜਿਹੜਾ ਗੁਰੂ ਸਾਹਿਬ ਦਾ, ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਜਿਹੜਾ ਸੰਦੇਸ਼ ਆ ਉਹਦੇ ਵਿੱਚ ਉਹ ਸਾਰੇ ਧਰਮਾਂ ਮਜ਼ਹਬਾਂ ਦੀ ਦੱਸਦੇ ਕਿ ਸਾਰੇ ਇਮਾਮ ਸਾਫ਼ੀ ਜਿਹੜੇ ਹਿੰਦੂ ਸਾਰਿਆਂ ਧਰਮਾਂ ਦੇ ਜਿਹੜੇ ਸਭ ਏਕ ਹੈ,
1: ਇਹਨਾਂ
0: ਇੱਕ, ਹਾਂ ਇੱਕ ਕਰਕੇ ਜਾਣਨਾ ਚਾਹੀਦਾ।
1: ਬਹੁਤ ਬਹੁਤ ਬਹੁਤ ਮਿਹਰਬਾਨੀ ਸੁਭਾ ਸਿੰਘ ਜੀ, ਬੜੀ ਸੋਹਣੀ ਪਿਆਰ ਵਾਲੀ ਤੇ ਸ਼ਰਧਾਂਜਲੀ ਜਿਹੜੀ ਦਿੱਤੀ ਹੈ ਤੁਸੀਂ, ਕਿਆ ਬਾਤਾਂ ਨੇ, ਜਿਉਂਦੇ ਵੱਸਦੇ
0: ਰਹੋ।
1: ਸਤਿ ਸ੍ਰੀ ਅਕਾਲ। ਤੇ ਲਓ ਜੀ, ਆਹ ਕਾਲ ਪਹਿਲਾਂ ਲੈ ਲਈਏ, ਇਹ ਕਾਲੇ ਨੇ ਤੇ ਫਿਰ ਦੂਜਿਆਂ ਵੱਲ ਜਾਂਦੇ ਹਾਂ। ਲਓ ਇਹਨਾਂ ਨਾਲ ਪਹਿਲਾਂ ਗੱਲ ਕਰ ਲਈਏ। ਭੁਪਿੰਦਰ ਸਿੰਘ, ਠੀਕ ਹੈ, ਭੁਪਿੰਦਰ ਸਿੰਘ ਜੀ ਉਹਨਾਂ ਨਾਲ ਗੱਲ ਕਰ ਲਈਏ। ਜੀ ਭੁਪਿੰਦਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰਵਾਸ ਰੇਡੀਓ ਦੇ ਵੇੜੇ। ਆ ਜਾਓ, ਲੰਘ ਆਓ।
2: ਆ ਗਏ ਜੀ, ਆ ਗਏ।
1: ਹਾਂ, ਕੀ ਹਾਲ ਚਾਲ ਹੈ ਤੁਹਾਡਾ?
2: ਬਸ ਕਿਰਪਾ ਕਿਰਪਾ ਜੀ, ਕਿਰਪਾ
1: ਜੀ, ਉੱਪਰ ਵਾਲਾ ਹਮੇਸ਼ਾ ਤੁਹਾਡੇ ਤੇ ਕਿਰਪਾ ਰੱਖੇ।
2: ਭੁਪਿੰਦਰ
1: ਸਿੰਘ ਜੀ, ਮੈਨੂੰ ਤੇ ਪਤਾ ਤੁਸੀਂ ਕੌਣ ਹੋ, ਜਰਾ ਆਪਣੀ ਇੰਟਰੋਡਕਸ਼ਨ ਦਿਓ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ।
2: ਇੱਕ ਮਿੰਟ ਜੀ,
1: ਠੀਕ ਹੈ ਜੀ, ਆਪਣੀ ਤੇ ਜਿੰਨੀ ਦੇਰ ਉਹ ਸੈਟਿੰਗ ਕਰ ਰਹੇ ਨੇ ਤੇ ਮੈਂ ਓਨੀ ਦੇਰ ਦੇ ਵਿੱਚ ਤੁਹਾਨੂੰ ਇੱਕ ਸ਼ੇਰ ਸੁਣਾਉਣਾ, ਜਦੋਂ ਤੁਹਾਡੀ ਸੈਟਿੰਗ ਹੋਏਗੀ ਮੈਨੂੰ ਦੱਸ ਦਿਓ। ਬੇਗੈਰਤ ਮਨਾ ਵਿੱਚ ਅਣਖਨਾ ਯਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੀ ਵੇਗ ਉੱਤੇ, ਸੂਰੇ ਤੇਗ ਨਾਲ ਤੋਪਾਂ ਤੇ ਵਾਰ ਕਰਦੇ, ਓਏ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ, ਸੂਰੇ ਤੇਗਾਂ ਨਾਲ ਤੋਪਾਂ ਤੇ ਵਾਰ ਕਰਦੇ ਤੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ, ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ ਤੇ ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ, ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ। ਹੋ ਗਏ ਹੋ ਜੀ ਰਾਜੀ?
2: ਬਹੁਤ ਸੋਹਣਾ ਜੀ,
1: ਮਿਹਰਬਾਨੀ, ਥੈਂਕ ਯੂ। ਹਾਂਜੀ, ਆਪਣੀ ਇੰਟਰੋਡਕਸ਼ਨ ਦਿਓ ਜਰਾ, ਤੁਸੀਂ ਕਿੱਥੋਂ
2: ਬੋਲ ਰਹੇ? ਮੈਂ ਭੁਪਿੰਦਰ ਸਿੰਘ ਸਿਆਣ, ਫਗਵਾੜਾ ਸ਼ਹਿਰ ਤੋਂ।
1: ਫਗਵਾੜੇ ਤੋਂ ਤੁਸੀਂ? ਅੱਛਾ,
2: ਹਾਂਜੀ।
1: ਤੇ
2: ਮੈਨੂੰ ਲਿਖਣ ਦਾ ਸ਼ੌਂਕ ਆ।
1: ਲਿਖਣ ਦਾ ਤੁਹਾਨੂੰ ਸ਼ੌਂਕ ਹੈ? ਵਾਹ ਜੀ, ਬਹੁਤ ਸੋਹਣਾ ਸ਼ੌਂਕ। ਤੇ ਭੁਪਿੰਦਰ ਸਿੰਘ ਜੀ, ਤੁਸੀਂ ਆਪਣਾ ਪ੍ਰੋਫੈਸ਼ਨਲੀ ਕੋਈ ਕੰਮ ਧੰਦਾ ਕਰਦੇ ਹੋ ਜਾਂ ਕੋਈ ਪ੍ਰਾਈਵੇਟ ਕੰਮ ਕਰਦੇ ਹੋ, ਕੀ ਕਰਦੇ ਹੋ ਤੁਸੀਂ?
2: ਨਹੀਂ, ਮੈਂ ਸਰਕਾਰੀ ਜੋਬ ਤੋਂ ਮੈਥ ਟੀਚਰ ਸੀ, ਮੈਂ ਉੱਥੋਂ ਰਿਟਾਇਰ ਹੋਇਆ ਹੁਣ।
1: ਸਟਿਚਰ?
2: ਹਾਂਜੀ, ਮੈਥ ਟੀਚਰ ਰਿਟਾਇਰ ਹੋਇਆ ਜੀ।
1: ਸਟਿਚਰ ਕੀ ਹੁੰਦਾ ਜੀ?
2: ਮੈਥ ਟੀਚਰ, ਮੈਥ ਟੀਚਰ।
1: ਅੱਛਾ, ਮੈਥ ਟੀਚਰ। ਸੋ ਮੈਨੂੰ ਸੱਚ ਚੰਗੀ ਤਰ੍ਹਾਂ ਸੁਣਿਆ ਹੀ ਨਹੀਂ, ਮੈਂ ਸਟਿਚਰ ਸਮਝਦੇ ਆ, ਮੈਥ ਟੀਚਰ ਸੀ। ਹੁਣ ਤੁਸੀਂ ਰਿਟਾਇਰ ਹੋ, ਠੀਕ ਆ ਜੀ। ਤੇ ਅੱਜ ਕਿਹੋ ਜੀ ਸਾਂਝ ਪਾਉਣੀ ਆ ਜਨਾਬ ਤੁਸੀਂ ਸਾਡੇ ਨਾਲ?
2: ਹਾਂਜੀ, ਇਹ ਕਵਿਤਾ ਹੈ ਮੇਰੀ।
1: ਹਾਂਜੀ
2: ਹਾਂਜੀ, ਉਹਦਾ ਵਿਸ਼ਾ ਹੈਗਾ ਰੰਗ ਜ਼ਿੰਦਗੀ ਦੇ।
1: ਰੰਗ, ਵਾਹ ਵਾਹ, ਜ਼ਿੰਦਗੀ ਬੜੀ ਰੰਗੀਨ ਹੁੰਦੀ ਆ, ਇਹਦੇ 'ਚ ਕੋਈ ਸ਼ੱਕ
2: ਹਾਂਜੀ
1: ਨਹੀਂ। ਕਈ ਰੰਗ ਨੇ ਜ਼ਿੰਦਗੀ ਦੇ। ਹਾਂਜੀ
2: ਹਾਂਜੀ ਹਾਂਜੀ
1: ਹਾਂ ਹਾਂਜੀ, ਆਉਣ ਦਿਓ ਤੇ ਸੁਣਾਓ ਜੀ।
2: ਹਾਂਜੀ, ਰੰਗ ਜ਼ਿੰਦਗੀ ਦੇ ਕਈ ਹਜ਼ਾਰ ਹੁੰਦੇ ਨੇ।
1: ਵਾਹ,
2: ਤੁਹਾਡੀ ਲਾਈਨ ਦੇ ਨਾਲ ਆਪਣੀ ਲਾਈਨ ਮਿਲਾਤੀ।
1: ਰੰਗ ਜ਼ਿੰਦਗੀ ਦੇ ਕਈ ਹਜ਼ਾਰ। ਹਾਂਜੀ,
2: ਕੁਝ ਆਪਣੇ, ਕੁਝ ਦਿਲ ਦੇ ਗਦਾਰ ਹੁੰਦੇ।
1: ਵਾਹ ਵਾਹ, ਬਹੁਤ ਖੂਬ।
2: ਕੁਝ ਚਿਹਰੇ ਸਾਰੀ ਉਮਰ ਯਾਦ ਰਹਿ ਜਾਂਦੇ, ਕੁਝ ਮਿਲਦੇ ਹੀ ਦਿਲ ਤੋਂ ਬਾਹਰ ਹੁੰਦੇ ਨੇ।
1: ਵਾਹ, ਬਹੁਤ ਖੂਬ, ਬਹੁਤ ਖੂਬ
2: ਕਦੇ ਹਾਸਿਆਂ ਦੇ ਮੇਲੇ ਲੱਗਦੇ ਨੇ ਦਿਲ ਦੇ
1: ਜੀ।
2: ਅੰਦਰ, ਕਦੇ ਅੱਖਾਂ ਵਿੱਚ ਹੰਝੂਆਂ ਦੇ ਬਾਜ਼ਾਰ ਹੁੰਦੇ ਨੇ।
1: ਵਾਹ ਵਾਹ, ਕਦੀ ਹਾਸਿਆਂ ਦੇ ਮੇਲੇ ਲੱਗਦੇ ਨੇ, ਕਦੀ ਅੱਖਾਂ ਚ ਹੰਝੂਆਂ
2: ਕਦੇ
1: ਦੇ
2: ਹਾਸਿਆਂ ਦੇ ਮੇਲੇ ਲੱਗਦੇ ਨੇ ਦਿਲ ਦੇ ਅੰਦਰ,
1: ਦਿਲ ਦੇ ਅੰਦਰ,
2: ਕਦੇ ਅੱਖਾਂ ਵਿੱਚ ਹੰਝੂਆਂ ਦੇ ਬਾਜ਼ਾਰ ਹੁੰਦੇ ਨੇ।
1: ਵਾਹ, ਬਹੁਤ ਖੂਬ।
2: ਰੰਗ ਜ਼ਿੰਦਗੀ ਦੇ ਕਈ ਹਜ਼ਾਰ ਹੁੰਦੇ ਨੇ, ਕੁਝ ਆਪਣੇ, ਕੁਝ ਦਿਲ ਦੇ ਗਦਾਰ ਹੁੰਦੇ,
1: ਵਾਹ,
2: ਜਿਨ੍ਹਾਂ ਨੂੰ ਅਸੀਂ ਆਪਣਾ ਸਮਝ ਕੇ ਬੈਠੇ ਰਹੇ।
1: ਜੀ
2: ਅਕਸਰ ਉਹੀ ਸਭ ਤੋਂ ਵੱਡੇ ਰਾਜਦਾਰ ਹੁੰਦੇ।
1: ਜੀ ਬਿਲਕੁਲ, ਉਹਨਾਂ ਨੂੰ ਤਾਂ ਤੁਹਾਡੇ ਬਾਰੇ ਪਤਾ ਹੁੰਦਾ। ਹਾਂਜੀ,
2: ਕਦੇ ਰਾਹਾਂ ਵਿੱਚ ਫੁੱਲ ਵਿਛਾ ਜਾਂਦੇ ਨੇ ਪੈਰਾਂ ਹੇਠ, ਕਦੇ ਕੰਢਿਆਂ ਦੇ ਲੰਮੇ ਪਹਿਰੇਦਾਰ ਹੁੰਦੇ ਨੇ।
1: ਵਾਹ, ਬਹੁਤ ਵਧੀਆ।
2: ਕਦੇ ਰਾਹਾਂ ਵਿੱਚ ਫੁੱਲ ਵਿਛਾ ਜਾਂਦੇ ਨੇ ਪੈਰਾਂ ਹੇਠ,
1: ਜੀ
2: ਕਦੇ ਕੰਢਿਆਂ ਦੇ ਲੰਮੇ ਪਹਿਰੇਦਾਰ ਹੁੰਦੇ ਨੇ।
1: ਵਾਹ ਜੀ ਵਾਹ।
2: ਵਕਤ ਜਦੋਂ ਆਪਣਾ ਅਸਲੀ ਚਿਹਰਾ ਵਿਖਾਉਂਦਾ,
1: ਜੀ
2: ਫਿਰ ਆਪਣੇ ਪਰਾਏ ਸਾਰੇ ਸਾਫ਼ ਹੁੰਦੇ ਨੇ।
1: ਜੀ ਬਿਲਕੁਲ।
2: ਰੰਗ ਜ਼ਿੰਦਗੀ ਦੇ ਕਈ ਹਜ਼ਾਰ ਹੁੰਦੇ ਨੇ, ਕੁਝ ਆਪਣੇ, ਕੁਝ ਦਿਲ ਦੇ ਗਦਾਰ ਹੁੰਦੇ ਨੇ,
1: ਵਾਹ,
2: ਜਿਨ੍ਹਾਂ ਲਈ ਅਸੀਂ ਆਪਣੀ ਹੱਦ ਤੋਂ ਲੰਘ ਗਏ, ਉਹਨਾਂ ਲਈ ਅਸੀਂ ਕਿੰਨੇ ਬੇਕਾਰ ਹੁੰਦੇ ਨੇ।
1: ਬਿਲਕੁਲ ਜੀ, ਬਹੁਤ ਖੂਬ।
2: ਦਿਲ ਟੁੱਟੇ ਤਾਂ ਆਵਾਜ਼ ਨਹੀਂ ਆਉਂਦੀ ਕੋਈ,
1: ਜੀ
2: ਪਰ ਅੰਦਰ ਕਈ ਸ਼ਹਿਰ ਉਜਾੜ ਹੁੰਦੇ।
1: ਵਾਹ ਵਾਹ, ਬਹੁਤ ਖੂਬ।
2: ਥੈਂਕ ਯੂ ਸਿਆਣ ਭੁਪਿੰਦਰ। ਫਿਰ ਵੀ ਜੀਣਾ ਪੈਂਦਾ ਹੈ ਹੱਸ ਕੇ ਦੁਨੀਆਂ ਅੰਦਰ,
1: ਜੀ
2: ਕਿਉਂਕਿ ਸਾਹਾਂ ਦੇ ਵੀ ਆਪਣੇ ਕਰਜ਼ਦਾਰ ਹੁੰਦੇ।
1: ਜੀ ਬਿਲਕੁਲ ਬਿਲਕੁਲ ਭਾਈ, ਹਰ ਹਾਲਤ ਵਿੱਚ ਜ਼ਿੰਦਗੀ ਦਾ ਜਿਹੜਾ ਸਟਰਗਲ ਹੈ ਉਹ ਤੇ ਕਦੀ ਖਤਮ ਹੁੰਦੀ ਹੀ ਨਹੀਂ। ਉਹ ਤੇ ਭਾਈ
2: ਸਿਆਣ ਸਿਆਣ ਭੁਪਿੰਦਰ ਆਖੇ
1: ਜੀ,
2: ਨਾ ਹਾਰੀ ਜ਼ਿੰਦਗੀ ਤੋਂ, ਹਨੇਰਿਆਂ ਪਿੱਛੋਂ ਵੀ ਸੂਰਜ ਦੇ ਦੀਦਾਰ ਹੁੰਦੇ।
1: ਵਾਹ ਵਾਹ ਵਾਹ ਵਾਹ, ਬਹੁਤ ਸੋਹਣੀ ਗੱਲ ਕੀਤੀ ਤੁਸੀਂ।
2: ਧੰਨਵਾਦ
1: ਭੁਪਿੰਦਰ ਸਿੰਘ ਜੀ। ਅੱਜ ਤੱਕ ਉਹ ਰਾਤ ਆਈ ਨਹੀਂ ਜਿਹਦੇ ਬਾਅਦ ਸੂਰਜ ਨਾ ਚੜਿਆ ਹੋਵੇ।
2: ਹਾਂਜੀ ਹਾਂਜੀ
1: ਹਾਂਜੀ, ਤੇ ਬਹੁਤ ਖੂਬਸੂਰਤ ਤੁਸੀਂ ਲਿਖਦੇ ਹੋ। ਏਡੀ ਕੁ ਛੋਟੀ ਕੁ ਜਿਹੀ ਕੋਈ ਹੋਰ ਵੀ ਹੈਗੀ ਹੈ ਤੇ ਤੁਸੀਂ ਸੁਣਾ ਸਕਦੇ ਹੋ ਸਾਨੂੰ?
2: ਮੇਰੀਆਂ ਜੀ 4, 5, 10, 12 ਕਾਪੀਆਂ ਭਰੀਆਂ।
1: ਅੱਛਾ ਚਲੋ, ਇੱਕ ਕੱਢ ਲਓ ਹੋਰ ਇੱਕ, ਏਡੀ ਕੁ ਜਿੱਡੀ ਕੁ ਤੁਸੀਂ ਸਾਨੂੰ ਹੁਣ ਸੁਣਾਈ ਹੈ।
2: ਸਰੇਖ ਉਹੀ ਆ ਜੀ।
1: ਹਾਂਜੀ,
2: ਰੰਗ ਜ਼ਿੰਦਗੀ ਦੇ ਕਈ ਹਜ਼ਾਰ ਹੁੰਦੇ ਨੇ,
1: ਅੱਛਾ,
2: ਕੁਝ ਪਲ ਖੁਸ਼ੀਆਂ ਦੇ, ਕੁਝ ਦੁੱਖ ਬੇਸ਼ੁਮਾਰ ਹੁੰਦੇ ਨੇ।
1: ਜੀ
2: ਕਿਸੇ ਦੀ ਯਾਦ ਮਹਿਕਦੀ ਰਹਿੰਦੀ ਸਾਹਾਂ ਵਿੱਚ,
1: ਹਾਂਜੀ
2: ਕਿਸੇ ਦੇ ਦਿੱਤੇ ਜ਼ਖਮ ਵੀ ਯਾਦਗਾਰ ਹੁੰਦੇ ਨੇ।
1: ਬਹੁਤ ਖੂਬ, ਬਹੁਤ ਖੂਬ।
2: ਜੋ ਚੁੱਪ ਰਹਿ ਕੇ ਦਰਦ ਨੂੰ ਸੀਨੇ ਵਿੱਚ ਰੱਖਦੇ, ਉਹ ਲੋਕ ਅੰਦਰੋਂ ਬੜੇ ਲਾਚਾਰ ਹੁੰਦੇ ਨੇ।
1: ਬਿਲਕੁਲ।
2: ਰੰਗ ਜ਼ਿੰਦਗੀ ਦੇ ਕਈ ਹਜ਼ਾਰ ਹੁੰਦੇ ਨੇ, ਕੁਝ ਪਲ ਖੁਸ਼ੀਆਂ ਦੇ, ਕੁਝ ਦੁੱਖ ਬੇਸ਼ੁਮਾਰ ਹੁੰਦੇ ਨੇ।
1: ਵਾਹ ਵਾਹ, ਬਿਲਕੁਲ।
2: ਹਰ ਹਾਸੇ ਪਿੱਛੇ ਖੁਸ਼ੀ ਹੋਵੇ ਜ਼ਰੂਰੀ ਨਹੀਂ, ਹਰ ਹਾਸੇ ਪਿੱਛੇ ਖੁਸ਼ੀ ਹੋਵੇ
1: ਜ਼ਰੂਰੀ ਨਹੀਂ,
2: ਕਈ ਹੱਸਦੇ ਚਿਹਰੇ ਹੰਝੂਆਂ ਦੇ ਸ਼ਿਕਾਰ ਹੁੰਦੇ।
1: ਵਾਹ ਵਾਹ ਵਾਹ, ਵਾਕਿਆ
2: ਜਿਨ੍ਹਾਂ ਨੂੰ ਅਸੀਂ ਰੱਬ ਤੋਂ ਵੱਧ ਮੰਨ ਬੈਠੇ ਮੰਨ ਬੈਠਦੇ ਜਿਨ੍ਹਾਂ ਨੂੰ ਅਸੀਂ ਰੱਬ ਤੋਂ ਵੱਧ ਮੰਨ ਬੈਠਦੇ
1: ਜੀ
2: ਉਹੀ ਕਈ ਵਾਰ ਰੱਬ ਤੋਂ ਵੀ ਇਨਕਾਰ ਹੁੰਦੇ।
1: ਬਿਲਕੁਲ ਜੀ,
2: ਵਕਤ ਦੀ ਧੁੱਪ ਜਦੋਂ ਸਿਰ ਉੱਤੇ ਆ ਜਾਂਦੀ
1: ਜੀ
2: ਛਾਵਾਂ ਦੇ ਅਰਥ ਵੀ ਫਿਰ ਸਪਸ਼ਟ ਹੁੰਦੇ ਨੇ
1: ਜੀ।
2: ਮਿੱਟੀ ਦੇ ਪੁਤਲੇ ਹਾਂ ਫਿਰ ਵੀ ਮਾਣ ਕਰਦੇ
1: ਜੀ,
2: ਸਾਹਾਂ ਦੇ ਨਾਲ ਕਿੰਨੇ ਅਹੰਕਾਰ ਹੁੰਦੇ ਨੇ। ਰੰਗ ਜ਼ਿੰਦਗੀ ਦੇ ਕਈ ਹਜ਼ਾਰ ਹੁੰਦੇ ਨੇ, ਕੁਝ ਪਲ ਖੁਸ਼ੀਆਂ ਦੇ ਕੁਝ ਦੁੱਖ ਬੇਸ਼ੁਮਾਰ ਹੁੰਦੇ।
1: ਬਹੁਤ ਕੁ ਬਹੁਤ ਕੁ
2: ਥੈਂਕ ਯੂ
1: ਭਵਿੰਦਰ ਸਿੰਘ ਜੀ, ਤੁਸੀਂ ਪਹਿਲੀ ਵਾਰੀ ਆਏ ਹੋ, ਤੁਹਾਡਾ ਇੱਕ ਵਾਰੀ ਫੇਰ ਅਸੀਂ ਸਵਾਗਤ ਕਰਦੇ ਹਾਂ। ਖੂਬ ਲਿਖਦੇ ਹੋ, ਵੱਧ ਤੋਂ ਵੱਧ ਲਿਖਿਆ ਕਰੋ, ਤੇ ਚੰਗਾ ਲੱਗਾ ਤੁਹਾਡੇ ਨਾਲ ਮੁਲਾਕਾਤ ਕਰਕੇ।
2: ਬਹੁਤ ਵਧੀਆ। ਹਾਂਜੀ, ਦੋ ਲਾਈਨਾਂ ਰਹਿ ਗਈਆਂ।
1: ਅੱਛਾ, ਆਉਣ ਦਿਓ।
2: ਜੋ ਛੱਡ ਗਿਆ ਉਸ ਨੂੰ ਰਾਹਾਂ ਵਿੱਚ ਨਾ ਲੱਭੀ, ਜੋ ਛੱਡ ਗਿਆ ਉਸ ਨੂੰ ਰਾਹਾਂ ਵਿੱਚ ਨਾ ਲੱਭੀ
1: ਜੀ।
2: ਕੁਝ ਲੋਕ ਸਿਰਫ ਯਾਦਾਂ ਦੇ ਹੱਕਦਾਰ ਹੁੰਦੇ।
1: ਵਾਹ ਵਾਹ ਵਾਹ ਵਾਹ।
2: ਸਿਆਣ ਭੁਪਿੰਦਰ ਕਹਿੰਦਾ ਜੀ ਲੈ ਅੱਜ ਨੂੰ, ਕੱਲ ਦੇ ਤਾਂ ਰੰਗ ਵੀ ਕਈ ਹਜ਼ਾਰ
1: ਹੁੰਦੇ ਨੇ। ਵਾਕਿਆ ਹਰ ਦਿਨ ਨੂੰ ਜੀਣਾ ਚਾਹੀਦਾ, ਹਰ ਦਿਨ ਨੂੰ ਮਾਨਣਾ ਚਾਹੀਦਾ, ਚੰਗੇ ਮਾੜੇ ਦਿਨ ਜਿਹੜੇ ਨੇ ਨਾ, ਜੇ ਚੰਗੇ ਹੀ ਦਿਨ ਭੁਪਿੰਦਰ ਸਿੰਘ ਜੀ ਆਈ ਜਾਣ, ਉਹਨਾਂ ਤੋਂ ਵੀ ਤਾਂ ਅਸੀਂ ਬੋਰ ਹੋ ਜਾਵਾਂਗੇ।
2: ਹਾਂਜੀ ਹਾਂਜੀ,
1: ਵੇਖੋ ਜੇ ਗਰਮੀਆਂ ਹੀ ਰਹਿਣ ਬੋਰ ਨਹੀਂ ਹੋਵਾਂਗੇ, ਜੇ ਸਿਆਲ ਹੀ ਰਹੇ ਪਤਝੜ ਹੀ ਰਹੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਬੋਰ ਹੋ ਜਾਵਾਂਗੇ। ਇਹ ਜ਼ਿੰਦਗੀ ਬਦਲਦੀ ਰਹਿੰਦੀ ਹੈ, ਇਹਦੇ 'ਚ ਟੇਸਟ ਵੱਧਦੇ ਨੇ ਜ਼ਿੰਦਗੀ ਦੇ।
2: ਇਸ ਵਿਸ਼ੇ ਦੇ ਉੱਤੇ ਦੋ ਕਵਿਤਾ ਨਾਲ ਹੀ ਹੋਰ ਆ,
1: ਦੋ ਕਵਿਤਾ
2: ਹਾਂਜੀ ਹੋਰ ਜਿਹੜੀਆਂ ਹੈਗੀਆਂ।
1: ਤੁਸੀਂ ਇਸ ਤਰ੍ਹਾਂ ਕਰਿਓ, ਕਾਲਾਂ ਬਹੁਤ ਆਈਆਂ ਨੇ, ਤੇ ਅਗਲੀ ਵਾਰ ਨੂੰ ਤੁਸੀਂ ਇਹ ਅਗਲੀਆਂ ਦੋ ਸਾਨੂੰ ਸੁਣਾ ਦਿਓ। ਠੀਕ ਹੈ ਜੀ,
2: ਕੋਈ ਨਹੀਂ, ਜ਼ਰੂਰ ਦੱਸੋ। ਵੈਸੇ ਮੈਂ ਦੱਸਿਆ ਮੈਂ ਕਿ ਇਸ ਵਿਸ਼ੇ ਦਾ।
1: ਅੱਛਾ, ਠੀਕ ਠੀਕ ਹੈ, ਬਹੁਤ ਵਧੀਆ। ਤੇ ਭੁਪਿੰਦਰ ਸਿੰਘ ਜੀ ਧੰਨਵਾਦ, ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ। ਸ਼ਸ਼ੋ ਪੰਜੀ ਵਿੱਚ ਟੋਕਨਾ ਬੁਲੀਆਂ ਨੂੰ, ਇਹਨਾਂ ਲਬਾਂ ਨੇ ਪਿਆਰ ਇਜ਼ਹਾਰ ਕੀਤਾ।
2: ਵਾਹ ਜੀ ਵਾਹ।
1: ਤੇ ਨਾ ਘੁੰਡ ਦੇ ਵਿੱਚ ਲੁਕਾ ਦੀਦੇ, ਇਹਨਾਂ ਨੈਣਾਂ ਨੇ ਮੈਨੂੰ ਪਿਆਰ ਕੀਤਾ।
2: ਵਾਹ।
1: ਪਾਸਾ ਵੱਟ ਕੇ ਲੰਘ ਗਈ ਗਲੀ ਵਿੱਚੋਂ, ਅੱਜ ਫੇਰ ਤੂੰ ਦਿਲ ਤੇ ਵਾਰ ਕੀਤਾ।
2: ਬਹੁਤ ਸੋਹਣਾ ਜੀ, ਬਹੁਤ।
1: ਪਾਸਾ ਵੱਟ ਕੇ ਲੰਘ ਗਈ ਗਲੀ ਵਿੱਚੋਂ, ਅੱਜ ਫੇਰ ਤੂੰ ਦਿਲ ਤੇ ਵਾਰ ਕੀਤਾ। ਐਵੇਂ ਮਰਿਆਂ ਨੂੰ ਮਾਰਨਾ ਚੰਨ ਕੌਰੇ, ਜਾ ਤੇਰੇ ਝੂਠ ਤੇ ਅਸਾਂ ਉਤਬਾਰ ਕੀਤਾ, ਜਾ ਤੇਰੇ ਝੂਠ ਤੇ ਅਸਾਂ ਉਤਬਾਰ। ਥੈਂਕ ਯੂ ਵੈਰੀ ਮਚ ਸਿਆਣ ਸਾਹਿਬ, ਸਿਆਣ ਸਾਹਿਬ ਧੰਨਵਾਦ ਤੁਹਾਡਾ। ਹੈਵ ਅ ਨਾਈਸ ਟਾਈਮ, ਸਤਿ ਸ਼੍ਰੀ ਅਕਾਲ।
2: ਥੈਂਕ ਯੂ,
1: ਸਤਿ ਸ਼੍ਰੀ ਅਕਾਲ। ਸੋ ਇਹ ਸਨ ਜੀ ਸਿਆਣ ਸਾਹਿਬ ਜੀ ਹੁਣੀ, ਅਤੇ ਖਹਿਰਾ ਸਾਹਿਬ ਥੈਂਕ ਯੂ ਵੈਰੀ ਮਚ ਬਹੁਤ ਖੂਬ ਲਿਖਣ ਵਾਸਤੇ। ਅਤੇ ਅਸੀਂ ਤੁਹਾਨੂੰ ਬਈ ਪਾਕਿਸਤਾਨ ਲੈ ਕੇ ਚੱਲਦੇ ਹਾਂ। ਪਹਿਲਾਂ ਤੁਹਾਨੂੰ ਅਸੀਂ ਮਹਿਬੂਦ ਸਾਹਿਬ ਹੁਣਾਂ ਵੱਲ ਲੈ ਕੇ ਚੱਲਦੇ ਹਾਂ, ਉਹਨਾਂ ਦੀ ਜਿਹੜੀ ਕਾਲ ਹੈ ਨਾ।

0: ਅਸਲਾਮ ਅਲੈਕੁਮ।
1: ਵਾਲੇਕਮ ਸਲਾਮ, ਵਾਲੇਕਮ ਸਲਾਮ ਅਖਤਰ ਸਾਹਿਬ, ਤੁਹਾਡਾ ਬਹੁਤ ਬਹੁਤ ਇਸਤਕਬਾਲ। ਕੀ ਹਾਲ ਚਾਲ ਹੈ ਤੁਹਾਡਾ?
0: ਠੀਕ, ਸ਼ੁਕਰ ਅਲਹਮਦੁਲਿਲਾ, ਕਰਮ ਨਵਾਜ਼ੀ ਉਸ ਜ਼ਾਤ ਦੀ।
1: ਵਾਹ ਜੀ ਵਾਹ, ਵਾਹ ਜੀ ਵਾਹ, ਰਾਜੀ ਖੁਸ਼ ਹੋ, ਸਾਰਾ ਕੁਛ ਵਧੀਆ ਚੱਲ ਰਿਹਾ ਹੈ?
0: ਹਾਂਜੀ ਹਾਂਜੀ, ਸਾਰਾ ਕੁਛ ਠੀਕ। ਇੱਕ ਮਿੰਟ
1: ਕੋਈ ਗੱਲ,
0: ਨਜ਼ਰ ਨਾ ਮੇਰੇ।
1: ਨੋ ਪ੍ਰੋਬਲਮ ਸਰ, ਤੁਸੀਂ ਜਿੰਨੀ ਮਰਜ਼ੀ ਟਾਈਮ ਲਾਓ ਤੁਸੀਂ।
0: ਠੀਕ ਹੋ ਗਿਆ, ਅਸਲ ਤੇ ਬਿਜਲੀ ਗਈ ਸੀ ਤੇ ਪੱਖਾ ਮੈਂ ਦੂਜਾ ਲਾਇਆ ਹੋਇਆ, ਥੋੜਾ
1: ਅੱਛਾ,
0: ਉਹਦੀ ਆਵਾਜ਼ ਜ਼ਿਆਦਾ ਸੀ,
1: ਹਾਂ ਫਿਰ
0: ਉਹ
1: ਇਹ
0: ਮੈਂ ਬੰਦ
1: ਚੰਗਾ
0: ਕਰਕੇ
1: ਕੀਤਾ
0: ਹਟਿਆ।
1: ਜੇ ਤੁਸੀਂ ਬੰਦ ਕੀਤਾ ਤੇ। ਹਾਂਜੀ,
0: ਹੋਰ ਸੁਣਾਓ
1: ਜੀ, ਮਿਹਰਬਾਨੀ। ਮੈਂ ਹੋ ਗਿਆ ਘੰਟੇ ਤੋਂ ਉੱਪਰ ਸੁਣਾਉਂਦੇ ਇਹਨੂੰ ਲੱਗਾ ਲਗਾਤਾਰ। ਹਾਂਜੀ, ਤੁਹਾਡਾ ਮਤਲਬ ਕਿ ਅੱਜ ਵੈਦਰ ਕਿਸ ਤਰ੍ਹਾਂ ਦਾ ਪਾਕਿਸਤਾਨ ਦੇ ਵਿੱਚ?
0: ਵੈਦਰ ਜਿਹੜਾ ਹੈਗਾ ਹਲਕੇ ਫੁਲਕੇ ਆ, ਕਿਤੇ ਬੱਦਲ ਆ ਕਿਤੇ ਸਹੀ ਆ।
1: ਅੱਛਾ, ਮਤਲਬ ਕਿ ਕੋਈ ਗਰਮੀ
0: ਸਾਡੇ ਤਾਂ
1: ਜ਼ਿਆਦਾ
0: ਇੱਥੇ
1: ਨਹੀਂ? ਤੁਸੀਂ ਜੇ ਪੱਖਾ
0: ਟੈਂਪਰੇਚਰ ਜਿਹੜਾ ਹੈਗਾ ਘਟਿਆ ਹੋਇਆ,
1: ਘਟਦੇ ਪੱਖਾ ਲਾਇਆ ਤੇ ਇਹਦਾ ਮਤਲਬ ਅਜੇ ਉਹ ਵੱਟ ਜਾ ਤੇ ਲੱਗਦਾ ਹੀ ਹੋਏਗਾ ਥੋੜਾ ਬਹੁਤਾ।
0: ਆ ਵੱਟ ਤਾਂ ਸਾਰੀ ਉਮਰ ਹੀ ਲੱਗਣਾ ਨਹੀਂ।
1: ਅੱਛਾ,
0: ਅੱਛਾ, ਜਦੋਂ ਵੱਟ ਕੱਢਣ ਵਾਲੇ ਹੋਣ ਨਾ ਫਿਰ ਬੰਦੇ ਨੂੰ ਵੱਟੋ ਵੱਟ ਹੀ ਹੋਣਾ ਪੈਂਦਾ।
1: ਬੱਲੇ ਬੱਲੇ, ਵੇਖੋ ਪੰਜਾਬੀ, ਵੱਟ ਵੱਟੋ ਵੱਟ, ਹਾਂਜੀ, ਤੇ ਵੱਟ ਕੱਢਣੇ ਤੇ ਵੱਟ ਚੜਾਉਣੇ,
0: ਵੱਟ ਕੱਢਣੇ,
1: ਵੱਟ ਚੜਾਉਣਾ ਵੀ,
0: ਮੁੱਛਾਂ ਨੂੰ ਵੱਟ,
1: ਹਾਂ ਮੁੱਛਾਂ ਨੂੰ ਵੀ ਵੱਟ ਚੜਾਈਦਾ, ਹਾਂਜੀ, ਤੇ ਇੱਕ ਵੱਟ
0: ਹਾਂਜੀ,
1: ਲੱਗਾ ਜਿਹੜਾ ਗਰਮੀ ਲੱਗੀ ਹੈ,
0: ਵੱਟ ਲੱਗਾ।
1: ਆਹੋ, ਤੇਰੇ ਵੱਟ ਕੱਢਣ ਵਾਲੇ ਹੋਏ ਨੇ ਜਿਹੜਾ ਮਤਲਬ
0: ਸਰਦਾਰ ਜੀ, ਜਿਹੜੀ ਹੈਗੀ ਹੈ ਨਾ ਪੰਜਾਬੀ, ਪੰਜਾਬੀ ਭਾਸ਼ਾ ਜ਼ਬਾਨ ਆ, ਇਹਦੇ ਚ ਬਹੁਤ ਜ਼ਿਆਦਾ ਵਸਤ ਆ।
1: ਵਾਕਿਆ ਹੀ, ਵੈਸੇ ਜਿਹੜਾ
0: ਹਰ ਲਫ਼ਜ਼ ਆ ਨਾ ਜਿਹੜਾ, ਉਹਦੇ ਦੋ ਦੋ ਤਿੰਨ ਤਿੰਨ ਮਹੀਨੇ ਨੇ
1: ਜੀ, ਜ਼ਿਆਦਾ ਸਗੋਂ।
0: ਹਾਂਜੀ,
1: ਆਹੋ ਵੇਖੋ, ਵੱਟੇ ਵੱਟ ਹੈ, ਇਹ ਵੀ ਵਿੱਚ ਆ ਗਿਆ। ਹਾਂਜੀ, ਵੱਟ ਲਫ਼ਜ਼ ਕਿੰਨੇ ਸਾਨੂੰ ਹੁਣੇ ਹੀ ਕਿੰਨੇ ਲਫ਼ਜ਼ ਲੱਭ ਗਏ ਨੇ ਇਹਦੇ ਵਿੱਚੋਂ।
0: ਆ ਜਨਾਨੀਆਂ ਸਾਡੀ ਮੱਤ ਮਾਰ ਦਿੰਦੀਆਂ, ਕਹਿੰਦੀਆਂ ਤੈਨੂੰ ਬਹਿਣ ਦਾ ਨੀ ਪਤਾ, ਚਾਦਰ ਨੂੰ ਵੱਟ ਪਾਤੇ।
1: ਆ ਵੱਟ ਪਾਤੇ, ਬਿਲਕੁਲ ਬਿਲਕੁਲ, ਕਮੀਜ਼ ਨੂੰ ਵੱਟ ਪਏ ਨੇ ਤੇਰੇ, ਸਾਰੀ ਨੂੰ ਐਂ ਕਰਤਾ।
0: ਹੁਣੇ ਹਲੇ ਮੈਂ ਹੁਣੇ ਹਲੇ ਇਸਤਰੀ ਕਰਕੇ ਹਟੀ ਸੀ।
1: ਇਸਤਰੀ, ਇਹ ਤੁਹਾਡੇ ਵੱਲ ਵੀ ਇਸਤਰੀ ਕਹਿੰਦੇ ਨੇ ਇਹਨੂੰ, ਪ੍ਰੈਸ ਨੂੰ?
0: ਹਾਂਜੀ, ਪ੍ਰੈਸ ਨੂੰ ਇਸਤਰੀ ਕਹਿੰਦੇ ਆ,
1: ਤੇ ਸਾਡੀ ਭਾਸ਼ਾ ਦੇ ਵਿੱਚ ਇਸਤਰੀ ਔਰਤ ਨੂੰ ਕਹੀਦਾ।
0: ਹਾਂਜੀ, ਉਹ ਨਹੀਂ ਮੈਂ ਸੁਣਦਾ ਹੁੰਦਾ ਵਾ, ਇਸਤਰੀ ਔਰਤ ਨੂੰ ਕਹਿੰਦੇ, ਤੁਸੀਂ ਸਹੀ ਕਹਿੰਦੇ ਜੇ, ਉਹਦੀ ਵਜ੍ਹਾ ਉਹ ਸਹੀ ਵੱਟ ਕੱਢਦੀ ਹੈ।
1: ਆਹੋ, ਇਸਤਰੀ ਵਾਕਈ ਉਹ ਸਹੀ ਵੱਟ। ਅਸੀਂ ਨਾ ਜਦੋਂ ਕਦੀ, ਜਦੋਂ ਕੋਲਿਆਂ ਵਾਲੀਆਂ ਇਸਤਰੀਆਂ ਹੁੰਦੀਆਂ ਹਨ ਨਾ, ਜਦੋਂ ਉਹ ਕੋਲੇ ਪਖਾ ਕੇ ਇਸਤਰੀ ਗਰਮ ਕੀਤੀ ਜਾਂਦੀ ਹੁੰਦੀ, ਚਲੇ ਜਾਓ 40-50 ਸਾਲ ਪਿੱਛੇ।
0: ਹਾਂਜੀ ਹਾਂਜੀ,
1: ਆਹ ਉਦੋਂ ਫਿਰ ਮਤਲਬ ਕਿ ਕਦੀ ਗੁਆਂਢੀਆਂ ਕੋਲੋਂ ਅਸੀਂ ਲੈਣ ਜਾਣਾ ਜਾਂ ਕਿਸੇ ਨੇ ਸਾਡੇ ਘਰੋਂ, ਤੇ ਉਹਨਾਂ ਨੇ ਆਣ ਕੇ ਕਹਿਣਾ ਜੀ ਆਪਣੀ ਇਸਤਰੀ ਤੇ ਦਿਓ ਸਾਨੂੰ ਇਸਤਰੀ। ਹਾਂਜੀ, ਹਾਂ ਬਿਲਕੁਲ ਬਿਲਕੁਲ, ਤੇ ਹੁਣ ਹੁਣ ਤੇ ਚਲੋ ਘਰ ਘਰ ਇੰਨਾ ਮਾਡਰਨ ਜ਼ਮਾਨਾ ਆ ਗਿਆ, ਘਰ ਘਰ ਸਾਰਿਆਂ ਕੋਲ ਇਸਤਰੀਆਂ ਹੈਗੀਆਂ ਨੇ। ਉਦੋਂ ਤੇ ਜੰਝੇ ਜਾਣਾ ਹੁੰਦਾ ਸੀ ਤੇ ਲੋਕੀ ਜੁੱਤੀਆਂ ਜਾਂ ਕਮੀਜ਼ਾਂ ਮੰਗ ਕੇ, ਖੁੱਸੇ ਮੰਗ ਕੇ ਧਾਰੇ ਲੈ ਕੇ ਜਾਂਦੇ ਹੁੰਦੇ ਹਨ ਜੰਝੇ। ਮਰਾਸੀ ਜਿਹੜੇ ਨੇ ਨਾ, ਉਹ ਸਾਡੇ ਵੱਲੋਂ ਘੱਟ ਹੀ ਗਏ ਜੇ, ਤਕਰੀਬਨ ਹੁਣ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ। ਜਦੋਂ ਅਸੀਂ ਸਕੂਲੇ ਪੜ੍ਹਦੇ ਹੁੰਦੇ ਹਨ ਉਦੋਂ ਬੜੀਆਂ ਰੌਣਕਾਂ ਹੁੰਦੀਆਂ ਸਨ ਇਹਨਾਂ ਦੀਆਂ, ਮਰਾਸੀਆਂ ਦੀ।
0: ਤਾਲੀਮ ਦੇ ਹਵਾਲੇ ਨਾਲ ਸੀ, ਤਾਲੀਮ ਜਿਹੜੀ ਹੈਗੀ ਦੁਬਾਰਾ ਕਿੱਦਾਂ ਤਾਂ ਨੂੰ ਚੜ ਸਕਨੇ ਆ ਅਸੀਂ।
1: ਬਿਲਕੁਲ,
0: ਮੈਂ ਕਹਿੰਦਾ ਸੀ ਮਾਸਟਰ ਦੇ ਹੱਥ ਦੇ ਵਿੱਚ ਡੰਡਾ ਦੇ ਦਿਓ, ਸਰਕਾਰੀ ਨੌਕਰੀ ਸਰਕਾਰੀ ਸਕੂਲਾਂ ਵਾਲਿਆਂ ਨੂੰ ਦੇ ਦਿਓ, ਆ ਪ੍ਰਾਈਵੇਟ ਸੈਕਟਰ ਵਾਲੇ ਸਾਰੇ ਜਿਹਨੇ ਪ੍ਰਾਈਵੇਟ ਚੋਂ ਪੜ੍ਹਨਾ ਵਾ ਉਹਨੇ ਸਰਕਾਰੀ ਦਾ ਇਮਤਿਹਾਨ ਪਾਸ ਕਰਨਾ ਵਾ ਫਿਰ ਉਹ ਅਪਲਾਈ ਕਰ ਸਕੇ।
1: ਠੀਕ,
0: ਮਕਸਦ ਇਹ ਹੈਗਾ ਨਾ ਵੀ ਉਹ ਅਗਰ ਪੇਪਰ ਦਿੰਦਾ ਜੋ ਵੀ ਕਰਦਾ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ, ਆਣ ਕੇ ਸਰਕਾਰੀ ਦੇ ਵਿੱਚ ਉਹਨੂੰ ਪਾਸ ਕਰੇ ਤੇ ਫਿਰ ਜਿਹੜਾ ਹੈਗਾ, ਜਿਸ ਤਰ੍ਹਾਂ ਅਸੀਂ ਬਾਹਰਲੇ ਮੁਲਕਾਂ ਜਾਂਦੇ ਹਾਂ, ਇੱਥੇ ਦੀ ਭਾਵੇਂ MBBS ਦੀ ਸਾਡੇ ਕੋਲ ਡਿਗਰੀ ਆ ਲੇਕਿਨ ਉੱਥੇ ਜਾ ਕੇ ਸਾਨੂੰ ਫੇਰ ਕਰਨੀ ਪੈਂਦੀ ਹੈ,
1: ਠੀਕ,
0: ਉੱਥੇ ਦਾ ਇਮਤਿਹਾਨ ਪਾਸ ਕਰਨਾ ਪੈਂਦਾ ਤੇ ਫਿਰ ਅਸੀਂ ਉੱਥੇ ਡਾਕਟਰੀ ਕਰ ਸਕਦੇ।
1: ਜੀ ਬਿਲਕੁਲ ਬਿਲਕੁਲ ਬਿਲਕੁਲ,
0: ਇਸੇ ਤਰ੍ਹਾਂ ਇਹ ਵੀ ਸਾਡੇ ਬਰੇ ਸਗੀਰ ਵਿੱਚ ਵੀ ਨਾ ਇਹ ਚੀਜ਼ ਹੋਣੀ ਚਾਹੀਦੀ ਆ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹੀ ਜਾਓ, ਜੋ ਮਰਜ਼ੀ ਕਰੀ ਜਾਓ, ਲੇਕਿਨ ਤੁਸੀਂ ਇਮਤਿਹਾਨ ਜਿਹੜਾ ਹੈਗਾ ਇਹ ਫਲਾਨਾ ਪਾਸ ਕਰਨਾ ਤਾਂ ਅੱਗੇ ਜਾਣਾ।
1: ਜੀ ਬਿਲਕੁਲ
0: ਜਿੱਦਾਂ ਮੈਡੀਕਲ ਦੇ ਵਿੱਚ ਇਹਨਾਂ ਨੇ ਐਮ ਕੈਟ ਈ ਕੈਟ ਇੱਦਾਂ ਰੱਖ ਦਿੱਤੇ ਆ,
1: ਹਾਂਜੀ
0: ਇਸ ਤਰ੍ਹਾਂ ਇੱਕ ਇਮਤਿਹਾਨ ਹੋਣਾ ਚਾਹੀਦਾ ਜਿਹੜਾ ਪਾਸ ਹੋਵੇ ਤੇ ਫਿਰ ਉਹ ਅੱਗੇ ਜਾਵੇ।
1: ਜੀ ਬਿਲਕੁਲ ਬਿਲਕੁਲ ਇਮਤਿਹਾਨ ਹੋਣੇ ਚਾਹੀਦੇ ਨੇ ਤਾਂ ਕਿ ਬੱਚੇ ਦੀ ਕੁਆਲੀਫਿਕੇਸ਼ਨ ਦਾ ਵੀ ਤਾਂ ਪਤਾ ਲੱਗੇ ਨਾ, ਉਹਦੀ ਐਜੂਕੇਸ਼ਨ ਦਾ ਵੀ ਪਤਾ
0: ਸਰਕਾਰ ਜੀ
1: ਲੱਗੇ।
0: ਸਾਡੇ ਤੋਂ ਨੇ ਆਖਿਆ ਸਾਨੂੰ ਹਾਲੇ ਤਾਈਂ ਉਹਨਾਂ ਮਾਸਟਰਾਂ ਦੇ ਨਾਂ ਚੇਤੇ ਆ ਜਿਹਨਾਂ ਨੇ ਸਾਡੇ ਸੋਟੀਆਂ ਮਾਰੀਆਂ ਹੋਈਆਂ।
1: ਜੀ ਸਾਡੇ ਵੇਲੇ ਕੁੱਟ ਬੜੀ ਪੈਂਦੀ ਹੁੰਦੀ ਸੀ ਸੱਚੀ ਮੁੱਚੀ।
0: ਉਹੀ ਨਾ ਮਾਸਟਰ ਗੋਡਾ ਦੇ ਕੇ ਚੜ ਜਾਂਦੇ ਉੱਤੇ ਸੀਗੇ ਤੇ ਮਾਂ ਪਿਓ ਨੇ ਇਹ ਗੱਲ ਨਹੀਂ ਸੀ ਆਖੀ ਵੀ ਮਾਸਟਰਾ ਤੂੰ ਮੇਰੇ ਪੁੱਤਰ ਨੂੰ ਕਿਉਂ ਮਾਰਿਆ।
1: ਨਾ ਨਾ ਨਾ ਇੰਨੀ ਤਾਂ ਯੁਰਤੀ
0: ਤੇ
1: ਨਹੀਂ
0: ਹੁਣ ਤਾਂ ਉਹਨੇ
1: ਕਰਦੇ ਹੁੰਦੇ
0: ਆਖਿਆ ਵੀ
1: ਲੋਕ।
0: ਅੱਲਾ ਨਾ ਕਰੇ, ਅੱਲਾ ਨਾ ਕਰੇ, ਜੇ ਟਾਈਮ ਆਉਣਾ ਨਹੀਂ ਸੀ ਚਾਹੀਦਾ। ਜਿਹੜਾ ਮਾਸਟਰ ਦੀ ਜਿਹੜੀ ਤਜ਼ਲੀਲ ਹੋ ਰਹੀ ਹੈ ਨਾ, ਅੱਲਾ ਤਾਲਾ ਦੀ ਜ਼ਾਤ ਮਾਫ਼ ਕਰੇ। ਅਗਰ ਕਿਤੇ ਉਹ ਕਿਸੇ ਬੱਚੇ ਨੂੰ ਕੁਛ ਕਹਿ ਦਿੰਦਾ ਤਾਂ ਮੁੰਡੇ ਹੀ ਉਹਨੂੰ ਗੇਟ ਤੋਂ ਬਾਹਰ ਕਾਲਜ ਦੇ ਬਾਹਰ ਉਹਨੂੰ ਫੜ ਕੇ ਖੜੋਤੇ ਹੁੰਦੇ।
1: ਸਾਡੇ ਵੱਲ ਤੇ ਬਹੁਤ ਬੁਰਾ ਹਾਲ ਜੇ ਮਾਸਟਰ ਸਗੋਂ ਡਰਦੇ ਨੇ ਵਿਚਾਰੇ, ਉਹੋ ਜੀ ਗੱਲ ਹੀ ਨਹੀਂ ਕਰਦੇ ਕਿ ਐਵੇਂ ਕਲਾਸ ਸਾਹਮਣੇ ਬੇਇੱਜ਼ਤੀ ਕਰਵਾ ਲਾਂਗੇ।
0: ਅੱਗੇ ਇੱਕ ਉਸਤਾਦ ਦਾ ਰੁਤਬਾ ਹੁੰਦਾ ਸੀ, ਉਸਤਾਦ ਨੂੰ ਪਿਓ ਸਮਝਿਆ ਜਾਂਦਾ ਸੀ।
1: ਮੈਂ ਕਹਿੰਦਾ ਜੀ ਪਿਓ ਤੇ ਫਿਰ ਵੀ ਲਿਹਾਜ਼ ਕਰਦਾ ਸੀ, ਉਸਤਾਦ ਤੇ ਲਿਹਾਜ਼ ਹੀ ਨਹੀਂ ਕਰਦੇ ਹੁੰਦੇ ਸੀ।
0: ਉਸਤਾਦ ਲਿਹਾਜ਼ ਨਹੀਂ ਸੀ
1: ਸਾਨੂੰ
0: ਕਰਦਾ,
1: ਉਹ ਤੌਣੀ ਪੈਂਦੀ ਹੁੰਦੀ ਸੀ ਸਕੂਲ ਦੇ ਵਿੱਚੋਂ, ਮੈਂ ਤੁਹਾਨੂੰ ਕੀ ਦੱਸਾਂ ਸਾਰੇ ਸਕੂਲ।
0: ਲੇਕਿਨ ਹੁਣ ਗੱਲ ਇਹ ਆ ਨਾ, ਜਿਹੜੇ ਵੱਲ ਆਪਾਂ ਨੂੰ ਆਉਂਦੇ ਆ ਉਹ ਅੱਜ ਦੀ ਨਸਲ ਨੂੰ ਆਉਂਦੇ ਵੀ ਤਾਂ ਨੇ ਨਾ। ਆਪਾਂ ਕੰਨ ਫੜ ਲੈਂਦੇ ਆ, ਮੈਨੂੰ ਫੜ ਕੇ ਦਿਖਾਉਣ
1: ਹੋੜਦੇ ਕੰਨ ਫੜ ਨਹੀਂ ਲੈਂਦੇ, ਪੂਰਾ ਪੂਰਾ ਪੀਰੀਅਡ ਕੰਨ ਫੜ ਕੇ ਤੇ ਜਿਹੜੇ
0: ਪੂਰਾ ਪੂਰਾ ਪੀਰੀਅਡ। ਫਿਰ ਜੇ ਉਹਨੇ ਆਖਿਆ ਮਾੜਾ ਜਿਹਾ ਨੀਵੇਂ ਹੋਣਾ ਤੇ ਸੋਟੀ ਨੇ ਘੁੰਮਦੀ ਆਉਣਾ ਚਿੱਤੜਾ ਤੇ ਥਾੜ ਜਾਣੇ।
1: ਆਹੋ ਤੇ ਇਹੋ ਜਿਹੇ ਵੀ ਹੈਗੇ ਜੇ ਜਿਨ੍ਹਾਂ ਦੇ ਲੱਕ ਤੇ ਕੰਨ ਫੜਾ ਕੇ ਇੱਟਾਂ ਵੀ ਦੋ ਦੋ ਤਿੰਨ ਤਿੰਨ
0: ਤਰ੍ਹਾਂ ਵੀ ਰੱਖਦੇ ਸੀ।
1: ਵੇਖੋ ਇੱਕ ਤੇ ਵਰਜਿਸ਼ ਹੋ ਜਾਂਦੀ ਸੀ ਬੰਦੇ ਦੀ, ਕਿੰਨੀ
0: ਵਰਜਿਸ਼ ਹੋ ਜਾਂਦੀ ਸੀ। ਹਾਂਜੀ ਹਾਂਜੀ, ਚੀਜ਼ ਇਹ ਆ ਨਾ ਜੀ, ਇਸੇ ਚੀਜ਼ ਨੂੰ ਮੈਂ ਬੈਠਦਾ ਹੁਣ ਮੈਂ ਤੁਹਾਨੂੰ ਅੱਜ ਤੁਹਾਡੇ ਪ੍ਰੋਗਰਾਮ ਦੇ ਹਵਾਲੇ ਨਾਲ ਜਿਹੜੇ ਸੱਜਣ ਮਿੱਤਰ ਸੁਣਦੇ ਪਏ ਉਹਨਾਂ ਨੂੰ ਵੀ ਦੱਸ ਦਵਾਂ, ਪਾਡੇ ਇੰਡੀਆ ਦੇ ਵਿੱਚ ਅਗਲੇ ਹਫਤੇ ਦੇ ਵਿੱਚ ਮੇਰੀ ਕਿਤਾਬ ਪ੍ਰਿੰਟ ਹੋ ਰਹੀ ਹੈ, ਚਲੀ ਗਈ ਹੈ, ਇੱਕ ਮੁਕੰਮਲ ਹੋ ਕੇ ਚਲਾ ਗਿਆ। ਕਿਤਾਬ ਦਾ ਨਾਂ ਜਿਹੜਾ ਉਹਦੇ ਵਿੱਚੋਂ ਉਹਨਾਂ ਨੇ ਫਾਈਨਲ ਕਰਨਾ ਵਾ, ਸ਼ਾਇਦ ਕੱਲ ਨੂੰ ਮੈਨੂੰ ਪਤਾ ਲੱਗੇ ਕੋ ਅੱਜ ਕੱਲ ਅੰਡਰ ਪ੍ਰੋਸੈਸ
1: ਕੋਈ ਨਹੀਂ। ਅਗਲੀ ਵਾਰੀ ਆਓਗੇ ਤੇ ਦੱਸਿਓ ਉਹਦਾ ਨਾਮ ਹੀ ਕੀ ਹੈ ਤੁਹਾਡੇ।
0: ਤੇ ਇਨਸ਼ਾਅੱਲਾ ਉਹ ਦੱਸਾਂਗੇ ਅਗਲੀ ਵਾਰੀ ਤਾਈਂ, ਜਿਹੜਾ ਹੈਗਾ ਨਾ ਮੈਨੂੰ ਉਮੀਦ ਆ ਵੀ ਉਹ ਆ ਵੀ ਜਾਣੀ ਹੈ।
1: ਠੀਕ ਹੈ ਜੀ।
0: ਤੇ ਇਥੋਂ ਪੰਜਾਬ ਦੇ ਵਿੱਚੋਂ ਹੀ ਹੈਗੀ ਆ, ਪੰਜਾਬ ਦੀ ਕੋਈ ਟ੍ਰਸਟ ਹੈ ਉਹ ਪ੍ਰਿੰਟ ਕਰਾ ਰਿਹਾ, ਉਹਨਾਂ ਨੇ ਮੈਨੂੰ ਇਦਾਂ ਹੀ
1: ਪੰਜਾਬ ਚ ਕਿੱਥੋਂ ਜੇ ਲੱਗੇ ਤਕਰੀਬਨ ਮਾੜਾ ਜਿਹਾ ਅੰਦਾਜ਼ਾ ਕੋਈ ਨਾਂ ਯਾਦ ਹੈ ਸ਼ਹਿਰ ਦਾ?
0: ਮੈਂ ਤੁਹਾਨੂੰ ਮਾੜਾ ਜਿਹਾ ਮੈਂ ਤੁਹਾਨੂੰ ਦੱਸਦਾ ਵਾਂ, ਬਕਾਇਦਾ ਸ਼ਾਇਦ ਇੱਥੇ ਕਿਤੇ ਮੈਂ ਲਿਖਿਆ ਹੋਵੇ ਉਹ ਨਾਂ ਜਿਹੜਾ ਹੈਗਾ ਟ੍ਰਸਟ ਹੈਗਾ ਵਾ ਪੰਜਾਬੀ ਵਿਰਸਾ ਟ੍ਰਸਟ ਜਾਂ ਇੱਦਾਂ ਦਾ ਕਰਕੇ ਆ ਉਹਦਾ ਕੋਈ ਨਾਂ,
1: ਪੰਜਾਬੀ ਵਿਰਸਾ ਟ੍ਰਸਟ। ਤੇ ਉਹ ਕੋਈ ਸ਼ਹਿਰ ਦਾ ਨਾਂ ਮਤਲਬ ਕਿ ਉੱਥੋਂ ਪਤਾ ਲੱਗ ਜਾਏ?
0: ਇਹ ਮੈਨੂੰ ਸ਼ੱਕ ਆ ਇਹ ਹੋਣਾ ਵਾ ਜਲੰਧਰ ਗੁਰਦਾਸਪੁਰ ਸੇ ਇਸ ਏਰੀਏ ਦਾ, ਸ਼ਾਇਦ ਤੁਸੀਂ ਉਹਨਾਂ ਨੂੰ ਜਾਣਦੇ ਹੋਵੋ, ਕਮਲੇਸ਼ ਭੈਣ ਜੀ ਆ।
1: ਨਹੀਂ ਕਮਲੇਸ਼ ਮੈਂ ਨਹੀਂ, ਹਾਂ ਜਿਹੜਾ ਜਲੰਧਰ ਦਾ ਏਰੀਆ ਤੇ ਗੁਰਦਾਸਪੁਰ ਦਾ ਤੇ ਮੇਰਾ ਏਰੀਆ।
0: ਬਾ ਇਹ ਫਿਰ ਮੈਂ ਤੁਹਾਨੂੰ ਜਿਹੜਾ ਹੈਗਾ ਨਾ
1: ਨੈਕਸਟ ਟਾਈਮ
0: ਦੱਸੂਗਾ,
1: ਜਾਂ ਤੁਸੀਂ ਮੈਨੂੰ ਕਾਲ ਕਰਕੇ ਦੱਸੋ,
0: ਮੈਂ ਤੁਹਾਨੂੰ ਮੈਸੇਜ ਕਰੂੰਗਾ ਲਹਿਦਾ, ਯਾਨੀ ਕਿ ਸੈਪਰੇਟ ਜਿਹੜਾ।
1: ਠੀਕ ਹੈ ਜੀ, ਠੀਕ, ਕਾਲ ਕਰਕੇ ਦੱਸਿਓ।
0: ਤੇ ਉਹ ਜਿਹੜਾ ਹੈਗਾ ਅਲਹਮਦੁਲਿਲਾ, ਫਿਰ ਮਜ਼ੇ ਦੀ ਗੱਲ ਇਹ ਆ ਉਹ ਜਿਹੜੀ ਮੈਂ ਤੁਹਾਨੂੰ ਥੋੜੀ ਜਿਹੀ ਸੁਣਾਈ ਸੀਗੀ ਨਾ ਉਹ ਹੀ ਆ, ਇੱਕ ਨਜ਼ਮ ਇੱਕ ਕਿਤਾਬ ਹੋ ਰਹੀ ਆ।
1: ਅੱਛਾ ਜੀ, ਅੱਛਾ ਜੀ, ਬਹੁਤ ਬਹੁਤ ਮੁਬਾਰਕਾਂ ਹੋਣ ਤੁਹਾਨੂੰ ਭਾਈ, ਬਹੁਤ ਵਧੀਆ।
0: ਹਾਂ ਇਨਸ਼ਾਅੱਲਾ ਜੀ, ਉਹਨਾਂ ਨੂੰ ਕੱਲ ਨੂੰ ਉਹਨੂੰ ਕੀ ਇੰਟਰਨੈਸ਼ਨਲ ਨੰਬਰ ਜਿਹੜਾ ਹੁੰਦਾ ਉਹ ਮੈਨੂੰ ਸ਼ੱਕ ਲੱਗਣਾ ਲੱਗ ਕੇ, ਤੇ ਫਿਰ ਜਿਹੜਾ ਹੈਗਾ ਮੈਨੂੰ ਉਹਦੇ ਨਾਂ ਨੂੰ ਦਾ ਪਤਾ ਲੱਗੂਗਾ।
1: ਠੀਕ ਹੈ ਜੀ, ਕੋਈ ਨਹੀਂ, ਤੁਸੀਂ ਨੈਕਸਟ ਟਾਈਮ ਆਓਗੇ ਡਿਟੇਲ ਚ ਦੱਸਿਓ ਸਾਨੂੰ, ਤੇ ਜੇ ਪਹਿਲਾਂ ਪਤਾ ਲੱਗ ਜਾਏ ਤਾਂ ਤੁਸੀਂ ਮੈਨੂੰ ਕਾਲ ਕਰਕੇ ਦੱਸ ਦਿਓ।
0: ਬਿਲਕੁਲ ਜੀ ਬਿਲਕੁਲ, ਅੱਜ ਜਿਹੜਾ ਹੈਗਾ ਨਾ ਦੋ ਤਿੰਨ ਰੁਬਾਈਆਂ ਤੇ ਦੋ ਤਿੰਨ ਸ਼ੇਰ ਮੈਂ
1: ਸੁਣਾਓ।
0: ਮੈਂ ਗੁਰਬਤ ਦੀਆਂ ਸੱਟਾਂ ਸਹੀਆਂ ਸਹਿ ਗੁਰਬਤ ਦੇ ਥੱਪੜ।
1: ਵਾਹ।
0: ਮੈਂ ਗੁਰਬਤ ਦੀਆਂ ਸੱਟਾਂ ਸਹੀਆਂ ਸਹਿ ਗੁਰਬਤ ਦੇ ਥੱਪੜ, ਇਸੇ ਗੱਲ ਦਾ ਰੋਣਾ ਯਾਰੋ ਇਸੇ ਗੱਲ ਦਾ
1: ਰੱਫੜ। ਵਾਹ ਵਾਹ।
0: ਕੋਈ ਨਾ ਆਇਆ ਦੇਣ ਤਸੱਲੀ ਕਿਸੇ ਨਾ ਪੂੰਜੇ ਹੰਝੂ, ਕੋਈ ਨਾ ਆਇਆ ਦੇਣ ਤਸੱਲੀ ਕਿਸੇ ਨਾ ਪੂੰਜੇ ਹੰਝੂ, ਅੰਦਰੋਂ ਅੰਦਰੀ ਹੰਝੂਆਂ ਭਰਿਆ ਮੇਰੇ ਦਿਲ ਦਾ ਥੱਪੜ, ਸਹਿ ਗੁਰਬਤ ਦੀਆਂ ਸੱਟਾਂ ਸਹੀਆਂ ਸਹਿ ਗੁਰਬਤ ਦੇ ਥੱਪੜ।
1: ਜਿਉਂਦੇ ਰਹੋ।
0: ਤੇ ਦੂਸਰੇ ਵੀ ਇਸੇ ਦੇ ਗੁਰਬਤ ਦੇ ਹਵਾਲੇ ਨਾਲ ਹੀ ਆ, ਗੁਰਬਤ ਮੈਨੂੰ ਨੰਗਿਆ ਕੀਤਾ ਗੁਰਬਤ ਭੂਤ ਬਣਾਇਆ, ਗੁਰਬਤ ਮੈਨੂੰ ਨੰਗਿਆ ਕੀਤਾ ਗੁਰਬਤ ਭੂਤ ਬਣਾਇਆ, ਇਸ ਵਸੇਬ ਚ ਦਾਨਾ ਸਾਮ ਹੈ ਗੁਰਬਤ ਊਤ ਬਣਾਇਆ।
1: ਵਾਹ ਵਾਹ, ਊਤ ਕਿੰਨਾ ਸੋਹਣਾ ਲਫ਼ਜ਼ ਹੈ। ऊत
0: ਤਨ ਮੇਰੇ ਦੇ ਕੱਪੜੇ ਪਾਟੇ ਸਿਰ ਸਿਰ ਪੈਰਾਂ ਤੋਂ ਨੰਗਾ।
1: ਹਾਂ
0: ਤਨ ਮੇਰੇ ਦੇ ਕੱਪੜੇ ਪਾਟੇ ਸਿਰ ਪੈਰਾਂ ਤੋਂ ਨੰਗਾ, ਠਾਕਰਾਂ ਦੀ ਇਸ ਪਰਿਆ ਮੈਨੂੰ ਸ਼ੂਦਰ ਸ਼ੂਤ ਬਣਾਇਆ।
1: ਵਾਹ ਵਾਹ, ਠਾਕਰਾਂ ਦੀ ਪਰਿਆ ਨੇ ਸ਼ੂਦਰ ਸ਼ੂਤ, ਵਾਹ ਬਹੁਤ ਖੂਬ।
0: ਗੁਰਬਤ ਮੈਨੂੰ ਨੰਗਿਆ ਕੀਤਾ, ਗੁਰਬਤ ਭੂਤ ਬਣਾਇਆ।
1: ਹਾਂਜੀ
0: ਦਿਲ ਮੇਰੇ ਦੇ ਬੂਹੇ ਖੁੱਲੇ, ਤੈਨੂੰ ਵੇਖ ਕੇ ਹੰਝੂ ਡੁੱਲੇ। ਖੁੱਲ ਗਿਆ ਅਖਤਰ ਸਿਰ ਦਾ ਜੂੜਾ, ਕਿੱਧਰ ਗਿਆ ਤਰ੍ਹਾਂ ਦੇ ਹੁੱਲੇ, ਮੇਰੇ ਦਿਲ ਦੇ ਬੂਹੇ ਖੁੱਲੇ।
1: ਵਾਹ ਵਾਹ,
0: ਤੇ ਪੰਜਾਬੀਆਂ ਦੇ ਨਾਂ ਸ਼ਾਇਦ ਅੱਗੇ ਵੀ ਮੈਂ ਸੁਣਾਈ ਹੋਵੇ। ਹੱਸਦੇ
1: ਕੋਈ
0: ਰਹਿਣ
1: ਨਹੀਂ,
0: ਪੰਜਾਬੀ
1: ਆਉਣ
0: ਸਾਡੇ,
1: ਦਿਓ ਜੀ।
0: ਹੱਸਦਾ ਰਹੇ ਪੰਜਾਬ,
1: ਵਾਹ
0: ਹੱਸਦੇ ਰਹਿਣ ਪੰਜਾਬੀ ਸਾਰੇ, ਹੱਸਦਾ ਰਹੇ ਪੰਜਾਬ, ਹਿੱਕਾਂ ਚੌੜੀਆਂ ਪੱਗਾਂ ਸਿਰ ਤੇ ਵਸਦਾ ਰਹੇ ਪੰਜਾਬ।
1: ਵਾਹ ਵਾਹ, ਜਿਉਂਦੇ ਰਹੋ ਤੁਸੀਂ ਵੀ।
0: ਖੁੱਸੇ ਲਾਚੇ ਕੁਰਤੇ ਪੱਗਾਂ ਵੱਟ ਪੁੱਛਾਂ ਨੂੰ ਸਾਡੇ, ਇਹ ਸਾਡੀ ਰਹਿਤ ਲਖਤਰ ਦੱਸਦਾ ਰਹੇ ਪੰਜਾਬ।
1: ਵਾਹ
0: ਹੱਸਦੇ ਰਹਿਣ ਪੰਜਾਬੀ ਸਾਰੇ, ਹੱਸਦਾ ਰਹੇ ਪੰਜਾਬ।
1: ਭਾਈ, ਬਹੁਤ ਖੂਬ, ਬਹੁਤ ਖੂਬ, ਬਹੁਤ ਵਧੀਆ। ਸੋ
0: ਤੇ ਦੋ ਸ਼ੇਰ
1: ਆਉਣ ਦਿਓ
0: ਸੁਣਾਵਾਂਗਾ।
1: ਜੀ।
0: ਇੱਕ ਦੋ ਸੱਜਣ ਦਿਲ ਵਿੱਚ ਰੱਖੇ, ਇੱਜੜ ਮੈਥੋਂ ਪਾਲ ਨਹੀਂ ਹੁੰਦਾ। ਇੱਕ ਦੋ ਸੱਜਣ ਦਿਲ ਵਿੱਚ ਰੱਖੇ,
1: ਇੱਜੜ,
0: ਇੱਜੜ ਮੈਥੋਂ ਪਾਲ ਨਹੀਂ ਹੁੰਦਾ। ਬਹਾਨਾ ਸ਼ਾਨਾ ਮਾਰ ਨਹੀਂ ਸਕਦਾ, ਯਾਰ ਬੁਲਾਵੇ ਟਾਲ ਨਹੀਂ ਹੁੰਦਾ।
1: ਬਿਲਕੁਲ ਬਿਲਕੁਲ, ਬਹੁਤ ਖੂਬ।
0: ਤੇ ਇੱਕ ਹੈਗਾ, ਵੇਖ ਕੇ ਦੁੱਖ ਗਰੀਬ ਦਾ ਯਾਰੋ, ਵਿੱਚ ਕਲੇਜੇ ਤਿੜਕਾਂ ਪਈਆਂ। ਵੇਖ ਕੇ ਦੁੱਖ ਗਰੀਬ ਦਾ ਯਾਰੋ, ਵਿੱਚ ਕਲੇਜੇ ਤਿੜਕਾਂ ਪਈਆਂ। ਜਦ ਡੇਰੇ ਵਿੱਚ ਪੁੱਜੇ ਬੈਠੇ, ਇੱਕ ਗਰੀਬ ਨੂੰ ਝਿੜਕਾਂ
1: ਹਾਏ
0: ਪਈਆਂ।
1: ਹਾਏ, ਵਾਹ ਯਾਦ, ਡੇਰੇ ਵਿੱਚ
0: ਇਹ
1: ਭੁੰਜੇ ਬੈਠ।
0: ਜਿਹਾ, ਹਾਂਜੀ, ਇਹ ਜਿਹਾ ਦੁੱਖ ਉਲੀਕਾਂਗਾ, ਪੜ ਲਈ ਆਪੇ ਕਹਿ ਨਹੀਂ ਸਕਦਾ।
1: ਜੀ
0: ਇਹ ਜਿਹਾ ਦੁੱਖ ਉਲੀਕਾਂਗਾ, ਪੜ ਲਈ ਆਪੇ ਕਹਿ ਨਹੀਂ ਸਕਦਾ। ਦੱਸਾਂ ਯਾਰ ਵਿਛੋੜੇ ਦਾ, ਮਰ ਜਾਵਾਂਗਾ ਸਹਿ ਨਹੀਂ
1: ਸਹਿ
0: ਸਕਦਾ।
1: ਨਹੀਂ ਸਕਦਾ, ਵਾਹ।
0: ਤੇ ਇੱਕ ਸ਼ੇਰ ਹੈਗਾ, ਮੈਂ ਅੱਖਰਾਂ ਦਾ ਠਾਕਰ ਹਾਂ,
1: ਜੀ
0: ਮੈਂ ਅੱਖਰਾਂ ਦਾ ਠਾਕਰ ਹਾਂ, ਤੂੰ ਹੁਣ ਮੈਨੂੰ ਤੂੰ ਨਹੀਂ ਲੱਗਦਾ। ਮੈਂ ਅੱਖਰਾਂ ਦਾ ਠਾਕਰ ਹਾਂ, ਤੂੰ
1: ਤੂੰ
0: ਹੁਣ
1: ਹੁਣ
0: ਮੈਨੂੰ
1: ਮੈਨੂੰ
0: ਤੂੰ
1: ਤੂੰ
0: ਨਹੀਂ
1: ਨਹੀਂ
0: ਲੱਗਦਾ।
1: ਲੱਗਦਾ,
0: ਕਮੀਆਂ ਨਾਲ ਲੜਾਈ ਨਹੀਂ ਬਣਦੀ, ਇਸੇ ਲਈ ਮੈਂ ਮੂੰਹ ਨਹੀਂ ਲੱਗਦਾ।
1: ਵਾਹ ਵਾਹ ਵਾਹ ਵਾਹ,
0: ਤੇ ਆਖਰੀ ਸ਼ੇਰ ਕਹਿ ਸਕਦੇ ਆ ਤੁਸੀਂ, ਚਾਰ ਆਨੇ ਕੀ ਵੇਖ ਲਏ ਨੇ, ਭੁੱਲ ਆਪਣੀ ਔਕਾਤ ਗਿਆ ਏ। ਚਾਰ ਆਨੇ ਕੀ ਵੇਖ ਲਏ ਨੇ, ਭੁੱਲ ਆਪਣੀ ਔਕਾਤ ਗਿਆ ਏ। ਪੈਸਾ ਮੈਲ ਤਲੀ ਦੀ ਹੁੰਦਾ, ਬਦਲ ਆਪਣੀ ਤੂੰ ਦਾਤ ਗਿਆ ਏ।
1: ਵਾਹ ਵਾਹ ਵਾਹ ਵਾਹ, ਬਿਲਕੁਲ ਬਿਲਕੁਲ, ਬਹੁਤ ਖੂਬ।
0: ਹੋਰ ਸਰ ਤੂੰ ਮੇਰੇ ਟੈਕਸ
1: ਮਿਹਰਬਾਨੀ ਜੀ, ਅਖਤਰ ਸਾਹਿਬ ਜਦੋਂ ਆਉਂਦੇ ਹੋ ਬਹੁਤ ਰੌਣਕਾਂ ਲਾਉਂਦੇ, ਬਹੁਤ ਸੋਹਣੀ ਤੁਹਾਡੀ ਆਵਾਜ਼ ਵੀ, ਖੜਕਦੀ ਆਵਾਜ਼ ਹੈ ਬਹੁਤ ਸੋਹਣੀ ਜਿਹੜੀ।
0: ਦੇ ਇੱਕ ਜਾਨੀ ਕਿ ਨਾ, ਨਿੱਕੀਆਂ ਨਿੱਕੀਆਂ ਦੋ ਰੁਪਾਈਆਂ ਹੋਰ ਮੇਰੇ ਚੇਤੇ ਆ
1: ਆਉਣ
0: ਗਈਆਂ।
1: ਦਿਓ ਜੀ, ਆਉਣ ਦਿਓ ਦੋ।
0: ਆ ਜਿਹੜੇ ਸੱਜਣ ਮਿੱਤਰ ਸੁਣਦੇ ਹੁੰਦੇ ਨਾ,
1: ਜੀ
0: ਆ ਮੇਰੇ ਬੋਲ ਜਿਹੜੇ ਹੈਗੇ ਨਾ, ਇਹਨਾਂ ਦੇ ਉੱਤੇ ਗੌਰ ਕਰਿਆ ਕਰੋ, ਇਨਸ਼ਾਅੱਲਾ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਗੱਲਾਂ ਤੇ
1: ਜੀ,
0: ਮੈਂ ਐਵੇਂ
1: ਗੌਰ ਮਤਲਬ
0: ਲੋਕਾਂ ਦੀ
1: ਕਿ
0: ਤਕਲੀਫ ਦਾ
1: ਗੌਰ ਕਰਦੇ ਨੇ, ਐਡੀ ਨਹੀਂ ਕੋਈ ਗੱਲ, ਇਹੋ ਜੀ ਨਹੀਂ ਗੱਲ ਕੋਈ ਆ।
0: ਝੂਠੀਆਂ ਠਾਠਾਂ ਬਾਠਾਂ ਨੂੰ,
1: ਹਾਂਜੀ
0: ਵਜੋ ਬੇਲੀਆਂ ਦੀ, ਝੂਠੀਆਂ ਠਾਠਾਂ ਬਾਠਾਂ ਨੂੰ ਮੈਂ ਨਹੀਂ ਮੰਨਦਾ ਰਾਠਾਂ ਨੂੰ।
1: ਓਏ ਹੋਏ, ਅੱਛਾ।
0: ਦੋ ਗਜ਼ ਥਾਰਾ ਲੱਭ ਜਾਏ ਅਖਤਰ, ਮੈਂ ਕੀ ਕਰਨਾ ਲਾਟਾਂ ਨੂੰ।
1: ਵਾਹ, ਬਹੁਤ ਵਧੀਆ।
0: ਚੀਨੇ ਡੱਬੇ ਚਿੱਟੇ ਕਾਲੇ,
1: ਜੀ
0: ਚੀਨੇ ਡੱਬੇ ਚਿੱਟੇ ਕਾਲੇ, ਵਿੰਗੀਆਂ ਸਿੱਧੀਆਂ ਪੂਛਾਂ ਵਾਲੇ।
1: ਅੱਛਾ,
0: ਆ ਜਿਹੜੇ ਅੱਜ ਕੱਲ੍ਹ ਦੇ ਚੌਧਰੀ ਬਣੇ ਫਿਰਦੇ ਆ, ਦੋ ਟਕੇ ਦੇ ਚੌਧਰੀ, ਉਹਨਾਂ ਉੱਤੇ ਆ ਇਹ, ਚੀਨੇ ਡੱਬੇ ਚਿੱਟੇ ਕਾਲੇ, ਵਿੰਗੀਆਂ ਸਿੱਧੀਆਂ ਪੂਛਾਂ ਵਾਲੇ।
1: ਅੱਛਾ,
0: ਦੁੱਖ ਹੋਇਆ ਜਦੋਂ ਅੱਗੋਂ ਭੌਂਕੇ, ਜਿਹੜੇ ਕੁੱਤੇ ਹੱਥੀਂ ਪਾਲੇ,
1: ਵਾਹ ਵਾਹ, ਜਿਹੜੇ ਕੁੱਤੇ ਹੱਥੀਂ ਪਾਲੇ।
0: ਹੱਥੀਂ ਪਾਲੇ ਬਸ, ਹਰ ਇਸੇ ਤਰ੍ਹਾਂ ਆਪਦਾ ਜਿਹੜਾ ਹੈਗਾ ਨਾ ਰਾਂਝਾ ਰਾਜੀ ਕਰ ਲਈਦਾ ਵਾ
1: ਜੀ, ਬੜਾ ਬਹੁਤ ਸੋਹਣਾ, ਬਹੁਤ ਕਮਾਲ ਲੈਂਦੇ ਹੋ ਤੁਸੀਂ। ਤੁਸੀਂ ਨਾ
0: ਤੇ ਜੀ ਜੀ
1: ਪੂਛ ਦੀ ਗੱਲ ਕੀਤੀ ਹੈ ਤੇ ਮੈਨੂੰ ਇੱਕ ਸ਼ੇਰ ਯਾਦ ਆਇਆ
0: ਬਿਸਮਿਲ੍ਲਾ ਬਿਸਮਿਲ੍ਲਾ,
1: ਕਿ
0: ਕੌਣ ਬੇ
1: ਜੱਟ ਸਾਨ ਤੇ ਕੁੱਕੜ ਲੜਨੋਂ ਨਹੀਂ ਹਟਦੇ,
0: ਜੀ ਆ
1: ਜੱਟ ਸਾਨ ਤੇ ਕੁੱਕੜ
0: ਸਾਨ ਤੇ
1: ਲੜਨੋਂ
0: ਕੁੱਕੜ
1: ਨਹੀਂ
0: ਨਹੀਂ ਹਟਦੇ,
1: ਹਟਦੇ, ਨਜ਼ਰ ਚੁਗਲਦੀ ਕਿਸੇ ਜਸੂਸ ਵਰਗੀ,
0: ਆਹਾ
1: ਹੇਰਾ ਫੇਰੀ ਬਾਣੀਏ ਦਾ ਧਰਮ ਹੁੰਦਾ
0: ਜੀ
1: ਤੇ
0: ਆ
1: ਆਕੜ ਜੱਟ ਦੀ ਕੁੱਤੇ ਦੀ ਪੂਛ ਵਰਗੀ।
0: ਪੂਜ ਵਰਗੀ, ਉਹਨੇ ਆਖਿਆ 100 ਸਾਲ ਰੱਖੀ ਮੁੜ ਕੇ ਫੇਰ ਵਿੰਗੀ ਨਹੀਂ ਵਿੰਗੀ।
1: ਫੇਰ ਵੀ 100 ਸਾਲ ਨਹੀਂ, ਉਲਟਾ ਉਹਨੇ ਵੰਜ ਵੀ ਵਿੰਗਾ ਕੀਤਾ ਸੀ ਜਿਹਦੇ ਵਿੱਚ ਪਾ ਕੇ ਰੱਖੀ ਸੀ
0: ਇੱਕ ਹੋਰ ਹੈ ਛੋਟੀ ਜੀ,
1: ਜੀ।
0: ਥੁੱਕ ਕੇ ਚੱਟਣ ਵਾਲੇ ਲੋਕੀ ਵੇਖੇ ਨੇ,
1: ਹਾਂਜੀ,
0: ਥੁੱਕ ਕੇ ਚੱਟਣ ਵਾਲੇ ਲੋਕੀ ਵੇਖੇ ਨੇ, ਜਿਭ ਨਾਲ ਕੱਟਣ ਵਾਲੇ ਲੋਕੀ ਵੇਖੇ ਨੇ,
1: ਵਾਹ ਵਾਹ
0: ਛਾਵਾਂ ਵਾਲੇ ਰੁੱਖ ਕੀ ਲਾਉਣੇ ਅਖਤਰ ਜੀ,
1: ਜੀ,
0: ਰੁੱਖ ਨੂੰ ਪੱਟਣ ਵਾਲੇ ਲੋਕੀ
1: ਲੋਕੀ
0: ਵੇਖੇ ਨੇ।
1: ਵੇਖੇ ਨੇ, ਵਾਹ ਵਾਹ ਵਾਹ, ਰੁੱਖ ਸਾਡੀ ਜ਼ਿੰਦਗੀ ਨੇ ਜੀ, ਹਾਂਜੀ, ਇਹਦੇ ਵੱਧ ਤੋਂ ਵੱਧ ਲਾਉਣੇ ਚਾਹੀਦੇ ਨੇ, ਇਹਨਾਂ ਨਾਲ ਇਹਨਾਂ ਦੇ ਵਿੱਚ ਹੀ ਸਾਡੀ ਸਾਹ ਨੇ, ਜ਼ਿੰਦਗੀ ਹੈ, ਆਕਸੀਜਨ ਹੈ, ਧਰਤੀ ਨੂੰ ਸੋਹਣਾ ਬਣਾਉਂਦੇ, ਪਸ਼ੂ ਪਕਸ਼ੀ ਇਹਨਾਂ ਦੇ ਪਨਾਹ ਲੈਂਦੇ, ਸੋਹਣੇ ਫੁੱਲ ਫਲ ਲੱਗਦੇ, ਮੀਂਹ ਪਾਉਂਦੇ। ਮੈਂ ਕਹਿੰਦਾ ਜੀ ਸਾਨੂੰ ਤਾਂ
0: ਹਾਂ
1: ਵਾਕਿਆ ਹੀ
0: ਬਿਲਕੁਲ,
1: ਇਹਨਾਂ ਦੀ ਇਬਾਦਤ ਕਰਨੀ ਚਾਹੀਦੀ ਹੈ ਦਰਖਤਾਂ ਦੀ।
0: ਸਾਨੂੰ ਕਰਨੀ ਚਾਹੀਦੀ, ਅਸੀਂ ਜਿਹੜਾ ਹੈਗਾ ਅਸੀਂ ਹੁਣ ਕੀ ਕੀਤਾ, ਅਸੀਂ ਜ਼ਮੀਨ ਅੱਗੇ ਕਿੱਲੇ ਹੁੰਦੇ ਸੀ, ਕਿੱਲੇ
1: ਹਾਂਜੀ
0: ਦੇ ਵਿੱਚ ਵੀ 2 ਲਾਈਨਾਂ ਦਰਖਤਾਂ ਦੀਆਂ ਹੁੰਦੀਆਂ ਸੀ, ਹੁਣ ਉਹਨੂੰ ਅਸੀਂ ਪੱਟ ਪੱਟ ਕੇ ਪਲਾਟਾਂ ਦੇ ਚੱਕਰਾਂ ਨੂੰ ਪੈ ਗਏ ਹਾਂ,
1: ਬਿਲਕੁਲ ਬਿਲਕੁਲ,
0: ਜਾਂ 5 ਕਿੱਲਿਆਂ ਦਾ ਪਲਾਟ ਸਿੱਧਾ ਹੋਵੇ
1: ਸਾਡੇ ਵੱਲ ਵੀ ਇਦਾਂ ਹੀ ਹੈ, ਅਸੀਂ
0: ਤੇ ਦਰਖਤ ਪੱਟ ਪੱਟ ਕੇ ਖਤਮ ਕਰਤੇ, ਜਿਹਦੀ ਵਜ੍ਹਾ ਦੇ ਨਾਲ ਇਹ ਮਾਹੌਲਿਆਤੀ ਆਲੂਦਗੀ ਬਹੁਤ ਜ਼ਿਆਦਾ ਵੱਧ ਗਈ,
1: ਜੀ, ਤੁਸੀਂ
0: ਬਾਰਿਸ਼ਾਂ ਜਿਹੜੀਆਂ ਹੈਗੀਆਂ ਬਾਰਿਸ਼ਾਂ ਬੇਤੁਕੀਆਂ ਹੋਣ ਲੱਗ ਪਈਆਂ।
1: ਜਦੋਂ ਤੁਸੀਂ ਸਿਸਟਮ ਖਰਾਬ ਕਰੋਗੇ ਤੇ ਫਿਰ ਬਾਰਿਸ਼ਾਂ
0: ਹਾਂਜੀ
1: ਅੱਗੇ ਪਿੱਛੇ ਹੀ ਹੋਣੀਆਂ ਨੇ।
0: ਅੱਗੇ ਪਿੱਛੇ ਹੀ ਹੋਣੀਆਂ, ਉਹ ਜਦੋਂ ਹੁੰਦੀਆਂ ਵਾ ਫਿਰ ਇਹ ਜਿਹੜਾ ਹੈਗਾ ਨਾ ਆਲਾਮੀਆਂ ਅੱਗੇ ਪਿੱਟਣ ਲੱਗ ਪੈਂਦੇ,
1: ਜੀ,
0: ਰੱਬਾ ਇਹ ਕੀ
1: ਇਹ
0: ਕਰੀ
1: ਕੀ
0: ਜਾਂਦਾ ਮੈਂ,
1: ਕੀਤਾ ਹੀ
0: ਵਿਆਹ ਹੋ ਗਿਆ
1: ਕਰਨ
0: ਪੁਰਾਣ ਹੋ ਗਿਆ,
1: ਆਪ ਡਏ ਨੇ ਤੇ ਨਾਂ ਅਲਾਮੀਆਂ ਦਾ ਲਾ ਦਿੰਦੇ ਨੇ, ਰੱਬੀ ਅਲਾਮੀਆਂ ਕੀ ਕਰ
0: ਆ
1: ਰਹੇ ਹੈ, ਕੀ ਕਰ ਰਹੇ ਹੈ।
0: ਨਹੀਂ ਉਹ ਫਿਰ ਜਦੋਂ ਲੱਗਦਾ ਨਾ ਉਹ ਨੀਵੇਂ ਇਲਾਕੇ ਜਿਹੜੇ ਹੈਗੇ ਫਿਰ ਉਹਨਾਂ ਦੇ ਧੋਤੀਆਂ ਨੂੰ ਜਦੋਂ ਪਾਣੀ ਲੱਗਦਾ ਫਿਰ ਨਿਕਲਦੀਆਂ ਚੀਕਾਂ ਇਹਨਾਂ ਦੀਆਂ।
1: ਨਹੀਂ, ਸਾਨੂੰ ਵੈਸੇ ਨਜਾਇਜ਼, ਥੋੜ੍ਹੀ ਪੁਰਾਣੀ ਗੱਲ ਹੈ, ਬਹੁਤ ਸੈਡ
0: ਹਾਂਜੀ
1: ਨਿਊਜ਼ ਸੀ, ਪਾਕਿਸਤਾਨ ਵਿੱਚ ਅੰਬਾਂ ਦੇ ਬਹੁਤ ਸਾਰੇ ਬੂਟੇ ਵੱਢੇ ਗਏ ਨੇ, ਕੋਈ ਹਜ਼ਾਰਾਂ ਦੇ ਵਿੱਚ ਹੀ, ਤੇ
0: ਮੁਲਤਾਨ
1: ਉੱਥੇ
0: ਦੇ ਏਰੀਏ ਦੇ ਵਿੱਚ ਇੱਕ ਟਾਊਨ
1: ਕਲੋਨੀਆਂ
0: ਬਣਿਆ
1: ਉੱਥੇ
0: ਸੀ,
1: ਬਣੀਆਂ,
0: ਉੱਥੇ ਉਸ ਏਰੀਏ ਸੀ
1: ਅੱਛਾ, ਕਲੋਨੀਆਂ ਬਣੀਆਂ ਨੇ, ਤੇ ਵੇਖੋ ਜੀ
0: ਬਿਲਕੁਲ ਬਿਲਕੁਲ
1: ਪਾਕਿਸਤਾਨ ਦੇ ਅੰਬਾਂ ਨਾਲ ਦੇ ਅੰਬ ਸਾਰੀ ਦੁਨੀਆ 'ਚ ਨਹੀਂ,
0: ਦੁਨੀਆ 'ਚ ਹੈ
1: ਪਾਕਿਸਤਾਨ
0: ਨਹੀਂ,
1: ਦੀ
0: ਬਿਲਕੁਲ ਹੈ,
1: ਬਾਸਮਤੀ ਦੇ ਨਾਲ ਦੀ ਬਾਸਮਤੀ ਜਿਹੜੀ ਉਹਦੇ 'ਚੋਂ
0: ਬਾਸਮਤੀ
1: ਫਲੇਵਰ
0: ਹੈ
1: ਹੈ ਦੁਨੀਆ 'ਚ ਹੈ ਨਹੀਂ,
0: ਬਿਲਕੁਲ,
1: ਦੁਨੀਆ 'ਚ ਹੈ ਨਹੀਂ। ਤੇ ਜੇ ਵੇਖੋ
0: ਬਸ
1: ਇਹ
0: ਸਰ
1: ਇਹੋ ਜਿਹੀ ਮਸ਼ਹੂਰ ਐਡੇ ਸੋਹਣੇ ਅੰਬ, ਜੇ ਹਜ਼ਾਰਾਂ ਹੀ ਬੂਟੇ ਵੱਢ ਕੇ ਢੇਰ ਲਾ ਦੇਣੇ, ਪਲਾਟ ਵੇਚਣੇ ਨੇ, ਤੇ ਉੱਥੇ
0: ਗੱਲ ਇਹ ਹੈਗੀ
1: ਕਲੋਨੀਆਂ
0: ਨਾ,
1: ਹੋਣੀਆਂ
0: ਇਹ
1: ਨੇ,
0: ਸਾਡੇ ਬੱਰੇ ਸਗੀਰ ਦੀ ਸਕਾਫਤ ਆ ਇਹ,
1: ਜੀ
0: ਜਿਹੜੀ ਪੂਰੀ
1: ਬਿਲਕੁਲ,
0: ਦੁਨੀਆ ਦੇ ਵਿੱਚ ਪਹਿਚਾਣ ਆ ਸਾਡੀ ਇਹ,
1: ਇਹ ਤੁਹਾਡੀ
0: ਔਰ ਜੇ
1: ਪਹਿਚਾਣ
0: ਅਸੀਂ
1: ਹੈ,
0: ਇਹਨੂੰ ਪਹਿਚਾਣ ਹੀ ਖਤਮ ਕਰ ਦਿਆਂਗੇ ਤੇ ਫਿਰ ਅਸੀਂ ਦੁਨੀਆ ਨੂੰ ਦੁਨੀਆ ਕਿਹੜੇ ਨਾਂ ਨਾਲ ਸਾਨੂੰ ਯਾਦ
1: ਜੀ,
0: ਕਰੇ।
1: ਬਿਲਕੁਲ ਬਿਲਕੁਲ, ਇਹੋ ਹੀ ਤੇ ਸੋਚਣ ਵਾਲੀ ਗੱਲ ਹੈ ਵੀ ਤੁਸੀਂ ਕਲੋਨੀਆਂ ਹੀ ਕੱਟੇ, ਕੋਈ ਹੋਰ ਸੱਜਾ ਖੱਬਾ ਵੇਖ ਲਓ, ਇਹ ਬੂਟੇ ਤੇ
0: ਯਾਰ
1: ਤੁਹਾਡਾ
0: ਜਦੋਂ
1: ਨਾਮ ਹੈ,
0: ਪੈਸਾ ਹੀ ਲਾਉਣਾ,
1: ਹਾਂ ਤੁਹਾਡਾ,
0: ਪੈਸਾ ਹੀ ਲਾਉਣਾ ਵਾ, ਉਦੋਂ ਏਡੇ ਏਡੇ ਹੁਣ ਮੁਲਤਾਨ ਦੇ ਨਾਲ ਪਰਲੇ ਪਾਸੇ ਟਿੱਬੇ ਪਏ, ਸੋਚ ਤੋਂ ਵੱਧ ਉਹ ਨਹੀਂ ਆਬਾਦ ਹੋ ਸਕਦੇ ਉੱਥੇ,
1: ਬਹੁਤ
0: ਜਾ
1: ਕੁਛ ਹੋ ਸਕਦਾ ਜੀ,
0: ਕਰਦਾ
1: ਜੇ ਜੇ ਤੁਸੀਂ ਕੁਛ ਕਰਨ ਤੇ ਆ ਜਾਓ ਤੇ ਬਹੁਤ ਕੁਛ ਹੁੰਦਾ, ਜੇ ਤੁਹਾਡੀਆਂ ਸਰਕਾਰਾਂ
0: ਅੱਗੇ
1: ਇਮਾਨਦਾਰ ਹੋਣ ਤੇ ਲੋਕੀ ਜ਼ਿੰਮੇਵਾਰ ਹੋਣ ਤੇ
0: ਬਿਲਕੁਲ
1: ਸਵਰਗ
0: ਬਿਲਕੁਲ,
1: ਬਣਾਇਆ ਜਾ ਸਕਦਾ। ਆ ਵੇਖੋ ਜਿਹੜੇ ਡਿਵੈਲਪ ਕੰਟਰੀ ਨੇ ਸਵਰਗ ਬਣੇ ਨੇ ਸਾਰੇ,
0: ਬਿਲਕੁਲ ਇਸੇ ਤਰ੍ਹਾਂ
1: ਕੋਈ ਇਹੋ ਜਿਹੀ
0: ਉਹਨਾਂ
1: ਗੱਲਬਾਤ
0: ਲੋਕਾਂ ਨੇ
1: ਨਹੀਂ।
0: ਜਿਹੜੀ ਸਕਾਫਤ ਹੈਗੀ ਹੈ ਨਾ ਜੀ, ਉਹਨਾਂ
1: ਹਾਂ,
0: ਦੀ ਸਕਾਫਤ ਆ ਜਿਹੜੀ, ਉਹਨਾਂ ਦੇ ਅਬਾਓ ਅਜਦਾਦ ਕਹਿ ਲਓ, ਉਹਨਾਂ ਦੇ ਪੁਰਾਣੇ ਬਾਦਸ਼ਾਹਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਹੈਗੀਆਂ ਉਹਨਾਂ ਲੋਕਾਂ ਨੇ ਸਾਂਭ ਕੇ ਰੱਖੀਆਂ,
1: ਮੈਂ ਕਹਿੰਦਾ ਜੀ ਕਿਆ
0: ਸਾਡੇ
1: ਬਾਤ
0: ਜਿਹੜੇ
1: ਹੈ,
0: ਹੈਗੇ ਆ ਪੁਰਾਣੇ
1: ਹਜ਼ਾਰ
0: ਕਿਲੇ
1: ਹਜ਼ਾਰ,
0: ਉਹ ਖਤਮ ਹੋ ਗਏ,
1: ਦੋ ਦੋ ਹਜ਼ਾਰ ਪੁਰਾਣੀਆਂ ਬਿਲਡਿੰਗਾਂ, ਪੰਜ ਪੰਜ ਹਜ਼ਾਰ
0: ਬਿਲਕੁਲ ਜੀ ਬਿਲਕੁਲ,
1: ਪੁਰਾਣੀਆਂ ਬਿਲਡਿੰਗਾਂ,
0: ਹਾਂਜੀ
1: ਸਾਡੇ ਇੱਥੇ ਜਿਹੜਾ 500 ਸਾਲ ਪੁਰਾਣਾ ਘਰ ਹੈ ਨਾ, ਉਹਦਾ
0: ਹਾਂਜੀ
1: ਪੁਰਾਣਾ ਡਿਜ਼ਾਈਨ ਹੁੰਦਾ ਸੀ, ਉਹ
0: ਬਿਲਕੁਲ
1: ਢਾਹ, ਉਹਦੀ ਮਨਾਹੀ ਹੈ ਕਿ ਤੁਸੀਂ ਢਾਹ ਨਹੀਂ ਸਕਦੇ, ਉਹਦੀ ਰਿਪੇਅਰ ਕਰਨੀ ਹੋਏਗੀ ਤੇ ਗੌਰਮੈਂਟ ਪੈਸੇ ਦੇਗੀ ਤਕਰੀਬਨ ਅੱਧਿਓਂ ਤੋਂ ਜ਼ਿਆਦਾ ਰਿਪੇਅਰ ਕਰਨ ਵਾਸਤੇ, ਤੁਹਾਨੂੰ ਵੀ ਰਹਿਣ ਦਿਓ,
0: ਸਹੀ
1: ਸਾਨੂੰ ਪਤਾ ਲੱਗੇ ਕਿ 500 ਸਾਲ ਪਹਿਲਾਂ ਇਦਾਂ ਦੇ ਘਰ ਹੁੰਦੇ ਸਨ।
0: ਮੈਂ ਨਾ ਜੀ ਸਾਡੇ ਇਸ ਏਰੀਏ ਦੇ ਵਿੱਚ ਇੱਕ ਪਿੰਡ ਹੈਗਾ, ਬਾਬਲ ਨਗਰ ਸ਼ਹਿਰ 'ਚ ਵੀ ਵੈਸੇ ਪੁਰਾਣੀਆਂ ਬਿਲਡਿੰਗਾਂ ਹੈਗੀਆਂ ਵਾ,
1: ਹਾਂਜੀ
0: ਤੇ ਲੇਕਿਨ ਉਹ ਮੁਰਲੀਗੜ੍ਹ ਇੱਕ ਚੱਕ ਵਾ ਇਸ ਏਰੀਏ ਦੇ ਵਿੱਚ,
1: ਹਾਂਜੀ
0: ਤੇ ਉੱਥੇ ਜਿਹੜਾ ਹੈਗਾ ਨਾ ਉੱਥੋਂ ਦੀ ਲੰਘ ਤਾਂ ਅੱਗੇ ਹੈ ਨਾ ਮਾਮੇ ਮੇਰੇ ਬੈਠੇ ਹੁੰਦੇ ਸੀ, ਮੈਂ ਉੱਥੇ ਜਾਂਦਾ ਹੁੰਦਾ ਸੀ,
1: ਅੱਛਾ
0: ਤੇ
1: ਜੀ
0: ਉੱਥੋਂ ਦੀ ਲੰਘਣਾ ਨਾ ਤਾਂ ਉੱਥੇ ਇੱਕ ਬਿਲਡਿੰਗ ਹੁੰਦੀ ਸੀ ਜਿਹੜੀ ਨਾ ਸਿੱਖਾਂ ਦੇ ਇਸਤੇਮਾਲ 'ਚ ਰਹੀ ਸੀ,
1: ਅੱਛਾ ਜੀ
0: ਉਹ ਮੁਰਲ ਸਿੰਘ ਸੀ ਜਾਂ ਕੋ ਉਹ ਇਸ ਤਰ੍ਹਾਂ, ਮਕਸਦ ਉਸ ਏਰੀਏ ਦੇ ਵਿੱਚ ਨਾ ਹੈਗੇ ਆ ਗਰਦਾਰੀ ਵਾਲਾ ਜੀ, ਇਹ ਸਾਰੇ ਸਿੱਖਾਂ ਦੇ ਨਾਂ ਨੇ,
1: ਜੀ
0: ਤੇ ਉੱਥੇ ਜਿਹੜਾ ਹੈਗਾ ਨਾ ਉੱਥੋਂ ਦੀ ਜਦੋਂ ਲੰਘਣਾ ਤਾਂ ਉਹਦੀਆਂ ਨਾ ਚੰਗੀਆਂ 36 36 ਇੰਚ ਚੌੜੀਆਂ ਦੀਵਾਰਾਂ ਇਹਦੇ ਨਾਲੋਂ ਵੀ ਬਰੀਕ ਇੱਟ ਦੀਆਂ ਬਣੀਆਂ, ਔਰ ਬੰਦਾ ਸੋਚ ਕੇ ਹੈਰਾਨ ਹੋ ਜਾਂਦਾ ਸੀ ਵੀ ਯਾਰ ਇਹ ਇੰਨੀ ਕਾਰਾਗਰੀ ਉਸ ਵਕਤ ਦੇ ਵਿੱਚ ਵੀ ਹੈਗੀ
1: ਵਾਕਿਆ ਹੀ
0: ਸੀ।
1: ਵੈਸੇ ਵੇਖ ਲਓ ਜਦੋਂ ਆ ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ, ਜੇ ਉੱਥੇ ਸੀਮਿੰਟ ਨਹੀਂ ਲੱਗਾ, ਸੀਮਿੰਟ ਉਦੋਂ ਹੁੰਦਾ ਹੀ ਨਹੀਂ ਸੀ,
0: ਸੀਮਨ ਨਹੀਂ
1: ਉਹ ਵੇਖ ਲਓ
0: ਹੁੰਦਾ ਹੀ ਨਹੀਂ ਸੀ,
1: ਕਿਤਨਾ
0: ਆ
1: ਅਜੀਬ
0: ਡੀਕ ਦੀ ਮਿੱਟੀ
1: ਮਜ਼ਬੂਤ।
0: ਨੂੰ ਕੁਛ ਕਰ ਕੁਰ ਕੇ ਲਾਉਂਦੇ ਹੁੰਦੇ ਸੀ,
1: ਵੇਖੋ ਜੀ ਪਤਾ ਨਹੀਂ ਛੋਲੇ ਪੀ ਕੇ ਤੇ ਕਾਹਦੇ ਵਿੱਚ ਪਾਉਂਦੇ ਹੁੰਦੇ ਹਨ, ਉਹ ਤੇ ਇੱਕ ਜਿਹੜੀ ਕੋਈ
0: ਹਾਂ
1: ਕਲੀ ਕੁਲੀ
0: ਬਿਲਕੁਲ ਇਸੇ ਤਰ੍ਹਾਂ
1: ਕਲੀ
0: ਹੀ,
1: ਕੁਲੀ ਕੋਈ ਜਿਹੜੀ ਹੁੰਦੀ ਆ, ਹਾਂਜੀ
0: ਹਾਂਜੀ
1: ਉਦੋਂ ਉਹ ਅੱਜ ਵੀ ਉਸੇ ਤਰ੍ਹਾਂ ਮਜ਼ਬੂਤੀ ਨਾਲ ਖੜੇ ਨੇ ਸਾਰਾ ਕੁਝ, ਤੇ
0: ਬਿਲਕੁਲ ਉਸੇ ਤਰ੍ਹਾਂ ਹੀ ਖੜੇ ਆ।
1: ਪਤਾ ਹੁਣ ਸਾਡੇ 'ਚ ਇਮਾਨਦਾਰੀ ਕਿੱਥੇ ਰਹਿ ਗਈ, ਅਸੀਂ ਵੇਖੋ ਸਾਰੀਆਂ ਵਿੱਚ ਦਹਿ ਪਏ ਆ ਰਲਾਉਣ, ਸ਼ੋ ਜ਼ਿਆਦਾ ਤੇ
0: ਹੁਣ ਉਹਨੇ
1: ਡਿਊਰੇਬਿਲਟੀ ਕੋਈ
0: ਆਖਿਆ
1: ਹੁੰਦੀ
0: ਬਿਲਡਿੰਗ
1: ਨਹੀਂ।
0: ਬਣਦੀ ਮਗਰੋਂ ਆ ਪਹਿਲੇ ਡਿੱਗਣੀ ਸ਼ੁਰੂ ਹੋ ਜਾਂਦੀ ਹੈ,
1: ਸਾਡੇ
0: ਸਵਾਰ ਕੇ ਉਹਨੇ ਆਖਿਆ
1: ਇੱਧਰ
0: ਪੁੱਤ ਮੁਕੰਮਲ ਹੁੰਦਾ
1: 8 10 ਪੁਲ ਬਿਹਾਰ 'ਚ ਹੇਠ ਉੱਤੇ ਹੀ ਡਿੱਗੇ ਨੇ, ਤੇ ਇੱਕ ਪੁਲ ਉਹਦਾ ਉਦਘਾਟਨ ਕੀ ਉਹਨੂੰ ਕਹਿੰਦੇ, ਇਫਤਤਾਹ ਕਹਿੰਦੇ ਆ ਨਾ ਉਹਨੂੰ, ਇਫਤਤਾਹ
0: ਹਾਂਜੀ ਹਾਂਜੀ ਇਫਤਤਾਹ
1: ਇਫਤਤਾਹ ਕਰਨ ਲੱਗੇ ਉਹਦਾ, ਤੇ ਉੱਥੇ ਲੋਕੀ ਵਾਹਵਾ ਇਕੱਠੇ ਹੋ ਗਏ ਉਹਦੇ ਉੱਤੇ, ਮਨਿਸਟਰ ਲੈ ਕੇ ਆਇਆ ਨਾ ਆਪਣਾ ਵੱਗ ਲਾਉਣਾ, ਉਧਰੋਂ ਜਿਹੜੀ ਟ੍ਰੈਫਿਕ ਵਾਲੇ ਵੀ ਖਲੋ ਗਏ ਤੇ ਇਹ ਉਹ ਪੁਲ ਹੀ ਡਿੱਗ ਪਿਆ ਉਦਣ ਹੀ ਜਿੱਦਣ ਉਹਦਾ ਇਨੋਗੁਰੇਸ਼ਨ ਹੋਣਾ ਸੀ, ਤੇ ਦੱਸੋ
0: ਉਹ
1: ਹੁਣ
0: ਕੋਲ ਗੈਰਤ ਵਾਲਾ ਸੀ, ਉਹ ਗੈਰਤ ਖਾ ਗਿਆ, ਉਹਨੇ ਆਖਿਆ ਇਹਦੇ ਨਾਲੋਂ ਪਾਣੀ ਚ ਡੁੱਬ ਮਰੋ ਉਹ ਹੀ ਬਿਹਤਰ ਆ।
1: ਕਿਆ ਬਾਤਾਂ ਨੇ ਜੀ ਸਾਡੀਆਂ, ਅਸੀਂ ਤੇ ਹੁਣ ਕੀ ਤੁਹਾਨੂੰ ਦੱਸੀਏ ਕੀ ਕਿਤਨਾ ਚੱਲਣ ਡਿਆ, ਬਿਹਾਰ ਚ ਹੇਠ ਉੱਤੇ 8 ਪੁਲ ਡਿੱਗੇ ਨੇ ਸਾਡੇ,
0: ਅੱਲਾ ਤਾਲਾ ਦੀ ਜ਼ਾਤ ਸਾਡੇ ਦੇ ਨਾਲ ਰਹਿਮ ਕਰੇ ਬਸ।
1: ਤੇ ਬਹੁਤ ਬਹੁਤ ਮਿਹਰਬਾਨੀ ਅਖਤਰ ਸਾਹਿਬ, ਜਦੋਂ ਆਉਂਦੇ ਹੋ ਬਹੁਤ ਮਜ਼ਾ ਆਉਂਦਾ ਤੁਹਾਡੇ ਨਾਲ ਗੱਲਬਾਤ ਕਰਨ ਦਾ, ਤੇ ਮੈਂ ਤੁਹਾਡੇ ਜਾਂਦਿਆਂ ਜਾਂਦਿਆਂ ਇੱਕ ਸ਼ੇਰ ਤੁਹਾਡੇ ਨਾਲ ਕਰਾਂਗਾ, ਜਿਨ੍ਹਾਂ ਚਿਹਰਿਆਂ ਉੱਤੇ ਪਰਦਾ ਕਰਵਾਇਆ ਤੇ ਹੁਸਨ ਦੇ ਉੱਤੇ ਪਹਿਰੇ ਲਾਏ, ਜਿਨ੍ਹਾਂ ਚਿਹਰਿਆਂ ਉੱਤੇ ਪਰਦਾ ਕਰਵਾਇਆ ਹੁਸਨ ਦੇ ਉੱਤੇ ਪਹਿਰੇ ਲਾਏ, ਹੁਸਨ ਨੇ ਜਦ ਪਰਦਾ ਸਰਕਾਇਆ ਉਹ ਸਭ ਤੋਂ ਪਹਿਲਾਂ ਭੱਜੇ ਆਏ, ਹੁਸਨ ਨੇ ਜਦ ਪਰਦਾ ਸਰਕਾਇਆ ਉਹ
0: ਬੜੀ ਗੱਲ
1: ਸਭ
0: ਬੜੀ
1: ਤੋਂ
0: ਗੱਲ
1: ਪਹਿਲਾਂ ਭੱਜੇ
0: ਆਏ,
1: ਉਹ ਹੀ ਕਿ ਤੁਹਾਨੂੰ ਪਤਾ ਹੀ ਹੈ ਸਾਰਾ,
0: ਉਹ ਵੀ ਇਹ ਕੁਛ ਰਿਹਾ।
1: ਥੈਂਕ ਯੂ,
0: ਬੜੀ ਮਿਹਰਬਾਨੀ ਸਰ,
1: ਜੀ
0: ਬੜੀ
1: ਤੁਹਾਡੀ ਵੀ ਬਹੁਤ
0: ਮਿਹਰਬਾਨੀ,
1: ਬਹੁਤ ਮਿਹਰਬਾਨੀ,
0: ਯਾਦ ਰੱਖਿਆ ਜੇ
1: ਜੀ
0: ਜਿਹੜੇ ਸੁਣਨ
1: ਬਿਲਕੁਲ
0: ਵਾਲੇ ਆ ਉਹਨਾਂ
1: ਬਿਲਕੁਲ
0: ਸਾਰਿਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ ਢੇਰ ਸਾਰਾ ਦੁਆ ਸਲਾਮ,
1: ਮਿਹਰਬਾਨੀ
0: ਅੱਲਾ
1: ਜੀ
0: ਬਾਖ ਰੱਖੇ
1: ਤੁਹਾਨੂੰ,
0: ਤੁਹਾਡਾ ਵੀ ਦਵਾ ਰਹਿਣ,
1: ਤੁਹਾਨੂੰ ਸਲਾਮ ਭੇਜਿਆ ਸਾਡੇ ਖਹਿਰਾ ਸਾਹਿਬ ਹੋਣਾ ਨੇ ਬਟਾਲੇ ਤੋਂ,
0: ਜੀ ਜੀ
1: ਹਾਂ
0: ਮਿਹਰਬਾਨੀ ਸਰ, ਮਿਹਰਬਾਨੀ ਉਹਨਾਂ ਨੂੰ ਮੇਰੇ ਵੱਲੋਂ ਵੀ ਦੁਆ ਸਲਾਮ
1: ਜੀ,
0: ਭੇਜਿਓ,
1: ਜ਼ਰੂਰ ਜ਼ਰੂਰ ਤੁਹਾਡੇ ਵੱਲੋਂ ਵੀ ਦੁਆ ਸਲਾਮ ਉਹਨਾਂ ਨੂੰ ਕਹਿ ਦੇਣਗੇ,
0: ਰਹਿਣ ਖਾਤੇ
1: ਤੇ
0: ਬਣਦੇ ਰਹਿਣ,
1: ਜਿਉਂਦੇ ਵਸਦੇ ਰਹੋ, ਖੁਦਾ ਹਾਫਿਜ਼ ਜੀ, ਖੁਦਾ
0: ਖੁਦਾ।
1: ਸੋ ਇਹ ਸਨ ਜੀ ਸੋਹਣੇ ਪਾਕਿਸਤਾਨ ਤੋਂ ਅਖਤਰ ਸਾਹਿਬ ਹੋਣੀ, ਅਤੇ ਹੁਣ ਬੜੀ ਦੇਰ ਹੋ ਗਈ ਹੈ, ਮੈਂ ਉਹਨਾਂ ਨੂੰ ਟੈਲੀਫੋਨ ਕਰਕੇ ਵੇਖਾਂ, ਨਾਰਾਜ਼ ਹੀ ਨਾ ਹੋ ਗਏ ਹੁਣ ਕਿਤੇ, ਟਾਈਮ ਜ਼ਿਆਦਾ ਹੋ ਗਿਆ, ਪਰ ਐਨੀ ਉਹਨਾਂ ਦੇ 2 ਮੈਸੇਜ ਆਏ ਨੇ, ਪਰ ਮੈਂ ਹੁਣ ਪੜ੍ਹ ਤਾਂ ਸਕਦਾ ਨਹੀਂ ਇਹੋ ਜਿਹੇ ਮੈਸੇਜ, ਅਤੇ ਟੈਲੀਫੋਨ ਕਰਕੇ ਵੇਖ ਲੈਂਦੇ ਹਾਂ ਜੀ ਡਾਇਰੈਕਟ। ਘੰਟੇ ਤੋਂ ਜ਼ਿਆਦਾ ਹੋ ਗਿਆ, ਵਾਲੇਕੁਮ ਸਲਾਮ, ਵਾਲੇਕੁਮ ਸਲਾਮ, ਇਕਤਦਾਰ ਜਵੇਦ
2: ਹਜ਼ੂਰ
1: ਤੁਹਾਡਾ
2: ਹਜ਼ੂਰ
1: ਬਹੁਤ ਬਹੁਤ,
2: ਵਾਲਾ
1: ਹਾਂਜੀ ਹਾਂਜੀ,
2: ਉਹ ਮੈਂ ਉਸ ਵੇਲੇ ਵਾਇਸ ਮੈਸੇਜ ਤੁਸਾਂ ਵੇਖਿਆ ਨਹੀਂ, ਮੈਂ ਵਾਇਸ ਮੈਸੇਜ ਕੀਤਾ ਸੀ ਕਿ ਉਹ ਮੇਰੇ ਵੱਡੇ ਭਾਬੀ ਹੋਰੀ ਜਿਹੜੇ ਸਨ ਉਹਨਾਂ ਦਾ ਚਲਾਣ ਕਰ ਗਿਆ ਸੀ, ਉਹ
1: ਓ ਮਾਈ
2: ਇੰਤਕਾਲ ਹੋ ਗਿਆ
1: ਗਾਡ,
2: ਸੀ, ਤੇ ਮੇਰੇ ਦੋਸਤ ਆਏ ਹੋਏ ਨੇ
1: ਅੱਛਾ ਜੀ
2: ਆਪਣਾ ਆਸਟ੍ਰੇਲੀਆ ਤੋਂ,
1: ਹਾਂਜੀ ਹਾਂਜੀ
2: ਅਮੀਰ ਅੰਜਮ,
1: ਠੀਕ ਹੈ ਜੀ,
2: ਉਹਨਾਂ ਕੋਲ ਅਸੀਂ ਬੈਠੇ ਸੀ ਭਾਈ ਹੋਰਾਂ ਕੋਲ, ਮੈਂ ਵਾਇਸ ਮੈਸੇਜ ਕਰ ਦਿੱਤਾ ਸੀ।
1: ਅੱਛਾ ਨਹੀਂ ਮੈਂ ਉਹ ਫਿਰ ਗੱਲਾਂ ਬਾਤਾਂ ਚ ਰੌਲੇ ਕੋਲੇ ਚ ਮੈਂ ਨਹੀਂ, ਆਈ ਐਮ ਸੌਰੀ, ਕੋਈ ਗੱਲ ਨਹੀਂ ਆਪਣਾ ਇਕਤਦਾਰ ਸਾਹਿਬ,
2: ਤੇ ਉਹ ਮੈਂ ਇੱਕ ਮੈਂ ਤੁਹਾਨੂੰ ਸ਼ੇਰ ਸੁਣਾ ਦਿੰਦਾ
1: ਜੀ, ਮਿਹਰਬਾਨੀ, ਥੈਂਕ ਯੂ, ਥੈਂਕ ਯੂ ਜੀ, ਹਾਂਜੀ
2: ਹੁਣ ਮੇਰੇ ਬਣਿਆ ਤੇ
1: ਹਾਂਜੀ
2: ਮੋਤੋਂ ਵੱਡੇ ਹਿੱਕ ਪੁਆੜੇ ਅੰਦਰ ਮਾਂ ਤੇ ਮੈਂ
1: ਹਾਂਜੀ
2: ਮੋਤੋਂ ਵੱਡੇ ਹਿੱਕ ਪੁਆੜੇ ਅੰਦਰ ਮਾਂ ਤੇ ਮੈਂ
1: ਹਾਂਜੀ
2: ਤਪਦੀ ਧੁੱਪ ਚੋਂ ਗੱਲਾਂ ਕਰਦੇ ਪੈ ਸੀ ਛਾਂ ਤੇ ਮੈਂ
1: ਵਾਹ ਵਾਹ ਵਾਹ ਵਾਹ
2: ਤੁਹਾਡੇ ਤੁਹਾਡੀ ਬਹੁਤ ਮੁਹੱਬਤ ਮੈਂ ਇਨਸ਼ਾਅੱਲਾ ਤਾਲਾ ਅਗਲੇ ਹਫਤੇ ਹਾਜ਼ਰੀ ਦਿਆਂਗਾ
1: ਜੀ ਇੰਨੇ ਪਿਆਰ ਵਾਸਤੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਜਿੰਦੇ ਰਹੋ ਧੰਨਵਾਦ ਤੁਹਾਡਾ ਤੇ ਖੁਦਾ ਹਾਫਿਜ਼ ਸੋ ਇਹਨਾਂ ਨੂੰ ਕੋਈ ਇੱਕ ਘੰਟੇ ਤੋਂ ਉੱਪਰ ਹੋ ਗਿਆ ਸੀ ਜ਼ਿਆਦਾ ਹੋ ਗਿਆ ਕਿਉਂਕਿ ਮੈਨੂੰ ਇਹ ਸਮੱਸਿਆ ਆ ਜਾਂਦੀ ਜਦੋਂ ਚਾਰ ਪੰਜ ਗੱਲਾਂ ਇੱਕੋ ਵਾਰੀ ਆ ਜਾਣ ਭਾਈ ਮੇਰੀ ਵੀ ਮਜਬੂਰੀ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਕਿਉਂਕਿ ਮੈਂ ਉਹ ਚੌਂ ਪੰਜਾਂ ਨੂੰ ਇੱਕੋ ਵਾਰੀ 'ਤੇ ਟੈਲੀਫੋਨ ਨਹੀਂ ਨਾ ਕਰ ਸਕਦਾ ਹੁੰਦਾ ਅਤੇ ਜਿਹੜਾ ਵੇਟ ਕਰ ਰਿਹਾ ਉਹਨੂੰ ਫਿਰ ਬਹੁਤ ਦੇਰ ਹੋ ਜਾਂਦੀ ਹੈ ਐਨੀ ਹੋ ਤੁਹਾਨੂੰ ਮੱਲ ਜੀ ਜੇ ਤਾਂ ਤੁਸੀਂ ਰੇਡੀਓ ਸੁਣ ਰਹੇ ਹੋ ਅਤੇ ਮੈਂ ਤੁਹਾਨੂੰ ਚਲੋ ਮੈਂ ਡਾਇਰੈਕਟ ਕਾਲ ਹੀ ਕਰਕੇ ਵੇਖ ਲੈਂਦਾ ਉਹਨਾਂ ਨੂੰ ਅਤੇ ਉਹ ਕਿੱਥੇ ਗਏ ਨੇ ਮੱਲ ਜੀ ਹੁਣੀ ਇਹ ਆ ਨਹੀਂ ਜੀ ਲਓ ਉਹਨਾਂ ਨੂੰ ਨਾ ਟੈਲੀਫੋਨ ਕਰ ਹੀ ਲੈਂਦੇ ਹਾਂ ਜੇ ਉਹ ਨਹੀਂ ਅਜੇ ਰੈਡੀ ਹੋਣਗੇ ਤਾਂ ਕੋਈ ਨਹੀਂ ਮੈਂ ਦੋ ਤਿੰਨ ਮਿੰਟ ਵੇਟ ਕਰ ਲਵਾਂਗਾ ਵੇਟ ਕਰ ਕਰਕੇ ਨਾ ਫਿਰ ਅਤੇ ਉਹ ਕਦੀ ਕਦੀ ਸਾਰੇ ਅੱਗੇ ਪਿੱਛੇ ਹੋ ਜਾਂਦੇ ਨੇ ਜੀ ਮੱਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ
2: ਸਤਿ ਸ਼੍ਰੀ ਅਕਾਲ ਜੀ
1: ਜਨਾਬ ਜੇ ਤੁਸੀਂ ਅਜੇ ਰੈਡੀ ਨਹੀਂ ਤੇ ਮੈਂ 5 ਮਿੰਟ ਵੇਟ ਕਰ ਸਕਦਾ ਵਾਂ ਤੁਹਾਨੂੰ ਦੁਬਾਰਾ ਕਾਲ ਕਰ ਸਕਦਾ ਵਾਂ
2: ਓਕੇ ਜੀ ਥੈਂਕ ਯੂ
1: ਮਤ ਜੇ ਤੁਸੀਂ ਰੈਡੀ ਨਹੀਂ ਤੇ ਮੈਂ 5 ਮਿੰਟ ਬਾਅਦ ਤੁਹਾਨੂੰ ਕਾਲ ਕਰਾਂ ਫਿਰ ਭਾਈ ਸਾਹਿਬ
2: ਸਤਿ ਸ਼੍ਰੀ ਅਕਾਲ ਜੀ
1: ਜਨਾਬ ਜੇ ਤੁਸੀਂ ਅਜੇ ਰੈਡੀ ਨਹੀਂ ਤੇ ਮੈਂ 5 ਮਿੰਟ ਵੇਟ ਕਰ ਸਕਦਾ ਵਾਂ ਤੁਹਾਨੂੰ ਦੁਬਾਰਾ ਕਾਲ ਕਰ ਸਕਦਾ ਵਾਂ
2: ਓਕੇ ਜੀ ਥੈਂਕ ਯੂ
1: ਮਤ ਜੇ ਤੁਸੀਂ ਰੈਡੀ ਨਹੀਂ ਤੇ ਮੈਂ 5 ਮਿੰਟ ਬਾਅਦ ਤੁਹਾਨੂੰ ਕਾਲ ਕਰਾਂ ਫਿਰ
2: ਹਾਂਜੀ ਕਰ ਦਿਓ ਉੱਤੇ ਵੈਸੇ

0: ਨੂੰ, ਸੱਜਣਾ ਵੇਲੀਆਂ ਨੂੰ, ਮਿੱਤਰਾਂ ਨੂੰ
1: ਹਾਂਜੀ
0: ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
1: ਜੀ ਉਹਨਾਂ ਸਾਰਿਆਂ ਵੱਲੋਂ ਵੀਰ ਜਗਿੰਦਰ ਜੀ ਤੁਹਾਨੂੰ ਵੀ ਪਿਆਰ ਭਰੀ
0: ਇਸ ਗੱਲ ਦੀ ਕਿ ਕਈਆਂ ਦਿਨਾਂ ਤੋਂ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ।
1: ਉਹ ਰੁਝੇਵੇਂ ਫਿਰ ਏਦਾਂ ਹੀ ਹੁੰਦੇ ਨੇ ਰੁਝੇਵਿਆਂ ਦੇ ਵਿੱਚ।
0: ਹਾਂਜੀ ਕਈ ਰੁਝੇਵੇਂ ਏਦਾਂ ਦੇ ਜਿਹੜੇ ਜ਼ਿੰਦਗੀ ਦੇ ਵਿੱਚ ਉਹ ਵੀ ਜ਼ਰੂਰੀ ਕਰਨੇ ਪੈਂਦੇ ਆ।
1: ਜੀ ਬਿਲਕੁਲ ਬਿਲਕੁਲ ਬਿਲਕੁਲ
0: ਹਾਂਜੀ ਹਾਂਜੀ ਤੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਪਿਆਰੀ ਚੀਜ਼ ਸੁਣਾਉਣ ਲੈ ਜਾ ਰਿਹਾ ਜੀ।
1: ਉਹ ਤੁਸੀਂ ਹਮੇਸ਼ਾ ਹੀ ਪਿਆਰੀਆਂ ਚੀਜ਼ਾਂ ਸੁਣਾਉਂਦੇ ਹੋ।
0: ਤੇ ਉਹ ਜਿਹੜੀ ਆ ਤੁਸੀਂ ਪਸੰਦ ਵੀ ਕਰੋਗੇ
1: ਜੀ। ਸ਼ੋਰ
0: ਔਖੇ ਜੁੜਨੇ ਪਾਟੀਆਂ ਲੀਰਾਂ ਦੇ,
1: ਔਖੇ ਜੁੜਨੇ ਪਾਟੀਆਂ ਲੀਰਾਂ ਦੇ, ਵਾਹ ਵਾਹ
0: ਸਭ ਸੌਦੇ ਨੇ
1: ਤਕਦੀਰਾਂ ਦੇ। ਬਈ ਬਹੁਤ ਖੂਬ ਬਹੁਤ ਖੂਬ ਹਾਂਜੀ। ਜੋਗਿੰਦਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਬਿਲਕੁਲ।
0: ਹਾਂਜੀ ਅੱਛਾ ਜੀ
1: ਨਾ ਕੋਈ ਬਟਨ ਬੁਟਨ ਤੁਹਾਡਾ ਵੇਖੋ ਆਨ ਆਫ ਤੇ ਨਹੀਂ ਹੋ ਗਿਆ? ਨਹੀਂ ਜਦੋਂ ਗੱਲ ਕਰਦੇ ਹੋ ਉਦੋਂ ਆਉਂਦੀ ਆ, ਜਦੋਂ ਤੁਸੀਂ ਗਾਉਂਦੇ ਹੋ ਉਦੋਂ ਨਹੀਂ ਆਉਂਦੀ। ਹੁਣ ਗਾਵੋ ਹਾਂ ਭਲਾ।
0: ਹੁਣ ਆਊਗੀ ਜੀ, ਮਤਲਬ ਇੱਦਾਂ ਸੀ ਉਹ ਬਲੂਟੁੱਥ ਤੇ ਸੀਗਾ ਮੇਰਾ ਜਿਹੜਾ ਕਨੈਕਸ਼ਨ ਹੋਇਆ।
1: ਠੀਕ ਹੈ
0: ਤੇ ਹੁਣ ਮੈਂ ਹੁਣ ਆਉਂਦੀ ਆਵਾਜ਼ ਜੀ?
1: ਹੁਣ ਫਸਟ ਕਲਾਸ।
0: ਬਸ ਠੀਕ ਹੈ ਫਿਰ, ਹੁਣ ਫਸਟ ਕਲਾਸ ਹੀ ਆਊਗੀ
1: ਜੀ। ਆਉਣ ਦਿਓ ਫਿਰ।

0: ਆਖਰ ਟਹਿੰਦਿਆਂ ਟਹਿੰਦਿਆਂ ਟਹਿ ਜਾਂਦੇ, ਕੰਮ ਅੱਜ ਦਾ ਕੱਲ ਤੇ ਛੱਡੀਏ ਨਾ, ਤੇ ਕੰਮ ਰਹਿੰਦਿਆਂ ਰਹਿੰਦਿਆਂ
1: ਰਹਿ
0: ਟਹਿ
1: ਜਾ।
0: ਜਾਂਦੇ,
1: ਵਾਹ ਵਾਹ ਵਾਹ ਵਾਹ ਵਾਹ ਵਾਹ
0: ਉਹ ਪੁਆੜੇ ਜੇਕਰ ਰੋਕੀਏ ਨਾ, ਹੋਰ ਪੈਂਦਿਆਂ ਪੈਂਦਿਆਂ ਪੈ ਜਾਂਦੇ, ਵੇ ਚੁਗਲ ਖੋਰ ਨਾ ਚੁਗਲੀਓ ਬਾਜ ਆਉਂਦੇ, ਤੇ ਗੱਲ
1: ਕਹਿੰਦਿਆਂ
0: ਕਹਿੰਦਿਆਂ
1: ਕਹਿੰਦਿਆਂ
0: ਕਹਿ ਜਾਂਦੇ,
1: ਵਾਹ
0: ਉਹ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ, ਔਖੇ ਜੁੜਨੇ ਪਾਟੀਆਂ ਲੀਰਾਂ ਦੇ, ਸਭ ਸੌਦੇ ਨੇ ਤਕਦੀਰਾਂ ਦੇ,
1: ਵਾਹ
0: ਔਖੇ ਜੁੜਨੇ ਪਾਟੀਆਂ ਲੀਰਾਂ ਦੇ, ਸਭ ਸੌਦੇ ਨੇ ਤਕਦੀਰਾਂ ਦੇ,

0: Boah.
1: Olle ihr Kiane!

ਰਾਹਾਂ ਤੇ ਲੱਗ ਗਏ ਪਹਿਰੇ, ਕਿਹੜੇ ਰਸਤੇ ਆਵਾਂ ਵੇ।

0: दिल तड़के मेरा वे यादां विच समोया गरां उंज दूर है तेरा वे
1: या
0: तक।

मृग तृष्णा पिछे मृग तृष्णा पिछे नैन बे चले लालन।

ਬਫਾਸੀਨੇਲਾ ਰੱਖਦੀ ਕੁੱਟ ਕੁੱਟ ਕੇ ਮਰਦੀ ਆ ਜਿੰਦੇ ਸੱਜਣਾ।

ਡੰਗ ਮਾਰਨਾ ਉਹ ਕਦੇ ਨਹੀਂ ਸਪਰੇਦਾ ਕਈਆਂ ਦੁੱਧ ਪਿਆ ਕੇ ਵੇਖਿਆ ਏ ਤੇ ਜੁਨੇਦ ਭਾਈ ਉਹ ਬਿਨ

0: बड़े बाजे बजा के
1: आया
0: सुता उठ के कोई नहीं खुश हुंदा बड़े सुते जगा के वेखे आए कुत्ते।
1: वाह जी वाह, खूबसूरत आवाज ते क्या लायरिक्स ने, लिखण वाले ने भी कमाल कीती है। दोस्तों स्टार्ट दे विच ना मैं कोई पंजाब दी गल करन लगा सा ते सूबा सिंह खैरा जी हुणी आ गए ते मैं सोने पंजाब दी अजे मेरे कोल हैगे ने जी 7-8 मिनट ते वो गल 7-8 मिनटां दे विच फिनिश हो जानी है। गल इस तरह दोस्तों के जिड्डा मैं ना सोने पंजाब की गल शुरू कर लगा, देश पंजाब की है, पंजाब कदी देश से सारिया रियासत आजाद रियासत सन ते पंजाब बहुत रियासत तो वड्डा सी, चाइना कित्थे है ते दिल्ली कित्थे है, उधर दर्रे खैबर तक। गल इदा भी जिड्डा पंजाब सजणों अज साढ़े कोल है ना, एडे एडे 7-8 या 9 पंजाब होर होण ते साडा पंजाब एडा वड्डा हुंदा सी। क्या बातां ने, पंजाब ते बहुत वार होए, जिहड़ी बेरी नूं मिठे बेर लगदे होण उहदियां डैणियां टुटदियां ही हुंदियां। पंजाब दे नाल बड़े खैबाजी हुई, सब तो पहला 1901 विच दोस्तों पंजाब वंडिया गया सी, लॉर्ड करजन ने 5 जिले पंजाब तो अड कीते सन उदों 1901 दे विच। ए भी जिले साडे हुंदे सन, केड़े केड़े, पिशावर, कोहाट, बन्नू, डेरा इस्माइल खान ते हजारा, उत्तरी पश्चिमी हिस्सा यार पंजाब चों अलोप हो गया, बहुत वड्डा हिस्सा साडे चों बाहर कढ दिता गया। पहला इस सोहणे पंजाब दा खेत्रफल दोस्तों 358,355 वर्ग किलोमीटर सी, पौने 4 लख ला लो अंदाजा, तकरीबन मोटा जहा 358,355 वर्ग किलोमीटर से। ते जदों 5 जिले निकल गए जेड़े लॉर्ड करजन ने कढ़े सन, ते पंजाब दा खेत्रफल रह गया जी 357,000 वर्ग किलोमीटर रह गया। फिर ते दूजी वारी पंजाब दी वंड 1911 दे विच होई, उदों भी पंजाब ही वंडिया गया, दिल्ली पंजाब तो अलग कर दिती गई। बहुत लोगों नूं पता ही नहीं कि दिल्ली तो अगे तक साडा पंजाब दा अधिकार खेत्र हुंदा सी, दिल्ली नूं पंजाब तो 1911 च अलग कीता गया सी। हुण पंजाब रह गया 356,938 वर्ग किलोमीटर, जदों दिल्ली साडे विच सी उदों 357,000 सी, ते हुण 356,000 वर्ग किलोमीटर रह गया। सब तों दुखदाई ते घाटे वाली वंड यार, जिन्हें सस जड़े साढ़े तुहाडे हुंदियां ही होई जां साढ़े वेली पहली जनरेशन दे विच होई, जिहदे विच बहुत दुखदाई वंड जिहड़ी सी, मैं उस वंड दी डिटेल च की जावां हुण तुहाडे नाल, असां एक दूजे ते बहुत ज्यादतियां कीतियां। सब तों दुखदाई वंड कदे ना भुल्लण वाली, ते असां बेशर्म मुल्कां ने अज तक एक दूजे कोलों माफ़ी नहीं मंगी भी जो होया असीं तुहाडे कोलों माफ़ी मंगने हैं ते उह साडे कोलों माफ़ी मंगदे, वैशी लोग असीं सारे। चलो 1947 विच होई जी आ जिहड़ी वंड, हुण 1947 च होई है, ਇਹਦੇ ਵਿੱਚ ਸੱਜਣੋ 62% ਪੰਜਾਬ ਦਾ ਹਿੱਸਾ ਪਾਕਿਸਤਾਨ ਨੂੰ ਚਲਾ ਗਿਆ, 62%, ਅਤੇ ਸਾਡੇ ਕੋਲ ਰਹਿ ਗਿਆ ਸਿਰਫ 38% ਹਿੱਸਾ। ਪੰਜਾਬ ਪਾਕਿਸਤਾਨ ਨੂੰ ਜਿਹੜਾ ਪੰਜਾਬ ਗਿਆ, ਪਾਕਿਸਤਾਨ ਨੂੰ ਜਿਹੜਾ ਪੰਜਾਬ ਗਿਆ, ਉਹ 205,344 ਵਰਗ ਕਿਲੋਮੀਟਰ ਜਿਹੜਾ ਪਾਕਿਸਤਾਨ ਦੇ ਕੋਲ ਚਲਾ ਗਿਆ ਪੰਜਾਬ, ਜਿਹੜਾ ਉਹਨਾਂ ਦੇ ਹਿੱਸੇ ਆਇਆ। ਇੱਕ 150,361 ਵਰਗ ਕਿਲੋਮੀਟਰ ਭਾਰਤ ਦੇ ਹਿੱਸੇ ਆਇਆ, ਅਤੇ 205,344 ਕਿਲੋਮੀਟਰ ਪਾਕਿਸਤਾਨ ਦੇ। ਵੱਡਾ ਪੰਜਾਬ ਤਾਂ ਚਲਾ ਗਿਆ ਪਾਕਿਸਤਾਨ ਕੋਲ, ਵੱਡਾ ਹਿੱਸਾ ਜਿਹੜਾ ਸੀ, ਛੋਟਾ ਜਿਹਾ ਹਿੱਸਾ ਭਾਰਤ ਕੋਲ ਰਹਿ ਗਿਆ ਪੰਜਾਬ ਦਾ। ਅਤੇ ਹੁਣ ਹੀ ਕਿਤੇ ਬੱਸ ਤਾਂ ਨਹੀਂ ਹੋਈ, ਚੌਥੀ ਵਾਰ ਵੰਡ ਹੋਈ ਜੇ 1966 ਦੇ ਵਿੱਚ, ਜਿਹੜੀ 1966 'ਚ ਵੰਡ ਹੋਈ, ਛੋਟੇ ਜਿਹੇ ਪੰਜਾਬ ਨੂੰ 3 ਜ਼ਿਲ੍ਹਿਆਂ 'ਚ ਵੰਡ ਦਿੱਤਾ ਗਿਆ, ਪੰਜਾਬ, ਹਰਿਆਣਾ, ਹਿਮਾਚਲ। ਸਾਰਾ ਪੰਜਾਬ ਦੇਖੋ ਕਿੱਥੋਂ ਚਾਈਨਾ ਤੱਕ ਸੀ, ਅਤੇ ਆਹ ਵੇਖੋ ਹਿਮਾਚਲ ਵੀ ਜਾਂਦਾ ਰਿਹਾ ਜੇ, ਹਰਿਆਣਾ ਵੀ ਜਾਂਦਾ ਰਿਹਾ ਜੇ। ਸਾਡੇ ਕੋਲ ਪੰਜਾਬ ਦੇ ਸਾਰੇ ਪਹਾੜੀ ਇਲਾਕੇ, ਕਾਂਗੜਾ, ਕੁੱਲੂ, ਮਨਾਲੀ, ਸ਼ਿਮਲਾ, ਆਹ ਸਾਰੇ ਪੰਜਾਬ 'ਚੋਂ ਨਿਕਲ ਗਏ ਸੀ, ਅਤੇ ਚੰਡੀਗੜ੍ਹ ਸੈਂਟਰਲ ਰੂਲਿੰਗ ਸਟੇਟ, ਜਾਣਿਆ ਕਿ ਯੂਨੀਅਨ ਟੈਰੀਟਰੀ, ਸੈਂਟਰ ਦਾ ਅਧਿਕਾਰ ਖੇਤਰ ਹੈ ਉਹਦੇ 'ਤੇ। ਪੰਜਾਬ ਅਤੇ ਹਰਿਆਣੇ ਦੀ ਸਾਡੀ ਰਾਜਧਾਨੀ ਇਕੱਠੀ ਚੰਡੀਗੜ੍ਹ, ਇੱਕ ਰਾਜਧਾਨੀ ਇਕੱਠੀ ਨਹੀਂ, ਇੱਕ ਪੰਗਾ ਖੜਾ ਕੀਤਾ ਗਿਆ ਦੋਵਾਂ ਸਟੇਟਾਂ ਦੇ ਵਿੱਚ, ਔਰ ਅੱਜ ਤੱਕ ਇਹ ਪੰਗਾ ਚੱਲਣ ਡਿਆ ਹੈਗਾ। ਇੱਕ ਅੜਿੱਕਾ, ਕਬਾਬ 'ਚ ਹੱਡੀ ਨਹੀਂ ਜਿਸ ਤਰ੍ਹਾਂ ਹੁੰਦੀ, ਇਹ ਕਿੰਨੀਆਂ ਟਰਬਲ ਆ ਰਹੀਆਂ ਨੇ ਇੱਧਰ ਵੀ ਅਤੇ ਉੱਧਰ ਵੀ। ਉਹ ਕਹਿੰਦੇ ਨੇ ਸਾਡਾ ਚੰਡੀਗੜ੍ਹ, ਅਸੀਂ ਕਹਿੰਦੇ ਹਾਂ ਸਾਡਾ ਚੰਡੀਗੜ੍ਹ, ਅਤੇ ਇੱਧਰੋਂ ਸਾਡਾ, ਉੱਧਰੋਂ ਤੁਹਾਡਾ, ਇੱਧਰੋਂ ਐਂ, ਤੁਹਾਡਾ ਓਂ। ਜਿਹੜੀ ਇਹ ਇਹ ਡਿਵਾਈਡ ਐਂਡ ਰੂਲ ਦੀ ਪਾਲਿਸੀ ਹੈ ਨਾ ਅੰਗਰੇਜ਼ਾਂ ਦੀ, ਆਹ ਨਵੇਂ ਅੰਗਰੇਜ਼ਾਂ ਦੇ ਕੋਲ ਆਈ, ਧਰਮ ਦੇ ਨਾਂ 'ਤੇ ਵੰਡੀਆਂ, ਜਾਤਾਂ ਦੇ ਨਾਂ 'ਤੇ ਵੰਡੀਆਂ। ਜੈਨ ਜੀ ਵੇਖ ਲਓ, ਸਾਰੇ ਧਰਮਾਂ ਦੇ ਇਕੱਠੇ ਹੋ ਕੇ ਤੁਹਾਡੇ ਕਿਹੋ ਜਿਹੀਆਂ ਤੁਹਾਨੂੰ ਤਾਂ ਸ਼ਲੋਕ ਪੜ੍ਹਨ ਰਹੇ ਨੇ ਤੁਹਾਡੇ ਅੱਗੇ, ਔਰ ਤੁਸੀਂ ਨਫ਼ਰਤੀ ਲੋਕ, ਭਾਰਤ ਦੀਆਂ ਵੰਡੀਆਂ ਪਾਉਣ ਵਾਲੇ, ਆਹ ਵੇਖ ਲਓ ਤੁਹਾਡੇ ਹੀ ਬੱਚੇ, ਇਹਨਾਂ ਦੀ ਕਿੰਨੀ ਤੇਜ਼ ਬੁੱਧੀ ਹੈ, ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ, ਅਤੇ ਤੁਹਾਡੀ ਪੈਰਾਂ ਤੋਂ ਜ਼ਮੀਨ ਹਿਲਾਉਣ ਡਏ ਨੇ, ਅਤੇ ਹਿੱਲਣੀ ਵੀ ਹੈ, ਹਿੱਲ ਵੀ ਜਾਣੀ ਹੈ, ਅਤੇ ਤੁਹਾਡੇ ਦਿਨ ਵੀ ਪੂਰੇ ਹੋ ਗਏ ਨੇ ਯਾਰ। ਜੇ ਭਾਰਤ ਦੇ ਵਿੱਚ ਇੰਨੀਆਂ ਜਾਤਾਂ, ਇੰਨੀਆਂ ਸਟੇਟਾਂ ਨੇ, ਅਤੇ ਜੇ ਅਸੀਂ ਸਾਰੇ ਇਕੱਠੇ ਇੱਕ ਮੁੱਠ ਹੋ ਕੇ ਇੱਕ ਪਲੇਟਫਾਰਮ 'ਤੇ ਆਈਏ, ਹਰ ਕੋਈ ਆਪਣੀ ਸਟੇਟ ਵਿੱਚ ਖੁਦ ਮੁਖਤਿਆਰ ਹੋਏ, ਜਾਂ ਉਹਨਾਂ ਨੂੰ ਜ਼ਿਆਦਾ ਅਧਿਕਾਰ ਹੋਣ, ਸਟੇਟਾਂ ਤਾਂ ਸਾਡੀਆਂ ਹੀ ਨੇ ਨਾ ਉਹ, ਅਤੇ ਦੇਖੋ ਜਦੋਂ ਉਂਗਲਾਂ ਦਾ ਇਕੱਠੀਆਂ ਹੋ ਕੇ ਘਸੁੰਨ ਬਣ ਜਾਂਦਾ, ਇਹਦੇ 'ਚ ਕਿੰਨੀ ਪਾਵਰ ਆ ਜਾਂਦੀ ਹੈ। ਪਰ ਤੁਸੀਂ ਤਾਂ ਸਾਨੂੰ ਵੰਡ ਕੇ ਖੁਸ਼ ਹੋ, ਜਾਤਾਂ ਪਾਤਾਂ 'ਚ ਵੰਡ ਕੇ ਖੁਸ਼ ਹੋ, ਆਹ ਵੱਡਾ, ਆਹ ਛੋਟਾ, ਆਹ ਜਾਤ, ਆਹ ਵਧੀਆ ਜਾਤ, ਆਹ ਫਲਾਣੀ ਜਾਤ, ਆਹ ਧਰਮ ਨੂੰ ਨਫ਼ਰਤ, ਆ ਉਹਨੂੰ ਨਫ਼ਰਤ, ਹੈ ਨਾ। ਜੈਨ ਜੀ ਨੇ ਚੰਗੀ ਤੁਹਾਡੇ ਮੂੰਹ 'ਤੇ ਝੰਡਾਂ ਸੁੱਟੀਆਂ ਨੇ, ਤੁਹਾਡੇ ਹੀ ਬੱਚੇ ਨੇ ਨਾ, ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਕ੍ਰਿਸ਼ਚੀਨਾਂ, ਇਸਾਈਆਂ, ਜੈਨੀਆਂ ਦੇ ਬੱਚੇ ਨੇ, ਸਾਰੇ ਇਕੱਠੇ ਹੋ ਕੇ ਕਿਹੋ ਜਿਹੇ ਡਾਇਲੈਕਟ ਤੁਹਾਡੇ ਵੱਲ ਡਏ ਨੇ ਮਾਰਨ। ਅੱਛਾ, ਗੱਲ ਹੀ ਕਿ ਇਹਨਾਂ ਨੇ ਹਰਿਆਣੇ ਵਿੱਚ ਅਤੇ ਪੰਜਾਬ ਦੇ ਵਿੱਚ ਜਿਹੜਾ ਮਤਲਬ ਕਿ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੀ ਬਣਾ ਦਿੱਤੀ ਹੈ ਨਾ, ਉਹ ਪੰਗਾ ਸੀ ਸਾਡੇ ਵਿੱਚ ਵੀ, ਇਹ ਕਿਤੇ ਇਕੱਠੇ ਹੋ ਕੇ ਕਿਤੇ ਬਹਿ ਨਾ ਜਾਣ, ਇਹਨਾਂ ਦੇ ਸਿੰਘ ਫਸੇ ਹੀ ਰਹਿਣ। ਅਤੇ ਹੁਣ ਪੰਜਾਬ ਰਹਿ ਗਿਆ ਜੇ ਜੀ 50,362 ਵਰਗ ਕਿਲੋਮੀਟਰ, ਔਰ ਜਿੱਧਰ ਨੂੰ ਮਰਜ਼ੀ ਬੱਸੇ ਬਹਿ ਕੇ ਚੱਲ ਜਾਓ, 3 ਘੰਟੇ ਬਾਅਦ ਪੰਜਾਬ ਮੁੱਕ ਜਾਂਦਾ ਜੀ, 3.5 ਘੰਟੇ ਬਾਅਦ ਪੰਜਾਬ ਮੁੱਕ ਜਾਣਾ ਹੈ। 4.25 ਲੱਖ ਵਰਗ ਕਿਲੋਮੀਟਰ ਦਾ ਪੰਜਾਬ ਹੁਣ ਸੁੰਗੜ ਕੇ ਰਹਿ ਗਿਆ ਜੇ 50,362 ਕਿਲੋਮੀਟਰ ਬਸ ਇਹ ਕੋਸ਼ਿਸ਼ ਹੈ ਸਾਡੇ ਕੋਲ ਅਤੇ ਉਹਦੇ ਵਿੱਚ ਪੰਜਾਬੀਆਂ ਦਾ ਵੀ ਬੜਾ ਰੋਲ ਹੈ। ਅਸੀਂ ਵੀ ਕੋਈ ਜ਼ਿੰਮੇਵਾਰੀ ਆਪਣੀ ਪੂਰੀ ਤਰ੍ਹਾਂ ਨਹੀਂ ਨਿਭਾਈ ਹੈਗੀ, ਨਿਰਾ ਸੈਂਟਰ ਸਰਕਾਰ ਦਾ ਹੀ ਕਸੂਰ ਨਹੀਂ ਕੱਢਦੇ, ਅਸੀਂ ਵੀ ਪੂਰੀ ਤਰ੍ਹਾਂ ਪਹਿਰਾ ਨਹੀਂ ਦਿੱਤਾ। ਇਹ ਤਾਂ ਸੀ ਜੀ ਪੰਜਾਬ ਦੀ ਗੱਲਬਾਤ। ਅਤੇ ਮੈਂ ਜਾਂਦਾ, ਸਾਡਾ ਟਾਈਮ ਹੋ ਗਿਆ, ਇਸ ਤੋਂ ਅੱਗੇ ਨਹੀਂ ਮੈਂ ਜਾ ਸਕਦਾ। ਅਤੇ ਮੈਂ ਤੁਹਾਨੂੰ ਬਾਈ ਖੁਸ਼ ਕਰਨ ਵਾਸਤੇ ਇੱਕ ਸ਼ੁਗਲ ਦਾ ਸ਼ੇਰ ਸੁਣਾਉਂਦਾ। ਸਿਰ ਧੜਦੀ ਬਾਜੀ ਲੱਗ ਗਈ ਹੈ ਅਤੇ ਮੈਦਾਨ ਮੈਂ ਵੀ ਛੱਡਣਾ ਨਹੀਂ। ਸਿਰ ਧੜਦੀ ਬਾਜੀ ਲੱਗ ਗਈ ਹੈ, ਮੈਦਾਨ ਮੈਂ ਵੀ ਛੱਡਣਾ ਨਹੀਂ। ਜੇ ਮਰਦਾ ਹਾਂ ਤਾਂ ਮਰ ਜਾਵਾਂ, ਉਹ ਤੈਨੂੰ ਦਿਲ 'ਚੋਂ ਕੱਢਣਾ ਨਹੀਂ। ਜੇ ਮਰਦਾ ਹਾਂ ਤਾਂ ਮਰ ਜਾਵਾਂ, ਤੈਨੂੰ ਦਿਲ 'ਚੋਂ ਕੱਢਣਾ ਨਹੀਂ। ਅਤੇ ਤੇਰੇ ਭਰਾ ਵੀ ਨਾਕੇ ਲਾਉਂਦੇ ਨੇ, ਕਹਿੰਦੇ ਟੱਕਰ ਗਿਆ ਤਾਂ ਛੱਡਣਾ ਨਹੀਂ। ਤੇਰੇ ਭਰਾ ਵੀ ਨਾਕੇ ਲਾਉਂਦੇ ਨੇ, ਕਹਿੰਦੇ ਟੱਕਰ ਗਿਆ ਤਾਂ ਛੱਡਣਾ ਨਹੀਂ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਪ੍ਰਵਾਸ ਰੇਡੀਓ। ਸਾਰੇ ਰੌਣਕਾਂ ਲਾਉਣ ਵਾਲੇ ਅਤੇ ਸੁਣਨ ਵਾਲੇ ਸੱਜਣਾਂ ਦੀ ਬਹੁਤ ਬਹੁਤ ਮਿਹਰਬਾਨੀ। ਅਤੇ ਮੇਰਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਅਤੇ ਅਗਲੇ ਹਫ਼ਤੇ ਫਿਰ ਨਵੀਆਂ ਗੱਲਾਂ, ਨਵੀਆਂ ਬਾਤਾਂ, ਨਵੇਂ ਗਾਣੇ, ਨਵੇਂ ਸ਼ੇਅਰ ਲੈ ਕੇ ਤੁਹਾਡੀ ਮਹਿਫਲ 'ਚ ਹਾਜ਼ਰ ਹੋਵਾਂਗਾ। ਅਤੇ ਇੱਥੇ ਹੀ ਬਾਈ ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਦੋਸਤੋ, ਮੈਨੂੰ ਇਜਾਜ਼ਤ ਦਿਓ। ਆਪ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

0: ਰਾਧਨਾ ਜੀ, ਅੱਜ ਮਦਰ ਡੇਅਰੀ ਹੈ, ਤੁਹਾਨੂੰ ਪਤਾ ਹੋਣਾ
1: ਜੀ।
0: ਹਾਂਜੀ, ਤੁਸੀਂ ਦੁਨੀਆਂ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਝ ਕਹਿਣਾ ਚਾਹੋਗੇ?
1: ਜੀ ਬਿਲਕੁਲ, ਇੱਕ ਬਹੁਤ ਪੁਰਾਣੀ ਫਿਲਮ ਆ, ਉਹਦਾ ਨਾਂ ਸੀ ਮੰਜਲੀ।

0: ਦੀਦੀ
1: ਮੰਜਲੀ ਦੀਦੀ ਹਾਂਜੀ
0: ਹਾਂਜੀ ਮੰਜਲੀ ਦਾ ਮਤਲਬ ਕਿ ਵਿਚਕਾਰਲੀ
1: ਅੱਛਾ
0: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ ਵਿਚਕਾਰਲੇ ਨੂੰ ਕਹਿੰਦੇ
1: ਮਿਹਰਬਾਨੀ ਮੇਰੇ ਵਾਸਤੇ ਨਵਾਂ ਲਫ਼ਜ਼ ਹੈ ਥੈਂਕ ਯੂ
0: ਮੰਜਲੀ ਦੀਦੀ
1: ਅੱਛਾ ਮੰਜਲੀ ਦੀਦੀ ਠੀਕ ਹੈ
0: ਹਾਂਜੀ ਉਹ ਚ ਸਚਿਨ ਛੋਟਾ ਜਿਹਾ ਸੀਗਾ ਤੇ ਉਹਦੇ ਉੱਤੇ ਗਾਣਾ ਫਿਲਮਾਇਆ ਸੀਗਾ ਜੋ ਮੈਂ ਹੁਣ ਆਪ ਜੀ ਨੂੰ ਸੁਣਾਉਣ ਲੱਗੀ ਮਾਵਾਂ ਉੱਤੇ ਤੇ ਇਹ ਗੀਤ ਵੈਸੇ ਤਾਂ ਸਾਰੇ ਮਾਵਾਂ ਲਈ ਇੱਕੋ ਗੀਤ ਗਾਉਂਦੇ ਨੇ ਬੜਾ ਹਿੱਟ ਹੈ ਤੂੰ ਕਿਤਨੀ ਅੱਛੀ ਹੈ ਤੂੰ ਕਿਤਨੀ ਇਹ ਵੀ ਗੀਤ ਆ ਇਹ ਵੀ ਬੜਾ ਹਿੱਟ ਹੋਇਆ ਸੀ ਤੇ ਜਿਹੜਾ ਮੈਂ ਆਪ ਜੀ ਨੂੰ ਸੁਣਾਉਣ ਲੱਗੀ ਉਹ ਕਿਤੇ ਕਿਤੇ ਆਕਾਸ਼ਵਾਣੀ ਤੇ ਵੱਜਦਾ ਸੀ ਹੁਣ ਕਿਉਂਕਿ ਮੇਰਾ ਸ਼ੌਕ ਰਿਹਾ ਤੇ ਮੈਨੂੰ ਤਾਂ ਫਿਰ ਬਚਪਨ ਦੇ ਸਾਰੇ ਗੀਤ ਯਾਦ ਨੇ
1: ਤੁਹਾਨੂੰ ਯਾਦ ਨੇ ਜੀ ਮੈਂ ਬਿਲਕੁਲ
0: ਜੀ ਇਹ ਵੀ ਬੜਾ ਗੋਡ ਗਿਫਟ ਹੈ ਜੀ ਇਹਨੇ ਗੀਤ ਯਾਦ ਰੱਖਣੇ ਮੇਰੇ ਖਿਆਲ ਕਿ 200-250 ਗੀਤ ਮੈਨੂੰ ਮੂੰਹ ਜਵਾਨ ਨੀ ਬਚਪਨ ਦੀ ਯਾਦ ਨੇ ਹੁਣ ਤੱਕ
1: ਤੁਹਾਡਾ ਟੇਸਟ ਹੈ ਹੌਬੀ ਹੈ ਤੁਹਾਡੀ
0: ਜੀ ਹਾਂਜੀ ਬਿਲਕੁਲ ਤੇ ਦੂਸਰੀ ਗੱਲ ਇਹ ਕਿ ਮੇਰੀ ਮਾਂ ਦੀ ਦੇਣ ਹੈ ਮੇਰੀ ਮਾਂ ਨੇ ਕਿਹਾ ਗੁੱਡੀ ਤੈਨੂੰ ਇਹ ਗੀਤ ਯਾਦ ਹੈ ਤੂੰ ਇਹ ਗੀਤ ਸੁਣਾ
1: ਤੁਹਾਡਾ ਨਾਂ ਤੁਹਾਡਾ ਗੁੱਡੀ ਹੁੰਦਾ ਸੀ
0: ਹਾਂਜੀ ਹੁੰਦਾ ਨਹੀਂ ਸੀ ਹੁਣ ਵੀ
1: ਆ ਤੁਹਾਨੂੰ ਗੁੱਡੀ
0: ਤੁਸੀਂ ਮੈਨੂੰ ਗੁੱਡੀ ਬੁਲਾ ਸਕਦੇ ਹੋ ਆਜਾ ਹੁਣ
1: ਚਲੋ ਜੀ ਮੈਂ ਅਗਲੀ ਵਾਰ ਤੋਂ ਗੁੱਡੀ ਤੁਹਾਨੂੰ ਗੁੱਡੀ ਦੇ ਨਾਂ ਨਾਲ ਮੁਖਾਤਬ ਕਰਾਂਗਾ ਬਹੁਤ ਸੋਹਣਾ ਨਾਂ ਹੈ ਗੁੱਡੀ ਇਹ ਆਮ ਪਿੰਡਾਂ ਵਿੱਚ ਹੁੰਦਾ ਕੁੜੀਆਂ ਦੇ ਨਾਂ
0: ਤੇ ਮੇਰੇ ਨਾਨੀ ਜੀ ਤੇ ਮੇਰੇ ਫਾਦਰ ਮੈਨੂੰ ਗੁੱਡੋ ਕਹਿੰਦੇ ਸੀ ਪਿਆਰ ਨਾਲ
1: ਗੁੱਡੀ ਹਾਂਜੀ ਹਾਂਜੀ
0: ਤੇ ਉਹ ਗੀਤ ਮੈਂ ਆਪ ਜੀ ਨੂੰ ਦੱਸਿਆ
1: ਨਾਨੀ ਨਾਨੀ ਤੇ ਨਾਨਾ ਤੁਹਾਨੂੰ ਪਿਆਰ ਨਾਲ ਗੁੱਡੋ ਕਹਿੰਦੇ ਸੀ
0: ਹਾਂਜੀ
1: ਤੇ ਜਦੋਂ ਗੁੱਸੇ ਚ ਹੁੰਦੇ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ
0: ਉਦੋਂ ਕਹਿੰਦੇ ਸੀ ਨੀ ਗੁੱਡੋ ਸੁਣਨ ਦਈ ਆ ਉਰੇ ਤੈਨੂੰ ਸੁਣਦਾ ਨੀ ਇੱਕ ਵਾਰੀ ਮੈਂ ਨਾਨੀ ਨੇ ਆਵਾਜ਼ ਮਾਰੀ ਮੇਰੇ ਨਾਨਾ ਜੀ ਹੁੱਕਾ ਪੀਂਦੇ ਸੀ
1: ਅੱਛਾ
0: ਤੇ ਉਹਨਾਂ ਦੀ ਚਿਲਮ ਮੈਂ ਹੀ ਭਰਦੀ ਹੁੰਦੀ ਸੀ
1: ਹੋਏ ਹੋਏ ਤੇ ਤੁਸੀਂ ਆਪ ਪਹਿਲਾਂ ਚੈੱਕ ਕਰਦੇ ਹੁੰਦੇ ਸੀ ਵੀ ਚਿਲਮ ਸ਼ੁਰੂ ਹੋ ਗਈ
0: ਨਹੀਂ ਮੈਂ ਕੋਲੇ ਥੋੜਾ ਜਿਹਾ ਚਿਮਟਾ ਸੀ ਮੇਰੇ ਲਈ ਨਾਨੀ ਨੇ ਬਣਵਾਇਆ ਸੀ ਵੀ ਇਹ ਗੁੱਡੀ ਚ ਕੋਲਿਆਂ ਦੀ ਅੱਗ ਪਾ ਕੇ ਤੇ ਚਿਲਮ ਭਰ ਕੇ ਨਾਨੇ ਨੂੰ ਦੇ ਗਿਆ
1: ਅੱਛਾ
0: ਤੇ ਕਿਤੇ ਕਿਤੇ ਘੁੱਟ ਮੇਰੀ ਨਾਨੀ ਵੀ ਸੁੜਕ ਲੈਂਦੀ ਸੀ ਗੁੜ ਗੁੜ ਗੁੜ ਬੋਲਦਾ ਸੀ
1: ਪੁਰਾਣੇ ਜ਼ਮਾਨੇ ਚ ਵੈਸੇ ਹੁਣ ਰੁਕਿਆ ਦਾ ਰਿਵਾਜ ਜਾਂਦਾ ਹੀ ਹੈ ਬਿਲਕੁਲ
0: ਤੇ ਮੈਂ ਨਾਨੀ ਨੇ ਮੈਨੂੰ ਆਵਾਜ਼ ਮਾਰੀ ਗੁੱਡੋ ਅੱਗੋਂ ਮੈਂ ਕਹਿ ਬੈਠੀ ਹਾਂ
1: ਅੱਛਾ
0: ਕਹਿੰਦੀ ਉਰਿਆ ਮੈਂ ਫਰਾਕ ਪਾਈ ਹੋਈ ਇੱਛਕ ਦਾਣਾ ਕੱਪੜਾ ਹੁੰਦਾ ਸੀ ਪੀਲੇ ਗੁਲਾਬੀ ਰੰਗ ਦੀ ਮੈਂ ਫਰਾਕ ਪਾਈ ਹੋਈ ਯਾਦ ਆਈ ਮੈਂ ਦੋ ਗੁੱਤਾਂ ਰੇਬਨ ਬੰਨੇ ਹੋਏ ਮੇਰੀ ਮੰਮੀ ਨੇ ਤੇ ਕਹਿੰਦੀ ਹੁਣੇ ਤੂੰ ਕੀ ਕਿਹਾ
1: ਹਾਂ
0: ਮੈਂ ਚੁੱਪ ਹਾਂ ਇੱਕ ਖਿੱਚ ਕੇ ਮੇਰੇ ਵੱਟ ਕੇ ਚਪੇੜ ਮਾਰੀ ਕਹਿੰਦੀ ਅੱਜ ਤੋਂ ਬਾਅਦ ਤੂੰ ਹਾਂਜੀ ਨੀ ਭੁੱਲੂਗੀ ਔਰ ਸੱਚ ਗੱਲ ਹੈ ਮੈਂ ਹੁਣ ਫਿਕਰ ਵੀ ਨਾ ਜਿੱਦਾਂ ਹੀ ਮੈਂ ਹੂੰ ਕਹਿੰਦੀ ਮੈਨੂੰ ਚੇਤੇ ਆ ਜਾਂਦੀ ਹਾਂਜੀ ਕਹਿਣਾ ਤੇ ਉਹ ਬਚਪਨ ਦੀਆਂ ਯਾਦਾਂ ਅੱਜ ਵੀ ਜੁੜੀਆਂ ਹੋਈਆਂ ਨੇ ਤੇ ਇਹ ਮਾਂ ਉੱਤੇ ਗੀਤ ਹੈਗਾ ਜਿਹੜਾ ਬੜਾ ਫੇਮਸ ਮੈਂ ਦੋ ਲਾਈਨਾਂ ਪਹਿਲੇ ਉਹ ਸੁਣਾਨੀ ਹੈ ਤੇ ਸੈਕੰਡ ਮੈਂ ਤੁਹਾਨੂੰ ਉਹ ਦੂਸਰਾ ਗੀਤ ਜਿਹੜਾ ਮੈਂ ਬਚਪਨ ਤੋਂ ਗਾ ਰਹੀ ਹਾਂ ਤੇ ਉਹ ਆਪਾਂ ਸੁਣਦੇ ਹਾਂ ਤੂੰ

माँ बोलो तो सूरज निकले, माँ बोलो तो शाम, सब कुछ तेरे।

0: ਬਹੁਤ ਵੰਡਰਫੁਲ ਉਹਦੇ ਵਰਡਿੰਗ ਵੀ ਕਿੱਡੀ ਸੋਹਣੀ ਹੈ, ਲਿਖਣ ਵਾਲੇ ਨੇ ਲਾਇਰਿਕਸ ਕਿੱਡੇ ਸੋਹਣੇ ਲਫ਼ਜ਼ ਲਿਖੇ ਨੇ, ਠੀਕ ਹੈ
1: ਜੀ,
0: ਤੇ ਤੁਸੀਂ ਗਾਇਆ ਵੀ ਬੜੇ ਸੋਹਣੇ ਤਰੀਕੇ ਨਾਲ,
1: ਆਪ ਜੀ ਨੇ ਸੁਣਿਆ ਬੜੇ ਮੁਹੱਬਤ ਨਾਲ ਜੀ,
0: ਨਹੀਂ ਵੰਡਰਫੁਲ ਸੌਂਹ ਵੀ ਦੇਖੋ ਕਿੰਨਾ ਉਹਦੇ ਵਿੱਚ ਉਹਦੇ ਲਫ਼ਜ਼ਾਂ ਕਿੰਨਾ ਪਿਆਰ ਹੈ, ਤੇ ਜੇ ਗਾਉਣ ਵਾਲਾ ਵੀ ਵਧੀਆ ਤਰੀਕੇ ਨਾਲ ਗਾ ਰਿਹਾ ਹੋਵੇ ਤੇ ਹੋਰ ਵੀ ਸੋਹਣੇ ਤੇ ਸੁਹਾਗਾ ਹੈ।
1: ਠੀਕ ਹੈ ਜੀ, ਬਹੁਤ ਅੱਛੇ ਰਾਈਟਰ ਰਹੇ ਨੇ ਜੀ ਸਾਡੇ ਫਿਲਮ ਇੰਡਸਟਰੀ ਦੇ।
0: ਅਸਲ ਵਿੱਚ ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਇਹ ਸਾਰੇ ਰਾਈਟਰ ਜਿਹੜੇ ਸਨ ਇਹ ਸ਼ਾਇਰ ਤਬੀਅਤ ਦੇ ਮਾਲਕ ਸਨ ਸਾਰੇ
1: ਜੀ ਜੀ,
0: ਕੋਈ ਗਾਉਣ ਵਾਲੇ ਵੀ ਆਸ਼ਾ ਲਤਾ ਤੇ ਸੁਮਨ ਕਲਿਆਣ ਵਰਗੀਆਂ ਹੋਣ ਤੇ ਉਧਰੋਂ ਲਿਖਣ ਵਾਲੇ ਵੀ ਏਡੇ ਹੀ ਜ਼ਬਰਦਸਤ ਹੋਣ, ਤੇ ਮੈਂ ਕਹਿੰਦਾ ਕਿ ਕਿਤੇ ਅੱਖਾਂ ਮੀਟ ਕੇ ਗਾਣੇ ਸੁਣੋ, ਮਜ਼ੇ ਅਸੀਂ ਹੋਰ ਦੁਨੀਆਂ ਚ ਚਲੇ ਜਾਂਦੇ ਹਾਂ
1: ਜੀ ਬਿਲਕੁਲ। ਔਰ ਸਰ ਅੱਜ ਦੇ 10 ਗੀਤ ਤੁਸੀਂ ਸੁਣ ਲਓ ਤੇ ਪਿਛਲਾ ਇੱਕ ਗੀਤ ਸੁਣ ਲਓ,
0: ਕਿਆ ਬਾਤ,
1: ਉਹ ਇੱਕੋ ਹੀ 10 ਦੇ ਬਰਾਬਰ ਭਾਰੀ ਵਾ।
0: ਮੈਂ ਕਹਿੰਦਾ ਜੀ ਕੀ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਵਿੱਚ ਕਿਸ ਕਿੱਡੇ ਸੋਹਣੇ ਅਲਫਾਜ਼ ਨੇ, ਪਿੱਛੇ 150-150 ਇੰਸਟਰੂਮੈਂਟ ਵੱਜ ਰਿਹਾ
1: ਜੀ ਬਿਲਕੁਲ,
0: ਤੇ ਗਾਉਣ ਵਾਲੇ ਇੱਕ ਨਵੀਂ ਦੁਨੀਆ, ਇਹ ਦੁਨੀਆ ਸਾਡੀ ਜਿਹੜੀ ਸੰਗੀਤ ਇੰਡਸਟਰੀ ਹੈ ਨਾ ਇਹ ਦੁਨੀਆ ਭਰ ਚ ਮਸ਼ਹੂਰ ਹੈ ਜੀ,
1: ਬਿਲਕੁਲ ਜੀ ਬਿਲਕੁਲ,
0: ਕਮਾਲ ਹੈ ਵੈਸੇ ਵੇਖ ਲੋ ਕਿੰਨੇ ਪਹੁੰਚੇ ਲੋਕ ਉੱਥੇ ਬੈਠੇ ਹੈ
1: ਜੀ ਬਿਲਕੁਲ। ਮੈਨੂੰ ਇੱਕ ਗਜ਼ਲ ਮੇਰੇ ਸਾਹਮਣੇ ਆਈ ਹੈ, ਮੈਂ ਕਿਹਾ ਸਰ ਨੂੰ ਸੁਣਾ ਹੀ ਦਵਾਂ ਅੱਜ,
0: ਅਖੀਰਲੀ ਸੁਣਾ ਦਿਓ ਫਿਰ 10 ਮਿੰਟ ਪਾਉਣ ਦਿਓ।
1: ਅੱਛਾ ਓਕੇ ਓਕੇ, ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਵੋ ਬਾਤ ਕਰ ਲੇ ਤੋ ਬੁਝਤੇ ਚਿਰਾਗ ਜਲਤੇ ਹੈ, ਕਹੋ ਜਲੇ ਕੇ ਪੁੱਛੇ ਹਮ ਆਪਣੀ ਰਾਹ ਚਲੇ ਯਾ ਤੁਮਹਾਰੀ ਰਾਹ ਚਲੇ, बुझे तो ऐसे कि जैसे किसी गरीब का दिल, जले तो ऐसे कि जैसे किसी गरीब का दिल, बुझे तो ऐसे कि जैसे चिराग जलते हैं, वो चुप रहे तो मेरे दिल के दाग जलते हैं।
0: बहुत बहुत बहुत,
1: ये खोई खोई नजर कभी रहे कभी तो होगी इधर या सदा रहेगी उधर
0: उधर,
1: ये खोई खोई नजर कभी तो होगी इधर या सदा रहेगी उधर, उधर तो एक जल सुलगता हुआ है वीराना, मगर इधर तो बहारों में बाग जलते हैं, जो अश्क पी भी लिए जो होंठ सी भी लिए जो तुम्हारी राह चले, कुछ अपनी सुनाओ कुछ आज मेरी सुनो, कुछ आज अपनी सुनाओ कुछ आज मेरी सुनो, खामोशियों से तो दिल और दिमाग जलते हैं,
0: वाह वाह, खामोशियों से तो दिल और दिमाग जलते हैं,
1: वो चुप रहे तो मेरे दिल के दाग जलते हैं। ये फिल्म नूर जहारा फिल्म दा
0: जहारा,
1: हाँ जी
0: अच्छा,
1: और मदन मोहन जी का म्यूजिक है जिन्हों का मैं सब तो पहले गीत सुनाया था आपकी नजर में,
0: वंडरफुल जी, मतलब की फिल्म इंडस्ट्री ਕਿਆ ਬਾਤਾਂ ਨੇ, ਪਰ ਜਿਹੜੀਆਂ ਮੈਨੂੰ ਖਾਸ ਕਰਕੇ ਜਿਹੜੇ 90-70 ਦੇ ਇੱਥੇ ਜਿਹੜੇ ਗਾਣੇ ਨਾ 30 ਸਾਲ ਦੇ ਵਿੱਚ ਵਿੱਚ ਜਿਹੜੇ ਹਨ ਕਮਾਲ ਦੇ ਗਾਣੇ, ਇਹ ਨਹੀਂ ਵੀ ਅੱਜ ਵੀ ਚਲੋ ਕੋਈ ਕੋਈ ਗਾਣਾ ਵਧੀਆ ਮੈਨੂੰ ਲੱਗਦਾ, ਲੇਕਿਨ ਪਿਛਲੇ ਸਾਰੇ ਹੀ ਸੋਹਣੇ ਲੱਗਦੇ ਨੇ ਗਾਣੇ
1: ਪਿਛਲੇ। ਸਰ ਤੁਸੀਂ ਗੀਤ ਅਗਰ ਤੁਹਾਨੂੰ ਨੀਂਦ ਨੀ ਆ ਰਹੀ ਨਾ ਪੁਰਾਣੇ ਗੀਤ ਤੁਸੀਂ ਲਗਾ ਕੇ ਸੌਂ ਜਾਓ ਤਾਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਉਹ ਤੁਹਾਡੇ ਲਈ ਲਿਖੇ ਗਏ ਨੇ
0: ਜੀ, ਬਿਲਕੁਲ ਬਿਲਕੁਲ,
1: ਤੁਹਾਡੇ ਜਜ਼ਬਾਤ ਨੇ,
0: ਹਾਂਜੀ ਹਾਂਜੀ ਨੋ ਡਾਊਟ,
1: ਕੋਈ ਵੀ ਗੀਤ ਤੁਸੀਂ ਸੁਣੋਗੇ ਉਹ ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ, ਇਹ ਮੇਰੇ ਜਜ਼ਬਾਤ ਨੇ
0: ਜੀ ਜੀ। ਅਰਾਧਨਾ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ ਗਾਣੇ ਸੁਣਾਏ, ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
1: ਜੀ,
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ, ਤੁਸੀਂ ਕਹਿਣ ਡੇ ਹੋ ਨਾ ਕਿ ਜਿਹੜੇ ਤੁਸੀਂ ਸੁਣੋਗੇ ਤੇ ਐਵੇਂ ਲੱਗੇਗਾ ਕਿ ਤਰ੍ਹਾਂ ਮੇਰੇ ਵਾਸਤੇ ਗੀਤ ਲਿਖਿਆ ਗਿਆ ਹੈ। ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ, ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ,
1: ਵਾਹ ਬਈ ਵਾਹ, ਕਿਆ ਬਾਤ ਹੈ, ਜਿੰਦੇ ਰਹੋ,
0: ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ, ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ,
1: ਵਾਹ ਬਈ ਵਾਹ, ਕਿਆ ਬਾਤ ਹੈ ਸਰ,
0: ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ ਬੇਰੁਖੀ ਦੀ ਬਾਰਿਸ਼ ਸੱਜਣਾ ਬੰਦ ਕਰ ਦੇ ਇਸ ਜੱਗ ਵਿਚ ਦੁੱਖ ਬਥੇਰੇ ਨੇ ਬੇਰੁਖੀ ਦੀ ਬਾਰਿਸ਼ ਬੰਦ ਕਰ ਦੇ ਇਸ ਆਲਰੇਡੀ ਦੁੱਖ ਬੜੇ ਨੇ ਉਤੋਂ ਤੁਸੀਂ ਵੀ ਦੁੱਖ ਦੇਣ ਡੇ ਹੋ
1: ਨਹੀਂ ਮੈਂ ਤਾਂ ਆਪ ਜੀ ਨੂੰ ਇਹ ਕਹਾਂਗੀ ਕਿ ਹੁਣ ਆਪ ਜੀ ਰੇਡੀਓ ਤੋਂ ਖਾਲੀ ਜਦੋਂ ਹੁਣ ਤੇ ਇੱਕ ਸੋਹਣਾ ਜਿਹਾ ਪੈਗ ਬਣਾ ਲਿਓ
0: ਨਹੀਂ ਇਹ ਤੂੰ ਅਰਲੀ ਹੈ ਜੀ ਅਰਲੀ ਹੈ ਸੌਣ ਲੱਗਾ ਹਾਂਜੀ ਸੌਣ ਲੱਗਿਆ
1: ਅੱਛਾ ਅੱਛਾ ਇਸ ਵੇਲੇ
0: ਇਸ ਵੇਲੇ ਮੈਡਮ ਜੀ 5 ਵਜੇ ਨੇ ਸਾਡੇ ਜਰਮਨ ਦੇ ਵਿਚ
1: ਅੱਛਾ ਜੀ ਧੁੱਪ
0: ਲੱਗੀ ਧੁੱਪ ਲੱਗੀ
1: ਓਕੇ ਓਕੇ
0: ਅਜੇ ਮੈਂ ਆਪਣੇ ਗਾਰਡਨ ਚ ਕੰਮ ਕਰਨਾ ਬੂਟੇ ਲਾਉਣੇ ਨੇ ਬਹੁਤ ਸੋਹਣੇ ਫੁੱਲਾਂ ਵਾਲੇ
1: ਅੱਛਾ ਜੀ
0: ਹਾਂਜੀ ਹਾਂਜੀ
1: ਗੁਡ ਗੁਡ ਵੈਰੀ ਗੁਡ
0: ਤੇ ਮੇਰੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ ਤੰਦਰੁਸਤ ਰਹੋ ਜਿਉਂਦੇ ਵਸਦੇ ਰਹੋ
1: ਥੈਂਕ ਯੂ ਸੋ ਮਚ ਸਰ ਔਰ ਸਾਰੇ ਪ੍ਰਵਾਦ ਰੇਡੀਓ ਦੇ ਸ਼ਰੋਤਾਵਾਂ ਨੂੰ ਸ਼ਾਮ ਦੀ ਸਤਿ ਸ੍ਰੀ ਅਕਾਲ ਵੈਰੀ ਵੈਰੀ ਗੁਡ ਈਵਨਿੰਗ
0: ਥੈਂਕ ਯੂ ਜੀ ਥੈਂਕ ਯੂ ਥੈਂਕ ਯੂ
1: ਔਰ ਬਸ ਆਪਾਂ ਪ੍ਰਵਾਦ ਰੇਡੀਓ ਨਾਲ ਇਸੇ ਤਰ੍ਹਾਂ ਪਿਆਰ ਸਾਡੀ ਮੁਹੱਬਤ ਬਣੀ ਰਹੇ
0: ਬਹੁਤ ਬਹੁਤ ਮਿਹਰਬਾਨੀ
1: ਸਾਹਿਬ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡਾ ਵੀ ਪਿਆਰ ਓਨਾ ਹੀ ਬਰਕਰਾਰ ਬਲਕਿ ਦਹਾਂ ਨਾਲ ਜਰਬ ਦੇ ਕੇ ਠੀਕ ਹੈ
1: ਜੀ ਜੀ ਥੈਂਕ ਯੂ ਸੋ ਮਚ ਹੈਵ ਅ
0: ਨਾਈਸ ਟਾਈਮ ਬਾਏ ਬਾਏ ਬਾਏ ਸੋ ਇਹ ਸਨ ਜੀ ਦਿੱਲੀ ਤੋਂ ਅਰਾਧਨਾ ਜੀ ਹੁਣੀ ਜਿਹੜੇ ਖੂਬਸੂਰਤ ਗਾਣੇ ਸੁਣਾ ਕੇ ਗਏ ਨੇ ਤੇ ਦੋਸਤੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਖਤਮ ਹੁੰਦਾ ਤੇ ਅਗਲੇ ਹਫ਼ਤੇ ਸੈਟਰਡੇ ਸੰਡੇ ਫੇਰ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਦੇ ਵਿਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ

ਸਿੰਪਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਹੈ ਜੀ ਸੰਡੇ ਤੇ ਅੱਜ ਤੁਹਾਡਾ ਪ੍ਰੋਗਰਾਮ ਹੈ ਦੋਸਤੋ। ਤੁਸੀਂ ਆਣ ਕੇ ਆਪਣੀਆਂ ਰਚਨਾਵਾਂ, ਸ਼ਾਇਰੋ ਸ਼ਾਇਰੀ, ਗੱਲਾਂ ਬਾਤਾਂ ਸਾਡੇ ਨਾਲ ਕਰਨੀਆਂ ਨੇ ਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਗੱਲਾਂ ਦਾ। ਤੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਮੈਨੂੰ ਸਿਰਫ ਇੱਕ ਛੋਟੀ ਜਿਹੀ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਟਰਨ ਬਾਈ ਟਰਨ ਬੈਕ ਤੁਹਾਡੇ ਕੋਲ ਪਹੁੰਚਾਂਗਾ ਤੇ ਤੁਸੀਂ ਆਣ ਕੇ ਆਪਣੇ ਖਿਆਲ, ਭਾਈ ਜੇ ਤੁਸੀਂ ਰਾਈਟਰ ਨਹੀਂ ਡਜ਼ਨਟ ਮੈਟਰ, ਤੁਸੀਂ ਸਾਨੂੰ ਆਪਣੇ ਇਲਾਕੇ ਦੀ ਆਲੇ ਦੁਆਲੇ ਦੀ ਜ਼ਮੀਨ ਤੋਂ ਲੈ ਕੇ ਸਤਾਰਿਆਂ ਤੱਕ ਕੋਈ ਗੱਲਬਾਤ ਸਾਡੇ ਨਾਲ 10-15 ਮਿੰਟ ਦੀ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ 2 ਘੰਟੇ ਚੱਲੇਗਾ ਤੇ ਮੈਂ ਤੁਹਾਡੇ ਮਿਸ ਕਾਲ ਦੀ ਇੰਤਜ਼ਾਰ ਕਰਾਂਗਾ। ਬਿਲਕੁਲ ਦੋਸਤੋ, ਯੂ ਆਰ ਓਨਲੀ ਫੋਨ ਕਾਲ ਅਵੇ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ। ਲਾਗ ਆਨ www.parwazradio.com। ਬਿਲਕੁਲ ਬਿਲਕੁਲ ਜੀ, www.parwazradio.com। ਪਰਵਾਜ਼ PARWAZ, ਇਟਸ ਅ ਵਨ ਵਰਡ ਰੇਡੀਓ, ਪਰਵਾਜ਼ ਰੇਡੀਓ ਐਂਡ ਆਲ ਆਰ ਸਮਾਲ ਵਰਡਸ। ਪਰਵਾਜ਼ ਰੇਡੀਓ ਆਪਣੇ ਪਲੇ ਸਟੋਰ ਤੇ ਜਦੋਂ ਤੁਸੀਂ ਮਤਲਬ ਕਿ ਐਪ ਡਾਊਨਲੋਡ ਕਰੋਗੇ ਤੇ ਬਹੁਤ ਸਾਰੇ ਇਹਦੇ ਨਾਲ ਰਲਦੇ ਮਿਲਦੇ ਰੇਡੀਓ ਜਿਹੜੇ ਨੇ ਉਹ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਣਗੇ। ਪਰ ਤੁਸੀਂ ਜਿਹਦੇ ਤੇ ਦੋ ਸਪੀਕਰ ਲੱਗੇ ਨੇ, ਯੈਲੋ ਕਲਰ ਦਾ ਲੋਗੋ ਹੈ ਸਾਡਾ, ਉਹ ਸਾਡਾ ਰੇਡੀਓ ਸਟੇਸ਼ਨ। ਆਪ ਤੇ ਤੁਸੀਂ ਸੁਣਦੇ ਹੀ ਹੋ, ਤੁਹਾਡੀ ਮਿਹਰਬਾਨੀ ਹੋਵੇਗੀ ਜੇ ਤੁਸੀਂ ਆਪਣੇ 10-15 ਦੋਸਤਾਂ ਹੋਰਨਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓਗੇ ਐਂਡ ਵੀ ਸ਼ੁਡ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਉਡਾਨ, ਲਾਟ ਆਫ ਬਰਡ ਫਲਾਇੰਗ ਟੂਗੈਦਰ ਇਜ਼ ਪਰਵਾਜ਼। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਹੱਸਦੀ ਵੱਸਦੀ ਰਹੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਹੱਸਦੀ ਵੱਸਦੀ ਰਵੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ। ਚੁਟਕੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਪਰਵੇਜ਼ ਨਹੀਂ ਪਰਵਾਜ਼ ਰੇ ਪਰਵਾਜ਼ ਉਡਾਨ, ਲਾਟ ਆਫ ਬਰਡ

ਹੱਸਦੀ ਵੱਸਦੀ ਰਹੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ। ਹੱਸਦੀ ਵੱਸਦੀ ਰਵੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ। ਚੁਟਕਲੇ ਹਾਸੇ ਸ਼ਾਇਰੀ ਬਰਸ਼ੇ ਬਰਸੇ ਮੈਲ ਦਿਲਾਂ ਦੀ ਧੋਵੇ। ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ। ਖਿੜਿਆ ਰਹੇ ਚਮਨ ਇਹ ਸਾਡਾ ਮੇਰੀਆਂ ਸ਼ੁਭ ਇਸ਼ਾਵਾਂ। ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ ਦੇ ਲੰਮੀਆਂ ਕਰਦੇ ਬਾਵਾਂ। ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ ਦੇ ਲੰਮੀਆਂ ਕਰਦੇ ਬਾਵਾਂ। ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਤੇ ਜੱਫੀ ਘੁੱਟ ਕੇ ਪਾਵਾਂ। ਔਰ ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਜੱਫੀ ਘੁੱਟ ਕੇ ਪਾਵਾਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਤੇ ਅੱਜ ਹੈ ਸੱਜਣੋ ਸੰਡੇ, ਹਾਂਜੀ। ਤੇ ਅੱਜ ਤਾਰੀਖ ਹੈ ਜੀ 19 April ਹੋ ਗਈ ਹੈ। ਤੇ ਟੈਂਪਰੇਚਰ ਹੈ ਅੱਜ ਜੀ 15, ਕੱਲ 21 ਸੀ। ਕੱਲ ਬਹੁਤ ਖੂਬਸੂਰਤ ਦਿਨ ਸੀ ਤੇ ਅੱਜ ਨਾ ਪਹਿਲਾਂ ਤੇ ਮੀਂਹ ਪਿਆ ਥੋੜਾ ਜਿਹਾ, ਤੇ ਹੁਣ ਧੁੱਪ ਵੀ ਲੱਗੀ ਹੈ ਥੋੜੀ ਜੀ। ਅੱਜ ਵੀ ਸੋਹਣਾ ਹੀ ਹੈ ਦਿਨ ਉਦੋਂ, ਪਰ ਕੱਲ ਵਰਗੀਆਂ ਮੌਜਾਂ ਨਹੀਂ। ਸਦਾ ਦਿਨ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ। ਅਸੀਂ ਇੰਜਾਏ ਕਰਦੇ ਹਾਂ ਕੁਦਰਤ ਦੇ ਸਾਰੇ ਦਿਨਾਂ ਨੂੰ, ਹਾਂਜੀ। ਅਸੀਂ ਬਰਫ਼ ਨੂੰ ਵੀ ਇੰਜਾਏ ਕਰਦੇ ਹੁੰਦੇ ਹਾਂ ਜਦੋਂ ਬਰਫ਼ਾਂ ਪੈਂਦੀਆਂ ਨੇ ਜੀ। ਤੇ ਸਾਡਾ ਟੈਲੀਫੋਨ ਹੈ ਜੀ 0049-1714-869-514 ਹੈ ਜੀ ਸਾਡਾ ਟੈਲੀਫੋਨ ਨੰਬਰ। 0049-1714-4869-514 ਤੁਸੀਂ ਮੈਨੂੰ ਸਿਰਫ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ ਤੇ ਮੈਂ ਖੁਦ ਹੀ ਤੁਹਾਨੂੰ ਬੈਕ ਟੈਲੀਫੋਨ ਕਰ ਲਾਂਗਾ। ਤੇ ਗੱਲ ਇਸ ਤਰ੍ਹਾਂ ਦੋਸਤੋ, ਭਾਈ ਸਾਡੇ ਨਾ ਇੱਥੇ ਸ਼ਹਿਰ ਦੇ ਵਿੱਚ ਇੱਕ ਬੜੀ ਪੁਰਾਣੀ ਆਟੋ ਵਰਕਸਟਾਡ ਹੈ ਜੀ, ਆਟੋ ਰਾਈਫਨ ਆ ਐਪਸੀਲੋਨ। ਸਿੱਕੇ ਬੰਦ ਮੁਰੰਮਤ ਕਰਦੇ ਨੇ। ਤੁਹਾਡੀ ਜਿਹੜੀ ਕਾਰ ਹੈ ਕਿਸੇ ਵੀ ਕੰਪਨੀ ਦੀ ਹੋਵੇ, ਉਹਦੇ ਵਿੱਚ ਕੋਈ ਵੀ ਡਿਫੈਕਟ ਹੋਵੇ ਜੀ, ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਜ਼ਰੂਰਤ ਹੀ ਨਹੀਂ। ਤੁਸੀਂ ਆਓ ਇਹਨਾਂ ਕੋਲ, ਸਿੱਕੇ ਬੰਦ ਤੁਹਾਡੀ ਮੁਰੰਮਤ ਕਰਦੇ ਨੇ ਤੇ ਬਿਲਕੁਲ ਠੀਕ ਵਾਜਬ ਕੀਮਤ ਤੁਹਾਡੇ ਕੋਲ ਲਈ ਜਾਵੇਗੀ, ਹਾਂਜੀ। ਇੱਕ ਵਾਰੀ ਟੈਸਟ ਕਰਨ ਵਾਸਤੇ ਜ਼ਰੂਰ ਆਓ ਤੇ ਤੁਸੀਂ ਇਹਨਾਂ ਦੇ ਪਰਮਾਨੈਂਟ ਗਾਹਕ ਬਣ ਜਾਓਗੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਮ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਵੇਗਾ। ਤੇ ਇਹ ਨੇ ਜੀ ਫਰੀਡਮ ਸਟਰਾਸੇ 106 ਦੇ ਵਿੱਚ, ਹਾਂਜੀ। ਤੇ 6 3 6 5 ਮਿਲ ਹੈ, ਜ਼ਰੂਰ ਇੱਕ ਵਾਰੀ ਦਰਸ਼ਨ ਦਿਓ ਜੀ ਤੇ ਵਧੀਆ ਲੋਕਾਂ ਦੇ ਨਾਲ ਤੁਹਾਡਾ ਵਾਹ ਪਵੇਗਾ। ਸਿੱਕੇ ਬੰਦ ਤੁਹਾਨੂੰ ਕੰਮ ਕਰਕੇ ਦੇਣਗੇ। ਤੇ ਗੱਲ ਇਸ ਤਰ੍ਹਾਂ ਦਾ ਵੀ ਦੋਸਤੋ, ਮੈਂ ਨਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਇੱਕ ਖੂਬਸੂਰਤ ਜਿਹਾ ਗੀਤ ਸੁਣਾ ਦਿਆਂ, ਹਾਂਜੀ। ਇਹ ਗੀਤ ਹੈ ਜੀ ਗੀਤਾਂ ਦੀ ਰਾਣੀ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ, ਤੇ ਵਾਰ ਹੈ ਮਹਾਰਾਜਾ ਰਣਜੀਤ ਸਿੰਘ ਦੀ। ਕਿੰਨਾ ਖੂਬਸੂਰਤ ਸੋਹਣਾ ਮੇਲ ਹੈ ਗੀਤਾਂ ਦੀ ਰਾਣੀ ਦੀ ਆਵਾਜ਼ ਤੇ ਅਲਗੋਜਿਆਂ ਵਾਲੇ ਦਾ ਕਮਾਲ। ਲਓ ਹਾਜ਼ਰ ਹੈ ਜੀ, ਗੀਤ ਨੂੰ ਇੰਜਾਏ ਕਰੋ ਤੇ ਫਿਰ ਅਗਲੀ ਗੱਲਬਾਤ ਸ਼ੁਰੂ ਕਰਦੇ ਹਾਂ।

ਆਵਾਜ਼ ਆਨ ਕਰਨੀ ਭੁੱਲ ਗਿਆ ਸਾਂ ਤੇ ਬੋਲੀ ਜਾਣ ਦਿਆਂ ਤੇ ਆਵਾਜ਼ ਆਉਣ ਦੇ ਜਾ ਨਹੀਂ ਸੀ ਰਹੀ ਤੇ ਸੌਰੀ ਮੈਂ ਫਿਰ ਦੁਬਾਰਾ ਸ਼ੁਰੂ ਕਰਨਾ। ਮੈਂ ਨਾ ਸੱਜਣੋ ਉਸ ਵਕਤ ਬੀ ਏ ਫਸਟ ਈਅਰ ਦੇ ਵਿੱਚ ਸੀ ਜਦੋਂ ਮੈਂ ਪਹਿਲਾਂ ਆਪਣਾ ਉੱਥੇ ਵਿਸਾਖੀ ਦਾ ਮੇਲਾ ਵੇਖਿਆ ਸੀ ਜਿਹੜਾ ਤੇ ਉਹਨਾਂ ਦਿਨਾਂ ਦੇ ਵਿੱਚ ਬੜੀ ਸਿੰਪਲ ਲਾਈਫ ਹੁੰਦੀ ਸੀ, ਬਹੁਤ ਸਿੰਪਲ ਲਾਈਫ। ਲੋਕ ਗੱਡਿਆਂ ਰੇੜਿਆਂ ਤੇ ਟਰੈਕਟਰਾਂ ਤੇ ਟਾਂਗਿਆਂ ਤੇ ਮੇਲਾ ਵੇਖਣ ਜਾਂਦੇ ਹੁੰਦੇ ਸਨ। ਹਾਂਜੀ, ਤੇ ਮੇਲੇ ਦੇ ਵਿੱਚ ਬੜੀਆਂ ਹੀ ਰੌਣਕਾਂ ਲੱਗੀਆਂ ਸਨ। ਹਰ ਮੇਲੇ ਦੇ ਵਿੱਚ ਰੌਣਕਾਂ ਹੁੰਦੀਆਂ ਸਨ, ਕਬੱਡੀ, ਘੋੜ ਤੇ ਸਿੰਗਰ, ਖਾਣ ਪੀਣ ਨੂੰ ਵਧੀਆ ਚੀਜ਼ਾਂ, ਬੜੇ ਸਟਾਲ ਲੱਗੇ ਤੇ ਕੁੜੀਆਂ ਦੇ ਭਗੂੜੇ ਤੇ ਯੇ ਵੋ ਦਿਸ ਦੈਟ, ਬਹੁਤ ਕੁਛ ਸੀ। ਤੇ ਗੱਲ ਇਸ ਤਰ੍ਹਾਂ ਬਈ, ਉਹ ਜਦੋਂ ਅਸੀਂ ਮੇਲਾ ਵੇਖਣ ਗਏ ਨਾ, ਮੈਂ ਵੀ ਗਿਆ ਸੀ, ਤੇ ਇਹਦਾ ਉਹਦਾ ਅੱਖੀ ਡਿੱਠਾ ਹਾਲ ਜਿਹੜਾ ਸੀ, ਜਿਸ ਤਰ੍ਹਾਂ ਮੈਂ ਮੇਲਾ ਵੇਖਿਆ ਸੀ ਉਹ ਵਿਸਾਖੀ ਦਾ, ਉਹ ਲੱਗਾ ਜੀ ਬਿਆਨ ਕਰਨ। ਤੇ ਮੀਤੋ ਜੀਤੋ ਪਾ ਸੁਮਾ ਆਈਆਂ, ਬੱਚਿਆਂ ਨਵੀਆਂ ਫਰਾਕਾਂ ਪਾਈਆਂ। ਭਾਈ ਮੀਤੋ ਜੀਤੋ ਪਾ ਸੁਰਮਾ ਆਈਆਂ, ਬੱਚਿਆਂ ਨਵੀਆਂ ਫਰਾਕਾਂ ਪਾਈਆਂ। ਭਾਬੀ ਵੀਰੋ ਦੰਦਾਸਾ ਮਰਿਆ, ਵੇਲੀ ਜਾਗਰ ਨੇ ਖੂੰਡਾ ਫੜਿਆ। ਬਣਸਾ ਕਬੱਡੀ ਖੇਡਣ ਆਇਆ, ਭਿੰਦੇ ਅਮਲੀ ਨੇ ਸੂਟਾ ਲਾਇਆ। ਭਾਈ ਬਣਸਾ ਕਬੱਡੀ ਦਾ ਥੰਮ ਵਰਗਾ ਜਵਾਨ ਜਵਾਨ ਬੁੱਟਰਾਂ ਦਾ ਸਾਡੇ ਇਲਾਕੇ ਦਾ ਮੰਨਿਆ ਪਰਮੰਨਿਆ ਲੋਕਰ ਸੀ। ਵੱਡੇ ਵੱਡੇ ਰੇਡਰਾਂ ਦੀਆਂ ਉਹਨੇ ਬਾਜੀਆਂ ਪਵਾਈਆਂ, ਰੱਜ ਕੇ ਸੋਹਣਾ ਤੇ ਸੋਹਣਾ ਹੀ ਸਰੀਰ ਉਹਨੂੰ ਉੱਪਰ ਵਾਲੇ ਨੇ ਦਿੱਤਾ ਸੀ। ਵੇਲੀ ਜਾਗਰ ਨੇ ਖੂੰਡਾ ਫੜਿਆ, ਭਾਬੀ ਵੀਰੋ ਦੰਦਾਸਾ ਮਰਿਆ, ਬਣਸਾ ਕਬੱਡੀ ਖੇਡਣ ਆਇਆ, ਭਿੰਦੇ ਅਮਲੀ ਨੇ ਸੂਟਾ ਲਾਇਆ। ਉਹ ਕੰਧਾਂ ਵਿੱਚ ਫਿਰੇ ਵੱਜਦਾ, ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਨੀ ਮੇਲੇ ਵਿੱਚ ਢੋਲ ਵੱਜਦਾ। ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ। ਦੋਸਤੋ, ਮੇਲਾ ਸ਼ੁਰੂ ਹੋਣ ਤੋਂ ਪਹਿਲਾਂ 3-4 ਦਿਨ ਪਹਿਲਾਂ ਰਾਤ ਨੂੰ ਢੋਲ ਵੱਜਣਾ ਸ਼ੁਰੂ ਹੋ ਜਾਂਦਾ ਹੁੰਦਾ ਸੀ, ਤੇ ਉਹ 6-6 ਮੀਲ ਤੱਕ ਰਾਤ ਨੂੰ ਢੋਲ ਸੁਣਦਾ ਹੁੰਦਾ ਸੀ ਚਾਰ ਚੁਫੇਰੇ। ਘੁੱਗੀ ਢੋਲੀ ਨੇ ਢੋਲ ਵਜਾਇਆ, 20 ਪਿੰਡਾਂ ਦਾ ਦਿਲ ਤੜਕਾਇਆ। ਘੁੱਗੀ ਢੋਲੀ ਨੇ ਢੋਲ ਵਜਾਇਆ, 20 ਪਿੰਡਾਂ ਦਾ ਦਿਲ ਤੜਕਾਇਆ। ਬੋਤਲਾਂ ਨਾਲ ਗਲਾਸੀਆਂ ਖੜਕਣ, ਸੰਤੇ ਬੰਤੇ ਨੇ ਤੁਰਲੇ ਛੱਡੇ, ਆਓ ਮੇਲੇ ਨੂੰ ਜਾਂਦੇ ਗੱਡੇ, ਬਲਦਾਂ ਦੇ ਗਲ ਟੱਲੀਆਂ ਖੜਕਣ। ਸੰਤੇ ਬੰਤੇ ਨੇ ਤੁਰਲੇ ਛੱਡੇ, ਆਓ ਮੇਲੇ ਨੂੰ ਜਾਂਦੇ ਗੱਡੇ, ਬਲਦਾਂ ਦੇ ਗਲ ਟੱਲੀਆਂ ਖੜਕਣ। ਕੱਕੇ ਵਾਲ ਬਚਨੋ ਦੇ, ਇਹ ਤਾਂ ਦੁਧੀਆ ਮੱਕੀ ਦੀ ਛੱਲੀ ਜੇ, ਦਮੜੀ ਦਾ ਸੱਕ ਮਲ ਕੇ ਅੱਗ ਲਾਉਣ ਮੇਲੇ ਨੂੰ ਚੱਲੀ ਜੇ। ਬਲੌਰੀ ਅੱਖਾਂ ਵਾਲੀ ਦਿਲ ਮੇਰਾ ਲੈ ਗਈ, ਮੇਲੇ ਚ ਮਿਲਾਂਗੇ ਮੈਨੂੰ ਕਹਿ ਗਈ, ਛਾਲ ਮਾਰ ਗੱਡੇ ਤੇ ਬਹਿ ਗਈ, ਤੂੰ ਪਿੱਛੇ ਪਿੱਛੇ ਆਵੀ ਭੱਜਦਾ। ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਨੀ ਮੇਲੇ ਵਿੱਚ ਢੋਲ ਵੱਜਦਾ। ਵਾਹ ਵਾਹ, ਮੁਟਿਆਰਾਂ ਟੋਲੀਆਂ ਬੰਨ ਬੰਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮੱਲ ਲਏ ਪੰਘੂੜੇ। ਮੁਟਿਆਰਾਂ ਟੋਲੀਆਂ ਬੰਨ ਬੰਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮੱਲ ਲਏ ਪੰਘੂੜੇ। ਉਹਨਾਂ ਦੀਆਂ ਜੁਲਫਾਂ ਜ਼ਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ। ਉਹਨਾਂ ਦੀਆਂ ਜੁਲਫਾਂ ਜ਼ਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ। ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ, ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ, ਹੱਥੀ ਰੰਗਲੇ ਚੂੜੇ। ਰੰਗ ਅੰਬਰੀ ਫੌਜਣ ਦੀ ਚੁੰਨੀ ਦਾ, ਵਿੱਚ ਚੰਨ ਤੇ ਤਾਰੇ,
ਕੋਕਾ ਛੱਟਣ ਬਣਸੋਦਾ ਮਾਰੇ ਲਿਸ਼ਕਾਰੇ ਤੇ ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ ਨੀ ਸੱਸੇ ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢਦੇ ਮੇਲੇ ਵਿੱਚ ਢੋਲ ਵੱਜਦਾ। ਦੋਸਤੋ ਇਹ ਜਿੰਨਾ ਲੜਕੀਆਂ ਦੇ ਮੈਂ ਨਾਂ ਲੈ ਰਿਹਾ ਓਰਿਜਿਨਲ ਨਾਂ ਨੇ ਸਾਡੇ ਪਿੰਡ ਦੀਆਂ ਲੜਕੀਆਂ ਹੁੰਦੀਆਂ ਸਨ ਸਾਰੀਆਂ ਦੀਆਂ ਸਾਰੀਆਂ ਮੁੰਡੇ ਚੀਤਿਆਂ ਵਾਂਗੂ ਜੱਚਦੇ ਤੇ ਮੋਹਰਾਂ ਵਾਂਗੂ ਨੱਚਦੇ ਮੁੰਡੇ ਚੀਤਿਆਂ ਵਾਂਗੂ ਜੱਚਦੇ ਤੇ ਮੋਹਰਾਂ ਵਾਂਗੂ ਨੱਚਦੇ ਉਹਨਾਂ ਦਾ ਅੰਗ ਅੰਗ ਢੋਲ ਤੇ ਨੱਚਦਾ ਤੇ ਡੌਲੇ ਫਰਕਣ ਡਗਾ ਢੋਲ ਉੱਤੇ ਜੇ ਵੱਜਦਾ ਦਿਲ ਨੱਡੀਆਂ ਦੇ ਧੜਕਣ ਜੀਤੋ ਨੂੰ ਪੰਮਾ ਸੋਹਣਾ ਲੱਗਦਾ ਸੱਸੇ ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ ਡਗਾ ਢੋਲ ਉੱਤੇ ਜੇ ਵੱਜਦਾ ਦਿਲ ਨੱਡੀਆਂ ਦੇ ਧੜਕਣ ਜੀਤੋ ਨੂੰ ਪੰਮਾ ਸੋਹਣਾ ਲੱਗਦਾ ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ ਗਿੱਦੜ ਸ਼ੇਰ ਬਣ ਕਿੱਦਾਂ ਗੱਜਿਆ ਜੇ ਆ ਖਾਲਸਾ ਕਿਉਂ ਤੇ ਕਿੱਦਾਂ ਸੱਜਿਆ ਜੇ ਢਾਡੀਆਂ ਇਤਿਹਾਸ ਸੁਣਾਇਆ ਜੇ ਭਾਈ ਖਾਲਸਾ ਕਿਉਂ ਤੇ ਕਿੱਦਾਂ ਸੱਜਿਆ ਜੇ ਢਾਡੀਆਂ ਇਤਿਹਾਸ ਸੁਣਾਇਆ ਜੇ ਆਲ ਗੋਜਿਆਂ ਵਕਤ ਫਿਜ਼ਾਵਾਂ ਨੂੰ ਪਾਇਆ ਜੇ ਸੱਤੇ ਅਮਲੀ ਨੇ ਬਾਈ ਕੱਢ ਝੂਟਾ ਖੜਕਾਇਆ ਜੇ ਪਾਏ ਸੱਤੇ ਇਹ ਨਾ ਉਹ ਬੀਬੀ ਜਿਹੜੀ ਡੇਰੇ ਬਾਬੇ ਨਾਨਕ ਦੀ ਜੁਗਨੀ ਗਾਉਂਦੀ ਹੁੰਦੀ ਸੀ ਉਹਦੇ ਨਾਲ ਸੱਤਾ ਅਮਲੀ ਵਜਾਉਂਦਾ ਹੁੰਦਾ ਸੀ ਝੂਟਾ ਗੁਰਮੀਤ ਬਾਵਾ ਦੇ ਨਾਲ ਢਾਡੀਆਂ ਇਤਿਹਾਸ ਸੁਣਾਇਆ ਜੇ ਅਲਗੋ ਜਿਹਾ ਵਕਤ ਫਿਜ਼ਾਵਾਂ ਨੂੰ ਪਾਇਆ ਜੇ ਸੱਤੇ ਅਮਲੀ ਨੇ ਬਾਈ ਕੱਢ ਝੂਟਾ ਖੜਕਾਇਆ ਜੇ ਆ ਨਰਿੰਦਰ ਬੀਬਾ ਨੇ ਮੇਲੇ ਦਾ ਦਿਲ ਧੜਕਾਇਆ ਜੇ ਇਹ ਤੰਬੂ ਨਜ਼ਾਰੇ ਖੁਸ਼ੀਆਂ ਦਾ ਸਾਰੇ ਜੱਗ ਤੇ ਤਣ ਜਾਏ ਮੇਰੀ ਮੰਨ ਲੈ ਰੱਬਾ ਸੋਹਣਿਆ ਦੁਨੀਆ ਮੇਲਾ ਬਣ ਜਾਏ ਇਹ ਤੰਬੂ ਨਜ਼ਾਰੇ ਖੁਸ਼ੀਆਂ ਦਾ ਸਾਰੇ ਜੱਗ ਤੇ ਤਣ ਜਾਏ ਆ ਮੇਰੀ ਮੰਨ ਲੈ ਰੱਬਾ ਸੋਹਣਿਆ ਦੁਨੀਆ ਮੇਲਾ ਬਣ ਜਾਏ ਮੈਂ ਗੋਡੇ ਟੇਕ ਕਰਾਂ ਸਜਦਾ ਸੱਸੇ ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢ ਦੇ ਨੀ ਮੇਲੇ ਵਿੱਚ ਢੋਲ ਵੱਜਦਾ ਜਿਹੜਾ ਚੁੱਕ ਜਾਏ 500 ਦੇਵਾਂਗਾ ਸ਼ੇਰੇ ਨੇ ਬੁਗਦਰ ਪੇੜ ਵਿੱਚ ਸੁੱਟਿਆ ਜੇ ਆ ਮੱਖਣ ਭਲਵਾਨ ਕਿਸੇ ਤੋਂ ਘੱਟ ਨਹੀਂ ਪਰ ਮੇਲਾ ਬੰਸੇ ਬੁੱਟਰ ਨੇ ਲੁੱਟਿਆ ਜਿਹੜਾ ਚੁੱਕ ਜਾਏ 500 ਦੇਵਾਂਗਾ ਸ਼ੇਰੇ ਨੇ ਬੁਗਦਰ ਪੇੜ ਵਿੱਚ ਸੁੱਟਿਆ ਜੇ ਮੱਖਣ ਭਲਵਾਨ ਕਿਸੇ ਤੋਂ ਘੱਟ ਨਹੀਂ ਪਰ ਮੇਲਾ ਬਣਸੇ ਬੁੱਟਰ ਨੇ ਲੁੱਟਿਆ ਜੇ ਪੰਜਾਬ ਭਰ ਦੇ ਕਬੱਡੀ ਦੇ ਸ਼ੇਰਾਂ ਨੂੰ ਉਹਨੇ ਪੂਛੋ ਫੜਫੜ ਕੁੱਟਿਆ ਜੇ ਆ ਬਣਸੇ ਦੀਆਂ ਕਿਆ ਬਾਤਾਂ ਜਿੱਡਾ ਸ਼ੇਰ ਜਵਾਨ ਤੇ ਸੋਹਣਾ ਸਾਡੇ ਇਲਾਕੇ ਚ ਹੋਇਆ ਓਨੀ ਮਾੜੀ ਕਿਸਮਤ ਵਾਲਾ ਹੋਇਆ ਬਾਤ ਪੰਜਾਬ ਭਰ ਦੇ ਕਬੱਡੀ ਦੇ ਸ਼ੇਰਾਂ ਨੂੰ ਉਹਨੇ ਪੂਛੋ ਫੜਫੜ ਕੁੱਟਿਆ ਜੇ ਬਣਸੇ ਦੇ ਥੰਮਾਂ ਵਰਗੇ ਪੱਟ ਦੇ ਫਲਾਦੀ ਡੌਲੇ ਜਿਨ੍ਹਾਂ ਦਾ ਭਾਰ ਨਹੀਂ ਸੀ ਧਰਤੀ ਝੱਲਦੀ ਉਸ ਕੀਤੇ ਕੱਖੋਂ ਹੌਲੇ ਉਹ ਚੀਤਿਆਂ ਚ ਸ਼ੇਰ ਲੱਗਦਾ ਸੱਸੇ ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ ਆ ਲਓ ਜੀ ਇੱਕ ਹੀਰੋ ਸਾਡੇ ਇਲਾਕੇ ਦਾ ਨਵਾਂ ਬਦਮਾਸ਼ ਆਇਆ ਜੇ ਮੇਲੇ ਦੇ ਵਿੱਚ ਅੱਜ ਰਾਜ ਦੀ ਮੈਂ ਇੰਟਰੋਡਕਸ਼ਨ ਕਰਵਾਉਣ ਲੱਗਾ ਤੁਹਾਡੇ ਨਾਲ ਦੋ ਮਹੀਨੇ ਸਿਰਫ ਇਹ ਬਾਹਰ ਜੇ ਆਉਂਦਾ ਦਸ ਮਹੀਨੇ ਰਹਿੰਦਾ ਅੰਦਰ ਜੇ ਹੱਥ ਖੂੰਡਾ ਨਾਲ ਟੋਲੀ ਗੁੰਡਿਆਂ ਦੀ ਇਹ ਮੱਲੀਆਂ ਦਾ ਲੱਭੂ ਕੰਜਰ ਜੇ ਮਾਫ ਕਰਨਾ ਦੋਸਤੋ ਇਹਨੂੰ ਸਾਰਾ ਇਲਾਕਾ ਹੀ ਉਹਨਾਂ ਨੇ ਪਿਆਰ ਨਾਲ ਇਹਨੂੰ ਨਾਂ ਲੱਭੂ ਕੰਜਰ ਦਿੱਤਾ ਸੀ ਜੇ ਮੈਂ ਇਹਦਾ ਨਾਂ ਨਾ ਲਵਾਂ ਤੇ ਮੈਂ ਇਹਦੇ ਨਾਲ ਬੇਇਨਸਾਫੀ ਕਰਾਂਗਾ ਇਹਨੂੰ ਵੀ ਪਤਾ ਸੀ ਕਿ ਸਾਰਾ ਇਲਾਕਾ ਮੈਨੂੰ ਲੱਭੂ ਕੰਜਰ ਕਹਿੰਦਾ ਇਹ ਅੰਗਰੇਜ਼ਾਂ ਦੇ ਵੇਲੇ ਇਹਦਾ ਪਿਓ ਅੰਗਰੇਜ਼ਾਂ ਦਾ ਚਾਪਲੂਸ ਸੀ ਤੇ ਇਹਨਾਂ ਨੂੰ ਬਹੁਤ ਸਾਰੀ ਜ਼ਮੀਨ ਮਿਲੀ ਸੀ ਤੇ ਅੱਗੋਂ ਨਲਾਇਕ ਇੱਦਾਂ ਦੀ ਔਲਾਦ ਹੋਈ ਉਹਦਾ ਔਲਾਦ ਹੈ ਲੱਭੂ ਜਿਹੜਾ ਵੈਲੀ ਸੀ ਇਲਾਕੇ ਦਾ
ਹਰ ਵੇਲੇ 10-15 ਬਦਮਾਸ਼ ਉਹਦੀ ਹਵੇਲੀ ਬੈਠੇ ਰਹਿੰਦੇ ਹੁੰਦੇ ਸੀ ਤੇ ਇਹਨੇ ਐਂਟਰੀ ਕੀਤੀ ਜੇ ਹੁਣ ਮੇਲੇ ਦੇ ਵਿੱਚ 2 ਮਹੀਨੇ ਸਿਰਫ ਇਹ ਬਾਹਰ ਜੇ ਆਉਂਦਾ 10 ਮਹੀਨੇ ਰਹਿੰਦਾ ਅੰਦਰ ਜੇ ਹੱਥ ਖੂੰਡਾ ਨਾਲ ਟੋਲੀ ਗੁੰਡਿਆਂ ਦੀ ਇਹ ਮਲੀਆਂ ਦਾ ਲੱਭੂ ਕੰਜਰ ਜੇ ਇਹਦੇ ਉਲਟੇ ਕਾਰੇ ਉਹਨੇ ਦੁਕਾਨਾਂ ਵਾਲੇ ਘੁੱਟ ਦਿੱਤੇ ਸਰਕਸ ਦੇ ਤੰਬੂ ਪੁੱਟ ਦਿੱਤੇ ਮਾਰੇ ਲਲਕਾਰੇ ਭਾਈ ਸਾਰੇ ਮੇਲੇ ਉਹਨੂੰ ਢਾ ਲਿਆ ਭੰਨ ਵੱਖੀਆਂ ਲੰਮਾ ਪਾ ਲਿਆ ਤੇ ਛਿੱਤਰ ਮਾਰੇ ਲਓ ਜੀ ਪੁਲਿਸ ਦੀ ਟੋਲੀ ਪਿੱਪਲ ਥੱਲੇ ਬਹਿ ਕੇ ਲਾਂਭੇ ਮੇਲੇ ਤੋਂ ਸ਼ਰਾਬ ਪੀ ਰਹੀ ਜਦੋਂ ਮੇਲੇ ਸਾਰੇ ਨੇ ਲੱਭੂ ਦੀ ਢਾਣੀ ਨੂੰ ਕੁੱਟਣਾ ਸ਼ੁਰੂ ਕਰਤਾ ਲੱਭੂ ਉਹਨਾਂ ਨਾਲ ਹੀ ਸ਼ਰਾਬ ਪੀਂਦਾ ਆਇਆ ਸੀ ਮੇਲੇ ਦੇ ਵਿੱਚ ਤੇ ਉਹ ਪੁਲਿਸ ਦੀ ਢਾਣੀ ਡਾਂਗਾਂ ਲੈ ਕੇ ਫਿਰ ਮੇਲੇ ਚ ਵੜ ਗਏ ਵਾਰ ਪੁਲਿਸ ਦੀ ਮੇਲੇ ਵਿੱਚ ਆਉਣ ਵੜੀ ਫਿਰ ਬਣ ਕੇ ਹਨੇਰੀ ਜਿਹੜਾ ਅੱਗੇ ਚੜਿਆ ਢਾ ਲਿਆ ਡਾਂਗ ਮੇਲੇ ਨੂੰ ਫੇਰੀ ਵਾਰ ਪੁਲਿਸ ਦੀ ਮੇਲੇ ਚ ਆਉਣ ਵੜੀ ਫਿਰ ਬਣ ਕੇ ਹਨੇਰੀ ਜਿਹੜਾ ਅੱਗੇ ਚੜਿਆ ਢਾ ਲਿਆ ਡਾਂਗ ਮੇਲੇ ਨੂੰ ਫੇਰੀ ਭਾਈ ਇੱਕ ਉਜੰਡ ਪੰਜਾਬ ਵੀ ਪੰਜਾਬ ਪੁੱਛੀਏ ਡਾਂਗਾਂ ਮੇਰੇ ਛੱਡੀਆਂ ਮੇਰੀ ਰੱਬ ਤੋਂ ਸੋਹਣੀ ਮਾਂ ਨੂੰ ਉਹਨੇ ਗਾਲਾਂ ਕੱਢੀਆਂ ਦੋਸਤੋ ਪੁਲਿਸ ਵਾਲੇ ਕੁੱਟਣ ਡਏ ਹੋਣ ਤੇ ਉਹਨਾਂ ਦਾ ਮੂੰਹ ਬੰਦ ਰਹੇ ਕਦੀ ਹੋ ਹੀ ਨਹੀਂ ਸਕਦਾ ਇੱਕ ਡੰਡਾ ਮਾਰਨ ਨਾਲ 2-3 ਗਾਲਾਂ ਵੀ ਕੱਢ ਜਾਂਦੇ ਨੇ ਤੁਹਾਨੂੰ ਵੀ ਪਤਾ ਹੀ ਇੱਕ ਉਜੰਡ ਪੰਜਾਬ ਪੁਲਸੀਏ ਡਾਂਗਾਂ ਸੁੱਚੇ ਦੇ ਛੱਡੀਆਂ ਆ ਮੇਰੀ ਰੱਬ ਤੋਂ ਸੋਹਣੀ ਮਾਂ ਨੂੰ ਉਹਨੇ ਗਾਲਾਂ ਕੱਢੀਆਂ ਭੱਜਣ ਦਾ ਰਸਤਾ ਨਜ਼ਰ ਨਹੀਂ ਆਉਂਦਾ ਮੈਂ ਪੁਲਿਸ ਦੀਆਂ ਡਾਂਗਾਂ ਅੱਗੇ ਹੱਥ ਡਾਉਂਦਾ ਪੁੱਠੇ ਪੈਰੀ ਆਵਾਂ ਨੱਸਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚ ਹੀ ਰਹਿਣ ਦੇ ਫਿਰ ਪੁਲਿਸ ਅੱਗੇ ਮੇਲਾ ਨੱਸਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚ ਹੀ ਰਹਿਣ ਦੇ ਫਿਰ ਪੁਲਿਸ ਅੱਗੇ ਮੇਲਾ ਨੱਸਦਾ ਇਸ ਤਰ੍ਹਾਂ ਪੁਲਿਸ ਵਾਲਿਆਂ ਨੇ ਮੇਲਾ ਬੰਦ ਕਰਵਾਇਆ ਸੀ ਸ਼ਾਮ ਨੂੰ ਦੋਸਤੋ ਇਹ ਨੈਚੁਰਲੀ ਸਾਡੇ ਪੁਲਿਸ ਮੇਲੇ ਜਿਹੜੇ ਨੇ ਨਾ ਅਕਸਰ ਕਈ ਬਹੁਤ ਸਾਰੇ ਮੇਲੇ ਤੇ ਜਦੋਂ ਪੁਲਿਸ ਮੇਲੇ ਚ ਆਉਣ ਵਾਲੀ ਲੜਿਆ ਕੌਣ ਕਿੰਨੇ ਕਿੰਨੂ ਮਾਰਿਆ ਇਹ ਪੁਲਿਸ ਵਾਲਿਆਂ ਨੇ ਹੀ ਵੇਖਿਆ ਉਹਨਾਂ ਨੇ ਕਬੱਡੀਓ ਹੀ ਡਾਂਗ ਮੇਲੇ ਨੂੰ ਫੇਰਨੀ ਸ਼ੁਰੂ ਕਰ ਦਿੱਤੀ ਸੀ ਜਿਹਦੇ ਵਿੱਚ ਸਾਡੇ ਵੀ ਡਾਂਗਾ ਫੇਰਨੀ ਭਾਈ ਇਹ ਵੀ ਪੰਜਾਬ ਦਾ ਇੱਕ ਰੰਗ ਹੈ ਸਾਡੇ ਕਲਚਰ ਦਾ ਇੱਕ ਰੰਗ ਹੈ ਹਾਂਜੀ ਜਿਹੜਾ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ ਤੇ ਹੁਣ ਮੈਂ ਆਪਣਾ ਕਾਲਾਂ ਵੱਲ ਚੱਲਦਾ ਤੇ ਸਭ ਤੋਂ ਪਹਿਲੀ ਕਾਲ ਸਾਡੇ ਅਖਤਰ ਸਾਹਿਬ ਹੋਣਾਂ ਦੀ ਪਾਕਿਸਤਾਨ ਤੋਂ ਹੈ ਤੇ ਅਖਤਰ ਸਾਹਿਬ ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਤੁਸੀਂ ਇਸ ਤਰ੍ਹਾਂ ਕਰੋ ਭਾਈ ਰੇਡੀਓ ਬੰਦ ਕਰ ਦਿਓ ਤੇ ਮੈਂ ਤੁਹਾਨੂੰ ਲੱਗਾਂ ਜੀ ਕਾਲ ਕਰਨ ਦੋਸਤੋ ਤੁਸੀਂ ਪਹਿਲੇ ਆਵਰ ਵਿੱਚ ਬਹੁਤ ਘੱਟ ਆਉਂਦੇ ਹੋ ਦੂਸਰੇ ਆਵਰ ਵਿੱਚ ਫਿਰ ਆਉਂਦੇ ਹੋ ਪਹਿਲੇ ਆਵਰ ਵਿੱਚ ਵੀ ਕਾਲ ਕਰਿਆ ਕਰੋ ਤਾਂ ਕਿ ਰੌਣਕਾਂ ਕੰਟੀਨਿਊਸਲੀ ਲੱਗੀਆਂ ਰਹਿਣ ਤੇ ਅਖਤਰ ਹਾਕਮ ਦਾ ਆਲ ਵੀ ਨਹੀਂ ਅਖਤਰ ਸਾਹਿਬ

0: اختر صاحب سوال ایک سلام سر کی حال چال نے تہاڈے تہاڈی آواز ہی نہیں سی آ رہی میں سوچیا کہ
1: ٹھیک خیریت شکر الحمدللہ جی
0: ہاں جی ہاں جی تے کس طرح دا ویدر ہے پاکستان چ اج
1: بس نارمل ہی کو کدی ماڑے موٹے بدل نے تو عام تو پی
0: اچھا اچھا عام تو لگی ہے اور سب نقصان ہے چڑھتی کڑا ٹھیک ٹھاک ہو سارے راضی خوش
1: موجاں لگی ہیں جی موجاں
0: اللہ دی تانوں موجاں لوائی رکھے جی سارے پاکستان
1: بس جی دعا کر
0: ساری دعاواں تہاڈے ہاں جی
1: ہاں جی ہاں جی
0: اختر صاحب اج کی تسی سانو سنا چاہو گے کی کہنا چاہو گے کہو جی گل بات کرو گے سارے نال
1: میں سر اج تہاڈے آ سندا پیا سی میلے دے حوالے دے نال ماشاءاللہ بڑا
0: اس تو پہلے سواد آن دیا تسی مینوں گل پوچھو کچھ اے سچ سچ میلہ میں اپنی اکھی ویکھیا سی اسی طرح ہی میلے چ واپریا سی تے اے جس طرح جن چاواں نال ہی بچپن چ میلے ویکھن جاندے ہوندے سن جن میں نا لئے نے سارے اوریجنل نا نے ادا ہی ہوا سی میلے سارا کچھ
1: صحیح ہے جی صحیح ہے
0: ہاں جی لاگے شاگے کیڑا میلہ لگتا ہے جڑا بہت مہما کے لگتے ہیں
1: ساڈے لاگے میلہ لگتا ہے بابا تاج دین سرکار چشتیاں شریف دے وچ سالانہ میلہ بہت تگڑا میلہ ہوندا
0: اچھا
1: باقی جڑا ہے اور اس تو بعد جڑا پرانا میلہ یہ آ اس تو بعد تو چھوٹے چھوٹے میلے کئی تھاواں تے ہور لگدے نے تے سارے جڑے ہیگے آ پھر جٹ زمیندار بندے جڑے ہیگے آ پھر میلے ویکھدے نے میں آپ وی میلہ یعنی کہ نا شوق دے نال ویکھدا رہا تے اج میں جس تھان دے اتے بیٹھا یہ ریاست بیکانیر دے نال بہاول نگر ضلع پاکستان دے وچ تو او دی تحصیل ہرون آباد چک چھیوانار سی میرا چھیوانار چک دے نال ایک ڈیرا ہے چودھری عبد الرشید دا تے انہاں دے ڈیرے بیلی نے میرے تو اتھے میں بیٹھا سگا تو اتھے ہی بیٹھا ہوا تے او سندا پیا سی پروگرام تو انہاں میں جڑا ہے نا اج تھانوں میں بھی میلہ دکھاونا تسی تے دکھایا
0: جڑا میلہ تسی دس سب تو ودیا میلہ لگدا ہے تے ایدے وچ ਘੋਲ ਕਬੱਡੀਆਂ ਗੇਮਾਂ ਜਾਂ ਇਹੋ ਜਿਹਾ ਕੁਛ ਵੀ ਹੁੰਦਾ ਸਿੰਗਰ ਵਗੈਰਾ ਵੀ ਆਉਂਦੇ ਨੇ ਕਵਾਲੀ ਕਰਨ ਵਾਲੇ ਆਉਂਦੇ ਨੇ
1: ਸਰ ਇਹਦੇ ਵਿੱਚ ਕਵਾਲੀ ਤਾਂ ਹੁੰਦੀ ਆ ਨਾਤਾਂ ਵੀ ਹੁੰਦੀਆਂ ਫਿਰ ਇਸ ਤੋਂ ਹਟ ਕੇ ਮੇਲੇ ਦੇ ਵਿੱਚ ਸਰਕਸ ਵੀ ਲੱਗਦੀ ਉਹ ਚਿੜੀਆ ਘਰ ਹੋ ਗਿਆ ਇਹ ਸਾਰਾ ਕੁਛ ਲੱਗਦਾ ਪਹਿਲੇ ਕਬੱਡੀ ਹੁੰਦੀ ਹੁੰਦੀ ਸੀਗੀ ਹੁਣ ਕਬੱਡੀ ਨਹੀਂ ਹੁੰਦੀ ਹੁਣ ਇਹ ਆਮ ਮੇਲਾ ਲੱਗਦਾ ਵੀ ਖਾਣ ਪੀਣ ਦੀਆਂ ਛਾਵਾਂ ਹੋ ਗਈਆਂ ਨਿਆਣਿਆਂ ਦੇ ਖਿਡੌਣੇ ਹੋ ਗਏ ਘਰਾਂ ਦੇ ਭਾਂਡੇ ਹੋ ਗਏ ਤੇ ਨਾਰਾਂ ਵਾਸਤੇ ਕੋਈ ਨਿੱਕਾ ਮੋਟਾ ਸਮਾਨ ਹੋ ਗਿਆ ਮੁੰਦੀਆਂ ਛੱਲੇ ਹੋ ਗਏ ਯਾਰਾਂ ਬੇਟੀਆਂ ਵਾਸਤੇ ਹੋ ਗਏ
0: ਹਾਂਜੀ
1: ਬੱਚਿਆਂ ਵਾਸਤੇ
0: ਹਾਂਜੀ ਹਾਂਜੀ ਤੇ ਤੁਹਾਡੇ ਮਤਲਬ ਕਿ ਕਬੱਡੀ ਦੇ ਵੀ ਟਾਪ ਦੇ ਪਲੇਅਰ ਜਦੋਂ ਮੇਲਿਆਂ ਚ ਕਬੱਡੀਆਂ ਹੁੰਦੀਆਂ ਨੇ ਘੋਲ ਵਗੈਰਾ ਵੀ
1: ਹਾਂਜੀ ਹਾਂਜੀ
0: ਸਾਡੇ ਵਰਗਾ ਓਹੋ ਹੀ ਸਿਸਟਮ ਹੈ ਕਲਚਰ ਤਾਂ ਇੱਕੋ ਹੀ ਹੈ ਨਾ
1: ਹਾਂਜੀ ਹਾਂਜੀ ਕਲਚਰ ਤਾਂ ਇੱਕੋ ਹੈ ਇੱਕੋ ਹੈ ਇੱਕੋ ਆ ਜੀ ਆਪਾਂ
0: ਬਿਲਕੁਲ ਬਿਲਕੁਲ ਨੋ ਡਾਊਟ ਇਹਦੇ ਚ ਕੋਈ
1: ਹਾਂਜੀ
0: ਇੱਕ ਜਰਾ ਵਿੱਚ ਲੀਕ ਹੀ ਵੱਜੀ ਹੈ ਬਾਕੀ ਤੇ ਸਾਰਾ
1: ਹਾਂਜੀ ਹਾਂਜੀ
0: ਸਿਸਟਮ ਹੈ ਸਾਡਾ
1: ਹਾਂਜੀ ਬਿਲਕੁਲ ਜੀ ਬਿਲਕੁਲ
0: ਜਿਹੜੇ ਜਿੰਨਾ ਕੋਲ ਤੁਸੀਂ ਆਏ ਹੋ ਬਾਅਦ ਵਿੱਚ ਮੇਰੀ ਉਹਨਾਂ ਨੂੰ ਵੀ ਸਲਾਮ ਕਹਿ ਦਿਓ ਸਾਰਿਆਂ
1: ਨੂੰ ਜੀ ਬਿਲਕੁਲ ਕਿਉਂ ਨਹੀਂ ਤੇ ਉਹ ਮੈਂ ਪਹਿਲੇ ਤੋਂ ਪੰਜਾਬੀਆਂ ਦੇ ਨਾਂ ਜਿਹੜਾ ਹੈਗਾ ਇਹ ਮੇਲਾ ਜਿਹੜਾ ਅੱਜ ਦਾ ਜਿਹੜਾ ਮੈਂ ਤੁਹਾਡਾ ਸੁਣਿਆ ਤੇ ਮੈਨੂੰ ਵੀ ਆਪਦਾ ਮੇਲਾ ਚੇਤੇ ਆ ਗਿਆ ਮੇਲੇ ਦੀ ਉਦੋਂ ਬਾਕਾਇਦਾ ਤਿਆਰੀ ਹੁੰਦੀ ਹੁੰਦੀ ਸੀ ਜਿਸ ਤਰ੍ਹਾਂ ਤੁਹਾਡੇ ਵਿਸਾਖੀ ਦਾ ਮੇਲਾ ਤੇ ਪਹਿਲੇ ਮਹੀਨਾ ਦੋ ਮਹੀਨੇ ਪਹਿਲੇ ਤਿਆਰੀ ਹੋਣ ਲੱਗ ਪੈਣੀ ਜਿਸ ਤਰ੍ਹਾਂ ਤੁਸੀਂ ਹਾਂਜੀ ਬਕਸੇ ਦੇ ਵਿੱਚੋਂ ਜਿੱਦਾਂ ਤੁਸੀਂ ਆਪਦਾ ਜਿਹੜਾ ਹੈਗਾ ਦੱਸਿਆ ਨਾ ਵੀ ਉਹ ਸੂਟ ਕੱਢਣ ਦਾ ਦੱਸਦੇ ਰਹਿ ਜੇ ਇਸ ਜਿਹੜਾ ਹੈਗਾ ਨਾ ਇਸੇ ਤਰ੍ਹਾਂ ਹੀ ਸਾਡੇ ਵੀ ਯਾਨੀ ਕਿ ਤਿਆਰੀ ਕਰਦੇ ਹੁੰਦੇ ਸਨ ਉਦੋਂ ਜੱਟ ਜਿਮੀਦਾਰਾਂ ਨੇ ਆਉਣਾ ਹੁੰਦਾ ਸੀਗਾ ਉਹ ਪਹਿਲੇ ਇੱਕ ਅੱਧਾ ਲੇਲਾ ਪਠੋਰਾ ਰੱਖ ਲੈਂਦੇ ਸੀ ਵੀ ਆਹ ਮੇਲੇ ਤੇ ਵੇਚ ਕੇ ਮੇਲਾ ਮੁਲਾ ਵੇਖਾਂਗੇ ਇਹ ਉਹ ਫਿਰ ਮੈਂ ਹੁਣ ਤੁਹਾਨੂੰ ਦੱਸਦਾ ਜੀ ਮੇਲੇ ਦੇ ਵਿੱਚ ਹੁੰਦਾ ਕੀ ਆ ਤੇ ਅਮੀਰ ਦਾ ਵੀ ਮਜ਼ਾ ਆਊਗਾ ਇਜਾਜ਼ਤ ਹੈ ਜੀ ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਬਹੁਤ ਗੂੜਾ ਉਹਨੇ ਆਖਿਆ ਕਿ ਸੀਨੇ ਲਾ ਕੇ ਸਲਾਮ
0: ਜੀ ਉਹਨਾਂ ਵੱਲੋਂ ਆਪ ਨੂੰ ਵੀ ਸਲਾਮ
1: ਵਾਲੇ ਬੜੀ ਬੜੀ ਮਿਹਰਬਾਨੀ ਜੀ ਤੇ ਸੁਣਿਆ ਜੀ ਗੌਰ ਕਰਿਆ ਜੀ ਵੇਚ ਕੇ ਬੱਕਰੀ ਦਾ ਇੱਕ ਲੇਲਾ آ جاؤ ویکھن چلیے میلا. ویچ کے بکری دا ایک لیلا آ جاؤ ویکھن چلیے میلا آ جاؤ یار جلیبیاں کھائیے میلے دے وچ پنگڑے پائیے.
0: کیا بات کیا بات.
1: موت دا خوں تے موت دا گولا تھاں تھاں پون سپیکر رولا چوٹیے چولے کمن والے اسمانا نو چومن والے.
0: واہ واہ واہ یوں دے رہو.
1: پان تے سگریٹ ہوئے سولے تھاں تھاں ہندی بلے بلے لے لو گڈیاں لال پٹولے نارا پھردیاں بن کے ٹولے.
0: کیا بات.
1: سرخی پاؤڈر سستے ہو گئے مہنگائی دا تونا تو گئے چابی والی مکڑی لے لو ایٹک میٹک چھتری لے لو. شیر ببر پیا بڑکاں مارے آجو دینو ویکھیے تارے لکی ارانی سرکس ویکھو. ساڈے مشہور ہے پاکستان چ لکی ارانی سرکس. لکی ارانی سرکس ویکھو سائیکل گراؤنڈ چ اکھیاں سیکو اصلی چائنا دے کپ لے لو لویا ڈبا ٹپ وی لے لو رج رج کے رج رج کے اور لنگر کھائیے گھر نو نظر نیاز لجائیے وگڑی قسمت اج بنائیے توتے کولوں فال کڈائیے جیڑیاں جیڑیاں من وچ پوریاں کریے دور دلانیاں دوریاں کریے سن توں سون صلات اذانا عقل کری ہن بن جا دانا. ہو گیا اختر بہت کویڑا رب نے لاونا ایک دن میڑا. یہ سر جی ہے سی بھی میلا جڑے میلے لگتے نے میلے دے وچ کی کچھ ہوندا ہے کدا اے سردار جی گل یہ ہے نا کہ وہ چسا مک گئی.
0: بالکل
1: نفسا نفسی کا عالم پی گیا نہ کوئی بابیا کول بہندا نہ کوئی بابیا کی سنتا. اگے پوت نے پیو نے پوت نو نال لے کے آنا جڑے نکاح ہونا انہوں گڈیریاں تے چکیا ہونا میلے دے وچ پھر رہیا کوئی چھنکنا خرید رہیا کوئی ریڑا خرید رہیا کوئی کچھ جان لگیا ٹانگر ہوندا سی ٹانگر تے جلیبیاں لے کے جانیاں گھراں نوں وہ چسا مکھیاں سی. ٹانگر ہوندا جی اے نا ایک مٹھائی دی ایٹم آئے ہے بھی اے دے اتے نا چینی بریک پیس کے اوہ لائی ہوندی ہے اے کھانے ہویا وچوں ہوندا بیسن دا تے اتے جے چینی لگی ہوندی تو بڑا سوادی ہوندا اوہ اے بڑی مشہور ایٹم آئے ہے یعنی کہ نا ساڈے ادھر پاکستان دے وچ چلدی ہے. ہاں جی تے اس تو بعد ہن ਤੁਹਾਨੂੰ ਜਿਹੜਾ ਹੈਗਾ ਦੋ ਤਿੰਨ ਮੈਂ ਰਬਾਈਆਂ ਸੁਣਾਉਣਾ ਤੇ ਫਿਰ ਅੱਗੋਂ ਟਾਈਮ ਦਾ ਹਿਸਾਬ ਦੇਖ ਲੈਂਦੇ ਆਪਾਂ.
0: ਟਾਈਮ ਤੁਹਾਡਾ ਤੁਸੀਂ ਜੋ ਦਿਲ ਕਰੇ ਸੁਣਾ.
1: ਝੂਠੀਆਂ ਠਾਠਾਂ ਬਾਠਾਂ ਨੂੰ ਮੈਂ ਨਹੀਂ ਮੰਨਦਾ ਰਾਠਾਂ ਨੂੰ.
0: ਵਾਹ ਵਾਹ.
1: ਦੋ ਗਜ਼ 18 ਲੱਭ ਜਾਏ ਅਖਤਰ ਕੀ ਮੈਂ ਕਰਨਾ ਲਾਟਾਂ ਨੂੰ.
0: ਕਿਆ ਬਾਤ. ਵਾਹ.
1: تے دوسری ربائی ہے جی جسے دے وچ سا نے جیڑے ایک ایک سا دی پوچھ ہوے گی سدھے پٹھے راہ نے جیڑے ایک ایک راہ دی پوچھ ہوے گی ٹھگی ٹھوری سینہ زوری حق یتیم دا کھادا اکثر لائے جاگنو دا نے جیڑے ایک ایک دا دی پوچھ ہوئے گی.
0: واہ واہ.
1: تے اکثر اپنے نا سکے چودھری جنہاں نوں آپاں کہنے ہاں اینا نو پاگ بنن دا یا چودر کرن دا بڑا شوق ہوندا لیکن اینا نو یہ نہیں پتا بھی پاگ دے پچھے کی ہوندا یا پاگ دے وڑاں دے وچ کی ہوندا پاگ کیوں بننی جاندی ہے ایک ربائی دے وچ میں بیان کراں گا. ایویں پگ نہیں بنی جاندی پگ دے پیچھے جد ہوندی ہے. غصہ نفرت بو نہیں ہوندی صبر شکر دی حد ہوندی ہے.
0: بہت خوب بہت خوب.
1: اختر پوچھ پچھا کے بنی پگ دا کسے سیانے کولوں پگ بندے دی شانو شوکت پگ بندے دا قد ہوندی ہے.
0: واہ
1: ਐਵੇਂ ਪੱਗ ਨਹੀਂ ਬੰਨੀ ਜਾਂਦੀ, ਪੱਗ ਦੇ ਪਿੱਛੇ ਜੱਦ ਹੁੰਦੀ ਹੈ,
0: ਬਿਲਕੁਲ ਜੱਦ ਹੁੰਦੀ ਹੈ ਜੀ ਪੱਗ
1: ਪਿੱਛੇ। ਤੇ ਉਦਣ ਮੈਂ ਤੁਹਾਨੂੰ ਨਜ਼ਮ ਸੀਗੀ ਸੁਣਾਉਣ ਡਿਆ, ਥੋੜੀ ਜੀ ਸੁਣਾਈ ਸੀਗੀ।
0: ਇਹ ਆਪਣਾ ਅਖਤਰ ਸਾਹਿਬ, ਮੈਂ ਤੁਹਾਡੇ ਵਿੱਚ ਕੁਛ ਕਰੈਕਟਰ ਵੇਖਣਾ ਜਿਨ੍ਹਾਂ ਨੇ ਨਾ ਵੱਡੀ ਹੁੰਦੀ ਹੈ ਤੇ ਸੋਹਣਾ ਉੱਤੇ ਫਰਲਾ ਤੁਰਲਾ ਕੱਢਿਆ ਹੁੰਦਾ,
1: ਤੁਰਲਾ ਕੱਢਿਆ ਹੁੰਦਾ,
0: ਬਹੁਤ ਸੋਹਣੇ ਲੱਗਦੇ ਨੇ ਮੈਨੂੰ ਉਹ ਪੱਗ, ਬਹੁਤ ਸੋਹਣੀ ਲੱਗਦੀ।
1: ਨਹੀਂ ਜੀ ਮੈਂ ਆਪ ਵੀ ਨਾ ਜਦੋਂ ਕਿਤੇ ਬਾਹਰ ਅੰਦਰ ਜਾਵਾਂ ਤੇ ਮੈਂ 5 ਮੀਟਰ ਦੀ ਰੱਖੀ ਹੋਈ ਹੈ, ਮੈਂ ਵੀ ਪਾਗੀ ਬੰਨਦਾ ਹੁੰਦਾ ਤੇ ਸਾਡੀ ਪਛਾਣ ਵੀ ਉਹੀ ਆ,
0: ਬਹੁਤ ਸੋਹਣੇ ਲੱਗਦੇ ਨੇ ਉਹ ਲੋਕ।
1: ਹਾਂਜੀ ਉਹ ਪੜ੍ਹਨਾ ਲਿਖਣਾ ਜਾਂ ਬਾਕੀ ਦੇ ਮਾਮਲਾਤ ਉਹ ਤਾਂ ਠੀਕ ਆ, ਲੇਕਿਨ ਅਸੀਂ ਆਪਦੇ ਜੇ ਪਿਛੋਕੜ ਨੂੰ ਭੁੱਲ ਜਾਵਾਂਗੇ ਤੇ ਫਿਰ ਅਸੀਂ ਕਿਸ ਕੰਮ ਦੇ ਆ। ਅਸਲ ਗੱਲ ਤੇ ਜਿਹੜੀ ਹੈਗੀ ਆ ਨਾ ਇਹ ਆ ਨਾ ਜੀ, ਤੇ ਉਹ ਮੈਂ ਉਹਦਾ ਇੱਕ ਹਿੱਸਾ ਅੱਜ ਤੁਹਾਨੂੰ ਹੋਰ ਸੁਣਾਊਂਗਾ। ਦੋ ਹਿੱਸੇ ਤਾਂ ਉਦੋਂ ਮੈਂ ਸੁਣਾਏ ਸੀ ਜਿਹੜੀ ਮੈਂ ਸੁਣਾਈ ਸੀ, ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ। ਪਹਿਲਾ ਸ਼ੇਰ ਮੈਂ ਉਹ ਸੁਣਾਊਂਗਾ, ਬਾਕੀ ਫਿਰ ਅੱਗੋਂ ਦੂਸਰੇ ਸ਼ੁਰੂ ਕਰੂੰਗਾ। ਆ ਮੈਂ ਤੈਨੂੰ ਪਿੰਡ ਵਿਖਾਵਾਂ ਬੋਧਾ ਸੀਵਨ ਪਿੰਡ ਵਿਖਾਵਾਂ, ਲੱਜ ਬੋਕਾ ਤੇ ਪੌਣੀ ਦੱਸਾਂ, ਕੁੱਟ ਕਟਾਪਾ ਤੌਣੀ ਦੱਸਾਂ, ਅੱਧੜ ਵਿੰਜੀ ਕਾਣੀ ਦੱਸਾਂ, ਕੁੱਟ ਕਟਾਪਾ ਤੌਣੀ ਦੱਸਾਂ, ਅੱਧੜ ਵਿੰਜੀ ਕਾਣੀ ਦੱਸਾਂ, ਵੱਡ ਵਡੇਰੀ ਸਿਆਣੀ ਦੱਸਾਂ, ਮੰਡਾ ਫੁਲਕਾ ਰੋਟੀ ਦੱਸਾਂ, ਲੰਮੀ ਪਤਲੀ ਮੋਟੀ ਦੱਸਾਂ, ਫੂਕਨੀ ਚਿਮਟਾ ਬਾਲਣ ਦੱਸਾਂ, ਬਾਟ ਖੀਰਾ ਤੇ ਸਾਲਣ ਦੱਸਾਂ,
0: ਕਮਾਲ ਕਰ ਦਿੱਤੀ ਆ ਤੁਸੀਂ,
1: ਪੱਗਲ ਖੇਤ ਬੁੱਕਲ ਦੱਸਾਂ, ਡੋਰ ਗੁੱਡੀ ਤੇ ਤੁੱਕਲ ਦੱਸਾਂ, ਚਿਮਟਾ ਬੀਨ ਤੇ ਢੋਲ ਦਾ ਦੱਸਾਂ, ਦੋੜੇ ਮਾਹੀਏ ਬੋਲ ਦਾ ਦੱਸਾਂ, ਚਾਹ ਕਾਹਵਾ ਤੇ ਕਾਫੀ ਦੱਸਾਂ, ਡੀਖੇ ਵਾਲੀ ਟਾਫੀ ਦੱਸਾਂ, ਕੁਰਸੀ ਸੂਫਾ ਪੀੜਾ ਦੱਸਾਂ, ਚੁੰਨੀ ਚਾਦਰ ਲੀੜਾ ਦੱਸਾਂ, ਛੱਜ ਪਰਾਗਾ ਪੀਣ ਕੀ ਹੁੰਦਾ, ਬਾਜ ਸੱਜਣ ਦੇ ਜੀਣ ਕੀ ਹੁੰਦਾ, ਕਚਾਵਾ ਗੱਦੀ ਵਾਹਣਾ ਦੱਸਾਂ, ਰਹਿਣਾ ਦੇਣਾ ਲੈਣਾ ਲਾਣਾ ਦੱਸਾਂ, ਸੁੱਚਾ ਸੱਚਾ ਯਾਰ ਕੀ ਹੁੰਦਾ, ਇਸ਼ਕ ਮੁਹੱਬਤ ਪਿਆਰ ਕੀ ਹੁੰਦਾ, ਥੂਆ ਕੀੜੀ ਕਾਢਾ ਦੱਸਾਂ, ਕੱਪੜਾ ਲੀੜਾ ਆਡਾ ਦੱਸਾਂ, ਛਿਜੀਆਂ ਪੌਣੀ ਕੰਗ ਦਾ ਦੱਸਾਂ, ਬੁੱਕਲ ਪੱਲੂ ਸੰਗ ਦਾ ਦੱਸਾਂ, ਅੱਧੀ ਛੁੱਟੀ ਸਾਰੀ ਦੱਸਾਂ, ਰਾਕਟ ਡੱਡੂ ਲਾਰੀ ਦੱਸਾਂ, ਵੇਦੇ ਚਿੱਚੜ ਜੂੰ ਦਾ ਦੱਸਾਂ, ਕਪਾਹ ਫੁੱਟੀ ਤੇ ਰੂੰ ਦਾ ਦੱਸਾਂ, ਲਿੱਚਰ ਪੌਲਾ ਛੰਡ ਕੀ ਹੁੰਦਾ, ਪੱਲੀ ਤੰਗੜ ਪੰਡ ਕੀ ਹੁੰਦਾ, ਤੈਨੂੰ ਕੱਚੀ ਸੜਕੀ ਦੱਸਾਂ, ਧੁੱਪ ਚਿਟਕੇ ਦੀ ਕੜਕੀ ਦੱਸਾਂ, ਤੈਨੂੰ ਨਿੰਮ ਨਮੋਲੀ ਦੱਸਾਂ, ਸ਼ੇਰ ਮਾਰਕਾ ਗੋਲੀ ਦੱਸਾਂ, ਨਿੰਬੂ ਲਸਣ ਲਸੂੜੇ ਦੱਸਾਂ, ਮੀਂਹ ਪੈਂਦੇ ਵਿੱਚ ਪੂੜੇ ਦੱਸਾਂ, ਮੱਝ ਦੇ ਦੁੱਧ ਦੀ ਖੀਰ ਮੈਂ ਦੱਸਾਂ, ਖਤਮ ਦਰੂਦ ਤੇ ਪੀਰ ਮੈਂ ਦੱਸਾਂ, ਯੱਸੂ ਪੰਜੂ ਹਾਰ ਦਾ ਦੱਸਾਂ, ਯੱਸੂ ਪੰਜੂ ਹਾਰ ਦਾ ਦੱਸਾਂ, ਬੇਲੀ ਮਿੱਤਰ ਯਾਰ ਦਾ ਦੱਸਾਂ, ਸੁੱਗੜ ਧੀ ਤੇ ਗੁੱਤ ਦਾ ਦੱਸਾਂ, ਕਰਮਾਂ ਵਾਲੇ ਪੁੱਤ ਦਾ ਦੱਸਾਂ, ਪੱਸਲ ਗਿੱਟੇ ਗੋਡੇ ਦੱਸਾਂ, ਦਾਰੂ ਫੀਮ ਤੇ ਡੋਡੇ ਦੱਸਾਂ, ਭਾਂਡਿਆਂ ਵਾਲੀ ਡੋਲੀ ਦੱਸਾਂ, ਚਰਬੀ ਡੋਲੂ ਕੌਲੀ ਦੱਸਾਂ, ਛਿੱਕੂ ਯਾਰ ਪਟਾਰੀ ਦੱਸਾਂ, ਭਾਂਡਾ ਠੀਕਰ ਖਾਰੀ ਦੱਸਾਂ,
0: ਕਮਾਲ ਕਰ ਦਿੱਤੀ
1: ਸਰ। ਇਸੇ ਤਰ੍ਹਾਂ ਇਹ ਬਹੁਤ ਲੰਮੀ ਆ ਇਹ ਵਰਗਾ, ਫਿਰ ਨਹੀਂ ਥੋੜੀ ਥੋੜੀ ਕਰਕੇ ਜਿਹੜੀ ਹੈਗੀ ਨਾ ਉਹ ਮੈਂ ਜਨਾਬ ਦੀ ਖਿਦਮਤ ਚ ਹਾਜ਼ਰ ਕਰਦਾ ਰਹੂੰਗਾ। ਬਾਕੀ ਇਹ ਹੈ ਵੀ ਇਹ ਮੇਰੇ ਭਰਾ ਸੁਣਨ ਵਾਲੇ ਜਿੰਨੇ ਵੀ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਇਹ ਯਾਨੀ ਕਿ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਉਹ ਮੈਨੂੰ ਪਸੰਦ ਕਰਦੇ ਨੇ, ਅਲੱਗ ਅਲੱਗ ਜਾਤ ਜਿਹੜੀ ਹੈਗੀ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖਿਆ, ਹੱਸਦੇ ਵੱਸਦੇ ਰਹਿਣ। ਤੇ ਮੇਰਾ ਇੱਕ ਫੇਰ ਮੈਂ ਛੋਟਾ ਜਿਹਾ ਸੁਣਾਉਣਾ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਸ਼ੈ ਆ, ਆਪਦੀ ਜ਼ਿੰਦਗੀ ਤੇ ਇਹ ਲਾਗੂ ਕਰ ਲਓ। ਝੂਠੇ ਠੱਗ ਫਰੇਬੀ ਚਵਲਾਂ,
0: ਝੂਠੇ ਠੱਗ ਫਰੇਬੀ ਚਵਲਾਂ,
1: ਝੂਠੇ ਠੱਗ ਫਰੇਬੀ ਚਵਲਾਂ, ਮੈਂ ਜੁੱਤੀ ਦੀ ਨੋਕ ਤੇ ਰੱਖੇ, ਮੂੰਹ ਦੇ ਮੋਮਨ, ਮੂੰਹ ਦੇ ਮੋਮਨ ਟਿੱਡੋਂ ਕੋੜੇ, ਜਿੱਥੇ ਟਕਰੇ ਠੋਕ ਕੇ ਰੱਖੇ, ਮੈਂ ਜੁੱਤੀ ਦੀ ਨੋਕ ਤੇ ਰੱਖੇ, تے ایک ربائی چھوٹی جی جاندا جاندا آخری چینے ڈبے چٹے کالے چینے ڈبے چٹے کالے ونگیاں سیدیاں پوچھاں والے
0: ونگیاں سیدیاں پوچھاں والے واہ
1: دکھ ہوا جدو اگو پونکے جیڑے کتے ہاتھی والے سارے سجنا مترا نو میرے والوں جڑا ہے نا جی سلام آخیا جی تھی پچھلے آخری پیغام میرا جڑا میں پچھلی باری بھی دیتا سی کہ امریکہ چ بیٹھے ہوئے میرے بھرا نو تے بھتیجے نو بہت بہت بہت بہت دعا سلام ڈاکٹر مجاہد علی ناصر صاحب جی عزبت ٹون ہے امریکہ دے وچ تے او جڑا ہے اللہ انہوں نے آباد رکھے ہستے واسطے رہن انہوں نے خوشیاں جیڑیاں ہے اللہ تعالی دی ذات خور انہاں چ اضافہ کرے میرا یہی جڑا ہے آپ کی پیغام ہوں اللہ تعالی
0: انڈیا سخدیو سنگھ نے کپور تھلے تو سات سری اکال بھیجی
1: بسم اللہ چڑھتی کلاس رہن جی ہستے واسطے رہن میرے والوں بھی اسی طرح جی
0: تے اختر صاحب تہاڈے میں نا دو چار لائنا کراں گا ربا واگا بارڈر کھل جایا سچا بکرے بناؤں آئے
1: ہائے ہائے ہائے ہائے سواگت کرانگے جی سواگت کرانگے
0: تاوے تاوے تاوے ربا واگا بارڈر کھل جائے سچا بکرے بناؤں آئے لہنگے والے پون بولیاں تے دولی چڑھ دے دا ٹول بجاوے
1: اللہ رکھے جی خیر اللہ تعالی ذات کو انو باب رکھے
0: لہنگے والے پون بولیاں دولی چڑھ ساڈا اک دولی ہے جی ساڈے علاقے دا صاف دا ٹولی ہے
1: ہاں جی ہاں جی ہاں جی
0: دولی چڑھ دے دا ٹول بجاوے لاہور وچ میلا لگ جائے اوے بن صاحب بوٹر کبڈیاں پاوے لاہور میلا لگ جائے
1: بنسر
0: کبڈیاں پاوے تے بائیکاں اتے جائیے مری نو بائیکاں اتے جائیے مری نو ریل شوک دی لاہور والو آوے بائیکاں اتے جائیے مری نو ریل شوک دی لاہور والو آوے میں کنگا پا کے پاواں بھنگڑا اے دن میری زندگی چ آوے میں کینٹھا پا کے پاواں بھنگڑا بھائی اے دن میری زندگی چ آوے
1: واہ جی واہ لو جی اگلی دفعہ انشاءاللہ جڑا ہے گا نا جی میں تھانوں صرف کچھ شعر سنا دوں گا تت رکھوں گا اگلی باری اپاں ہو پڑھاں گے چڑھدے والوں میریاں صدراں مینوں واجاں مار دیاں چڑھدے والوں میریاں صدراں مینوں واجاں مار دیاں سنتالی وچ وچھڑیاں کونجاں جیڑیاں میری ڈار دیاں
0: کیا بات ہے جیوندے رہو جیوندے رہو
1: اے جی ہستے واسطے رہو آباد رہو
0: مہربانی مہربانی بہت ساری دعاواں اکثر جی تہاڈے نال ساڈیاں تے اللہ میاں تہانوں اپنی
1: بڑی رکھے سر بڑی مہربانی اللہ حافظ
0: سو دوستو اے سن سونے پاکستان تو محمود اختر جی ہونی جڑے پچھلے ہفتے بھی بہت پیار نال بہت سونیاں گلاں باتاں کلچرل کر کے گئے ونڈرفل مین ہاں جی تے رب کرے اے ساڈے بارڈر تے جڑیاں مطلب کی کلخیاں نے وہ آپس وچ اسی ٹیبل تے بہ کے ساریاں نجٹ لئیے ایک دوجے نوں ملیے ساڈے کاروبار چمکن دواں پاسیاں دے وپار رج کے کریے ایک دوجے دے نال ساڈے میلے کٹھے لگن یار ہے رونقاں کٹھیاں پھیر لگن اسی ایک دوجے دے ملک وچ کام کریے جتھے ساڈا دل کرے جس طرح یورپ دے لوگ جڑے مرضی 28 کنٹریاں چ جتھے مرضی دل کردا جا کے اسی وڑ جانے ہاں کوئی بارڈر نہیں بارڈر ہیگے نے لیکن بارڈر تے کوئی چیک پوسٹ نہیں ہے سارا ساڈا گھر ہے یورپ جتھے اسی مرضی چلے جائیے اسی طرح دوستو ویکھو سیکنڈ ورلڈ وار دے وچ جنی انہاں نے ایک دوجے دی تباہی کیتی سی او لفظاں وچ بیان نہیں کیتی جا سکتی ਜਿੰਨੀ ਇਹਨਾਂ ਨੇ ਇੱਕ ਦੂਜੇ ਦੀ ਤਬਾਹੀ ਕੀਤੀ ਸੀ। ਠੀਕ ਹੈ, ਵੇਖ ਲਓ ਸਾਰਾ ਕੁਛ ਭੁੱਲ ਕੇ ਟੇਬਲਾਂ ਤੇ ਬਹਿ ਕੇ ਇਹਨਾਂ ਨੇ ਸੁਲਾਹ ਕਰ ਲਈਆਂ ਤੇ ਅੱਜ ਇੱਕ ਵਪਾਰ ਕਰਦੇ ਨੇ, ਰਲ ਕੇ ਨੱਚਦੇ ਨੇ ਡਿਸਕਾਂ ਦੇ ਵਿੱਚ, ਹਾਂਜੀ ਸਾਂਝਾ ਪਿਆਰ ਪਾਲਦੇ ਨੇ। ਬੜੀ ਮਿੱਠੀ ਭਾਸ਼ਾ ਇਹਨਾਂ ਦੀ, ਇੱਕ ਦੂਜੇ ਨਾਲ ਬੜੇ ਸਲੀਕੇ ਨਾਲ ਪੇਸ਼ ਆਉਂਦੇ ਨੇ। ਉਹ ਪੁਰਾਣੀਆਂ ਜਿਹੜੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਤੋਂ ਸਿੱਖਿਆ ਕਿ ਲੜਾਈ ਹੱਲ ਨਹੀਂ, ਲੜਾਈ ਦੇ ਵਿੱਚੋਂ ਕੁਛ ਨਹੀਂ ਨਿਕਲਦਾ। ਇਸ ਕਰਕੇ ਉਹ ਹੀ ਇੱਕ ਦੂਜੇ ਕਿਸ ਤਰ੍ਹਾਂ ਇਹਨਾਂ ਨੇ ਇੱਕ ਦੂਜੇ ਦੇ, ਮੈਂ ਕਿਸ ਤਰ੍ਹਾਂ ਤੁਹਾਨੂੰ ਐਕਸਪਲੇਨ ਕਰਾਂ, ਪਤਾ ਤੁਹਾਨੂੰ ਹੀ ਹੈ ਫਸਟ ਵਰਲਡ ਵਾਰ ਤੇ ਸੈਕਿੰਡ ਵਰਲਡ ਵਾਰ ਦੇ ਵਿੱਚ ਕੀ ਹੋਇਆ ਸੀ। ਇਹ ਉਹੀ ਲੋਕ ਨੇ ਜਿਨ੍ਹਾਂ ਦਾ 200 ਜਹਾਜ਼ ਜਾਂਦਾ ਹੁੰਦਾ ਸੀ ਤੇ ਸਾਰਾ ਮੁਲਕ ਹੀ ਲੰਮਾ ਪਾ ਦਿੰਦੇ ਹੁੰਦੇ ਹੁਣ ਜ਼ਮੀਨ ਦੇ ਉੱਤੇ, ਅੱਜ ਰਲ ਕੇ ਗਾਉਂਦੇ ਨੱਚਦੇ ਤੇ ਬਿਜ਼ਨਸ ਕਰਦੇ। ਯਾਰ ਸਾਨੂੰ ਕੀ ਹੋਇਆ, ਹਾਂਜੀ ਸਾਡੀਆਂ ਤੇ ਕੋਈ ਏਡੀਆਂ ਵੱਡੀਆਂ ਸਮੱਸਿਆ ਵੀ ਨਹੀਂ, ਅਸੀਂ ਤੇ ਏਡੀਆਂ ਘਨੌਣੀਆਂ ਲੜਾਈਆਂ ਵੀ ਨਹੀਂ ਲੜੀਆਂ ਇੱਕ ਦੂਜੇ ਦੇ ਨਾਲ, ਛੋਟੀ ਮੋਟੀ ਤੂੰ ਤੂੰ ਮੈਂ ਤੇ ਚਲੋ ਹੋਈ ਹੋਏਗੀ। ਅਸੀਂ ਆਪਣੀਆਂ ਤਲਖੀਆਂ ਦੂਰ ਕਰੀਏ ਤੇ ਸਾਡੇ ਜਿਹੜੇ ਨਾਗਰਿਕ ਨੇ ਇੱਧਰ ਦੇ ਤੇ ਉੱਧਰ ਦੇ ਉਹ ਵੀ ਯੋਗਦਾਨ ਪਾਉਣ ਆਪੋ ਆਪਣਾ ਤਲੋਕਾ ਬਿਹਤਰ ਕਰਨ ਦੇ ਵਿੱਚ, ਕਿੰਨਾ ਮਜ਼ਾ ਆਵੇਗਾ ਯਾਰ। ਜੇ

ਓਏ ਹੋਰ ਨੂੰ ਕਿਸੇ ਨੂੰ ਇੰਨਾ ਹੱਕ ਕਿੱਥੇ ਹੈ, ਮਾਂ ਦਾ ਪੁੱਤ ਸੋਹਣੀਏ ਨੀ ਹੋਣਾ ਡੱਕ ਕਿੱਥੇ ਹੈ, ਜਿਹੜੇ ਕਰਦੇ ਸੀ ਸਾਲੇ ਬੱਕ ਬੱਕ ਕਿੱਥੇ ਹੈ, ਨੀ ਹੁਣੇ ਚੱਕ ਦਾਂਗੇ ਦੱਸ ਤੈਨੂੰ ਸ਼ੱਕ ਕਿੱਥੇ ਹੈ।

ਦੋਸਤੋ ਸੰਡੇ ਦਾ ਦਿਨ ਦੁਪਹਿਰ ਦਾ ਟਾਈਮ ਹੈ ਤੇ ਕੁਛ ਆਪਾਂ ਪਿਆਰੇ ਪਿਆਰੇ ਗੀਤ ਸੁਣਦੇ ਫਿਰ ਸ਼ਾਮ ਨੂੰ ਅਮਰੀਕਾ ਦੇ ਨਿਊਯਾਰਕ ਦੇ ਟਾਈਮ ਦੇ ਮੁਤਾਬਕ 2 ਘੰਟੇ ਦਾ ਪ੍ਰੋਗਰਾਮ ਲੈ ਕੇ ਆਵਾਂਗੇ ਤੇ ਉਹਨੂੰ ਵੀ ਸੁਣਨਾ ਥੈਂਕ ਯੂ ਸੋ ਮਚ ਲਿਸਨ ਟੂ ਨਾਈਟ

0: ਦਿਮਾਗ ਵਾਲੇ ਲੋਕ ਜਿਹੜੇ ਆ ਨਾ ਉਹ ਕਿਸੇ ਸ਼ੌਕ ਨੂੰ ਨਾ ਮਤਲਬ ਸਮਝ ਦਿੱਤੀ ਹੈ। ਅੱਛਾ ਜੀ ਸ਼ੌਕ ਜੀ, ਸ਼ੌਕ ਜੀ,
1: ਤੁਸੀਂ ਨਾ ਮੈਂ ਤੁਹਾਨੂੰ ਇੱਕ ਛੋਟੀ ਜੀ ਸ਼ੁਗਰ ਦੀ ਗੱਲ ਲੱਗਾ ਦੱਸੋ,
0: ਮੈਨੂੰ ਸ਼ੇਅਰ ਪੂਰਾ ਕਰ ਲੈਣ ਦੋ ਪਲੀਜ਼, ਸ਼ੇਅਰ ਪੂਰਾ ਕਰ ਲਓ ਫਿਰ ਬਾਅਦ ਵਿੱਚ।
1: ਚਲੋ ਮੈਂ ਸੋਚਿਆ ਘੜੀ ਕਰ ਲਿਆ।
0: ਸ਼ੌਕ ਤੋੜ ਲੰਘਿਆ ਕੋਟ ਆਫਤਾਂ ਦੇ, ਸਮਾਂ ਸੂਝ ਦੀਆਂ ਛੁਰੀਆਂ ਅਲਾਰਦਾ ਰਿਹਾ, ਉਹ ਨਕਾਮ ਚੰਗਾ ਕਾਮਯਾਬ ਦਿਲ ਤੋਂ ਫੂਕਾ ਸ਼ੌਕ ਦੀ ਚਿਣਗ ਨੂੰ ਜੋ ਮਾਰਦਾ ਰਿਹਾ।
1: ਬਹੁਤ ਖੂਬ
0: ਇਹ ਸਾਡਾ ਬੜਾ ਵੱਡਾ ਯੁੱਗ ਸ਼ਹਿਰ ਹੋਇਆ ਬਾਬਾ ਬਲਦ ਜੀ ਉਹਨਾਂ ਦਾ ਸ਼ੇਰ, ਔਰ ਮੈਨੂੰ ਮੇਰਾ ਬੜਾ ਪਸੰਦੀਦਾ ਸ਼ੇਰਾਂ ਚੋਂ ਜਿਹੜੇ ਕੁਛ ਇੱਕ ਜਮਾਨੀ ਯਾਦ ਸ਼ੇਰ ਨੇ ਉਹ ਮੇਰੇ ਮਤਲਬ ਹੈਗਾ ਹੈ।
1: ਕਮਾਲ ਦੇ ਦੇਖ ਲੋ ਸ਼ਾਇਰਾਂ ਦੀ ਬੋਲੀ ਕਿੱਦਾਂ ਦੀ ਆ, ਕਿਸ ਤਰ੍ਹਾਂ ਦੇ ਪਿਆਰੇ ਬੋਲ। ਆ ਦੇਖੋ ਦੋ ਸੈਂਟੈਂਸ ਕਿੱਥੋਂ ਤੱਕ ਜਾਂਦੇ ਨੇ,
0: ਬੜੀ ਬੜੀ ਦੂਰ ਤੱਕ ਸ਼ਾਇਰ ਤੇ ਜਿੱਥੇ ਜਿੱਥੇ ਮੈਂ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ, ਮਤਲਬ ਸੂਰਜ ਚੰਦਰਮਾ ਤਾਰਿਆਂ ਤੋਂ ਵੀ ਵੱਧ ਇਹਨਾਂ ਦੀ ਉਡਾਣ ਹੁੰਦੀ ਹੈ ਜਿਹੜੀ ਸ਼ਾਇਰ ਦੀ ਸੋਚ ਆ, ਜਿਹੜੀ ਇਹਦੀ ਕਲਪਨਾ ਦੀ ਉਡਾਰੀ ਹੈ ਬੜੀ ਬੜੀ ਲੰਬੀ ਹੈ ਜੀ, ਅਸੀਂ ਸੋਚ ਨੀ ਸਕਦੇ, ਅਸੀਂ ਇਹ ਸਾਡੇ ਸਮਝ ਤੋਂ ਬਾਹਰ ਆ ਗਈ ਸ਼ਾਇਰਾਂ
1: ਦੀ।
0: ਤੇ ਬੇਨਤੀ ਇਹ ਆ ਵੀ ਜਿਹੜਾ ਸ਼ੌਕ ਵਾਲਾ ਜਿਹੜੇ ਹੁੰਦੇ ਨਾ ਸੱਜਣ, ਉਹਨਾਂ ਦੀ ਇੱਕ ਮੈਂ ਹੋਰ ਤੁਹਾਨੂੰ ਕੁਆਲਿਟੀ ਦੱਸਾਂਗਾ। ਉਹ ਆ ਦੁਨੀਆਦਾਰੀ ਦੇ ਜਿਹੜੇ ਆ ਧੋਖੇਬਾਜ਼ੀਆਂ, ਦੂਸਰੀਆਂ ਬੇਈਮਾਨੀਆਂ, ਠੱਗੀਆਂ, ਚੋਰੀਆਂ, ਇਹਦੇ ਤੋਂ ਵੀ ਥੋੜੇ ਉਹ ਉੱਪਰ ਹੁੰਦੇ ਆ, ਸੰਵੇਦਨਸ਼ੀਲ ਬੰਦੇ ਹੁੰਦੇ, ਕਦੀ ਕਿਸੇ ਨਾਲ ਇੱਥੋਂ ਤੱਕ ਵੀ ਨਾ ਮਾੜਾ ਬੋਲਦੇ ਆ, ਨਾ ਚਾਹੁੰਦੇ ਉਹਨਾਂ ਨੂੰ ਕੋਈ ਮਾੜਾ ਬੋਲੇ, ਤੇ ਨਾ ਹੀ ਉਹ ਕਿਸੇ ਦੀ ਕੋਈ ਫਾਲਤੂ ਜੇ ਜਿੱਦਾਂ ਆਮ ਲੋਕ ਨੀ ਹੁੰਦੇ ਐਵੇਂ, ਮਤਲਬ ਕਿਸੇ ਦੀ ਰੱਖੀ ਜਾਣਗੇ ਬੜੋ ਬਦੀ ਜਾ ਕੇ ਤੇ ਉਹ ਬਣੀ ਜਾਣਗੇ। ਤੇ ਇਹ ਬੜੇ ਪਿਆਰੇ ਮਤਲਬ ਇੱਕ ਆਰਟਿਸਟ ਕਲਾਕਾਰ ਤੌਰ ਤੇ ਲੋਕ ਹੁੰਦੇ ਆ। ਮੇਰੇ ਜਦੋਂ ਮੈਂ ਇਹੋ ਜਿਹੇ ਸੱਜਣਾ ਮਿੱਤਰਾਂ ਜਦੋਂ ਮਿਲਦਾ ਤੇ ਮੈਨੂੰ ਬੜਾ ਚੰਗਾ ਲੱਗਦਾ। ਮੈਂ ਮੇਰਾ ਸੱਚੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰਾ ਦੂਸਰੇ ਜਿਹੜੇ ਆਮ ਲੋਕ ਨੇ ਜਿਹੜੇ ਸਿਰਫ ਖਾਣ ਪੀਣ ਹੰਡਾਉਣ ਤੇ ਜੇ ਮੈਂ ਮਾੜੇ ਸ਼ਬਦ ਵਰਤਣਾ ਦੇ ਹੱਗਣ ਮੁੱਤਣ ਤੱਕ ਹੈਗੇ ਨੇ, ਤਾਂ ਮੇਰਾ ਉਹਨਾਂ ਲੋਕਾਂ ਨੂੰ ਬਹੁਤਾ ਮਤਲਬ ਉਹਨਾਂ ਨਾਲ ਮੇਰਾ ਮਨ ਨਹੀਂ ਭੇਜਦਾ।
1: ਬਿਲਕੁਲ ਬਿਲਕੁਲ, ਜਿਹੜੇ ਤੁਹਾਡੇ ਵਰਗੀ ਸੋਚ ਵਾਲੇ ਬੰਦੇ ਨੇ ਨਾ ਉਹ ਹਜੂਮ ਵਿਆਹ ਦੇ ਹਜੂਮ ਵਿੱਚ ਵੀ ਇਕੱਲੇ ਹੀ ਬੈਠੇ ਹੁੰਦੇ ਨੇ
0: ਜੀ ਜੀ ਜੀ ਤੇ ਮੇਰਾ ਮੈਨੂੰ ਬੜਾ ਚੰਗਾ ਲੱਗਦਾ ਮਤਲਬ ਇਸ ਤਰ੍ਹਾਂ ਦੇ ਸ਼ਾਇਰ ਤਬੀਅਤ ਦੇ, ਖਾਸ ਕਰਕੇ ਜਿਹੜੇ ਸਾਹਿਤ ਕਲਾ ਦੇ ਨਾਲ ਜਿਹੜਾ ਵੀ ਕੋਈ ਬੰਦਾ ਜੁੜਿਆ ਹੁੰਦਾ ਉਹ ਮੈਨੂੰ ਬੜਾ ਸਿਆਣਾ ਲੱਗਦਾ। ਔਰ ਜੇ ਮੈਂ ਮੇਰੇ ਕੋਲ ਮਾੜੀ ਮੋਟੀ ਕੋਈ ਅਕਲ ਹੈਗੀ ਹੈ ਨਾ ਥੋੜੀ ਬਹੁਤੀ ਵੀ ਜਿਹੜੀ ਕੋਈ ਜਿੰਨੀ ਕਿ ਮਤਲਬ ਮੈਂ ਤਾਂ ਨਹੀਂ ਸਮਝਦਾ ਹੈਗੀ ਆ, ਪਰ ਜੇ ਕੋਈ ਮਤਲਬ ਮੈਨੂੰ ਜਾਣ ਪਛਾਣ ਵਾਲੇ ਸੱਜਣ ਮਿੱਤਰ ਸਮਝਣ ਜੇ ਥੋੜੀ ਬਹੁਤੀ ਅਕਲ ਹੈਗੀ ਤੇ ਉਹ ਸਾਹਿਤ ਕਲਾ ਦੇ ਨਾਲ ਪਿਆਰ ਕਰਕੇ ਉਹਨੂੰ ਪੜ੍ਹਨ ਕਰਕੇ ਆ, ਇਸ ਤਰ੍ਹਾਂ ਦੇ ਸੱਜਣਾ ਮਿੱਤਰਾਂ ਦੀ ਸੰਗਤ ਕਰਕੇ ਆ। ਤੇ ਮੈਂ ਇੱਕ ਇਸ ਰੇਡੀਓ ਤੁਹਾਡੇ ਪ੍ਰੋਗਰਾਮ ਜ਼ਰੀਏ ਆਪਣੇ ਸੱਜਣਾ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਚਾਹੇ ਇਹ ਬੜਾ ਹਾਈ ਟੈਕ ਯੁੱਗ ਹੈ, ਚਾਹੇ ਬੜਾ ਡਿਜੀਟਲ ਯੁੱਗ ਹੈ, ਚਾਹੇ ਸੋਸ਼ਲ ਮੀਡੀਆ ਦਾ ਯੁੱਗ ਹੈ, ਚਾਹੇ ਫੋਨ ਦਾ ਯੁੱਗ ਆ, ਮੈਂ ਇਹ ਬਿਲਕੁਲ ਪਰਖ ਕੇ ਗੱਲ ਕਰ ਰਿਹਾ ਕਿ ਕਿਤਾਬ ਦਾ ਇਹ ਅਲਟਰਨੇਟਿਵ ਨਹੀਂ ਹੈ, ਪੁਸਤਕ ਦਾ ਸਾਹਿਤ ਦਾ ਇਹ ਅਲਟਰਨੇਟਿਵ ਨਹੀਂ ਹੈ। ਇਹਦੇ ਵਿੱਚ ਕੱਚ ਘਰ ਜੇ ਐਵੇਂ ਜਿਹੜੇ ਨਾ ਇੱਕ ਦੂਜੇ ਨੂੰ ਗਾਲ ਮੰਦਾ ਜਾਂ ਮਾੜੀ ਭਾਸ਼ਾ ਜਾਂ ਉਹੋ ਜਿਹੀ ਕੋਈ ਈਰਖਾਬਾਜ਼ੀ ਜਾਂ ਕੋਈ ਰਾਜਨੀਤਿਕ ਲੈਵਲ ਦੇ ਤਮਾਸ਼ਬੀਨੀ ਜੇ ਕਹਿ ਦਈਏ ਨਾ, ਮਤਲਬ ਤਮਾਸ਼ਬੀਨ ਲੋਕਾਂ ਦਾ ਇੱਕ ਨਾ ਚਮਕਟ ਹੈ, ਸਿਆਣੇ ਲੋਕ ਹੈਗੇ ਆ, ਸਿਆਣੇ ਇਹਦੇ ਵਿੱਚ ਹੈਗੇ ਲੇਕਿਨ ਬਹੁਤ ਆਟੇ ਚ ਲੂਣ।
1: ਮਤਲਬ ਫੇਸਬੁੱਕ ਦਾ ਹੀ ਵੇਖ ਲਓ ਕੀ ਉਹਦੇ ਚ ਤੁਹਾਨੂੰ ਮਿਲਦਾ, ਸਾਰੀ ਦਿਹਾੜੀ ਲੱਗੇ ਰਹੋ ਫੇਸਬੁੱਕ ਚ,
0: ਕੁਛ ਵੀ ਨੀ ਸਰ, ਕੁਛ ਵੀ ਨੀ, ਇੱਕ ਜਸਟ ਇੱਕ ਜਿੰਨਾ ਨਾ ਜਿਹੜੇ ਉਹ ਗੱਲ ਜਿਹੜੀ ਜਿੰਨਾ ਦੇ ਕੋਈ ਸ਼ੌਕ ਨੀ, ਸਮਾਂ ਪਾਸ ਵਕਤ ਕਰਨ ਵਾਸਤੇ ਤੇ ਵੇਖੀ ਜਾਓ ਅੱਖਾਂ, ਆਉਣ ਵਾਲੇ ਸਮੇਂ ਚ ਦੱਸਦੇ ਆ ਵੀ ਜਿਹੜਾ ਸਭ ਤੋਂ ਵੱਧ ਕੋਈ ਸਰੀਰ ਦਾ ਅੰਗ ਖਰਾਬ ਉਹ ਅੱਖਾਂ ਹੋਣਗੀਆਂ, ਵੀ ਬਿਨਾਂ ਵਜ੍ਹਾ 24 ਘੰਟੇ ਛੋਟੀ ਜਿਹੀ ਸਕਰੀਨ ਦੇ ਉੱਤੇ ਗੱਡੀਆਂ ਰਹਿਣਗੀਆਂ। ਇੱਕ ਪਿੱਛੇ ਜੇ ਤਸਵੀਰ ਵਰਲਡ ਵਾਈਡ ਬੜੀ ਆਪਣੇ ਸਭ ਹੋਈ ਸੀਗੀ, ਮਤਲਬ ਵੇਖੋ ਤਸਵੀਰਾਂ ਵੀ ਬੋਲਦੀਆਂ ਹੈ, ਉਹ ਤਸਵੀਰਾਂ ਲੇਖੋ ਬੜਾ ਕੁਛ ਕਹਿੰਦੀ ਆ
1: ਤਸਵੀਰਾਂ,
0: ਉਹ ਤਸਵੀਰ ਇਹ ਹੈ ਬਾਦਲ ਸਾਹਿਬ ਵੀ ਹਨੇਰੇ ਦੇ ਵਿੱਚ 4-5 ਬੱਚੇ ਬੈਠੇ ਆ, ਫੋਨ ਵੇਖ ਰਹੇ, ਫੋਨ ਦੀ ਲਾਈਟ ਉਹਨਾਂ ਦੇ ਚਿਹਰੇ ਤੇ ਪੈ ਰਹੀ ਸੀ, ਜਦੋਂ ਤੁਹਾਡੇ ਚਿਹਰੇ ਤੇ ਲਾਈਟ ਪੈ ਰਹੀ ਆ ਤੇ ਤੁਹਾਡਾ ਧਿਆਨ ਉਹਦੇ ਵਿੱਚ, ਤਾਂ ਤੁਹਾਨੂੰ ਨੀ ਪਤਾ ਤੁਹਾਡੇ ਸਿਰ ਤੇ ਕੌਣ ਖਲੋਤਾ ਆ, ਉਹਨਾਂ ਦੇ ਸਿਰ ਤੇ ਬੜਾ ਚਿਰ ਕੋਈ ਉਹਨਾਂ ਦੇ ਮਤਲਬ ਨਾ ਸਿਆਣੇ ਕੋਈ ਬਜ਼ੁਰਗ ਜਾਂ ਮਾਤਾ ਪਿਤਾ ਜਾਂ ਕੋਈ ਖਲੋਤਾ ਨੀ, ਤਾਂ ਉਹਦਾ ਉਹਨਾਂ ਕੋਈ ਧਿਆਨ ਨੀ ਵੀ ਕੋਈ ਖਲੋਤਾ ਉਹ ਆਇਆ ਗਿਆ, ਉਹ ਸਿਰਫ ਉਹਦੇ ਨਾਲ ਹੀ
1: ਸੀ।
0: ਇਹ ਮਤਲਬ ਇੱਕ ਗੱਲ ਦਾ ਪ੍ਰਤੀਕ ਹੈ ਉਹ ਤਸਵੀਰ ਵੀ, ਜਿਹੜਾ ਵਕਤ ਦਾ ਜਿਹੜਾ ਯੂਥ ਆ ਤੇ ਖਾਸ ਕਰਕੇ ਨੌਜਵਾਨੀ ਆ ਤੇ ਖਾਸ ਕਰਕੇ ਕੱਚ ਘਰ ਜਿਹੜੀ ਬੇਸਮਝ ਨੌਜਵਾਨੀ, ਉਹ 24 ਘੰਟੇ ਦੇ ਵਿੱਚ ਬਿਨਾਂ ਵਜ੍ਹਾ ਬਿਨਾਂ ਕਾਰਨ ਜਸਟ ਤਮਾਸ਼ਬੀਨੀ ਖਾਤਰ, ਜਸਟ ਇੱਕ ਮਨੋਰੰਜਨ ਦੀ ਖਾਤਰ ਇਹਦੇ ਵਿੱਚ ਵੜੀ ਰਹਿੰਦੀ ਹੈ। ਜਦੋਂ ਕਿ ਇੱਕ ਹੋਰ ਮੈਂ ਬੇਨਤੀ ਕਰਾਂ, ਇਹਦੇ ਨਾਲ ਦਾ ਸੋਸ਼ਲ ਮੀਡੀਆ ਨਾਲ ਦਾ, ਫੋਨ ਨਾਲ ਦਾ, ਨੈਟ ਨਾਲ ਦਾ, ਟੀਵੀ ਪਲੇਟਫਾਰਮ ਹੈਗਾ ਸੀ, ਬਹੁਤੇ ਸੱਜਣ ਪੋਸਟ ਦਿੰਦੇ ਨੇ ਵੀ ਇਹਨੇ ਬੇੜਾ ਗਰਕ ਕਰਦਾ, ਬੱਚੇ ਖਰਾਬ ਕਰਤੇ, ਇਹ ਕਿਸੇ ਦੇ ਘਰ ਚ ਆਵਾਜ਼ ਮਾਰ ਨੀ ਜਾਂਦਾ ਵੀ ਆਓ ਤੇ ਤੁਸੀਂ ਖਰਾਬ ਹੋ। ਇਹਦੇ ਵਿੱਚ ਬੜਾ ਸ਼ਾਨਦਾਰ ਬਹੁਤ ਬਹੁਤ ਵੱਡੇ ਵਿਦਵਾਨਾਂ ਦੇ ਅਸੀਂ ਦੇਖਦੇ ਰਹਿੰਦੇ ਹਾਂ, ਵਿਚਾਰ ਨੇ ਜਿਹਦਾ ਮਰਜ਼ੀ ਤੁਸੀਂ ਸੁਣਨੇ ਆ, ਪੜ੍ਹਨੇ, ਜਿਹੜੀ ਕਿਤਾਬ ਤੱਕ ਤੁਹਾਡੀ ਪਹੁੰਚਣੀ ਉਹਨੂੰ ਤੁਸੀਂ ਸਰਚ ਕਰੋ, ਤੁਹਾਡੇ ਸਾਹਮਣੇ ਪੇਜ ਖੁੱਲ ਜਾਂਦਾ ਆ। ਗੱਲ ਵਰਤੋਂ ਦੀ ਆ, ਵਰਤੋਂ ਕਿਸੇ ਚੀਜ਼ ਦੀ ਵਰਤੋਂ ਤੁਸੀਂ ਕਿਵੇਂ ਕਰਦੇ ਹੋ ਉਸ ਗੱਲ ਤੇ ਡਿਪੈਂਡ ਕਰਦਾ, ਨਾ ਕਿ ਉਹ ਚੀਜ਼ ਨੂੰ ਆਪਾਂ ਪਾਣੀ ਪੀ ਕੇ ਕੋਸੀ ਜਾਈਏ ਵੀ ਇਹਨੇ ਬੇੜਾ ਗਰਕ ਕਰਤਾ ਦੁਨੀਆਂ ਦਾ, ਇਹਨੇ ਬੇੜਾ ਗਰਕ ਕਰਤਾ ਨੌਜਵਾਨ ਦਾ। ਇਹ ਸਾਡੀ ਜਿਹੜੀ ਸਾਡੇ ਲੈਵਲ ਦੀ ਪੀੜ੍ਹੀ ਆ ਨਾ ਜਿਹੜੀ ਸਾਡੀ, ਮੈਂ ਇਹਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਨਿਆਣਿਆਂ ਨੂੰ ਵੱਧ ਸ਼ਰਾਬ ਸਾਡੇ ਅੱਧ ਖੜੋ ਮਰਦਿਆਂ ਨੂੰ ਹੋਇਆ ਸੀ। ਮੈਂ ਇਹ ਮੇਰਾ ਵਿਚਾਰ ਆ, ਮਤਲਬ ਬਾਕੀ ਮੈਂ ਤੁਸੀਂ ਸਿਆਣੇ ਮੇਰੇ ਨਾਲ ਸਾਰੇ ਨਿਆਣੇ ਆ, ਮਤਲਬ ਮੈਂ ਜੋ ਵੇਖਦਾ ਰਹਿੰਦਾ ਨਾ ਵੀ ਉਹ ਬੱਚੇ ਨੇ ਉਹਨਾਂ ਦੀ ਸਮਝ ਅਜੇ ਕੱਚੀ ਆ, ਉਹਨਾਂ ਦੇ ਵਿੱਚ ਮਤਲਬ ਉਹਨਾਂ ਜ਼ਿੰਦਗੀ ਦਾ ਬਹੁਤਾ ਪੂਰੀ ਨਾ ਵਾਹ ਨੀ ਪਿਆ, ਮਾਂ ਸਿਰ ਤੇ ਮਾਂ ਪਿਓ ਦਾ ਜਾਂ ਕੋਈ ਨਾ ਕੋਈ ਸਹਾਰਾ ਸ਼ੈਲਟਰ ਹੈਗਾ, ਉਹ ਬੇਪਰਵਾਹ ਨੇ ਹਨਾ, ਲਾਪਰਵਾਹ ਨੇ। ਤੇ ਉਹਨਾਂ ਦਾ ਕੁਛ ਤੱਕ ਜਜ਼ਬਾ ਕੁਦਰਤੀ ਕਹਿ ਸਕਦੇ ਵੀ ਜਵਾਨੀ ਦੇ ਵਿੱਚ ਤੁਹਾਨੂੰ ਪਤਾ ਬੰਦਾ ਅੱਜ ਤੈਨੂੰ ਰੇਡ ਰਿੜਦਾ ਉਹ ਰਿੜੀ ਜਾਂਦਾ ਬਿਨਾਂ ਸੋਚੀ ਸਮਝੇ, ਕੋਈ ਨਫ਼ਾ ਨੁਕਸਾਨ ਨਹੀਂ ਦੇਖਦਾ। ਲੇਕਿਨ ਜਿਹੜੀ ਸਾਡੀ ਪੀੜ੍ਹੀ ਨੂੰ ਪਤਾ ਨਫ਼ੇ ਨੁਕਸਾਨ ਦਾ, ਅਸੀਂ ਉਹਨਾਂ ਨੂੰ ਤੇ ਕੀ ਸਮਝਾਉਣਾ, ਆਪ ਉਹਦੇ ਵਿੱਚ ਗਾਂ ਹੋ ਕੇ ਜ਼ਿਆਦਾ ਮਤਲਬ ਖਚਤ ਹੋਇਆ। ਮੈਂ ਦੇਖਦਾ
1: ਰਹਿੰਦਾ।
0: ਹੁਣ ਤੁਸੀਂ ਜਿਹੜੀ ਗੱਲ ਲੱਗੇ ਸੀ ਸ਼ੇਅਰ ਕਰਨ, ਉਹ ਦੱਸੋ ਸਰ ਪਲੀਜ਼।
1: ਉਹ ਹੁਣ ਗੱਲ ਮੈਨੂੰ ਚੇਤਾ ਹੀ ਭੁੱਲ ਗਿਆ, ਤੁਸੀਂ ਸਕਰੋਲਿੰਗ ਕਰੋ ਹੀ ਨਾ, ਜਾਓ ਹੀ ਆਪਣੀ ਮਤਲਬ ਦੀ ਜੋ ਤੁਹਾਨੂੰ ਪਸੰਦ ਹੈ, ਜਿਸ ਤਰ੍ਹਾਂ ਤੁਸੀਂ ਕੋਈ ਪੋਡਕਾਸਟ, ਜਿਸ ਤਰ੍ਹਾਂ ਕਿਸੇ ਕਿਤਾਬ ਦਾ ਨਾਂ ਲਿਆ, ਵਿਦਵਾਨ ਲੈਕਚਰਾਂ ਦਾ ਨਾਂ ਲਿਆ, ਤੁਸੀਂ ਕਿੰਨਾ ਸੋਖ ਹੈ ਕਿ ਕਿਤਾਬ ਤੁਹਾਨੂੰ ਪੜ੍ਹਨ ਦੀ ਲੋੜ ਨੀ, ਤੁਸੀਂ ਸੁਣ ਵੀ ਸਕਦੇ ਹੋ ਲੰਮੇ ਪੈ।
0: ਬਿਲਕੁਲ ਜੀ ਬਿਲਕੁਲ, ਸੋਖ ਹੈ, ਸੋਖ ਹੈ,
1: ਕਿੰਨਾ ਈਜ਼ੀ ਹੋ ਗਿਆ। ਕਿੰਨਾ
0: ਜੇ ਨਜ਼ਰ ਜਿੱਦਾਂ ਪਿਛਲੀ ਉਮਰ ਚ ਨਜ਼ਰ ਕਮਜ਼ੋਰ ਹੋ ਵੀ ਯਾਰ, ਪਰਮਾਤਮਾ ਨਾ ਕਰੇ ਬਹੁਤ ਇਸ ਤਰ੍ਹਾਂ ਦੇ ਦੁਨੀਆਂ ਚ ਲੋਕ ਹੈਗੇ ਆ ਜਿਹੜੇ ਵਿਚਾਰੇ ਦੇਖ ਹੀ ਨੀ ਸਕਦੇ, ਲੇਕਿਨ ਸ਼ੌਕ ਰੱਖਦੇ। ਸਾਡੇ ਪੰਜਾਬੀ ਚ ਇੱਕ ਨਾ ਤਰਸੇਮ, ਐਸ ਤਰਸੇਮ ਲੁਧਿਆਣੇ ਤੋਂ ਸੀਗੇ, ਪਿੱਛੇ ਜੀ ਐਕਸਪਾਇਰ ਹੋ ਗਿਆ, ਦੋ ਸਾਹਿਤਕਾਰ ਬਹੁਤ ਵੱਡੇ, ਕਿਰਪਾਲ ਸਿੰਘ ਕਸੇਲ, ਜਿਹੜੇ ਜਿਹਨੀਆਂ ਦੀ ਅੱਖਾਂ ਜਿਹੜੀਆਂ ਨਾ ਬਾਹਰ ਚ ਗਈਆਂ 40 ਸਾਲ ਦੀ ਉਮਰ ਚਲੀਆਂ ਗਈਆਂ, ਉਹਦੇ ਬਾਵਜੂਦ ਬਾਜਵਾ ਸਾਹਿਬ ਉਹਨਾਂ ਨੇ ਬਹੁਤ ਕੰਮ ਕੀਤਾ, ਬੜਾ ਉੱਚ ਪਾਏ ਦਾ, ਉੱਚ ਕੋਟੀ ਦਾ ਸਾਹਿਤ ਲਿਖਿਆ। ਤੇ ਡਾਕਟਰ ਐਸ ਤਰਸੇਮ ਜਿਹੜੇ ਸੀਗੇ, ਮੈਂ ਉਹਨਾਂ ਨੂੰ ਮਿਲਿਆ ਲੁਧਿਆਣਾ, ਤੇ ਉਹਨਾਂ ਦੀ ਸ਼ਾਇਰੀ ਪੜ੍ਹੀ ਆ, ਬੜੇ ਵਧੀਆ ਸ਼ਾਇਰ ਸੀਗੇ, ਲੇਕਿਨ ਉਹ ਦੇਖ ਨੀ ਸੀ ਸਕਦੇ, ਮਤਲਬ ਉਹਨਾਂ ਵਾਸਤੇ ਇਹ ਵਰਦਾਨ ਆ ਵੀ ਉਹ ਪੁਸਤਕ ਨੂੰ ਕਿਸੇ ਨੂੰ ਬੋਲ ਕੇ ਕਰਨਾ ਰਹੇ।
1: ਦੇਖੋ ਬੜਾ ਵੱਡਾ, ਬੜਾ ਇਹ ਸਹੀ ਮੀਡੀਆ ਨੇ ਇਸ, ਜਿਹੜਾ ਮਤਲਬ ਕਿ ਸਹੀ ਕਿਹਾ ਜੀ, ਮਿਹਰਬਾਨੀ। ਕੋਈ ਰਾਮਗੜੀਆ ਜੀ ਹੈਗੇ ਨੇ, ਦੀਪ ਰਾਮਗੜੀਆ, ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ।
0: ਧੰਨਵਾਦ ਜੀ, ਧੰਨਵਾਦ
1: ਜੀ।
0: ਇਹ ਮਤਲਬ ਸਾਹਿਬ ਮੈਂ ਇੱਥੇ ਇੱਕ ਸਾਡੇ ਮਹਿਰੂਮ ਸ਼ਾਇਰ ਹੋਇਆ ਸਰਦਾਰ ਚੰਨਣ ਸਿੰਘ ਚਮਨ ਹਰਗੋਬਿੰਦਪੁਰੀ ਸਾਹਿਬ,
1: ਚਮਨ ਹਰਗੋਬਿੰਦਪੁਰੀ
0: ਜੀ ਜੀ, ਤੁਸੀਂ ਕਦੇ ਉਹਨਾਂ ਦੀ ਸਿੱਖ ਇਤਿਹਾਸ ਦਿੱਤੇ ਨਾ, ਉਹਨਾਂ ਨੇ ਬੜੀ ਇੱਕ ਹਲਕੇ ਫੁਲਕੇ ਜੇ ਤੇ ਹਾਸਰਸੀ ਅੰਦਾਜ਼ ਦੇ ਵਿੱਚ ਸਿੱਖ ਇਤਿਹਾਸ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਕਵਿਤਾ ਰਾਹੀਂ ਬਿਆਨ ਕੀਤਾ।
1: ਮਾੜੀਆਂ ਮੋਟੀਆਂ ਟੋਕਾਂ ਪੜੀਆਂ
0: ਜੀ, ਹਾਂ ਉਹਨਾਂ ਦੀ ਸੁਣਿਓ। ਕਹਿੰਦੇ ਉਹਨਾਂ ਨੇ ਮਤਲਬ ਸਿੱਖ ਇਤਿਹਾਸ ਦੇ ਚੌਕਟ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਏਦਾਂ ਨੀ ਹੋਈ ਕਿ ਐਵੇਂ ਜਿੱਦਾਂ ਆਪਣੇ ਤੁਕਾਂਤ ਦੀ ਖਾਤਰ ਕੋਈ ਵੀ ਗਲਤ ਬਿਆਨੀ ਕੀਤੀ ਹੋਵੇ, ਬੜੇ ਪਿਆਰੀਆਂ ਉਹਨਾਂ ਨੇ ਸ਼ਾਇਰੀ ਲਿਖੀ ਆ। ਉਹਨਾਂ ਨੇ ਇੱਕ ਵਾਰੀ ਮਿਸਾਲ ਦਿੱਤੀ ਮੈਨੂੰ, ਮਤਲਬ ਵੀ ਕਹਿੰਦੇ ਵੀ ਦੇਖੋ ਕੋਈ ਵੀ ਇਸ ਧਰਤੀ ਤੇ ਕੋਈ ਚੀਜ਼ ਮਾੜੀ ਨੀ, ਉਹਦੀ ਵਰਤੋਂ ਮਾੜੀ ਆ। ਉਹ ਕਹਿੰਦੇ ਵੀ ਮੰਨ ਲਈਏ ਵੀ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਸਭ ਤੋਂ ਮਾੜਾ ਜ਼ਹਿਰ ਨੂੰ ਸਮਝਦੇ ਆ ਨਾ, ਜ਼ਹਿਰ ਮਾੜੀ ਜੇ ਖਾ ਲਈ ਮਰ ਜਾਂਦਾ ਕਹਿੰਦਾ, ਲੇਕਿਨ ਜਿਹੜੀਆਂ ਕੋਲਡ ਡਰਿੰਕ ਜਿਹੜੀ ਬੱਚੇ ਸਾਡੇ ਪੀਂਦੇ, ਅਸੀਂ ਸਾਰੇ ਪੀਂਦੇ ਆ ਨਾ, ਸਾਰਿਆਂ ਦੇ ਵਿੱਚ ਥੋੜੀ ਜਿਹੀ 10% ਨਾ ਉਹ ਪਾਈ ਹੁੰਦੀ, ਕਿਉਂਕਿ ਲੰਬਾ ਸਮਾਂ ਮਿੱਠੇ ਦੇ ਵਿੱਚ ਉਹ ਜਰਮ ਪੈ ਸਕਦੇ ਆ ਹਨਾ, ਓਨੀ ਕੁ ਪਾਈ ਹੁੰਦੀ ਜਿੰਨੀ ਸਾਡੇ ਸਰੀਰ ਨੂੰ ਐਨਰਜੀ ਦਿੰਦੀ ਆ, ਤਾਕਤ ਦਿੰਦੀ ਆ, ਨੁਕਸਾਨ ਨੀ ਕਰਦੀ
1: ਯਾਰ। ਦਵਾਈਆਂ ਵਿੱਚ ਵੀ ਤਾਂ ਪੈਂਦੀ
0: ਜੀ ਜੀ ਜੀ, ਹਾਂ ਓਨਾ ਪੈਂਦਾ ਜਿੰਨਾ ਸਾਨੂੰ ਬੈਨੀਫਿਸ਼ਲ ਆ ਨਾ। ਤੇ ਕਹਿੰਦਾ ਦੂਜੇ ਪਾਸੇ ਆ ਜਾਓ ਤੁਸੀਂ ਵਧੀਆ ਖੁਰਾਕ ਵੱਲ, ਉਹ ਵਧੀਆ ਖੁਰਾਕ ਕਹਿੰਦਾ ਸਾਡੇ ਪੰਜਾਬੀ ਕਲਚਰ ਦੇ ਤਹਿਤ ਦੇ ਵਿੱਚ ਗੱਲ ਹੈ ਵੀ ਠੀਕ ਸੀ, 100 ਚਾਚਾ ਤੇ 1 ਪਿਓ ਦੇ, 100 ਦਾਰੂ ਤੇ 1 ਘਿਓ, 100 ਦਵਾਈਆਂ ਦੀ ਦਵਾਈ ਦੇਸੀ ਘਿਓ ਨੂੰ ਮੰਨਿਆ ਗਿਆ। ਕਹਿੰਦਾ ਮੰਨ ਲੈਂਦੇ ਬਹੁਤ ਵਧੀਆ, ਕਹਿੰਦਾ ਪਰ ਕਲਾਸ ਭਰ ਕੇ ਤੁਸੀਂ ਪੀਲੋ ਤੇ ਕਹਿੰਦਾ ਤੁਸੀਂ ਸਾਰਾ ਦਿਨ ਲੈਟਰ ਚੋ ਨੀ ਨਿਕਲੋਗੇ, ਮਤਲਬ ਆਂਦਾ ਫਿਰ ਚੀਜ਼ ਚੀਜ਼ ਦੀ ਵਰਤੋਂ ਮਾੜੀ ਹੋਈ ਨਾ, ਚੀਜ਼ ਚੀਜ਼ ਨਾ ਮਾੜੀ ਹੋਈ
1: ਬਹੁਤ ਖੂਬ ਜੀ ਬਹੁਤ ਸੋਹਣੀ
0: ਜੀ ਜੀ ਇਹ ਹਾਂ ਇਹ ਹਰ ਪਾਸੇ ਮਤਲਬ ਇਸ ਤਰ੍ਹਾਂ ਹਰ ਚੀਜ਼ ਦੀ ਵਰਤੋਂ ਜਿਹੜੀ ਆ ਤੁਸੀਂ ਓਹਨੂੰ ਓਹਦੀ ਵਰਤੋਂ ਨੂੰ ਮਤਲਬ ਦੇਖੋ ਨਾ ਕੇ ਉਸ ਚੀਜ਼ ਨੂੰ ਦੇਖੋ, ਤੇ ਚੀਜ਼ ਕੋਈ ਵੀ ਨੀ ਮਾੜੀ, ਓਹਨੂੰ ਵਰਤਣ ਵਾਸਤੇ ਹੋਸ਼ ਜੋਸ਼ ਦੇ ਨਾਲ ਨਾਲ ਹੋਸ਼ ਸੁਰਜੀ ਵੀ ਚਾਹੀਦੀ, ਅਕਲ ਚਾਹੀਦੀ ਆ। ਇਹ ਮੈਂ ਬੇਨਤੀ ਕਰਨੀ ਸੀ ਅੱਜ ਦੇ ਤੁਹਾਡੇ ਸਰ ਪਲੇਟਫਾਰਮ ਦੇ ਉੱਤੇ ਤੇ ਧੰਨਵਾਦ ਵਕਤ ਦੇਣ ਵਾਸਤੇ
1: ਆ ਰਹੀਆਂ ਨੇ। ਬਹੁਤ ਸੋਹਣੀ ਗੱਲਬਾਤ ਕਰਦੇ ਹੋ ਤੁਸੀਂ, ਕੋਈ 5 ਮਿੰਟ ਦੀ ਹੋਰ ਗੱਲਬਾਤ ਆਪਣੇ ਆਲੇ ਦੁਆਲੇ ਦੀ ਜੋ ਤੁਹਾਡਾ ਦਿਲ ਕਰਦਾ ਸੁਣਾਉਂਦੇ ਹੋ।
0: ਆਲੇ ਦੁਆਲੇ ਮੈਂ ਹੁਣ ਦੇਖ ਰਿਹਾ ਵਾ ਕਿ ਇਹ
1: ਜਿਹੜਾ ਮੈਂ ਤੁਸੀਂ ਕਹਿਣ ਕਿ ਜਿੱਦਾਂ ਦੀ ਕੋਈ ਹੋਬੀ ਹੁੰਦੀ ਹੈ ਤੇ ਇਕੱਲੇ ਵੀ ਇਕੱਲਾ ਪਣ ਫੀਲ ਨਹੀਂ ਕਰਦੇ ਤੇ ਉਹ ਮਹਿਲਾ ਵਿੱਚ ਵੀ ਕਦੀ ਕਦੀ ਇਕੱਲੇ ਰਹਿੰਦੇ ਨੇ ਕਿਉਂਕਿ ਉਹਨਾਂ ਦੀ ਟੇਸਟ ਦੀ ਗੱਲ ਨਹੀਂ ਹੋ ਰਹੀ ਹੁੰਦੀ, ਤੇ
0: ਬਿਲਕੁਲ
1: ਜੇ ਜਿਨ੍ਹਾਂ ਦੇ ਖਿਆਲ ਹੁੰਦੇ ਨੇ ਜਰਾ ਕੁਛ ਜਾਣਨ ਦੇ ਉਹ ਬੋਰ ਨਹੀਂ ਹੁੰਦੇ ਜ਼ਿੰਦਗੀ ਦੇ ਵਿੱਚ। ਮੈਂ ਆਪਣੇ ਘਰ ਧੁੱਪ ਲੱਗੀ ਸੀ ਸੋਹਣੀ ਤੇ ਮੈਂ ਆਪਣੇ ਗਾਰਡਨ ਦੇ ਵਿੱਚ ਮੈਂ ਕੁਛ ਲਿਖ ਰਿਹਾ ਸੀ, ਗਾਰਡਨ ਦੇ ਵਿੱਚ ਮੈਂ ਕੁਰਸੀ ਮੇਜ ਡਾ ਕੇ ਬੈਠਾ, ਧੁੱਪ ਲੱਗੀ ਤੇ ਸ਼ਾਂਤੀ ਇੱਥੇ ਹੈ ਹੀ ਸ਼ਾਂਤੀ ਹੈ ਵੈਸੇ, ਕੋਈ ਦਰਖਤਾਂ ਦੇ ਉੱਤੇ ਸੋਹਣੇ ਜਾਨਵਰ ਕੋਈ ਗੀਤ ਗਾ ਰਹੇ ਹੋਣਗੇ, ਕੋਈ ਰੌਲਾ ਰੱਪਾ ਨਹੀਂ ਹੁੰਦਾ।
0: ਇਹ ਸਿਰਜਣ ਜਦੋਂ ਤੁਹਾਡੇ ਮਨ ਵਿੱਚ ਕੋਈ ਇਸ ਤਰ੍ਹਾਂ ਦਾ ਆਇਆ ਹੁੰਦਾ ਵਾ, ਸੰਵੇਦਨਾ ਆਈ ਹੁੰਦੀ ਹੈ, ਉਹਦੇ ਵਾਸਤੇ ਬੜਾ ਸ਼ਾਨਦਾਰ ਮਾਹੌਲ, ਮੌਸਮ ਤੇ ਇਕਾਂਤ ਜਿਹੜੀ ਹੈ, ਚੁੱਪ ਜਿਹੜੀ ਸ਼ਾਂਤੀ ਹੈ, ਇਹ ਬੜਾ ਅੱਛਾ ਇੱਕ ਰੋਲ ਪਲੇ ਕਰਦਾ।
1: ਮੈਂ ਬੈਠਾ ਸੀ ਗਾਰਡਨ ਦੇ ਵਿੱਚ ਤੇ ਮੈਂ ਕੰਸਨਟ੍ਰੇਟ ਹੋ ਕੇ ਇਹਨਾਂ ਦੇ ਲਿਖਣ ਡਿਆ ਸਾਂ ਕੁਛ, ਤੇ ਮੇਰੀ ਵਾਈਫ ਆਈ
0: ਜੀ,
1: ਤੇ ਮੈਨੂੰ ਐਵੇਂ ਲੱਗਾ ਕਿ ਇਹਨੇ ਵੀ ਕੋਈ ਧੁੱਪੇ ਬਹਿਣ ਦਾ ਬਹਿਣਾ ਹੁੰਦਾ ਮੈਂ ਕਿਤੇ, ਆਲੇ ਦੁਆਲੇ ਉਹਨੇ ਵੇਖਿਆ ਤੇ ਮੈਂ ਆਪਣੀ ਵਾਈਫ ਨੂੰ ਕਿਹਾ ਬਈ ਜੇ ਤੂੰ ਆਓ ਕਿੱਧਰ ਆਏ, ਤੇ ਕਹਿੰਦੀ ਵੀ ਮੈਂ ਆਈ ਹਾਂ ਇੱਥੇ ਆਪਣੇ ਗਾਰਡਨ ਚ ਆਈ ਹਾਂ ਘੁੰਮਣ ਫਿਰਨ, ਕਿੱਧਰ ਕੀ ਆਉਣਾ। ਜੇ ਬਹਿਣਾ ਤੇ ਮੇਰੇ ਲਾਗੇ ਨਹੀਂ ਬਿਓ ਪਰਲੇ ਪਾਸੇ ਸਿਚੁਏਸ਼ਨ ਖਰਾਬ ਹੋ ਜਾਣੀ, ਤੇ ਮੈਂ ਕਿਤਾਬਾਂ ਤੇ ਕਾਪੀਆਂ ਟੇਬਲ ਤੇ ਧਰੀਆਂ ਆਏ ਨੇ, ਤੇ ਮੇਰੀ ਵਾਈਫ ਕਹਿੰਦੀ ਹੈ ਕੰਸਨਟ੍ਰੇਸ਼ਨ ਖਰਾਬ ਹੋ ਜਾਣੀ ਹੈ, ਜੇ ਤੁਸੀਂ ਪੜ੍ਹਨ ਵਾਲੇ ਪੜ੍ਹਨ ਜੋਗੇ ਹੁੰਦੇ ਤੇ ਪੜ੍ਹ ਲਿਖ ਕੇ ਇੰਡੀਆ ਦੀ ਕੋਈ ਅਫਸਰ ਬਣੇ, 100 ਚੋਂ 17 ਤੁਹਾਡੇ ਨੰਬਰ ਆਉਂਦੇ ਰਹੇ ਨੇ, ਤੇ ਅਸਲ ਮੈਂ ਹੀ ਦੱਸਿਆ ਸੀ।
0: ਨਹੀਂ ਇਹ ਗੱਲਬਾਤ ਸਭ ਠੀਕ ਆ ਭੈਣ ਜੀ, ਮੈਂ ਵੀ ਇਹ ਗੱਲ ਨਾ ਠੀਕ ਨਹੀਂ ਆ, ਸਾਡੇ ਜਿਹੜੇ ਨਾਨਕ ਸਿੰਘ ਨਾਵਲਕਾਰ ਨੇ ਜਿਹੜਾ ਪੰਜਾਬੀ ਚ ਕੋਈ ਸਭ ਤੋਂ ਵੱਡਾ ਨਾਵਲ ਕਿਹੜਾ ਸੀ, ਉਹ ਨਾਨਕ ਸਿੰਘ ਆ,
1: ਨਾਨਕ ਸਿੰਘ,
0: ਔਰ ਸ਼ਾਇਦ ਤੁਹਾਨੂੰ ਪਤਾ ਕਿ ਉਹ 5ਵੀਂ ਕਪਾਸ ਸੀਗੇ, ਉਹਦੇ ਬੰਦ ਪੜ੍ਹੇ ਨੀ ਉਹ, ਲੇਕਿਨ ਪੀ ਐਚ ਡੀ ਐਮ ਏ ਜਿਹੜੀਆਂ ਐਮ ਫਿਲ ਵਾਸਤੇ ਉਹਨਾਂ ਦੇ ਨਾਵਲ ਲੱਗਦੇ
1: ਰਹੇ,
0: ਬੱਚੇ ਉਹਦੇ ਤੇ ਖੋਜ ਹੋਈ ਆ, ਉੱਥੇ ਪੀ ਐਚ ਡੀ ਹੋਈਆਂ, ਉਹਦੀ ਚੇਅਰ ਸਥਾਪਿਤ ਕੀਤੀ ਗਈ ਹੈ ਹਨਾ। ਇਹ ਜਿਹੜਾ ਸਾਹਿਤ ਪੜ੍ਹਨ ਦਾ ਸ਼ੌਕ ਆ, ਇਹਦਾ ਮੈਂ ਜਿਹੜੀ ਆਪਣੀ ਵਿਦਿਅਕ ਗੱਲ ਲਈ ਕਿ ਉਹਦੇ ਨਾਲ
1: ਮੈਂ ਕਿਹਾ ਕਿ ਮੇਰੀ ਕੰਸਨਟ੍ਰੇਸ਼ਨ ਖਰਾਬ ਹੋਣੀ ਚਾਹੀਦੀ, ਜੇ ਤੁਹਾਡੀ ਇੰਨੀ ਕੰਸਨਟ੍ਰੇਸ਼ਨ
0: ਨਹੀਂ,
1: ਬੁੱਢੇ ਬਾਰੇ ਦੀ ਕੰਸਨਟ੍ਰੇਸ਼ਨ ਜਿਹੜੀ ਹੈਗੀ ਆ ਖਰਾਬ ਹੋਣੀ
0: ਚਾਹੀਦੀ। ਉਹ ਬੜੇ ਜਿਹੜੀ ਵਿਦਿਅਕ ਪੜ੍ਹਾਈ ਉਹ ਵੱਖਰੀ ਆ, ਤੇ ਜਿਹੜੀ ਸਾਹਿਤ ਦੀ ਪੜ੍ਹਾਈ ਆ ਸਾਹਿਤ ਪੜ੍ਹਨ ਦੇ ਵਿਦਿਅਕ, ਉਹ ਇੱਕ ਗਿਆਨ ਆ। ਜਿੱਦਾਂ ਮੰਨ ਲਓ ਆਪਾਂ ਪੜ੍ਹਦੇ ਹਾਂ ਵੀ ਸਾਡਾ ਦੇਸ਼ ਜਦੋਂ ਆਜ਼ਾਦ ਹੋਇਆ, ਸਾਇੰਸ ਦੇ ਚਾਹ ਜੋ ਆਕਸੀਜਨ ਕਿੱਦਾਂ ਬਣਦੀ ਆ, ਇਹ ਦਿਸ ਇਜ਼ ਜਸਟ ਇਨਫੋਰਮੇਸ਼ਨ, ਉਹ ਇਨਫੋਰਮੇਸ਼ਨ ਤੌਰ ਤੇ ਤੁਸੀਂ ਵੀਕ ਹੋ ਸਕਦੇ ਹੋ, ਲੇਕਿਨ ਉਹਦੇ ਬਜਾਏ ਤੁਹਾਡੇ ਮਨ ਵਿੱਚ ਜਿਹੜੀ ਸੰਵੇਦਨਾ ਆ, ਤੁਹਾਡੇ ਮਨ ਵਿੱਚ ਇੱਕ ਜਿਹੜਾ ਜਿਹਨੂੰ ਅਸਥੈਟਿਕ ਸੈਂਸ ਅੰਗਰੇਜ਼ੀ ਵਾਲੇ ਕਹਿ ਦਿੰਦੇ ਆ, ਸੋ ਜੀ ਜਿਹੜਾ ਤੁਹਾਡੇ ਮਨ ਚ,
1: ਮੈਨੂੰ 2-4 ਗੱਲਾਂ ਹੋਰ ਸੁਣਾਈਆਂ ਕਿ ਕਿਸ ਤਰ੍ਹਾਂ ਪਟਵਾਰੀਆਂ ਵਾਂਗੂ ਕਿਤਾਬਾਂ ਖਿਲਾਰ ਕੇ ਬੈਠੇ ਜਿਸ ਤਰ੍ਹਾਂ ਬੜੇ ਵਿਦਵਾਨ ਹੁੰਦੇ, ਮੇਰੀ ਸੱਚੀ ਮੁੱਚੀ ਕੰਸਨਟ੍ਰੇਸ਼ਨ ਖਰਾਬ ਹੋ ਗਈ,
0: ਉਹਨਾਂ ਨੇ ਤੁਹਾਡਾ ਸਟੇਟਸ ਹੀ ਖਰਾਬ ਕਰ ਦਿੱਤਾ ਕੰਸਨਟ੍ਰੇਸ਼ਨ।
1: ਮੈਂ ਇਹੋ ਹੀ ਕਹਿ ਦਿੱਤਾ ਕਿ ਮੇਰੇ ਲਾਗੇ ਨਾ ਬਈ ਕੁਰਸੀ
0: ਜਦੋਂ ਨਿੱਕੇ ਹੁੰਦੇ ਨੀ ਇਉਂ ਕਰਕੇ ਸਵਾਲ ਕੱਢੇ ਦਾ ਸਲੇਟ ਤੇ ਕਿਸੇ ਨੇ ਉੱਤੇ ਕਾਂਟਾ ਮਾਰ ਦੇਣਾ, ਉਹਨਾਂ ਨੇ ਤੁਹਾਡੇ ਉੱਤੇ ਕਾਂਟਾ ਹੀ ਮਾਰ ਦਿੱਤਾ ਜਿਹੜੀ ਤੁਹਾਡੀ।
1: ਮੈਂ ਮਤਲਬ ਕਿ ਬਾਅਦ ਚ ਸੋਚਿਆ ਵੀ ਗੱਲ ਤੇ ਠੀਕ ਸੀ, ਜੇ ਪੜ੍ਹਨ ਵਾਲੇ ਹੁੰਦੇ ਤੇ ਅਸੀਂ ਮੈਂ ਇੰਡੀਆ ਵਿਚ ਕਿਸੇ ਪੋਸਟ ਤੇ ਪਾਉਂਦੇ।
0: ਤੁਸੀਂ ਹੁਣ ਵੀ ਮਹਾਰਾਜ ਜਿਹੜੀ ਪੋਸਟ ਤੇ ਤੁਸੀਂ ਪਹੁੰਚੇ ਹੋ, ਮਹਾਰਾਜ ਬਹੁਤ ਵਧੀਆ ਆ ਸਾਡੇ ਵਰਗਿਆਂ ਨੂੰ।
1: ਮੈਂ ਮੇਰੇ ਮਨ ਵਿਚ ਤੁਹਾਡੇ ਵਰਗੇ ਸੱਜਣਾ ਸਾਰਿਆਂ ਦੀ ਬਹੁਤ ਰਿਸਪੈਕਟ ਹੈ ਤੇ ਤੁਹਾਡੀ ਕਾਮਯਾਬੀ ਹੈ।
0: ਬਹੁਤ ਸਾਰੇ ਕਾਰੋਬਾਰੀ ਸਰ ਜਿਹੜੇ ਵੱਡੇ ਘਰਾਣੇ ਨੇ ਉਹ ਇਹੋ ਜਿਹੇ ਹੋਏ ਜਿਹੜੇ ਬਹੁਤੇ ਪੜ੍ਹੇ ਵੀ ਲੇਕਿਨ ਬਹੁਤ ਵੱਡੇ ਵੱਡੇ ਪੜ੍ਹੇ ਉਹਨਾਂ ਦੀਆਂ ਜੋਬਾਂ
1: ਕਰਦੇ।
0: ਔਰ ਹਾਂ ਇਹਦੇ ਵਿਚ ਜਿਹੜਾ ਬਿਲ ਗੇਟਸ ਜੀ ਨਾ ਜਿਹੜਾ ਮਤਲਬ ਦੁਨੀਆਂ ਦੇ ਵਰਲਡ ਦੇ ਉੱਪਰਲੇ ਦਸਾਂ ਅਮੀਰਾਂ ਚ ਆਉਂਦਾ, ਉਹ ਪਤਾ ਕੀ ਕਹਿੰਦਾ ਜੇ ਉਹ ਕਹਿੰਦਾ ਵਾ ਵੀ ਗਰੀਬ ਹੋਣਾ ਕੋਈ ਪਾਪ ਨੀ ਹੈਗਾ, ਪਰ ਗਰੀਬ ਹੀ ਮਰ ਜਾਣਾ, ਗਰੀਬ ਮਰ ਜਾਣਾ ਮਤਲਬ ਗਰੀਬ ਰਹਿਣਾ ਤੇ ਗਰੀਬੀ ਚ ਹੀ ਮਰ ਜਾਣਾ ਇਹ ਗਲਤ ਹੈ, ਇਹ ਗਲਤ ਹੈ। ਤੁਸੀਂ ਕਿਸੇ ਵੀ ਤਰੀਕੇ ਜ਼ਿੰਦਗੀ ਦੇ ਵਿਚ ਕਾਮਯਾਬ ਹੋਏ ਹੋ, ਵਰਕ ਮਿਹਨਤ ਦੇ ਆਸਰੇ ਹੋਏ ਹੋ, ਮਤਲਬ ਪੜ੍ਹਾਈ ਤੋਂ ਬਿਨਾਂ ਜਿਹੜੇ ਜੀ।
1: ਮੈਂ ਬਹੁਤ ਵਾਰ ਕਈ ਵਾਰ ਗੱਲਬਾਤ ਕਰ ਚੁੱਕਾ, ਅਗਰ ਤੁਸੀਂ ਰਿਟਾਇਰ ਹੋ ਗਏ ਹੋ
0: ਜੀ ਜੀ ਜੀ ਜੀ,
1: ਸਮਝੋ ਕਿ ਮੈਂ ਜੋ ਕੁਛ ਕਰਨਾ ਹੀ ਕਰ ਲਿਆ, ਬਸ ਮੇਰੀ ਕੰਮ ਫਿਨਿਸ਼ ਹੈ। ਨਹੀਂ, ਆਪਣੀ ਆਪਣੀ ਕੋਈ ਨਾ ਕੋਈ ਹੌਬੀ ਤੁਹਾਡੀ ਹੋਣੀ ਚਾਹੀਦੀ ਹੈ, ਭਾਵੇਂ ਉਹ ਪੜ੍ਹਨ ਲਿਖਣ ਦੀ ਹੋਏ, ਭਾਵੇਂ ਗਾਰਡਨਿੰਗ ਦੀ ਹੋਏ। ਮੈਂ ਕਹਿੰਦਾ ਕੋਈ ਇੰਸਟਰੂਮੈਂਟ ਸਿੱਖੋ,
0: ਯਾਤਰਾ ਜਿਹੜੀ ਤੁਸੀਂ ਸਿਰ ਤੋਂ ਤੱਕਦੇ ਹੋ ਦੁਨੀਆਦਾਰੀ ਦੀਆਂ
1: ਜਿਹੜੀਆਂ ਕੋਈ
0: ਨਾ ਕੋਈ,
1: ਜੇ ਤੁਸੀਂ ਮੰਜੀ ਤੇ ਬਹਿ ਗਏ ਖੁੰਡੀ ਲੈ ਕੇ ਤੇ ਫਿਰ ਤੇ ਗੱਲ ਗਈ,
0: ਫਿਰ ਤੁਸੀਂ ਬਹਿ ਗਏ ਜੀ, ਫਿਰ ਤੁਸੀਂ ਨਿਆਣਿਆਂ ਦੀਆਂ ਦੇ ਪਰਿਵਾਰ ਦੀਆਂ ਜਿਹੜੇ ਵਲਾਮੇ ਦਿੰਦੇ ਨਾ ਬਹੁਤੇ ਸੱਜਣੋਂ,
1: ਨਿਆਣੇ
0: ਵੀ ਪੁੱਛਦੇ ਦਵਾਈ ਦਿੰਦੇ ਆ ਵੀ ਤੈਨੂੰ ਹੁਣ ਤੈਨੂੰ ਡੋਰੀਆਂ ਦੇਣ ਲੱਗ ਕੇ ਬਹਿ ਕੇ ਕੰਮ ਕਰ। ਅਸੀਂ ਸਨਮਾਨ ਕਰਦੇ ਹਾਂ, ਅਸੀਂ ਇਸ ਪੋਜੀਸ਼ਨ ਚ ਹੁਣ ਅਸੀਂ ਕੋਈ ਬਹੁਤ ਮਤਲਬ ਛੁੱਟੀ ਮਚਣੀ ਆ, ਲੇਕਿਨ ਇੱਕ ਨਾ ਮੈਂ ਬਾਜਾ ਸਾਹਿਬ ਇਹ ਨੀ ਗੱਲ ਕਿ ਆਪਾਂ ਉੱਤੇ ਕਾਂਟਾ ਨੀ ਮਾਰਦੇ, ਠੀਕ ਆ, ਸਿਆਣਪ ਬਜ਼ੁਰਗ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ ਕਿਸੇ ਕੀਮਤ ਤੇ, ਬੜੀ ਮਿਹਨਤ ਕਰਕੇ ਉਹਨੇ ਆਪਣਾ ਮਤਲਬ ਬਚਾਇਆ ਪਰਿਵਾਰ ਨੂੰ, ਲੇਕਿਨ ਕਈ ਬੇਲੋੜਾ ਜਿਹੜਾ ਪਿਛਲੇ ਪਛਾਹ ਖਿੱਚੀ ਗਏ ਤੇ ਨਿਆਣਿਆਂ ਦੇ ਬੇਵਜ੍ਹਾ ਦਖਲਦਾ ਜੀ ਬੱਚਿਆਂ ਦੀ, ਉਹਦੇ ਨਾਲ ਨਵੀਂ ਪੀੜੀ ਨਾਲ ਨਾ ਜਿਹੜਾ ਮੈਂ ਪਿੱਛੇ ਜੇ ਤੁਹਾਨੂੰ ਬੇਨਤੀ ਕੀਤੀ ਲਾਲਾ ਧਨੀ ਰਾਮ ਚਾਤਰਕ ਦੀ, ਉਹ ਬੜੇ ਸਿੱਧੇ ਸਪਾਟ ਸਾਹਿਬ ਜਾਣ ਤੋਂ ਉਹਨਾਂ ਨੇ 50 ਸਾਲ ਪਹਿਲਾਂ ਕਹਿਤਾ ਸੀ ਬਾਬਾ ਰਾਹੋਂ ਨਾਮਦੇ ਹੋ ਜਾ ਨਹੀਂ ਤੇ ਨਵਿਆਂ ਨਾਲ ਖਲੋ
1: ਜਾ,
0: ਉਹ ਨਵੀਂ ਸੋਚ ਦੇ ਨਾਲ ਮਿਲਦੇ ਨੀ ਨਵੀਂ ਨਵੇਂ ਬੱਚਿਆਂ ਦੀ ਜ਼ਿੰਦਗੀ। ਆ ਤੁਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਜ਼ਿੰਦਗੀ ਜਿਹੜੀ ਆ ਧਰਤੀ ਤੇ, ਮਤਲਬ ਅੱਜ ਸਾਡੇ ਬਜ਼ੁਰਗ ਆ ਜਾਣ ਤੇ ਉਹ ਕਹਿਣ ਵੀ ਉਹ ਧਰਤੀ ਨੀ ਹੈਗੀ ਜਿਹੜੀ ਅਸੀਂ ਛੱਡ ਕੇ ਗਏ, ਹੋਰ ਆ ਜੀ ਜੀ, ਕਿੰਨਾ ਕੁਛ ਬਦਲ ਗਿਆ, ਹਰ ਚੀਜ਼ ਬਦਲਦੀ ਹੈ, ਇਸ ਕਰਕੇ ਵਕਤ ਵੀ ਬਦਲਦਾ, ਸੁਭਾਅ ਵੀ ਬਦਲਦਾ।
1: ਤੁਸੀਂ ਆਪਣੇ ਬਚਪਨ ਦਾ ਵੇਖੋ, ਧਰਤੀ ਮਾਹੌਲ ਤੇ ਰੀਤੀ ਰਿਵਾਜ ਤੇ ਜ਼ਿੰਦਗੀ ਵੇਖੋ ਜਦੋਂ ਤੁਸੀਂ ਬਚਪਨ ਸੀ ਤੇ ਅੱਜ ਵੇਖੋ ਕਿੰਨਾ ਫਰਕ ਹੈ, ਐਡਜਸਟ ਹੋਈ ਜਾ।
0: ਜ਼ਮੀਨ ਅਸਮਾਨ ਦਾ ਜੀ, ਜ਼ਮੀਨ ਅਸਮਾਨ ਦਾ ਜੀ, ਜ਼ਮੀਨ ਅਸਮਾਨ ਦਾ,
1: ਜ਼ਮੀਨ ਅਸਮਾਨ ਦਾ।
0: ਤੇ ਬਾਜੋ ਸਾਹਿਬ ਹਾਂਜੀ ਹਾਂਜੀ, ਤੇ ਇਸ ਕਰਕੇ ਮਤਲਬ ਨਾ ਹਰ ਚੀਜ਼ ਈਵਨ ਭਾਸ਼ਾ ਬਦਲਦੀ ਜੇ ਬਾਜੋ ਸਾਹਿਬ, ਅੱਜ ਤੋਂ 150 ਸਾਲ ਪਹਿਲਾਂ ਵੀ ਤੁਸੀਂ ਆਪਣੀ ਜਿਹੜੀਆਂ ਬਾਬਿਆਂ ਦੀ ਸਾਖੀਆਂ ਲਿਖੀਆਂ ਸੀ ਗੁਰੂ ਮਹਾਰਾਜ ਜੀ ਪੁਰਾਤਨ ਭਾਈ ਬਲ ਵਾਲੀ ਸਾਖੀ, ਉਹ 150 ਸਾਲ ਪਹਿਲਾਂ ਲਿਖੀ ਹੈ, ਬਹੁਤ 400-500 ਸਾਲ ਪਹਿਲਾਂ ਦੀ ਨਹੀਂ ਲਿਖੀ ਉਹਦੀ, ਤੁਸੀਂ ਪੰਜਾਬੀ ਪੜ੍ਹਿਓ ਭਾਸ਼ਾ ਜਿਹੜੀ ਨਾ ਉਹ ਬੜੀ ਮਤਲਬ ਤੁਹਾਨੂੰ ਲੱਗੂਗਾ ਵੀ ਇਹ ਅੱਜ ਵਾਲੀ ਪੰਜਾਬੀ ਬੜੀ ਡਿਫਰੈਂਟ ਹੈ, ਮਤਲਬ ਭਾਸ਼ਾ ਵੀ ਵਿਕਾਸ
1: ਕਰਦੀ। ਕਿਤਾਬ ਦਾ ਤੁਸੀਂ
0: ਜਿਹੜੀਆਂ ਗੁਰੂ ਸਾਹਿਬਾਂ ਦੇ ਜੀਵਨ ਸੰਬੰਧੀ ਸਾਖੀਆਂ ਨੀ, ਭਾਈ ਬਾਲੇ ਵਾਲੀ ਜਨਮ ਸਾਖੀ ਸਭ ਤੋਂ ਪਹਿਲੀਆਂ ਜਿਹੜੀਆਂ 150 ਸਾਲ ਪਹਿਲਾਂ ਦੀਆਂ ਲਿਖੀਆਂ ਹੋਈਆਂ ਪੁਰਾਤਨ ਜਨਮ ਸਾਖੀਆਂ ਨੂੰ ਕਹਿ ਦਿੰਦੇ ਆ, ਉਹਦੀ ਭਾਸ਼ਾ ਤੁਸੀਂ ਪੜੋਗੇ ਨਾ, ਆਰ ਬਾਬਾ ਨਾਨਕ ਔਰ ਬਾਲਾ ਜੀ ਕਰਤਾਰਪੁਰ ਗਏ ਹੈ ਨਾ, ਔਰ ਇਸ ਤਰ੍ਹਾਂ ਦੇ ਸ਼ਬਦ ਉਹਨਾਂ ਨੇ ਵਰਤੇ, ਜਿੱਥੋਂ ਪਤਾ ਲੱਗਦਾ ਵੀ ਜਿਹੜੀ ਸਾਡੀ ਭਾਸ਼ਾ ਆ ਇਹਨੇ ਵੀ ਵਿਕਾਸ ਕੀਤਾ ਵਕਤ ਦੇ ਨਾਲ ਸਮੇਂ ਨਾਲ।
1: ਬਿਲਕੁਲ ਬਿਲਕੁਲ ਜੀ, ਬਦਲਦਾ ਸਭ ਕੁਛ ਬਦਲਦਾ ਜਾ
0: ਰਿਹਾ ਜੀ ਜੀ, ਬਦਲਦਾ ਬਦਲਦਾ ਤੇ ਅੱਗੇ ਨੂੰ ਚੱਲਦਾ
1: ਤੇ ਨਾਲ ਸਾਨੂੰ ਵੀ ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ,
0: ਚੇਂਜ ਵਕਤ ਦੇ ਨਾਲ ਚੇਂਜ ਕਰਨਾ ਚਾਹੀਦਾ, ਤੇ ਜਿਹੜੀ ਸਾਡੀ ਨਵੀਂ ਪੀੜੀ ਆ ਇਹਨਾਂ ਨੂੰ ਵੀ ਜਿਹੜੇ ਪੁਰਾਣੇ ਜਿਹੜਾ ਤਜਰਬਾ ਆ ਜਿਹੜੇ ਜਿੰਨਾ ਨੂੰ ਉਮਰ ਗੁਜ਼ਾਰੀ ਤਜਰਬਾ, ਮਤਲਬ ਇੱਕ ਤਾਲਮੇਲ ਚਾਹੀਦਾ ਦੋਨਾਂ ਦਾ ਆਪਸੀ, ਨਾ ਕਿ ਇੱਕ ਦੂਜੇ ਦਾ ਵਿਰੋਧ, ਨਵੀਂ ਪੀੜੀ ਆਖੇ ਵੀ ਮੈਂ ਠੀਕ ਆ, ਪੁਰਾਣੀ ਆਖੇ ਨਹੀਂ ਤੂੰ ਗਲਤ ਆ, ਇਹ ਗੱਲ ਤੇ ਆਪਾਂ ਇਹ ਗੱਲ ਦੀ ਬੇਨਤੀ ਕੀਤੀ, ਅਦਰਵਾਈਜ਼ ਕੋਈ ਸੱਜਣੇ ਇਹ ਨਾ ਸਮਝੇ ਵੀ ਆਪਾਂ ਇਸ ਗੱਲ ਦੇ ਹੱਕ ਜਾਂਦੇ, ਸਿਆਣੇ ਬੰਦਿਆਂ ਨੂੰ ਵੱਡਿਆਂ ਨੂੰ ਵੱਡੀ ਉਮਰ ਵਾਲਿਆਂ ਨੂੰ ਤੁਸੀਂ ਪੁੱਛੋ ਨਾ, ਅਸੀਂ ਬਿਲਕੁਲ ਇਸ ਗੱਲ ਦੇ ਮਤਲਬ ਵਿਰੁੱਧ ਹਾਂ। ਲੇਕਿਨ ਮੈਂ ਕਈ ਵਾਰੀ ਮੈਂ ਖੁਦ ਮਹਿਸੂਸ ਕੀਤਾ ਵੀ ਬੇਲੋੜਾ ਜਿਹੜਾ ਬੱਚਿਆਂ ਨੂੰ ਜਿਨ੍ਹਾਂ ਨੂੰ ਸਾਡੇ ਨਾਲ ਸਗੋਂ ਨਵੀਂ ਪੀੜ੍ਹੀ ਵਾਲੇ ਬੱਚੇ ਨੂੰ ਜ਼ਿਆਦਾ ਪਤਾ
1: ਹੁੰਦਾ
0: ਜੀ ਜੀ ਜੀ ਜੀ ਜਰੂਰ ਜੀ ਜਰੂਰ।
1: ਜੇ ਕੁਦਰਤ ਦੇ ਨਿਜ਼ਾਮ ਚ ਖੂਬਸੂਰਤ ਰਾਤਾਂ ਨਾ ਹੁੰਦੀਆਂ,
0: ਕਿਆ ਬਾਤ,
1: ਜੇ ਕੁਦਰਤ ਦੇ ਨਿਜ਼ਾਮ ਚ ਖੂਬਸੂਰਤ ਰਾਤਾਂ ਨਾ ਹੁੰਦੀਆਂ ਤੇ ਸੁਪਨਿਆਂ ਵਿੱਚ ਸੋਹਣਿਆਂ ਨਾਲ ਮੁਲਾਕਾਤਾਂ ਨਾ ਹੁੰਦੀ,
0: ਤੇ ਸੱਜਰੀ ਸਵੇਰ ਸਵੇਰ ਤੁੱਕੇ ਭਰੀਆਂ ਪ੍ਰਭਾਤਾਂ ਨਾ,
1: ਤੇ ਸੁਪਨਿਆਂ ਵਿੱਚ ਸੋਹਣਿਆਂ ਨਾਲ ਮੁਲਾਕਾਤਾਂ, ਇਸ਼ਕ ਨਾ ਹੁੰਦਾ, ਹੀਰ ਨਾ ਹੁੰਦੀ, ਕੈਦੋ ਸਮਝਾਤਾਂ ਨਾ
0: ਹੁੰਦੀਆਂ,
1: ਹੀਰ ਨਾ ਹੁੰਦੀ, ਕੈਦੋ ਜਿਹੀਆਂ ਕਮਜਾਤਾਂ ਨਾ ਹੁੰਦੀਆਂ, ਦਿਲ ਨਾ ਹੁੰਦਾ ਤੇ ਦਰਦ ਨਾ ਹੁੰਦਾ, ਨਫ਼ਰਤ ਪਿਆਰ ਦੀਆਂ ਬਾਤਾਂ ਨਾ
0: ਬਹੁਤ ਬਹੁਤ ਹੁੰਦਾ ਬਾਜਾ ਸਾਹਿਬ, ਬਹੁਤ ਬੜੇ ਬੜੇ ਬੜੇ ਉੱਚ ਪਾਏ ਦਾ ਸ਼ੇਰ ਜਿਹੜਾ ਤੂੰ ਮੇਰੇ ਨਾਮ ਕੀਤਾ, ਇਹ ਮੈਂ ਨੋਟ ਕਰੂੰਗਾ, ਮੈਂ ਲਿਖਣਾ ਚਾਹੂੰਗਾ ਆਪਣੀ ਡਾਇਰੀ ਦੇ ਵਿੱਚ।
1: ਕੋਈ ਨੀ ਜੀ, ਮੈਂ ਹੋਰ ਕਰਕੇ ਤੁਸੀਂ ਤਾਰੀਫ ਕੀਤੀ ਆ, ਮੈਂ ਤੁਹਾਨੂੰ ਇੱਕ ਹੋਰ ਸੁਣਾ
0: ਦਿੰਦਾ,
1: ਤੁਸੀਂ ਵਕਤ ਹੀ ਪਾ ਲਿਆ ਮੇਰੀ ਤਾਰੀਫ ਕਰਕੇ।
0: ਮੈਂ ਜੀ ਨਹੀਂ ਨਹੀਂ ਨਹੀਂ ਮੈਂ ਸੱਚੇ ਦਿਲੋਂ ਤਾਰੀਫ ਕੀਤੀ ਆ ਜੀ, ਵਕਤ ਨਹੀਂ,
1: ਮੈਂ ਇੱਕ ਸੀਰੀਅਸ ਤੁਹਾਨੂੰ ਸੁਣਾਵਾਂ,
0: ਮੈਨੂੰ
1: ਨਾਲ ਜ਼ੁਲਮ ਦੇ ਭਿੜਨ ਦਿਓ, ਮੈਂ ਨਹੀਂ ਜਾਬਰ ਤੋਂ ਅੱਖ ਨਵਾਉਣੀ, ਮੈਨੂੰ ਨਾਲ ਜ਼ੁਲਮ ਦੇ ਭਿੜਨ ਦਿਓ, ਮੈਂ ਨਹੀਂ ਜਾਬਰ ਤੋਂ ਅੱਖ ਨਵਾਉਣੀ, ਜ਼ਮੀਰ ਮਾਰ ਕੇ ਅੰਦਰ ਜੇ ਵੜ ਗਿਆ ਮੈਂ, ਓਏ ਉਹਦੇ ਕਿਹੜੀ ਮੌਤ ਨਹੀਂ ਆਉਣੀ, ਜ਼ਮੀਰ ਮਾਰ ਕੇ ਜੇ ਅੰਦਰ
0: ਬਹੁਤ ਵਧੀਆ ਬਾਜਾ ਸਾਹਿਬ, ਬਹੁਤ ਵਧੀਆ,
1: ਧੰਨਵਾਦ। ਦੋਸਤੋ ਇਹ ਸਾਡੇ ਬਟਾਲੇ ਤੋਂ, ਬਟਾਲੇ ਸੋਹਣੇ ਸ਼ਹਿਰ ਤੋਂ, ਜਿੱਥੇ ਹਰ ਸਾਲ ਬਾਬੇ ਨਾਨਕ ਜੀ ਹੁਣਾਂ ਦੀ ਜੰਜ ਆਉਂਦੀ ਹੈ, ਮੇਲਾ ਲੱਗਦਾ, ਸੋਹਣਾ ਸ਼ਹਿਰ ਬਟਾਲਾ। ਹਾਂਜੀ, ਅਸੀਂ ਜਦੋਂ ਪੜ੍ਹਦੇ ਹੁੰਦੇ ਹਾਂ ਹਰ ਸਾਲ ਬੜੀ ਧੂਮ ਧਾਮ ਤੇ ਜ਼ੋਰ ਲਾ ਕੇ ਸਾਰਾ ਸਾਲ ਪੈਸੇ ਆਨੇ ਦੁਆਨੇ ਟਗੇ ਇਕੱਠੇ ਕਰਦੇ ਰਹਿੰਦੇ ਹੁੰਦੇ ਹਾਂ, ਤੇ ਡੇਢ ਰੁਪਈਆ ਬਣਦਾ ਹੁੰਦਾ ਸੀ ਤਕਰੀਬਨ, ਨਹੀਂ ਡੇਢ ਨਹੀਂ ਤਿੰਨ ਚਾਰ ਰੁਪਈਏ ਬਣ ਜਾਂਦੇ ਹੁੰਦੇ ਸਨ, ਠੀਕ ਹੈ, ਤੇ ਉਹਨਾਂ ਦਾ ਅਸੀਂ ਮੇਲਾ ਰਹਿੰਦੇ ਹੁੰਦੇ ਸਾਂ, ਫਿਰ ਘਰ ਵਾਲਿਆਂ ਵੱਲੋਂ ਵੀ ਇੱਕ ਅੱਧਾ ਰੁਪਈਆ ਮਿਲ ਜਾਂਦਾ ਹੁੰਦਾ ਸੀ। ਇਸ ਬਾਬੇ ਨਾਨਕ ਦੇ ਬਟਾਲੇ ਵਾਲੇ ਮੇਲੇ ਵਾਸਤੇ ਅਸੀਂ ਦੋ ਦੋ ਪੈਸੇ ਜਮ੍ਹਾਂ ਕਰਦੇ ਰਹਿੰਦੇ ਹੁੰਦੇ ਹਾਂ ਤੇ ਸਾਰਾ ਸਾਲ ਕਰਦੇ ਰਹਿੰਦੇ ਹੁੰਦੇ ਤੇ ਬਾਬੇ ਦਾ ਮੇਲਾ ਰਹਿੰਦੇ ਹੁੰਦੇ। ਸੋ ਦੋਸਤੋ ਹੁਣ ਤੁਹਾਨੂੰ ਅਸੀਂ ਇਟਲੀ ਲੈ ਕੇ ਚੱਲਦੇ ਹਾਂ, ਤੇ ਇਟਲੀ ਵਾਲਿਓ ਤੁਸੀਂ ਕਿੱਥੇ ਗਏ ਹੋ, ਆ ਲਓ ਜੀ ਸ਼ਾਹ ਜੀ ਹੁਣਾਂ ਵੱਲ ਲੈ ਕੇ ਚੱਲਦੇ ਹਾਂ ਦੋਸਤੋ ਤੁਹਾਨੂੰ। ਸ਼ਾਹ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਪ੍ਰਵਾਸ ਰੇਡੀਓ ਦੇ ਵਿਹੜੇ, ਕੀ ਹਾਲ ਚਾਲ ਹੈ ਤੁਹਾਡਾ?
2: ਠੀਕ ਠਾਕ ਜੀ, ਬਿਲਕੁਲ, ਸੁਣਾਓ
1: ਇਟਲੀ ਦਾ ਕੀ ਬੈਲਾ, ਇਟਾਲੀਆ ਦਾ ਕੀ ਹਾਲ
2: ਜੀ? ਇਟਲੀ ਬੈਲਾ ਬੈਲਾ ਬੈਲਾ, ਧੁੱਪ ਚੜੀ ਹੈ ਬੜੀ ਵਧੀਆ,
1: ਰੌਣਕਾਂ ਲੱਗੀਆਂ
2: ਜੀ,
1: ਜਿੱਥੇ ਤੁਹਾਡੇ ਵਰਗੇ ਸੋਹਣੇ ਸੱਜਣ ਵੱਸਦੇ ਹੋਣ ਉੱਥੇ ਤੇ ਫਿਰ ਰੌਣਕਾਂ ਲੱਗਣੀਆਂ ਹੀ ਲੱਗਣੀਆਂ ਨੇ ਸ਼ਾਹ ਜੀ। ਹਾਂਜੀ
2: ਜੀ, ਬਹੁਤ ਰੌਣਕਾਂ ਜੇ ਇੱਥੇ, ਬੜਾ ਪਿਆਰਾ ਮੁਲਕ ਜੇ।
1: ਅੱਛਾ, ਤੇ ਤੁਸੀਂ 7 ਦਿਨ ਕੰਮ ਕਰਦੇ ਹੋ ਜਾਂ ਤੁਹਾਨੂੰ ਛੁੱਟੀਆਂ?
2: ਮੈਂ 5 ਦਿਨ ਕਰਦਾ ਜੀ, 5 ਦਿਨ ਐਤਵਾਰ ਮੈਂ ਘਰ ਹੁੰਦਾ, ਸੈਚਰਡੇ ਸੰਡੇ,
1: ਸੈਚਰਡੇ ਸੰਡੇ ਘਰ ਹੁੰਦੇ ਹੋ ਤੁਸੀਂ, ਠੀਕ ਹੈ, ਤੇ ਤੁਸੀਂ ਘਰ ਥੋੜੇ, ਤੁਸੀਂ ਕਿਤੇ ਨਾ ਕਿਤੇ ਆਉਣ ਜਾਣ ਦੀ ਸੈਟਲਮੈਂਟ ਕੀਤੀ ਹੁੰਦੀ ਵੀ ਉੱਥੇ ਜਾਵਾਂਗੇ ਆ ਕਰਾਂਗੇ, ਕਿਸੇ ਕਵੀ ਸੰਮੇਲਨ
2: ਜੀ? ਬਿਲਕੁਲ ਬਿਲਕੁਲ, ਉਹ ਕਦੀ ਕੋਈ ਮਹਿਮਾਨ ਆ ਕੇ, ਕੋਈ ਦੋਸਤ ਬਾਹਰ ਬੈਠੇ ਨੇ ਤੇ ਉਹਨਾਂ ਬੁਲਾ ਲਿਆ, ਉਹਦੀ ਗੱਪ ਸ਼ੱਪ ਲਾਨੇ ਆ ਹਲਾਤੇ ਹਜ਼ਰਾਤ।
1: ਠੀਕ ਠੀਕ, ਤੇ ਤੁਸੀਂ ਹੁਣ ਜਦੋਂ ਕਦੀ ਫਰੈਂਕਫਰਟ ਵੱਲ ਆਓ, ਮੈਂ ਪਿੱਛੇ ਜੇ ਤੁਸੀਂ ਆਏ ਸੀ ਉਦੋਂ ਮੇਰੇ ਕੋਲ ਵੀ ਟਾਈਮ ਹੈ ਨਹੀਂ ਸੀ, ਹੁਣ ਕਦੀ ਤੁਸੀਂ ਫਰੈਂਕਫਰਟ ਆਏ ਤੇ ਪਰ ਮੈਨੂੰ ਪਹਿਲਾਂ ਦੱਸਣਾ ਜੇ ਆਉਣ
2: شہر ویچو یا کدھر اٹ کے
1: جتھے شہر ختم ہوندا فرینکفورٹ اوتھے
2: جتھے گل سنو نمائش عالمی لگدی ہے اس سائیڈ والو تسی
1: او تے سینٹر چ ہے نا میوزک فرینکفورٹ دے وچ جڑا جتھے لگدا کی انو ایگزیبیشن لگدی ہے جڑی او تے ریلوے اسٹیشن دے کول ہے شہر تو بار بار سان لگ جی منٹ جی ٹرام وغیرہ آئیے کار سے بھی آئیے تو پندرہ بھی منٹ لگ ہی جائیں کہ شہروں باہر جتھے شہر ختم ہوں اتے پر ہے شہر چ لگ
2: ٹھیک ہے
1: مینو ہو گئے جی ہوں 50 سال جرنی
2: ہمیشہ
1: فرینکفورٹ رہے ہیں جائیں تو لاگے شاگے فرینکفورٹ بہت خوبصورت شہر ہے تسا ویکھیا ہی ہے ایتھے ویکھن والیاں چیزاں بھی بہت سوہنیاں بہت کچھ میوزیم وغیرہ جہاں اتنا ایکسیبیوشن جڑی ہے گارڈن جڑا بہت بڑا ہے اتنا تے گوئتے دا گھر اور بڑیاں خاصت چیزاں جڑا شاعر ہوئے نے گوئتے اونا دا جڑا
2: جی بالکل جی بالکل بالکل
1: یہ ہو گئی بہت ساری امپورٹنٹ چیزاں ایتھے ہے فرینکفورٹ دے وچ تے اج تسی اپنا بھائی پاکستان دا کی حال چال ہے
2: پاکستان جی بس ساڈے گوانڈ جڑے حالات خراب نے تے او پھر گوانڈ حالات صحیح نہ ہون تے اپنے وی صحیح نہیں ہوندے
1: جی جی بالکل بالکل بالکل ایسے طرح ہی ہے تے تسی مطلب کہ ایک گل چنگی لگی بہت ودیا کہ تسی بڑا ہی اور لا رہے ہو کسے طرح تایا ٹرمپ من جائے تے ادھرو ایران والے
2: جی بالکل امن ہونا چاہیے اسی تے امن دی گل کرنے ہاں پھر اسی آنے ہاں کہ کسے بھی طاقتور نو کسے کمزور ملک تے حملہ کرن دا عالمی قانون اجازت نہیں دیندا
1: نہیں دیندا بالکل نہیں دیندا پر جڑے مطلب کہ ہن اے جی طبیعت دے چاچا ٹرمپ جڑا سویرے ہور گل کردا شام نو ہور کردا دوپہر نو اونوں آپ ہی نہیں پتا میں کی کہہ رہا ہوں اپوزیشن گھر چی بڑی ہون رہی ہے جیڑی سونی گل ہے پاکستان بہت کوشش کر رہا اپنے والوں پی انہ دی آپس کسی نہ کسی طرح صلاح ہو جائے تے بہت سونی گل ہے بہت چنگی گل ہے
2: جی امن ہونا چاہیے اور ٹرمپ اب نارمل ہے یورپین تو سارے آدھے نے وہ اب نارمل
1: نہیں ان چھڈ بھی تے گئے نے نا یو این او ساری چھڈ گئی ہے انہیں پھر طرح تایا ٹرمپ من جائے تے ادھر ایران والے
2: جی بالکل امن ہونا چاہیے اسی تے امن دی گل کرنے ہاں پھر اسی آنے ہاں کہ کسے بھی طاقتور نو کسے کمزور ملک تے حملہ کرن دا عالمی قانون اجازت نہیں دیندا
1: بالکل نہیں دیندا پر جڑے مطلب

0: ਜਿਹੜੀ ਸੋਹਣੀ ਗੱਲ ਹੈ, ਪਾਕਿਸਤਾਨ ਬਹੁਤ ਕੋਸ਼ਿਸ਼ ਕਰ ਰਿਹਾ ਆਪਣੇ ਵੱਲੋਂ ਵੀ ਇਹਨਾਂ ਦੀ ਆਪਸ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਸੁਲਾਹ ਹੋ ਜਾਵੇ, ਤੇ ਇਹ ਬਹੁਤ ਸੋਹਣੀ ਗੱਲ ਹੈ, ਬਹੁਤ ਚੰਗੀ ਗੱਲ ਹੈ।
1: ਜੀ ਅਮਨ ਹੋਣਾ ਚਾਹੀਦਾ ਔਰ ਟਰੰਪ ਅਬਨਾਰਮਲ ਹੈ, ਯੂਰਪੀਅਨ ਤਾਂ ਸਾਰੇ ਆਉਂਦੇ ਨੇ ਉਹ ਅਬਨਾਰਮਲ
0: ਨਹੀਂ, ਉਹਨੂੰ ਛੱਡ ਵੀ ਤੇ ਗਏ ਨੇ ਨਾ, UNO ਸਾਰੀ ਛੱਡ ਗਈ ਹੈ, ਇਹਨਾਂ ਦਾ ਮੁਆਹਦਾ ਆਪਸ ਵਿੱਚ ਵੀ ਜੇ ਇੱਕ ਮੁਲਕ ਤੇ ਕੋਈ ਹਮਲਾ ਕਰੇਗਾ ਤੇ ਅਸੀਂ ਸਾਰੇ ਦੇ ਸਾਰੇ ਮੁਲਕ ਉਹਦੇ ਤੇ ਅਟੈਕ ਕਰਾਂਗੇ, ਤੇ ਇਹਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਮੇਰਾ ਸਾਥ ਨਹੀਂ ਦੇਣ ਦੇ UNO ਨੂੰ, ਮੁਲਕਾਂ ਨੂੰ, ਤੇ ਉਹਨਾਂ ਨੇ ਕਿਹਾ ਕਿ ਮੁਆਹਦਾ ਤੇ ਇਹ ਹੈ ਨਾ ਕਿ ਜੇ ਕੋਈ ਸਾਡੇ ਤੇ ਹਮਲਾ ਕਰੇਗਾ ਤੇ ਅਸੀਂ ਸਾਥ ਦੇਵਾਂਗੇ ਸਾਰੇ, ਕਿਸੇ ਨੇ ਤੇ ਸਾਡੇ ਤੇ ਹਮਲਾ ਕੀਤਾ ਹੀ ਨਹੀਂ, ਤੂੰ ਕੀਤਾ ਹੈ ਰਾਮ ਤੇ, ਤੇ ਤੇਰਾ ਹੀ ਸਾਥ ਕਿਉਂ ਦੇਈ ਜੇ ਤੂੰ ਨਜਾਇਜ਼ ਕੀਤਾ ਨਾਲ। ਵੈਸੇ ਇੱਕ ਗੱਲ ਹੈ ਸ਼ਾਹ ਜੀ, ਇਰਾਨ ਹੋਣੀ, ਇਰਾਨ ਜਿਹੜਾ ਉਹਨੇ ਡਟ ਕੇ ਮੁਕਾਬਲਾ ਕੀਤਾ, ਪਰ ਇਰਾਨ ਕਮਜ਼ੋਰ ਹੋ ਚੁੱਕਾ ਹੈ ਬਹੁਤ, ਉਹਦੀ ਇਕਾਨਮੀ ਬਹੁਤ ਡਾਊਨ, ਲੜਾਈ ਤੋਂ ਪਹਿਲਾਂ। ਮੈਂ ਸੋਚ ਰਿਹਾ ਸਾ ਕਿ ਇਹ ਜਿਹੜੇ ਮੁਲਕ ਨੇ ਜਿਨ੍ਹਾਂ ਨੇ ਉਹਨੂੰ ਤਬਾਹ ਕੀਤਾ, ਇਹ ਉਹਦਾ ਹਰਜਾਨਾ ਦੇਣ, ਤੇ ਸਾਰੀ ਦੁਨੀਆ ਜਿੰਨੀ ਪਹੁੰਚ ਆ ਕਿਸੇ ਚ ਇਰਾਨ ਦੀ ਮਦਦ ਕਰੇ, ਉਹਦੀ ਇਕਾਨਮੀ ਬਹੁਤ ਡਾਊਨ ਹੋ ਚੁੱਕੀ।
1: ਉਹਦਾ ਤੇ ਹਰੇਕ ਕਿੰਨੇ ਕਰੋੜ ਰੁਪਇਆ ਜਿਹੜਾ ਉਹਦਾ $1-2 ਲੱਗ ਜਾਂਦੇ ਨੇ।
0: ਹਾਂਜੀ ਬਿਲਕੁਲ ਬਿਲਕੁਲ, ਉਹ ਨਾ ਲੜਾਈ ਤੋਂ ਪਹਿਲਾਂ ਸ਼ਾਹ ਜੀ ਲੋਕਾਂ ਨੇ ਪ੍ਰੋਟੈਸਟ, ਤੁਹਾਨੂੰ ਪਤਾ ਹੀ ਹੋਣਾ, ਪ੍ਰੋਟੈਸਟ ਕੀਤਾ ਸੀ ਕਿ ਅਸੀਂ ਗੁਜ਼ਾਰਾ ਨਹੀਂ ਹੋਣ ਡਿਆ, ਦੁਕਾਨਾਂ ਬੰਦ ਕਰ ਦਿੱਤੀਆਂ ਸੀ, ਫਿਰ ਉਹਨਾਂ ਨੇ ਲੱਖ ਰੁਪਇਆ ਹਰ ਇੱਕ ਘਰ ਨੂੰ ਦਿੱਤਾ ਸੀ ਵੀ ਆਹ ਲਓ ਗੁਜ਼ਾਰਾ ਕਰੋ ਮਾੜਾ ਮੋਟਾ, ਠੀਕ ਹੈ, ਤੇ ਪਹਿਲਾਂ ਹੀ ਡਾਊਨ ਸੀ। ਹੁਣ ਤੇ ਉਹ ਚਲੋ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ, ਤੇ ਵੱਖਰੀ ਗੱਲ ਹੈ ਉਹਨਾਂ ਦਾ ਨੁਕਸਾਨ ਕਿੰਨਾ ਹੋਇਆ ਉਹਨਾਂ ਦਾ। ਹਾਂਜੀ ਇਹ ਪੈਸਾ ਕਿੱਥੋਂ ਆਏਗਾ, ਦੇਸ਼ ਮੁੜ ਕੇ ਆਪਣੇ ਪੈਰਾਂ ਤੇ ਕਦੋਂ ਖਲੋਏਗਾ ਯਾਰ? ਸਾਰੀ ਦੁਨੀਆ ਨੂੰ ਚਾਹੀਦਾ ਕਿ ਉਹ ਜਿੰਨੀ ਕੁ ਮਦਦ ਕਰ ਸਕਣ ਇਰਾਨ ਨੂੰ ਪੈਰਾਂ ਤੇ ਲਿਆਂਦਾ ਜਾਵੇ ਫਿਰ
1: ਦੁਬਾਰਾ, ਉਹਨਾਂ ਨੇ ਵੀ ਹੁਣ ਮੁਆਹਦਾ ਕਰ ਲੈਣਾ ਚਾਹੀਦਾ ਜੀ, ਕੁਝ ਇਹਨਾਂ ਦੀਆਂ ਮੰਨ ਕੇ ਸ਼ਰਤਾਂ ਜਿਹੜੀਆਂ ਨੇ, ਕਿਉਂਕਿ ਉਹ ਇਰਾਨ ਨੂੰ ਤਾਮੀਰ ਕਰਨ
0: ਹੋ ਜਾਣਾ, ਐਵੇਂ ਅੱਜ ਨਹੀਂ ਕੱਲ ਨੂੰ ਪਰਸੋਂ ਨੂੰ ਗੱਲ ਮੁੱਕ ਜਾਣੀ ਹੈ, ਲੜਾਈ ਅੱਗੇ ਨਹੀਂ ਚੱਲਣੀ
1: ਜੀ।
0: ਤੇ ਪਰ ਆਹ ਜਿਹੜੇ ਅਰਬ ਕੰਟਰੀ ਨੇ ਸਾਰੇ ਜਿਨ੍ਹਾਂ ਨੇ ਅਮਰੀਕਾ ਦੇ ਅੱਡੇ ਬਣਾਏ ਹੈ ਸਨ, ਇਹਨਾਂ ਨੂੰ ਵੀ ਇਰਾਨ ਦੀ ਮਦਦ ਕਰਨੀ ਚਾਹੀਦੀ ਹੈ। ਅਮਰੀਕਾ ਪੂਰੇ ਦਾ ਪੂਰਾ ਖਰਚ ਦੇ ਜਿੰਨਾ ਉਹਨੇ ਇਹਦਾ ਨੁਕਸਾਨ ਕੀਤਾ, ਤੇ ਸਾਰੀ ਦੁਨੀਆ ਹੀ ਥੋੜੀ ਬਹੁਤੀ ਇਰਾਨ ਦੀ ਮਦਦ ਕਰੇ ਜਿੰਨੀ ਕਰ ਸਕਦੀ
1: ਜੀ। ਬਿਲਕੁਲ
0: ਬਿਲਕੁਲ, ਪੁਰਾਣੀ ਸਿਵਿਲਾਈਜੇਸ਼ਨ ਹੈ ਇਰਾਨ, ਬਹੁਤ ਪੁਰਾਣੀ ਸਿਵਿਲਾਈਜੇਸ਼ਨ,
1: 5000 ਸਾਲ ਪੁਰਾਣੀ ਸਿਵਿਲਾਈਜੇਸ਼ਨ ਹੈ ਜੀ।
0: ਤੇ ਦੂਜੀ ਗੱਲ ਇਹ ਹੈ ਅਮਰੀਕਾ ਵਾਲੇ ਆਪਣੇ ਤਹਿਖਾਨੇ ਭਰ ਕੇ ਐਟਮ ਬੰਬਾਂ ਨਾਲ, ਤੇ ਦੂਸਰਿਆਂ ਨੂੰ ਤੁਹਾਨੂੰ ਖਤਰਾ ਤੁਸੀਂ ਐਟਮ ਬੰਬ, ਉਹ ਪਹਿਲਾਂ ਆਪਣੇ ਐਟਮ ਬੰਬ ਤਬਾਹ ਕਰੋ ਫਿਰ ਲੋਕਾਂ ਨੂੰ ਕਹੋ ਕਿ ਤੁਸੀਂ ਨਾ ਬਣਾਓ।
1: ਬਿਲਕੁਲ
0: ਹੈ, ਮਾੜੇ ਤੇ ਹੀ ਹੋਰ ਚੱਲਦਾ, ਇੰਡੀਆ ਨੇ ਐਟਮ ਬੰਬ ਬਣਾਇਆ, ਪਾਕਿਸਤਾਨ ਨੇ ਐਟਮ ਬੰਬ ਬਣਾਇਆ, ਉਹਨਾਂ ਨੂੰ ਤੂੰ ਫਾਂਸੀ ਲਾ ਦਿੱਤਾ ਹੈ, ਅਮਰੀਕਾ ਨੂੰ ਪੁੱਛਿਆ ਜਾਏ ਤੇ ਉਹਨਾਂ ਨੂੰ ਕਿਉਂ ਨੀ ਤੂੰ ਗੱਲਬਾਤ ਉਹਨਾਂ ਨਾਲ ਕੀਤੀ, ਕੋਈ ਇੰਡੀਆ ਨਾਲ ਕਿਉਂ ਨੀ ਕੀਤੀ, ਜਿੱਥੇ
1: ਪਾਕਿਸਤਾਨ ਤੇ ਉਦੋਂ ਪਾਕਿਸਤਾਨ ਅਫਗਾਨਿਸਤਾਨ ਦੇ ਮਸਲੇ ਚ ਅਮਰੀਕਾ ਨਾਲ ਸੀ
0: ਜੀ ਬਿਲਕੁਲ,
1: ਤੇ ਉਹ ਇਸ ਵਾਸਤੇ ਅਮਰੀਕਾ ਜਿਹੜਾ ਉਹ ਨਹੀਂ ਬੋਲਿਆ, ਬਗਰਨਾਮ ਹਾਲਾਤ ਚ ਪਾਕਿਸਤਾਨ ਨੂੰ ਕੋਈ ਨਹੀਂ ਦੇਣਾ ਬਣਾਉਣ ਦੇਣਾ।
0: ਚਲੋ ਵੇਖੋ ਜੀ, ਜਿੱਥੇ ਲਿਹਾਜ ਕਰਨਗੇ ਉਹ ਜੋ ਮਰਜ਼ੀ ਕਰੀ ਜਾਣ, ਹੁਣ ਇੰਡੀਆ ਜਿਹੜਾ ਇਹ ਬਹੁਤ ਵੱਡੀ ਮੰਡੀ ਆ, ਮੈਂ ਇਹ ਨਹੀਂ ਕਹਿੰਦਾ ਕਿ ਅਮਰੀਕਾ ਕੋਈ ਇੰਡੀਆ ਤੋਂ ਡਰਦਾ ਸੀ, ਨਹੀਂ ਨਹੀਂ, ਮੰਡੀ ਬਹੁਤ ਵੱਡੀ ਹੈ, ਇਹਨਾਂ ਦਾ ਕਾਰੋਬਾਰ ਬਿਜ਼ਨਸ ਇੰਡੀਆ ਦੇ ਨਾਲ ਕਾਫੀ ਵੱਡਾ, ਅਸੀਂ ਬਹੁਤ ਸਾਰੀ ਚੀਜ਼ ਐਕਸਪੋਰਟ ਇੰਪੋਰਟ ਕਰਦੇ ਹਾਂ ਇਹਨਾਂ ਤੋਂ।
1: ਬਿਲਕੁਲ ਬਿਲਕੁਲ ਜੀ, ਉਹ ਆਪਣੇ ਮੁਆਸ਼ੀ ਮੁਫਾਦਾਤ ਮੁਕੱਦਮ ਰੱਖਦੇ ਨੇ ਹਰ ਚੀਜ਼ ਤੋਂ,
0: ਜਿੱਥੋਂ ਫਾਇਦਾ ਹੋਏ ਉੱਥੇ ਚੁੱਪ ਨੇ। ਆਹ ਥੋੜੀ ਕੋਈ ਗੱਲ ਹੈਗੀ ਆ ਕਿ ਤੁਸੀਂ ਤਕੜੇ ਹੋ ਤੇ ਤੁਸੀਂ ਮਾੜੇ ਤੇ ਮਜਾਇਲਾਂ ਸੁੱਟਣੀਆਂ ਸ਼ੁਰੂ ਕਰ ਦੋ, ਇਹ ਤੇ ਪੁਰਾਣੇ ਜਮਾਨੇ ਵਾਲੀ ਗੁੰਡਾਗਰਦੀ ਹੋ ਗਈ
1: ਜੀ। ਬਿਲਕੁਲ ਬਿਲਕੁਲ,
0: ਸਾਰੀ ਦੁਨੀਆ ਦੀ ਹਮਦਰਦੀ ਇਰਾਨ ਨਾਲ ਕਿਉਂ, ਕਿਹੜਾ ਇਰਾਨ ਨਾਲ ਜਿਆਦਤੀ ਹੋਣ ਰਹੀ ਹੈ? ਪਹਿਲਾਂ ਸਾਰੀ ਉਮਰ ਉਹਨਾਂ ਤੇ ਸੈਂਕਸ਼ਨਾਂ ਲਾ ਛੱਡੀਆਂ, ਉਹਨਾਂ ਦੀ ਇਕਾਨਮੀ ਡਾਊਨ ਕੀਤੀ ਹੈ ਇਹਨਾਂ ਨੇ ਬਹੁਤ
1: ਸਾਰੀ।
0: ਜੇ ਤੁਸੀਂ ਤਕੜੇ ਹੋ ਸ਼ਾਹ ਜੀ ਆਪਣੇ ਘਰ ਦੇ ਵਿੱਚ, ਤਾਂ ਤੁਸੀਂ ਸਾਨੂੰ ਮਾੜਿਆਂ ਨੂੰ ਜਿਉਣ ਹੀ ਨਹੀਂ ਦਓਗੇ? ਉਹ ਜਮਾਨੇ

0: ਕਹਿੰਦੇ ਹੁਣ ਗਏ ਨੇ ਜਦੋਂ ਕੋਈ ਇੰਟਰਨੈਸ਼ਨਲ ਕਾਨੂੰਨ ਨਹੀਂ ਹੁੰਦਾ, ਜਿਹੜਾ ਮਰਜ਼ੀ ਜਿਹੜੇ ਮਰਜ਼ੀ ਨੂੰ ਦੱਬ ਲਏ, ਪਰ ਹੁਣ
1: ਤੇ
0: ਸ਼ਰਮ ਚਾਹੀਦੀ ਹੈ। ਲੋਕ ਕੀ ਕਹਿਣਗੇ, ਮਤਲਬ ਕਿ ਤੁਹਾਨੂੰ ਲਾਲਤਾਂ ਪਾਉਣ ਡਏ ਨੇ ਤੈਨੂੰ ਟਰੰਪੂ ਨੂੰ,
1: ਬਿਲਕੁਲ
0: ਲਾਲਤਾਂ ਪੈਣ ਡੀਆਂ ਉਹਨੂੰ, ਬਾਹਰ ਦੇ ਲੋਕ ਕੀ ਕਹਿੰਦੇ ਹੋ। ਤੇ ਵੇਖ ਲਓ ਵਾਹਿਗੁਰੂ, ਏਡੀ ਉੱਚੀ ਪੋਸਟ ਤੇ ਪਹੁੰਚੇ ਬੰਦੇ ਦਾ ਕੋਈ ਸਟੈਂਡਰਡ ਹੋਣਾ ਚਾਹੀਦਾ ਸ਼ਾਹ ਜੀ, ਕੋਈ
1: ਜੀ ਜੀ ਕਿਵੇਂ, ਵੇਖੋ ਕਿਵੇਂ ਪਹੁੰਚ ਗਿਆ ਇਰਾਨ ਕੋਲੋਂ ਦੀਆਂ ਹਰਕਤਾਂ ਵੇਖੋ। ਕਦੀ ਉਹ ਆਂਦਾ ਕਿ ਇਰਾਨ ਜੀ ਮੇਰੇ ਨਾਲ ਮਸ਼ਵਰਾ ਕਰਿਓ, ਆਪਣਾ ਜਿਹੜਾ ਉਹਨਾਂ ਨਵਾਂ ਮਜ਼ਹਬੀ ਕੈਦ ਬਣਾਉਣਾ, ਕਾਇਦ ਲੀਡਰ ਬਣਾਉਣਾ, ਉਹਦੇ ਬਾਰੇ ਮੇਰੇ ਨਾਲ ਮਸ਼ਵਰਾ ਕਰਨ ਕਿਨ ਬਣਾਉਣਾ ਨੇ। ਜਦੋਂ ਪਹਿਲੋ ਆ ਮਾਰਿਆ ਨੇ ਨਾ, ਤੇ ਉਹਦੇ ਬਾਅਦ ਆਉਂਦਾ ਸੀ ਮੇਰੇ ਨਾਲ ਮਸ਼ਵਰਾ ਕਰਨ ਬੈ ਕਿਨ ਬਣਾਉਣਾ ਨੇ, ਕਦੀ ਆਉਂਦਾ ਸੀ ਮਿਹਨ ਬਣਾ ਦੇਣ, ਕਦੀ ਕੁਝ ਕਰ ਰਿਹਾ ਸੀ
0: ਤੇਲ ਤੇ ਉਹਨਾਂ ਦਾ ਪ੍ਰੈਜੀਡੈਂਟ ਤੇ ਉਹਦੀ ਵਾਈਫ ਚੁੱਕ ਕੇ, ਯਾਰ ਬੇਤਰਾਂ ਦੇ ਬਦਮਾਸ਼ ਚੁੱਕ ਕੇ ਲਿਆਉਂਦੇ ਨੇ ਕਿਸੇ ਕੰਟਰੀ ਦੇ ਕਿਸੇ ਦੇ ਘਰੋਂ ਵਾਈਫ ਨੂੰ ਜਾਂ ਕਿਸੇ ਦੇ ਹਸਬੈਂਡ ਵਾਈਫ ਨੂੰ ਕਿਡਨੈਪ ਕਰ ਲੈਣਾ। ਇਹ ਤੇ ਬਿਲਕੁਲ ਡਾਕੂਆਂ ਵਰਗਾ ਕੰਮ ਹੈ
1: ਜੀ, ਬਿਲਕੁਲ। ਉਹ ਡਾਕੂ ਵੀ ਘਟਿਆ ਜਿਹੜੇ ਲੋਕਲ ਲੈਵਲ ਤੇ ਡਾਕੂ ਹੁੰਦੇ ਨੇ,
0: ਲੋਕਲ ਲੈਵਲ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ।
1: ਅੱਛਾ,
0: ਤੇ ਇਹ ਜੇ ਇਸ ਪੋਜੀਸ਼ਨ ਤੇ ਪਹੁੰਚੇ ਬੰਦੇ ਨੂੰ ਜੇ ਇਹ ਨੌਲੇਜ ਨਹੀਂ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹੋਣਗੇ, ਤੇ ਇਹਦੇ ਕੋਲ ਦਿਮਾਗ ਨਾਂ ਦੀ ਚੀਜ਼ ਹੈ ਨਹੀਂ ਜੇ ਫਿਰ।
1: ਜੀ ਮੇਰਾ ਯਹੂਦੀ ਦੋਸਤ, ਜੇ ਮੇਰੀ ਫੈਕਟਰੀ ਦਾ ਮਾਲਕ ਵੀ ਯਹੂਦੀ ਹੈ, ਤੇ ਉਹ ਯਹੂਦੀ ਇੱਕ ਦੋਸਤ ਨਾਲ ਕੰਮ ਕਰਦਾ, ਉਹ ਵੀ ਮੁਖਾਲਫਤ ਇਹਦੀ ਕਰਦਾ, ਇਹਦੀ ਵੀ ਨੈਤਨ ਯਹੂਦੀ ਦੋਵਾਂ।
0: ਹਾਂ, ਇਹ ਦੁਨੀਆਂ ਦੇ ਉੱਤੇ ਜਿਹੜੀਆਂ, ਮੈਂ ਕਹਿੰਦਾ ਜੀ ਇੱਕ ਦਿਨ ਕੈਮਰਾ ਵੱਜਾ ਨਿਊਜ਼ ਦੇ ਵਿੱਚ, ਤੇ ਇਹਨਾਂ ਨੇ ਮਤਲਬ ਕਿ ਅਸੀਂ ਸਾਰੇ ਸੰਸਾਰ ਨੂੰ ਪਿਆਰ ਕਰਦੇ ਹਾਂ ਜੀ, ਸਾਰੀ ਦੁਨੀਆਂ ਨੂੰ, ਕੈਮਰਾ ਵੱਜਾ ਜਿਹੜਾ ਇਜ਼ਰਾਈਲ ਨੇ ਤਬਾਹ ਕੀਤਾ ਇਲਾਕਾ, ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਏ ਬਿਲਡਿੰਗਾਂ ਦੇ ਢੇਰ ਲੱਗੇ, ਉਹ ਇਹ ਕਿੰਨਾ ਪੈਸਾ ਬਰਬਾਦ, ਕਿੰਨੀਆਂ ਫੈਮਿਲੀਆਂ ਬਰਬਾਦ, ਕਿੰਨੇ ਬੱਚੇ ਤੜਫਣ ਡਏ ਨੇ, ਤੇ ਇਹ ਕਿੱਦਾਂ ਤੁਸੀਂ ਇੱਕ ਵਸਦਾ ਮੁਲਕ ਸ਼ਹਿਰ ਹੀ ਵਸਾ ਕੇ ਧਰ ਦਿੱਤਾ ਸਾਰੇ ਦਾ ਸਾਰਾ ਇਜ਼ਰਾਈਲ ਨੇ, ਜਿਹੜਾ ਬੜਾ ਜ਼ੁਲਮ ਹੈ ਉੱਧਰ, ਬੱਚੇ ਵਿਚਾਰੇ ਰੋਂਦੇ ਫਿਰਨ ਡਏ ਨੇ ਛੋਟੇ ਛੋਟੇ।
1: ਫਿਰ ਇਹ ਤੇ ਜਿਹੜਾ ਕਿਆਦਤ ਉੱਤੇ ਹਮਲੇ ਕਰਨੇ ਆ, ਵੇਖੋ ਨਾ ਇੰਡੀਆ ਪਾਕਿਸਤਾਨ ਦੀਆਂ ਕਿੰਨੀਆਂ ਜੰਗਾਂ ਹੋਈਆਂ ਨੇ, ਸਿਵਲੀਅਨ ਕਿਆਦਤ ਤੇ ਕਿਸੇ ਹਮਲਾ ਨਹੀਂ ਕੀਤਾ,
0: ਨਹੀਂ ਕੀਤਾ ਵੈਸੇ,
1: ਬਲਕਿ 65 ਦੀ ਜੰਗ ਚ ਇੱਕ ਪਿਆਰਾ ਹਿੱਟ ਹੋਇਆ, ਔਰ ਉਹ ਜਿਹੜਾ ਚਲਾ ਰਿਹਾ ਸੀ ਉਹ ਇੰਡੀਆ ਦੇ ਸਦਰ ਦਾ ਪੁੱਤਰ ਸੀ ਜਿਹੜਾ ਉਸ ਵੇਲੇ ਇੰਡੀਆ ਦੇ ਸੀ, ਤੇ ਯੂ ਪੈਗਾਮ ਭੇਜਿਆ ਕਿ ਅਸੀਂ ਤੁਹਾਡਾ ਪਾਇਲਟ ਵਾਪਸ ਭੇਜਣਾ ਚਾਹੁੰਦੇ ਹਾਂ, ਉਹ ਫਿਰ ਤੁਹਾਡੇ ਸਦਰ ਇਨਕਾਰ ਕਰ ਦਿੱਤਾ ਕਿ ਅਗਰ ਇਹ ਸੋਚ ਕੇ ਭੇਜ ਰਹੇ ਹੋ ਕਿ ਮੇਰਾ ਪੁੱਤਰ ਹੈ ਤੇ ਨਹੀਂ, ਇਹ ਜਿਵੇਂ ਦੂਜੇ ਕੈਦੀ ਨੇ
0: ਨਹੀਂ। ਵੇਖੋ ਦੋਵਾਂ ਲੜਾਈਆਂ ਦੇ ਵਿੱਚ ਅਸੀਂ ਟਾਰਗੇਟ ਹਿੱਟ ਕੀਤੇ ਨੇ, ਤੁਸਾਂ ਵੀ ਤੇ ਜੋ ਵੀ ਆਰਮੀ ਪੁਆਇੰਟ ਆਫ ਵਿਊ ਤੋਂ ਸੀ, ਠੀਕ ਹੈ
1: ਨਾ,
0: ਹਾਂਜੀ, ਬੰਗਲਾਦੇਸ਼ ਵੇਲੇ ਵੀ ਟਾਰਗੇਟ ਹੀ ਹਿੱਟ ਹੋਏ ਸਨ
1: ਸਾਰੇ,
0: ਪਬਲਿਕ ਦੇ ਉੱਤੇ ਕਿਸੇ ਨੇ ਕੁਛ ਨੇ ਕੁਛ ਨੀ ਕੀਤਾ। ਮੈਨੂੰ ਇੰਨਾ ਪਿਆਰ ਆ ਰਿਹਾ ਸੀ, ਆ ਹੁਣ ਜਦੋਂ ਮੱਝਾਂ ਗਾਵਾਂ ਰੁੜ ਗਈਆਂ ਨੇ ਪਾਣੀ ਦੇ ਵਿੱਚ ਸਾਰੀਆਂ, ਤੁਹਾਡੇ ਉੱਥੇ ਕਿੰਨੀ ਕਿੰਨੀ ਕੀਮਤ ਹੈ ਮੱਝਾਂ ਤੇ ਗਾਵਾਂ ਦੀ, ਇੱਕ ਦੀ ਜਰਾ ਦੱਸਿਓ ਹਾਂ, ਲਗਭਗ ਇੱਕ ਮੱਝ ਕਿੰਨੇ ਦੀ ਹੁੰਦੀ ਹੈ?
1: 5 ਲੱਖ, 3 ਤੋਂ 5 ਲੱਖ, 3 ਤੋਂ 5 ਲੱਖ ਸਾਡੇ ਕੋਲ।
0: ਹਾਂ, ਉਹ 5-7 ਬੰਦੇ ਖਲੋਤੇ ਹਨ ਜਿਨ੍ਹਾਂ ਨੇ ਮੱਝਾਂ ਗਾਵਾਂ ਇੰਡੀਆ ਨੂੰ ਵਾਪਸ ਕੀਤੀਆਂ ਨੇ, ਪਿਆਰ ਤੁਹਾਡੀਆਂ ਰੁੜ ਕੇ ਆਈਆਂ, ਦੱਸੋ ਉਹ ਨੀ ਆਪਣੇ ਘਰਾਂ ਚ ਰੱਖ ਸਕਦੇ?
1: ਉਹ ਹੁਣ ਵੇਖੋ ਤੁਹਾਡੇ ਕਈਆਂ ਪਿੰਡਾਂ ਚ ਮੈਂ ਵੀਡੀਓ ਵੇਖਣਾ ਆ ਰਹੇ ਨੇ ਨਾ, ਬੰਦੇ ਜਿਹੜੇ ਉਧਰੋਂ ਆਉਂਦੇ ਨੇ ਜਿਹੜੇ ਇੱਥੇ ਜੰਮੇ ਸਨ ਮਾਈਆਂ, ਤੇ ਪਿੰਡ ਚ ਢੋਲ ਵੱਜ ਰਹੇ ਨੇ, ਵਾਜੇ ਉਹਨਾਂ ਦਾ ਇਸਤਕਬਾਲ ਕੀਤਾ ਜਾ ਰਿਹਾ,
0: ਪਿਆਰ ਕਰਦੀ ਉੱਪਰ ਵਾਲਾ ਮੇਹਰ ਕਰੇ। ਸਾਡੀਆਂ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮਾਂ ਨੇ ਅਸੀਂ ਟੇਬਲ ਤੇ ਬਹਿ ਕੇ ਉਹਦਾ ਉਹਨਾਂ ਦਾ ਸਲਿਊਸ਼ਨ ਲੱਭ ਲਈਏ ਕੋਈ, ਤੇ ਹਾਂ ਅਸੀਂ ਕਾਰੋਬਾਰ ਕਰੀਏ ਆਪਸ ਵਿੱਚ ਯਾਰ।
1: ਬਿਲਕੁਲ, ਸਾਡੇ ਤੇ ਸਾਡੇ ਬੰਦੇ ਗੱਲ ਕਰਦੇ ਨੇ, ਜਿੰਨਾ ਚਿਰ ਇੰਡੀਆ ਨਾਲ ਤਲਕਾ ਠੀਕ ਨਾ ਹੋਏ ਪਾਕਿਸਤਾਨ ਤਰੱਕੀ ਨਹੀਂ ਕਰ ਸਕਦਾ।
0: ਤੁਹਾਡੇ ਫੌਜੀ ਅਫਸਰਾਂ ਦੇ ਵੀ ਬਿਆਨ ਇਹ ਹੈਗੇ ਸੀ, ਪਰ ਉਹਨਾਂ ਦੇ ਵਾਸਤੇ ਦਾ ਪਹਿਲਿਆਂ ਦੇ
1: ਜੀ ਜੀ,
0: ਪਰ ਏਦਾਂ ਹੀ ਆ ਫਿਰ ਕੋਈ ਕੁਝ ਕੂਤਾਂ ਏਦਾਂ ਦੀਆਂ ਵੀ ਹੁੰਦੀਆਂ ਨੇ ਜਿਹੜੀਆਂ ਨਹੀਂ ਪੇਸ਼ ਜਾਣ ਦੇਣਗੀਆਂ ਸੰਜੇ। ਹਾਂ ਵੇਖੋ ਆ ਪੰਜਾਬੀ ਪੰਜਾਬੀਆਂ ਨੂੰ ਕਿੰਨਾ ਪਿਆਰ ਕਰਦੇ ਨੇ। ਇੱਕ ਮੁੰਡਾ ਵੇਚਣ ਡਿਆ ਸੀ, ਪਤਾ ਨੀ ਫੁੱਲੇ ਕਿ ਕੀ ਕੋਈ ਜੂਸ ਵਰਗੀ ਚੀਜ਼ਾਂ, ਛੋਟੀ ਜਿਹੀ ਰੇਹੜੀ ਸੀ, ਉਹਨੂੰ ਕੋਈ ਇੱਧਰ ਦਾ ਬੰਦਾ ਇੰਡੀਆ ਦਾ ਗਿਆ, ਕਹਿੰਦਾ ਕਿੰਨੇ ਪੈਸੇ, ਉਹਨੇ ਕਿਹਾ ਵੀ ਇੰਨੇ, ਉਹਨੇ ਉਹਨੂੰ ਨੋਟ ਦਿੱਤਾ ਤੇ ਉਹ ਇੰਡੀਅਨ ਨੋਟ ਸੀ, ਤੇ ਉਹ ਕਹਿੰਦਾ ਕਿ ਇਹ ਤੁਹਾਡੇ ਕੋਲ ਕਿੱਦਾਂ ਆਏ ਨੇ, ਤੇ ਉਹ ਕਹਿੰਦਾ ਕਿ ਮੈਂ ਇੰਡੀਆ ਤੋਂ ਆਇਆ, ਤੇ ਉਹ ਗਰੀਬ ਜਿਹਾ ਰੇਹੜੀ ਲਾਈ ਸੀ, ਉਹ ਕਹਿੰਦਾ ਮੈਂ ਤੁਹਾਡੇ ਕੋਲੋਂ ਪੈਸੇ ਨੀ ਲੈਣੇ। ਬੱਚਾ 17 ਸਾਲ ਦਾ ਹੁੰਦਾ, ਇੱਕ ਮਾਈ ਨੇ ਰੇਹੜੀ ਲਾਈ ਸੀ, ਉਹ ਵੀ ਪੈਸੇ ਨੀ ਸੀ ਲੈ ਰਹੇ। ਦੇਖੋ ਗਰੀਬ ਜਿਹੇ ਲੋਕ ਕਹਿੰਦੇ ਨੇ ਨਹੀਂ ਲੈਣੇ ਪੈਸੇ ਸਾਡੇ ਕੋਲ, ਇਹ ਪਿਆਰ ਹੀ ਹੈ, ਰਿਸਪੈਕਟ ਹੈ, ਕਿੰਨੀ ਹੈਗੀ ਹੈ ਰਿਸਪੈਕਟ।
1: ਦੇਖੋ ਨੀ ਜਦੋਂ ਤੁਸੀਂ ਬਾਜਵੇ ਜਾਂ ਚੀਮੇ ਚੱਕੇ ਇੱਥੇ ਸਾਰੇ ਇਕੱਠੇ ਰਹਿੰਦੇ ਹਨ, ਮੁਸਲਮਾਨਾਂ ਸਿੱਖਾਂ ਹਿੰਦੂਆਂ ਦੀਆਂ ਆਪਸ ਚ ਵਰਤਣਾ ਸਨ, ਸ਼ਾਦੀਆਂ ਵਿਆਹ ਤੇ ਸ਼ਰੀਕ ਹੁੰਦੇ ਹਨ, ਦੂਜੇ ਦੀਆਂ ਜੰਗਾਂ ਉੱਤੇ ਜਾਂਦੇ ਸਨ, ਭੰਡੀਆਂ ਚ ਨਾਲ ਤੁਰਦੇ ਸਨ, ਐਵੇਂ ਸਭ ਕੁਝ ਹੁੰਦਾ ਰਿਹਾ
0: ਸੀ, ਸਾਰਿਆਂ ਦੀ ਇੱਕ ਦੂਜੇ ਦੇ ਤੋਂ ਜਾਨਾਂ ਵੀ ਵਾਰਦੇ ਸਨ, ਜਿਸ ਤਰ੍ਹਾਂ ਸਾਂਝਾ ਹੁੰਦੀ।
1: ਅੱਛਾ ਸਾਡੇ ਇਲਾਕੇ ਦੇ ਜਿਹੜੇ ਸਭ ਤੋਂ ਵੱਡੇ ਚੌਧਰੀ ਸਨ, ਚੌਧਰੀ ਸਰਦਾਰ ਹਾਰੀ ਫੌਤ ਹੋਏ ਨੇ 10 ਸਾਲ ਪਹਿਲੋਂ, ਉਹਨਾਂ ਦੇ ਪੋਤਰੇ ਮੈਨੂੰ ਅਗਲੇ ਦਿਨ ਗੱਲ ਇਰਾਨ ਕੋਲ ਦੱਸੀ, ਉਹ ਆਂਦਾ ਕਿ ਮੇਰੇ ਤੇ ਜਿਹੜੇ ਦਾਦੇ ਦੀ ਫੁੱਫੀ ਸੀ ਉਹ ਸਿੱਖਾਂ ਵੱਲ ਵਿਆਹੀ ਸੀ, ਯਾਨੀ ਕਿ ਰਿਸ਼ਤੇਦਾਰੀਆਂ ਵੀ ਸੀ, ਰਿਸ਼ਤੇਦਾਰੀਆਂ।
0: ਬਿਲਕੁਲ ਬਿਲਕੁਲ ਬਿਲਕੁਲ
1: ਜੀ ਜੀ
0: ਸ਼ਾਹ ਜੀ, ਅੱਲਾ ਰੱਬ ਕਰੇ ਸਾਡੇ ਤਲੋਕਾਤ ਫੇਰ ਚੰਗੇ ਹੋ ਜਾਣ। ਪਬਲਿਕ ਜਿਹੜੀ ਆ ਉਹਦੇ ਮਨ ਵਿਚ ਕੋਈ ਇਹੋ ਜਿਹੀ ਕੋਈ 1% 2% ਕੋਈ ਹੋਣਗੇ, ਤੇ ਉਹ ਹੁੰਦੇ ਹੀ ਨੇ ਸਾਰੇ ਮੁਆਸ਼ਰਿਆਂ ਦੇ ਵਿਚ,
1: ਉਹ ਸਾਰੇ ਮੁਆਸ਼ਰਿਆਂ ਚ ਇੱਥੇ ਵੀ ਨੇ, ਜਰਮਨੀ ਵੀ ਹੋਣਦੇ, ਪਾਕਿਸਤਾਨ ਵੀ, ਔਰ ਉਹ ਬੜੇ ਖਬੀਸ ਲੋਕ ਹੁੰਦੇ ਨੇ, ਬਹੁਤ ਖਬੀਸ ਜਿਹੜੇ।
0: ਬਿਲਕੁਲ ਜੀ ਹਾਂਜੀ, ਤੇ ਤੁਸੀਂ ਸੁਣਾਓ ਅੱਜ, ਕਿਉਂਕਿ ਟਾਈਮ ਹੀ ਉਨਾ ਕੁ ਰਹਿ ਗਿਆ ਤੁਹਾਡੀ ਕੋਈ। ਹਾਂ ਤੁਹਾਡੇ ਅਖਤਰ ਸਾਹਿਬ ਹੋਣੀ ਪਿਛਲੀ ਵਾਰੀ ਵੀ ਆਏ ਸੀ ਭਾਈ, ਉਹਨਾਂ ਨੇ ਕਿਆ ਰੌਣਕਾਂ ਲਾਈਆਂ ਨੇ, ਵੰਡਰਫੁਲ ਅੱਜ ਵੀ ਆਏ, ਬਹੁਤ ਵਿਦਵਾਨ ਆਦਮੀ ਆ।
1: ਮੇਰੀ ਨਜ਼ਰ ਨੇ ਜੀਵਨ ਕਹਾਣੀ, ਮੇਰੀ ਜੀਵਨ ਕਹਾਣੀ ਦੇ ਤੁਸਾਰੇ ਬਾਬ ਲਿਖਣੇ ਨੇ, ਮੇਰੀ ਜੀਵਨ ਕਹਾਣੀ ਦੇ ਤੁਸਾਰੇ ਬਾਬ ਲਿਖਣੇ ਨੇ, ਅਜ਼ਾਬਾਂ ਵਾਂਗ ਤਾਬੀਰਾਂ, ਅਜ਼ਾਬਾਂ ਵਾਂਗ ਤਾਬੀਰਾਂ ਸੁਨਹਿਰੇ ਖਾਬ ਲਿਖਣੇ ਨੇ। ਤੂੰ ਦੱਸਣਾ ਏ ਜ਼ਮਾਨੇ ਨੂੰ ਯਜ਼ੀਦੀ ਚਾਲ ਦਾ ਕਿੱਸਾ, ਤੂੰ ਦੱਸਣਾ ਏ ਜ਼ਮਾਨੇ ਨੂੰ ਯਜ਼ੀਦੀ ਚਾਲ ਦਾ ਕਿੱਸਾ, ਮੇਰੇ ਬਾਗੀ ਮਜ਼ਾਜਾਂ ਲਈ ਜਬਰ ਦੇ ਜਾਲ ਦਾ ਕਿੱਸਾ, ਸਿਰਫ ਰੋਟੀ ਵਿਖਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ, ਸਿਰਫ ਰੋਟੀ ਵਿਖਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ, ਬਦਨ ਦੀ ਅੱਗ ਬੁਝਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ, ਤੂੰ ਦੱਸਣਾ ਏ ਤੂੰ ਲਿਖਣਾ ਏ। ਸਿਤਮ ਦੀ ਟਿਕਟੁਕੀ ਉੱਤੇ ਮੈਂ ਕਿੰਨੀ ਵਾਰ ਵਜਿਆ ਸਾਂ, ਸਿਤਮ ਦੀ ਟਿਕਟੁਕੀ ਉੱਤੇ ਮੈਂ ਕਿੰਨੀ ਵਾਰ ਵਜਿਆ ਸਾਂ, ਗੁਲਾਬਾਂ ਦਾ ਮੈਂ ਮਾਲੀ ਸਾਂ ਤੇ ਕੰਡਿਆਂ ਨਾਲ ਸਜਿਆ ਸਾਂ, ਸਿਤਮ ਦੀ ਟਿਕਟੁਕੀ ਉੱਤੇ ਮੈਂ ਕਿੰਨੀ ਵਾਰ ਵਜਿਆ ਸਾਂ, ਗੁਲਾਬਾਂ ਦਾ ਮੈਂ ਮਾਲੀ ਸਾਂ ਤੇ ਕੰਡਿਆਂ ਨਾਲ ਸਜਿਆ ਸਾਂ, ਕਿਸੇ ਨੇ ਬੇਵਫਾ ਖਾਤਰ ਕਈ ਮੋਹਰੇ ਵੀ ਪੀਤੇ ਸਨ, ਕਿਸੇ ਨੇ ਬੇਵਫਾ ਖਾਤਰ ਕਈ ਮੋਹਰੇ ਵੀ ਪੀਤੇ ਸਨ, ਸਦਾ ਫੂੜੀ ਮੈਂ ਤੱਕੀ ਸੀ ਸਦਾ ਮਾਤਮ ਮੈਂ ਕੀਤੇ। ਤੂੰ ਦੱਸਣਾ ਏ ਮੁਸੀਬਤ ਵਿਚ ਮੈਂ ਕੋਈ ਆਪਤ ਨਹੀਂ ਹੂੰ ਤੱਕੀ, ਤੂੰ ਦੱਸਣਾ ਏ ਮੁਸੀਬਤ ਵਿਚ ਮੈਂ ਕੋਈ ਆਪਤ ਨਹੀਂ ਹੂੰ ਤੱਕੀ, ਮਰੇੜੇ ਵਕਤ ਵਿਚ ਦੀ ਮੈਂ ਕੋਈ ਤਾਕਤ ਨਹੀਂ ਹੂੰ ਤੱਕੀ, ਹਨੇਰੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਸਟਿਆ, ਹਨੇਰੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਸਟਿਆ, ਜ਼ੁਲਮ ਦੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਸਟਿਆ, ਮੁਹੱਬਤ ਦੀ ਕਸਮ ਖਾ ਕੇ ਕਿਸੇ ਠੱਗਣੀ ਨੇ ਠੱਗਿਆ ਸੀ, ਮੁਹੱਬਤ ਦੀ ਕਸਮ ਖਾ ਕੇ ਕਿਸੇ ਠੱਗਣੀ ਨੇ ਠੱਗਿਆ ਸੀ, ਤੇ ਮੈਨੂੰ ਸੀਨੇ ਦੇ ਨਾਲ ਲਾ ਕੇ ਕਿਸੇ ਠੱਗਣੀ ਨੇ ਠੱਗਿਆ ਸੀ, ਬਰਸ ਦੇ ਬਾਦਲਾਂ ਵਿਚ ਵੀ ਮੈਂ ਤਸਾ ਤੇ ਤਿਹਾਇਆ ਸਾਂ, ਬਰਸ ਦੇ ਬਾਦਲਾਂ ਵਿਚ ਵੀ ਨਕਸ਼ਾ ਤੇ ਤਿਹਾਇਆ ਸਾਂ ਵਪਾਰੀ ਦੀ ਦਮਾ ਦੀ ਸੰਘਣੀ ਲਈ ਵੀ ਵਪਾਰੀ ਸੰਘਣੀ ਲਈ ਵੀ ਜਿਵੇਂ ਮੈਂ ਕੋਈ ਪਰਾਇਆ ਸਾਂ ਬਰਸ ਦੇ ਬਾਦਲਾਂ ਵਿਚ ਵੀ ਨਕਸ਼ਾ ਤੇ ਤਿਹਾਇਆ ਸਾਂ ਵਪਾਰੀ ਸੰਘਣੀ ਲਈ ਵੀ ਜਿਵੇਂ ਮੈਂ ਕੋਈ ਪਰਾਇਆ ਸਾਂ ਤੂੰ ਲਿਖਣੇ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ ਤੂੰ ਲਿਖਣੇ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ ਤੇ ਕੋਕਾ ਫਾਂ ਦੇ ਉੱਤੇ ਵੀ ਕਈ ਡੈਣਾ ਦੀ ਟਕੋਕਾ ਫਾਂ ਦੇ ਉੱਤੇ ਵੀ ਇਹਨਾਂ ਡੈਣਾ ਟਕੋਕਾ ਫਾਂ ਦੇ ਉੱਤੇ ਵੀ ਡੈਣਾ ਦੀ ਹਕੂਮਤ ਸੀ ਤੂੰ ਲਿਖਣੇ ਮਾਖਿਓ ਉੱਤੇ ਸਪੈਣਾ ਹਕੂਮਤ ਸੀ ਮੇਰੀ ਜੀਵਨ ਕਹਾਣੀ ਦੇ ਤੂੰ ਸਾਰੇ ਬਾਬ ਲਿਖਣੇ ਨੇ ਤੂੰ ਲਿਖਣੇ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ ਤੇ ਕੋਹੇ ਕਾਫ ਦੇ ਉੱਤੇ ਤੂੰ ਲਿਖਣੇ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ ਤੇ ਕੋਹੇ ਕਾਫ ਦੇ ਉੱਤੇ ਡੈਣਾ ਦੀ ਹਕੂਮਤ ਸੀ ਡੈਣਾ ਦੀ ਹਕੂਮਤ ਜੀ ਜੀ ਸ਼ੁਕਰੀਆ ਸ਼ੁਕਰੀਆ
0: ਜੀ ਟਾਈਮ ਵੀ ਥੋੜਾ ਰਹਿ ਗਿਆ ਮੈਂ ਤੁਹਾਡੇ ਨਾਲ ਦੋ ਤਿੰਨ ਛੇ ਤੁਹਾਡੇ ਨਾਲ
1: ਜੀ ਜੀ ਚਲੋ ਜੀ ਚਲੋ
0: ਕਿਉਂ ਮੇਰੇ ਦਿਲ ਦੇ ਅਰਮਾਨਾਂ ਤੇ ਡਾਕਾ ਮਾਰਿਆ ਈ ਲੈ ਗਿਆ ਜਿਸਮ ਚੋਂ ਰੂਹ ਉਡਾ ਮੇਰੀ ਕਿਉਂ ਮੇਰੇ ਦਿਲ ਦੇ ਅਰਮਾਨਾਂ ਤੇ ਡਾਕਾ ਮਾਰਿਆ ਈ ਲੈ ਗਿਆ ਜਿਸਮ ਚੋਂ ਰੂਹ ਉਡਾ ਮੇਰੀ ਔ ਜਾਣ ਵਾਲਿਆ ਤੇਰੀ ਖੈਰ ਹੋਵੇ ਪਰ ਆਪਣੀਆਂ ਯਾਦਾਂ ਤੋਂ ਜਾਨ ਛਡਾ ਮੇਰੀ ਜਾਣ ਵਾਲਿਆ ਤੇਰੀ ਖੈਰ ਹੋਵੇ ਪਰ ਆਪਣੀਆਂ ਯਾਦਾਂ ਤੋਂ ਜਾਨ ਛਡਾ ਕਿ ਤੂੰ ਹਮੇਸ਼ਾ ਪਿਆਰ ਦੇ ਸਿਰ ਵਿਚ ਡਾਂਗ ਮਾਰੇ ਨਫ਼ਰਤ ਕੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀ ਤੂੰ ਹਮੇਸ਼ਾ ਪਿਆਰ ਦੇ ਸਿਰ ਵਿਚ ਡਾਂਗ ਮਾਰੇ ਨਫ਼ਰਤ ਕੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ ਦੁਨੀਆਂ ਦੇ ਖਜ਼ਾਨੇ ਤੇ ਇੱਜ਼ਤਾਂ ਤੂੰ ਲੁੱਟੀਆਂ ਨੇ ਓਏ ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ
1: ਤੈਨੂੰ ਤਾਂ ਮੰਨੀਏ
0: ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ
1: ਵਾਹ
0: ਦੋਸਤੋ ਆਓ ਇਨਸਾਨਾਂ ਨੂੰ ਸਜਦੇ ਕਰੀਏ
1: ਜੀ ਵਾਹ
0: ਦੋਸਤੋ ਆਓ ਇਨਸਾਨਾਂ ਨੂੰ ਸਜਦੇ ਕਰੀਏ ਨੇਕ ਜਿਨ੍ਹਾਂ ਦੇ ਧੰਦੇ ਨੇ ਆਓ ਇਨਸਾਨਾਂ ਨੂੰ ਸਜਦੇ ਕਰੀਏ ਨੇਕ ਜਿਨ੍ਹਾਂ ਦੇ ਧੰਦੇ ਨੇ ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ ਉਹ ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ
1: ਸ਼ੁਕਰੀਆ ਸ਼ੁਕਰੀਆ
0: ਲਾ ਦਿੰਦੇ ਹੋ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਦਾ ਤੇ ਅੱਲਾ ਮੀਆਂ ਤੁਹਾਨੂੰ ਆਪਣੇ ਆਪਣੇ ਸ਼ਾਇਦ
1: ਓਕੇ ਜੀ ਰੱਬ ਰੱਖਾ ਜੀ ਰੱਬ ਰੱਖਾ
0: ਰੱਬ ਰੱਖਾ ਸਲਾਮ ਸੋ ਇਹ ਸਨ ਜੀ ਇਟਲੀ ਤੋਂ ਸਾਡੇ ਬਹੁਤ ਹੀ ਪਿਆਰੇ ਸ਼ਾਹ ਜੀ ਵੰਡਰਫੁਲ ਮੈਨ ਹਾਂਜੀ ਤੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਾਂ ਛੋਟੀ ਜਿਹੀ ਗੱਲ ਬੱਚਿਆਂ ਦਾ ਕੀ ਰੋਲ ਹੁੰਦਾ ਨਿੱਕੇ ਨਿੱਕੇ ਮਸੂਮ ਬੱਚਿਆਂ ਦਾ ਹਾਂਜੀ ਛੋਟੇ ਛੋਟੇ ਬੱਚੇ ਨਹੀਂ ਹੁੰਦੇ ਇਹ ਕਿੱਥੇ ਹੈ ਕਿੱਥੇ ਹੈ ਕਿੱਥੇ ਹੈ ਕਿੱਥੇ ਸਭ ਤੋਂ ਮਹਾਨ ਬੱਚੇ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਨਾ ਸਭ ਤੋਂ ਅੱਛੇ ਤੇ ਮਨ ਦੇ ਸੱਚੇ ਸਾਡੇ ਨੰਨੇ ਮੁੰਨੇ ਬਾਲ ਸਭ ਤੋਂ ਅੱਛੇ ਮਨ ਦੇ ਸੱਚੇ ਸਾਡੇ ਨੰਨੇ ਮੁੰਨੇ ਬਾਲ ਬਾਲ ਖਿਡਾਉਣਿਆਂ ਦੇ ਨਾਲ ਖੇਡਣ ਅਸੀਂ ਖੇਡੀਏ ਬਾਲਾਂ ਨਾਲ ਬਾਲ ਖਿਡਾਉਣਿਆਂ ਦੇ ਨਾਲ ਖੇਡਣ ਅਸੀਂ ਖੇਡੀਏ ਬਾਲਾਂ ਨਾਲ ਲਓ ਜੀ ਤੁਹਾਨੂੰ ਇੱਕ ਬਾਲਾਂ ਬਾਰੇ ਇੱਕ ਨਾ ਛੋਟੀ ਜਿਹੀ ਗੱਲਬਾਤ ਤੇ ਮੈਂ ਸੁਣੀ ਸੀ ਤੇ ਮੈਂ ਤੁਹਾਨੂੰ ਸੁਣਾਉਣ ਲੱਗਾ ਸੱਜਣੋ ਜੇ ਸਾਡੇ ਪੈਰਾਂ ਵਿੱਚ ਨੰਨਿਆਂ ਮੁੰਨਿਆਂ ਨੰਨਿਆਂ ਨੰਨਿਆਂ ਛੋਟੇ ਛੋਟੇ ਸ਼ਿਸ਼ੂ ਜਿਹੜੇ ਨੇ ਬੱਚਿਆਂ ਦੀਆਂ ਬੇੜੀਆਂ ਨਾ ਹੋਣ ਤੇ ਅੱਜ ਬਹੁਤ ਸਾਰੇ ਰਿਸ਼ਤੇ ਖਾਕ ਬਣ ਕੇ ਕਦੇ ਦੇ ਹਵਾ ਚ ਉੱਡ ਗਏ। ਜੇ ਬੱਚਿਆਂ ਦੀਆਂ ਜ਼ੰਜੀਰਾਂ ਸਾਡੇ ਪੈਰਾਂ ਚ ਨਾ ਹੋਣ ਤੇ ਅਸੀਂ ਬਹੁਤ ਰਿਸ਼ਤੇ ਅੱਜ ਤੱਕ ਟੁੱਟ ਗਏ ਹੁੰਦੇ, ਖਾਸ ਕਰਕੇ ਹਸਬੈਂਡ ਵਾਈਫ। ਇਹ ਸਾਡੇ ਸੋਹਣੇ ਸੋਹਣੇ ਛੋਟੇ ਬੱਚੇ, ਛੋਟੇ ਛੋਟੇ ਬੱਚੇ ਹੀ ਨੇ, ਇਹ ਛੋਟੇ ਸਾਡੇ ਧੀਆਂ ਪੁੱਤਰ ਹੀ ਨੇ ਜੋ ਸਾਡੇ ਟੁੱਟੇ ਹੋਏ ਦਿਲਾਂ ਵਿੱਚ ਪੁਲ ਬਣ ਕੇ ਖੜੇ ਨੇ, ਪੁਲ ਦਾ ਕੰਮ ਕਰ ਰਹੇ। ਲਓ ਜੀ ਪਹਿਲਾਂ ਕਾਲ ਲੈ ਲੈਂਦੇ ਹਾਂ, ਫਿਰ ਗੱਲਬਾਤ ਕਰਾਂਗੇ ਜੀ। ਜੀ ਪ੍ਰਭਾਤ ਰੇਡੀਓ ਦੇ ਵੇਲੇ ਤੁਹਾਡਾ ਬਹੁਤ ਬਹੁਤ ਸਵਾਗਤ। ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ?
2: ਹੈਲੋ ਜੀ, ਬਾਜਵਾ ਸਾਹਿਬ ਜੀ, ਮੈਂ ਜਰਮਨ ਤੋਂ ਬੋਲਦਾ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਮਾਲ ਜੀ, ਤੁਹਾਡਾ ਜਰਮਨ ਦੇ ਵਿੱਚ ਬਹੁਤ ਬਹੁਤ ਸਵਾਗਤ। ਅਸੀਂ ਜੀ ਪੀਪੇ ਖੜਕਾ ਕੇ ਤੁਹਾਡਾ ਸਵਾਗਤ ਕਰਦੇ ਹਾਂ, ਕਿਉਂਕਿ ਤੁਸੀਂ ਸਾਲ ਬਾਅਦ ਆਏ ਹੋ ਮੇਰਾ ਖਿਆਲ।
2: ਧੰਨਵਾਦ ਜੀ। ਆ ਤਾਂ ਪੀਪਿਆਂ ਦੀ ਗੱਲ ਤੋਂ ਮੈਨੂੰ ਯਾਦ ਆ ਗਿਆ, ਇੱਕ ਵਾਰੀ ਚਿੱਜੀ ਦਾ ਲਾਇਆ ਸੀ ਆਪਣੇ ਪੰਜਾਬ ਚ। ਯਾਦ ਹੋਣਾ ਤੁਹਾਨੂੰ? ਹਾਂਜੀ, ਉਹ ਛੱਡੀਆਂ ਨੂੰ ਮਤਲਬ ਉਹ ਏਦਾਂ ਸੀ ਉਸ ਵੇਲੇ, ਟਿੰਡਾਂ ਜੋ ਵੀ ਹੱਥ ਕਿਸੇ ਦੇ ਆਇਆ
0: ਫੜਕਾਉਣਾ ਸੀ, ਸਾਡੀ ਉਮਰ ਹੈ ਉਹਦਾ ਮੈਨੂੰ ਵੀ ਪਤਾ।
2: ਹਾਂਜੀ ਹਾਂਜੀ ਹਾਂਜੀ, ਉਹ
0: ਮਿੰਟਾਂ ਸਕਿੰਟਾਂ ਵਿੱਚ ਹੀ ਕਿੱਲਿਆਂ ਦੇ ਕਿੱਲੇ ਰੁੰਡ ਮਰੁੰਡ ਫਸਲ ਦੇ ਕਰ ਜਾਂਦੇ।
2: ਬਿਲਕੁਲ ਜੀ, ਜਿੱਦਾਂ ਏਦਾਂ ਹੋ ਗਿਆ ਸੀ ਵੀ ਬੱਦਲ ਚੜੀ ਨਹੀਂ ਕੋਈ ਨੀ, ਸੂਰਜ ਦੀ ਹਨੇਰਾ ਹੀ ਕਰ ਦਿੱਤਾ ਸੀ, ਇੰਨੀ
0: ਹੁਣ ਨਹੀਂ। ਬਾਅਦ ਦੇ ਵਿੱਚ ਉਹ ਮੁਹਾਟੀ ਗਏ ਜਾਂ ਜੋ ਵੀ ਉਹਨਾਂ ਦਾ ਇਲਾਜ ਹੋ ਗਿਆ ਹੋਏਗਾ ਜਾਂ ਕਈ ਤਰ੍ਹਾਂ ਦੀਆਂ ਸਪਰੇਆਂ ਜੇ ਉਹ।
2: ਹਾਂਜੀ ਹਾਂਜੀ ਹਾਂਜੀ,
0: ਟਿੱਡੀ ਦਲ ਪੁਰਾਣੇ ਜ਼ਮਾਨੇ ਦੇ ਵਿੱਚ ਇਹੋ ਹੀ ਦਲ ਜਿਹੜੇ ਹੁੰਦੇ ਸਨ, ਇਹ ਕੀ ਉਹਨੂੰ ਕਹਿੰਦੇ ਨੇ ਜਦੋਂ ਖਾਣ ਪੀਣ ਨੂੰ ਕੁਛ ਨਾ ਹੋਵੇ, ਕਾਲ ਪਾਉਣ ਦਾ ਇਹ ਵੀ ਇੱਕ ਕਾਰਨ ਹੁੰਦੇ ਸਨ।
2: ਹਾਂਜੀ ਹਾਂਜੀ ਹਾਂਜੀ,
0: ਦਾਲ ਕਿੱਡਾ ਕਿਸ ਤਰ੍ਹਾਂ ਦਾ ਲਫ਼ਜ਼ ਹੈ, ਜਿਸ ਤਰ੍ਹਾਂ ਵੇਖਣਾ ਟਿੱਡੀ ਦਲ ਅਕਾਲੀ ਦਲ। ਵਾਹ
2: ਜੀ ਵਾਹ ਵਾਹ ਜੀ ਹਾਂਜੀ, ਇਹ ਵੀ ਫਿਰ ਜਦ ਕਿਤੇ ਇਹ ਵੀ ਕਿਤੇ ਜਦ ਪੈ ਜਾਂਦੇ ਤੇ ਹਨੇਰੇ ਕਰ ਦਿੰਦੇ ਆ, ਇਹ ਨੀ ਪਤਾ ਹਨੇਰਾ ਕਿੱਥੇ ਨੀ ਕਰਦੇ
0: ਸਾਰੇ ਜਿੱਥੇ ਇਕੱਠੇ ਹੋ ਜਾਂਦੇ ਸਾਰੇ। ਹਾਂਜੀ ਤੁਸੀਂ ਕਰੋ ਗੱਲਬਾਤ ਜੀ।
2: ਹਾਂਜੀ, ਬਹੁਤ ਵਧੀਆ ਲੱਗਾ ਜੀ ਸਾਰਿਆਂ ਨੂੰ ਅੱਜ ਮਿਲ ਕੇ, ਤੇ ਆਪਣੇ ਸ਼ਾਹ ਜੀ ਹੁਣੀ ਇਟਲੀ ਤੋਂ ਜਿਨ੍ਹਾਂ ਨੇ ਕਵਿਤਾ ਕਿਆ ਬਾਤਾਂ ਪੜ੍ਹਦੀ ਜਿਹੜੀ ਆ, ਆ ਹੁਣ ਤੁਸੀਂ ਬੋਲ ਕੇ ਹਟੇ ਆ, ਕਿਆ ਬਾਤ, ਅਸੀਂ ਤਾਂ ਕੋਈ ਜਵਾਬ ਹੀ ਕੋਈ
0: ਨੀ। ਤੁਸੀਂ ਮੇਰੀ ਗੱਲ ਕਰ ਰਹੇ ਹੋ?
2: ਹਾਂਜੀ, ਇੱਕ ਤੁਹਾਡਾ ਤੇ ਇੱਕ ਪਹਿਲਾਂ ਜਿਹੜੇ ਆਪਣੇ ਇਟਲੀ ਤੋਂ ਬੋਲ ਕੇ ਗਏ ਆਪਾਂ ਸ਼ਾਹ ਜੀ
0: ਸਟਾਰਜ ਪ੍ਰੋਗਰਾਮ ਨੇ ਸੁਣਿਆ, ਇੱਕ ਸੱਜਣ ਮਹਿਮੂਦ ਅਖਤਰ ਜੀ ਹੁਣੀ ਪਾਕਿਸਤਾਨ ਤੋਂ ਆਏ ਸੀ।
2: ਅੱਛਾ ਜੀ,
0: ਮੈਂ ਤੁਹਾਨੂੰ ਇਹਦੀ ਨਾ ਕਾਪੀ ਭੇਜੀ।
2: ਠੀਕ ਹੈ,
0: ਵੰਡਰਫੁਲ ਆਦਮੀ, ਬੜੇ ਵਿਦਵਾਨ ਆਦਮੀ ਨੇ ਉਹ।
2: ਵਾਹ ਜੀ
0: ਬਹੁਤ
2: ਬਹੁਤ ਵਾਹ। ਮੈਂ ਦਰਅਸਲ ਥੱਲੇ ਗਿਆ ਸੀਗਾ, ਗੱਡੀ ਗੁੱਡੀ ਦਾ ਤੋਂ ਮਾੜਾ ਜਿਹਾ, ਮੈਂ ਕਿਹਾ ਹੁਣ ਆਇਆ ਹੋਇਆ ਤੇ ਇੱਧਰ ਉੱਧਰ ਜਾਣਾ ਪੈਂਦਾ, ਇਸ ਮਾੜਾ ਜਿਹਾ ਕੰਮ ਜਿਹਾ ਕਰਨ ਵਾਲਾ ਸੀ, ਮੈਂ ਥੱਲੇ ਗਿਆ ਜੀ। ਹੁਣ ਆ ਕੇ ਫਿਰ ਮੈਂ ਕਿਹਾ ਮੈਂ ਲਾ ਕੇ ਦੇਖਦਾ ਹੁਣੇ।
0: ਮਿਹਰਬਾਨੀ, ਥੈਂਕ ਯੂ ਤੁਸੀਂ ਸਾਨੂੰ।
2: ਬਹੁਤ ਬਹੁਤ ਸਾਰਿਆਂ ਨੂੰ ਮੇਰੇ ਵੱਲੋਂ ਪ੍ਰਭਾਤ ਰੇਡੀਓ ਦੇਖਣ ਵਾਲਿਆਂ ਨੂੰ ਬਹੁਤ ਨਿੱਘਾ ਪਿਆਰ ਤੇ ਸਤਿ ਸ੍ਰੀ ਅਕਾਲ
0: ਸਾਰਿਆਂ ਵੱਲੋਂ ਤੁਹਾਨੂੰ।
2: ਦੇਰ ਹੋ ਗਈ ਜੀ ਬਹੁਤ ਹੈ।
0: ਕੀ ਸੁਣਾਓਗੇ
2: ਅੱਜ? ਮੈਂ ਤੁਹਾਨੂੰ ਸੁਣਾਊਂਗਾ ਜੀ ਖੁਸ਼ੀ ਮੁਹੰਮਦ ਚੱਠਾ ਦੀ ਲਿਖੀ ਹੋਈ ਚੀਜ਼ ਹੈ, ਸ਼ੱਕ ਦੇ ਪਹਿਰੇ।
0: ਸ਼ੱਕ ਦੇ
2: ਪਹਿਰੇ, ਸ਼ੱਕ ਦੇ ਪਹਿਰੇ, ਮਤਲਬ ਜਿੱਦਾਂ ਵੀ ਕਿਸੇ ਨੂੰ ਸ਼ੱਕ ਹੋ ਜਾਂਦੀ ਹੈ ਵੀ ਉਹ ਕੀ ਬੰਦਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ।

0: ಬಕ್ಷಿ ಸುಮತ್ ಮಾನಸಕ ಏ ಬಿಮರಾನು
1: ಜೋ ಆವಾಜ್
0: ಬೆಟ್.

0: ਦੂੜਿਆਂ ਦੇ ਖੁਸ਼ੀਏ ਦੂੜਿਆਂ ਦੇ ਖੁਸ਼ੀਏ ਤਾਂ ਲਾਲਤਾਂ ਦੇ ਸ਼ੱਕ ਦੇ
1: ਵਾਹ ਵਾਹ ਪਾਣੀ ਪਿਆ ਥੋੜਾ ਬਹੁਤਾ ਤਾਂ ਪਾਣੀ
0: ਹਾਂਜੀ
1: ਕੋਈ ਗੱਲ ਨੀ ਤੁਸੀਂ ਰਿਲੈਕਸ ਹੋ ਕੇ ਪਾਣੀ ਦਾ ਘੁੱਟ ਭਰੋ ਮੈਂ ਓਨੀ ਦੇਰ ਗੱਲਬਾਤ ਠੀਕ ਆ ਜੀ ਸਾਡੇ ਮੱਲ ਜੀ ਹੁਣੀ ਇੱਕ ਸਾਲ ਰਹਿ ਕੇ ਆਏ ਨੇ ਇੰਡੀਆ ਦੇ ਠੀਕ ਆ ਜੀ ਤੇ ਉੱਥੇ ਕਾਫੀ ਇੰਜੋਏ ਕੀਤਾ ਇਹਨਾਂ ਨੇ ਤੇ ਆਪਣਾ ਇਹੋ ਕਲਚਰ ਜਿਹੜੀਆਂ ਰੁਚੀਆਂ ਨੇ ਉਹਨਾਂ ਦੇ ਵਿੱਚ ਹੀ ਇੱਧਰ ਉੱਧਰ ਸਮਾਗਮਾਂ ਦੇ ਵਿੱਚ ਤੇ ਇਹਨਾਂ ਦੀ ਆਵਾਜ਼ ਅੱਗੇ ਨਾਲੋਂ ਵੀ ਕਲੀਅਰ ਹੋ ਗਈ ਹੈ ਜ਼ਿਆਦਾ ਜਿਸ ਤਰ੍ਹਾਂ ਮੈਨੂੰ ਐਵੇਂ ਲੱਗਦਾ ਕਿ ਇਹਨਾਂ ਨੇ ਕਾਫੀ ਗਾਉਣ ਦੀ ਪ੍ਰੈਕਟਿਸ ਕੀਤੀ ਹੈ ਉੱਥੇ ਰਿਆਜ਼ ਹੁੰਦਾ ਰਿਹਾ ਇਹਨਾਂ ਦਾ ਤੇ ਮੈਂ ਜਦੋਂ ਵੀ ਇਹਨਾਂ ਨੂੰ ਕਹਿ ਲਈ ਸ਼ੌਂਕ ਨੇ ਨਾ ਆਪੋ ਆਪਣੇ ਜਿਸ ਤਰ੍ਹਾਂ ਸਾਡੇ ਖਹਿਰਾ ਸਾਹਿਬ ਨੇ ਗੱਲ ਕਰਕੇ ਗਏ ਸੀ ਹਾਂਜੀ ਕਿ ਰਿਟਾਇਰਮੈਂਟ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਹੋਬੀਜ਼ ਨੇ ਸ਼ੌਂਕ ਨੇ ਉਹ ਕਦੀ ਵੀ ਬੋਰ ਨਹੀਂ ਹੁੰਦੇ ਇਕੱਲੇ ਨਹੀਂ ਹੁੰਦੇ ਉਹ ਕਿਤੇ ਨਾ ਕਿਤੇ ਬਿਜ਼ੀ ਰਹਿੰਦੇ ਤੇ ਜਿਨ੍ਹਾਂ ਦਾ ਕੋਈ ਹੋਬੀ ਨਹੀਂ ਕੋਈ ਸ਼ੌਂਕ ਨਹੀਂ ਉਹ ਮੰਜੀ ਨਾਲ ਜੁੜ ਜਾਂਦੇ ਨੇ ਤੇ ਕੜਪਦੇ ਰਹਿੰਦੇ ਨੇ ਆਹ ਕੀ ਹੋਣ ਡਿਆ ਆਪ ਤੁਸੀਂ ਕੁਛ ਕਰਨਾ ਨਹੀਂ ਤੇ ਘਰ ਵਾਲਿਆਂ ਦੇ ਦੁਆਲੇ ਤੁਸੀਂ ਹੋਏ ਰਹਿੰਦੇ ਹੋ ਆਪਣੇ ਸ਼ੌਂਕ ਵੀ ਪਾਲੋ ਤੇ ਘਰ ਦੇ ਓਨੇ ਕੁ ਕੰਮ ਜ਼ਰੂਰ ਕਰੋ ਜਿੰਨੇ ਕੁ ਤੁਹਾਡੇ ਕੋਲੋਂ ਹੋ ਸਕਦੇ ਨੇ ਫਿਰ ਕੋਪਰੇਸ਼ਨ ਕੋਪਰੇਸ਼ਨ ਇਹਨਾਂ ਦੇ ਨਾਲ ਘਰਦਿਆਂ ਦੇ ਸਹਿਯੋਗ ਤੁਸੀਂ ਕਰ ਰਹੇ ਹੋ ਤੇ ਘਰ ਵਾਲੇ ਤੁਹਾਡਾ ਸਹਿਯੋਗ ਕਰ ਰਹੇ ਆ ਤੇ ਸਾਰਾ ਕੁਛ ਵਧੀਆ ਚੱਲੀ ਜਾਂਦਾ ਉਹ ਅਗਰ ਉਹ ਕੰਮ ਕਰਨ ਡੇ ਤੁਸੀਂ ਮੰਜੀ ਤੇ ਬੈਠੇ ਕਹੀ ਜਾਂਦੇ ਹੋ ਮੈਨੂੰ ਪਸੰਦ ਨਹੀਂ ਆ ਉਹ ਨਹੀਂ ਜਿਉਂ ਨਹੀਂ ਤਿਉਂ ਨਹੀਂ ਮੇਰੀ ਇੱਜ਼ਤ ਨਹੀਂ ਕਰਦੇ ਘਰਦੇ ਮੇਰੀ ਗੱਲ ਨਹੀਂ ਸੁਣਦੇ ਯਾਰ ਉਹ ਵਿਚਾਰੇ ਹੁਣ ਤੁਹਾਡੇ ਅੱਗੇ ਕੋਈ ਹੁਣ ਸ਼ੈਣੇ ਢੋਲਕੀਏ ਤੇ ਨਹੀਂ ਨਾ ਸਾਰੀ ਦਿਹਾੜੀ ਖੜਕਾ ਸਕਦੇ ਤੁਸੀਂ ਵੀ ਸਮਝੋ ਉਹਨਾਂ ਨੇ ਆਪਣੇ ਕੰਮਾਂ ਧੰਦਿਆਂ ਤੇ ਆਉਣਾ ਜਾਣਾ ਕਈ ਕੁਛ ਕਰਨਾ ਹੈਗਾ ਹਾਂਜੀ ਤੇ ਤੁਹਾਨੂੰ ਤੇ ਕੋਈ ਰੋਟੀ ਦੇਣ ਲੱਗਾ ਵੀ ਲੇਟ ਹੋ ਜਾਏ ਤੇ ਤੁਸੀਂ ਗੁੱਸਾ ਕਰਦੇ ਹੋ ਪਾਣੀ ਦੇਣ ਲੱਗਾ ਲੇਟ ਹੋ ਜਾਏ ਤੁਸੀਂ ਗੁੱਸਾ ਕਰਦੇ ਹੋ ਹੈ ਤੁਰਦੇ ਤੁਸੀਂ ਕਹਿੰਦੇ ਬਿਮਾਰ ਹੋ ਇੰਨੇ ਕੇ ਮੰਜੇ ਤੇ ਪਏ ਉੱਠ ਕੇ ਆਪ ਤੁਹਾਡੀਆਂ ਲੱਤਾਂ ਪੈਰਾਂ ਚੱਲਣ ਜਦੋਂ ਦੋਸਤੋ ਤੁਹਾਡੇ ਨੂੰ ਕੁਛ ਜੋੜਾਂ ਚ ਦਰਦ ਹੁੰਦਾ ਤੇ ਤੁਹਾਡੀ ਜਿਹੜੀ ਸਿਹਤ ਆ ਥੋੜੀ ਜਿਹੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਤੁਸੀਂ ਮੰਜੀ ਮੰਨ ਲੈਂਦੇ ਹੋ ਜਾਂ ਸੋਫਾ ਮੰਨ ਲੈਂਦੇ ਹੋ ਇਹ ਨਾਲ ਬਿਮਾਰੀ ਹੋਰ ਵੱਧਦੀ ਆ ਤੁਹਾਡੇ ਮਸਲ ਹੋਰ ਆਕੜਦੇ ਸਟਾਪ ਹੁੰਦੇ ਜਾਂਦੇ ਨੇ ਇਹਨਾਂ ਨੂੰ ਮੂਵਮੈਂਟ ਚ ਰੱਖੋ ਜਿੰਨੀ ਵੀ ਰੱਖ ਸਕਦੇ ਹੋ ਜਿੰਨਾ ਕੁ ਤੁਸੀਂ ਆ ਜਾ ਸਕਦੇ ਹੋ ਉਹਨਾਂ ਦਾ ਆਇਆ ਜਾਇਆ ਜ਼ਰੂਰ ਕਰੋ ਬਿਲਕੁਲ ਵਿਹਲੇ ਹੋ ਕੇ ਵਿਹਲੇ ਬਹਿ ਕੇ ਤੇ ਆਪਣੇ ਆਪ ਨੂੰ ਨਕਾਰਾ ਨਹੀਂ ਬਣਾਉਣਾ ਮੱਲ ਜੀ ਤੁਸੀਂ ਪੀ ਲਿਆ
0: ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹੁਣ
1: ਆ ਜਾਓ
0: ਸੌਰੀ ਜੀ ਪਹਿਲਾਂ ਮੈਂ ਸਾਰੇ ਸੋਚਿਆ ਕਈ ਵਾਰੀ ਸਰੀਰ ਆ ਸਹੀ ਹੋ ਜਾਣਾ
1: ਕੋਈ ਗੱਲ ਨਹੀਂ ਮੇਰਾ ਮੈਂ ਵੀ ਲੱਗ ਰੱਖੀ ਹੁੰਦੀ
0: ਦੂਜੇ ਕਰੀ ਚੱਲੇ ਦਾ ਕੀ ਰੱਖਦੇ ਨਜ਼ਰ ਬਈ

0: ਬਾਲੀ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਇੱਕ ਵਾਰੀ ਸ਼ਾਇਦ ਕਿਹਾ ਸੀ, ਤੁਸੀਂ ਵਾਹਵਾ ਰਿਆਜ਼ ਕਰਕੇ ਆਏ ਹੋ, ਪਹਿਲਾਂ ਨਾਲੋਂ ਤੁਹਾਡੀ ਆਵਾਜ਼ ਹੋਰ ਪਰਫੈਕਟ ਹੋਈ ਹੈ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਹਾਡੇ ਕੰਨ ਬੜੇ ਸਰੋਤ ਸੁਣਨ ਵਾਲਿਆਂ ਦੇ ਬਹੁਤ ਹੀ ਮਿੱਠੇ ਆ ਔਰ ਸੁਣਦੇ ਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੈਨੂੰ ਇੰਨਾ ਹੌਸਲਾ ਦਿੰਦੇ ਆ। ਤੁਹਾਡੇ ਹੌਸਲੇ ਨਾਲ ਹੀ ਫਿਰ ਬੰਦਾ ਹੋਰ ਅੱਗੇ ਉਡਾਰੀ ਮਾਰਨ ਦੀ ਕੋਸ਼ਿਸ਼ ਕਰਦਾ, ਜਿੱਦਾਂ ਪ੍ਰਵਾਸ ਨਾ ਹੀ ਰੇਡੀਓ ਦਾ ਆਇਆ ਤੇ ਇਹ ਤਾਂ ਬਾਹਲਾ ਹੀ ਇਸ ਗੱਲ ਦਾ ਮੇਰੇ ਲਈ ਇੱਕ ਕੀ ਕਹਿੰਦੇ ਆ ਨਿਸ਼ਾਨਾ ਆ, ਮੇਰੇ ਲਈ ਇੱਕ ਬਹੁਤ ਵਧੀਆ ਔਰ ਮੈਨੂੰ ਸੇਧ ਦੇਣ ਵਾਲਾ ਸਾਰਿਆਂ ਤੋਂ ਵਧੀਆ ਰੇਡੀਓ ਦਾ। ਅਗਰ ਮੈਂ ਸੁਣਦਾ ਬਹੁਤ ਧਿਆਨ ਦਾ ਰੇਡੀਓ, ਜਾਣਾ ਵੀ ਕਈਆਂ ਤੇ ਕਈ ਵਾਰੀ, ਪਰ ਜੋ ਕੁਛ ਤੁਹਾਡਾ ਸੁਨੇਹਾ ਆ ਜਨਤਾ ਨੂੰ ਜਾਂਦਾ ਉਹ ਮੈਂ ਕਦੇ ਆਮ ਦੂਜੇ ਤੋਂ ਨਹੀਂ ਦੇਖਿਆ। ਬਹੁਤ ਵਧੀਆ ਸਾਰੇ ਪ੍ਰੋਗਰਾਮ ਕਰਦੇ ਆ, ਕਿਸੇ ਦੀ ਮੈਂ ਦੂਜਾ ਨਹੀਂ ਕਰਦਾ, ਪਰ ਤੁਹਾਡੀ ਸਿਫਤ ਜਿਹੜੀ ਬਣਦੀ ਆ ਉਹ ਮੇਰਾ ਦਿਲ ਰੁਕਦਾ ਨਹੀਂ, ਗੱਲ ਜ਼ਬਾਨ ਆਉਂਦੀ ਆ ਉਹ ਕਹਿਣੀ ਮੇਰਾ ਫਰਜ਼ ਵੀ ਬਣਦਾ ਔਰ ਮੈਂ ਕਹਿੰਦਾ ਵੀ ਆ। ਬਹੁਤ ਵਧੀਆ, ਬਹੁਤ ਵਧੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆਉਂਦੇ ਆ ਤੇ ਜਿੰਨੇ ਵੀ ਸਰੋਤ ਆ, ਤੇ ਸੋਰੀ ਮੈਂ ਕਿੰਨੇ ਚਿਰ ਤੋਂ ਨਹੀਂ ਅਟੈਂਡ ਕਰ ਸਕਿਆ।
0: ਕੋਈ ਨੀ, ਤੁਸੀਂ ਬਿਜ਼ੀ ਸੀ, ਕੋਈ ਗੱਲ ਨੀ, ਕੋਈ ਨੀ, ਹੁਣ ਤੁਸੀਂ ਕੋਲ ਆ ਗਏ ਹੋ ਸਾਡੇ, ਹਾਂਜੀ ਹੁਣ ਰੌਣਕਾਂ ਲਾਇਆ ਕਰਾਂਗੇ ਹਰ ਵੀਕ ਤੇ।
1: ਠੀਕ ਹੈ ਜੀ, ਹਾਂਜੀ, ਮੇਰੇ ਵੱਲੋਂ ਫੇਰ ਸਾਰਿਆਂ ਨੂੰ ਬਹੁਤ ਬਹੁਤ
0: ਥੈਂਕ ਯੂ। ਮੈਂ ਨਾ ਤੁਹਾਡੇ ਨਾਲ ਦੋ ਚਾਰ ਲਾਈਨਾਂ ਕਰਾਂਗਾ। ਕਿ ਹਨੇਰਾ ਹੋਏ ਜਮਾਨੇ ਵਿੱਚ ਹਨੇਰ ਪੈ ਜਾਏ, ਪਰ ਰਾਤ ਦੀ ਰਾਣੀ ਦੇ ਹਨੇਰੇ ਵਿੱਚ ਫੁੱਲ ਖਿਲਦੇ। ਰਾਤ ਦੀ ਰਾਣੀ ਦੇ ਹਨੇਰੇ ਵਿੱਚ ਫੁੱਲ ਖਿਲਦੇ, ਪਿਆਰ ਵਿਹੂਣਿਆਂ ਲਈ ਚੜ ਜੇ ਦਿਨ ਜਾਂਦਾ ਤੇ ਵਿੱਚ ਹਨੇਰੇ ਦੇ ਯਾਰਾਂ ਨੂੰ ਯਾਰ ਮਿਲਦੇ।
1: ਵਾਹ ਵਾਹ ਵਾਹ, ਕਿਆ ਬਾਤ ਮਾਰੀ।
0: ਪਿਆਰ ਵਿਹੋਣਿਆਂ ਲਈ ਚੜ ਜੇ ਦਿਨ ਜਾਂਦਾ ਤੇ ਵਿੱਚ ਹਨੇਰੇ ਦੇ ਯਾਰਾਂ ਨੂੰ ਯਾਰ ਮਿਲਦੇ। ਚੋਰਾਂ ਯਾਰਾਂ ਲਈ ਆਪ ਬਹਾਰ ਜਾਂਦੀ ਤੇ ਡਿਸਕੋ ਪੱਬਾਂ ਵਿੱਚ ਦਿਲਾਂ ਨੂੰ ਦਿਲ ਮਿਲਦੇ।
1: ਵਾਹ ਕਿਆ ਬਾਤ ਹੈ।
0: ਯਾਰ ਦੀ ਸ਼ੋ ਬਦਨ ਦੀ ਖੁਸ਼ਬੋ ਰੂਹ ਵਿੱਚ ਲੋ, ਬਾਈ ਹਨੇਰਿਆ ਤੇਰਾ ਕਿਆ ਕਹਿਣਾ, ਸਾਨੂੰ ਹਨੇਰੇ ਚੋਂ ਸਵਰਗ ਦਾ ਰਾਹ ਦਿਸਦਾ, ਐਸਾ ਦਿਨ ਦੇ ਚਾਨਣ ਤੋਂ ਕੀ ਲੈਣਾ।
1: ਵਾਹ ਜੀ ਵਾਹ, ਕਿਆ ਬਾਤ।
0: ਸਾਨੂੰ ਹਨੇਰੇ ਚੋਂ ਸਵਰਗ ਦਾ ਰਾਹ ਦਿਸਦਾ, ਐਸਾ ਦਿਨ ਦੇ ਚਾਨਣ ਤੋਂ ਕੀ
1: ਲੈਣਾ।
0: ਜੀ ਬਹੁਤ ਬਹੁਤ ਮਿਹਰਬਾਨੀ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ, ਤੁਹਾਡੇ ਪਰਿਵਾਰ ਨਾਲ, ਸਾਰੇ ਨਾਲ।
1: ਬਹੁਤ ਬਹੁਤ ਧੰਨਵਾਦ ਜੀ, ਮੇਰੇ ਵੱਲੋਂ ਸਾਰਿਆਂ ਨੇ
0: ਹਿੱਸਾ ਲਿਆ, ਸੋਹਣੀ ਗੱਲਬਾਤ ਸਾਨੂੰ ਆਪਣਾ ਗਾਣਾ ਸੁਣਾਇਆ ਤੇ ਸਾਡੀਆਂ ਸ਼ੁਭ ਇਸ਼ਾਵਾਂ ਇੱਕ ਵਾਰੀ ਫੇਰ ਤੁਹਾਡੇ ਨਾਲ ਤੇ ਇਹੋ ਹੀ ਮੁਲਾਕਾਤ ਹੁੰਦੀ ਰਿਹਾ ਕਰੇਗੀ ਸਾਡੀ।
1: ਓਕੇ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅੰਕਿਤ ਚੰਦ ਜੀ ਜਰਮਨ ਦੀ ਭਾਸ਼ਾ ਜੀ।
0: ਓਕੇ ਬਸ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਅੱਜ ਮੇਰੀ ਕੋਈ ਸਿਹਤ ਵੀ ਠੀਕ ਨਹੀਂ ਸੀ ਇੰਨੀ, ਪਰ ਮੈਂ ਜ਼ੋਰ ਲਾ ਕੇ ਹੀ ਆਪਣਾ ਪ੍ਰੋਗਰਾਮ ਕਰ ਰਿਹਾ। ਮੈਨੂੰ ਚੱਕਰ ਆ ਰਹੇ ਨੇ, ਦੋ ਦੋ ਘੜੀਆਂ ਨਜ਼ਰ ਆ ਰਹੀਆਂ ਸੀ ਸਾਹਮਣੇ, ਟਾਈਮ ਦੇ ਸਾਹਮਣੇ, ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਖੱਬੀ ਘੜੀ ਤੋਂ ਟਾਈਮ ਵੇਖਾਂ ਕਿ ਸੱਜੀ ਤੋਂ ਵੇਖਾਂ। ਫਿਰ ਐਨੀ ਹੋ, ਤੁਹਾਡੇ ਪਿਆਰ ਦੇ ਨਾਲ ਹੌਸਲਾ ਮਿਲਿਆ, ਗੱਲਾਂ ਚੋਂ ਗੱਲਾਂ ਲੱਭਦਿਆਂ ਹੋਇਆ ਟਾਈਮ ਨਿਕਲਦੇ ਦਾ ਦੋ ਘੰਟੇ ਦਾ ਪਤਾ ਨਹੀਂ ਲੱਗਾ। ਤੇ ਅਗਲੇ ਵੀਕਐਂਡ ਤੇ ਫਿਰ ਛਾਲ ਮਾਰ ਕੇ ਹਾਜ਼ਰ ਹੋਵਾਂਗੇ ਜੀ, ਸੱਚ ਦੇ ਸੰਦੇ ਤੁਹਾਡਾ ਸਾਥ ਇੱਦਾਂ ਹੀ ਚੱਲਦੇ ਚੱਲੇਗਾ ਤੇ ਮੌਜਾਂ ਹੀ ਲੱਗੀਆਂ ਰਹਿਣਗੀਆਂ ਤੇ ਅਸੀਂ ਵੀ ਸਿਹਤਮੰਦ ਮਹਿਸੂਸ ਕਰਦੇ ਰਹਾਂਗੇ। ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ, ਮੇਰੇ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਓ ਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ all the lovely and sweet people of this planet.

ਧੜ ਕੇ ਨੂੰ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ

ਲਬਾਂ ਤੇ ਹੱਥ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ

ਸਿਰਫ ਫੋਨ ਕਾਲ ਰਹੀ ਹਾਂ ਤੇ ਅਸਾਂ ਹਮੇਸ਼ਾ ਤੁਹਾਡੇ ਵਿਚਾਰਾਂ ਦੀ ਰਿਸਪੈਕਟ ਕੀਤੀ ਹੈ ਤੇ ਕਰਦੇ ਰਹਾਂਗੇ। ਤੁਸੀਂ ਸਿਰਫ ਜਦੋਂ ਕੱਲ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਆਣ ਕੇ ਆਪਣੇ ਵਿਚਾਰ ਵਿਅਕਤ ਕਰਨੇ ਨੇ, ਜਿਹੜੇ ਸ਼ਾਇਰੀ ਨਹੀਂ ਸੁਣਾ ਸਕਦੇ ਉਹ ਗੱਲਬਾਤ ਵੀ ਕਰ ਸਕਦੇ ਨੇ ਸਾਡੇ ਨਾਲ, ਤੇ ਕੱਲ ਇਸੇ ਟਾਈਮ ਹੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਜੀ ਕੱਲ ਸੰਡੇ ਨੂੰ। ਸੋ ਦੋਸਤੋ, ਅੱਜ ਪਹਿਲੇ ਆਵਰ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਪਿਛਲੇ ਹਫ਼ਤੇ ਆਪਣਾ ਟਰੰਪ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਭਾਰਤ ਤੇ ਚਾਈਨਾ ਨਰਕ ਨੇ ਇਸ ਦੁਨੀਆਂ ਦੇ ਉੱਤੇ। ਚਾਈਨਾ ਦੀ ਤਾਂ ਮੈਂ ਗੱਲ ਨਹੀਂ ਕਰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚਾਈਨਾ ਕੀ ਹੈ, ਪਰ ਭਾਰਤ ਬਾਰੇ ਮੈਂ ਆਪਣੇ ਵਿਚਾਰ ਜ਼ਰੂਰ ਰੱਖਾਂਗਾ। ਤੇ ਆਓ ਹਾਂ ਰਲ ਕੇ ਸੋਚੀਏ ਵੀ ਟਰੰਪ ਹੈ ਤੇ ਮੂਰਖ ਜਾਂ 99 ਗੱਲਾਂ ਇੱਕ ਦਿਨ ਚ ਉਹ ਸਟਿਪਿਡ ਕਰਦਾ, ਤੇ ਇਹ ਕਿਤੇ ਉਹਨੇ ਠੀਕ ਤੇ ਨਹੀਂ ਕਿਹਾ ਕਿ ਭਾਰਤ ਨਰਕ ਹੈ? ਇਹਦੇ ਤੇ ਵਿਚਾਰ ਕਰਨਾ ਹੈ। ਹਾਂਜੀ, ਅਸੀਂ ਕੋਈ ਠੱਪਾ ਨਹੀਂ ਲਾਉਣ ਡੇ, ਪਰ ਵਿਚਾਰ ਜ਼ਰੂਰ ਕਰਨਾ। ਅਗਲੇ ਆਵਰ ਵਿੱਚ ਭਾਈ ਜਿਨ੍ਹਾਂ ਦੀ ਡਿਊਟੀ ਸੀ ਉਹ ਕਿਸੇ ਕਾਰਨ ਹਾਜ਼ਰ ਨਹੀਂ ਹੋ ਸਕੇ, ਤੇ ਸਾਡੇ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕੀਤੀ ਹੈ, ਉਹ ਟਾਈਮ ਕੱਢ ਕੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਕਿਸੇ ਵੀ ਵਿਸ਼ੇ ਦੇ ਉੱਤੇ। ਸੋ ਦੋਸਤੋ, ਐਗਜੈਕਟਲੀ ਇਟਸ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parwazradio.com। ਬਿਲਕੁਲ ਜੀ, ਆਪ ਐਪ ਡਾਊਨਲੋਡ ਕਰੋ, ਨਹੀਂ ਤੁਸਾਂ ਤੇ ਕਰਵਾਈ ਹੈ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਕਰਵਾਓ ਬਾਈ। ਵੀ ਸ਼ੈਲ ਬੀ ਵੈਰੀ ਗ੍ਰੇਟਫੁਲ ਟੂ ਯੂ। parwazradio.com ਆਪਣੇ ਪਲੇ ਸਟੋਰ ਤੇ ਜਾ ਕੇ ਪਰਵਾਜ ਰੇਡੀਓ PARWAZ ਰੇਡੀਓ RADIO ਇਸ ਵਨ ਵਰਡ ਤੁਸੀਂ ਡਾਊਨਲੋਡ ਕਰੋਗੇ ਤੇ ਲੋਗੋ ਹੈ ਸਾਡਾ ਜੀ ਯੈਲੋ ਰੰਗ ਦਾ, ਦੋ ਸਪੀਕਰ। ਆਪ ਸੁਣੋ ਤੇ ਆਪਣੇ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਨੂੰ ਸੁਣਾਓ। ਦੋਸਤੋ, ਜੇ ਤੁਸੀਂ ਵੀ ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਮੇਰੇ ਇਸ ਸੈਟਰਡੇ ਵਾਲੇ ਪ੍ਰੋਗਰਾਮ ਦੇ ਵਿੱਚ, ਤੇ ਯੂ ਮੋਸਟ ਵੈਲਕਮ, ਮੈਨੂੰ ਕਾਲ ਕਰੋ ਤੇ ਦੱਸੋ ਤੁਸੀਂ ਕਿਹੜੇ ਟੌਪਿਕ ਤੇ ਕਿਹੜੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ। ਬਿਲਕੁਲ ਜੀ, ਅਸੀਂ ਤੁਹਾਨੂੰ ਵੈਲਕਮ ਕਰਾਂਗੇ, ਲੇਕਿਨ ਪੱਖਪਾਤੀ ਲੋਕਾਂ ਦਾ ਰੇਡੀਓ ਦੇ ਵਿੱਚ ਜਾਂ ਰੇਡੀਓ ਦੇ ਇਸ ਪਲੇਟਫਾਰਮ ਤੇ ਕੋਈ ਜਗ੍ਹਾ ਨਹੀਂ ਜਿਹੜੇ ਨਿਊਟਰਲ ਲੋਕ ਗੱਲਬਾਤ ਕਰਦੇ ਹੋਣ, ਉਹ ਮੋਸਟ ਵੈਲਕਮ। ਤੇ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, and a very very very very very good evening all the lovely and sweet people of this planet. Tasvi pher de budde ho gaye bhai mulla pandit sare, tasvi tutti musalla paata phake kat kat hare, na aap sukh paya na samaj vaste kuch kita inna lokan ne, ਤਸਬੀ ਟੁੱਟੀ ਮਸਲਾ ਪਾਟਾ ਫਾਕੇ ਕਟ ਕਟ ਹਾਰੇ, ਸਜਦੇ ਕਰ ਕਰ ਮੱਥੇ ਰਗੜੇ ਕੁੱਬੇ ਹੋਏ ਵਿਚਾਰੇ, ਓਏ ਇਲਮ ਦੀਨਾ ਨੂੰ ਅਲਫ ਨਾ ਲੱਭੀ ਅੱਖਰ ਫੋਲੇ ਸਾਰੇ, ਜੋ ਲੱਭਾ ਨਾ ਉਹਦਾ ਸਰਨਾਵਾ ਦੱਸਣ, ਜੱਗ ਜਿੱਤਿਆ ਖੁਦ ਤੋਂ ਹਾਰੇ, ਸੁੱਚਾ ਸਿਆ ਰੱਬ ਅੰਦਰ ਵਸੇ ਇਹ ਉੱਪਰ ਕਰਨ ਇਸ਼ਾਰੇ, ਕਦੀ ਇਹ ਸੱਤਵੇਂ ਸਮਾਨ ਦੀ ਗੱਲਬਾਤ ਕਰਦੇ ਨੇ ਤੇ ਕਦੀ ਦਸਵੇਂ ਪਤਾਲ ਦੀ ਗੱਲਬਾਤ ਕਰਦੇ ਨੇ। ਹਾਂਜੀ, ਐਨੀ ਹਾ ਮੈਂ ਇਹਨਾਂ ਵੱਲ ਉਂਗਲ ਹੀ ਕਰਨੀ ਸੀ, ਅੱਗੋਂ ਤੁਸੀਂ ਸੋਚਣਾ ਵੀ ਇਹ ਕੀ ਚੀਜ਼ਾਂ ਨੇ। ਸੋ ਦੋਸਤੋ, ਅੱਜ ਸੈਟਰਡੇ ਆ ਜੀ, ਬਹੁਤ ਸੋਹਣਾ ਦਿਨ, ਵੰਡਰਫੁਲ ਡੇ,
ਸੋਹਣੇ ਦਿਨ ਆ ਗਏ ਜੇ, ਯੂਰਪ ਚ ਵੀ ਗਰਮੀਆਂ ਸ਼ੁਰੂ ਹੋ ਗਈਆਂ ਜੇ, ਹਾਂਜੀ। ਤੇ ਅੱਜ 2 ਮਈ ਹੈ ਜੀ, ਤੇ ਟੈਂਪਰੇਚਰ ਵੰਡਰਫੁਲ 24 ਗ੍ਰਾਡ, ਹਾਂਜੀ, ਸੋਹਣਾ ਟੈਂਪਰੇਚਰ ਹੈ ਅੱਜ। ਐ ਲੋਕ ਖੁਸ਼ ਓਪਨ ਕਾਰਾਂ ਚ, ਤੇ ਮਤਲਬ ਕਿ ਪੈਂਟਾਂ ਨੂੰ ਤੇ ਛੱਡੋ, ਆ ਨਿੱਕਰਾਂ ਚ ਤੇ ਬਨੈਣਾ ਦੇ ਵਿਚ ਮੁੰਡੇ ਕੁੜੀਆਂ ਸਭ ਤੁਰੇ ਫਿਰਨ ਡਏ ਨੇ, ਹੈ ਕੁੱਤੇ ਬਾਜੀਆਂ ਮਾਰਨ ਡਏ ਨੇ ਇਧਰ ਦੇ ਕੁੱਤੇ ਤੇ ਬੱਚੇ, ਇਹਨਾਂ ਨੂੰ ਬਾਹਰ ਕੱਢੋ ਤੇ ਲੁੱਡੀਆਂ ਪਾਉਂਦੇ ਨੇ ਵਿਚਾਰੇ, 9 ਮਹੀਨੇ ਦੇ ਅੰਦਰ ਰਹਿੰਦੇ ਨੇ ਤੇ ਲੁੱਡੀਆਂ ਪੈਣੀਆਂ ਹੀ ਨੇ। ਟਾਈਮ ਦੋਸਤੋ, ਸਾਡੇ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਜਰਮਨ ਦੇ ਦੁਪਹਿਰ ਦੇ ਜੀ 3:23 ਹੋ ਗਏ ਨੇ ਜੀ, ਤੇ ਇੰਡੀਆ ਸਾਡੇ ਤੋਂ 3.5 ਘੰਟੇ ਅੱਗੇ ਹੈ ਜੀ, ਹਾਂਜੀ। ਤੇ ਸਾਡਾ ਟੈਲੀਫੋਨ ਨੰਬਰ ਦੋਸਤੋ 0049-171-4869-514, 0049-171-4869-514 ਜੀ। ਇਹ ਕੱਲ ਵਾਸਤੇ ਨੋਟ ਕਰ ਲਿਓ ਸੱਜਣੋ, ਜੇ ਤੁਸੀਂ ਕੱਲ ਨੂੰ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਕਮ ਆਨ, ਆਪਣੇ ਆਪ ਨੂੰ ਐਕਸਪੋਜ਼ ਕਰਿਆ ਕਰੋ, ਹਾਂਜੀ। ਗੱਲਬਾਤ ਕਰਨ ਨਾਲ ਹੀ ਕੋਈ ਚੰਗੀ ਗੱਲ ਨਿਕਲਦੀ ਹੈ, ਗੱਲਬਾਤ ਕਰਨ ਨਾਲ ਹੀ ਸਾਨੂੰ ਪਤਾ ਲੱਗਦਾ ਅਸੀਂ ਕਿਹੜੀ ਗੱਲ ਠੀਕ ਨਹੀਂ ਕੀਤੀ ਤੇ ਕਿਹੜੀ ਗੱਲ ਠੀਕ ਕੀਤੀ ਹੈ। ਗੱਲਬਾਤ ਕਰਨ ਨਾਲ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ, ਜ਼ਰੂਰ ਗੱਲਬਾਤ ਚ ਹਿੱਸਾ ਲੈਣਾ ਚਾਹੀਦਾ, ਤੇ ਲੜਨ ਝਗੜਨ ਦੀ ਥਾਂ ਵੀ ਗੱਲਬਾਤ ਨਾਲ ਸਲਾਹ ਸਫਾਈ ਕਰਨੀ ਚਾਹੀਦੀ ਹੈ ਸਾਨੂੰ, ਹਾਂਜੀ। ਸੋ ਦੋਸਤੋ, ਅੱਜ ਜਿਸ ਤਰ੍ਹਾਂ ਮੈਂ ਦੱਸਿਆ ਕਿ ਬਹੁਤ ਹੀ ਖੂਬਸੂਰਤ ਦਿਨ ਤੇ ਸੋਹਣਾ ਦਿਨ ਆ, ਫੁੱਲ ਖਿੜਨੇ ਸ਼ੁਰੂ ਹੋ ਗਏ ਨੇ, ਤੇ ਸਾਡੇ ਇੱਥੇ ਮਿਊਲਹੈਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟਾਰਟ ਹੈ ਜੀ, ਉਹ ਹੈ ਜੀ ਫਰੀਡਮ ਸਟਰਾਸੇ 106th Fiesta ਦੇ ਵਿੱਚ। ਤੁਹਾਡੀ ਕਿਸੇ ਕਿਸਮ ਦੀ ਵੀ ਇੱਕ ਕਾਰ ਹੈ, ਕਿਸੇ ਕੰਪਨੀ ਦੀ ਕਾਰ ਹੈ ਤੇ ਡਿਫੈਕਟ ਕੋਈ ਵੀ ਹੈ ਉਹਦੇ ਵਿੱਚ, ਇੱਕ ਵਾਰੀ ਜ਼ਰੂਰ ਆਓ, ਅਜਮਾਓ, ਸਿੱਕੇ ਬੰਦ ਕੰਮ ਕਰਦੇ ਨੇ, ਵਾਜਬ ਪੈਸੇ ਲੈਣਗੇ ਤੁਹਾਡੇ ਕੋਲ, ਠੀਕ ਹੈ ਜੀ। ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ। ਤੇ ਇਹ ਹੈ ਕਿੱਥੇ ਨੇ ਜੀ, ਮਤਲਬ ਕਿ ਫਰੀਡਮ ਸਟਰਾਸੇ 106th Fiesta ਦੇ ਵਿੱਚ, 6th Rue 6th Fifth ਮਿਊਲਹੈਮ ਦੇ ਵਿੱਚ। ਤੇ ਸੱਜਣੋ, ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਵਾਸਤੇ ਇੱਕ ਗਾਣਾ ਕਿਉਂ ਕੀਤਾ ਹੈ, ਤੇ ਗਾਣਾ ਜੀ ਫਿਲਮ ਇੱਕ ਆਈ ਸੀ, ਬੜੀ ਪੁਰਾਣੀ ਫਿਲਮ ਹੈ ਜੀ ਉਹ, ਹਾਂਜੀ, ਹਿੰਦੀ ਦਰਦ ਬੜੇਗਾ ਸੰਜੀਵ, ਹਾਂਜੀ, ਮੇਰਾ ਖਿਆਲ 10 ਲੱਖ ਉਹਦਾ ਨਾਂ ਸੀ ਫਿਲਮ ਦਾ, ਵੰਡਰਫੁਲ ਫਿਲਮ ਸੀ ਉਹ, ਤੇ ਉਹਦਾ ਗਾਣਾ ਲਓ ਜੀ ਸੁਣੋ, ਤੇ ਆਹ ਜਰਾ ਜੀ ਗਾਣਾ ਆਨੰਦ ਮਾਣੋ ਗਾਣੇ ਦਾ।

0: ਵਾਹ ਜੀ ਵਾਹ, ਵੰਡਰਫੁਲ ਸੌਂਗ ਦੋਸਤ, ਬਹੁਤ ਸੋਹਣਾ ਕੀਤੇ ਰਫੀ ਲਤਾ ਜੀ ਹੁਣੀ। ਹਾਂਜੀ, ਕਿਆ ਬਾਤਾਂ ਨੇ। ਫਿਲਮ ਵੀ ਫਸਟ ਕਲਾਸ ਫਿਲਮ ਸੀ। ਹਾਂਜੀ ਸੱਜਣੋ, ਹੁਣ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਪਿਛਲੇ ਹਫ਼ਤੇ ਟਰੰਪ ਸਾਹਿਬ ਹੁਣਾਂ ਨੇ ਫਰਮਾਇਆ ਕਿ ਭਾਰਤ ਨਰਕ ਹੈ। ਆਓ ਹਾਂ ਜਰਾ ਇਹਦੇ ਉੱਤੇ ਮਤਲਬ ਕਿ ਵਿਚਾਰ ਕਰੀਏ। ਉਹਨਾਂ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੋਵੇਂ ਮੁਲਕ ਨਰਕ ਨੇ। ਭਾਰਤ ਦੇ ਉੱਤੇ ਤੇ ਮੈਂ ਬਾਅਦ ਚ ਵਿਚਾਰ ਕਰਦੇ ਵਿਚਾਰ ਵਟਾਂਦਰਾ ਕਰਾਂਗਾ ਨਰਕ ਹੈ ਕਿ ਨਹੀਂ, ਪਰ ਚੀਨ ਬਾਰੇ ਟਰੰਪ ਨੇ ਬਕਵਾਸ ਕੀਤਾ। ਚਾਈਨਾ ਦੇ ਲੋਕਾਂ ਨੇ ਆਪਣਾ ਮੁਲਕ ਜੋ ਵਾਕਿਆ ਹੀ ਨਰਕ ਸੀ ਸਵਰਗ ਬਣਾਇਆ ਹੋਇਆ। ਨੋਟ ਸਾਹਿਬ, ਦੁਨੀਆ ਮੰਨਦੀ ਹੈ ਚਾਈਨਾ ਦੇ ਸਿੱਕੇ ਨੂੰ, ਉਹਨਾਂ ਦੀ ਇਕੋਨੋਮੀ ਜਿਹੜੀ ਹੈਗੀ ਹੈ ਉਹਦੇ ਬਾਰੇ ਮੈਂ ਲੰਮੀ ਚੌੜੀ ਗੱਲਬਾਤ ਨਹੀਂ ਕਰਾਂਗਾ, ਲੇਕਿਨ ਅਸੀਂ ਰੋਜ਼ ਖਬਰਾਂ ਸੁਣਦੇ ਤੇ ਗੱਲਾਂ ਬਾਤਾਂ ਕਰਦੇ ਹਾਂ। ਉਹਨਾਂ ਦੀ ਮਿਹਨਤ ਨੂੰ ਸਲਾਮ, ਜਜ਼ਬੇ ਨੂੰ ਸਲਾਮ, ਉਹਨਾਂ ਦੇ ਡਿਸਿਪਲਿਨ ਨੂੰ ਸਲਾਮ, ਜਿਸ ਤਰ੍ਹਾਂ ਉਹ ਆਪਣੀ ਧਰਤੀ ਨੂੰ ਪਿਆਰ ਕਰਦੇ ਨੇ। ਭਾਈ ਕਿਆ ਬਾਤਾਂ ਨੇ ਉਹਨਾਂ ਦੀਆਂ। ਠੀਕ, ਜੋ ਵਧੀਆ ਕਰ ਰਿਹਾ ਉਹ ਵਧੀਆ ਕਰ ਰਿਹਾ। ਅੱਛਾ, ਪਰ ਜੇ ਟਰੰਪ ਦਾ ਇਹੋ ਹੀ ਵਿਚਾਰ ਰਿਹਾ ਤੇ ਉਹ ਅਮਰੀਕਾ ਨੂੰ ਜੇ ਇਤਨਾ ਵੀ ਗੱਲਾਂ ਕਰਦਾ ਰਿਹਾ, ਏਦਾਂ ਦਾ ਹੀ ਉਹਦੇ ਐਕਸ਼ਨ ਰਹੇ, ਏਦਾਂ ਦਾ ਹੀ ਉਹ ਜੋ ਮੂੰਹ ਆਏ ਗੱਲਾਂ ਬਾਤਾਂ ਕਰਦਾ ਰਿਹਾ, ਤੇ ਉਹ ਅਮਰੀਕਾ ਨੂੰ ਜ਼ਰੂਰ ਨਰਕ ਬਣਾ ਦੇਗਾ ਟਰੰਪ। ਉਹਨੇ ਜੋ ਅਮਰੀਕਾ ਦੀ ਡਿਗਨਿਟੀ ਡਾਊਨ ਕੀਤੀ ਹੈ, ਅਸੀਂ ਤੁਸੀਂ ਸਾਰੇ ਜਾਣਦੇ ਹਾਂ ਦੋਸਤੋ, ਨੋ ਡਾਊਟ। ਤੇ ਟਰੰਪ ਨੇ ਉਹਨਾਂ ਦੀ ਡਿਗਨਿਟੀ ਡਾਊਨ ਕਰਨੀ ਅਮਰੀਕਾ ਦੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਦਾ ਕਦੀ ਦੁਨੀਆ ਤੇ ਦਬਦਬਾ ਸੀ ਅਕਲ ਤੱਕ, ਅੱਜ ਟਰੰਪ ਨੇ ਕੱਖੋਂ ਹੌਲਾ ਕਰਕੇ ਧਰ ਦਿੱਤਾ, ਕਿਉਂਕਿ ਉਹ ਖੁਦ ਹੌਲਾ ਬੰਦਾ ਤੇ ਉਹਨੇ ਆਪਣੇ ਮੁਲਕ ਨੂੰ ਵੀ ਹੌਲਾ ਕੀਤਾ। ਦੋਸਤੋ, ਜੇ ਤੁਸੀਂ ਮਾੜੇ ਘਟੀਆ ਹੋ ਤੇ ਉਸ ਤੁਹਾਡਾ ਖਾਨਦਾਨ ਨੂੰ ਸਾਰਾ ਕੁਝ ਜਾ ਰਿਹਾ ਤੇ ਤੁਹਾਡੇ ਖਾਨਦਾਨ ਨੂੰ ਵੀ ਲੋਕ ਬੁਰਾ ਭਲਾ ਕਹਿਣਗੇ। ਇਹੋ ਕੁਝ ਟਰੰਪ ਨੇ ਕੀਤਾ। ਕਹਿੰਦੇ ਘਵਾਉਂਦੇ ਮੁਲਕ ਯੂਐਸਏ ਦਾ ਅੱਜ ਸਾਥ ਛੱਡ ਗਏ ਨੇ, ਬਲਕਿ ਨੈਟੋ ਵੀ ਉਹਨੂੰ ਛੱਡ ਗਈ ਹੈ। ਤੇ ਟਰੰਪ ਦਾ ਵਿਰੋਧ ਅਮਰੀਕਾ ਦੇ ਵਿੱਚ ਵੀ ਬਹੁਤ ਹੋ ਰਿਹਾ, ਬਾਹਰਦਿਆਂ ਨੇ ਤੇ ਛੱਡਣਾ ਹੀ ਛੱਡਣਾ ਸੀ ਉਹਨੂੰ, ਉਹਦੇ ਨਾ ਮੂੰਹ ਚ ਕੋੜ ਕਿਰਲੀ ਆਈ ਹੈ ਹੁਣ ਅਮਰੀਕਾ ਦੇ ਚ, ਨਹੀਂ ਟਰੰਪ ਦੇ ਮੂੰਹ ਚ ਹੈ। ਬਸ ਉਹ ਫਸਿਆ ਪਿਆ ਤੇ ਉਹਨੂੰ ਰਾਹ ਨਹੀਂ ਕੋਈ ਲੱਭਣ ਡਿਆ, ਪੰਗਾ ਸੂਤਾ ਪਾ ਬੈਠਾ ਉਹ। ਜਦੋਂ ਨਜਾਇਜ਼ ਕਰਨੀ ਹੈ ਤੇ ਦੁਨੀਆ ਕਿਉਂ ਸਾਥ ਦੇਵੇਗੀ ਤੁਹਾਡਾ? ਲੋਕੀ ਤੇ ਅੱਗੇ ਹੀ ਅੱਜ ਵਰਲਡ ਵਾਰਾਂ ਤੋਂ ਕੰਨਾਂ ਨੂੰ ਹੱਥ ਲਾਉਣ ਡਏ ਨੇ। ਲੜਾਈ ਕਿਤੇ ਹੁੰਦੀ ਹੈ, ਖਾਣ ਪੀਣ ਦੀਆਂ ਵਰਤਣ ਦੀਆਂ ਚੀਜ਼ਾਂ ਸਾਡੀਆਂ ਮਹਿੰਗੀਆਂ ਹੋਣ ਡਈਆਂ ਨੇ, ਗੁੱਸਾ ਕਿਸੇ ਦਾ ਕਿਸੇ ਨੂੰ ਕਿਸੇ ਤੇ ਪੇਮੈਂਟ ਅਸੀਂ ਕਰ ਰਹੇ ਹਾਂ, ਅਸੀਂ ਤੁਸੀਂ ਸਾਰੇ ਸਾਰੀ ਦੁਨੀਆ ਹੀ ਅੱਜ ਕੱਲ, ਕਿਉਂਕਿ ਅਸੀਂ ਇੰਟਰਕੁਨੈਕਟਡ ਹਾਂ। ਭਾਈ ਟਰੰਪ ਨੇ ਪਿਛਲੇ ਸਮੇਂ ਤੋਂ ਇੱਕ ਵੀ ਲੌਜਿਕ ਜਾਂ ਅਕਲ ਵਾਲੀ ਗੱਲ ਨਹੀਂ ਕੀਤੀ, ਪਰ ਕਦੀ ਕਦੀ ਮੂਰਖਾਂ ਦੇ ਮੂੰਹੋਂ ਵੀ ਸੱਚ ਨਿਕਲ ਜਾਂਦਾ। ਆਓ ਹਾਂ ਜਰਾ ਵਿਚਾਰ ਕਰੀਏ ਕਿ ਭਾਰਤ ਨਰਕ ਹੈ ਕਿ ਨਹੀਂ। ਅਸੀਂ ਭਾਰਤੀ ਇਦਾਂ ਦੇ ਹਾਂ, ਜੇ ਕੋਈ ਸਾਡੀ ਕੋਈ ਅਗੇਂਸਟ ਗੱਲ ਕਰੇ ਨਾ, ਅਸੀਂ ਭਾਵੇਂ ਗਲਤ ਵੀ ਹੋਈਏ, ਓਏ ਹੋਏ, ਅਸੀਂ ਤੇ ਤਿਊੜੀਆਂ ਪਾ ਲੈਂਦੇ ਹਾਂ ਮਿੰਟਾਂ ਸਕਿੰਟਾਂ ਚ ਵੀ। ਤੂੰ ਅਸੀਂ ਆਪਣੇ ਨਾ ਆਪਣੀ ਮੰਜੀ ਥੱਲੇ, ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰਦੇ, ਬਲਕਿ ਭਰਵੱਟੇ ਚੜਾ ਲਾਂਗੇ ਕਿ ਇਹਨੇ ਮੈਨੂੰ ਆ ਕਿਹਾ। ਸਾਡੇ ਧਰਮ ਨੂੰ ਕੋਈ ਚੰਗਾ ਮਾੜਾ ਕਹਿ ਦੇ, ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਸਗੋਂ ਮਰਨ ਮਾਰਨ ਤੇ ਆ ਜਾਂਦੇ ਹਾਂ। ਕੋਈ ਸਾਡੇ ਕਲਚਰ ਦਾ ਕ੍ਰਿਟਿਸਿਜ਼ਮ ਕਰਦੇ ਤੇ ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਅਸੀਂ ਉਹਨੂੰ ਵੱਧ ਘੱਟ ਵੀ ਸੁਣਾਉਂਦੇ ਹਾਂ। ਕੋਈ ਇਹ ਕਹਿ ਦੇਵੇ ਕਿ ਭਾਰਤੀ ਅੰਧ ਵਿਸ਼ਵਾਸੀ ਨੇ ਤੇ ਅਸੀਂ ਮੂੰਹ ਸਜਾ ਕੇ ਉਲਟੀਆਂ ਉਹਨੂੰ, ਉਹਦੇ ਖਾਨਦਾਨ ਨੂੰ, ਉਹਦੇ ਵੱਡਿਆਂ ਨੂੰ ਸੁਣਾਵਾਂਗੇ। ਜੇ ਕੋਈ ਸਾਨੂੰ ਮਿਹਣਾ ਮਾਰ ਦੇਵੇ ਕਿ ਭਾਰਤ ਵਿੱਚ 80 ਕਰੋੜ ਭੁੱਖੇ, ਨੰਗੇ, ਮੰਗਤੇ, ਸਪੇਰੇ ਤੇ ਬਿਨਾਂ ਘਰ, ਪੁਲਾਂ ਦੇ ਥੱਲੇ ਸੀਵਰੇਜ ਦੀਆਂ ਵੱਡੀਆਂ ਵੱਡੀਆਂ ਪਾਈਪਾਂ ਚ ਲੋਕ ਸੌਂਦੇ ਨੇ, ਭਾਵੇਂ ਸੱਚ ਹੀ ਹੈ। ਸਾਡੇ ਮੋਦੀ ਸਾਹਿਬ ਹੋਣਾਂ ਨੇ ਕਿਹਾ ਅਸੀਂ 80 ਕਰੋੜ ਨੂੰ ਤੇ ਅਸੀਂ ਖੁਦ ਖਵਾ ਰਹੇ ਹਾਂ, ਪੈਸੇ ਮਤਲਬ ਕਿ ਪੈਸੇ ਨਹੀਂ ਦੇ ਰਹੇ, ਖਾਣਾ ਦੇ ਵੰਡ ਰਹੇ ਹਾਂ ਅਸੀਂ। ਇਹ ਮਾਣ ਵਾਲੀ ਗੱਲ ਨਹੀਂ, ਸ਼ਰਮਿੰਦਗੀ ਵਾਲੀ ਗੱਲ ਹੈ। 80 ਕਰੋੜ ਦੇ ਕੰਮ ਦਾ ਇੰਤਜ਼ਾਮ ਕਰੋ। ਇਹ ਵੱਡੇ ਵੱਡੇ ਮੰਦਰਾਂ ਦੀ ਥਾਂ ਕਾਰਖਾਨੇ ਵੀ ਲੱਗ ਸਕਦੇ ਨੇ ਜਿਹੜੇ ਲੋਕਾਂ ਨੂੰ ਕੰਮ ਦੇਣਗੇ। ਮੈਂ ਮੰਦਰਾਂ ਦੇ ਅਗੇਂਸਟ ਨਹੀਂ, ਔਰ ਮੰਦਰ ਤੇ ਤੁਹਾਡੇ ਅੰਦਰ ਹੈ, ਦਿਲ ਵਿੱਚ ਹੈ। ਲੋਕਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕਰੋ ਕੁਛ। ਅਸੀਂ ਬਸ ਸਾਨੂੰ ਕੋਈ ਕੁਛ ਕਹੇ ਸਹੀ, ਅਸੀਂ ਬੁਰਾ ਆਲਰੇਡੀ ਪਹਿਲਾਂ ਹੀ ਰੈਡੀ ਹੁੰਦੇ ਹਾਂ ਬੁਰਾ ਮਨਾਉਣ ਨੂੰ। ਜੇ ਕੋਈ ਕਹਿ ਦੇਵੇ ਨਾ ਕਿ ਭਾਰਤ ਕਰਪਟਿਡ ਤੇ ਬੇਈਮਾਨਾਂ ਦਾ ਮੁਲਕ ਹੈ, ਓਵਰ ਪਾਪੂਲੇਟਿਡ, ਜਨਤਾ ਕੀੜੀਆਂ ਕਾਢੀਆਂ ਵਾਂਗ ਤੁਰੀ ਫਿਰਦੀ ਹੈ, ਸਾਡੀ ਟ੍ਰੈਫਿਕ ਨਰਕ ਦੀ ਟ੍ਰੈਫਿਕ ਵਰਗੀ ਹੈ, ਤੇ ਗੁੱਸੇ ਚ ਆ ਕੇ ਅਸੀਂ ਆਪਣਾ ਮੁਕਾਬਲਾ, ਵੀ ਅਸੀਂ ਤਾਂ ਬੜੇ ਐਡਵਾਂਸ ਹਾਂ, ਅਸੀਂ ਮੁਕਾਬਲਾ ਕਿਹਦੇ ਨਾਲ ਕਰਾਂਗੇ? ਪਾਕਿਸਤਾਨ ਨਾਲ, ਬੰਗਲਾਦੇਸ਼ ਨਾਲ, ਸ੍ਰੀਲੰਕਾ ਨਾਲ, ਅਫਗਾਨਿਸਤਾਨ ਨਾਲ, ਅਸੀਂ ਫਿਰ ਮੁਕਾਬਲਾ ਕਰਕੇ ਦੱਸਾਂਗੇ, ਵੇਖੋ ਅਸੀਂ ਕਿੰਨੇ ਉਹਨਾਂ ਨਾਲੋਂ ਅੱਗੇ ਹਾਂ। ਸ਼ਾਬਾਸ਼। ਗੱਲ ਏਦਾਂ ਕਿ ਹੈ ਤੇ ਵੈਸੇ ਸ਼ਰਮ ਵਾਲੀ ਗੱਲ ਹੈ, ਤੇ ਸ਼ਰਮ ਤੇ ਕਿਤੇ ਰਹੀ। ਭਾਰਤ ਅੱਜ ਕੱਲ ਮੋਦੀ ਦੀ ਅਗਵਾਈ ਥੱਲੇ ਆਪਣੇ ਆਪ ਨੂੰ ਜਗਤ ਗੁਰੂ ਦੱਸ ਰਿਹਾ। ਮੈਂ ਮੋਦੀ ਸਾਹਿਬ ਨੂੰ ਟਾਰਗੇਟ ਨਹੀਂ ਕਰ ਰਿਹਾ, ਗੱਲ ਕਰ ਰਿਹਾ। ਇੱਥੇ ਕਈ ਮੋਦੀ ਆਏ ਤੇ ਕਈਆਂ ਨੇ ਅਜੇ ਆਉਣਾ, ਕਦਮ ਸਾਡੇ ਨਰਕ ਵੱਲ ਹੀ ਜਾ ਰਹੇ ਨੇ, ਉਧਰ ਹੀ ਵੱਧ ਰਹੇ ਨੇ ਸਾਡੇ ਕਦਮ। ਬਹੁਤ ਦੇਰ ਦੇ ਨਰਕ ਚ ਵੜ ਚੁੱਕੇ ਆ, ਕਦਮ ਹੀ ਨਹੀਂ ਵੱਧ ਰਹੇ। ਇਹ ਨਰਕ ਦਿਨੋ ਦਿਨ ਦਾਲ ਦਲਾ, ਜ਼ਹਿਰੀਲਾ, ਗਹਿਰਾ ਤੇ ਘਨਾ ਹੋ ਰਿਹਾ ਨਰਕ। ਹੁਣ ਇਹਦੇ ਚੋਂ ਨਿਕਲਣਾ ਮੁਸ਼ਕਲ ਹੈ, ਸਾਡੀਆਂ ਲੱਤਾਂ ਗੋਡਿਆਂ ਤੋਂ ਉੱਪਰ ਪੱਟਾਂ ਤੱਕ ਤੇ ਫਸ ਚੁੱਕੇ ਹਾਂ ਨਰਕ ਦੇ ਚਿੱਕੜ ਦੇ ਵਿੱਚ ਅਸੀਂ। ਸੱਜਣੋ, ਜਰਾ ਨਿਊਟਰਲ ਹੋ ਕੇ ਸੋਚੋ। ਟਰੰਪ ਭਾਵੇਂ ਮੂਰਖ ਹੀ ਹੈ, ਨੋ ਡਾਊਟ, ਸਾਰੀ ਦੁਨੀਆ ਉਹਨੂੰ ਕਹਿੰਦੀ ਹੈ, ਮੈਂ ਥੋੜਾ ਇਕੱਲਾ ਕਹਿਣ ਡਿਆ। ਉਸ ਮੂਰਖ ਨੇ ਕਿਤੇ ਸੱਚ ਤੇ ਨਹੀਂ ਕਹਿ ਦਿੱਤਾ, ਕੋਈ ਸਾਡੇ ਰਹਿਣ ਸਹਿਣ ਨੂੰ ਕ੍ਰਿਟੀਸਾਈਜ਼ ਕਰਦੇ, ਅਸੀਂ ਸੁਧਰਨ ਦੀ ਥਾਂ ਬੂਥਾ ਹੀ ਸਜਾ ਲਾਂਗੇ। ਭਾਰਤੀ ਹੈਲਥ ਸਿਸਟਮ, ਸੁਰੱਖਿਆ ਸਿਸਟਮ ਜਾਂ ਭਾਰਤੀ ਵਿਦਿਆ ਪ੍ਰਣਾਲੀ ਤੇ ਕ੍ਰਿਟੀਸਿਜ਼ਮ, ਸਾਨੂੰ ਸਾਰਾ ਕ੍ਰਿਟੀਸਿਜ਼ਮ ਕਰੇ ਤੇ ਅਸੀਂ ਤਾਂ ਬੁਰਾ ਮਨਾਉਂਦੇ, ਪਰ ਸਾਨੂੰ ਸਾਰਾ ਕੁਝ ਜਾਣਦਿਆਂ ਹੋਇਆਂ ਵੀ ਅਗਲਾ ਠੀਕ ਹੀ ਕਹਿਣ ਡਿਆ, ਫੇਰ ਵੀ ਸਾਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਵੀ ਤੁਸੀਂ ਹੁੰਦੇ ਕੌਣ ਹੋ ਸਾਨੂੰ ਸਾਡੀ ਖਾਮੀ ਵੱਲ ਉਂਗਲ ਕਰਨ ਵਾਲੇ। ਕੋਈ ਸਾਡੀ ਧਾਰਮਿਕ ਕਿਤਾਬ ਤੇ ਕ੍ਰਿਟੀਸਿਜ਼ਮ ਕਰਦੇ, ਅਸੀਂ ਲਾਲ ਪੀਲੇ ਹੋ ਕੇ ਚਾਕੂ ਛੁਰੀਆਂ ਕੱਢ ਲੈਂਦੇ ਹਾਂ, ਡਾਂਗਾਂ ਤੇ ਮਹੱਲਿਆਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਾਂ। ਸਾਡੇ ਧੀਆਂ ਪੁੱਤਰ ਜ਼ਿੰਦਗੀ ਦਾ ਤੇ ਲਾ ਕੇ ਕਰਜ਼ਾ ਲੈ ਕੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਭਾਰਤ ਛੱਡ ਕੇ ਬਾਹਰ ਨੂੰ ਦੌੜ ਰਹੇ ਨੇ। ਕਿਉਂ ਕਿਉਂ ਸੋਚਿਆ ਤੁਸੀਂ ਕਦੀ? ਤੇ ਬਾਹਰੋਂ ਡਿਪੋਰਟ ਹੋ ਕੇ ਰੋਂਦੇ ਹੋਏ ਇੰਡੀਆ ਨੂੰ ਆਉਂਦੇ ਨੇ। ਉਹ ਜੇਲ੍ਹ ਚ ਜਾਣ ਲੱਗੇ ਤੇ ਲੋਕੀ ਰੋਂਦੇ ਵੇਖੇ ਨੇ, ਤੇ ਜਾਂ ਘਰ ਛੱਡ ਕੇ ਕਿਤੇ ਜਾਣਾ ਪੈ ਜਾਏ ਤੇ ਅੱਖਾਂ ਚ ਜੱਥਰੂ ਜ਼ਰੂਰ ਆਉਂਦੇ ਨੇ। ਉਹ ਬਾਹਰੋਂ ਘਰ ਨੂੰ ਆਉਂਦਿਆਂ ਹੋਇਆ ਕਦੀ ਤੂੰ ਕੋਈ ਰੋਂਦਾ ਵੇਖਿਆ? ਤੁਸੀਂ ਸੁਸਾਈਡ ਕਰਨ ਤੱਕ ਜਾਂਦੇ ਨੇ। ਉਹ ਕਿਹੜਾ ਮੂੰਹ ਵਿਖਾਵਾਂਗੇ ਹੁਣ ਬਾਹਰੋਂ ਰਿਪੋਰਟ ਹੋ ਕੇ ਆਉਣ ਲੱਗੇ ਆ? ਉਸੇ ਨਰਕ ਦੇ ਵਿੱਚ ਫਿਰ ਕੀ ਲੋਕਾਂ ਨੂੰ ਜਵਾਬ ਦੇਵਾਂਗੇ? ਇਹ ਸੱਚਾਈ ਹੈ ਸਾਡੇ ਸਮਾਜ ਦੀ। ਜੇ ਟਰੰਪ ਨੇ ਕਿਹਾ ਕਿ ਭਾਰਤ ਨਰਕ ਹੈ ਤੇ ਇਹ ਹੈ ਵੀ ਤੇ ਫਿਰ ਸੱਚ ਹੀ ਹੈ। ਇਹ ਨਕਸ਼ਾ ਜਿਹੜਾ ਖਿੱਚਿਆ ਜਾ ਰਿਹਾ ਜਾਂ ਮੈਂ ਪੇਸ਼ ਕਰ ਰਿਹਾ, ਇਹ ਸਾਰਾ ਨਰਕ ਨਾਲ ਰਲਦਾ ਮਿਲਦਾ। ਹਾਂਜੀ, ਉਹ ਕਿਤੇ ਮਤਲਬ ਕਿ ਕਿਸੇ ਪਿੰਡ ਦੇ ਵਿੱਚ ਕੋਈ ਬੰਦਾ ਮਰ ਗਿਆ ਤੇ ਉਹਦੀ ਉਹਨੂੰ ਲੈ ਕੇ ਚੱਲੇ ਮੜੀਆਂ ਨੂੰ, ਪਿੰਡ ਇਕੱਠਾ ਹੋਇਆ, ਲੋਕ ਉਹਦੇ ਘਰ ਦੇ ਮਤਲਬ ਕਿ ਰੋਂਦੇ ਕਰਲਾਉਂਦੇ ਜਾਣ ਡੇ ਸੀ। ਉਹ ਭੀੜ ਦੇ ਵਿੱਚ ਇੱਕ ਛੜਾ ਵੀ ਸੀ ਤੇ ਮਾਈ ਕਹਿੰਦੀ ਹੈ ਵੈਣ ਪਾਏ, ਵੇ ਤੂੰ ਉੱਥੇ ਚੱਲਿਆ ਜਿੱਥੇ ਦੁਨੀਆਦਾਰੀ ਹੈ ਨਹੀਂ, ਵੇ ਸੱਜਣ ਮਿੱਤਰ ਹੈ ਨਹੀਂ ਉੱਥੇ, ਦੁਨੀਆ ਤੋਂ ਦੂਰ ਇਕਾਂਤ ਵਿੱਚ, ਵੇ ਜਿੱਥੇ ਚੁੱਲ੍ਹੇ ਅੱਗ ਨਹੀਂ ਤੇ ਘੜੇ ਵਿੱਚ ਪਾਣੀ ਨਹੀਂ। ਛੜਾ ਇਹਨਾਂ ਨੇ ਨਾ ਭੱਜ ਕੇ ਜਾ ਕੇ ਤੇ ਆਪਣਾ ਅੰਦਰੋਂ ਕੁੰਡਾ ਬੰਦ ਕਰ ਲਿਆ ਘਰ ਦਾ। ਤੇ ਉਹਦੇ ਗੁਆਂਢੀ ਕਹਿੰਦੇ ਨੇ ਤੈਨੂੰ ਕੀ ਹੋਇਆ? ਕਹਿੰਦਾ ਹੋਣਾ ਕੀ ਸੀ, ਉਹਦੀ ਮਾਂ ਜੋ ਨਕਸ਼ਾ ਦੱਸਣ ਡਈ ਸੀ ਸਾਰਾ ਮੇਰੇ ਘਰ ਦਾ ਸੀ, ਮੈਂ ਸੋਚਿਆ ਉਹਨੂੰ ਇੱਧਰ ਹੀ ਲੈ ਕੇ ਆਉਣ ਡਏ ਨੇ। ਇਹ ਨਕਸ਼ਾ ਫਿੱਟ ਹੋਣ ਡਿਆ ਜੇ ਸਾਡੇ ਉੱਤੇ ਵੀ? ਸੱਚ ਤੇ ਅਸੀਂ ਬਰਦਾਸ਼ਤ ਹੀ ਨਾ ਕਰਦੇ ਤੇ ਬੁਰਾ ਮਨਾਉਣਾ ਸਾਡੀ ਹੈਰੈਡਿਟਰੀ ਆਦਤ ਹੈ। ਸੌਰੀ, ਥੈਂਕ ਯੂ, ਪਲੀਜ਼ ਹੈ ਕਿਤੇ ਸਾਡੇ ਸਮਾਜ ਦੇ ਸੌਰੀ? ਉਹ ਪੜ੍ਹੇ ਲਿਖੇ ਬੜੀ ਆਸਾਨੀ ਨਾਲ ਸੌਰੀ ਕਹਿ ਦੇਣਗੇ ਅੱਗੇ। ਤੇ ਅਨਪੜ੍ਹ ਮਰਦਾ ਤੇ ਮਰ ਜਾ ਤੇਰੇ ਅਰਗੇ ਬੰਦੇ ਕੋਲੋਂ ਮੈਂ ਮਾਫ਼ੀ ਮੰਗਾ, ਮਰ ਜਾਣਾ ਮਨਜ਼ੂਰ ਹੈ। ਇਹ ਤੇ ਸਾਡੀ ਮੈਂਟੈਲਿਟੀ ਹੈ। ਸੱਚ ਅਸੀਂ ਬਰਦਾਸ਼ਤ ਨਹੀਂ ਕਰਦੇ, ਬੁਰਾ ਮਨਾਉਣਾ ਆਦਤ ਹੈ ਸਾਡੀ। ਜੇ ਭਾਰਤ ਨਰਕ ਨਾ ਹੁੰਦਾ ਤੇ ਅਸੀਂ ਵਾਕਿਆ ਹੀ ਵਿਸ਼ਵ ਗੁਰੂ ਹੁੰਦੇ। ਸਭਿਅਤਾ ਸਾਡੇ ਚ ਪਹਿਲਾਂ ਆਈ ਸੀ ਦੂਜਿਆਂ ਨਾਲੋਂ। ਮਤਲਬ ਕਿ ਅਸੀਂ ਸਭਿਅਕ ਪਹਿਲਾਂ ਇਹਨਾਂ ਨਾਲੋਂ ਬਣਨੇ ਸੀ, ਸਾਡੇ ਤੋਂ ਪਿੱਛੋਂ ਇਹ ਅੱਗੇ ਗਏ ਨੇ। ਜੇ ਅਸੀਂ ਸਾਡੇ ਅੱਜ ਬੱਚੇ ਬਾਹਰ ਦੇ ਮੁਲਕਾਂ ਚ ਆਲੂ ਨਾ ਪੁੱਟਣ ਜਾਂਦੇ ਤੇ ਚੈਰੀਆਂ ਨਾ ਤੋੜਨ ਜਾਂਦੇ, ਅਗਰ ਅਸੀਂ ਵਿਸ਼ਵ ਗੁਰੂ ਹੁੰਦੇ ਤੇ ਦੁਨੀਆ ਦੇ ਪਲੇਟਫਾਰਮ ਤੇ ਭਾਰਤ ਦੀ ਕੋਈ ਇੱਜ਼ਤ ਹੁੰਦੀ। 10-15-20 ਇੱਕ ਮੋਦੀ ਦੇ ਕਿਤੇ ਰਿਹਾ, 10-15-20 ਹਜ਼ਾਰ ਮੋਦੀ ਇੱਕੋ ਵਾਰੀ ਵੀ ਆ ਜਾਣ, ਫਿਰ ਵੀ ਭਾਰਤ ਵਿਸ਼ਵ ਗੁਰੂ ਨਹੀਂ ਬਣ ਸਕਦਾ ਜਿੱਥੋਂ ਤੱਕ ਅਸੀਂ ਪਹੁੰਚ ਗਏ ਹਾਂ। ਕਿਉਂਕਿ ਸਮੱਸਿਆ ਸਾਡੀ ਸੋਚ ਵਿੱਚ ਹੈ, ਪ੍ਰੋਬਲਮ ਸਾਡੇ ਰਹਿਣ ਬਹਿਣ ਵਿੱਚ ਹੈ ਦੋਸਤੋ, ਸਾਡੇ ਸਿਸਟਮ ਵਿੱਚ ਹੈ, ਪ੍ਰੋਬਲਮ ਸਾਡੀ ਜੀਵਨ ਜਾਂਚ ਤੇ ਕਰੈਕਟਰ ਵਿੱਚ ਹੈ। ਕਦੀ ਇਸੇ ਭਾਰਤ ਨੇ ਦੁਨੀਆ ਨੂੰ ਜੀਵਨ ਜਾਂਚ ਦੱਸੀ ਸੀ? ਜਾਂ ਪ੍ਰੋਬਲਮ ਜਿਹੜੀ ਹੈ ਸਾਡੇ DNA ਵਿੱਚ ਹੀ ਹੈ? ਆਓ ਮੁੱਢ ਤੋਂ ਗੱਲ ਸ਼ੁਰੂ ਕਰਦੇ ਹਾਂ। ਜਿੰਦਾ ਰਹਿਣ ਵਾਸਤੇ ਪਹਿਲੀ ਤੇ ਬੇਸਿਕ ਲੋੜ ਪਾਣੀ ਦੀ ਹੁੰਦੀ ਹੈ ਨਾ, ਪਾਣੀ ਹੈ ਨਾ। ਜਿਨ੍ਹਾਂ ਮੁਲਕਾਂ ਵਿੱਚ ਨਦੀਆਂ ਨੂੰ ਤੇ ਪਵਿੱਤਰ ਮਾਂ ਮੰਨਿਆ ਹੀ ਨਹੀਂ ਜਾਂਦਾ, ਉਹ ਨਦੀ ਨੂੰ ਮਾਂ ਨਹੀਂ ਕਹਿੰਦੇ, ਪਵਿੱਤਰ ਮਾਤਾ ਨਹੀਂ ਕਹਿੰਦੇ, ਨਦੀਆਂ ਦੀ ਪੂਜਾ ਨਹੀਂ ਹੁੰਦੀ, ਉੱਥੇ ਉਹਨਾਂ ਦਾ ਪਾਣੀ ਕ੍ਰਿਸਟਲ ਕਲੀਅਰ ਹੈ ਦੋਸਤੋ, ਥੱਲਿਓ ਪੱਥਰ ਦਿਸਦੇ ਨੇ, ਹਰੇ ਹਰੇ ਬੂਟੇ ਉੱਗੇ ਦਿਸਦੇ ਨੇ, ਮੱਛੀਆਂ ਆਉਂਦੀਆਂ ਜਾਂਦੀਆਂ ਉਹਨਾਂ ਦੇ ਪਾਣੀ ਦੇ ਵਿੱਚ ਦਿਸਦੀਆਂ ਨੇ। ਅਸੀਂ ਨਦੀ ਨੂੰ ਮਾਂ ਕਹਿੰਦੇ ਹਾਂ ਤੇ ਪੂਜਾ ਕਰਦੇ ਹਾਂ ਨਦੀ ਦੀ। ਭਾਰਤੀਓ ਆਪਣੀਆਂ ਨਦੀਆਂ ਦਾ ਪਾਣੀ ਜਿਹੜਾ ਨਾ ਉਹਨਾਂ ਦੇ ਵਿੱਚ ਜਿਹੜੀ ਮਾਂ ਦੀ ਪੂਜਾ ਕਰਦੇ ਹਾਂ, ਜਰਾ ਪੀ ਕੇ ਵਿਖਾਇਓ ਹਾਂ, ਉਹ ਯਹਿਰ ਹੈ। ਜੇ ਤੁਸੀਂ ਨਹਾਓਗੇ ਵੀ ਉਹਦੇ ਚ ਤਾਂ ਖੁਰਕ ਪੈ ਜਾਏਗੀ ਤੁਹਾਨੂੰ। ਗੱਲ ਏਦਾਂ ਵੈ ਬਈ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਗੰਗਾ ਦਾ ਪਾਣੀ ਬਹੁਤ ਜ਼ਹਿਰੀਲਾ, ਗੰਦਾ, ਬਦਬੂਦਾਰ, ਚਮੜੇ ਧੋ ਧੋ ਕੇ ਚਮੜਿਆਂ ਦੇ ਕਾਰਖਾਨੇ ਸਿੱਧੇ ਉਧਰ ਨੂੰ ਉਹਦੇ ਵਿੱਚ ਪਾਣੀ ਸੁੱਟਾ, ਟੋਇਲਟ ਦਾ ਪਾਣੀ ਸਿੱਧਾ ਆ ਰਿਹਾ, ਪਤਾ ਹੀ ਨਹੀਂ ਕਿੰਨੀਆਂ ਕੁ ਲਾਸ਼ਾਂ ਉਹਦੇ। ਚਲੋ ਛੱਡੋ, ਤੁਸੀਂ ਉਹਨੂੰ ਪਵਿੱਤਰ ਕਹਿੰਦੇ ਹੋ, ਮਾਂ ਗੰਗਾ ਮਾਂ, ਓਏ ਉਹਦੀ ਫਿਰ ਸਫਾਈ ਵੀ ਕਰੋ। ਰਜੀਵ ਦੇ ਵੇ, ਕਿਉਂਕਿ ਲਾਸ਼ਾਂ ਜ਼ਿਆਦਾ ਸੁੱਟੀਆਂ ਜਾਂਦੀਆਂ ਸਨ ਗੰਗਾ ਦੇ ਵਿੱਚ, ਤੇ ਯੂਰਪ ਦੇ ਕੰਟਰੀ ਚੋਂ ਨਹੀਂ, ਕਿਸੇ ਹੋਰ ਕੰਟਰੀ ਚੋਂ, ਮੈਨੂੰ ਹੁਣ ਨਾਂ ਭੁੱਲ ਗਿਆ, ਉੱਥੋਂ ਦਾ ਕਛੂ ਕੁੰਮੇ ਟਕਾਇਸ ਜਿਹੜੇ ਹੁੰਦੇ ਨੇ, ਇਹ ਕਈ ਹਜ਼ਾਰ ਲਿਆਂਦੇ ਗਏ ਤੇ ਗੰਗਾ ਚ ਸੁੱਟੇ ਗਏ, ਤਾਂ ਉਹ ਮੀਟ ਖਾਣ ਵਾਲੇ ਹਨ, ਤਾਂ ਕਿ ਉਹ ਜਿਹੜੀਆਂ ਲਾਸ਼ਾਂ ਸੁੱਟੀਆਂ ਜਾਂਦੀਆਂ ਨੇ ਉਹਨਾਂ ਨੂੰ ਖਾ ਲੈਣ, ਬਦਬੂ ਨਾ ਫੈਲੇ। ਜਦੋਂ ਉਹਨਾਂ ਨੇ ਕਈ ਹਜ਼ਾਰ ਸੁੱਤੇ ਇਹਦੇ ਵਿੱਚ, ਤੇ ਤੀਸਰੇ ਦਿਨ ਪੁੱਠੇ ਹੋ ਕੇ ਉਹ ਤਰਨ ਲੱਗ ਪਏ। ਪਾਣੀ ਇੰਨਾ ਕੁ ਗੰਦਾ ਸੀ, ਉਹ ਬਰਦਾਸ਼ਤ ਹੀ ਨਹੀਂ ਕਰ ਸਕੇ ਇਸ ਪਾਣੀ ਚ ਜਿਉਣਾ। ਉਹ ਆਏ ਸਨ ਸਾਫ ਸੁਥਰਿਆ ਪਾਣੀਆਂ ਦੇ ਵਿੱਚੋਂ, ਹਾਂਜੀ, ਤੇ ਕਿਸੇ ਨੇ ਨਹੀਂ ਦੱਸਿਆ ਵੀ ਉਹ ਇਹ ਤੇ ਇਹਨਾਂ ਪਾਣੀਆਂ ਦੇ ਆਦੀ ਨਹੀਂ, ਉਹ ਇਸ ਪਾਣੀ ਦੇ ਵਿੱਚ ਜਿੰਦਾ ਕਿੱਦਾਂ ਰਹਿ ਜਾਣਗੇ। ਅਕਲ ਕਿੱਡੀ ਕਰਕੇ ਤੇ ਸਾਡੇ ਕੋਲ, ਉਦਾਂ ਅਸੀਂ ਜਗਤ ਗੁਰੂ। ਅੱਠਵੀਂ ਦਸਵੀਂ ਚੋਂ ਭੱਜ ਕੇ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ, ਦਸਵੀਂ ਚੋਂ ਭੱਜ ਕੇ ਸਿੱਧੀ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ। ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ, ਬਈ ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ। ਮੁਝੇ ਗੰਗਾ ਮਈਆ ਨੇ ਬੁਲਾਇਆ ਹੈ, ਸਾਡੇ ਪੂਜਨੀਯ ਪ੍ਰਧਾਨ ਮੰਤਰੀ ਜੀ ਗੰਗਾ ਦੀ ਸਿਫਤ ਕਰਦੇ ਹੋਏ ਫਰਮਾ ਰਹੇ ਸਨ, ਹਾਂਜੀ, ਆਖੇ ਮੈਂ ਬਾਇਓਲੋਜੀਕਲ ਨਹੀਂ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਇੱਕ ਵਾਰੀ ਨਾ ਮੈਂਟਲ ਹਸਪੀਟਲ ਦੇ ਵਿੱਚ ਇੱਕ ਬੰਦਾ, ਦੂਜੀ ਇੱਕ ਮੈਂਟਲ ਆਦਮੀ ਪਾਗਲ, ਦੂਜੀ ਮੰਜ਼ਿਲ ਦੀ ਤੱਕ ਅਲਮਾਰੀ ਕਹਿਣ ਡਿਆ, ਬਾਰੀ ਚੋਂ ਸਿਰ ਬਾਹਰ ਕੱਢ ਕੇ ਤੇ ਥੱਲੇ ਪਬਲਿਕ ਜਿਹੜੀ ਤੁਰੀ ਫਿਰਦੀ ਸੀ ਉਹਨਾਂ ਨੂੰ ਕਹਿੰਦਾ, ਤੇਰੀ ਗੱਲ ਕਿਉਂ ਨਹੀਂ ਸੁਣਦੇ ਤੁਸੀਂ, ਇੱਧਰ ਮੇਰੇ ਵੱਲ ਵੇਖੋ, ਮੈਂ ਤੁਹਾਡਾ ਪੈਗੰਬਰ ਹਾਂ, ਮੇਰੀਆਂ ਗੱਲਾਂ ਧਿਆਨ ਨਾਲ ਸੁਣੋ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਤੇ ਇਹ ਦੂਜੀ ਮੰਜ਼ਿਲ ਤੇ ਸੀ, ਤੇ ਚੌਥੀ ਮੰਜ਼ਿਲ ਤੇ ਇੱਕ ਹੋਰ ਪਾਗਲ ਨੇ ਬਾਰੀ ਚੋਂ ਸਿਰ ਕੱਢਿਆ ਸੀ, ਤੇ ਉਹ ਕਹਿੰਦਾ ਉਹ ਜਾਓ ਜਾਓ ਤੁਸੀਂ ਆਪਣਾ ਕੰਮ ਕਰੋ, ਝੂਠ ਬੋਲਣ ਡਿਆ, ਇਹਨੂੰ ਮੈਂ ਨਹੀਂ ਜੇ ਭੇਜਿਆ, ਕਿਉਂਕਿ ਉਹ ਹੇਠਲਾ ਕਹਿਣ ਡਿਆ ਸੀ ਨਾ ਮੈਨੂੰ ਉੱਪਰ ਵਾਲੇ ਨੇ ਭੇਜਿਆ, ਉਹ ਉੱਪਰ ਸੀ, ਉਹ ਕਹਿੰਦਾ ਮੈਂ ਨਹੀਂ ਇਹਨੂੰ ਭੇਜਿਆ, ਇਹ ਸ਼ਦਾਈ ਹੈ। ਗੱਲ ਏਦਾਂ ਹੈ ਕਿ ਦੁਨੀਆ ਸਾਡਾ ਮਜ਼ਾਕ ਨਹੀਂ ਉਡਾਏਗੀ। ਨਦੀਆਂ ਸਾਫ ਕਰਨ ਦੀ ਬਜਾਏ ਅਸੀਂ ਉਹਨਾਂ ਦੀ ਪੂਜਾ ਕਰੀ ਜਾਂਦੇ ਹਾਂ, ਹੈ। ਸਭ ਤੋਂ ਗੰਦੀਆਂ ਨਦੀਆਂ ਸਾਡੇ ਭਾਰਤ ਦੀਆਂ ਨੇ, ਤੇ ਸੱਜਣੋ ਇਹਨਾਂ ਨੂੰ ਗੰਦਾ ਕੌਣ ਕਰਦਾ? ਅਸੀਂ ਭਾਰਤੀ। ਫਿਰ ਭਾਰਤੀ ਭਾਰਤ ਨੂੰ ਨਰਕ ਬਣਾਉਣ ਡਿਆ ਨੇ, ਕੋਈ ਕੋਈ ਦੂਸਰੇ ਮੁਲਕ ਵਾਲੇ ਆਣ ਕੇ ਤੇ ਇਹਦੇ ਚ ਕੇਲਿਆਂ ਦੇ ਛਿੱਕੜ ਤੇ ਬੋਤਲਾਂ ਤੇ ਪਲਾਸਟਿਕ ਤੇ ਕੱਪੜੇ ਤੇ ਗੰਦ, ਘਰ ਵਾਲਾ ਵੀ ਅਲਟਾ ਜਾਂਦੇ ਨੇ ਬੋਰੀ ਆਪਣੀਆਂ ਨਹਿਰਾਂ ਦੇ ਵਿੱਚ ਤੇ ਇੱਧਰ ਉੱਧਰ। ਅਸੀਂ ਆ ਨਾ ਉਹ ਸਾਰੇ। ਗੁੱਸਾ ਤੁਸੀਂ ਟਰੰਪ ਤੇ ਕਰਨ ਡਏ ਹੋ, ਹੁਣ ਆਓ ਖਾਣ ਪੀਣ ਦੀਆਂ ਚੀਜ਼ਾਂ ਵੱਲ ਵੇਖੀਏ ਜਰਾ। ਓਏ ਨਕਲੀ ਖੋਇਆ ਤੇ ਸ਼ੈਂਪੂ ਦਾ ਦੁੱਧ ਪੀਣ ਵਾਲਿਓ, ਸਬਜ਼ੀਆਂ ਤੇ ਫਰੂਟ ਨੂੰ ਟੀਕੇ ਲਾਉਣ ਵਾਲਿਓ, ਕਿੰਨਾ ਫਰਟੀਲਾਈਜ਼ਰ ਪਾਉਂਦੇ ਹੋ ਤੁਸੀਂ ਫਸਲਾਂ ਤੇ, ਇਹ ਬਿਮਾਰੀਆਂ ਨਾਲ ਭਰਪੂਰ ਗੰਦਾ ਖਾਣਾ ਅਸੀਂ ਤੁਸੀਂ ਸਾਰੇ ਭਾਰਤੀ ਖਾਂਦੇ ਹਾਂ। ਇਸ ਤਰ੍ਹਾਂ ਦਾ ਫਰਟੀਲਾਈਜ਼ਰ ਵਾਲਾ ਗੇਹੂੰ ਜਿਹੜਾ ਤੇ ਫਰੂਟ ਅਗਰ ਤੁਸੀਂ ਕਿਸੇ ਸਿਵਲਾਈਜ਼ਡ ਮੁਲਕ ਨੂੰ ਭੇਜੇਗਾ, ਉਹ ਲਏਗਾ, ਉਹ ਤੇ ਭਾਂ ਕੇ ਤੁਹਾਡੇ ਮੂੰਹ ਤੇ ਮਾਰੇਗਾ। ਸਾਡੇ ਦੇਸ਼ ਦੇ ਕਰੋੜਾਂ ਲੋਕ ਭੁੱਖ ਨੰਗ ਨਾਲ ਗਤਕਾ ਖੇਡਦੇ ਨੇ, ਢਿੱਡ ਭਰ ਕੇ ਰੋਟੀ ਨਹੀਂ ਮਿਲਦੀ। ਕੀ ਇਹ ਨਰਕ ਦੀਆਂ ਝਲਕੀਆਂ ਨਹੀਂ ਟਰੰਪ ਤੇ ਗੁੱਸਾ ਕਰਨ ਵਾਲੇ ਹੋ? 70-80 ਕਰੋੜ ਨੂੰ ਸਰਕਾਰ ਰੋਟੀ ਖਵਾਉਣ ਡਈ ਆ, ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਨਹੀਂ ਕਹਿਣ ਡਏ ਨੇ? ਸਾਡੇ ਦੇਸ਼ ਦੀ ਹਵਾ ਇੰਨੀ ਗੰਦੀ ਹੈ ਕਿ ਵਧੀਆ ਮੁਲਕਾਂ ਦੇ ਖਿਡਾਰੀ ਸਾਡੇ ਮੁਲਕਾਂ ਚ ਟੂਰਨਾਮੈਂਟ ਖੇਡਣ ਤੋਂ ਮਨਾ ਹੀ ਕਰ ਦਿੰਦੇ ਵੀ ਅਸੀਂ ਨਹੀਂ ਜਾਣਾ ਉੱਥੇ। ਇੰਨੀ ਗੰਦੀ ਹਵਾ, ਕੋਈ ਬਿਮਾਰੀਆਂ ਲੈ ਕੇ ਨਹੀਂ ਅਸੀਂ ਉੱਥੇ ਉਹਨਾਂ ਜੁਰਮਾਨਾ ਭਰਿਆ ਕਈਆਂ ਨੇ ਵੀ ਅਸੀਂ ਨਹੀਂ ਜੇ ਖੇਡਣ ਜਾਣਾ। ਅਸੀਂ ਭਾਰਤੀ ਜ਼ਹਿਰੀਲੀ ਹਵਾ ਦੇ ਆਦੀ ਹੋ ਚੁੱਕੇ ਹਾਂ। ਦਿੱਲੀ ਗੈਸ ਚੈਂਬਰ ਹੈ, ਸਾਡੇ ਦੇਸ਼ ਦੀ ਸਰਕਾਰ ਦਿੱਲੀ ਚੋਂ ਚੱਲਦੀ ਹੈ, ਪਾਰਲੀਮੈਂਟ ਦਿੱਲੀ ਚ, ਸੁਪਰੀਮ ਕੋਰਟ ਦਿੱਲੀ ਚ। ਸਾਰੇ ਡਿਪਾਰਟਮੈਂਟ ਵੱਡੇ ਵੱਡੇ ਜਿਹੜੇ ਪੋਰਟਫੋਲੀਓਜ ਨੇ ਉਹ ਦਿੱਲੀ ਚ, ਤੇ ਹੱਦ ਦਰਜੇ ਦੀ ਗੰਦੀ ਹਵਾ ਦਿੱਲੀ ਚ, ਗੰਦ ਦੇ ਢੇਰ ਦਿੱਲੀ ਵਿਚ, ਪੈਰ ਧਰਨ ਨੂੰ ਥਾਂ ਹੈ ਨਹੀਂ ਦਿੱਲੀ ਵਿਚ। ਦੁਨੀਆ ਦੇ, ਇਹ ਤਾਂ ਮੈਂ ਕੱਲੀ ਦਿੱਲੀ ਦੀ ਗੱਲ ਕਰਨ ਡਿਆਂ, ਸਾਰੇ ਮੈਟਰੋ ਸਿਟੀਆਂ ਦਾ ਇਹੋ ਯਾਦ ਹੈ। ਦੁਨੀਆ ਚ 100 ਸ਼ਹਿਰ ਨੇ ਜੋ ਗੰਦੇ ਤੇ ਕੁਆੜ ਬਣ ਚੁੱਕੇ ਨੇ। ਉਹਨਾਂ 100 ਸ਼ਹਿਰਾਂ ਵਿੱਚੋਂ 80 ਸ਼ਹਿਰ ਭਾਰਤ ਵਿਚ ਨੇ। ਆ ਭਾਰਤੀ ਮੁਬਾਰਕ ਹੋਏ, ਭਾਰਤ ਨੂੰ ਨਰਕ ਬਣਾਉਣ ਵਿਚ ਤੁਹਾਡਾ ਯੋਗਦਾਨ ਸ਼ਲਾਘਾ ਯੋਗ ਹੈ। ਤੁਹਾਡਾ ਆਪਣਾ ਮੁਲਕ ਹੈ, ਤੁਸੀਂ ਆਪਣੇ ਮੁਲਕ ਨਾਲ ਇਹੋ ਜਿਹਾ ਵਿਹਾਰ ਕਰਦੇ ਹੋ, ਬਗਾਨਿਆਂ ਨਾਲ ਕਿਹੋ ਜਿਹਾ ਕਰੋਗੇ? ਬਗਾਨੇ ਤੇ ਤੁਹਾਡੇ ਨਾਲ ਕਰਦੇ ਰਹੇ ਨੇ 900 ਸਾਲ ਤੋਂ ਲੈ ਕੇ 1100 ਸਾਲ ਤੱਕ ਗੁਲਾਮ ਰਹਿਣ ਵਾਲੇ ਹੋ। ਕਦੀ ਇੰਨੀ ਲੰਮੀ ਦੇਰ ਕੋਈ ਮੁਲਕ ਗੁਲਾਮ ਰਿਹਾ? ਫਿਰ ਵੀ ਤੁਸੀਂ ਜਗਤ ਗੁਰੂ ਤੇ ਟਰੰਪ ਤੁਹਾਡੇ ਹਿਸਾਬ ਨਾਲ ਬਕਵਾਸ ਕਰਦਾ। ਸਾਡੇ ਸ਼ਹਿਰ ਜਿਹੜੇ ਨੇ ਕੰਕਰੀਟ ਦੇ ਜੰਗਲ ਨੇ, ਪਾਪੂਲੇਸ਼ਨ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ ਤੇ ਵੱਧਦੀ ਜਾ ਰਹੀ ਹੈ। ਨਵੀਆਂ ਨਵੀਆਂ ਬਸਤੀਆਂ ਕਾਰਨ ਜੰਗਲ ਅਸੀਂ ਕੱਟੀ ਜਾ ਰਹੇ ਹਾਂ। ਜੰਗਲੀ ਜਾਨਵਰ ਵੀ ਬਸਤੀਆਂ ਤੇ ਅਟੈਕ ਕਰਨ ਲੱਗ ਪਏ ਨੇ। ਉਹ ਜੰਗਲ ਕੱਟ ਕੇ ਬਣਾਈਆਂ ਗਈਆਂ ਨੇ, ਉਹ ਜਾਨਵਰਾਂ ਦੇ ਥਾਂ ਤੇ ਅਸੀਂ ਉਹਨਾਂ ਦੀ ਜਗ੍ਹਾ ਮੱਲੀ ਹੈ। ਜੰਗਲ ਕੱਟਿਆ ਤੇ ਉਹ ਜਿਹੜੇ ਜਾਨਵਰ ਵਿਚਾਰੇ ਰਹਿੰਦੇ ਸਨ ਉਹਨਾਂ ਦੀ ਜਗ੍ਹਾ ਤੇ ਅਸੀਂ ਮੱਲ ਕੇ ਬਹਿ ਗਏ ਹਾਂ। ਹੁਣ ਉਹਨਾਂ ਨੇ ਸਾਡੇ ਤੇ ਅਟੈਕ ਨਹੀਂ ਕਰਨੇ? ਜਾਨਵਰ ਵਿਚਾਰੇ ਕਿੱਥੇ ਜਾਣ? ਤੁਹਾਂ ਤੇ ਭਾਰਤੀ ਉਹ ਜੰਗਲੀ ਜਾਨਵਰਾਂ ਦਾ ਹਰਾਮ ਕੀਤਾ ਜੀਣਾ, ਕਿੰਨੀ ਤੁਹਾਡੀ ਪਾਪੂਲੇਸ਼ਨ ਕਿੱਧਰ ਨੂੰ ਤੁਰ ਜਾਏਗੀ? ਗਰੀਬਾਂ ਦੇ ਸਗੋਂ ਹੀ ਜਦ ਅਜੇ ਕੱਲ ਦੀ ਮੇਰਾ ਟਾਪਿਕ ਹੋਰ ਪਾਸੇ ਨੂੰ ਚੱਲ ਜਾਏਗਾ। ਜ਼ਿੰਮੇਵਾਰ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਤੇ ਧਾਰਮਿਕ ਲੀਡਰ, ਸਾਡੀ ਆਬਾਦੀ ਘਟਦੀ, ਮੈਂ ਕਿਸੇ ਦਾ ਚਲੋ ਨਾਂ ਨਹੀਂ ਲੈਂਦਾ, ਸਾਰੇ ਹਿੰਦੂ ਮੁਸਲਮਾਨ ਸਿੱਖਾਂ ਸਾਰਿਆਂ ਨੇ ਕਿਹਾ 4-4, 5-5 ਬੱਚੇ ਹੋਣੇ ਚਾਹੀਦੇ ਨੇ, ਸ਼ਾਬਾਸ਼, 6-6 ਬੱਚੇ ਹੋਣੇ ਚਾਹੀਦੇ ਨੇ, 5-5 ਬੱਚੇ ਹੋਣੇ ਚਾਹੀਦੇ ਨੇ, ਕਿਉਂਕਿ ਸਾਡੀ ਆਬਾਦੀ ਘਟਦੀ ਜਾਣ ਰਹੀ ਹੈ ਸਾਨੂੰ। ਜਾਂ ਮੈਂ ਸਿੱਧੀ ਗੱਲ ਕੀਤੀ ਤੇ ਤੁਹਾਨੂੰ ਸਾਰਿਆਂ ਨੂੰ ਬੜੇ ਵੱਟ ਚੜਨੇ ਨੇ। ਇਹ ਲੋਕ ਸਾਨੂੰ ਗਾਈਡ ਕਰਨਗੇ? ਹਾਂ, ਲੋਕ ਜਿਹੜੇ ਕਹਿਣ ਡੇ ਨੇ ਅਜੇ ਵੀ ਭਾਰਤ ਵਿੱਚ ਪੈਰ ਧਰਨ ਨੂੰ ਥਾਂ ਨਹੀਂ, ਜੋ ਕਹਿਣ ਡੇ ਨੇ ਬੱਚੇ ਜ਼ਿਆਦਾ ਪੈਦਾ ਕਰੋ, ਤੇ ਵੈਸੇ ਵੀ ਜਿਨ੍ਹਾਂ ਕੋਲ ਕੰਮ ਕੋਈ ਨਹੀਂ, ਦਿਹਾੜੀ ਟੱਪਾ ਕਰਦੇ ਨੇ, ਝੁੱਗੀਆਂ ਚ ਰਹਿੰਦੇ ਨੇ, ਪਾਈਪਾਂ ਚ ਰਹਿੰਦੇ ਨੇ, ਜਾਂ ਪਤਾ ਨਹੀਂ ਉਹਨਾਂ ਨੂੰ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ, ਉਹਨਾਂ ਦੇ ਬੱਚੇ ਜ਼ਿਆਦਾ ਹੋ ਹੀ ਜਾਣ ਡੇ ਨੇ। ਕਿਸੇ ਦੇਸ਼ ਦੀ ਉੱਨਤੀ ਵਾਸਤੇ ਉਹਦੇ ਪੜ੍ਹੇ ਲਿਖੇ ਨਾਗਰਿਕ ਹੀ ਉਹਨੂੰ ਉੱਨਤ ਕਰ ਸਕਦੇ ਨੇ। ਅੱਜ ਤੱਕ ਕੋਈ ਦੇਸ਼ ਮੰਗਤਿਆਂ ਤੇ ਬੇਕਾਰਾਂ ਨਾਲ ਉੱਨਤ ਨਹੀਂ ਹੋਇਆ। ਜਾਦੂ ਮਾਰਨ ਵਾਲਿਓ, ਪਖੰਡੀਓ, ਗ੍ਰਹਿ ਵਸ ਚ ਕਰਨ ਵਾਲੇ ਹੋ, ਜੋ ਚਾਹੋ ਤੁਸੀਂ ਕਰ ਸਕਦੇ ਹੋ। ਤੁਹਾਡੀ ਪਾਰਲੀਮੈਂਟ ਗ੍ਰਹਿ ਵੇਖ ਕੇ ਵੀ ਆਹ ਸੈਸ਼ਨ ਕਦੋਂ ਸ਼ੁਰੂ ਕਰੀਏ। ਤੁਸੀਂ ਅਕਲ ਤੋਂ ਕੋਹਾਂ ਦੂਰ, ਐਜੂਕੇਸ਼ਨ ਤੋਂ ਮਿਲੀਅਨ ਸਾਲ ਦੂਰ ਹੋ, ਮਿਲੀਅਨ ਮੀਲ ਦੂਰ ਹੋ ਮੇਰੇ ਹਿਸਾਬ ਨਾਲ। ਜਾਨਵਰ ਵਿਚਾਰੇ ਕਿੱਥੇ ਜਾਣਗੇ? ਜਾਨਵਰਾਂ ਦਾ ਜੀਣਾ ਹਰਾਮ ਕਰ ਛੱਡਿਆ। ਗੈਰ ਕਾਨੂੰਨੀ ਤਰੀਕੇ ਨਾਲ ਜੰਗਲਾਤ ਵਿਭਾਗ ਨਾਲ ਮਿਲ ਕੇ ਜੰਗਲ ਵੀ ਕੱਟੇ ਜਾ ਰਹੇ ਨੇ, ਰੇਤਾ ਕੱਢਿਆ ਜਾ ਰਿਹਾ, ਜਿਹਦਾ ਜਿਤਨਾ ਦਾ ਲੱਗਦਾ। ਜਿਹੜਾ ਕੋਈ ਵਿਚਾਰਾ ਇਮਾਨਦਾਰ SP DSP ਕੋਈ SHO ਉਹਨੂੰ ਇਹ ਡਾਕੂ ਰੇਤਾ ਕੱਢਣ ਵਾਲੇ ਜਾਂ ਜੰਗਲ ਕੱਟਣ ਵਾਲੇ ਬਲਡੋਜ਼ਰ ਥੱਲੇ ਦੇ ਕੇ ਮਾਰ ਦਿੰਦੇ ਨੇ, ਕੋਈ ਇੱਕ ਥੋੜਾ ਮਾਰਿਆ ਇਹਨਾਂ ਨੇ, ਕਿਉਂਕਿ ਉਹਨਾਂ ਦੀ ਪਹੁੰਚ ਤੇ ਸੈਂਟਰ ਤੱਕ ਹੈ। ਇਹ ਸੈਂਟਰ ਵਾਲੇ ਹੀ ਆਪਣੇ ਮੁਲਕ ਨੂੰ ਨਰਕ ਬਣਾਉਣ ਡੇ ਹੈਗੇ। ਅਸੀਂ ਜੰਗਲ ਕੱਟੀ ਜਾਣ ਡੇ ਹਾਂ, ਕੱਟੀ ਜਾਣ ਡੇ ਹਾਂ, ਅੱਗੋਂ ਨਵੇਂ ਪੌਦੇ ਦਰਖਤ ਲਾ ਹੀ ਨਹੀਂ ਰਹੇ। ਜਿਹੜੇ ਮੇਰੇ ਰੇਡੀਓ ਸੁਣ ਰਹੇ ਨੇ ਉਹਨਾਂ ਚ ਸ਼ਾਇਦ 2% ਲੋਕ ਹੋਣ। ਦੋਸਤੋ, ਤੁਸੀਂ ਕਿੰਨੇ ਕੁ ਲਾਉਂਦੇ ਹੋ ਦਰਖਤ? ਉਹ ਘੱਟ ਤੋਂ ਘੱਟ ਆਪਣੇ ਬਰਥਡੇ ਤੇ 4-5 ਦਰਖਤ ਲਾ ਦਿਆ ਕਰੋ, ਜਿੱਥੇ ਵੀ ਜਗ੍ਹਾ ਮਿਲਦੀ ਹੈ। ਕੋਈ ਦਰਖਤ ਨਹੀਂ ਲਾਉਂਦਾ, ਪਾਣੀ ਗੰਦਾ, ਦਵਾਈਆਂ ਨਕਲੀ। ਕੀ ਇਹ ਸਾਰੇ ਨਰਕ ਦੇ ਸਾਈਨ ਬੋਰਡ ਨਹੀਂ? 100 ਸਾਲ ਹੋਣ ਲੱਗਾ, ਥੋੜੀ ਦੇਰ ਬਾਅਦ 100 ਸਾਲ ਹੋ ਜਾਣਾ ਭਾਰਤ ਆਜ਼ਾਦ ਹੋਏ ਨੂੰ। ਸਾਡੇ ਸੀਵਰੇਜ ਦੀਆਂ ਗੰਦੀਆਂ ਅੰਡਰਗਰਾਊਂਡ ਨਾਲੀਆਂ, ਨਾਲੇ ਜਿਨ੍ਹਾਂ ਚ ਗੰਦ ਬਦਬੂਦਾਰ ਪੱਕੀ ਜਾਂ ਪੁਟਰਿਡ ਸਮੈਲ, ਜਿਹੜੀ ਬਰਦਾਸ਼ਤ ਨਹੀਂ, ਕਈ ਕਿਸਮ ਦੀਆਂ ਡੇਂਜਰਸ ਗੈਸਾਂ ਨੇ ਉਹਨਾਂ ਚ, ਉਹਨਾਂ ਨੂੰ ਬੰਦੇ ਆਪ ਸੀਵਰੇਜ ਵਿੱਚ ਵੜ ਕੇ ਸਾਫ ਕਰਦੇ ਨੇ। ਅਜੇ ਤੱਕ ਸਾਡੇ ਕੋਲ ਉਹ ਵੀ ਮਸ਼ੀਨਰੀ ਹੈ ਨਹੀਂ, ਬੰਦਾ ਯਾਰ ਖੁਦ ਉਹਦੇ ਵਿੱਚ ਵੜਿਆ ਇੰਨੇ ਗੰਦੇ ਪਾਣੀ ਦੇ ਵਿੱਚ, ਤੇ ਉਹ ਨਾ ਮਰੇ ਵੀ ਨੇ ਬਹੁਤ ਸਾਰੇ, ਉਹਨਾਂ ਦੀ ਚਮੜੀ ਵੀ ਖਰਾਬ ਹੋ ਜਾਂਦੀ ਹੈ, ਬੁਲਬੁਲੀਆਂ, ਨੀਲੇ ਰੰਗ ਦਾ ਪਾਣੀ ਉਹ ਟੋਲਰੇਟ ਹੀ ਨਹੀਂ ਕੀਤਾ। ਉਹ ਤੇ ਆਮ ਬੰਦਾ ਵੇਖਣ ਲੱਗਾ ਮੂੰਹ ਤੇ ਰੁਮਾਲ ਰੱਖ ਲੈਂਦਾ, ਤੇ ਉਹ ਜਿਹੜਾ ਅੰਦਰ ਵੜਿਆ ਉਹਦੇ ਵਿੱਚ ਗਾਲ ਪਾਣੀ ਤੱਕ, ਉਹ ਵੀ ਇਨਸਾਨ ਹੈ ਸਾਡੇ ਵਰਗਾ। ਪਰ ਉਹਨਾਂ ਉਹ ਵਿਚਾਰੇ ਕਿੰਨੇ ਮਜਬੂਰ ਹੋਣਗੇ ਕਿ ਉਹ ਇਹੋ ਜਿਹੀ ਨੌਕਰੀ ਕਰਨ ਡਏ ਨੇ। ਤੇ ਸ਼ਰਮ ਵਾਲੀ ਗੱਲ ਹੈ, ਇਹ ਨੌਕਰੀ ਪ੍ਰਾਪਤ ਕਰਨ ਵਾਸਤੇ ਵੀ ਵੱਡੀ ਦੇਣੀ ਪੈਂਦੀ ਹੈ ਸਾਡੇ ਭਾਰਤ ਵਿੱਚ। ਇੱਕ ਇਸ ਬੰਦੇ ਨੂੰ ਕੱਢ ਦਿੱਤਾ ਗਿਆ ਸੀ ਤੇ ਉਹ ਹਾਈ ਕੋਰਟ ਜਾਂ ਪਤਾ ਨਹੀਂ ਸੁਪਰੀਮ ਕੋਰਟ ਚੋਂ ਫਿਰ ਫੈਸਲਾ ਉਹਦੇ ਹੱਕ ਚ ਹੋਇਆ ਸੀ, ਤੇ ਜਿੰਨੇ ਉਹਨੂੰ ਕੱਢਿਆ ਸੀ ਉਹ ਮਹੀਨਾ ਲੈਂਦਾ ਹੁੰਦਾ ਸੀ ਕਿ ਤੈਨੂੰ ਮੈਂ ਕੰਮ ਤੇ ਨਹੀਂ ਰਖਾਇਆ, ਜਿੰਨੇ ਵੀ ਪਤਾ ਨਹੀਂ ਸਿਸਟਮ ਹੋਏਗਾ ਕੋਈ ਵੀ ਤੈਨੂੰ ਮੈਂ ਕੰਮ ਤੇ ਰਖਾ ਦੇਣਾ, ਤੂੰ ਮੈਨੂੰ ਆਹ ਕੰਮ ਜਿਹੜਾ ਮੈਂ ਦੱਸਣ ਡਿਆ ਤੁਹਾਨੂੰ, ਸੀਵਰੇਜ ਚ ਗੰਦ ਚ ਵੜਨਾ, ਵੀ ਮੈਨੂੰ ਮਹੀਨੇ ਦੇ ਜਾਂ ਪਤਾ ਨਹੀਂ ਸਾਲ ਦੇ ਇੰਨੇ ਪੈਸੇ ਤੂੰ ਦੇਗਾ। ਉਹ ਕਹਿੰਦਾ ਠੀਕ ਆ, ਉਹਨੇ ਨਹੀਂ ਦਿੱਤੇ ਤੇ ਉਹਨੇ ਉਹਨੂੰ ਨੌਕਰੀ ਚੋਂ ਕੱਢ ਦਿੱਤਾ। ਫਿਰ ਅਦਾਲਤ ਵਿੱਚ ਪਹੁੰਚ ਕੇ ਉਹ ਬੰਦੇ ਦੀ ਫਿਰ ਸੁਣਵਾਈ ਹੋਈ ਥੋੜੀ ਬਹੁਤੀ, ਤੇ ਫਿਰ ਟਰੰਪ ਨੇ ਠੀਕ ਹੀ ਤੇ ਕਿਹਾ, ਨਰਕ ਦੀ ਤਸਵੀਰ ਦੋਸਤੋ ਹੋਰ ਕਿੱਦਾਂ ਦੀ ਹੁੰਦੀ ਹੈ? ਸਾਡੀਆਂ ਕੁਝ ਸਟੇਟਾਂ ਵਿੱਚ ਘਰ ਦਾ ਗੁਜ਼ਾਰਾ ਕਰਨ ਵਾਸਤੇ ਇੰਨੀ ਗਰੀਬੀ ਆ, 2-4 ਸਟੇਟਾਂ ਛੱਡ ਦਿਓ ਜਿਹੜੀਆਂ ਡਿਵੈਲਪ ਨੇ ਥੋੜੀਆਂ, ਜਿੱਥੇ ਐਜੂਕੇਸ਼ਨ ਹੈ। ਕੁਝ ਸਟੇਟਾਂ ਵਿੱਚ ਸਿਰਫ ਘਰ ਦਾ ਗੁਜ਼ਾਰਾ ਕਰਨ ਵਾਸਤੇ ਲੋਕ ਆਪਣੀਆਂ ਧੀਆਂ ਭੈਣਾਂ ਨੂੰ ਮੰਡੀ ਵਿੱਚ ਖੜਦੇ ਨੇ, ਉਹ ਜਨਾਨੀਆਂ ਔਰਤਾਂ ਦੀ ਮੰਡੀਆਂ ਲੱਗਦੀਆਂ ਨੇ, ਤੇ ਬੋਲੀ ਦਿੰਦੇ ਨੇ ਲੋਕੀ ਆਣ ਕੇ, 2 ਜਾਂ 3 ਸਾਲ ਵਾਸਤੇ ਤੁਸੀਂ ਜਨਾਨੀ ਬੋਲੀ ਦੇ ਕੇ ਖਰੀਦ ਸਕਦੇ ਹੋ, ਤੇ ਫਿਰ 3 ਸਾਲ ਬਾਅਦ ਜਾਂ 2 ਸਾਲ ਬਾਅਦ ਤੁਸੀਂ ਉਹਨੂੰ ਵਾਪਸ ਕਰੋਗੇ ਉਹਦੇ ਮਾਂ ਪਿਓ ਨੂੰ। ਜਦੋਂ ਤੁਸੀਂ ਵਾਪਸ ਕਰ ਦਿਓਗੇ ਤੇ ਘਰ ਦੇ ਉਹਨੂੰ ਫੇਰ ਉਸੇ ਮੰਡੀ ਚ ਲੈ ਆਉਣਗੇ ਅਗਲੇ 2-3 ਸਾਲ ਵਾਸਤੇ, ਕੁੜੀ ਫੇਰ ਕਿਤੇ ਚਲੇ ਜਾਏਗੀ। ਹੈ ਸਾਰੀ ਉਮਰ ਕੁੜੀਆਂ ਔਰਤਾਂ ਵਿਚਾਰੀਆਂ ਦੀ ਏਦਾਂ ਹੀ ਉਮਰ ਨਿਕਲ ਜਾਂਦੀ ਹੈ। ਇੱਕ ਯੰਗ ਲੜਕੀ 3-4 ਸਾਲ ਵਾਸਤੇ 9 ਬੰਦਿਆਂ ਕੋਲ ਵਿਕੀ, 9 ਤੇ 27 ਜਾਂ 27-30 ਸਾਲ ਲਾ ਲਓ, ਚਲੋ ਐਵਰੇਜ ਜਿਹੀ 30 ਸਾਲ ਉਹਦੇ ਘਰਦਿਆਂ ਨੇ 30 ਸਾਲ ਕੁੜੀ ਦੀ ਕਮਾਈ ਤੋਂ ਰੋਟੀ ਖਾਂਦੇ ਰਹੇ ਸਿਰਫ, ਹੈ। ਇਹ ਸਭ ਤਸਵੀਰਾਂ ਨਰਕ ਦੀਆਂ ਨੇ। ਆ ਹਿਊਮਨ ਬੀਇੰਗ ਭੇਡਾਂ ਦੀਆਂ ਮੰਡੀਆਂ ਵੇਖੀਆਂ ਸਨ, ਕੁੱਤਿਆਂ ਬਿੱਲਿਆਂ ਪਸ਼ੂਆਂ ਦੀਆਂ ਮੰਡੀਆਂ ਵੇਖੀਆਂ ਸਨ, ਆਪਣੀਆਂ ਧੀਆਂ ਦੀਆਂ, ਧੀ ਨੂੰ ਮੰਡੀ ਚ ਲੈ ਕੇ ਜਾਣਾ। ਸਾਡਾ ਸਾਡੀ ਐਜੂਕੇਸ਼ਨ ਸਿਸਟਮ ਵੱਲ ਧਿਆਨ ਮਾਰੋ। ਹਾਂ, ਟੀਚਰ ਨੇ ਬੱਚੇ ਨੂੰ ਕੁੱਟ ਕੁੱਟ ਹੀ ਮਾਰ ਦਿੱਤਾ, ਉਹ ਟੀਚਰ ਕਿੱਦਾਂ ਦਾ ਹੋਏਗਾ, ਉਹ ਤੇ ਬੱਚਾ ਹੈ ਜੀ। ਸਾਡੇ ਸੋਹਣੇ ਭਾਰਤ ਵਿੱਚ 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਤੱਕ ਦੀ ਔਰਤ ਜਿਹੜੀ ਹੈ ਉਹ ਸੁਰੱਖਿਅਤ ਨਹੀਂ। ਵਾਹ ਵਾਹ, 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਗਰੰਟੀ ਕੋਈ ਨਹੀਂ ਜੇ। ਔਰ ਛੋਟੇ ਲੜਕੇ ਵੀ ਸੇਫ ਨਹੀਂ ਸਾਡੇ ਸਮਾਜ ਦੇ ਵਿੱਚ। 1 ਸਾਲ ਚ ਕਿੰਨੇ ਬੱਚੇ ਤੇ ਬੱਚੀਆਂ ਗੁੰਮ ਹੁੰਦੀਆਂ ਨੇ। ਸਾਡੇ ਸਵਰਗ ਵਰਗੇ ਭਾਰਤ ਵਿੱਚ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਰੈੱਡ ਏਰੀਏ ਵਿੱਚ ਭੇਜ ਦਿੱਤਾ ਜਾਂਦਾ ਤੇ ਬੱਚਿਆਂ ਦੇ ਅੰਗ ਪੈਰ ਤੋੜ ਕੇ ਉਹਨਾਂ ਨੂੰ ਅੰਨਾ ਕਰਕੇ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ। ਓਏ ਬੱਚੇ ਅਗਵਾ ਕਰਕੇ ਉਹਨਾਂ ਦੇ ਆਰਗਨਸ ਕੱਢ ਕੇ ਵੇਚਣ ਵਾਲੇ ਹੋ। ਇਹ ਇਹ ਨਿਸ਼ਾਨੀਆਂ ਤੇ ਦੋਜਖ ਤੋਂ ਵੀ ਗਾਂਹ ਦੀਆਂ ਨੇ। ਕਿਸੇ ਦੇ ਦਿਲ ਦਾ ਟੁਕੜਾ ਕਿੱਦਾਂ ਦਾ ਹੋਏਗਾ ਜਿਹੜਾ ਤੁਸੀਂ ਅਗਵਾ ਕੀਤਾ, ਉਹਦੇ ਆਰਗਨ ਕੱਢ ਕੇ ਵੇਚੇ ਨੇ, ਉਹਦੇ ਵਿੱਚ ਡਾਕਟਰ ਸ਼ਾਮਲ। ਡਾਕਟਰ ਤੋਂ ਬਗੈਰ ਥੋੜਾ ਇਹ ਕੰਮ ਹੋ ਸਕਦਾ, ਉਹਨਾਂ ਨੂੰ ਫਰਿੱਜਾਂ ਚ ਰੱਖਣਾ, ਉਹਨਾਂ ਦੇ ਟੈਂਪਰੇਚਰ ਚੱਕਣਾ, ਉਹਦੇ ਵਿੱਚ ਮਨਿਸਟਰ ਸ਼ਾਮਲ ਤੇ ਨਰਕ ਦਾ ਐਡਰੈਸ ਹੋਰ ਕਿੱਦਾਂ ਦਾ ਹੁੰਦਾ। ਬਹੁਤ ਸਾਰੇ ਗੰਦੇ ਕੰਮਾਂ ਵਿੱਚ ਪੁਲਿਸ ਵੀ ਸ਼ਾਮਲ ਹੁੰਦੀ ਹੈ ਤੇ ਪੁਲਿਸ ਦਾ ਕੰਮ ਹੈ ਡੱਕਣਾ, ਫੜਨਾ, ਕ੍ਰਾਈਮ ਰੋਕਣਾ, ਕ੍ਰਿਮੀਨਲਸ ਨੂੰ ਰੋਕਣਾ। ਇਹ ਉਹਨਾਂ ਨੂੰ ਆਪਣੀ ਛਤਰ ਛਾਇਆ ਥੱਲੇ ਕੰਮ ਕਰਨ ਦੀ ਆਜ਼ਾਦੀ ਬਖਸ਼ਦੇ ਨੇ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦੇ ਬਿਆਨ ਨੇ ਕਿ ਆਮ ਆਦਮੀ ਭਾਰਤੀ ਅਦਾਲਤਾਂ ਚੋਂ ਇਨਸਾਫ ਲੈ ਹੀ ਨਹੀਂ ਸਕਦਾ। ਆਮ ਆਮ ਜਿਹਾ ਬੰਦਾ ਜਿਹੜਾ ਗੁਜ਼ਾਰੇ ਵਿਚਾਰੇ ਵਾਲਾ ਹੁੰਦਾ ਉਹ ਲੈ ਹੀ ਨਹੀਂ ਸਕਦਾ, ਜੱਜ ਕਹਿਣ ਡਏ ਨੇ। ਸੱਜਣੋ, ਕੀ ਇਹ ਵਿਸ਼ਵ ਗੁਰੂ ਹੋਣ ਦੀਆਂ ਨਿਸ਼ਾਨੀਆਂ ਨੇ? ਵਿਸ਼ਵ ਗੁਰੂ ਤੁਹਾਡੇ ਨਾਲ ਗੱਲ ਕਰ ਰਿਹਾ। ਅੰਧ ਭਗਤ ਨਾਰੀਅਲ ਨਦੀ ਚ ਰੋੜ ਦਿੰਦੇ ਨੇ, ਉਹ ਕਿੰਨਾ ਸਿਹਤ ਵਾਸਤੇ ਉਪਯੋਗੀ ਹੁੰਦਾ। ਨਾਰੀਅਲ ਨੂੰ ਮੌਲੀ ਜੀ ਬੰਨ ਕੇ ਨਦੀ ਚ ਰੋੜ ਦੇਣਾ ਤੇ ਨਾਰੀਅਲ ਰੋੜਨਾ ਤੇ ਮੂਤ ਪੀਣਾ। ਭਾਰਤ ਵਿੱਚ ਗੁਰਦੁਆਰੇ ਤੇ ਮੰਦਿਰ ਦੁੱਧ ਨਾਲ ਸਾਫ ਕੀਤੇ ਜਾਂਦੇ ਨੇ, ਦੁੱਧ ਨਾਲ ਧੋਤੇ ਜਾਂਦੇ ਨੇ। ਮਾਣਾ ਮੋਈ ਬਾਲਟੀਆਂ ਭਾਂ ਭਾਂ ਕੇ ਬੜੀ ਫੁਰਤੀ ਨਾਲ ਤੇ ਉਹਨਾਂ ਦੇ ਅੱਖਾਂ ਚ ਜੇਤੂ ਚਮਕ ਹੁੰਦੀ ਹੈ ਤੇ ਪਤਾ ਨਹੀਂ ਉਹਨਾਂ ਦੇ ਸਰੀਰ ਚ ਕਬੱਡੀ ਖੇਡਣ ਵਾਲਿਆਂ ਵਾਲੀ ਫੁਰਤੀ ਮੈਂ ਵੇਖੀ ਸੀ। ਆ ਦੁੱਧ ਦੁੱਧ ਨਾਲ ਧੋਣ ਵਾਲਿਆਂ ਚੂਹੇ ਪੂਜਣ ਦੇ ਮੰਦਿਰ ਨੇ ਜਿਸ ਮੁਲਕ ਦੇ ਵਿੱਚ, ਜਿੱਥੇ ਲੋਕ ਦੁੱਧ ਲਿਆ ਕੇ ਵੱਡੇ ਵੱਡਾ ਕੜਾਹ, ਵੱਡਾ ਸਾਰਾ ਮਤਲਬ ਕਿ ਇੱਕ ਬਰਤਨ ਹੁੰਦਾ ਪਿੰਡ ਚ ਜਿਹੜਾ ਕੜਾਹ ਨਹੀਂ ਹੁੰਦਾ ਗੁੜ ਕੱਢਣ ਵਾਲਾ ਏਡਾ, ਉਹਦੇ ਵਿੱਚ ਦੁੱਧ ਪਾਈ ਜਾਂਦੇ ਨੇ ਤੇ ਚੂਹੇ ਜੇ ਚੂਹਿਆਂ ਦੀਆਂ ਫੌਜਾਂ ਸਾਰੀ ਦਿਹਾੜੀ ਦੁੱਧ ਪੀਂਦੀਆਂ ਨੇ। ਲੋਕ ਚੂਹਿਆਂ ਅੱਗੇ ਮੱਥੇ ਟੇਕਦੇ ਨੇ ਤੇ ਉਹਨਾਂ ਨੂੰ ਪੂਜਦੇ ਨੇ। ਤੁਸੀਂ ਯੂਟਿਊਬ ਚ ਵੇਖ ਲਓ ਜਾ ਕੇ ਇਹ ਸਾਰਾ ਕੁਛ। ਆਈ ਨਾ ਗੱਲ ਦੀ ਸਮਝ, ਅੰਗਰੇਜ਼ ਕੋਈ ਉੱਥੇ ਵੀਡੀਓ ਬਣਾ ਰਿਹਾ ਸੀ ਤੇ ਪੰਡਿਤ ਜੀ ਨੂੰ ਪੁੱਛਦਾ ਕਿ ਪੰਡਿਤ ਜੀ ਇਹ ਕੀ ਸਿਸਟਮ ਹੈ ਕਿ ਤੁਸੀਂ ਇਹੋ ਹੀ ਦੁੱਧ ਆਪ ਪੀਣ ਰਹੇ ਹੋ, ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ਚ ਦਿੰਦੇ, ਇੱਥੋਂ ਚੂਹੇ ਪੀਣ ਦੇ ਵਿੱਚ ਮਿੱਠਾ ਵੀ ਕਰੀ ਜਾਂਦੇ ਨੇ। ਤੇ ਪੰਡਿਤ ਬੜੇ ਪ੍ਰਾਊਡ ਨਾਲ ਕਹਿਣ ਡਿਆ ਸੀ ਕਿ ਜਿਹੜਾ ਬੰਦਾ ਇਹ ਦੁੱਧ ਦੇ 2 ਘੁੱਟ ਪੀ ਲਏ ਦੁਨੀਆਂ ਦੇ ਵਿੱਚ ਜਿੰਨੀਆਂ ਬਿਮਾਰੀਆਂ ਨੇ ਉਹ ਦੂਰ ਹੋ ਜਾਣਗੀ, ਉਸ ਬੰਦੇ ਨੂੰ ਜਿਹੜੀ ਬਿਮਾਰੀ ਹੋਏਗੀ ਉਹ ਦੂਰ ਹੋ ਜਾਏਗੀ। ਤੇ ਫਿਰ ਆਹ ਬੰਦ ਕਰ ਦਿਓ ਮੈਡੀਕਲ ਐਜੂਕੇਸ਼ਨ, ਸਾਰੇ ਹਸਪਤਾਲ ਬੰਦ ਕਰ ਦਿਓ, MBBS ਦੀਆਂ ਡਿਗਰੀਆਂ ਤੇ ਵੀ ਕਾਂਟੇ ਮਾਰੋ, ਤੇ ਇਹੋ ਜਿਹਾ ਮੰਦਰ ਹੀ ਹੋਰ ਖੋਲ ਲਓ ਕਿ 1,500 ਆਉਣ ਦਿਓ, ਫਿਰ ਫੈਕਟਰਾਂ ਹੀ ਠੀਕ ਕਰੀ ਚਲੇ ਜਾਓ। ਇਹੋ ਜਿਹੇ, ਇਹ ਮੈਂ ਇੱਕ ਐਗਜ਼ਾਮਪਲ ਦਿੱਤੀ ਆ, ਹਰ ਧਰਮ ਵਿੱਚ ਇਹੋ ਜਿਹੇ ਵਿਚਾਰ ਹੈਗੇ ਨੇ, ਹਰ ਧਰਮ ਦੇ ਵਿੱਚ। ਕਿਤੇ ਉਹ ਤੁਸੀਂ ਅੱਜ ਤੋਂ ਪਾਣੀ ਪੀ ਲਓ, ਕਿਤੇ ਉੱਥੋਂ ਪਾਣੀ ਪੀ ਲਓ, ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ ਚੋਂ ਸਾਡੀ ਇੱਕ ਵੀ ਯੂਨੀਵਰਸਿਟੀ ਨਹੀਂ ਆਉਂਦੀ ਜਿਹੜੀਆਂ ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ ਨੇ। ਭਾਰਤੀ ਅਮੀਰਾਂ ਦੇ ਬੱਚੇ ਜਿਹੜੇ ਨੇ ਉਹ ਪੜ੍ਹਨ ਬਾਹਰ ਦੀਆਂ ਯੂਨੀਵਰਸਿਟੀਆਂ 'ਚ ਜਾਂਦੇ ਨੇ, ਤੇ ਭਾਰਤ ਵਿੱਚ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ ਇਹ ਮੈਂ ਦੱਸਾਂਗਾ ਤੇ ਟਾਈਮ ਜ਼ਿਆਦਾ ਲੱਗਣਾ, ਤੁਹਾਨੂੰ ਪਤਾ ਹੈ ਸਾਰਿਆਂ ਨੂੰ, ਮੈਂ ਇਸ਼ਾਰਾ ਹੀ ਕਰਾਂਗਾ। ਸਰਕਾਰ ਬੇਈਮਾਨ, ਜਨਤਾ ਉਹਦੇ ਤੋਂ ਵੀ ਵੱਡੀ ਬੇਈਮਾਨ। ਜੇ ਕਿਤੇ ਬੱਸ ਦਾ ਕੰਡਕਟਰ ਹੀ ਮਾੜਾ ਜਿਹਾ ਵਾਕਬ ਹੋਵੇ ਤੇ ਅਸੀਂ ਟਿਕਟ ਨਹੀਂ ਲੈਣੀ, ਫਖਰ ਮਹਿਸੂਸ ਕਰਦੇ ਹਾਂ ਕਿ ਸਾਡਾ ਯਾਰ ਟਿਕਟਾਂ ਕੱਟਣ ਡਿਆ, ਤੇ ਰੇਲਵੇ ਦਾ TT ਅਗਰ ਵਾਕਬ ਹੋਏ ਫਿਰ ਅਸੀਂ ਰੇਲਵੇ ਦੀ ਟਿਕਟ ਨਹੀਂ ਲੈਂਦੇ। ਟ੍ਰੇਨ ਚੋਂ ਅਸੀਂ ਬਲਬ ਲਾ ਲਿਆਉਂਦੇ ਹਾਂ, ਜਿਹੜਾ ਘਰ ਵਾਲੀ ਬਿਜਲੀ ਤੇ ਚੱਲ ਲਾਈਟ ਜਲਦਾ ਹੀ ਨਹੀਂ ਸਗੋਂ ਪਟਾਕਾ ਮਾਰ ਜਾਂਦਾ। ਗੱਡੀ ਦੀ ਟੋਇਲਟ ਚੋਂ, ਟ੍ਰੇਨ ਜਿਹੜੀ ਹੈ ਉਹਦੇ ਚੋਂ ਅਸੀਂ ਸ਼ੀਸ਼ਾ ਲਾ ਲਿਆਉਂਦੇ ਹਾਂ, ਹੁਣ ਤੇ ਸ਼ੀਸ਼ੇ ਮੇਰਾ ਖਿਆਲ ਲਾਉਣੋ ਹੀ ਹਟ ਗਏ ਨੇ, ਸ਼ੀਸ਼ਾ ਲਾ ਲਿਆਉਂਦੇ ਹਾਂ, ਹਾਲਾਂਕਿ ਉਹਦੇ ਉੱਤੇ ਨਾਰਦਰਨ ਰੇਲਵੇ ਲਿਖਿਆ ਹੁੰਦਾ ਜਿਹੜਾ ਮਿਟ ਨਹੀਂ ਸਕਦਾ। ਭਾਰਤੀ ਲੋਕ ਜਦੋਂ ਬਾਈ ਏਅਰ ਸਫ਼ਰ ਕਰਦੇ ਨੇ ਹਵਾਈ ਜਹਾਜ਼ ਤੇ ਰਾਤ ਨੂੰ ਜਹਾਜ਼ ਵਿੱਚ ਖੂਬਸੂਰਤ ਗਰਮ ਲੋਈਆਂ ਦਿੱਤੀਆਂ ਜਾਂਦੀਆਂ ਨੇ ਸੌਣ ਵਾਸਤੇ, ਭਾਰਤੀ ਲੋਕ ਉਹ ਲੋਈਆਂ ਚੋਰੀ ਕਰਕੇ ਆਪਣੇ ਬੈਗ ਵਿੱਚ ਪਾ ਲਿਆਉਂਦੇ ਨੇ, ਜਹਾਜ਼ ਵਾਲੀਆਂ ਲੋਈਆਂ ਵੀ। ਤੇ ਜਿਹੜੀ ਏਅਰਲਾਈਨ ਹੈ ਨਾ ਉਹਦਾ ਜਿਹੜਾ ਲੋਗੋ ਹੁੰਦਾ ਉਹਦੀ ਨੁੱਕਰ ਤੇ ਲਿਖਿਆ ਵੀ ਹੁੰਦਾ। ਏਅਰ ਇੰਡੀਆ ਚੋਂ ਵੀ ਚੁੱਕੀਆਂ ਸਨ ਇਹਨਾਂ ਲੋਕਾਂ ਨੇ। ਯੂਰਪੀ ਦੇਸ਼ਾਂ ਵਿੱਚ ਭਾਰਤੀ ਏਅਰ ਹੋਸਟ੍ਰੈਸਾਂ ਸਟੋਰਾਂ ਚੋਂ ਆਮ ਚੋਰੀ ਕਰਦੀਆਂ ਫੜੀਆਂ ਗਈਆਂ ਨੇ, ਮੇਕਅਪ ਦਾ ਸਮਾਨ। ਬੜੇ ਬੜੇ ਭਾਰਤੀ ਅਮੀਰ ਆਦਮੀ ਯੂਰਪ ਦੀਆਂ ਹੋਟਲਾਂ ਵਿੱਚੋਂ ਆ ਕੀ ਹੁੰਦੇ ਨੇ ਯਾਰ, ਪਰਨੇ, ਹੇਅਰ ਡਰੈਸਰ, ਆ ਮਾਮੂਲੀ ਮਾਮੂਲੀ ਚੀਜ਼ਾਂ ਜਿਹੜੀਆਂ ਛੋਟੀਆਂ ਛੋਟੀਆਂ ਛੋਟੀਆਂ ਛੋਟੀਆਂ ਬੈਗਾਂ ਚ ਉਹ ਕੈਮਰੇ ਲੱਗੇ ਨੇ ਅੰਦਰ, ਹਾਂਜੀ, ਇੱਕ ਇੱਕ ਚੀਜ਼ ਤੇ ਉਹ ਨੋਟ ਕਰ ਰਹੇ ਨੇ, ਤੇ ਉਹਨਾਂ ਦੀਆਂ ਉਹ ਫੜੇ ਗਏ ਤੇ ਮੁੜ ਕੇ ਤਰਲੇ ਪਾਉਣ, ਜਿੰਨੇ ਪੈਸੇ ਤੁਹਾਨੂੰ ਚਾਹੀਦੇ ਨੇ ਲੈ ਲਓ ਸਾਡੇ ਕੋਲੋਂ, ਸਾਡੀ ਵੀਡੀਓ ਵਾਇਰਲ ਨਹੀਂ ਕਰਨੀ ਤੇ ਵੀਡੀਓ ਨਾ ਬਣਾਓ। ਉਹ ਕਹਿੰਦੇ ਨੇ ਭਾਜੀ ਇਹ ਇੰਡੀਆ ਨਹੀਂ, ਅਸੀਂ ਪੈਸੇ ਨਹੀਂ ਤੁਹਾਡੇ ਕੋਲ ਲੈਣੇ, ਤੁਹਾਡੀ ਵੀਡੀਓ ਹੀ ਵਾਇਰਲ ਹੋਵੇਗੀ। ਅੰਦਾਜ਼ਾ ਲਾ ਲਓ, ਹੁਣ ਕਹਿੰਦਾ ਜਿੰਨੇ ਪੈਸੇ ਮੰਗੋਗੇ ਮੈਂ ਹੁਣੇ ਚੈੱਕ ਕੱਟ ਕੇ ਦਿੰਦਾ, ਪਰ ਮੇਰੀ ਵੀਡੀਓ ਵਾਇਰਲ ਨਹੀਂ ਕਰਨੀ। ਜੇ ਮੈਂ $50 ਦੀਆਂ ਚੀਜ਼ਾਂ ਚੁੱਕੀਆਂ ਨੇ ਤੇ ਮੈਂ ਜਿੰਨੇ ਦਾ ਤੁਸੀਂ ਚੈੱਕ ਕਹਿੰਦੇ ਹੋ ਕੱਟ ਕੇ ਦੇ ਦੇਣਾ। ਇਹ ਕਿਤੇ DNA ਚ ਡਿਫੈਕਟ ਤੇ ਨਹੀਂ ਸਾਡੇ ਚ? ਭਾਰਤੀ ਇੰਨੇ ਗੰਦੇ ਲੋਕ ਨੇ ਜਾਂ ਸਿਸਟਮ ਹੀ ਗੰਦਾ ਹੈ ਸਾਡਾ, ਅਸੀਂ ਹਰ ਜਗ੍ਹਾ ਜੁਗਾੜ ਲਾਵਾਂਗੇ, ਸਿਫਾਰਿਸ਼ ਪਾਵਾਂਗੇ ਤੇ ਜਾਂ ਫਿਰ ਰਿਸ਼ਵਤ ਦੇਵਾਂਗੇ। ਉਹ ਰਿਸ਼ਵਤ ਮੰਗਣ ਵਾਲੇ ਤੇ ਅਜੇ ਮੰਗਦੇ ਨਹੀਂ, ਆਪ ਹੀ ਦੇਣ ਨੂੰ ਬੋਝੇ ਚ ਹੱਥ ਪਾਇਆ ਹੁੰਦਾ। ਭਾਈ ਸਾਰ ਮੇਰਾ ਕੰਮ ਹੋਣਾ ਚਾਹੀਦਾ, ਮੇਰਾ ਸਾਡਾ ਕੰਮ ਕਰ ਦਿਓ, ਪੈਸੇ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਦਿਆਂਗਾ। ਉਧਰੋਂ ਦੂਜੇ ਪਾਸੇ ਵਾਲਾ ਵੀ ਆਣ ਕੇ ਕਹਿਣ ਡਿਆ ਹੁੰਦਾ ਕਿ ਸਰ ਮੇਰੇ ਕੋਲ ਪੈਸੇ ਲਓ ਜਿੰਨੇ ਲੈਣੇ ਨੇ, ਮੇਰਾ ਕੰਮ ਹੋਣਾ ਚਾਹੀਦਾ। ਸਰ ਪਜਲ ਹੋਣ ਡਿਆ ਵੀ ਮੈਂ ਇਹਦਾ ਕਰਾਂ ਕਿ ਉਹਦਾ ਕਰਾਂ। ਇਹ ਰਿਸ਼ਵਤ ਬੜੀ ਚੱਲਦੀ ਹੈ ਇੰਡੀਆ ਚ, ਸਾਰੇ ਅਫਸਰ ਰਿਸ਼ਵਤ ਲੈਂਦੇ ਨੇ। ਉਹ ਤੁਸੀਂ ਦਿੰਦੇ ਹੋ ਜਾ ਕੇ, ਨਾਲੇ ਉਹਨਾਂ ਕੋਲ ਝਿੜਕਾਂ ਖਾਂਦੇ ਮੈਂ ਵੇਖੇ ਲੋਕ, ਨਾਲੇ ਉਹਨਾਂ ਨੂੰ ਰਿਸ਼ਵਤ ਦਿੰਦੇ ਵੇਖੇ। ਉਹ ਕਹੇ ਵੀ ਜਾ ਮੇਰੇ ਘਰੋਂ ਦਫਾ ਹੋ ਜਾ ਕੋਈ ਥਾਣੇਦਾਰ, ਸਾਡੇ ਕੁਛ ਸਮੇਂ ਵਾਸਤੇ ਦੋਸਤੋ ਜਿਹੜਾ ਇੰਡੀਆ ਚ ਕੋਠੀ ਆ, ਅਸੀਂ ਉਹ ਇੱਕ ਪੁਲਿਸ ਵਾਲੇ ਨੂੰ ਕਿਰਾਏ ਤੇ ਦਿੱਤੀ ਸੀ। ਉੱਥੇ ਇੱਕ ਬੰਦਾ ਆਇਆ
1: ਤੇ ਉਹ ਆਪਣੀ ਵਾਈਫ ਨੂੰ ਕਹਿੰਦਾ ਦੇਖ ਬਾਹਰ ਕੌਣ ਹੈ, ਤੇ ਉਹ ਉਹਦੀ ਵਾਈਫ ਨੇ ਆਣ ਕੇ ਦੱਸਿਆ ਤੇ ਉਹਨੂੰ ਉਹ ਨਾਲ ਹੀ ਬੰਦਾ ਅੰਦਰ ਆ ਗਿਆ ਤੇ ਜਿਹੜਾ ਥਾਣੇਦਾਰ ਇੰਸਪੈਕਟਰ ਸੀ ਉਹ ਹੈਗਾ ਸੀ ਆਪਣਾ ਜਿਹੜਾ ਕਸਟਮ ਤੇ ਏਅਰਪੋਰਟ ਤੇ ਹੁੰਦਾ ਐਕਸਾਈਜ਼ ਵਾਲਾ, ਤੇ ਉਹ ਬੰਦੇ ਨੂੰ ਕਹਿੰਦਾ ਜਾ ਦਫਾ ਹੋ ਜਾ ਮੈਂ ਤੇਰੀ ਸ਼ਕਲ ਨਹੀਂ ਵੇਖਣੀ ਚਾਹੁੰਦਾ। ਉਹ ਬਦੋ ਬਦੀ ਅੰਦਰ ਐਂਟਰ ਹੋ ਕੇ ਤੇ ਭਰਜਾਈ ਜੀ ਤੁਸੀਂ ਕਹੋ ਭਾਅ ਜੀ ਹੁਣੀ ਮੇਰੀ ਗੱਲ ਤੇ ਸੁਣ, ਤੇ ਬੈਗ ਫੜਿਆ ਹੱਥ ਦੇ ਵਿੱਚ ਹੈ ਭਾਅ ਜੀ ਉਹਨੂੰ ਦਫਾ ਕਰਨ ਉਹਨੂੰ ਬੁਰਾ ਭਲਾ ਕਹਿਣ ਡਿਆ, ਉਹ ਬੈਗ ਅੱਗੇ ਅੱਗੇ ਡਾ ਕੇ ਵੀ ਤੁਸੀਂ ਕਿਤੇ ਖੋਲ ਕੇ ਬੈਗ ਤੇ ਵੇਖੋ, ਤੇ ਭਾਅ ਜੀ ਵੀ ਜਿਹੜਾ ਸੀ ਉਹਦੀ ਦੂਜੇ ਪਾਸੇ ਸੈਟਿੰਗ ਹੋਈ ਹੋਈ ਸੀ। ਹੁਣ ਅੰਦਾਜ਼ਾ ਲਾ ਲਓ ਅਫਸਰ ਸਾਡੇ ਕੋਲੋਂ ਰਿਸ਼ਵਤ ਮੰਗਦੇ ਨੇ ਕਿ ਅਸੀਂ ਅਫਸਰਾਂ ਨੂੰ ਬਦੋ ਬਦੀ ਉਹਨਾਂ ਦੇ ਘਰਾਂ 'ਚ ਢੇਰ ਲਾਉਂਦੇ ਹਾਂ ਜਾ ਕੇ। ਦੋਵੇਂ ਤਰ੍ਹਾਂ ਦੇ ਲੋਕ ਹੈਗੇ ਨੇ ਸਾਡੇ ਸਿਸਟਮ ਵਿੱਚ, ਨਲਾਇਕ ਬੱਚੇ ਵੀ ਵੱਡੇ ਵੱਡੇ ਅਫਸਰ ਲੱਗੇ ਨੇ ਜਿਨ੍ਹਾਂ ਨੂੰ ਗੱਲ ਕਰਨ ਦੀ ਤਮੀਜ਼ ਨਹੀਂ। ਕੋਰੋਨਾ ਵਰਗੀ ਮਹਾਂਮਾਰੀ ਜਦੋਂ ਆਈ ਸੀ ਨਾ ਤੇ ਸਾਡੇ ਲੋਕਾਂ ਨੇ ਗੈਸ ਸਿਲੰਡਰ, ਕਿਹੜੇ ਗੈਸ ਸਿਲੰਡਰ ਕਿਹੜੀ ਗੈਸ ਹੈ ਯਾਰ, ਆਕਸੀਜਨ, ਆਕਸੀਜਨ ਦੇ ਜਿਹੜੇ ਸਿਲੰਡਰ ਸਨ ਉਹ ਸਟੋਰ ਕਰਨੇ ਸ਼ੁਰੂ ਕਰਤੇ ਕਿ ਬਲੈਕ ਕਰਾਂਗੇ। ਉਹ ਹੋ ਸਕਦਾ ਤੁਸੀਂ ਅਗਲੇ ਹਫ਼ਤੇ ਜਾਂ ਮਹੀਨੇ ਤੁਸੀਂ ਮਰ ਜਾਓ ਪਰ ਸਿਲੰਡਰ ਤਹਿਖਾਨੇ ਵਿੱਚ ਜ਼ਰੂਰ ਸਟੋਰ ਕਰਨੇ ਨੇ ਤੁਸਾਂ। ਸਾਡੀਆਂ ਬਹੁਤ ਸਾਰੀਆਂ ਦਵਾਈਆਂ ਨਕਲੀ ਵਿਕਣ ਡਈਆਂ ਨੇ, ਮੈਡੀਕਲ ਸਟੋਰ ਡਾਕਟਰਾਂ ਨਾਲ ਮਿਲੇ ਨੇ, ਅਸੀਂ ਨਕਲੀ ਦੁੱਧ ਵੇਚਦੇ ਹਾਂ, ਨਕਲੀ ਪਨੀਰ ਵੇਚਦੇ ਹਾਂ। ਵੇਖਿਆ ਜਦੋਂ ਛਾਪੇ ਪੈਂਦੇ ਨੇ ਦੀਵਾਲੀ ਤੇ ਛੱਪੜਾਂ ਦੇ ਕੰਡੇ ਕਈ ਕਈ ਕੁਇੰਟਲ ਦੇ ਢੇਰ ਲੱਗੇ ਹੁੰਦੇ ਨੇ, ਉਹ ਤੁਸੀਂ ਦੀਵਾਲੀ ਦੇ ਕੀ ਆਉਂਦੇ ਹੋ, ਇਹ ਤੇ ਸਾਰਾ ਸਾਲ ਵੇਚਦੇ ਨੇ ਪਨੀਰ ਇਹੋ ਜਿਹੇ, ਕਿਉਂਕਿ ਇਹਨਾਂ ਨੂੰ ਮਹੀਨਾ ਜੀ ਜਾਂਦਾ। ਕੀ ਖਵਾਲਦੇ ਹੋਣਗੇ ਆਪਣੇ ਆਪਣੇ ਲੋਕਾਂ ਨੂੰ, ਅੰਦਾਜ਼ਾ ਲਾ ਲਓ। ਨਕਲੀ ਦੁੱਧ ਅਸੀਂ ਵੇਚਦੇ ਹਾਂ, ਨਕਲੀ ਪਨੀਰ ਅਸੀਂ ਵੇਚਦੇ ਹਾਂ, ਨਕਲੀ ਮਸਾਲੇ ਅਸੀਂ ਵੇਚਦੇ ਹਾਂ, ਉਹ ਬਿਮਾਰ ਹੋਣ ਤੇ ਨਕਲੀ ਟੀਕੇ ਸਾਨੂੰ ਲੱਗਦੇ ਨੇ, ਤੇ ਮਰੇ ਹੋਏ ਆਦਮੀ ਨੂੰ ਡਾਕਟਰ ਵੈਂਟੀਲੇਟਰ ਲਾ ਛੱਡ ਲੈ, ਵੈਂਟੀਲੇਟਰ ਤੇ ਇੱਕ ਦੋ ਤਿੰਨ ਦਿਨ ਹੋਰ ਲਾ ਛੱਡਦੇ ਨੇ ਪੈਸੇ ਦੀ ਲੁੱਟਮਾਰ ਕਰਨ ਵਾਸਤੇ। ਓਏ ਜਿੱਥੇ ਡਾਕਟਰ ਡਾਕੂ ਹੋਣ ਉਹ ਮੁਲਕ ਨਰਕ ਹੀ ਹੁੰਦਾ, ਨਰਕ ਤੋਂ ਵੀ ਅੱਗੇ ਹੁੰਦਾ ਯਾਰ। ਟਰੰਪ ਭਾਵੇਂ ਦਿਨ ਵਿੱਚ 99 ਗੱਲਾਂ ਮੂਰਖਾਂ ਵਾਲੀਆਂ ਕਰਦਾ ਪਰ ਭਾਰਤ ਨਰਕ ਹੈ, ਉਹਨੇ ਬਿਲਕੁਲ ਠੀਕ ਕਿਹਾ। ਨਕਲੀ ਦਵਾਈਆਂ, ਨਕਲੀ ਡਾਕਟਰ, ਤੇ ਅਸਲੀ ਕੀ ਹੈ ਸਾਡੇ ਭਾਰਤ ਦੇ ਵਿੱਚ? ਅਸਲੀ ਇਹ ਹੈ ਕਿ ਅਸੀਂ ਭਾਰਤੀ ਜਮਾਂਦਰੂ ਹੀ ਘਟੀਆ ਲੋਕ ਹਾਂ। ਇੰਨੇ ਸੋਹਣੇ ਮੁਲਕ ਨੂੰ ਅਸਾਂ ਨਰਕ ਬਣਾ ਦਿੱਤਾ ਹੈ ਭੂਗੋਲਿਕ ਤੋਂ ਪੁਆਇੰਟ ਆਫ ਵਿਊ ਤੋਂ, ਜੋਗ੍ਰਾਫੀਕਲ। ਭਾਰਤ ਖੂਬਸੂਰਤ ਦੇਸ਼ ਆ, ਇਹਦੇ ਵਿੱਚ ਰਾ ਮਟੀਰੀਅਲਾਂ ਦੀ, ਨਦੀਆਂ ਪਰਬਤ ਪਹਾੜਾਂ ਦੀ ਤੇ ਵੈਦਰਾਂ ਦੀ ਰੱਜ ਕੇ ਉੱਪਰ ਵਾਲੇ ਨੇ ਖੁੱਲੇ ਦਿਲ ਨਾਲ ਇਸ ਧਰਤੀ ਨੂੰ ਇਨਾਮ ਸਾਰਾ ਕੁਝ ਬਖਸ਼ਿਆ ਹੈਗਾ। ਜਿਸ ਥਾਂ ਥਾਂ ਬੇਈਮਾਨੀ ਦੇ ਢੇਰ ਲੱਗੇ ਨੇ ਸਾਡੇ ਦੇਸ਼ ਵਿੱਚ, ਇੰਨੀ ਸੋਹਣੀ ਧਰਤੀ ਦੇ ਉੱਤੇ ਬੇਈਮਾਨੀ ਦੇ ਢੇਰ। ਭਾਰਤ ਚ ਇਮਾਨਦਾਰ ਲੋਕਾਂ ਨੂੰ ਪਾਗਲ ਕਿਹਾ ਜਾਂਦਾ, ਸੱਚੇ ਲੋਕਾਂ ਦਾ ਮਜ਼ਾਕ, ਪਖੰਡੀਆਂ ਦੀ ਜੈ ਜੈਕਾਰ ਸਾਡੇ ਬਹੁਤ ਰੂਪੀਏ ਸਮਾਜ ਦੇ ਵਿੱਚ। ਆਇਆ ਸਾਧਾਂ ਤਾਂਤਰਿਕਾਂ ਵਗੈਰਾ ਨੇ ਗੰਦ ਪਾਇਆ ਕਿਉਂਕਿ ਲੋਕੀ ਪਛਾਂ ਖਿੱਚੂ ਤੇ ਬੇਕੂਫ ਹੋਣ ਕਰਕੇ। ਉਹ ਤੇ ਚਲੋ ਪੜ੍ਹਦੇ, ਆ ਜਿਹੜੇ ਪੜ੍ਹੇ ਲਿਖੇ ਟੇਵੇ ਲਵਾਉਂਦੇ ਫਿਰਦੇ ਨੇ, ਜਿਨ੍ਹਾਂ ਨੇ ਮੁੰਡੇ ਲੈਣ ਬਾਬਿਆਂ ਕੋਲ ਜਾਂਦੀਆਂ ਨੇ, ਬਾਬੇ ਅਨਪੜ੍ਹ ਹੁੰਦੇ ਨੇ, ਬਾਬੇ ਮਰਸਰੀ ਕਾਰਾਂ ਚ ਘੁੰਮਦੇ ਨੇ ਤੇ ਬੇਕੂਫ ਭਾਰਤੀ ਇਹਨਾਂ ਦੇ ਗੱਲੇ ਚ ਪੈਸੇ ਪਾਉਂਦੇ ਨੇ। ਕਿਹੋ ਜਿਹੀ ਸੋਚ ਹੈ ਤੁਹਾਡੀ? ਤੇ ਅਸੀਂ ਗਰੀਬ ਮਜ਼ਦੂਰ ਦੀ ਦਿਹਾੜੀ ਮਾਰ ਲੈਂਦੇ ਹਾਂ ਪਰ ਬਾਬੇ ਦੇ ਖੁਰਾਂ ਚ ਪਤਾ ਨਹੀਂ ਪੈਸਿਆਂ ਦਾ ਢੇਰ ਲਾ ਦਿਆਂਗੇ। ਔਰ ਜਿੱਥੇ ਲੋਕਾਂ ਨੂੰ ਵੋਟ ਦੇਣ ਦੀ ਅਕਲ ਨਹੀਂ, ਦਇਆ ਧਰਮ ਦੀ ਭਾਵਨਾ ਹੀ ਹੈ ਨਹੀਂ ਲੋਕਾਂ ਦੇ ਵਿੱਚ, ਮੁਲਕ ਨਾਲ ਪਿਆਰ ਨਹੀਂ, ਆਪਣੇ ਸਮਾਜ ਨਾਲ ਪਿਆਰ ਨਹੀਂ। ਯਾਰ ਕਿੱਦਾਂ ਦੀ ਸਾਡੀ ਮੈਂਟੈਲਿਟੀ ਹੈ? ਔਰ ਆਹ ਯੂਰਪੀਅਨ ਲੋਕ ਜਾਂ ਸਿਵਿਲਾਈਜ਼ ਲੋਕ ਜਿੰਨੇ ਕੰਟਰੀ ਨੇ, ਆਪਣੇ ਮੁਲਕਾਂ ਨੂੰ ਪਿਆਰ ਕਰਦੇ ਨੇ, ਟਕੇ ਦਾ ਨੁਕਸਾਨ ਨਹੀਂ ਹੋਣ ਦਿੰਦੇ, ਸਫ਼ਰ ਕਰਨਗੇ ਆਪਣੀਆਂ ਏਅਰਲਾਈਨਾਂ ਤੇ, ਚੀਜ਼ਾਂ ਉਹ ਖਰੀਦਣਗੇ ਜਿਹੜੀਆਂ ਆਪਣੇ ਮੁਲਕ ਨੂੰ ਪੈਸਾ ਜਾਵੇ, ਆਪਣਾ ਮੁਲਕ। ਜਰਾ ਵੀ ਕੋਈ ਕਹਿਣ ਦਾ ਮਤਲਬ ਇੱਥੇ ਪੁਲਿਸ ਨਾ ਵੀ ਹੋਏ, ਕੋਈ ਗੈਰ ਕਾਨੂੰਨੀ ਕੰਮ ਕਰ, ਕਾਰ ਹੀ ਗਲਤ ਪਾਰਕ ਕਰ ਰਿਹਾ ਕੋਈ, ਉਹਨੂੰ ਆਮ ਸ਼ਹਿਰੀ ਵੇਖੇ ਤੇ ਉਹਦੇ ਕੋਲੋਂ ਪੁਲਿਸ ਜਿੰਨਾ ਹੀ ਡਰ ਆਉਂਦਾ, ਜਰਾ ਅੰਦਾਜ਼ਾ ਲਾ ਲਓ। ਤੇ ਸਾਡੇ ਮੁਲਕ ਵਿੱਚ ਮੈਂ ਗਲਤ ਪਾਰਕ ਕਰਨ ਡਿਆ ਹਾਂ ਇੰਡੀਆ ਦੇ ਵਿੱਚ, ਤੇ ਕੋਈ ਮੈਨੂੰ ਆਣ ਕੇ ਕਹੇ ਭਾਈ ਸਾਹਿਬ ਤੁਸੀਂ ਇੱਥੇ ਕਾਰ ਨਹੀਂ ਪਾਰਕ ਕਰ ਸਕਦੇ, ਤੇ ਮੈਂ ਕਹਾਂਗਾ ਤੂੰ ਮਾਮਾ ਲੱਗਣਾ, ਤੇਰੇ ਪਿਓ ਦਾ ਥਾਂ ਹੈ। ਉਹ ਇਹੋ ਜਿਹੀ ਸੋਚ ਵਾਲਿਓ, ਤੁਹਾਨੂੰ ਕੀ ਕਹੀਏ? ਸਾਡਾ ਧਾਰਮਿਕ ਮੁਲਕ, ਪਰ ਧਾਰਮਿਕ ਨਫ਼ਰਤ ਚਰਮ ਸੀਮਾ ਤੇ ਹੈ। ਪਖੰਡੀ ਹੋ ਤੁਸੀਂ, ਇੰਨੇ ਰੱਬ ਦਾ ਨਾਂ ਲੈਣ ਵਾਲੇ ਤੁਸੀਂ ਹੈ ਹੀ ਨਹੀਂ, ਪਖੰਡ ਹੈ ਤੁਹਾਡੇ ਵਿੱਚ ਜ਼ਿਆਦਾ ਹੈ। ਅਗਰ ਅਸੀਂ ਨਾ ਸੰਭਲੇ ਤੇ ਜਗਤ ਗੁਰੂ ਹੋ, ਤੁਹਾਡੇ ਦੇਸ਼ ਦੀ ਤਰੱਕੀ ਹੋ ਹੀ ਨਹੀਂ ਸਕਦੀ। ਦੇਸ਼ ਤੇ ਸਮਾਜ ਦੀ ਤਰੱਕੀ ਹਮੇਸ਼ਾ ਜ਼ਿੰਮੇਵਾਰ ਨਾਗਰਿਕ ਕਰਦੇ ਨੇ, ਸਾਡੇ ਤੇ ਦੇਸ਼ ਨੂੰ ਚਲਾਉਣ ਵਾਲੇ ਹੀ ਜ਼ਿੰਮੇਵਾਰ ਨਹੀਂ ਹੈਗੇ। ਦੋ ਦੋ ਤਿੰਨ ਤਿੰਨ ਏਕੜ ਚ ਨਕਲੀ ਤੇ ਪਹੁੰਚ ਵਾਲਿਆਂ ਨੇ ਯੂਨੀਵਰਸਿਟੀਆਂ ਖੋਲੀਆਂ ਨੇ, ਆਪ 10 ਜਮਾਤਾਂ ਪਾਸ ਹੋ ਵੀ ਨਕਲ ਮਾਰ ਕੇ ਪੜ੍ਹੇ ਨੇ, ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ। ਤੁਹਾਡਾ ਭਲਾ ਹੋ ਜੇ, ਹਰ ਸਾਲ ਬਹੁਤ ਸਾਰੀਆਂ ਨਕਲੀ ਡਿਗਰੀਆਂ, 3 ਲੱਖ ਦਿਓ ਇਹਨਾਂ ਯੂਨੀਵਰਸਿਟੀਆਂ ਚੋਂ PhD ਕਰ ਲਓ ਤੇ ਮੁੜ ਕੇ ਪ੍ਰੋਫੈਸਰ ਲੱਗ ਜਾਓ, ਐਡਾ ਬੋਰਡ ਲਿਖ ਕੇ ਘਰ ਦੇ ਸਾਹਮਣੇ ਲਾ ਦਿਓ, ਫਲਾਣਾ ਸਿੰਘ PhD ਜਾਂ ਰਾਜ ਕੁਮਾਰ PhD ਫਲਾਣੀ ਯੂਨੀਵਰਸਿਟੀ ਦੇ ਵਿੱਚੋਂ। ਹਾਂਜੀ, ਤੇ ਅਮੀਰ ਬੱਚਿਆਂ ਦੇ ਇੰਟਰਵਿਊ ਦੇਣ ਵਾਸਤੇ ਡੁਪਲੀਕੇਟ ਸਟੂਡੈਂਟ ਆਉਂਦੇ ਨੇ, ਜਿਹੜੇ ਇੰਟੈਲੀਜੈਂਟ ਨੇ, ਅਮੀਰਾਂ ਦੇ ਮੁੰਡੇ ਤੇ ਯਾਸ਼ ਹੁੰਦੇ ਨੇ, ਇਹਨਾਂ ਨੇ ਕਿਉਂ ਪੜ੍ਹਨ? ਪਿਓ ਨੇ ਇੰਨਾ ਕੁ ਪੈਸਾ ਇਕੱਠਾ ਕਰ ਛੱਡਿਆ ਰਿਸ਼ਵਤ ਲੈ ਕੇ, ਅੱਗੋਂ ਪੜ੍ਹਨ ਦੀ ਲੋੜ ਹੀ ਕੋਈ ਨਹੀਂ। ਤੇ ਇਹਨਾਂ ਨੇ ਵੀ ਕੱਲ ਨੂੰ ਅਫਸਰ ਬਣਨਾ ਜੇ, ਕਿਉਂਕਿ ਜਾਂ ਤੇ ਇਹਨਾਂ ਦੀ ਸਿਫਾਰਿਸ਼ ਚੱਲਣੀ ਹੈ ਤੇ ਜਾਂ ਇਹਨਾਂ ਦੀ ਜਿਹੜੇ ਇੰਟਰਵਿਊ ਦੇਣੀ ਹੈ, ਉਹ ਮੁੰਡਾ ਹੀ ਹੋਰ ਹੈ। ਹੁਣ ਤੇ ਆਫਿਸ ਖੁੱਲ ਗਏ ਨੇ ਕਿ ਆਓ ਇੰਨੇ ਪੈਸੇ ਦਿਓ, ਅਸੀਂ ਤੁਹਾਡੇ ਨਾਲ ਇੰਟਰਵਿਊ ਦੇ ਆਪਣੇ ਭੇਜਾਂਗੇ ਤੇ 100% ਤੁਸੀਂ ਪਾਸ ਹੋਵੋਗੇ। ਏਦਾਂ ਦੇ ਨਲਾਇਕ ਅਫਸਰ ਜਦੋਂ ਸਾਡੇ ਸਮਾਜ ਵਿੱਚ ਲੱਗਣਗੇ, ਸਵਾਦ ਖੇ ਮੈਨੇਜਮੈਂਟ ਕਰਨਾ, ਉਹ ਤੇ ਦੇਸ਼ ਦੀ ਗੱਡੀ ਨੂੰ ਛੱਪੜ ਚ ਸੁੱਟ ਦੇਣਗੇ, ਤਾਂ ਹੀ ਵਰਦੀ ਪਾ ਕੇ ਇੰਨੀ ਆਕੜ ਹੈਂਕੜ ਐਂਕਾਂ ਨਾਸਾ ਜਾਇਦਾਦ ਦੀ ਦਨਾਲੀ ਨੂੰ ਫਲਾਈਆਂ ਹੁੰਦੀਆਂ ਨੇ, ਜਿਸ ਤਰ੍ਹਾਂ ਦੁਨੀਆਂ ਦੇ ਉੱਤੇ ਹੋਏ ਹੋਏ ਜ਼ਮੀਨ ਭਾਰ ਨਹੀਂ ਝੱਲਣ ਡਈ ਹੁੰਦੀ ਇੰਸਪੈਕਟਰ ਦੀ ਜਾਂ ਸਬ ਇੰਸਪੈਕਟਰ ਦੀ। ਓਏ ਹੋਏ ਹੋਏ ਹੋਏ, ਕਹਿੰਦਾ ਕਿਤੇ ਮੈਨੂੰ ਹੱਥ ਤੇ ਲਾ ਕੇ ਵੇਖੋ, ਕਦੇ ਮੇਰੇ ਵਾਲੇ ਵੇਖੋ ਤੇ ਸਹੀ ਮੈਂ ਕੀ ਬਣਾਵਾਂ। ਦੁਨੀਆ ਭਰ ਦੀ ਆਕੜ ਇੱਕ ਬੰਦੇ ਚ ਆ ਜਾਂਦੀ ਹੈ। ਓਏ ਤੂੰ ਸੇਵਾਦਾਰ ਹੈ, ਤੂੰ ਪਬਲਿਕ ਹਿਫਾਜ਼ਤ ਵਾਸਤੇ ਹੈ, ਦੇਸ਼ ਦੀ ਬਿਹਤਰੀ ਵਾਸਤੇ ਹੈ, ਜਨਤਾ ਨੂੰ ਡਿਸਿਪਲਨ ਚ ਰੱਖਣ ਵਾਸਤੇ ਹੈ, ਤੂੰ ਤੇ ਤੇਰੀ ਤੇ ਆਕੜ ਹੀ ਦੱਸਦੀ ਹੈ ਕਿ ਤੂੰ ਵਰਦੀ ਵਿੱਚ ਵਰਦੀ ਤੰਗ ਪੈਣ ਡਈ ਹੈ, ਤੈਨੂੰ ਰਿਸ਼ਵਤ ਲੈ ਕੇ ਆਪਣੇ ਘਰ ਭਰਨੇ। ਭਾਰਤ ਵਿੱਚ ਸਿਰਫ ਇਮਾਨਦਾਰ ਉਹ ਹੈ ਉਹ ਜਿਹਦਾ ਦਾ ਨਹੀਂ ਲੱਗਦਾ। ਇਮਾਨਦਾਰ ਆਦਮੀ ਨੂੰ ਉਹਦੇ ਘਰ ਵਾਲੇ ਵੀ ਪਸੰਦ ਨਹੀਂ ਕਰਦੇ। ਬਹੁਤੇ ਭਾਰਤੀ ਬਾਹਰ ਦੇ ਮੁਲਕਾਂ ਚ ਵੀ ਆ ਕੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਜੋ ਪੁੱਠੇ ਕੰਮ ਇੰਡੀਆ ਚ ਕਰਦੇ ਨੇ, ਉਹ ਬਸ ਫਿਰ ਬਾਹਰ ਦੇ ਅੰਗਰੇਜ਼ ਇਹੋ ਜਿਹਾ ਕੰਮਾਂ ਦੇ ਆਦੀ ਨਹੀਂ, ਉਹ ਫਿਰ ਨਫ਼ਰਤ। 4 ਇੰਡੀਅਨ ਖਰਾਬ ਹੋਣਗੇ ਨਾ, ਉਸ ਸ਼ਹਿਰ ਦੇ ਸਾਰੇ ਇੰਡੀਅਨਾਂ ਨੂੰ ਲੋਕੀ ਅੰਗਰੇਜ਼ ਉਸੇ ਹੀ ਨਜ਼ਰ ਨਾਲ ਵੇਖਣਗੇ। ਸ਼ਰਮ ਕਰੋ, ਜੇ ਤੁਸੀਂ ਇਹੋ ਜਿਹੇ ਕੰਮ ਕਰਨੇ ਨੇ ਤੇ ਆਪਣੇ ਘਰ ਚ ਹੀ ਰਹੋ, ਬਾਹਰ ਆਉਣ ਦੀ ਕੋਈ ਲੋੜ ਨਹੀਂ ਤੁਹਾਨੂੰ। ਪਿਆਰੇ ਭਾਰਤੀਓ, ਕੋਝ ਤੇ ਅਕਲ ਨੂੰ ਹੱਥ ਮਾਰੋ। ਵਿਸ਼ਵ ਗੁਰੂ ਗੱਪਾਂ ਨਾਲ ਥੋੜਾ ਬਣੀਦਾ। ਵਿਸ਼ਵ ਗੁਰੂ ਬਣਨ ਵਾਸਤੇ ਸਖਤ ਮਿਹਨਤ ਤੇ ਐਜੂਕੇਸ਼ਨ ਦੀ ਲੋੜ ਹੈ। 100 ਸਾਲ ਪਹਿਲਾਂ ਭਾਰਤ ਨੂੰ ਪਖੰਡੀਆਂ, ਅੰਧ ਵਿਸ਼ਵਾਸੀਆਂ, ਸਪੇਰਿਆਂ ਤੇ ਮੰਗਤਿਆਂ ਦੀ ਧਰਤੀ ਕਿਹਾ ਜਾਂਦਾ ਸੀ। ਅੱਜ ਵੀ ਸਾਰਾ ਕੁਝ ਉਹੋ ਹੀ ਹੈ, ਸਿਰਫ ਸਟਾਈਲ ਚੇਂਜ ਹੋਇਆ। ਜੇ ਕੋਈ ਬੰਦਾ ਮੂਰਖ ਹੈ ਤੇ ਉਹਨੂੰ ਸੂਟ ਪਾ ਦਿਓ, ਟਾਈ ਲਾ ਦਿਓ ਤੇ ਪਰਫਿਊਮ ਛਿੜਕ ਦਿਓ ਉਹਦੇ ਉੱਤੇ, ਕੀ ਗੱਲ ਹੈ? ਉਹ ਅਕਲ ਵਾਲੀਆਂ ਗੱਲਾਂ ਕਰਨ ਲੱਗ ਜਾਏਗਾ? ਨਹੀਂ, ਤੁਸੀਂ ਸਟਾਈਲ ਚੇਂਜ ਕਰ ਲਿਆ, ਤੁਹਾਡੇ ਵਿੱਚ ਬੇਈਮਾਨੀ ਤੇ ਮੂਰਖਤਾ ਓਨੀ ਹੈ ਜਿੰਨੀ ਅੱਜ ਤੋਂ ਓਨੀ ਉਹ ਪਹਿਲਾਂ ਸੀ। ਕਹਤੇ ਹੈ ਤਾਰੇ ਕਿ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕਿ ਚਮਨ ਬਦਲਾ ਹੈ। ਕਹਤੇ ਹੈ ਤਾਰੇ ਕਿ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕਿ ਚਮਨ ਬਦਲਾ ਹੈ, ਮਗਰ ਕਹਤੀ ਹੈ ਸ਼ਮਸ਼ਾਨ ਕੀ ਖਾਮੋਸ਼ੀ, ਲਾਸ਼ ਵਹੀ ਹੈ ਸਿਰਫ ਕਫਨ ਬਦਲਾ। ਲਾਸ਼ ਵਹੀ ਹੈ ਸਿਰਫ ਕਫਨ ਬਦਲਾ। ਜਾਤੀ ਧਰਮ ਜਾਤਾਂ ਪਾਤਾਂ ਭਾਈ ਭਤੀਜਾਵਾਦ ਦਾ ਚਿੱਕੜ ਹੈ ਸਾਡੇ ਸਮਾਜ ਦੇ ਵਿੱਚ। ਰੋਜ਼ ਸ਼ਹਿਰਾਂ ਦੀ ਕਿਸੇ ਨਾ ਕਿਸੇ ਗਲੀ ਮੁਹੱਲੇ ਚ, ਰੋਜ਼ ਸ਼ਹਿਰ ਦੇ ਚੌਥੇ ਜਾਂ ਪੰਜਵੇਂ ਜਾਂ ਤੀਜੇ ਗਲੀ ਮੁਹੱਲੇ ਚ ਧਾਰਮਿਕ ਆਯੋਜਨ, ਬੱਚਿਆਂ ਨੇ ਪੜ੍ਹਨਾ ਹੁੰਦਾ, ਬਿਮਾਰਾਂ ਨੂੰ ਸ਼ਾਂਤੀ ਜਾਂ ਪੀਸ ਚਾਹੀਦੀ ਹੈ, ਜਾਨਵਰਾਂ ਨੂੰ ਵੀ। ਤੇ ਤੁਹਾਡਾ ਡੀਜੀ ਨੇ ਡੀਜੇ ਜਿਹੜਾ ਤੁਸੀਂ ਵਜਾਉਂਦੇ ਹੋ, ਅੱਧੇ ਸ਼ਹਿਰ ਦੇ ਜਾਨਵਰ ਉਡਾ ਦਿੰਦਾ, ਬੜਮ ਬੜਮ ਬੜਮ। ਡੀਜੇ ਦੀ ਆਵਾਜ਼ ਨਾਲ ਕੰਧਾਂ ਕੋਠੇ ਹਿੱਲਣ ਡਏ ਹੁੰਦੇ ਨੇ, ਤੇ ਗਾਣੇ ਦੀ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ, ਤੇ ਜ਼ਰੂਰਤ ਵੀ ਨਹੀਂ ਗਾਣਾ ਸਮਝ ਕੇ। ਹਾਂ, ਕਰਨਾ ਕੀ ਹੈ? ਸਾਨੂੰ ਤੇ ਖੁਰਾਕ ਚਾਹੀਦਾ, ਬਿਲਕੁਲ ਸਾਨੂੰ ਖੁਰਾਕ ਹੀ ਚਾਹੀਦਾ। ਆਹਾਂ ਗਾਣਿਆਂ ਤੋਂ ਕੀ ਲੈਣਾ? ਸੁਭਾ ਸਿੰਘ ਜੀ, ਥੋੜੀ ਜੀ ਵੇਟ ਕਰਿਓ, ਮੈਂ ਆ ਰਿਹਾ ਤੁਹਾਡੇ। ਅੱਛਾ, ਗਾਣਾ ਸਮਝ ਕੇ ਆਹਾਂ ਕੀ ਕਰਨਾ ਵਾ? ਸਾਨੂੰ ਤੇ ਖੜਾਕ ਹੀ ਚਾਹੀਦਾ ਵਾ। ਕਰਜ਼ਾ ਲੈ ਕੇ ਮੁੰਡੇ ਦੇ ਵਿਆਹ ਤੇ 35-40 ਲੱਖ ਦੀ ਰੋਟੀ ਖਵਾ ਦੇਣੀ, ਅੱਧਾ ਖਾਣਾ ਤੇ ਸ਼ਰਾਬ ਨਾਲੀਆਂ ਚ ਰੁੜਦੀ ਹੈ, ਇਹ ਤੁਹਾਡੀ ਸੋਚ ਤੇ ਮੂਰਖਤਾ ਦਾ ਠੱਪਾ। ਤੁਸੀਂ ਖਰੇ ਕੀ ਸਮਝਦੇ ਹੋ ਕਿਸੇ ਨੂੰ ਜਲੇਬੀਆਂ ਤੇ ਮੀਟ ਤੇ ਇੰਨੀ? ਤੁਹਾਡੀ ਜੈ ਜੈਕਾਰ ਹੋਣ ਲੱਗ ਪਏਗੀ ਇਲਾਕੇ ਵਿੱਚ ਕਿ ਕੀ ਹੈ ਇਹ? ਤੁਸੀਂ ਬੱਚਿਆਂ ਦੀ ਬਿਹਤਰੀ ਵਾਸਤੇ ਵੀ ਮਤਲਬ ਕਿ ਇਹ ਪੈਸਾ, ਇਹੋ ਜਿਹੜੇ ਤੁਹਾਡੇ ਨਲਾਇਕ ਮੁੰਡਿਆਂ ਦੇ ਇੰਨੇ ਪੈਸੇ, ਇਹਨਾਂ ਨੂੰ ਹੁਣ ਤੁਸੀਂ ਬਾਹਰ ਵੀ ਭੇਜਣਾ ਜਾਂ ਭੇਜਿਆ ਜਾਂ ਜੋ ਵੀ ਹੈ, ਇਹਨੂੰ ਕਾਰੋਬਾਰ ਕਰਵਾਓ। ਉਧਰੋਂ ਕੁੜੀ ਵਾਲਿਆਂ ਦਾ ਜ਼ੋਰ ਲੱਗਣ ਡਿਆ, ਤੁਸੀਂ ਤਾਂ ਕਰੋੜ ਪੌਣੇ ਕੁ ਕਰੋੜ ਤੱਕ ਤੇ ਤੁਸੀਂ ਪਹੁੰਚ ਜਾਂਦੇ ਹੋ, ਇਹਦੇ ਨਾਲ ਤੇ ਕਾਰੋਬਾਰ ਸ਼ੁਰੂ ਹੋ ਜਾਂਦਾ ਕੋਈ ਨਾ ਕੋਈ, ਜੇ ਤੁਹਾਡਾ ਮੁੰਡਾ ਬੇਕਾਰ ਹੈ ਤੇ। ਇੱਕ ਵਿਆਹ ਤੇ 3-3, 4-4 ਫੰਕਸ਼ਨ, ਉਹ ਵੀ ਮੈਰਿਜ ਪੈਲਸਾਂ ਵਿੱਚ। 4 ਫੰਕਸ਼ਨ ਮੈਰਿਜ ਪੈਲਸਾਂ ਦੇ ਵਿੱਚ ਇੱਕ ਵਿਆਹ ਦੇ, ਇਹਦਾ ਕਿੰਨਾ ਪੈਸਾ ਲੱਗ? ਕਰਜ਼ਾ ਲੈ ਕੇ ਮੁੰਡੇ ਦੇ ਵਿਆਹ ਤੇ 35-40 ਲੱਖ ਦੀ ਰੋਟੀ ਖਵਾ ਦੇਣੀ, ਅੱਧਾ ਖਾਣਾ ਤੇ ਸ਼ਰਾਬ ਨਾਲੀਆਂ ਚ ਰੁੜਦੀ ਹੈ, ਇਹ ਤੁਹਾਡੀ ਸੋਚ ਤੇ ਮੂਰਖਤਾ ਦਾ ਠੱਪਾ। ਤੁਸੀਂ ਖਰੇ ਕੀ ਸਮਝਦੇ ਹੋ ਕਿਸੇ ਨੂੰ ਜਲੇਬੀਆਂ ਤੇ ਮੀਟ ਤੇ ਇੰਨੀ? ਤੁਹਾਡੀ ਜੈ ਜੈਕਾਰ ਹੋਣ ਲੱਗ ਪਏਗੀ ਇਲਾਕੇ ਵਿੱਚ ਕਿ ਕੀ ਹੈ? ਇਹ ਤੁਸੀਂ ਬੱਚਿਆਂ ਦੀ ਬਿਹਤਰੀ ਵਾਸਤੇ ਵੀ ਮਤਲਬ ਕਿ ਇਹ ਪੈਸਾ, ਇਹੋ ਜਿਹੜੇ ਤੁਹਾਡੇ ਨਲਾਇਕ ਮੁੰਡਿਆਂ ਦੇ ਇੰਨੇ ਪੈਸੇ, ਇਹਨਾਂ ਨੂੰ ਹੁਣ ਤੁਸੀਂ ਬਾਹਰ ਵੀ ਭੇਜਣਾ ਜਾਂ ਭੇਜਿਆ ਜਾਂ ਜੋ ਵੀ ਹੈ, ਇਹਨੂੰ ਕਾਰੋਬਾਰ ਕਰਵਾਓ। ਉਧਰੋਂ ਕੁੜੀ ਵਾਲਿਆਂ ਦਾ ਜ਼ੋਰ ਲੱਗਣ ਡਿਆ, ਤੁਸੀਂ ਤਾਂ ਕਰੋੜ ਪੌਣੇ ਕੁ ਕਰੋੜ ਤੱਕ ਤੇ ਤੁਸੀਂ ਪਹੁੰਚ ਜਾਂਦੇ ਹੋ, ਇਹਦੇ ਨਾਲ ਤੇ ਕਾਰੋਬਾਰ ਸ਼ੁਰੂ ਹੋ ਜਾਂਦਾ ਕੋਈ ਨਾ ਕੋਈ, ਜੇ ਤੁਹਾਡਾ ਮੁੰਡਾ ਬੇਕਾਰ ਹੈ ਤੇ। ਇੱਕ ਵਿਆਹ ਤੇ 3-3, 4-4 ਫੰਕਸ਼ਨ, ਉਹ ਵੀ ਮੈਰਿਜ ਪੈਲਸਾਂ ਵਿੱਚ। 4 ਫੰਕਸ਼ਨ ਮੈਰਿਜ ਪੈਲਸਾਂ ਦੇ ਵਿੱਚ ਇੱਕ ਵਿਆਹ ਦੇ, ਇਹਦਾ ਕਿੰਨਾ ਪੈਸਾ ਲੱਗ ਗਿਆ ਬਈ? ਘਰ ਦੇ ਬਜ਼ੁਰਗ ਨੂੰ

ਕਾਰੋਬਾਰ ਕਰਵਾਓ, ਉਧਰੋਂ ਕੁੜੀ ਵਾਲਿਆਂ ਦਾ ਜ਼ੋਰ ਲੱਗਣ ਡਿਆ, ਤੁਸੀਂ ਤੇ ਕਰੋੜ ਪੌਣੇ ਕੁ ਕਰੋੜ ਤੱਕ ਤੇ ਤੁਸੀਂ ਪਹੁੰਚ ਜਾਂਦੇ ਹੋ, ਇਹਦੇ ਨਾਲ ਤੇ ਕਾਰੋਬਾਰ ਸ਼ੁਰੂ ਹੋ ਜਾਂਦਾ ਕੋਈ ਨਾ ਕੋਈ, ਜੇ ਤੁਹਾਡਾ ਮੁੰਡਾ ਬੇਕਾਰ ਹੈ ਤੇ। ਇੱਕ ਵਿਆਹ ਤੇ ਤਿੰਨ ਤਿੰਨ ਚਾਰ ਚਾਰ ਫੰਕਸ਼ਨ, ਉਹ ਵੀ ਮੈਰਿਜ ਪੈਲਸਾਂ ਵਿੱਚ, ਚਾਰ ਫੰਕਸ਼ਨ ਮੈਰਿਜ ਪੈਲਸਾਂ ਦੇ ਵਿੱਚ ਇੱਕ ਵਿਆਹ ਦੇ, ਇਹਦਾ ਕਿੰਨਾ ਪੈਸਾ ਲੱਗ ਗਿਆ ਬਾਈ। ਘਰ ਦੇ ਬਜ਼ੁਰਗ ਨੂੰ ਟਾਈਮ ਸਿਰ ਰੋਟੀ ਨਹੀਂ ਦੇਣੀ, ਮੈਡੀਕਲ ਸੁਵਿਧਾਵਾਂ ਦਾ ਖਿਆਲ ਨਹੀਂ ਰੱਖਣਾ, ਮਰ ਜਾਣ ਤੇ ਭੋਗ ਦੇ ਨਾਂ ਤੇ ਸਾਰੇ ਪਿੰਡ ਨੂੰ ਜਲੇਬੀਆਂ, ਖੀਰਾਂ, ਸ਼ਰਾਬ, ਮੀਟ। ਭਾਰਤੀ ਸਮਾਜ ਜਿਹੜਾ ਨਾ, ਇਹ ਸੋਚ ਤੋਂ ਦੂਰ, ਲੌਜਿਕ ਤੋਂ ਦੂਰ ਏਜੰਡਾ ਦਾ ਇੱਜੜ ਹੈ। ਪਰ ਭਾਰਤ ਵਿੱਚ ਹਰ ਕੋਈ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝਦਾ, ਬਾਈ ਬੜੇ ਆਪਣੇ ਆਪ ਨੂੰ ਨੈਚੁਰਲ ਬੋਰਨ ਇੰਟੈਲੀਜੈਂਟ ਸਮਝਦੇ ਆ। ਇਹੋ ਹੀ ਬੇਵਕੂਫੀ ਹੈ ਦੋਸਤੋ, ਆਪਣੇ ਆਪ ਨੂੰ ਆਪੇ ਹੀ ਸਿਆਣਾ ਸਮਝੀ ਜਾਣਾ, ਆਪਣੇ ਆਪ ਚ ਆਪ ਹੀ ਜਗਤ ਗੁਰੂ ਬਣ ਜਾਣਾ। ਓਏ ਖੂਹ ਦੇ ਡੱਡੂ ਵੱਡੇ ਜਗਤ ਗੁਰੂ। ਇੱਕ ਵਾਰੀ ਨਾ ਸਮੁੰਦਰ ਚ ਹੜ ਆ ਗਿਆ, ਮੀਂਹ ਬੜੇ ਪਏ ਤੇ ਸਮੁੰਦਰ ਦਾ ਜਿਹੜਾ ਪਾਣੀ ਸੀ, ਨਦੀਆਂ ਦਾ ਪਾਣੀ ਜਿਹੜਾ ਸੀ ਉਹ ਖੇਤਾਂ ਤੱਕ ਆ ਗਿਆ, ਤੇ ਜਿਹੜੇ ਖੂਹ ਸਨ ਪੁਰਾਣੇ ਜ਼ਮਾਨੇ ਚ ਜੋ ਜੱਟ ਆਉਂਦੇ ਹੁੰਦੇ, ਉਹ ਖੂਹ ਹੀ ਭਰ ਗਏ ਪਾਣੀ ਦੇ ਨਾਲ, ਬਾਹਰ ਦਾ ਪਾਣੀ ਅੰਦਰ ਪੈ ਗਿਆ, ਤੇ ਇੱਕ ਨਦੀ ਦਾ ਸਮੁੰਦਰ ਦਾ ਡੱਡੂ ਵੱਡਾ ਸਾਰਾ ਰੁੜਦਾ ਰੁੜਦਾ ਆਣ ਕੇ ਉਹ ਖੂਹ ਦੇ ਵਿੱਚ ਡਿੱਗ ਪਿਆ। ਖੂਹ ਦਾ ਪਾਣੀ ਥੋੜਾ ਘਟਦਾ ਗਿਆ ਘਟਦਾ ਗਿਆ ਹੜ੍ਹ ਤੋਂ ਬਾਅਦ, ਤੇ ਖੂਹ ਦੇ ਜਿਹੜੇ ਪਹਿਲੇ ਡੱਡੂ ਡੱਡੀਆਂ ਹਨ ਉਹ ਨਿੱਕੇ ਨਿੱਕੇ ਨਿੱਕੇ ਨਿੱਕੇ ਤੇ ਬਰਾਊਨ ਨਹੀਂ, ਉਹਨਾਂ ਦਾ ਰੰਗ ਜਿਹੜਾ ਸੀ ਚਿੱਟਾ ਵੀ ਨਹੀਂ ਸੀ, ਖੱਟਾ ਵੀ ਨਹੀਂ ਸੀ, ਉਹ ਐਵੇਂ ਕਿਸ ਤਰ੍ਹਾਂ ਦਾ ਰੰਗ ਤੁਹਾਨੂੰ ਦੱਸਾਂ, ਸੁਨਹਿਰਾ ਜਿਹਾ। ਪਰ ਆ ਜਿਹੜਾ ਡੱਡੂ ਨਦੀ ਵਾਲਾ ਸੀ, ਇਹ ਮੋਟਾ ਸਾਰਾ ਡੱਡੂ ਤੇ ਯੈਲੋ ਰੰਗ, ਜਦੋਂ ਪਾਣੀ ਥੱਲੇ ਚਲਾ ਗਿਆ ਨਾ, ਤੇ ਉਹ ਸਾਰੀਆਂ ਡੱਡੀਆਂ ਇੱਕ ਪਾਸੇ ਇਕੱਠੀਆਂ ਹੋ ਗਈਆਂ, ਤੇ ਇਹ ਡੱਡੂ ਨੂੰ ਕਹਿੰਦੀਆਂ, ਤੂੰ ਭਾਈ ਤੂੰ ਕੌਣ ਹੈ? ਉਹ ਕਹਿੰਦਾ ਮੈਂ ਡੱਡੂ। ਕਹਿੰਦਾ ਲੱਗਦਾ ਤੇ ਤੂੰ ਡੱਡੂ ਹੀ ਹੈ, ਪਰ ਤੂੰ ਤੇ ਦਸਾਂ ਡੱਡੂਆਂ, ਪੰਦਰਾਂ ਡੱਡੂਆਂ ਜਿੱਡਾ ਵੈ, ਤੂੰ ਡੱਡੂ ਨਹੀਂ। ਉਹ ਕਹਿੰਦਾ ਨਹੀਂ ਮੈਂ ਡੱਡੂ ਹੀ ਹਾਂ। ਤੇ ਕਹਿੰਦਾ ਤੂੰ ਤੂੰ ਕਿੱਥੋਂ ਆਇਆ, ਕਿੱਧਰ ਦਾ ਡੱਡੂ ਆ ਤੂੰ? ਕਹਿੰਦਾ ਮੈਂ ਆਇਆ ਸਮੁੰਦਰ ਚੋਂ। ਤੇ ਉਸ ਤੇ ਕਹਿੰਦਾ ਸਮੁੰਦਰ ਜਿਹੜਾ ਉਹ ਕਿੱਦਾਂ ਦਾ ਹੁੰਦਾ? ਕਹਿੰਦਾ ਬੜਾ ਵੱਡਾ, ਬਹੁਤ ਵੱਡਾ ਹੁੰਦਾ ਸਮੁੰਦਰ। ਤੇ ਇੱਕ ਡੱਡੀ ਨਾ ਛੋਟੀ ਜਿਹੀ ਤਾਰੀ ਲਾ ਕੇ ਕਹਿੰਦੀ ਹੈ, ਵੀ ਫਿਰ ਤੇ ਸਮੁੰਦਰ ਚ ਤੂੰ ਏਡੀਆਂ ਏਡੀਆਂ ਵੱਡੀਆਂ ਤਾਰੀਆਂ ਲਾਉਂਦਾ ਹੋਏਗਾ? ਕਹਿੰਦਾ ਨਹੀਂ, ਇਹਦੇ ਤੋਂ ਵੱਡੀਆਂ। ਹੁਣ ਦੂਜੇ ਡੱਡੂ ਨੇ ਅੱਧੇ ਖੂਹ ਦਾ ਚੱਕਰ ਕੱਢ ਦਿੱਤਾ ਤੇ ਕਹਿੰਦਾ ਏਡੀਆਂ ਤਾਰੀਆਂ ਲਾਉਂਦਾ? ਕਹਿੰਦਾ ਨਹੀਂ, ਇਹਦੇ ਤੋਂ ਵੀ ਵੱਡੀਆਂ। ਹੁਣ ਤੀਜੇ ਡੱਡੂ ਨੇ ਸਾਰੇ ਖੂਹ ਦਾ ਚੱਕਰ ਕੱਢ ਦਿੱਤਾ ਤੇ ਸਾਹ ਚੜਿਆ ਤੇ ਕਹਿੰਦਾ ਅੱਛਾ ਫਿਰ ਤੂੰ ਅਲਡੀਆਂ ਤਾਰੀਆਂ ਲਾਉਂਦਾ ਹੋਏਗਾ? ਉਹ ਕਹਿੰਦਾ ਨਹੀਂ, ਇਹਦੋਂ ਵੀ ਵੱਡੀਆਂ। ਤੇ ਸਾਰੇ ਡੱਡੂ ਡੱਡੀਆਂ ਹੱਸ ਪਏ ਤੇ ਕਹਿੰਦੇ ਨੇ ਮੂਰਖਾ, ਇਹਦੇ ਤੋਂ ਵੱਡੀ ਤੇ ਦੁਨੀਆਂ ਹੀ ਨਹੀਂ ਹੁੰਦੀ, ਤੂੰ ਇਹਦੋਂ ਵੱਡੇ ਚੱਕਰ ਕਿੱਦਾਂ ਲਾ ਸਕਦਾ ਹੋਏ? ਗੱਲ ਏਦਾਂ ਵੀ ਉਹ ਖੂਹ ਦੇ ਡੱਡੂ ਸਨ ਤੇ ਉਹਦੇ ਚ ਉਹਨੂੰ ਹੀ ਸਾਰੀ ਦੁਨੀਆਂ ਸਮਝਦੇ ਹਨ, ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਜਗਤ ਗੁਰੂ ਸਮਝਦੇ ਹੋ। ਜਿੱਦਣ ਖੂਹ ਚੋਂ ਬਾਹਰ ਨਿਕਲੋਗੇ ਨਾ, ਤੁਹਾਨੂੰ ਪਤਾ ਲੱਗੇਗਾ ਤੁਸੀਂ ਕਿੱਥੇ ਹੋ ਤੇ ਦੁਨੀਆਂ ਕਿੱਥੇ ਹੋ। ਸੁਣ ਟੱਠੇ ਖੂਹ ਦੀ ਇਹ ਡੱਡੀਏ, ਇਹ ਟਿਰ ਟਿਰ ਕਰਦੇ ਬੰਦ, ਦੁਨੀਆਂ ਤੋਂ ਅਣਜਾਣ ਤੂੰ, ਤੇਰੇ ਆਲੇ ਦੁਆਲੇ ਕੰਧ, ਖੂਹ ਵਿੱਚ ਖਿਲਦੇ ਕਮਲ ਨਹੀਂ, ਤੂੰ ਕੀ ਜਾਣੇ ਸੁਗੰਧ, ਕਿੱਧਰ ਸੂਰਜ ਛਿਪਦਾ ਤੇ ਕਿੱਧਰੋਂ ਚੜ੍ਹਦਾ ਚੰਦ, ਜਦ ਜੰਗਲੀ ਦਹਾੜਾਂ ਸੁਣੇਗੀ, ਟਰ ਟਰ ਹੋ ਜਾਊ ਬੰਦ, ਜੇ ਪੈਰ ਸਮੁੰਦਰੀ ਪਾ ਲਿਆ ਫੇਰ ਸ਼ੁਰੂ ਹੋਣਗੇ ਪੰਧ। ਭਾਈ ਫੇਰ ਸ਼ੁਰੂ ਹੋਣਗੇ ਪੰਧ। ਆਪਣੇ ਘਰ ਦੇ ਵਿੱਚ ਬਾਹਰ ਵੇਖੋ ਦੁਨੀਆਂ ਕਿੱਥੇ ਹੈ ਤੇ ਤੁਸੀਂ ਕਿੱਥੇ ਹੈ। ਓਏ ਸਾਡੇ ਸੋਹਣੇ ਭਾਰਤ ਵਿੱਚ ਜੱਜਾਂ ਦੇ ਘਰਾਂ ਵਿੱਚ ਨੋਠਾਂ ਨੂੰ ਅੱਗ ਲੱਗ ਜਾਂਦੀ ਹੈ, ਗਰੀਬਾਂ ਦੀਆਂ ਤੇ ਕੁਲੀਆਂ ਜੁਲੀਆਂ ਛੱਡਦੀਆਂ ਨੇ, ਸੜਦੀਆਂ, ਤੇ ਉਹ ਕਹਿੰਦਾ ਮੈਨੂੰ ਪਤਾ ਹੀ

0: ਮੈਂ ਕਦੀ ਇਧਰ ਗਿਆ ਹੀ ਨਹੀਂ, ਇਹ ਤੇ ਮੇਰੇ ਨੌਕਰਾਂ ਦੇ ਕਮਰੇ ਨੇ, ਹੈ ਕਿਸੇ ਨੇ ਉਹਨੂੰ ਕੋਈ ਅਰੈਸਟ ਨਹੀਂ ਕੀਤਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਉਹ ਮੰਨਦਾ ਹੀ ਨਹੀਂ ਕਿ ਨੋਟ ਮੇਰੇ ਨੇ। ਮੈਨੂੰ ਨਾ ਭੁੱਲ ਗਿਆ ਦੋਸਤੋ, ਵੈਸੇ ਇਹ ਗੱਲ ਵੀ ਪੁਰਾਣੀ ਹੈ ਥੋੜੀ ਜਿਹੀ, ਕੁਝ ਸਾਲ ਪਹਿਲਾਂ ਦੀ ਗੱਲ ਹੈ। ਇੱਕ ਗਵਰਨਰ ਜੋ ਇਮਾਨਦਾਰ ਗਵਰਨਰ ਸੀ, ਮੰਨਿਆ ਜਾਂਦਾ ਸੀ, ਆਪਣੀ ਫੈਮਿਲੀ ਨੂੰ ਲੈ ਕੇ ਕਿਤੇ ਜਾ ਰਿਹਾ ਸੀ ਹੈਲੀਕਾਪਟਰ ਚ, ਤੇ ਹੈਲੀਕਾਪਟਰ ਕਿਸੇ ਕਾਰਨ ਕਰੈਸ਼ ਹੋ ਗਿਆ। ਮੌਸਮ ਬਿਲਕੁਲ ਠੀਕ ਸੀ, ਪਤਾ ਨਹੀਂ ਕੀ ਹੋਇਆ ਉਹਨੂੰ, ਤੇ ਜਿੱਥੇ ਉਹ ਕਰੈਸ਼ ਹੋਇਆ ਉੱਥੇ ਅੱਧੇ ਕਿੱਲੇ ਵਿੱਚ ਨੋਟਾਂ ਦੇ ਬੰਡਲ ਹੀ ਖਿਲਰ ਗਏ। ਅਜੇ ਉਹ ਇਮਾਨਦਾਰ ਸੀ ਗਵਰਨਰ। IAS IPS ਸਾਰੇ ਦੇਸ਼ ਦੇ ਜਨਤਾ ਨੂੰ ਲੁੱਟ ਰਹੇ ਨੇ। ਤੁਸੀਂ ਰੋਜ਼ ਖਬਰਾਂ, ਮੈਂ ਸਾਰਿਆਂ ਡਿਪਾਰਟਮੈਂਟਾਂ ਦੇ ਨਾਂ ਤੇ ਨਹੀਂ ਨਾ ਲੈ ਸਕਦਾ, ਜਰਾ ਇੱਕ ਦੋ ਤੇ ਹੀ ਲੈਣੇ ਨੇ ਨਾ, ਸਾਰੇ ਡਿਪਾਰਟਮੈਂਟ। ਤੁਸੀਂ ਰੋਜ਼ ਖਬਰਾਂ ਸੁਣਦੇ ਹੋ, ਸੋਹਣੇ ਭਾਰਤ ਵਿੱਚ ਬਿਨਾਂ ਟੈਸਟ ਦਿੱਤਿਆਂ ਵੀ IPS ਬਣ ਸਕਦੇ ਹੋ ਤੁਸੀਂ, ਜੇ ਸਿਫਾਰਿਸ਼ ਹੋਏਗੀ ਤੁਹਾਡੀ ਤੇ, ਬਿਨਾਂ ਟੈਸਟ ਦਿੱਤਿਆਂ IPS। ਹਾਂ ਜੇ ਇੱਕ ਭੁੱਲਰ ਜਿਹੜਾ ਹੁਣ ਸਿੱਖਾਂ ਦੇ ਪਿੱਛੇ ਆ, 200 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਇੱਧਰੋਂ ਉੱਧਰੋਂ ਜੇ ਉਹ ਤੁਹਾਨੂੰ ਪਤਾ, ਜਾਂ ਕੇਸ ਦਾ ਵੀ ਤੁਹਾਨੂੰ ਪਤਾ, ਇਹ ਬਗੈਰ ਟੈਸਟ ਦਿੱਤੇ ਤੋਂ ਅਫਸਰ ਬਣਾਇਆ ਗਿਆ ਸੀ। ਇਹ 10 ਵਾਰੀ ਵੀ ਜੰਮੇ, ਹੋਰ ਵੀ ਕੋਸ਼ਿਸ਼ ਕਰੇ, ਇਹਨੂੰ ਗੌਰਮੈਂਟ ਕਹੇ ਨਾ ਟੈਸਟ ਪਾਸ ਕਰ ਜਾ IPS ਦਾ, ਤੇ ਤੈਨੂੰ ਬਰੀ ਕਰ ਦਿਆਂਗੇ ਜੇ ਅਦਾਲਤ ਕਹੇ, ਇਹ ਹੁਣ ਵੀ ਨਹੀਂ ਟੈਸਟ ਪਾਸ ਕਰ ਸਕਦਾ ਇਹੋ ਜਿਹੇ ਅਫਸਰ। ਟਰੰਪ ਨੇ ਜੇ ਤੁਹਾਨੂੰ ਨਰਕ ਕਿਹਾ ਤੇ ਭਾਰਤੀ ਹੋ, ਤੁਹਾਨੂੰ ਬਹੁਤੀਆਂ ਮਰਚਾਂ ਕਿਉਂ ਲੱਗਣ ਡਈਆਂ? ਨਕਸ਼ਾ ਤੇ ਸਾਰਾ ਨਰਕ ਵਾਲਾ ਹੀ ਹੈ। ਬਾਕੀ ਮੁਲਕਾਂ ਦੇ ਵਿੱਚ ਵੀ ਕ੍ਰਾਈਮ ਵੀ ਹੈਗਾ, ਕਦੇ ਇੱਕ ਅੱਧਾ ਕ੍ਰਾਈਮ ਹੋ ਗਿਆ ਕਿਤੇ, ਪਰ ਉਹ ਸਿੱਖਾਂ ਪਿੱਛੇ ਨੇ। ਹੋ ਸਕਦਾ ਕਿ ਹੋ ਸਕਦਾ ਕਿਤੇ ਕੁਛ ਵੀ ਹੋ ਸਕਦਾ, ਲੇਕਿਨ ਉਹ ਬਾਅਦ ਚ ਨਹੀਂ ਸਕਦੇ। ਤੇ ਸਾਡੇ ਤੇ ਰੂਲਰ ਬਣ ਕੇ ਆਮ ਲੋਕਾਂ ਨੂੰ ਚਪੇੜਾਂ ਮਾਰ ਕੇ ਪੈਸੇ ਲੈਂਦੇ ਨੇ। ਜਗਤ ਗੁਰੂਓ, ਡਿਵੈਲਪ ਮੁਲਕਾਂ ਚ ਆਣ ਕੇ ਵੇਖੋ, ਤੁਸੀਂ ਖੁਦ ਮਹਿਸੂਸ ਕਰੋਗੇ ਕਿ ਅਸੀਂ ਨਰਕ ਚ ਵੱਸਦੇ ਹਾਂ, ਤੇ ਜਿਹੜੇ ਮਹਿਲਾਂ ਚ ਵੱਸਦੇ ਨੇ ਉਹਨਾਂ ਕੋਲ ਹਰਾਮ ਦੀ ਕਮਾਈ ਹੈ। ਇਮਾਨਦਾਰੀ ਦੇ ਨਾਲ ਤੇ ਗੁਜ਼ਾਰਾ ਹੀ ਹੁੰਦਾ, ਮੈਲ ਨਹੀਂ ਪੈਂਦੇ। ਆਤਮ ਹੱਤਿਆ, ਬੇਰੁਜ਼ਗਾਰੀ, ਨਸ਼ਿਆਂ ਦਾ ਘਰ ਘਰ ਸੋਗ, ਜਨਤਾ ਦੀ ਸਰਕਾਰ ਨੇ ਜਨਤਾ ਦਾ ਪਾਇਆ ਭੋਗ, ਅਫਸਰਸ਼ਾਹੀ ਭੂਤਰੀ, ਇਨਸਾਫ ਮਨ ਵਸਿਆ ਲੋਭ, ਆਲੀਸ਼ਾਨ ਇਮਾਰਤਾਂ ਵਿੱਚ ਵੱਸਦੇ ਘਟੀਆ ਲੋਕ। ਬਾਈ ਆਲੀਸ਼ਾਨ ਇਮਾਰਤਾਂ ਵਿੱਚ ਵੱਸਦੇ ਘਟੀਆ ਲੋਕ। ਚਾਈਨਾ ਸਾਡੇ ਤੋਂ 2 ਸਾਲ ਪਹਿਲਾਂ ਆਜ਼ਾਦ ਹੋਇਆ ਸੀ, ਪਹਿਲਾਂ ਨਹੀਂ ਬਾਅਦ ਚ ਹੋਇਆ ਕਿ ਉਹ ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ, ਗੱਲ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ। ਸਾਡੇ ਪਛੜੇ ਹੋਣ ਦਾ ਵੱਡਾ ਕਾਰਨ, ਅਸੀਂ ਨਲੈਕ ਲੋਕਾਂ ਨੂੰ ਵੋਟਾਂ ਪਾ ਕੇ ਵਿਧਾਨ ਸਭਾਵਾਂ ਚ ਭੇਜਦੇ ਹਾਂ। ਅਸੀਂ ਉਹ ਭਾਰਤੀ ਹਾਂ ਜਿਨ੍ਹਾਂ ਨੇ ਇਹੋ ਹੀ ਨਹੀਂ ਅੱਜ ਤੱਕ ਸਿੱਖਿਆ ਕਿ ਵੋਟ ਕਿਹਨੂੰ ਪਾਉਣੀ ਹੈ। ਅਕਲ ਤੇ ਸਾਡੇ ਤੱਕ ਪਹੁੰਚੀ ਨਹੀਂ ਤਾਂ ਸਿੱਖਾਂਗੇ ਕਿੱਥੋਂ? ਸਾਨੂੰ ਸਿਖਾਉਣ ਵਾਲਿਆਂ ਨੇ ਨਹੀਂ ਸਿਖਾਇਆ ਤੇ ਸਿੱਖਾਂਗੇ ਕਿੱਥੋਂ? ਪਤਾ ਹੀ ਨਹੀਂ ਵੋਟ ਕਿਹਨੂੰ ਪਾਉਣੀ ਹੈ। ਅਸੀਂ ਗਲਤ ਲੋਕਾਂ ਨੂੰ ਵਿਧਾਨ ਸਭਾਵਾਂ ਚ ਭੇਜਦੇ ਹਾਂ। ਇਹਨਾਂ ਗੰਦੇ ਆਂਡਿਆਂ ਨੇ ਰਾਜਨੀਤੀ ਚ ਘੁਸਬੈਠ ਕਰ ਲਈ ਹੈ ਤੇ ਇਮਾਨਦਾਰ ਜਿੱਤ ਹੀ ਨਹੀਂ ਸਕਦਾ। ਉਹਦੇ ਕੋਲ ਇੰਨੇ ਸੋਰਸ ਕਿੱਥੇ ਹੋਣ? ਸੋਰਸ ਹੈ ਹੀ ਨਹੀਂ ਉਹਦੇ ਕੋਲ, ਤੇ ਉੱਤੋਂ ਵਿਚਾਰਾ ਇਮਾਨਦਾਰ ਹੈ, ਉਹਨੂੰ ਵੋਟਾਂ ਕਿੰਨੇ ਪਾਉਣੀਆਂ ਨੇ? ਅਗਰ ਭਾਰਤ ਵਿੱਚ ਕਾਨੂੰਨ ਤੇ ਡਿਸਿਪਲਿਨ ਹੁੰਦਾ, ਸਾਡੇ ਬੱਚੇ ਬਾਹਰ ਦੇ ਮੁਲਕਾਂ ਚੋਂ ਕਿਉਂ ਦੌੜ ਬਾਹਰ ਦੇ ਮੁਲਕਾਂ ਨੂੰ ਕਿਉਂ ਦੌੜਦੇ? ਜੋ ਬਾਹਰ ਸੈੱਟ ਹੋ ਜਾਂਦੇ ਨੇ ਫਿਰ ਉਹ ਭਾਰਤੀ ਨਾਗਰਿਕਤਾ ਹੀ ਛੱਡ ਦਿੰਦੇ ਨੇ। 1 ਸਾਲ ਵਿੱਚ 20-20 ਲੱਖ ਲੋਕੀ ਭਾਰਤੀ ਨਾਗਰਿਕਤਾ ਛੱਡ ਰਹੇ ਨੇ। ਤੇ ਅਗਰ ਟਰੰਪ ਨੇ ਭਾਰਤ ਨੂੰ ਨਰਕ ਕਹਿ ਦਿੱਤਾ ਤੇ ਬੁਰਾ ਮਨਾਉਣ ਦੀ ਬਜਾਏ ਪਿਆਰੇ ਭਾਰਤੀਓ ਆਪਣੇ ਗਿਰੇਬਾਨ ਚ ਝਾਤੀ ਮਾਰ ਕੇ ਵੇਖੋ ਕਿਤੇ ਉਹ ਕਿਤੇ ਸੱਚੀ ਮੁੱਚੀ ਅਸੀਂ ਨਰਕ ਦੀ ਚੀਤ ਨਹੀਂ ਰਹਿਣ ਡੇ। ਖੈਰਾ ਸਾਹਿਬ 5 ਮਿੰਟ ਮੈਨੂੰ ਹੋਰ, ਮੈਂ ਬਸ ਆ ਰਿਹਾ ਤੁਹਾਡੇ ਵੱਲ। 1947 ਚ ਪਾਰਟੀਸ਼ਨ ਹੋਈ ਇੰਡੀਆ ਤੇ ਪਾਕਿਸਤਾਨ ਦੀ। ਅਸਾਂ ਬੇਕੂਫਾਂ ਨੇ 10 ਲੱਖ ਤੋਂ ਉੱਪਰ ਆਦਮੀ, ਔਰਤਾਂ, ਬੱਚੇ ਬੇਦਰਦੀ ਨਾਲ ਕਤਲ ਕੀਤੇ। ਉਹ ਜਿੰਨਾ ਸਾਨੂੰ ਕਦੀ ਕੁਛ ਨਹੀਂ ਸੀ ਕਿਹਾ, ਉਹਨਾਂ ਦਾ ਕਸੂਰ ਵੀ ਕੋਈ ਨਹੀਂ ਸੀ। ਅਸੀਂ ਦਰਿੰਦੇ, ਖੂਨ ਖਾਰ, ਜਾਹਿਲ ਲੋਕ ਹਾਂ। ਰੋਜ਼ ਪਾਠ, ਪੂਜਾ ਤੇ ਨਮਾਜ਼ਾਂ ਪੜ੍ਹਨ ਵਾਲਿਓ, ਉਹ ਰੱਬ ਦੇ ਰਿਸ਼ਤੇਦਾਰੋ, ਤੁਹਾਡੀ ਦਇਆ ਭਾਵਨਾ, ਪਿਆਰ, ਮਨੁੱਖ ਨਾਲ ਮਨੁੱਖ ਦੀ ਸਾਂਝ ਤੇ ਤੁਹਾਡਾ ਰੱਬ ਕਿੱਥੇ ਗਿਆ ਸੀ? ਸਾਲ 2 ਸਾਲ ਦੇ ਮਾਸੂਮ ਜਿਹੇ ਬੱਚੇ ਦੀ ਗਰਦਨ ਤੇ ਤੁਸੀਂ ਕਿੱਦਾਂ ਕਿਰਪਾਨ ਚਲਾਈ ਹੋਏਗੀ? ਦੁੱਧ ਪੀਤੇ ਬੱਚੇ ਨੂੰ ਤੁਸੀਂ ਕਿਸ ਤਰ੍ਹਾਂ ਬਰਸ਼ੇ ਤੇ ਤਾਂ ਨੂੰ ਟੰਗਿਆ ਹੋਵੇਗਾ? ਘਰ ਨੂੰ ਚਾਰ ਚਫੇਰਿਓ ਅੱਗਾਂ ਲਾ ਕੇ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੀਆਂ ਚੀਕਾਂ ਸੁਣਨ ਵਾਲੇ ਪੱਥਰੋ ਕਾਫਰੋ, ਤੁਹਾਡੇ ਨਾਲ ਮੱਥਾ ਮਾਰਨਾ ਆਪਣਾ ਹੀ ਸਿਰ ਪੜਵਾਉਣ ਵਾਲੀ ਗੱਲ ਹੈ। ਮੈਂ ਤੁਹਾਨੂੰ ਕੀ ਕਹਾਂ, ਸਿਰਫ ਇਹੋ ਹੀ ਕਹਿ ਸਕਦਾ ਕਿ ਟਰੰਪ ਨੇ ਠੀਕ ਹੀ ਕਿਹਾ, ਤੁਸੀਂ ਨਰਕਵਾਸੀ ਤੇ ਕਾਫਰ ਹੋ, ਤੁਹਾਡੇ ਤੁਸੀਂ ਪਖੰਡੀ ਹੋ, ਤੁਹਾਡੇ ਕੋਲ ਇਮਾਨ ਹੈ ਹੀ ਨਹੀਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੱਜਣੋ, ਇਹ ਤੇ ਸੀ ਮੇਰੀ ਗੱਲਬਾਤ। ਮੈਂ ਬਿਲਕੁਲ 1-2 ਮਿੰਟ ਤੱਕ ਹੀ ਸੂਬਾ ਸਿੰਘ ਖਹਿਰਾ ਜੀ ਹੁਣਾਂ ਵੱਲ ਜਾ ਰਿਹਾ, ਤੇ ਉਹ ਤੁਹਾਡੇ ਨਾਲ ਕੋਈ 1/2 ਘੰਟਾ, 20 ਮਿੰਟ ਜਾਂ ਜਿੰਨਾ ਵੀ ਉਹਨਾਂ ਦਾ ਦਿਲ ਕਰੇਗਾ, ਉਹ ਆਪਣਾ ਜੋ ਉਹਨਾਂ ਨੂੰ ਚੰਗਾ ਲੱਗੇਗਾ ਉਸ ਟੌਪਿਕ ਦੇ ਉੱਤੇ ਉਹ ਸਾਡੇ ਨਾਲ ਗੱਲਬਾਤ ਕਰਨਗੇ। ਪਰ ਮੇਰੀਆਂ ਗੱਲਾਂ ਦਾ ਅੱਜ ਤੁਹਾਨੂੰ ਬਹੁਤ ਗੁੱਸਾ ਆਇਆ ਹੋਵੇਗਾ, ਮਿਹਰਬਾਨੀ ਕਰਕੇ ਧਰਮੇ ਨਾਲ ਸੋਚਿਓ, ਰਿਲੈਕਸ ਹੋ ਕੇ ਸੋਚਿਓ। ਮੈਂ ਗਲਤ ਕਹਿ ਰਿਹਾ? ਮੈਂ ਪਿਆਰ ਕਰਦਾ ਹਾਂ ਭਾਰਤ ਨੂੰ, ਭਾਰਤੀਆਂ ਨੂੰ, ਉਹਨਾਂ ਦਾ ਭਵਿੱਖ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਾਨੂੰ ਦੁੱਖ ਹੁੰਦਾ, ਤੇ ਇਹਨੂੰ ਸੁਧਾਰਨਾ ਤੁਸਾਂ ਹੀ ਹੈ। ਕੋਈ ਬਲਗਾਰੀਆ ਤੋਂ ਫੌਜਾਂ ਨਹੀਂ ਆਉਣੀਆਂ ਸਾਡੇ ਮੁਲਕ ਨੂੰ, ਸਾਡੇ ਲੋਕਾਂ ਨੂੰ ਬੰਦੇ ਦਾ ਪੁੱਤ ਬਣਾਉਣ ਵਾਸਤੇ। ਸਰਦਾਰ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ
1: ਸੂਬਾ
0: ਸਿੰਘ ਜੀ ਮਾਫ਼ੀ ਚਾਹੁੰਦਾ ਵਾਂ, ਮੈਂ ਟਾਈਮ ਅੱਜ ਜ਼ਿਆਦਾ ਲੈ ਗਿਆ।
1: ਨਹੀਂ ਜੀ, ਨਹੀਂ, ਇਦਾਂ ਗੱਲ ਹੈ ਵੀ ਬਾਜਵਾ ਸਾਹਿਬ,
0: ਹਾਂਜੀ,
1: ਟਰੰਪ ਦੇ ਮੈਂ ਵੀ ਨਿੱਜੀ ਤੌਰ ਤੇ ਵੀ, ਦੇਸ਼ ਤੌਰ ਤੇ ਵੀ ਬਹੁਤ ਜ਼ਿਆਦਾ, ਮਤਲਬ ਸਭ ਤੋਂ ਵੱਧ ਜੇ ਕੋਈ ਬੇਵਕੂਫ ਦੁਨੀਆਂ ਨੇ ਇਸ ਵੇਲੇ ਨੇ ਬਰੂਦ ਦੇ ਕੰਡੇ ਤੇ ਲੈਂਦਾ ਨਾ, ਮੈਂ ਵੀ ਉਹਦਾ ਇਸ ਗੱਲ ਦਾ ਮਤਲਬ ਬੜਾ ਕੱਟੜ ਵਿਰੋਧੀ ਆ। ਪਰ ਉਹ ਜਿਹੜੀ ਗੱਲ
0: ਸਾਰੀ ਦੁਨੀਆ ਹੀ ਦਾ ਇਹ ਵਿਚਾਰ ਹੈ ਜੋ
1: ਜੀ ਜੀ, ਉਹਦੇ ਆਪਣੇ ਆਪਣੇ ਮੁਲਕ ਦੇ ਲੋਕ ਹੀ ਉਹਦੇ ਉਲਟ, ਆਪਣਾ ਟੱਬਰ ਹੀ ਉਹਦਾ ਉਲਟੋ, ਬਾਕੀ ਦੀ ਗੱਲਾਂ ਛੱਡੋ।
0: ਹਾਂਜੀ,
1: ਤੇ ਪਰ ਉਹ ਜਿਹੜੀ ਜਿਹੜਾ ਉਹਨੇ ਨਰਕ ਕਿਹਾ ਵਾ, ਜਿਹੜੇ ਦੇਸ਼ ਨੂੰ ਉਹਦਾ ਮੈਂ ਗਵਾਹ ਵਾ, ਉਹਦਾ ਮੈਂ ਗਵਾਹ ਵੀ ਹੈਗਾ ਵਾ, ਮਤਲਬ ਇਹ ਵੀ ਗੱਲ ਪੱਕੀ ਆ ਵੀ ਜਿੱਦਾਂ ਨਾ ਉਹ ਕੋਈ ਬੰਦਾ ਮੂਰਖ ਬੰਦਾ ਵੀ ਕਿਸੇ ਵੇਲੇ ਗੱਲ ਸਿਆਣੀ ਕਰ ਦਿੰਦਾ ਨਾ, ਸਿਆਣੀ ਤਾਂ ਚਲੋ ਕਹਿ ਸਕਦੇ, ਪਰ ਜੀ ਨੀ ਕਰਦਾ। ਅਸੀਂ ਕੋਈ ਖੁਸ਼ ਨੀ ਹੋ ਰਹੇ, ਅਸੀਂ ਕੋਈ ਬੜੀਏ, ਮਤਲਬ ਸਾਡੀ ਕੋਈ ਪ੍ਰਾਪਤੀ ਨੀ ਹੈਗੀ, ਇੱਕ ਧੱਬਾ ਹੈ ਇੱਕ ਸਾਡੇ ਮੱਥੇ ਤੇ ਜਿਹੜੇ ਦੇਸ਼ ਦੱਸੇ ਨੇ।
0: ਇਸ ਤਰ੍ਹਾਂ ਸੋਚਦੇ ਹੋ ਤੇ ਤੁਸੀਂ ਆਪਣੇ ਸਮਾਜ ਤੇ ਮੁਲਕ ਨੂੰ ਪਿਆਰ ਕਰਦੇ ਹੋ ਤੇ ਤੁਹਾਨੂੰ ਦੁੱਖ ਹੁੰਦਾ ਤਾਂ ਤੁਸੀਂ ਕਰਦੇ ਹੋ।
1: ਹੁੰਦਾ ਜੀ, ਬਹੁਤ ਦੁੱਖ ਹੁੰਦਾ, ਪਰ ਸੱਚਾਈ ਕੱਢ ਤੇ ਦਿਖਿਆ ਵੀ ਠੀਕ ਵੀ ਦੇਖਦਾ ਵੀ ਸਾਹਮਣੇ ਸਾਨੂੰ ਦੇ ਦੁੱਖ ਤੇ ਗੱਲ ਤੇ ਤਾਂ ਕਰੀਏ ਵੀ ਆਉਂਦੇ ਆ ਪੰਜਾਬੀ ਚ ਕਹਾਵਤ ਆ ਵੀ ਚੋਰ ਦੀ ਮਾਂ ਤੇ ਬੁੱਕਲ ਚ ਮੂੰਹ, ਮਤਲਬ ਇੱਥੇ ਚੋਰ ਜਦੋਂ ਇਕੱਠੇ ਹੋਏ ਸਾਰੇ ਤੇ ਉਹ ਮੜ ਜਾ ਦਬਕਾ ਮਾਰਦਾ ਤੇ ਮੜ ਜਾ ਉਹਦੇ ਉਹਦੇ ਇਸ਼ਾਰੇ ਦੇ ਉੱਤੇ ਏਦਾਂ ਮਤਲਬ ਨੱਚਦੇ ਆ, ਉਹਦੇ ਅੱਗੇ ਚੂ ਨੀ ਕਰਦੇ, ਉਸ ਚੀ ਸਾਹ ਨੀ ਕੱਢਦੇ, ਤੇ ਇਹ ਸਾਡੇ ਮੁਲਕ ਦਾ ਜਿਹੜਾ ਜਿਹੜਾ ਜਿਨ੍ਹਾਂ ਨੂੰ ਅਸੀਂ ਚੁਣ ਕੇ ਉੱਥੇ ਬਿਠਾਇਆ ਹੋਇਆ ਹਾਕਮ ਵਰਗ ਜਿਹੜਾ ਜਿਹੜਾ ਲੀਡ ਕਰ ਰਿਹਾ ਹੈ ਨਾ।
0: ਹਾਂਜੀ,
1: ਇੱਕ ਉਰਦੂ ਦਾ ਸ਼ੇਰ ਆ ਕਿ ਮਤਲਬ ਜੇ ਬਤਾ ਕੇ ਕਾਰਵਾਂ ਕਿਉਂ ਲੂਟਾ, ਜੇ ਰਾਜਨੋਂ ਕਾ ਨਹੀਂ ਤੇਰੀ ਰਾਬਰੀ ਕਾ ਸਵਾਲ ਹੈ। ਤੇ ਇਹ ਇਹਨਾਂ ਦੇ ਜਿਹੜੇ ਰਹਿਬਰ ਨੇ ਸਾਡੇ ਉਹ ਮਤਲਬ ਏਦਾਂ ਦੇ ਆ ਤੇ ਇਹ ਗੱਲਾਂ ਸਾਨੂੰ ਜਿਹੜੀਆਂ ਵਾ ਸੁਣਨੀਆਂ ਪੈ ਰਹੀਆਂ, ਔਰ ਇਹ ਗੱਲਾਂ ਜਿਹੜੀਆਂ ਠੀਕ ਕਰਨ ਵਾਲੇ ਲੋਕ ਖੁਦ ਹੀ ਏਦਾਂ ਦੇ ਆ ਤੇ ਬੜੀ ਅਫਸੋਸ ਦੀ ਗੱਲ ਆ। ਚਲੋ ਦੂਸਰੀ ਗੱਲ ਵਜੋਂ ਸਾਹਿਬ, ਜਿਹੜੇ ਨੋਟਾਂ ਨੂੰ ਅੱਗ ਲੱਗਣ ਵਾਲੇ ਕਮਰਾ ਜਿਹੜਾ ਭਰਿਆ ਸੀ ਨਾ, ਤੇ ਜਿਹੜੇ ਜੱਜ ਸਾਹਿਬ ਕਹਿੰਦੇ ਮੈਨੂੰ ਪਤਾ ਹੀ ਨਹੀਂ
0: ਉਹਦਾ,
1: ਉਹ ਜੱਜ ਦਾ ਜੀ ਉਹ ਜੱਜ ਦਾ ਨਾਂ ਹੈਗਾ ਜਸਟਿਸ ਵਰਮਾ, ਉਹ ਉਸ ਵੇਲੇ ਦਿੱਲੀ ਹਾਈ ਕੋਰਟ ਦਾ ਜੱਜ ਸੀ।
0: ਹਾਂਜੀ,
1: ਤੇ ਨੋਟਾਂ ਫੜੇ ਜਾਣ ਤੋਂ ਬਾਅਦ ਨੋਟ ਉਹਨੂੰ ਇਲਾਹਾਬਾਦ ਹਾਈ ਕੋਰਟ ਚ ਬਦਲ ਦਿੱਤਾ ਗਿਆ ਸੀ।
0: ਅੱਛਾ, ਉਹਦੀ ਤਬਦੀਲੀ ਕਰ ਦਿੱਤੀ ਗਈ ਸੀ
1: ਜੀ, ਬਦਲਿਆ ਗਿਆ ਸੀ। ਤੇ ਪਹਿਲੀ ਗੱਲ ਤੇ ਕਿੰਨੇ ਦਿਨ ਤੇ ਉਹਨੇ ਉਹਦਾ ਨਾ ਮਤਲਬ ਪਹਿਲਾਂ ਮੀਡੀਆ ਦੇ ਵਿੱਚ ਖਬਰ ਆਈ, ਮੁੜ ਕੇ ਉਹ ਕਹਿੰਦੇ ਜੀ ਉਹ ਤੇ ਉੱਥੇ ਕੋਈ ਨੋਟ ਫੜਿਆ ਹੀ ਨਹੀਂ ਗਿਆ, ਉਹ ਮਤਲਬ ਮੁੱਕਰਦੇ ਰਹੇ ਮੀਡੀਆ। ਲੇਕਿਨ ਜਦੋਂ ਗੱਲ ਸਾਹਮਣੇ ਅੱਜ ਕੱਲ ਦੇ ਮੀਡੀਆ ਦੇ ਪੈਰਲ ਇੱਕ ਸੋਸ਼ਲ ਮੀਡੀਆ ਵੀ ਹੈਗਾ,
0: ਈਵਨ ਖੈਰਾ ਸਾਹਿਬ ਫਾਇਰ ਬ੍ਰਿਗੇਡ ਦਾ ਜਿਹੜਾ ਹੁੰਦਾ ਨਾ ਅਫਸਰ
1: ਜੀ, ਜੀ
0: ਅੱਗ ਬੁਝਾਉਣ ਗਿਆ ਸੀ, ਪਹਿਲੀ ਰਿਪੋਰਟ ਚ ਉਹਨੇ ਕਿਹਾ ਕਿ ਉਹ ਜਿਹੜੇ ਨੋਟ ਨੇ ਉਹ ਪਾਏ ਗਏ ਨੇ, ਸੜ ਗਏ ਨੇ ਬਹੁਤ ਸਾਰੇ।
1: ਜੀ ਜੀ ਜੀ,
0: ਪ੍ਰੈਸ ਰਿਪੋਰਟਰਾਂ ਨੇ ਪੁੱਛਿਆ ਤੇ ਉਹ ਕਹਿੰਦਾ ਨਾ ਨਾ ਮੈਂ
1: ਉੱਥੇ ਮੁੱਕਰ ਗਿਆ ਸੀ, ਮੁੱਕਰ ਗਿਆ ਸੀ, ਮੁੱਕਰ ਗਿਆ ਸੀ, ਮੁੱਕਰ ਗਿਆ ਸੀ। ਔਰ ਫਿਰ ਉਹਨਾਂ ਨੂੰ ਮੰਨਣਾ ਪਿਆ ਕਿਉਂਕਿ ਅੱਜ ਕੱਲ ਮੇਰਾ ਮੀਡੀਆ ਨਹੀਂ ਹੈਗਾ, ਮੀਡੀਆ ਦੇ ਪੈਰਲਲ ਇੱਕ ਸੋਸ਼ਲ ਮੀਡੀਆ ਜਾਂ ਕੋਈ ਬੜਾ ਏਦਾਂ ਦੇ ਹੈਗਾ ਵੀ ਮੌਕੇ ਤੇ ਤੁਸੀਂ ਚੀਜ਼ ਨੂੰ ਕੈਚ ਕਰ ਸਕਦੇ ਹੋ ਆਪਣੇ ਨਿੱਜੀ ਤੌਰ ਤੇ ਹਰ ਕੋਈ ਬੰਦਾ, ਤੇ ਜਿਹਦੇ ਤੋਂ ਕੋਈ ਮੁੱਕਰ ਨਹੀਂ ਸਕਦਾ, ਜੇ ਮੁੱਕਰਦਾ ਤੇ ਲੱਗਦਾ ਵੀ ਇਹ ਝੂਠ ਬੋਲਦਾ ਹੈ ਨਾ
0: ਜੀ,
1: ਤੇ ਝੂਠ ਤੇ ਪੈਰ ਨਹੀਂ ਹੁੰਦੇ। ਤੇ ਉਹ ਫਿਰ ਬੜੇ ਜੁੱਦਾਂ ਤੋਂ ਬਾਅਦ ਉਹਨੇ ਹੁਣ ਰਿਜ਼ਾਈਨ ਕੀਤਾ ਆ। ਹਾਂ, ਉਹ ਰਿਜ਼ਾਈਨ ਕਰ ਗਿਆ ਆ, ਉਹਦੇ ਸਾਰੇ ਜਿਹੜੇ ਤਨਖਾਹ ਭੱਤੇ ਆਪਣੀ ਬੈਨੀਫਿਟ ਜਿਹੜੀ ਪੈਨਸ਼ਨਰੀ ਬੈਨੀਫਿਟ ਸਾਰੀ ਉਮਰ ਪੈਨਸ਼ਨ ਵੀ ਲਏਗਾ। ਰਿਜ਼ਾਈਨ ਦਾ ਮਤਲਬ ਹੁੰਦਾ ਵੀ ਤੁਹਾਨੂੰ ਸਭ ਕੁਛ ਮਿਲੂਗਾ, ਜੇ ਕੱਢੇ ਜਾਂਦੇ ਜੇ ਇੰਪੀਚਮੈਂਟ ਕਰਕੇ ਹੁੰਦਾ ਨਾ ਧੋਖੇ, ਜੇ ਉਹ ਮਤਲਬ ਮਹਾਂਦੋਸ਼ ਲੱਗਦਾ ਫਿਰ ਉਹ ਕੁਛ ਨੀ ਸੀ ਮਿਲਣਾ। ਹਾਂ, ਤੇ ਉਹਨੇ ਘਰ ਬੈਠੇ ਨੇ ਹੁਣ ਲੱਖ ਡੇਢ ਲੱਖ ਰੁਪਇਆ ਮੈਨੂੰ ਲੱਗਦਾ ਕਿ ਪੈਨਸ਼ਨ ਜਿਹੜੀ ਆ ਤੇ ਬਾਕੀ ਕਰੋੜਾਂ ਰੁਪਇਆ ਜਿਹੜਾ ਪੈਨਸ਼ਨ ਦੇ ਬੈਨੀਫਿਟ ਲੈ ਜਾਣਾ
0: ਜਿਹਦੇ ਘਰ ਨੋਟ ਸੜਨ ਡਏ ਨੇ ਉਹਨਾਂ ਨੂੰ ਘਾਟਾ।
1: ਹਾਂਜੀ ਹਾਂਜੀ, ਅੱਜ ਇਹਨੂੰ ਪਤਾ ਹੀ ਨੀ ਮੇਰੇ ਕਮਰੇ ਘੋਟਾ ਨਾ ਭਰਿਆ। ਇਹ ਸਾਡਾ ਦੇਸ਼ ਆ ਜੀ, ਜੋ ਇਹ ਤੇ ਗੁੱਸਾ ਕਰੇ ਕੋਈ, ਜਿਹੜੀ ਤੁਸੀਂ ਗੱਲ ਕੀਤੀ ਆ ਇਹ ਤੇ ਗੁੱਸਾ ਕਰੇ ਕੋਈ, ਗਿਲਾ ਕਰੇ ਵੀ ਚਲੋ ਸੱਚ ਵੀ ਕਿਸੇ ਵੇਲੇ ਬਾਦਲ ਸਾਹਿਬ ਚਲੋ ਝੂਠ ਝਾਠ ਬੋਲੋ, ਲੇਕਿਨ ਕਿਸੇ ਵੇਲੇ ਸੱਚ ਨੂੰ ਪ੍ਰਵਾਨ ਕਰਨਾ ਚਾਹੀਦਾ, ਨਾ ਵੀ ਕਰੋ ਕਿ ਸੱਚ ਨੂੰ ਕੋਈ ਫਰਕ ਨੀ ਪੈਣਾ, ਉਹਨੇ ਸੱਚ ਹੀ ਰਹਿਣਾ ਜੀ। ਬਾਦਲ ਸਾਹਿਬ, ਮੈਂ ਜਿਹੜਾ ਕੁਛ ਸਮਾਂ ਜਿਹੜਾ ਆ ਕੱਲ ਦਾ ਜਿਹੜਾ ਦਿਨ ਲੰਘ ਕੇ ਗਿਆ, 1 ਮਈ ਸੀਗਾ ਤੇ ਇਹਨੂੰ ਸੰਸਾਰ ਭਰ ਵਿੱਚ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਤੇ ਮੈਂ ਸੋਚਿਆ ਵੀ ਕਿਉਂ ਨਾ ਕਿ ਜੇ ਮੌਕੇ ਤੇ ਜਿਹੜੇ ਮਜ਼ਦੂਰ ਦਿਵਸ ਆ ਤੇ ਇਹਦੀ ਗੱਲ ਕੀਤੀ ਜਾਈ ਤੇ ਗੱਲ ਨਹੀਂ ਬਣਦੀ। ਇੱਕ ਵਿਦਵਾਨ ਨੇ ਕਿਹਾ ਹੋਇਆ ਵੀ ਇਹ ਜਿਹੜੀ ਖੂਬਸੂਰਤ ਦੁਨੀਆਂ ਨਾ ਜਿਹੜੀ ਦਿਸ ਰਹੀ ਚਾਰ ਸਵੇਰੇ ਚਮਕ ਦਮਕ ਦਿਸ ਰਹੀ ਹੈ, ਜਿਹੜੀ ਲਿਸ਼ਕ ਪੁਸ਼ਕ ਦਿਸ ਰਹੀ ਹੈ, ਇਹ ਮਜ਼ਦੂਰ ਦੇ ਹੱਥਾਂ ਨੂੰ ਬਣਾਈ ਹੋਈ।
0: ਵਾਹ ਵਾਹ, ਗੱਲ ਵੀ ਠੀਕ,
1: ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਤੇ ਇਸ ਦੁਨੀਆਂ ਨੂੰ ਇਸ ਇੱਥੋਂ ਤੱਕ ਲਿਆਉਣ ਲਈ ਇਹ ਮਤਲਬ ਮਜ਼ਦੂਰ ਆ। ਤੇ ਇਹ ਇੱਕ ਇਤਿਹਾਸਕ ਘਟਨਾ ਬਾਜਵਾ ਸਾਹਿਬ ਇਹ ਦੱਸਦੇ ਆ ਵੀ 1886 ਤੋਂ ਪਹਿਲਾਂ ਜਾਂ ਮਤਲਬ 1850 ਤੋਂ ਬਾਅਦ 1866 ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਸੰਘਰਸ਼। ਪਈ ਮਜ਼ਦੂਰ ਦੇ ਕੋਲ ਨਾ ਬਾਜਵਾ ਸਾਹਿਬ ਸਾਈਨ ਕਰਵਾ ਲਏ ਜਾਂਦੇ ਸੀਗੇ, ਇਹ ਉਹਨੂੰ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ ਸੀਗਾ, ਕਰਦੇ ਸੀਗੇ, ਛੁੱਟੀ ਕੋਈ ਨੀ, ਸੱਤੇ ਦੇਣੀ। ਤੇ ਇਹ 1886 ਦੇ ਵਿੱਚ ਇੱਕ ਸੰਘਰਸ਼ ਸ਼ੁਰੂ ਹੋਇਆ ਦੁਨੀਆਂ ਭਰ ਚ, ਖਾਸ ਕਰਕੇ ਅਮਰੀਕਾ ਦੇ ਵਿੱਚ
0: ਜੀ,
1: ਭਈ ਇਹ ਮਜ਼ਦੂਰਾਂ ਨੇ ਇਹ ਮੰਗ ਰੱਖ ਕੇ ਸੰਘਰਸ਼ ਹੜਤਾਲ ਕਰਨੀ ਕਰ ਦਿੱਤੀ ਕਿ ਅਸੀਂ ਸਾਡਾ ਜਿਹੜਾ ਕੰਮ ਦਾ ਸਮਾਂ ਉਹ 8 ਘੰਟੇ 24 ਘੰਟੇ ਨੂੰ ਤਿੰਨ ਨਾਲ ਵੰਡ ਲਿਆ ਉਹਨਾਂ ਨੇ, ਭਈ 8 ਘੰਟੇ ਕੰਮ, 8 ਘੰਟੇ ਮਤਲਬ ਸਾਨੂੰ ਆਰਾਮ ਚਾਹੀਦਾ ਤੇ 8 ਘੰਟੇ ਸਾਨੂੰ ਆਪਣੇ ਪਰਿਵਾਰ ਲਈ ਚਾਹੀਦੇ
0: ਜੀ। ਬਿਲਕੁਲ,
1: ਅਸੀਂ 24 ਘੰਟਿਆਂ ਦੇ ਵਿੱਚੋਂ 8 ਘੰਟੇ ਕੰਮ ਜਿਹੜਾ ਸਾਡਾ ਤੇ ਇੱਕ ਛੁੱਟੀ ਜਿਹੜੀ ਹਫ਼ਤੇ ਦੇ ਵਿੱਚ ਚਾਹੀਦੀ ਆ ਤੇ ਮਜ਼ਦੂਰਾਂ ਦੀ ਇਹ ਮੰਗ ਪਈ ਹੁਣ ਜਿਹੜੇ ਸਰਮਾਏਦਾਰ ਸੀ ਜਿਹੜੇ ਦੂਸਰੇ ਉਹ ਕਿਉਂ ਮੰਨਦੇ
2: ਬਿਲਕੁਲ
1: ਔਰ ਇਹ ਬਾਜਵਾ ਸਾਹਿਬ ਗੱਲ ਸ਼ੁਰੂ ਹੋਈ ਆ ਜਦੋਂ ਇਹ ਇੰਡਸਟਰੀਅਲ ਰੈਗੂਲੇਸ਼ਨ ਆਈ ਨਾ ਮਤਲਬ ਇੰਗਲੈਂਡ ਤੋਂ ਸ਼ੁਰੂ ਹੋਈ ਸੀ ਇਹ 17ਵੀਂ ਸਦੀ ਤੋਂ ਤੇ 18ਵੀਂ ਚ ਦੁਨੀਆਂ ਭਰ ਦੇ ਕਾਰਖਾਨੇ ਫੈਕਟਰੀਆਂ ਜਦੋਂ ਬਣਨ ਲੱਗੀਆਂ ਮਤਲਬ ਮਸ਼ੀਨਾਂ ਚੱਲਣ ਲੱਗੀਆਂ ਉਦੋਂ ਤੋਂ ਇਹ ਮੰਗ ਜਿਹੜੀ ਉਦੋਂ ਤੋਂ ਮਜ਼ਦੂਰ ਜਿਹੜੇ ਸੀ ਇਹਨਾਂ ਚ ਕੰਮ ਕਰਨ ਲੱਗੇ ਤੇ ਉਦੋਂ ਹੀ ਫਿਰ ਇਹ ਮੰਗ ਉੱਠੀ ਇਹਨੂੰ ਇੰਡਸਟਰੀਅਲ ਰੈਵੋਲੂਸ਼ਨ ਕਹਿ ਦਿੰਦੇ ਵਰਲਡ ਵਾਈਡ ਜਦੋਂ ਆਈ ਆ ਸਾਰੀ ਇੰਡਸਟਰੀ ਕਰਕੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵੀ ਇੰਨੀ ਦੁਨੀਆਂ ਨੇ ਤਰੱਕੀ ਕੀਤੀ ਆ ਮਸ਼ੀਨਾਂ ਰੇਲ ਗੱਡੀਆਂ ਹਵਾਈ ਜਹਾਜ਼ਾਂ ਤੱਕ ਆ ਗਈ ਹੁਣ ਤੇ ਮਤਲਬ ਤੇ ਇਹ ਬਾਜਵਾ ਸਾਹਿਬ ਜਿਹੜੇ ਫਿਰ ਸਰਮਾਏਦਾਰ ਸੀਗੇ ਤੇ ਸਰਕਾਰਾਂ ਵੀ ਜੇ ਵੇਖੋ ਸਦੀਆਂ ਤੋਂ ਸੰਸਾਰ ਭਰ ਦੀਆਂ ਸਰਕਾਰਾਂ ਸਰਮਾਏਦਾਰ ਪੱਕੀ ਰਹੀਆਂ ਤੇ ਸਰਮਾਏਦਾਰ ਹੀ ਇਹਦੇ ਵਿੱਚ ਹਿੱਸੇਦਾਰ ਰਹੇ ਆ ਉਹਨਾਂ ਨੇ ਜਦੋਂ ਉਹਨਾਂ ਨੇ ਮਜ਼ਦੂਰਾਂ ਦੀ ਮੰਗ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦਾ ਸਰਕਾਰਾਂ ਨੇ ਵੀ ਸਾਥ ਦਿੱਤਾ ਤੇ ਇਹਨਾਂ ਨੂੰ ਮਤਲਬ ਗੁਲਾਮ ਜਿੱਦਾਂ ਇੱਕ ਆਮ ਬੰਦਾ ਜਦੋਂ ਗਰੀਬ ਬੰਦਾ ਕੋਈ ਮੰਗ ਕਰਦਾ ਜਾਂ ਕੋਈ ਥੋੜੀ ਬਹੁਤੀ ਬੜਕ ਮਾਰਦਾ ਜਾਂ ਕੋਈ ਇਸ ਤਰ੍ਹਾਂ ਦੀ ਚੈਲੰਜ ਕਰਦਾ ਤੇ ਉਹਨੂੰ ਕਿਹਾ ਜਾਂਦਾ ਵੇਖੋ ਇਹਦੀ ਇੰਨੀ ਔਕਾਤ ਇੰਨੀ ਜ਼ੁਰਤ ਇਹਦੀ ਇਹਨੂੰ ਇਹਨੇ ਕਿੱਦਾਂ ਇਹਨੇ ਹਿੰਮਤ ਕਰ ਲਈ ਸਾਡੇ ਅੱਗੇ ਬੋਲਣ
2: ਬਿਲਕੁਲ ਬਿਲਕੁਲ ਨਾਲੇ ਉਦੋਂ ਤੇ ਬੜਾ ਚੰਬਾ ਸੀ ਹੁਣ ਤੇ ਹੋਣ ਲਈ ਕਿਹਾ ਜਾਂਦਾ ਨਾ ਥੋੜੀ ਬਹੁਤੀ ਹੋਰ ਪਰ ਉਦੋਂ ਤੇ ਬਿਲਕੁਲ ਸਟਾਰਟਿੰਗ ਸੀ
1: ਬਿਲਕੁਲ ਜੀ ਸਟਾਰਟਿੰਗ ਸੀ ਉਹਨਾਂ ਨੇ ਕੋਈ ਆਪਣੀ ਮਜ਼ਦੂਰੀ ਵਧਾਉਣ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕੰਮ ਦੇ ਸਮੇਂ ਦੀ ਗੱਲ ਕੀਤੀ ਸੀ ਸਮਾਂ ਜਿਹੜਾ ਇੰਨਾ ਸਮਾਂ ਜਿਹੜਾ ਸਾਨੂੰ ਦਿੱਤਾ ਜਾਣਾ ਚਾਹੀਦਾ ਇੰਨਾ ਸਮਾਂ ਬਣਦਾ ਤੇ ਇਹ ਬਾਜਵਾ ਸਾਹਿਬ ਜਦੋਂ ਮੈਂ ਆਪਣੇ ਪੰਜਾਬੀ ਦੇ ਪ੍ਰੋਫੈਸਰ ਮੋਹਨ ਸਿੰਘ ਦਾ ਇੱਕ ਸ਼ੇਰ ਤੁਹਾਡੀ ਨਜ਼ਰ ਕਰੂੰਗਾ ਤੇ ਹਾਂ ਉਹ ਸੰਸਾਰ ਭਰ ਦੀ ਗੱਲ ਕਰਦੇ ਆ ਵੀ ਦੋ ਟੋਟਿਆਂ ਵਿੱਚ ਭੋਇੰ ਟੁੱਟੀ ਇੱਕ ਮਹਿਲਾਂ ਦਾ ਇੱਕ ਢੋਕਾਂ ਦਾ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ
2: ਵਾਹ ਵਾਹ
1: ਇੱਕ ਤੇ ਜੋਕਾਂ ਜਿਹੜੀਆਂ ਮਤਲਬ ਜੋਕ ਵਾਂਗ ਜੋਕ ਤੁਸੀਂ ਕਦੇ ਵੇਖੀ ਹੋਣੀ ਪਿੰਡ
2: ਚੁੱਪ ਚਾਪ
1: ਹਾਂਜੀ ਉਹ ਜੋਕ ਸਿਰਫ ਲਹੂ ਬਾਜਵਾ ਸਾਹਿਬ ਉਹਦੀ ਖੁਰਾਕ ਵੇਖੋ ਸਿਰਫ ਲਹੂ ਪੀਂਦੀ
2: ਹੈ
1: ਉਹ ਇੱਕ ਮਾੜੀ ਜੀ ਜਲੂਣ ਜੀ ਹੁੰਦੀ ਹੈ ਮਤਲਬ ਖੁਰਕ ਜੀ ਉਹਦੇ ਕੋਲ ਪਤਾ ਨੀ ਕਿਹੜਾ ਇੰਜੈਕਸ਼ਨ ਆ ਵੀ ਉਹ ਕਿੱਥੋਂ ਲਾ ਕੇ
2: ਦੇਖ ਲੋ ਪਤਾ ਵੀ ਨੀ ਲੱਗਦਾ ਕਿ ਉਹਨੇ ਕਦੋਂ ਆਪਣੀ ਚੋਬੀ ਆ ਜਾਂ ਰਸਤਾ ਬਣਾਇਆ ਕਿੱਦਾਂ
1: ਹਾਂਜੀ ਹੋਵੇ ਹਾਂਜੀ ਹਾਂਜੀ ਤੇ ਬਾਜਵਾ ਸਾਹਿਬ ਇਹ ਜੋਕਾਂ ਵਰਗੇ ਲੋਕ ਸੰਸਾਰ ਭਰ ਵਿੱਚ ਵੇਖੋ ਕਿਰਤੀਆਂ ਨੂੰ ਸਦੀਆਂ ਤੋਂ ਟੱਕਰੇ ਹੋਏ ਆ ਔਰ ਅੱਜ ਤੱਕ ਉਹਨਾਂ ਦਾ ਉਸੇ ਤਰ੍ਹਾਂ ਹੀ ਲਹੂ ਪੀਤਾ ਜਾ ਰਿਹਾ ਇੱਕ ਪਾਸੇ ਮਜ਼ਦੂਰ ਵਰਗੇ ਇੱਕ ਪਾਸੇ ਹਾਕਮ ਵਰਗਿਆ ਔਰ ਅੱਜ ਦੀ ਤਰੀਕ ਵਿੱਚ ਵੀ ਮੈਂ ਜਿਹੜੀ ਸਾਡੇ ਪ੍ਰੈਸ ਵਿੱਚ ਜਿਹੜੀ ਪ੍ਰਿੰਟ ਮੀਡੀਆ ਚ ਪੜ੍ਹ ਰਿਹਾ ਸੀਗਾ ਕਿ ਅੱਜ ਵੀ ਜਿਹੜਾ ਸਾਡੇ ਭਾਰਤ ਭਰ ਵਿੱਚ ਜਿਹੜੇ ਸਰਮਾਏਦਾਰ ਉਹਨਾਂ ਦੀ ਗਿਣਤੀ ਵੱਧ ਰਹੀ ਆ ਤੇ ਜਿਹੜੇ ਗਰੀਬ ਆ ਉਹਨਾਂ ਦੀ ਮਤਲਬ ਜੇ ਕਹਿ ਲਈਏ ਪੰਜਾਬੀ ਚ ਸਿੱਧੇ ਸ਼ਬਦਾਂ ਚ ਵੀ ਅਮੀਰ ਹੋਰ ਅਮੀਰ ਹੋ ਰਿਹਾ ਤੇ ਗਰੀਬ ਹੋਰ ਗਰੀਬ ਹੋ ਰਿਹਾ ਹਾਂ ਤੇ ਇਹ ਵਾਜਪਾਇਕ ਘੋਲ ਹੋਇਆ ਬੜਾ ਜ਼ਬਰਦਸਤ ਹੈ ਤੇ ਇਹ ਇੱਕ ਮਈ ਨੂੰ ਜਿਹੜਾ ਸੀ ਨਾ ਲੇਬਰ ਚੌਂਕ ਜਿਹੜਾ ਵਾ ਵੈਸੇ ਤੇ ਲੇਬਰ ਚੌਂਕ ਸਾਰੇ ਸੰਸਾਰ ਭਰ ਵਿੱਚ ਹੀ ਆ ਔਰ ਇਹ ਚੌਂਕ ਜਿਹੜੇ ਹੁਣ ਸਾਡੇ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਿਆ ਮਤਲਬ ਬਟਾਲੇ ਦੇ ਵਿੱਚ ਵੀ ਲੇਬਰ ਚੌਂਕ ਹੈਗਾ ਜਿੱਥੇ ਸਵੇਰੇ ਮੈਨੂੰ ਲੱਗਦਾ ਕੋਈ 300-400 ਬੰਦਾ ਰੋਜ਼ ਖੜਾ ਹੁੰਦਾ
2: ਜੀ ਉਹ ਪਠਾਨਕੋਟ ਵੀ ਮੈਂ ਵੇਖਿਆ
1: ਜੇ ਕੋਈ ਲਾਗੋ ਦੀ 2 ਮਿੰਟ ਤੁਸੀਂ ਵੈਸੇ ਵੀ ਉੱਥੇ ਬ੍ਰੇਕ ਮਾਰਦੋ ਤੁਹਾਡੇ ਆਲੇ ਦੁਆਲੇ ਸ਼ਾਇਦ ਕੰਮ ਲਿਆ ਇਸ ਤਰ੍ਹਾਂ ਦਾ ਮਤਲਬ ਬਹੁਤ ਸਾਰੇ ਮਜ਼ਦੂਰ ਵਿਚਾਰੇ ਆਉਂਦੇ ਨੇ ਆਪਣੀਆਂ ਰੋਟੀਆਂ ਤੋਂ ਲੈ ਆਉਂਦੇ ਆ ਕਿਸੇ ਨੂੰ ਕੰਮ ਮਿਲ ਜਾਂਦਾ ਕਿਸੇ ਨੂੰ ਨਹੀਂ ਮਿਲਦਾ ਉਸੇ ਹੀ ਖੜ ਕੇ 12-1 ਤੱਕ ਘਰ ਨੂੰ ਚਲ ਜਾਂਦੇ ਆ ਅੱਜ ਵੀ ਇਹ ਸੰਸਾਰ ਭਰ ਦੇ ਵਿੱਚ ਇਹ ਜਿਹੜਾ ਮਤਲਬ ਨਾ ਇੱਕ ਕਾਣੀ ਵੰਡ ਜਿਹੜੀ ਆ ਨਾ ਕੰਮ ਦੀ ਕਾਣੀ ਵੰਡ ਜਾਇਦਾਦ ਦੀ ਹੱਕਾਂ ਦੀ ਹਕੂਕ ਦੀ ਅਧਿਕਾਰਾਂ ਦੀ ਚੱਲ ਰਹੀ ਹੈ ਹਾਂਜੀ ਹਾਂਜੀ ਤੇ ਵੈਸੇ ਬਾਬਾ ਨਜ਼ਮੀ ਪਾਕਿਸਤਾਨ ਦਾ ਸ਼ਾਇਰ ਆ ਬੜਾ ਤੁਸੀਂ ਵੀ ਸੁਣਿਆ ਵੀ ਆ ਉਹਦੀ ਕਵਿਤਾ ਵੀ ਸੁਣੀ ਹੋਊਗੀ ਲੋਕ ਪੱਖੀ ਸ਼ਾਇਰ ਜੀ ਜੀ ਤੇ ਬਾਜਵਾ ਸਾਹਿਬ ਉਹਨੇ ਜਦੋਂ ਤੁਸੀਂ ਵੈਸੇ ਕਿਸੇ ਵੇਲੇ ਤੁਸੀਂ ਵੀ ਬੜੇ ਸਖ਼ਤ ਸ਼ਬਦ ਵਰਤਦੇ ਨਾ ਇਹਨਾਂ ਜਿਹੜੇ ਪਖੰਡੀ ਜਾਂ ਲੁੱਟਣ ਵਾਲੇ ਜਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਹੜੇ ਚਿਲਤਰ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਉਹਨਾਂ ਵਾਸਤੇ ਕਿਸੇ ਵੇਲੇ ਤੁਸੀਂ ਵੀ ਸ਼ਬਦ ਜਦੋਂ ਵਰਤਦੇ ਹੁੰਦੇ ਤੇ ਮੈਨੂੰ ਮਹਿਸੂਸ ਹੁੰਦਾ ਵੀ ਇੰਨੇ ਸਖ਼ਤ ਸ਼ਬਦ ਬਾਜਵਾ ਸਾਹਿਬ ਨੂੰ ਨਹੀਂ ਵਰਤਣੇ ਚਾਹੀਦੇ
2: ਗੱਲ ਏਦਾਂ
1: ਪਰ ਫੇਰ ਜਦੋਂ ਮੇਰੀ ਗੱਲ ਪੂਰੀ ਹੋ ਲੈਣੀ ਸਰ ਤੇ ਜਦੋਂ ਮੈਂ ਬਾਬੇ ਨਜ਼ਮੀ ਦਾ ਇਹ ਸ਼ੇਰ ਪੜਿਆ ਤੇ ਮੈਂ ਸਮਝਿਆ ਵੀ ਗੱਲ ਬਾਜੀ ਦੀ ਵੀ ਠੀਕ ਹੈ ਉਹਨਾਂ ਦਾ ਇੱਕ ਸ਼ੇਰ ਆ ਵੀ ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦਾ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਹਦੇ ਹਾਕਮ ਸੂਰ ਉਹਨੇ ਇਕੱਲੇ ਕੁੱਤੇ ਹੀ ਨੀ ਕਿਹਾ ਉਹਨੇ ਸੂਰ ਵੀ ਕਿਹਾ
2: ਸੂਰ ਵੀ ਕਿਹਾ ਜਦੋਂ ਕਿ ਸੂਰ ਉਸ ਸੋਸਾਇਟੀ ਦੇ ਵਿੱਚ ਬੜਾ ਖਤਰਨਾਕ ਲਫ਼ਜ਼ ਹੈ
1: ਜੀ ਜੀ ਜੀ ਜੀ ਜੀ ਹਾਂਜੀ ਹੁਣ ਤੁਸੀਂ ਕਰੋ ਕੀ ਕਹਿਣ
2: ਲੱਗੇ ਮੈਂ ਮਤਲਬ ਕਿ ਇੱਕ ਵਾਰੀ ਗੱਲਬਾਤ ਕਰਦਿਆਂ ਕਰਦਿਆਂ ਨਾ ਰੇਡੀਓ ਤੇ ਕਿਹਾ ਕਿ ਇਹ ਹੁਣ ਵੀ ਮੈਂ ਮਾਫ਼ੀ ਚਾਹਾਂਗਾ ਵੀ ਇਹ ਕੰਜਰ ਲੋਕ ਤੇ ਮੈਨੂੰ ਆਪਣੇ ਆਪ ਚ ਹੀ ਸ਼ਰਮ ਆਈ ਵੀ ਇਹ ਲਫ਼ਜ਼ ਮੈਨੂੰ ਨਹੀਂ ਸੀ ਵਰਤਣਾ
1: ਚਾਹੀਦਾ
2: ਛੋਟਾ ਜਿਹਾ ਪਾਜ਼ ਕੀਤਾ ਤੇ ਮੈਂ ਕਿਹਾ ਦੋਸਤੋ ਅਗਰ ਇਹਨਾਂ ਲੋਕਾਂ ਨੂੰ ਕੰਜਰ ਖਾਨਾ ਕਰਦੇ ਸ਼ਰਮ ਨਹੀਂ ਆਉਂਦੀ ਸਮਾਜ ਵਿਚ ਤੇ ਸਾਨੂੰ ਰੇਡੀਓ ਤੇ ਕੰਜਰਾਂ ਨੂੰ ਕੰਜਰ ਕਹਿੰਦੇ ਆ ਕਿਉਂ ਸ਼ਰਮ
1: ਬਿਲਕੁਲ ਹਾਂਜੀ ਹਾਂਜੀ ਇਹਨਾਂ ਇਸੇ ਕਰਕੇ ਸਾਨੂੰ ਇਹ ਸ਼ਬਦ ਵਰਤਣਾ ਪਿਆ ਅਦਰਵਾਈਜ਼ ਅਸੀਂ ਸਾਨੂੰ
2: ਅਸੀਂ ਵੀ ਮਤਲਬ ਕੋਈ
1: ਨਹੀਂ ਨਹੀਂ ਪਸੰਦ ਕਰਦੇ ਅਦਬ ਅਦਬ ਇਹ ਸ਼ਬਦ ਕੁਛ ਸ਼ਬਦ ਜਿਹੜੇ ਹੁੰਦੇ ਆ ਸਲੀਕੇ ਚ ਅਦਬ ਦੇ ਵਿਚ ਜਿਹੜੇ ਆ ਨਾ ਉਹ ਨਹੀਂ ਆਉਂਦੇ ਜੀ ਇਹ ਬੜੇ ਬੜੇ ਰਫ਼ ਤੇ ਬੜੇ ਹੀ ਮਤਲਬ ਹੇਠਲੇ ਲੈਵਲ ਦੇ ਸ਼ਬਦ ਨੇ ਪਰ ਇਹ ਉਹਨਾਂ ਸ਼ਬਦਾਂ ਤੋਂ ਵੀ ਉਹਨਾਂ ਸ਼ਬਦਾਂ ਤੋਂ ਵੀ ਬਹੁਤ ਗਾਂ ਜਾ ਕੇ ਗਿਰ ਜਾਂਦੇ ਆ ਜੀ
2: ਅੱਛਾ ਹੁਣ ਉਹਨੇ ਨਜ਼ਮੀ ਸਾਹਿਬ ਹੋਣਾ ਨੇ ਉਹਨਾਂ ਦੇ ਸਾਰੀ ਦੁਨੀਆਂ ਚ ਰਿਸਪੈਕਟ ਹੈ ਕਹਿੰਦਾ ਤੁਸੀਂ ਕੁੱਤੇ ਤੇ ਸੂਰ ਹੋ
1: ਜੀ ਜੀ ਬਿਲਕੁਲ ਜੀ ਬਿਲਕੁਲ ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦਾ ਨੀ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਹਦੇ ਹਾਕਮ ਸੂਰ ਹਾਂ ਹਾਂ ਹਾਂਜੀ ਹਾਂਜੀ ਅੱਛਾ ਬਾਦਲ ਸਾਹਿਬ 1800 ਮਤਲਬ 80 ਦੇ ਵਿਚ ਹੀ ਯੂਰਪੀ ਦੇਸ਼ਾਂ ਦੇ ਵਿਚ 24 ਘੰਟੇ ਚੋਂ 8 ਘੰਟੇ ਕੰਮ ਦੇ ਕਰਨ ਦਾ ਨਾ ਮਤਲਬ ਚੱਲ ਪਈ ਸੀ ਇੱਕ ਸੰਘਰਸ਼ ਇੱਕ ਲੜਾਈ ਇੱਕ ਗੱਲ ਇੱਕ ਮੰਗ
2: ਜੀ ਸਰ ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਤੇ ਨੈਟ ਵੀ ਠੀਕ ਚੱਲ ਰਿਹਾ ਪਰ ਮੈਨੂੰ ਸਮਝ ਨਹੀਂ ਆ ਰਹੀ
1: ਹਾਂਜੀ ਹਾਂਜੀ ਬਾਦਲ ਸਾਹਿਬ ਠੀਕ ਅੱਛਾ ਬਾਦਲ ਸਾਹਿਬ ਇਹ ਅਮਰੀਕਾ ਦੇ ਸ਼ਹਿਰਾਂ ਦੇ ਵਿਚ ਨਾ ਇਹ ਮੰਗ ਜਿਹੜੀ ਸੀਗੀ ਇਹ ਹੋਣ ਲੱਗ ਪਈ ਉਹਨਾਂ ਸ਼ਹਿਰਾਂ ਦੇ ਵਿਚ ਹੈਗਾ ਵਾ ਨਿਊਯਾਰਕ ਬਾਲਟੀਮੋਰ ਸ਼ਿਕਾਗੋ ਤੇ ਸਿਨਸਿਨਾਟੀ ਤੇ ਸਾਨ ਫਰਾਂਸਿਸਕੋ ਵਿਚ ਜਿਹੜੇ ਸੀ ਨੇ 8 ਘੰਟੇ ਦਿਹਾੜੀ ਦੀ ਮੰਗ ਜਿਹੜੀ ਸੀ ਉੱਭਰ ਲੱਗੀ ਤੇ ਅੰਦੋਲਨ ਤੇਜ਼ ਹੋਇਆ ਤੇ ਜਿਹੜਾ ਸਮੁੱਚੇ ਜਿਹੜੇ ਅੰਦੋਲਨ ਨੇ ਸਮੁੱਚੇ ਦੇਸ਼ ਦੇ ਵਿਚ ਪੂੰਜੀਪਤੀਆਂ ਨੇ ਜਿਹੜੀ ਸੀ ਕੰਬਣੀ ਛੇੜ ਦਿੱਤੀ ਤੇ ਅਨੇਕ ਮਈ 1886 ਨੂੰ ਜਿਹੜੇ ਅਨੇਕਾਂ ਫੈਕਟਰੀਆਂ ਕਾਰਖਾਨਿਆਂ ਦੇ ਜਿਹੜੇ ਕਰੀਬ 1,90,000 ਮਜ਼ਦੂਰ ਸੀ ਨਾ ਉਹ ਹੜਤਾਲ ਤੇ ਚਲੇ ਗਏ ਤੇ ਸੜਕਾਂ ਤੇ ਆ ਗਏ ਹੜਤਾਲ ਕਰਕੇ ਘਰ ਨਹੀਂ ਬੈਠੇ ਉਹ ਲੋਕ ਸੜਕਾਂ ਤੇ ਆ ਕੇ ਇਕੱਠੇ ਹੋ ਕੇ ਇੱਕ ਰੋਸ ਮੁਜ਼ਾਹਰਾ ਕਹਿ ਲੋ ਇੱਕ ਰੈਲੀ ਕਹਿ ਲੋ ਇੱਕ ਮਤਲਬ ਰੋਸ ਮਾਰਚ ਕਰ ਲੋ ਆ ਕੇ ਕਰਕੇ ਤੇ ਉਹਨਾਂ ਦੇ ਲੀਡਰ ਹੈਗੇ ਸੀ ਬਾਦਲ ਸਾਹਿਬ ਅਗਸਤ ਸਪਾਈਸ ਅਤੇ ਅਲਬਰਟ ਪਾਰਸਨ ਹਾਂਜੀ ਹਾਂਜੀ ਇਹ ਉਹਨਾਂ ਦੀ ਅਗਵਾਈ ਕਰਦੇ ਸੀ ਇਹਨਾਂ ਦੀ ਅਗਵਾਈ ਹੇਠ ਇੰਟਰਨੈਸ਼ਨਲ ਪੀਪਲ ਵਰਲਡ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਹੋਣੀ ਚਾਹੀਦੀ ਤੇ ਜਿਹੜਾ ਪੂਰੇ ਅਮਰੀਕਾ ਦੇ ਵਿਚ ਇੱਕ ਬੜਾ ਮਜ਼ਬੂਤ ਸੰਗਠਨ ਦੇ ਤੌਰ ਤੇ ਜਿਹੜੀ ਸੀ ਨਾ ਮਸ਼ਹੂਰ ਹੋ ਗਈ ਇੱਕ ਦਮ ਤੇ ਆਪਣੇ ਫਿਰ ਬਾਦਲ ਸਾਹਿਬ ਵੱਡੀ ਗੱਲ ਵੇਖੋ ਅੱਜ ਅਸੀਂ ਮੀਡੀਆ ਨੂੰ ਗੋਦੀ ਮੀਡੀਆ ਕਹਿੰਦੇ ਆ ਜਾਂ ਸਰਕਾਰ ਪੱਖੀ ਮੀਡੀਆ ਨੂੰ ਅਸੀਂ ਭੰਡਦੇ ਆ ਨਾ ਉਸ ਵੇਲੇ ਅੱਜ ਤੋਂ 1886 ਦੇ ਵਿਚ ਵੇਖੋ ਅਮਰੀਕਾ ਵਰਗੇ ਮੁਲਕ ਵਿਚ ਵੀ ਉਸ ਵੇਲੇ ਮੀਡੀਆ ਨੇ ਜਿਹੜਾ ਸੀ ਸਰਮਾਏਦਾਰਾਂ ਦਾ ਸਰਕਾਰਾਂ ਦਾ ਸਾਥ ਦਿੱਤਾ ਤੇ ਇਹ ਇਹ ਜਿਹੜਾ ਸੰਘਰਸ਼ ਸੀਗਾ ਇਹ ਸੰਘਰਸ਼ਮਈ ਜਿਹੜੇ ਲੀਡਰ ਸੀ ਉਹਨਾਂ ਨੂੰ ਪਾਗਲ ਉਹਨਾਂ ਨੂੰ ਸ਼ਦਾਈ ਉਹਨਾਂ ਨੂੰ ਕਾਇਰ ਤੱਕ ਦੇ ਸ਼ਬਦ ਲਿਖੇ ਉਹਨਾਂ ਨੇ ਹਾਂ ਤੇ ਉਹਨਾਂ ਨੇ ਸਰਕਾਰ ਦਾ ਜੇ ਹੋਣਾ ਸੀ ਉਹਨਾਂ ਦੇ ਨਾਲ ਪੂਰਾ ਸਮਰਥਨ ਸੀ ਉਹਨਾਂ ਨੂੰ ਮੀਡੀਆ ਲਿਜਾ ਸਕਦਾ ਸ਼ਿਕਾਗੋ ਮੇਲ ਅਖਬਾਰ ਇੱਕ ਸ਼ਿਕਾਗੋ ਮੇਲ ਨੇ ਆਪਣੀ ਸੰਪਾਦਕੀ ਚ ਜਦੋਂ ਹਰ ਅਖਬਾਰ ਵੱਜਦਾ ਰੋਜ਼ ਇੱਕ ਸੰਪਾਦਕੀ ਲਿਖਦੀ ਐਡੀਟੋਰੀਅਲ ਐਡੀਟੋਰੀਅਲ ਉਹ ਮੌਕੇ ਦੀ ਕੋਈ ਵੀ ਜਿਹੜੀ ਬਹੁਤ ਪੀਕ ਟੌਪ ਦੀ ਸਮੱਸਿਆ ਹੋਵੇ ਉਹਨੂੰ ਲੈ ਕੇ ਉਹਦੇ ਤੇ ਆਪਣੇ ਵਿਚਾਰ ਪ੍ਰਗਟ ਕਰਦੀ ਹੈ। ਹਾਂ ਜਿੱਦਾਂ ਆਪਾਂ ਤੁਸੀਂ ਆਪਣੇ ਪ੍ਰੋਗਰਾਮ ਦਾ ਕੋਈ ਇੱਕ ਵਿਸ਼ਾ ਲੈਂਦੇ ਹੋ ਤੇ ਉਹ ਮਤਲਬ ਸਮੁੱਚੇ ਸਮਾਜ ਦੇ ਵਿੱਚ ਜਿਹੜਾ ਕਰੰਟ ਭਾਰਤ ਦਾ ਮਸਲਾ ਉਹ ਹੁੰਦਾ ਹਾਂ ਉਸੇ ਤਰ੍ਹਾਂ ਹੀ ਉਹ ਭਾਰਤ ਦੇ ਮਸਲੇ ਦੇ ਉੱਤੇ ਐਡੀਟੋਰੀਅਲ ਲਿਖਦੀ ਹੈ ਤੇ ਸ਼ਿਕਾਗੋ ਮੇਲ ਨੇ ਐਡੀਟੋਰੀਅਲ ਲਿਖਿਆ ਬਾਜਾ ਸਾਹਿਬ ਤੇ ਉਹਨੇ ਮਜ਼ਦੂਰ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਿਖਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਵੀ ਸ਼ਹਿਰ ਵਿੱਚ ਦੋ ਬਦਮਾਸ਼ ਖੁੱਲੇ ਘੁੰਮ ਰਹੇ ਆ ਇਹ ਜਿਹੜੇ ਅਗਸਤ ਤੇ ਮਤਲਬ ਪਾਰਸ ਹਾਂਜੀ ਤੇ ਦੋ ਸ਼ੁਭ ਕੈਰ ਜੋ ਵਾਰ ਵਾਰ ਮੁਸੀਬਤਾਂ ਖੜੀਆਂ ਕਰ ਰਹੇ ਹਨ ਇੱਕ ਦਾ ਨਾਂ ਹੈ ਪਾਰਸਨ ਤੇ ਦੂਜੇ ਦਾ ਨਾਂ ਹੈ ਅਗਸਤ ਜੇਕਰ ਭਵਿੱਖ ਵਿੱਚ ਕੋਈ ਵੱਡੀ ਮੁਸੀਬਤ ਖੜੀ ਹੁੰਦੀ ਹੈ ਤਾਂ ਇਹੀ ਜ਼ਿੰਮੇਵਾਰ ਇਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਔਰ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਤੇ ਤੁਹਾਨੂੰ ਪਤਾ ਵੀ ਹੋਊਗਾ ਵੀ ਇਹਨਾਂ ਨੂੰ ਵਾਕਈ ਫਾਂਸੀ ਤੱਕ ਦੀ ਵਿਚਾਰਿਆਂ ਨੂੰ ਸਜ਼ਾ ਮੁੜ ਕੇ ਦਿੱਤੀ ਗਈ ਮਿਲੀ
2: ਸਿਰਫ ਇੱਕ ਪਤਾ ਸਰ ਕੇ ਉਹ ਪੁਲਿਸ ਨੇ ਗੋਲੀ ਚਲਾਈ ਸੀ ਤੇ ਚਾਰ ਮਜ਼ਦੂਰ ਵੀ ਮਰੇ
1: ਉਹ ਹਾਂ ਉਹ ਗੱਲ ਕਰਦੇ ਜੀ ਜ਼ਿਆਦਾ ਮਰੇ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਇਹ ਬਾਜਵਾ ਸਾਹਿਬ ਹੇ ਮਾਰਕੀਟ ਦੇ ਵਿੱਚ ਨਾ ਇੱਕ ਮਈ 1886 ਨੂੰ ਜਿਹੜਾ ਸੀਗਾ ਹੇ ਮਾਰਕੀਟ ਸ਼ਿਕਾਗੋ ਦੇ ਵਿੱਚ ਇੱਕ ਬਹੁਤ ਵੱਡਾ ਮਜ਼ਦੂਰਾਂ ਦਾ ਇਕੱਠ ਹੋਇਆ ਤੇ ਉਹ ਜਿਹੜੀ ਆਪਾਂ ਤੁਸੀਂ ਗੱਲ ਕਰਦੇ ਆ ਵੀ ਉਹ ਮਾਰੇ ਗਏ ਸੀ ਮਜ਼ਦੂਰ ਉਹ ਚਾਰ ਨੀ ਸੀ ਜਿਆਦਾ ਮਜ਼ਦੂਰ ਮਾਰੇ ਗਏ ਸੀ ਉਹਨੇ ਨਾ ਭੀੜ ਦੇ ਵਿੱਚੋਂ ਨਾ ਭੀੜ ਦੇ ਵਿੱਚੋਂ ਹਿੰਸਕ ਭੀੜ ਦੇ ਵਿੱਚੋਂ ਕਿਸੇ ਮਜ਼ਦੂਰ ਨੇ ਜਾਂ ਕਿਸੇ ਆਦਮੀ ਨੇ ਪੁਲਿਸ ਦੇ ਉੱਪਰ ਨਾ ਇੱਕ ਮਤਲਬ ਉਹ ਬੰਬ ਸੁੱਟਿਆ ਉਹ ਪੁਲਿਸ ਫਟ ਗਿਆ ਤੇ ਉਸ ਬੰਬ ਦੇ ਨਾਲ ਇੱਕ ਪੁਲਿਸ ਵਾਲਾ ਮਾਰਿਆ ਗਿਆ ਹਾਂ ਉਹ ਪੁਲਿਸ ਵਾਲਾ ਮਾਰੇ ਗਿਆ ਤੇ ਉਹਨਾਂ ਨੇ ਗੋਲੀ ਚਲਾਈ ਤੇ ਗੋਲੀ ਦੇ ਵਿੱਚ ਬਹੁਤ ਸਾਰੇ ਮਜ਼ਦੂਰ ਜਿਹੜੇ ਸੀ ਨਾ ਮਰੇ ਸੀ ਹਾਂਜੀ ਹਾਂਜੀ ਭੀੜ ਦੇ ਉੱਪਰ ਅੰਨੇਵਾਹ ਉਹਨਾਂ ਨੇ ਗੋਲੀ ਚਲਾਈ ਜਦੋਂ ਬੰਬ ਸੁੱਟਿਆ ਇੱਕ ਜਾਣੇ ਨੇ ਤੇ ਉਹ ਜਾਂ ਤੇ ਕਿਸੇ ਵੇਲੇ ਸਰਕਾਰਾਂ ਖੁਦ ਹੀ ਸ਼ਰਾਰਤ ਕਰਾ ਦਿੰਦੀਆਂ ਜਾਂ ਹਿੰਸਕ ਕਰਨੇ ਚਾਹੁੰਦੀਆਂ ਉਹਦੀ ਆੜ ਦੇ ਵਿੱਚ ਹਾਂ ਹਾਂ ਵੀ ਉਹਦੀ ਆੜ ਦੇ ਵਿੱਚ ਉਹ ਅੰਦੋਲਨ ਨੂੰ ਉਹਨਾਂ ਨੂੰ ਦੇਸ਼ ਵਿਰੋਧੀ ਉਹਨਾਂ ਨੂੰ ਅੱਤਵਾਦੀ ਉਹਨਾਂ ਨੂੰ ਦਹਿਸ਼ਤਗਰਦ ਕਹਿ ਕੇ ਤੇ ਮਤਲਬ ਦਬਾਇਆ ਜਾ ਸਕੇ ਕਾਨੂੰਨ ਦੀ ਆੜ ਦੇ ਵਿੱਚ ਹਾਂ ਇਹ ਸਾਜਿਸ਼ਾਂ ਵੀ ਸਾਜਿਸ਼ ਵੀ ਹੋ ਸਕਦੀ ਆ ਲੇਕਿਨ ਭੀੜ ਵਿੱਚੋਂ ਮਤਲਬ ਸੁੱਟਿਆ ਗਿਆ ਉਹਦੇ ਤੇ ਬੰਬ ਜਿਹੜਾ ਸੀਗਾ ਤੇ ਉਹ ਬਹੁਤ ਸਾਰੇ ਮਜ਼ਦੂਰ ਮਾਰੇ ਗਏ ਸੀਗੇ ਜੀ ਤੇ ਉਹ ਉਹਦੇ ਵਿੱਚ ਫਿਰ ਇਹ ਜਿਹੜੇ 7 ਮਜ਼ਦੂਰ ਲੀਡਰ ਸੀ ਨਾ ਪਾਰਸਨ ਤੇ ਅਗਸਤ ਦੋਵੇਂ ਇਹਨਾਂ ਨੂੰ ਉਸ ਪੁਲਿਸ ਵਾਲੇ ਦੇ ਮਰਨ ਦੇ ਮਤਲਬ ਮੁਕੱਦਮਾ ਚਲਾਇਆ ਗਿਆ ਤੇ 7 ਜਾਣਿਆਂ ਨੂੰ ਫਾਂਸੀ ਦਿੱਤੀ ਗਈ ਤੇ 1 ਨੂੰ 15 ਸਾਲ ਦੀ ਜਿਹੜੀ ਸਜ਼ਾ ਦਿੱਤੀ
3: ਬੱਲੇ
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਡਾਇਨਾਮਾਈਟ ਬੰਬ ਸੁੱਟਿਆ ਗਿਆ ਸੀ ਇਹਨਾਂ ਦੇ ਪੁਲਿਸ ਦੇ ਉੱਪਰ ਭੀੜ ਦੇ ਵਿੱਚ ਹਾਂਜੀ ਹਾਂਜੀ ਹਾਂਜੀ ਤੇ ਇਹ ਫਿਰ ਬਾਜਵਾ ਸਾਹਿਬ ਬੜੀ ਵੱਡਾ ਸੰਘਰਸ਼ ਜਿਹੜਾ ਸੀ ਜਦੋਂ ਚੱਲਿਆ ਤੇ ਏਦਾਂ ਹੋਇਆ ਵੀ ਜਿਹੜਾ 4 ਤਰੀਕ ਨੂੰ ਇਹ ਜਿਹੜਾ ਹਿੰਸਕ ਝੜਪ ਹੋਈ ਹੈ 4 ਮਈ ਨੂੰ ਹੋਈ ਹੈ 1 ਨੂੰ ਨਹੀਂ ਸੀ ਹੋਈ ਲੇਕਿਨ 1 ਨੂੰ ਇਹ ਸੰਘਰਸ਼ ਸ਼ੁਰੂ ਹੋਇਆ ਸੀ ਇਹ ਫਿਰ ਸਭ ਤੋਂ ਪਹਿਲਾਂ ਜਿਹੜੀ ਫਰਾਂਸ ਸਰਕਾਰ ਹੈ ਉਹਨੇ 1899 ਦੇ ਵਿੱਚ 1 ਮਈ ਨੂੰ ਜਿਹੜਾ ਸੀ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਘੋਸ਼ਿਤ ਕੀਤਾ ਤੇ ਇਸ ਹਿੰਸਕ ਝੜਪ ਤੋਂ ਬਾਅਦ ਜਦੋਂ ਫਾਂਸੀ ਦੇਣ ਤੋਂ ਬਾਅਦ ਵੀ ਅੰਦੋਲਨ ਠੰਡਾ ਨਾ ਹੋਇਆ 7 ਮਜ਼ਦੂਰ ਲੀਡਰਾਂ ਨੂੰ ਫਿਰ ਸਰਕਾਰ ਨੇ ਉਹਨਾਂ ਦੀ ਮੰਗ ਜਿਹੜੀ ਸੀ ਮੰਨ ਲਈ 8 ਘੰਟੇ ਵਾਲੀ ਤੇ ਨਾਲ ਹੀ ਐਤਵਾਰ ਦੀ ਹਫਤੇ ਚ ਇੱਕ ਛੁੱਟੀ ਦਾ ਜਿਹੜਾ ਸੀ ਉਹਨਾਂ ਨੂੰ ਜਦੋਂ ਮੰਗ ਮੰਨੇਗੀ ਤੇ ਇਹ ਫਰਾਂਸ ਸਰਕਾਰ ਨੇ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਤਲਬ ਜਦੋਂ ਮਾਨਤਾ ਦਿੱਤੀ 1899 ਚ ਤੇ ਉਸ ਤੋਂ ਬਾਅਦ 80 ਦੇਸ਼ਾਂ ਦੇ ਵਿੱਚ ਉਸ ਨੂੰ ਉਸ ਦਿਨ ਤੋਂ ਸਾਰੇ ਸੰਸਾਰ ਵਿੱਚ ਇਸ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਉਹਨਾਂ ਦੀ ਸ਼ਹੀਦਾਂ ਦੀ ਯਾਦ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਤੇ ਨਾਲ ਹੀ ਜਿਹੜਾ ਦੁਨੀਆਂ ਦੇ 80 ਦੇਸ਼ ਜਿਹੜੇ ਆ ਇਹਨੂੰ ਮਨਾਉਂਦੇ ਨੇ ਮਜ਼ਦੂਰ ਦਿਵਸ ਨੂੰ ਜਾਂ ਤੇ ਬਾਜਵਾ ਸਾਹਿਬ ਸਾਡੇ ਜਿਹੜੀ ਅੰਗਰੇਜ਼ ਉਸ ਵੇਲੇ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਨਾ ਉਹਨਾਂ ਨੇ ਸਾਡੇ ਦੇਸ਼ ਵਿੱਚ ਆ ਕੇ ਇਹ ਲਾਗੂ ਨਹੀਂ ਕੀਤਾ ਤੇ 1923 ਦੇ ਵਿੱਚ ਬੰਬੇ ਦੇ ਵਿੱਚ ਫਿਰ ਬਹੁਤ ਵੱਡੇ ਜਿਹੜੇ 2 ਮਜ਼ਦੂਰ ਜਿਹੜੇ ਇਕੱਠ ਹੋਏ ਸੀ ਉਹਨਾਂ ਤੋਂ ਬਾਅਦ ਵਿੱਚ 1923 ਤੋਂ ਬਾਅਦ ਚ ਫਿਰ 8 ਘੰਟੇ ਦਾ ਕੰਮ ਜਿਹੜਾ ਸੀ ਭਾਰਤ ਵਿੱਚ ਵੀ ਅੰਗਰੇਜ਼ਾਂ ਨੇ ਜਿਹੜਾ ਲਾਗੂ ਕੀਤਾ। ਹਾਂਜੀ ਹਾਂਜੀ, ਤੇ ਵਾਜਾ ਸਾਹਿਬ ਜੇ ਸੰਸਾਰ ਪੱਧਰ ਦੇ ਵਿੱਚ ਅੱਜ ਵੀ ਗੱਲ ਕਰੀਏ ਤੇ ਮੈਨੂੰ ਇੰਜ ਲੱਗਦਾ ਵੀ ਹਾਲਾਤ ਜਿਉਂ ਦੇ ਤਿਉਂ ਆ। ਇੱਕ ਪਾਸੇ ਸਰਮਾਏਦਾਰ ਆ ਜਿਹੜਾ ਮਤਲਬ ਲੋਕਾਂ ਦਾ ਵੀ ਲਹੂ ਪੀਂਦਾ ਤੇ ਉਹਨਾਂ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਲਹੂ ਪੈਂਦਾ। ਇੱਕ ਮਜ਼ਦੂਰ ਦੇ ਕੋਲੋਂ ਜੇ ਉਹਨਾਂ ਨੂੰ ਕੋਈ ਜੇ ਕਹੀਏ ਵੀ 100 ਰੁਪਇਆ ਦਿੰਦਾ ਤੇ ਉਹਨਾਂ ਨੂੰ ਉਹਨਾਂ ਕੋਲ 1000 ਰੁਪਏ ਦਾ 100 ਗੁਣਾ ਕੰਮ ਦਿੰਦਾ। ਉਹ ਦੇਖੋ ਕੰਮ ਲੈਂਦਾ ਜੀ, ਤੇ ਉਹ ਆਪਣੀ ਜਿਹੜੀ ਆ ਸਾਡੇ ਦੇਸ਼ ਦਾ ਹੈਰਾਨਗੀ ਦੀ ਗੱਲ ਸੁਣੀ, ਹੈਰਾਨ ਹੀ ਹੋ ਜਾਂਦਾ ਸੁਣ ਕੇ ਵੀ 90% ਸਰਮਾਇਆ ਕੁਛ 1% ਤੋਂ 1% ਲੋਕਾਂ ਦੇ ਕੋਲ ਆ ਸਾਡੇ ਦੇਸ਼ ਦਾ ਜਿਹੜਾ ਟੋਟਲ ਆ। ਹਾਂ, ਤੇ ਜਦੋਂ ਅਸੀਂ ਇਹ ਗੱਲਾਂ ਵੇਖਦੇ ਆ ਸੁਣਦੇ ਆ ਤੇ ਸਾਨੂੰ ਇਹ ਗੱਲ ਯਕੀਨ ਨੀ ਹੁੰਦਾ ਵੀ ਵਾਕਿਆ ਹੀ ਜਿਹੜਾ ਜਦੋਂ ਦੇਸ਼ ਦੀ ਸਾਡੀ ਸਰਕਾਰ ਜਿਹੜੀ ਇਹਨਾਂ ਦੇ ਇਸ਼ਾਰਿਆਂ ਤੇ ਨੱਚ ਰਹੀ ਆ
2: ਇਸ
1: ਸਰਕਾਰ ਇਹ ਬਣਾਉਂਦੇ ਨੇ ਬਣਾਉਂਦੇ ਨੇ ਹਟਾਉਂਦੇ ਨੇ ਤੇ ਚਲਾਉਂਦੇ ਨੇ। ਵਾਜਾ ਸਾਹਿਬ
2: ਜੀ ਬਿਲਕੁਲ, ਜਿੰਨੇ ਆਪ ਬਣਾਈ ਹੈ ਸਰ ਉਹਨੇ ਚਲਾਉਣੀ ਵੀ ਤੇ ਆਪ ਹੀ ਹੈ।
1: ਹਾਂਜੀ ਹਾਂਜੀ, ਅੱਜ ਕੱਲ ਜਿਦਾਂ ਟੱਚ ਫੋਨ ਨੀ ਆਏ ਹੋਏ, ਜਿਦਾਂ ਟੱਚ ਹੋਊਗਾ ਹੱਥ ਦੇ ਨਾਲ ਹੀ ਟੱਚ ਕਰੀਦਾ, ਇਹ ਸਿਰਫ ਇਹਨਾਂ ਨੇ ਟੱਚ ਆ, ਇਹਨਾਂ ਕੋਲ ਟੱਚ ਸਕਰੀਨ ਆ,
2: ਮੈਂ
1: ਉੱਥੇ ਟੱਚ ਕਰਦੇ ਤੇ ਸਰਕਾਰ ਜਿਹੜੀ ਸੀਗੀ ਉਸੇ ਵੇਲੇ
2: ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਲੋਕਾਂ ਕੋਲ ਸਾਰਾ ਸਰਮਾਇਆ। ਪੁਰਾਣੀ ਗੱਲ ਆ, ਮੈਂ ਇੱਕ ਆਰਟੀਕਲ ਪੜ੍ਹਨ ਡਿਆ ਸੀ ਤੇ ਉਹਦੇ ਵਿੱਚ ਉਹ ਲੇਖਕ ਕਹਿੰਦਾ ਫਰਜ਼ ਕਰੋ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ, ਇਸ ਤਰ੍ਹਾਂ ਦਾ ਸੀ ਉਹ ਰਾਈਟਰ ਲਿਖਦਾ ਕਿ ਫਰਜ਼ ਕਰੋ ਇੰਡੀਆ ਕੋਲ 100 ਰੁਪਇਆ
1: ਜੀ
2: ਤੇ 20% ਲੋਕਾਂ ਕੋਲ 80 ਰੁਪਈਏ ਨੇ ਤੇ
1: 80%
2: ਲੋਕਾਂ ਕੋਲ 20 ਰੁਪਈਏ।
1: ਉਹ ਬਸ ਵੱਧ ਗਏ ਜੇ ਹੁਣ ਹੁਣ 80 ਤੋਂ ਉਹ 90% ਲੋਕਾਂ ਮਤਲਬ ਤੇ ਬਾਕੀਆਂ 10 ਕੋਲ ਇਹ ਸਾਰੇ ਇਕੱਠੇ ਹੋ ਗਏ ਤੇ ਇਸ ਚੀਜ਼ ਦਾ ਅੰਤ ਕਿਤੇ ਨੀ ਗਾ ਬਾਜਾ ਸਾਹਿਬ, ਫਿਲਹਾਲ ਨਜ਼ਰ ਨਹੀਂ ਆਉਂਦਾ। ਮਤਲਬ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ
2: ਜੀ। ਵੇਖ ਲੋ ਹਰ ਸਾਲ ਹਰ 6 ਮਹੀਨੇ ਬਾਅਦ ਆਉਣ ਵਾਲਾ ਸੋਹਣਾ ਸੁਖ ਵਾਲਾ ਸੁਵਿਧਾ ਵਾਲਾ ਸਮਾਂ ਕਦੋਂ ਆਇਆ ਸੀ ਇੰਡੀਆ ਚ?
1: ਬਿਲਕੁਲ ਕਦੀ ਨੀ ਆਇਆ ਜੀ, ਕਦੀ ਨੀ
2: ਆਇਆ।
1: ਹਾਂਜੀ ਹਾਂਜੀ ਹਾਂਜੀ,
2: ਤੇ ਗਾਹ ਕਿੱਥੋਂ ਆ ਜਾਣਾ? ਕੋਈ ਕੋਈ ਜਾਦੂ ਮੰਤਰ ਸ਼ੂ ਮੰਤਰ ਥੋੜਾ ਹੋ ਜਾਣਾ, ਕੋਈ ਜਾਦੂ ਦਾ ਡੰਡਾ ਥੋੜਾ ਹੈ ਇਹ ਤੇ
1: ਮੀਂਹ
2: ਸਾਰਾ ਕੁਛ।
1: ਹਾਂ ਆਉਣਾ ਹੈ, ਪਰ ਇਹ ਆਉਣਾ ਹੈ ਬਾਦਲ ਸਾਹਿਬ ਐਜੂਕੇਸ਼ਨ ਦੇ ਨਾਲ ਆਉਣਾ। ਸਾਡੇ ਸ਼ਾਇਰਾਂ ਨੇ ਬੜੇ ਨਾ ਆਸ ਦੇ ਨਾਲ 1955 ਤੋਂ ਹੀ ਲਿਖਣਾ ਸ਼ੁਰੂ ਕੀਤਾ ਇਨਕਲਾਬੀ ਤਬਕਾ, ਤੇ ਉਹਦੇ ਵਿੱਚ ਉਹਨਾਂ ਨੇ ਆਸ ਜਤਾਈ ਆ ਵੀ ਤੇਲੀਆਂ ਰਲ ਕੇ ਬੋਕਰ ਬਣਨਾ, ਝੂ ਆਪਣੇ ਊਂਜਣਾ ਤੱਕ ਕੰਡਾ ਯਾਰ, ਤਗੜੀ ਇੱਕ ਤਰਸ਼ੂਲ ਬਣਾਓ ਯੁੱਧ ਕਰੋ ਪ੍ਰਚੰਡ ਯਾਰ, ਜੈ ਜੈ ਕਾਰ ਕਿਰਤ ਦੀ ਹੋਵੇ ਲੱਗੇ ਜ਼ੁਲਮ ਦੀ ਕਾਂਡੋ ਯਾਰ, ਜ਼ੁਲਮ ਦੀ ਕੰਡ ਅਖੀਰ ਲੱਗਣੀਆਂ ਲੱਗਦੀ ਹੁੰਦੀ ਆ, ਇਹ ਸਦਾ ਨੀ ਰਹਿੰਦਾ
2: ਲੱਗਦੀ ਹੁੰਦੀ ਆ। ਜਿਹੜਾ ਸਾਹਿਬ ਇੱਕ ਪਰਸਨਲ ਕੁਐਸਚਨ ਤੁਹਾਡੇ, ਤੁਹਾਡੀ ਜਿੰਨੀ ਜ਼ਿੰਦਗੀ ਅੱਜ ਤੱਕ ਹੈ, ਠੀਕ ਹੈ
1: ਜੀ ਜੀ ਜੀ,
2: ਉਹਦੇ ਵਿੱਚ ਤੁਸੀਂ ਵੇਖਿਆ ਕਿ ਸਮਾਜ ਪ੍ਰਤੀ, ਮਜ਼ਦੂਰਾਂ ਪ੍ਰਤੀ, ਦੇਸ਼ ਪ੍ਰਤੀ ਲੋਕਾਂ ਚ ਜਾਗਰਤੀ ਆਈ ਹੋਵੇ ਕੁਛ?
1: ਬਿਲਕੁਲ ਨੀ, ਬਿਲਕੁਲ ਨੀ, ਬਿਲਕੁਲ ਨੀ ਹੈਗਾ।
2: ਇਹੋ ਹੀ ਮੈਂ ਸੋਚਣ ਡਿਆ ਕਿ ਉਹਨਾਂ ਨੇ ਬੜਾ ਸੋਹਣਾ ਆਪਣਾ ਫਰਜ਼ ਨਿਭਾ ਗਏ ਨੇ, ਅਸੀਂ ਤੁਸੀਂ ਸਾਰੇ ਜਿਹੜੇ ਆ ਅਸੀਂ ਆਪਣੀ ਜਿਹੜੀ ਸਾਨੂੰ ਸਾਡੀ ਸੋਚ ਹੈ ਉਹਦਾ ਪ੍ਰਗਟਾਵਾ ਕਰਦੇ ਆ, ਪਰ ਅੱਗੇ ਨਜ਼ਰ ਕੁਝ ਨੀ ਜੇ ਆਉਣ ਡਿਆ ਦਿਨੋ ਦਿਨ। ਉਹ ਯਾਰ ਜੇ ਪੜ੍ਹੇ ਲਿਖੇ ਵੀ ਐਜੂਕੇਟਡ ਡਿਗਰੀਆਂ ਵਾਲੇ ਵੀ ਸਾਧਾਂ ਦੇ ਪੈਰੀ ਹੱਥ ਲਾਉਣ ਡਏ ਨੇ ਜਾ ਕੇ, ਟੀਵੀ ਲਵਾਉਣ ਡਏ ਨੇ ਜਾਂ ਇੱਧਰ ਉੱਧਰ ਕੋਈ ਮੁੰਡਾ ਦਾਖਲ ਕਰਨਾ ਤੇ ਉਹ ਵੀ ਤਾਂਤਰਾਂ ਮੰਤਰਾਂ ਨੂੰ ਪੁੱਛਣ ਡਏ ਨੇ, ਸਾਧ ਕਿਹੜੇ ਅਨਪੜ ਸਾਧ ਨੇ ਉਹਨਾਂ ਕੋਲ ਸਾਰੀਆਂ ਪੁੱਛਾਂ ਪਵਾਉਣ ਡਏ ਨੇ, ਮੁੰਡੇ ਲੈਣ ਜਨਾਨੀਆਂ ਜਾਣ ਡਈਆਂ ਨੇ। ਸਾਡੇ
1: ਲੀਡਰ
2: ਵੇਖੋ ਝੂਠੇ ਲੈਕਚਰ ਕਰ ਕਰਕੇ ਗੱਤਕਾ ਖੇਡਣ ਵਾਲਿਆਂ ਨੂੰ ਬਾਹਾਂ ਮਾਰ ਮਾਰ ਕੇ ਲੱਗੇ, ਲੱਖਾਂ ਦੀ ਭੀੜ ਹੈ ਸਾਰੀ ਜੈ ਜੈਕਾਰ ਕਰਨ ਲਈ ਹੈ, ਤੇ ਇਹ ਮੁਰਦਿਆਂ ਦੀ ਭੀੜ ਹੀ ਹੈ, ਬੇਕੂਫਾਂ ਦੀਆਂ ਭੀੜਾਂ
1: ਇਹਦੇ। ਇੱਕ ਨਾ ਬੜੇ ਸਿਆਣੇ ਬੰਦੇ ਵਿਦਵਾਨ ਬੰਦੇ ਦਾ ਕਥਨ ਹੈ ਬਾਜਾ ਸਾਹਿਬ, ਜਿਹੜਾ ਤੁਸੀਂ ਕੁਐਸਚਨ ਕੀਤਾ ਮੈਂ ਉਹਦਾ ਜਵਾਬ ਆ। ਮਤਲਬ ਭਾਈ ਇਹ ਸਿਸਟਮ ਜਿਹੜਾ ਵਾ ਇਸ ਕਰਕੇ ਨੀ ਠੀਕ ਹੋ ਸਕਦਾ ਕਿ ਜਿਹੜਾ ਸਰਮਾਏਦਾਰ ਆ ਉਹਨੂੰ ਲੋੜ ਨੀ, ਉਹ ਚਾਹੁੰਦਾ ਹੀ ਨੀ ਠੀਕ ਹੋਵੇ। ਜਿਹੜਾ ਮੱਧ ਵਰਗ ਆ ਉਹਦਾ ਇਹਦੇ ਵਿੱਚ ਕੋਈ ਇੰਟਰਸਟ ਨੀ ਗਾ, ਉਹ ਆਪਣੇ ਕੰਮਾਂ ਕਾਰਾਂ ਚ ਲੱਗਿਆ, ਤੇ ਜਿਹੜਾ ਮਜ਼ਦੂਰ ਵਰਗ ਆ ਉਹਦੇ ਕੋਲ ਵਿਚਾਰ ਕੋਲ ਟਾਈਮ ਨੀ, ਉਹਨੂੰ ਰੋਟੀ ਰੋਟੀ ਦਾ ਜਿਹੜਾ
2: ਢਿੱਡ ਦਾ
1: ਢਿੱਡ ਦਾ ਉਹਦਾ ਮਸਲਾ ਏਦਾਂ ਵੀ ਉਹਦੇ ਕੋਲ ਕੰਮ ਉਹਦਾ ਹੈਂਡ ਟੂ ਮਾਊਥ ਆ, ਉਹਦਾ ਹੱਥ ਜਦੋਂ ਰੁਕਦਾ ਆ ਤੇ ਉਹਦੇ ਮੂੰਹ ਤੱਕ ਰੋਟੀ ਨੀ ਜਾਂਦੀ, ਬੁਰਕੀ ਨੀ ਜਾਂਦੀ, ਉਹ ਮਜਬੂਰ ਆ, ਉਹ ਆਪਣਾ ਕੰਮ ਛੱਡ ਕੇ ਲੜ ਨੀ ਸਕਦਾ। ਤੇ ਮੱਧ ਵਰਗ ਜਿਹੜਾ ਵਾ ਉਹ ਜਿਹੜਾ ਵਾ ਉਹਦਾ ਸਾਹ ਉਹਦੇ ਕੋਲ ਚੇਤਨਾ ਹੈਗੀ ਆ, ਲੇਕਿਨ ਉਹਦਾ ਉਹ ਉਹਦਾ ਇੰਟਰਸਟ ਨੀ ਉਹ ਸੌਂਦਾ
2: ਜਾਂਦਾ, ਉਹਨੂੰ ਸੋਚਦੇ ਨੇ ਸਾਨੂੰ ਭੁੰਡਾ ਦੀ ਖੱਕਰ ਚ ਹੱਥ ਪਾਉਣ ਦੀ ਕੀ ਜ਼ਰੂਰਤ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਸਿਸਟਮ ਆ ਵੀ ਇਹ ਜਿੱਥੇ ਜੇ ਸਗੋਂ ਚੱਲਦਾ ਕੀ ਆ ਵੀ ਵੱਧ ਤੋਂ ਵੱਧ ਦਰ ਹੋਈ ਜਾ ਰਿਹਾ ਸਭ ਸਾਡੇ ਹੁੰਦਿਆਂ ਵੇਹਦਿਆਂ ਵੇਹਦਿਆਂ
2: ਅਸੀਂ ਜਦੋਂ ਅੱਜ ਤੋਂ ਹਾਲਾਤ ਖੈਰਾ ਸਾਹਿਬ ਕਿੰਨੇ ਵਿਗੜ ਗਏ ਨੇ ਪਹਿਲਾਂ ਨਾਲ।
1: 30-40 ਸਾਲ ਪਹਿਲਾਂ ਸਾਡੇ ਅਧਿਆਪਕ ਸਾਨੂੰ ਕਹਿੰਦੇ ਹੁੰਦੇ ਵੀ ਸਾਡੇ ਭਾਰਤ ਦਾ ਸਿਸਟਮ ਏਦਾਂ ਦਾ ਵੀ ਇੱਥੇ ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੋ ਰਿਹਾ, ਤੇ ਉਦੋਂ ਦਾ ਥਾਂ ਨੂੰ ਹੀ ਗੱਲ ਗਾਂ ਗਈ ਆ, ਪਛਾਣ ਨੂੰ ਕਿਤੇ ਵੀ ਰੁਕੀ ਹੈ ਨੀ ਗੱਲ।
2: ਜਿਹੜੇ
1: ਚਲੋ ਇਸ ਦੇ
2: ਉਸ ਨੂੰ ਬੜੇ ਇੱਕ ਸੂਝਵਾਨ ਹੁੰਦੇ ਨੇ ਤੇ ਉਹ ਖਬਰਾਂ ਤੇ ਸੋਸ਼ਲ ਟਾਕ ਇਕੱਠੇ
1: ਬੈਠ
2: ਗੁਫ਼ਤਗੂ ਕਰਦੇ ਹੀ ਰਹਿੰਦੇ ਨੇ ਵੀ ਆਹ ਕੀ ਹੈ ਆਹ ਕੀ ਹੈ ਆਹ ਕੀ ਹੈ। ਜੇ ਤੁਹਾਡਾ 40-50-60 ਸਾਲਾਂ ਤੋਂ ਕੁਛ ਵੀ ਬੈਟਰ ਨਜ਼ਰ ਨਹੀਂ ਆਇਆ ਤੇ ਗਾਂ ਕਿੱਥੋਂ ਉਮੀਦ ਰੱਖਣੀ ਆ ਤੁਸੀਂ?
1: ਮੈਂ ਸਭ ਕਹਿੰਦਾ ਵੀ ਵੱਧ ਤੋਂ ਵੱਧ ਤਰ ਹੋਇਆ ਵਾ ਖਾਣ ਨੂੰ ਗਿਆ ਵਾ, ਮਤਲਬ ਗਾਂ
2: ਇਸ ਵਾਰ
1: ਉਹ ਗਾਂ ਤੇ ਕੀ ਹੋਣਗੀ, ਬੜੀ ਬੜੀ
2: ਇਹੋ ਹੀ ਸਾਡਾ ਭਵਿੱਖ ਹੈ ਤੇ ਰੀਲੀ ਸੈਡ ਹੈ ਸਾਡਾ।
1: ਜੀ ਜੀ ਜੀ ਚਲੋ ਖੈਰ ਬਾਜਾ ਸਾਹਿਬ ਤੁਸੀਂ ਇੱਕ ਸ਼ਾਇਰ ਤਬੀਅਤ ਦਿਓ ਤੇ ਸ਼ਾਇਰੀ ਦੇ ਵਿੱਚ ਇੱਕ ਜਿਹੜਾ ਸੰਵੇਦਨਸ਼ੀਲ ਹੁੰਦਾ ਤੇ ਜਿਹੜਾ ਮਤਲਬ ਜਿਹਨੂੰ ਪ੍ਰਗਤੀਵਾਦੀ ਕਹਿ ਦਿੰਦੇ, ਜਿਹਨੂੰ ਅਗਾਂਹ ਵਾਧੂ ਕਹਿ ਦਿੰਦੇ ਆ, ਜਾਂ ਨਿੱਗਰ ਸੋਚ ਵਾਲਾ ਮਜ਼ਬੂਤ ਸੋਚ ਵਾਲਾ, ਕਿਸੇ ਵੀ ਕੀਮਤ ਦੇ ਉੱਤੇ ਇਹ ਮਤਲਬ ਨਿਰਾਸ਼ ਨੀ ਹੁੰਦਾ, ਉਦਾਸ ਨੀ ਹੁੰਦਾ ਤੇ ਉਹ ਮਤਲਬ ਹਮੇਸ਼ਾ ਚੜ੍ਹਦੀ ਕਲਾ ਚ ਹੀ ਹੁੰਦਾ ਤੇ ਉਹ ਇਸ ਗੱਲ ਲਈ ਆਸਵੰਦ ਰਹਿੰਦਾ ਆ ਤੇ ਰਹਿਣਾ ਵੀ ਚਾਹੀਦਾ ਵੀ ਕਦੇ ਨਾ ਕਦੇ। ਬੜੇ ਸ਼ਾਇਰਾਂ ਦੀਆਂ ਮੈਂ ਹੁਣ ਵਕਤ ਇਜਾਜ਼ਤ ਨੀ ਦਿੰਦਾ, ਬੜੇ ਸ਼ਾਇਰ ਨੇ ਜਿਨ੍ਹਾਂ ਨੇ ਜਿਹੜੀਆਂ ਨਾ ਇਸ ਗੱਲ ਦੀ ਮਤਲਬ ਭਰੀ ਅਗਵਾਈ ਕੀ ਹੈ, ਇੱਕ ਨਾ ਇੱਕ ਦਿਨ ਇਹ ਸਿਸਟਮ ਜਿਹੜਾ ਵਾ ਇਹ ਖਤਮ ਹੋਣਾ ਆ ਤੇ ਆਦਮੀ ਦਾ ਮਨੁੱਖ ਦਾ ਰਾਜ ਹੋਣਾ ਆ।
2: ਡਿਸਟ੍ਰਿਕਟ ਦਾ ਮੈਨੇਜਰ ਸੀ, ਉਹ ਕਿਤੇ ਬੈਠਿਆ ਗੱਲ ਕਰਨ ਡਿਆ ਸੀ ਤੇ ਅਸੀਂ ਸਾਰੇ ਉਹਦੀ ਗੱਲਬਾਤ ਸੁਣ ਰਹੇ ਸੀ ਸਕੂਲ ਦੇ ਵਿੱਚ, ਸਾਡਾ ਸਕੂਲ ਸੀ ਉਹ ਡਿਪਾਰਟਮੈਂਟ ਦਾ। ਕਹਿੰਦਾ ਜ਼ਿੰਦਗੀ ਦੇ ਵਿੱਚ ਆਸ਼ਾਵਾਂ ਹੀ ਜਿਹੜੀਆਂ ਨੇ ਉਹ ਸਾਨੂੰ ਜਿੰਦਾ ਰੱਖਦੀਆਂ ਨੇ।
1: ਬਿਲਕੁਲ
2: ਜਿਹਦੇ ਜਿਹਦੇ ਵਿੱਚ ਆਸ਼ਾ ਜਾਂ ਆਉਣ ਵਾਲਾ ਸਮਾਂ ਉਹਨੂੰ ਸਹਾਨਾ ਨਜ਼ਰ ਨਹੀਂ ਆਉਂਦਾ ਤੇ ਉਹ ਜਿਹੜੀ ਪੱਤਝੜ ਵਰਗੀ ਉਹਦੀ ਲਾਈਫ ਹੈ ਉਹਦੇ ਵਿੱਚ ਕੋਈ ਇੰਜਾਇਮੈਂਟ ਨਹੀਂ। ਜੇ ਅਸੀਂ ਉਮੀਦਾਂ ਛੱਡ ਦਿਆਂਗੇ ਤੇ ਅਸੀਂ ਜਿਉਣਾ ਛੱਡ ਦਿੱਤਾ।
1: ਹਾਂਜੀ ਹਾਂਜੀ ਸਾਡੇ ਸਾਡੀ ਪੰਜਾਬੀ ਭਾਸ਼ਾ ਜਿਹੜੀ ਬਾਜਵਾ ਸਾਹਿਬ ਇਹਦੇ ਵਰਗੀ ਅਮੀਰ ਹੀ ਕਿਤੇ ਨੀ ਹੈਗੀ। ਇਹ ਦੋ ਸ਼ਬਦਾਂ ਚ ਉਹ ਗੱਲ ਕਹਿ ਦਿੰਦੀ ਜਿਹੜੀਆਂ ਦੂਜੀਆਂ ਭਾਸ਼ਾ ਵਾਲਿਆਂ ਨੂੰ ਇੱਕ ਸਫ਼ਾ ਭਰ ਦਿਖਾਉਣਾ ਪੈਂਦਾ। ਇਹਦੇ ਵਿੱਚ ਬੜੇ ਸਾਫ਼ ਸ਼ਬਦਾਂ ਦੇ ਵਿੱਚ ਇੱਕ ਅਖਾਣ ਆ ਵੀ ਜੀਵੇ ਆਸਾ ਤੇ ਮਰੇ ਦਰਾਸਾ।
2: ਬਹੁਤ ਵਧੀਆ ਲੰਮਾ ਚੌੜੀ ਗੱਲਬਾਤ ਕੀਤੀ, ਹੈਰ ਇਟਲਰ ਉਹਦਾ ਨਾਂ ਸੀ। ਗੱਲਬਾਤ ਕਰਦਿਆਂ ਕਰਦਿਆਂ ਕਿਹਾ ਕਿ ਸਾਨੂੰ ਜ਼ਿੰਦਗੀ ਚ ਆਸ ਨੂੰ ਦਾ ਦਾਮਨ ਨਹੀਂ ਛੱਡਣਾ ਚਾਹੀਦਾ, ਬਿਨਾਂ ਆਸ ਤੋਂ ਵੀ ਕੋਈ ਲਾਈਫ ਹੁੰਦੀ ਹੈ।
1: ਬਾਕੀ ਹਾਂਜੀ ਐਜੂਕੇਸ਼ਨ ਦਾ ਸਰੂਪ ਬਦਲ ਲਿਆ, ਦੁਨੀਆਂ ਦਾ ਲਿਵਿੰਗ ਸਟੈਂਡਰਡ ਬਦਲ ਲਿਆ, ਬੱਚਿਆਂ ਦੁਨੀਆਂ ਭਰ ਦਾ ਜਿਹੜੀ ਸੰਚਾਰ ਸਾਧਨ ਆ ਉਹ ਤੇਜ਼ ਹੋ ਰਹੇ ਆ। ਸੰਸਾਰ ਭਰ ਦੇ ਵਿੱਚੋਂ ਹੀ 2-4 ਘੰਟੇ ਬੰਦਾ ਕਿਸੇ ਮੁਲਕ ਚ ਹੁੰਦਾ, ਦੋਵੇਂ ਜੋ ਦੂਸਰੇ ਚ ਸਾਰੇ ਸਿਸਟਮ ਦੇਖਦਾ ਆ। ਇਹਦੇ ਨਾਲ ਇੱਕ ਬੜੀ ਨਵੀਂ ਤਰ੍ਹਾਂ ਦੀ ਜਾਗਰਤੀ ਰੋਸ਼ਨੀ ਆਉਂਦੀ ਆ। ਜੇ ਤੁਸੀਂ ਮੇਰੇ ਹਿਸਾਬ ਨਾਲ ਜੇ ਤੁਸੀਂ ਅੱਜ ਕੋਕਾ ਦੇ ਰਹੇ ਹੋ ਤੇ ਇਹਦੇ ਪਿੱਛੇ ਇਹ ਵੀ ਇੱਕ ਕਾਰਨ ਹੈ ਕਿ ਤੁਸੀਂ ਇਸ ਸਿਸਟਮ ਚ ਉੱਟ ਕੇ ਇੱਕ ਚੰਗੇ ਮੁਲਕ ਦੇ ਸਿਸਟਮ ਚ ਗਏ ਹੋ ਤੇ ਵੇਖ ਕੇ ਕੰਪੈਰੀਟਿਵਲੀ ਤੁਸੀਂ ਇਹ ਗੱਲ ਦਾ ਹੋਕਾ ਦੇ ਰਹੇ ਹੋ
2: ਆਪਣਾ। ਬਿਲਕੁਲ ਟੂ ਦੀ ਪੁਆਇੰਟ ਜਿਹੜੀ ਆ ਉਹ ਗੱਲ ਕੀਤੀ।
1: ਜੀ ਜੀ ਜੀ ਜੀ ਵਾਜਾ ਸਾਹਿਬ ਜੀ ਤੇ ਬੜਾ ਕਰਦਾ ਪਰ ਤੈਨੂੰ ਆਪ
2: ਬਹੁਤ ਮਿਹਰਬਾਨੀ ਖਰਾ ਸਾਹਿਬ ਤੁਸੀਂ ਜਦੋਂ ਵੀ ਆਉਂਦੇ ਹੋ ਖੂਬਸੂਰਤ ਵੰਡਰਫੁਲ ਗੱਲਾਂ ਬਾਤਾਂ ਕਰਦੇ ਹੋ ਮੇਰੀ ਤਰਫੋਂ ਗੁੱਡ ਵਿਸ਼ਸ ਤੁਹਾਨੂੰ ਤੇ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ
1: ਧੰਨਵਾਦ
2: ਸਤਿ ਸ੍ਰੀ ਅਕਾਲ ਸੋ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ ਇਹ ਸੀ ਸਾਡੀ ਅੱਜ ਦੀ ਗੱਲਬਾਤ ਤੇ ਸੱਜਣੋ ਕੱਲ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਤੁਸੀਂ ਕੱਲ ਨੂੰ ਤੁਸਾਂ ਸਾਰਿਆਂ ਨੇ ਗੱਲਬਾਤ ਕਰਨੀ ਹੈ ਤੇ ਮੈਂ ਤੇ ਸਿਰਫ ਬਟਨ ਹੀ ਬਣਾਉਣੇ ਨੇ ਅੱਜ ਅਸੀਂ ਮੈਂ ਆਪਣੇ ਮਨ ਦੀ ਗੱਲਬਾਤ ਕੀਤੀ ਕੱਲ ਨੂੰ ਤੁਸਾਂ ਕਰਨੀ ਹੈ ਤੇ ਇਹਦੇ ਨਾਲ ਹੀ ਆਪ ਸਾਰੇ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਇੰਨੇ ਬੁਰੇ ਹਾਲਾਤਾਂ ਚ ਇੰਨੀ ਬੁਰੀ ਦੁਨੀਆਂ ਦੇ ਵਿਚ ਇੰਨੀ ਵੱਡੀ ਖੋਰ ਅਧਾਰਮਿਕ ਲੋਕਾਂ ਦੇ ਵਿਚ ਵੀ ਜਿਨ੍ਹਾਂ ਲੋਕਾਂ ਨੇ ਆਪਣੀ ਆਤਮਾ ਨੂੰ ਕਾਇਮ ਰੱਖਿਆ ਅੱਜ ਤੱਕ ਉਹਨਾਂ ਸਾਰੇ ਸੱਜਣਾਂ ਨੂੰ ਮੈਂ ਸਿਰ ਝੁਕਾ ਕੇ ਸਲਾਮ ਕਰਨਾ ਤੁਹਾਡੀ ਇਮਾਨਦਾਰੀ ਨੂੰ ਤੁਹਾਡੀ ਸ਼ਖਸੀਅਤ ਨੂੰ ਇਕ ਵਾਰੀ ਫੇਰ ਸਲਾਮ

ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਮੱਥਿਆਂ ਤੇ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ,

Parvaz Radio Frankfurt is one and only one Indian Punjabi radio station in Germany. Of course, Parvaz Radio, they call your own radio station. Expose yourself how this is wonderful, lovely girl, silly world, with your own experience and watching eyes. To see a sansar no kisra rende ho dosto. Agar tusi kise vishay te galbaat karni chahunde ho, you most welcome. Sade naal contact New York, Frankfurt, ya India de vich kar sakde ho. Assi tuhanu welcome karange. ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ ਦੋਸਤੋ। ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਆ ਸਕਦੇ ਤਿਆਰ ਕਰ ਸਕਿਆ, ਪਰ ਆਪਣੇ ਸਮਾਜ, ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ। ਅਗਲੇ ਆਵਰ ਵਿੱਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੋਣੀ ਪੰਜਾਬ ਤੇ ਪੰਜਾਬੀ ਵਿੱਚ ਦੇਖ ਕੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ, ਉਹ ਸਟੇਟ ਦੀਆਂ ਕਰਨਗੇ। ਵੀ ਆਰ ਓਨਲੀ ਫੋਨ ਕਾਲ ਅਵੇ, ਵੀ ਰਿਸਪੈਕਟ ਯੂ ਐਂਡ ਯੂਰ ਵਿਊਅਰਸ। That's the beauty of your lovely radio station. Welcome, dosto. That's the beauty of your lovely radio station. To listen us worldwide, log on www.parvazradio.com. www.parvazradio.com. ਆਪ ਤੇ ਤੁਸੀਂ ਸੁਣਦੇ ਹੋ, ਮੈਂ ਤਕਰੀਬਨ ਹਰ ਵਾਰੀ ਰਿਕੁਐਸਟ ਕਰਦਾ ਦੋਸਤੋ ਆਪ ਜੀ ਦੇ ਸਾਹਮਣੇ ਕਿ ਪੰਜਾਂ

ਅਰਜਾ ਜੀ ਤੁਹਾਡੇ ਕਿਰਦਾਰ ਤੋਂ ਜਨਤਾ ਵਾਕਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ, ਐਵੇਂ ਮਿਆਨ ਬਦਲਦੇ ਰਹਿੰਦੇ ਹੋ। ਸੋਹਾ ਤੇ ਵਾਅਦੇ ਝੂਠੇ ਨੇ, ਸਾਡਾ ਧਿਆਨ ਬਦਲਦੇ ਰਹਿੰਦੇ ਹੋ। ਸੁੱਚਾ ਸਿਆ ਤੇਰਾ ਅਸਲੀ ਅੱਡਾ ਵੇਖ ਲਿਆ, ਐਵੇਂ ਮਕਾਨ ਬਦਲਦੇ ਰਹਿੰਦੇ ਹੋ, ਐਵੇਂ ਮਕਾਨ ਬਦਲਦੇ ਰਹਿੰਦੇ ਹੋ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ, ਦਿਨ ਭੱਜੇ ਹੀ ਜਾ ਰਹੇ ਨੇ, ਝੱਟ ਹੀ ਵੀਕਐਂਡ ਆ ਜਾਂਦਾ, ਹਫ਼ਤੇ ਮਹੀਨੇ ਸਾਲ ਭੱਜੇ ਜਾ ਰਹੇ ਨੇ। ਤੇ ਦੋਸਤੋ ਗੱਲ ਇੱਦਾਂ, ਅਗਰ ਤੁਸੀਂ 30 ਸਾਲ ਦੇ ਹੋ, 40 ਦੇ, 50 ਸਾਲ ਦੇ ਹੋ, ਮਾੜੀ ਜੀ ਝਾਤੀ ਮਾਰੋ, 50 ਸਾਲ ਕਿੰਨੀ ਛੇਤੀ ਲੰਘ ਗਏ, ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ। ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ, ਆਪਣਾ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਣਾ, ਰੋਜ਼ ਕੁਝ ਨਵਾਂ ਸਿੱਖੋ। ਆਪਣੀ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਝ ਨਹੀਂ ਸੋਚਣਾ, ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ। ਅੱਜ ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਹੈ। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਦਿਆਂ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ, ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹੜੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਹੈ ਇਸ ਵਕਤ ਦੋਸਤੋ, ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ। ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4, 0049-171-4914। ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਸਾਨੂੰ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ? ਤੇ ਰੈਡੀ ਹੋ ਜਾਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਹੈ ਬਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ, ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ, ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਰੈਡ ਹੈ, ਜਿਹੜੀ ਫਰੀਡਮ ਸਰਾਸੇ 106 ਦੇ ਵਿੱਚ ਹੈ, ਤੇ ਤੁਹਾਡੀ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ, ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ, ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਆ ਕਿ ਫਰੀਡਮ ਸਰਾਸੇ 106 ਮਿਲੇ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ, ਤੇ ਰਾਤ

ਨਹੀਂ ਵਿਜੰਤੀ ਮਾਲਾ, ਵਿਜੰਤੀ ਮਾਲਾ ਇਹ ਉਹਦੇ ਵਿਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ, ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ। ਉਦੋਂ ਅਸੀਂ ਤਾਂ ਇੱਡੇ ਕੁ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਿਆਂ ਦੇ ਵਿਚ ਲੱਗੀ ਰਹੀ ਸੀ। ਲਓ ਜੀ, ਇੰਜੋਏ ਕਰੋ ਗਾਣਾ।

0: सो दोस्तों गल इदा है भाई, सोचने वाली गल ए है कि हजारां साल बीत गए ने ते 80 साल सानू आजाद होयां नू भी हो गए ने। ठीक है जी, साडे च कोई बदलाव या क्रांति क्यों नहीं आई, चक्कर की है? साडे तो पिछले अगे निकल गए, रौला रप्पा बहुत सुनिया पर अंत विच ओही बाबा रामदयाल ते ओही भूरी खोती, सारे खोते पार्लीमेंट च बह गए ते साडी खोती बोर्ड थले खलोती। हां जी, बदलाव नहीं आया कोई। हुण तुसी सोचते होगे कि क्यों बदलाव नहीं आया। हां जी, साडा रहण सहण बदल गया, लफजां दे मायने बदल गए ने, साडियां चलाकियां बदल गईयां ने, असी झुग्गियां तो कोठियां ते आ गए हां, और सैकलां तो कारां ते कारां तो हवाई जहाजां तक पहुंच गए हां। हुण असी चाची नूं आंटी कहिंदे हां। हां जी, ते चाची नूं आंटी कहिंदे हां, ते पानी नूं वाटर कहिंदे हां, असी फुफड़ नूं अंकल कहना शुरू करता। असी तब्दीली नहीं आई है, साडी भाषा बदल गई, लकोकतियां बदल गईयां। जदों खोतियां तो मोटरसाइकलां ते ही आ गए, साडियां नजरां ते अदावां भी बदल गईयां, हर तरह दी मशीनरी आ गई, और कंप्यूटर युग आ गया, चारे पासे बदलाव ही बदलाव है। ठीक है प्यारे भारतीयो, ए सारे अविष्कार जेड़े तुसीं गिन रहे हो, बदलाव दे जड़े ने, ए विज्ञान ते पछम दा दिता है। भारतीयो, तुहाडा तां लगभग एदे विच जीरो योगदान है, ते जीरो कार्ड भी भारत दी है, ते जां फिर भारत दे झंडे च डंडा तुहाडा। कोई अंग्रेज सी ना, उन्हें वो पुछया बाजार विच भी आ फलाना चिट्टा रंग ते जापान आलियां दा हरा रंग उन्हां दा बसंती रंग उन्हां दा ते झंडे च तुहाडा किहड़ा रंग है भारतीयो, ते भारतीय जिहड़ा जवाब देण लगा कहिंदा झंडे च डंडा किहदा साडा। हां, झंडे च डंडा तुहाडा। पहलां तां तुसीं गुलाम सी, ठीक है जी, पिछले 80 सालां तों तुसां कोई अंतरराष्ट्री खोज कीती है? सिफारशी टट्टू, नकलां मारन वाले, डिग्रियां मुल लैण वाले आविष्कार की करनगे यार। एक बारी ना एक टेक्निकल इंस्टीट्यूट दे स्टूडेंटां ने जहाज बना लिया इंडिया च, बड़ी वड्डी गल है, जहाज बना लिया, ते उहदे ते लगे ना जदों उहदी पहली फ्लाइट लैण, ते उहदे च सारे प्रोफेसर बह गए, ते प्रोफेसरां ने कहा कि अहीं पैराशूट तों बिना नहीं बहना, की पता है स्टूडेंटां ने किदां दा जहाज बनाया। सारिया ने पैराशूट पा ले, ते प्रिंसीपल अगली सी पायलट दे नाल दी सीट ते बह गया, ते कोई पैराशूट नहीं लिया, कोई गल नहीं, कोई बात नहीं। प्रेस रिपोर्टर भी आए सन इधरों उधरों, ते प्रेस रिपोर्टर ने प्रिंसीपल नूं पुछया, सर पहली बारी जहाज उड़ाउण लगे ने मुंडे, ते पहली बारी मतलब कि तुहानू कोई खौफ नहीं, तुसीं पैराशूट भी नहीं लिया हैगा? हालांकि सारे प्रोफेसरां कोल पैराशूट ने, पायलटां कोल भी पैराशूट ने, तुसीं क्यों नहीं पैराशूट लिया? तुसीं इन्ने श्योर हो कि तुहाडी फ्लाइट जिहड़ी आ वधिया हो जाएगी, ते इहदी लैंडिंग भी वधिया हो जाएगी? ते प्रिंसीपल कहिंदा, लैंडिंग नूं ते गोली मारो, इह जहाज उड़ना ही नहीं, मैं काहदे वास्ते पैराशूट लै के बां, मैं अपने स्टूडेंटां नूं नहीं जाणदा किदां दे हैगे ने। हां, वड्डी देण नवे नवे अविष्कार जरूर करनगे। एम फिल दियां डिग्रियां, हां जी, पीएचडी दियां डिग्रियां नकली ते नकलां मार के, ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠਰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤਾਂ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿੱਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿੱਚ ਡਿਗਰੀ ਅਤੀ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿੱਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਨ੍ਹਾਂ ਦੇ ਵਿੱਚ ਵੀ। ਹਾਂਜੀ, ਪਰ ਇੱਕ ਹੈਰਾਨੀ ਦੀ ਗੱਲ ਹੈ, ਉਨ੍ਹਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕੋਈ ਉਨ੍ਹਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਕਰ ਸਕਦੇ ਪਾਸ, ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਨ੍ਹਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਨ੍ਹਾਂ ਦਾ ਕੀ ਨਹੀਂ, ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿੱਚ ਨਾ ਪਾਕਿਸਤਾਨ ਦੇ ਵਿੱਚ ਇੱਕ ਅਮਰੀਕਾ ਦੀ ਜੰਮਪਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ, ਵੈ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ ਨੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰ ਤਾਂ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ, ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਣ ਢੀਂਗ ਜੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ? ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ, ਅਮਰੀਕਾ ਦੇ ਵਿੱਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਆ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿੱਚ? ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ, ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ ਜਿਨ੍ਹੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨਹੀਂ ਦਾ ਵਿੱਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਅਸੀਂ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਉੱਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਦੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ, ਝੂਠ ਬੋਲਣਾ ਕਿਉਂ ਨਹੀਂ ਛੱਡਦੇ, ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ, ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ, ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ, ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ, ਉਹਨਾਂ ਨੇ ਤਾਂ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ, ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ ਕੇ ਬਾਂਗਾਂ ਦੇਣ ਦਾ ਕੀ ਫਾਇਦਾ, ਉਹ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ। ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋ ਗਾਰਤ, ਵਾਅਦੇ ਅਮਨੀ, ਲੜਾਈ ਝਗੜੇ, ਬੰਗਾਲ ਚ ਕੀ ਹੋਣ ਡਿਆ ਯਾਰ, ਕੋਈ ਕੀ ਹੋਇਆ ਉੱਥੇ, ਇਹ ਕੁੱਟ ਮਾਰ ਤੇ ਕਿੱਧਰ ਬਲਡੋਜਰ ਤੇ ਪਤਾ ਨਹੀਂ ਕੀ ਯਾਰ, ਧਾਰਮਿਕ ਲਫੜੇ, ਸ਼ੁਆਸ਼ਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ, ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ, ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ, ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, ਇੱਕ ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ। ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ, ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ, ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈਗੀਆਂ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ, ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ, ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ, ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ, ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ, ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਏ ਅਸੀਂ, ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵੇਲੇ ਹੀ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਔਰ ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ, ਹੈ ਲੋਕਾਂ ਕੋਲ। ਇੱਧਰ ਯੂਰਪ ਵਿੱਚ 2-2 ਵੈਦਰ ਨੇ ਸਿਰਫ, ਗਰਮੀ ਤੇ ਠੰਡ, ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਅਸੀਂ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ ਉਹ ਤਰੱਕੀ ਨਹੀਂ ਕਰ ਸਕਦਾ। ਉਹ ਵਿਹਲੜ, ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ? ਤੇ ਜੇ ਤੁਸੀਂ ਇੰਨੇ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ। ਝੂਠ, ਧੋਖਾ, ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਓਏ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ, ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ। ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸਾਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ, ਹੇ ਜਿਹੜਾ ਉਤਲਾ ਪਾਸਾ ਛੱਤ ਨਾਲ ਲਾ ਦਿਆਂਗੇ, ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ, ਚੰਗਾ ਮੂੰਹ ਅੱਡ ਕੇ ਆਲੇ ਜਿੱਡਾ। ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋਇਆ, ਵਾਹਿਗੁਰੂ ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ, ਉਹ ਕਿਸੇ ਧਾਰਮਿਕ ਜਗ੍ਹਾ ਲਾਗੋਂ ਦੀ ਨੰਗਦੇ ਨੰਗਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਂਦੀ ਡਾਕਾ ਵੱਜ ਗਿਆ ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕਤਾ ਵੀ ਇੰਤਹਾਰ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ, ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ, ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਭਰਨੇ ਪਾਵਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ। ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ, ਕਈਆਂ ਤੇ ਵੱਜਾ। ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ, ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ ਹੀ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰ ਰਿਹਾ, ਗੁਰਦੁਆਰਿਆਂ ਦਾ ਵੀ ਇਹੋ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ, ਉਹ ਗੋਲਖ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ? ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸ਼ਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਓਏ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ, ਕਾਫਰੋ ਬੇਕਸੂਰ ਬੱਚਿਆਂ ਔਰਤਾਂ ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ? ਹੈ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਸ ਤਰ੍ਹਾਂ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ? 5-5 ਵਾਰੀ ਨਮਾਜ਼ਾਂ ਵੀ ਪੜ੍ਹਦੇ ਹੋ, ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ, ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਰਹੀ ਸੀ। ਚੈਕੋਸਲਵਾਕੀਆ ਦੀ ਵੀ ਤਬਦੀਲੀ ਆ ਸਾਡੇ ਹੁੰਦਿਆਂ ਹੀ ਹੋਈ ਹੈ ਨਾ, ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ, ਪਰ ਇਹ ਨਹੀਂ ਆ ਕਦੇ ਸਾਡੇ ਕੋਲ ਹੋਵੇ। ਘਰ ਘਰ ਜਗਰਾਤੇ ਕੀਰਤਨ, ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ, ਲੱਖਾਂ ਵੇਲੜ, ਇਹ ਲੱਖਾਂ ਵੇਲੜ ਕਿਤੇ ਕੰਮ ਕਰਦੇ ਹੋਣ ਨਾ ਭਾਰਤ ਦੀ ਤਕਦੀਰ ਬਦਲ ਸਕਦੇ, ਤੇ ਫੈਕਟਰੀਆਂ ਦਾ ਧੂੰ ਕੱਢ ਦੇਣ, ਆ ਜਿੱਡੇ ਜਿੱਡੇ ਫਿੱਟੇ ਲੋਕ ਵੇਲੜ ਨੇ। ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਡਏ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਦਾ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦਿਆਂ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਬਾਹ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ ਬੜੇ ਸ਼ਬਦ ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਹਨਾਂ ਨੇ ਆਣ ਕੇ ਸ਼ਬਦ ਪੜ ਪੜ ਕੇ ਇੱਕ ਵੱਲ ਹੇਕ ਅੱਗੇ ਕਰਕੇ ਢਾਈ ਢਾਈ ਘੰਟੇ ਗਾਉਂਦੀਆਂ ਰਹਿਣਗੀਆਂ ਰੋਜ਼ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ ਖਾਮ ਖਾ ਸਾਧਾਂ ਨੇ ਹਾਂਜੀ ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇ ਬਜੁਰਗਾਂ ਨੂੰ ਸੌਣ ਨਹੀਂ ਦਿੰਦੇ ਜਾਨਵਰਾਂ ਨੂੰ ਇਹੀ ਤੇ ਫੇਰੀ ਜਾਂਦੇ ਨੇ ਧਾਰਮਿਕ ਦੰਗਿਆਂ ਤੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ ਸਾਡੀ ਧਾਰਮਿਕਤਾ ਹੈ ਕੁੱਟਮਾਰ ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ ਜੇ ਕਰਦੇ ਹੋ ਤੇ ਫਿਰ ਪਖੰਡੀਓ ਧਰਮ ਅਪਣਾਓ ਵੀ ਧਾਰਮਿਕ ਬਣੋ ਵੀ ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੇਂਜ ਕਰਦੇ ਹੋ ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ ਹਥਿਆਰੇ ਹੋ ਤੁਸੀਂ ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿੱਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ ਰਾਤ ਦਿਨ ਨਾ ਲੈਣ ਵਾਲਿਓ ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ ਹੈ ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ ਨਰਕ ਸਵਰਗ ਦੇ ਭੰਬਲ ਭੂਸੇ ਨੇ ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ ਹੈਰਾਨੀ ਦੀ ਗੱਲ ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ ਸਵਰਗ ਨਰਕ ਇੱਥੇ ਹੀ ਹੈ ਸੱਜਣੋ ਆ ਜਿੰਨੇ ਵੀ ਵੈਸਟਰਨ ਦੇਸ਼ ਨੇ ਸਾਰੇ ਦੇ ਸਾਰੇ ਤਰੱਕੀ ਚ ਨੇ ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ ਆ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ ਭੁੱਖਮਰੀ ਇੱਥੇ ਹੁੰਦੀ ਸੀ ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ ਮੈਂ ਹਿੰਟ ਹੀ ਦੇ ਸਕਦਾ ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ ਇੱਥੋਂ ਦੇ ਇੰਗਲੈਂਡ ਦੇ ਆ ਯੂਰਪ ਦੇ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿੱਚ ਏਸ਼ੀਅਨ ਲੋਕਾਂ ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ ਜਿਹੜਾ ਕਿ ਸੱਚ ਨਹੀਂ ਹੈਗਾ ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਨਿਵਾਸੀ ਨੇ ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ ਹੈ ਐਜੂਕੇਟ ਹੋਣਾ ਪੈਂਦਾ ਵਾ ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ ਪਹਿਲਾਂ ਆਪਣੇ ਘਰ ਚ ਤਕੜੇ ਹੋਏ ਸਨ ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ ਵਿਸ਼ਵਾਸ ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿਚ ਵੀ ਮੈਂ ਦੇਖਿਆ ਜਿੱਦਾਂ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ। ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿਚ ਵਰਕ ਇਜ਼ ਵਰਸ਼ਿਪ ਹੈ, ਇੰਡੀਆ ਵਿਚ ਵਰਸ਼ਿਪ ਇਜ਼ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ ਫਿਰ ਵਰਸ਼ਿਪ ਇਜ਼ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਓਏ ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹੀ ਆਪਣੀ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਵਿੱਚ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਡ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇੱਧਰ ਨੂੰ, ਕੋਈ ਉੱਧਰ ਨੂੰ, ਕੋਈ ਇੱਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਅੱਛਾ, ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜਾ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ ਜੇ ਮੰਦਰ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ। ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ, ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿੱਚ ਸਕੂਲ ਬਣਾਏ ਸਨ, ਅਸੀਂ ਜਦੋਂ ਇੱਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ ਤੇ ਅੱਜ ਕੱਲ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਮੁਲਕਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿੱਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲਾਂ ਨਾ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿੱਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲਿਆ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ, ਹੈ ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਹਾਂ ਅਸੀਂ ਵੀ, ਸਾਨੂੰ ਚੌਲ ਦਾਲ ਮੁਲਫ ਦਿਓ ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ। ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਹਾਂ, ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ, ਉਹਨਾਂ ਬੰਗਲਿਆਂ ਦੇ ਇੱਕ ਕਮਰੇ ਦੇ ਵਿੱਚ ਮੰਦਰ ਹੈ ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ। ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਰਾ ਗੌਣ ਸ਼ਲੋਕ, ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਲਾ ਗੌਣ ਸ਼ਲੋਕ, ਵਜਣ ਟੱਲੀਆਂ ਖੜਕਣ ਛੈਣੇ ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ, ਦਿਨੇ ਵੀ ਪੂਜਾ ਜਾਂ ਪਾਠ, ਤੇ ਮਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਆ। ਅਸੀਂ ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ। ਹਰ ਗਲੀ ਦੀ ਨੁੱਕਰ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ। ਪਰ ਸਾਰੀ ਉਮਰ ਸਮੱਤ ਦੇ ਅਗਨੀ ਲਾਗੋਂ ਦੀ ਵੀ ਨਹੀਂ ਲੰਘਦੇ, ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਦ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਤੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ। ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿਚ। ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ, ਘਰਾਂ ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ, ਆਹ ਜਿਹੜੇ ਟਾਈਲਾਂ ਲਾਉਂਦੇ ਨੇ ਨਾ ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸਦਿਆਂ ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ। ਕੋਈ ਕੰਮ ਵੱਡਾ ਛੋਟਾ ਨਹੀਂ, ਬਾਜ਼ਾਰ ਵਿੱਚ ਜਾਓ ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿੱਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿੱਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ। ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸਦੇ ਹੋ ਨਾ ਵੀ ਹੋਇਆ ਕੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਬੀਰ ਬਾਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬੱਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ ਟਾਈਮ ਤਾਂ ਦੇਖੋ ਜੀ, ਫਿਰ
0: ਵੇਟ, 2 ਮਿੰਟ ਵੇਟ ਕਰ ਲਓ, 5 ਮਿੰਟ ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ। ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ 2-2, 3-3 ਸਟਾਰ ਲੱਗੇ ਹੋਣਗੇ, ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸੱਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ ਲੱਗਦਾ, ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿੱਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਜੀ ਬੱਬੀ ਜੀ, ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਚ।
1: ਹਾਂਜੀ ਸਾਹਿਬ, ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਪ੍ਰਵਾਸ ਰੇਡੀਓ ਜਿਹੜਾ ਜਰਮਨ ਦੇ ਸਾਡੇ ਸਰੋਤੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ,
1: ਨਿੱਚੇ ਮੌਸਮ ਠੰਡਾ ਵੀ ਹੋ ਜਾਂਦਾ।
0: ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ?
1: ਮੈਂ ਨਾ ਬਾਜਵਾ ਜੀ, ਜਿਵੇਂ ਹੁੰਦਾ ਵੀ ਆਪਣਾ ਸਾਢੇ ਸੱਤ ਵਜੇ ਤੋਂ ਟਾਈਮ ਸ਼ੁਰੂ ਹੁੰਦਾ ਹੈ।
0: ਅੱਛਾ,
1: ਉਸ ਅਨੁਸਾਰ ਕਈ ਵਾਰ ਇਹ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਦੇ ਵਿਹੜੇ ਵਿੱਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਬਿਨਾਂ ਸੀ ਵੀ ਜਦੋਂ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਆਪਾਂ ਸਾਂਝੀ ਕਰਦੇ ਹਾਂ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਡਰਦੀ ਹੋ ਪੰਜਾਬ ਦੇ, ਡਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ,
1: 13 ਅਪ੍ਰੈਲ ਵਿਸਾਖੀ ਦੇ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦੀ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਆਯੋਜਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ। ਨਹੀਂ ਮਗਰ ਇਤਿਹਾਸ ਦੇ ਵਿਚ ਕਦੇ ਵਿਸਾਖੀ ਦੇ ਉਪਰ ਛੁੱਟੀ ਹੁੰਦੀ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉਪਰ ਫਿਰ ਉਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਕਿ ਮੱਤਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਯਾਤਰਾ ਇਸ ਵੇਲੇ ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆਏ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿਚ ਦੁਨੀਆਂ ਦੇ ਵਿਚ ਜਿੱਥੇ ਵੀ ਕੋਈ ਬੈਠਾ ਗੁਰੂ ਨਾਨਕ ਪੰਥ ਦਾ ਸਿੱਖ ਜੋੜੀ ਨੇ, ਜਿਹੜੇ ਹਿੰਦੂ ਪੰਜਾਬੀ ਨੇ ਉਹਨੇ ਦੇਖ ਰਹੇ ਨੇ
0: ਵੀ
1: ਇਸ ਸੰਬੰਧ ਦੇ ਵਿਚ ਮੇਰੇ ਨਾਲ ਇਸ ਮੌਕੇ ਮਾਛੋਵਾਲਾ ਸਾਹਿਬ ਤੋਂ ਪੰਜਾਬ ਟਾਈਮ ਹੈ ਜਲੰਧਰ ਦੇ ਮਤਲਬ ਕਿ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਨੇ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਪ੍ਰੋਗਰਾਮ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ
0: ਹਾਂ।
1: ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋਗੇ ਗੱਲਬਾਤ ਫਿਰ ਆਪਾਂ ਜਾਰੀ ਕਰ ਰਹੇ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨ ਸਿੰਘ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ, ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿਚ, ਪੰਜਾਬ ਦੀ ਗੱਲ ਕਰ ਰਹੇ
0: ਹਾਂ
2: ਬੈਠ
0: ਕੇ। ਠੀਕ ਹੈ ਜੀ, ਮਿਹਰਬਾਨੀ,
2: ਥੈਂਕ ਯੂ ਸਰ, ਥੈਂਕ
0: ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਜਗਰੂਪ ਸਿੰਘ ਜੀ?
2: ਸਰ, ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਹੈ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ,
0: ਹਾਂਜੀ ਹਾਂਜੀ,
2: ਇਹ ਸਰ ਲੰਬੇ ਸਮੇਂ ਤੋਂ ਗੱਲ ਸੀ 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿਚ। ਹਾਲਾਂਕਿ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ ਸੀ।
0: ਅੱਛਾ
2: ਤੇ ਉਸ ਤੋਂ ਬਾਅਦ ਇਸ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ
0: ਜੀ
2: ਤੇ ਉਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਨ੍ਹਾਂ ਸਬੰਧੀ ਇਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੁਰਗੱਜਪੁਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਸੀ ਵੈਸੇ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ ਜੋ ਕਾਨੂੰਨ ਬਣਾਉਣ ਸਬੰਧੀ ਤੇ ਵਿਦਨ ਏ 3 ਜਾਂ 4 ਡੇ ਉਹ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉੱਪਰ ਤੇ ਉਹ ਕਾਨੂੰਨ ਬਣ ਗਿਆ ਜੀ ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ
0: ਚੰਗੀ ਗੱਲ ਹੈ
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਰਹੀ ਸੀਗੀ ਜੀ ਅੱਜ ਵਾਪਸ ਚਾਰੇ ਤੱਕ ਤਿੰਨੇ ਤੱਕ ਜੋ ਪੰਜਾਬ ਵਿਚ ਉਹਨਾਂ ਤੋਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਹੈ ਤੇ ਇਸੇ ਦੌਰਾਨ ਇਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇਕ ਹੋਰ ਵਿਸ਼ਾ ਇਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਤੇ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫਿਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋਊਗੀ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਪਈਆਂ ਲੱਗਦੀਆਂ ਜੀ ਜੇ ਮੈਂ ਪੱਗ ਬੰਨੀ ਆ ਪੱਗ ਦੀ ਰਾਖੀ ਮੇਰੀ ਡਿਊਟੀ ਆ ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ
0: ਬਿਲਕੁਲ
2: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਝ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਫਿਆ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋਊਗੀ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਪਈਆਂ ਲੱਗਦੀਆਂ ਜੀ ਜੇ ਮੈਂ ਪੱਗ ਬੰਨੀ ਆ ਪੱਗ ਦੀ ਰਾਖੀ ਮੇਰੀ ਡਿਊਟੀ ਆ ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ
0: ਬਿਲਕੁਲ
2: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਝ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ ਜੋ ਪੰਥ ਨੇ ਕਰਨਾ ਕਰ ਲਵੇ

0: ਆਇਆ ਵੀ ਬਿਰਧ ਵੀ ਹੋ ਗਿਆ, ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ, ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਦੇ ਮਨ ਘੱਟ ਦਈਆਂ ਲੱਗਦੀਆਂ ਜੀ। ਜੇ ਮੈਂ ਪੱਗ ਬੰਨੀ ਆ, ਪੱਗ ਦੀ ਰਾਖੀ ਮੇਰੀ ਡਿਊਟੀ ਆ। ਜੇ ਮੈਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ।
1: ਬਿਲਕੁਲ।
0: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਝ ਗਲਤ ਆ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ, ਜੋ ਪੰਥ ਨੇ ਕਰਨਾ ਕਰ ਲਵੇ, ਪੰਥ ਸਾਰਾ ਮੇਰੇ ਨਾਲ ਆ। ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ, ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ। ਤੇ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ। ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ, ਸੰਜੀਵ ਅਰੋੜਾ ਜੀ, ਉਹਨਾਂ ਤੇ ਈਡੀ ਦੀ ਰੇਡ ਪਈ ਆ। ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ, ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ। ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀ ਤਿੱਖੇ ਬਿਆਨਾਂ ਦੇ ਵਿਚ ਨੇ, ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਹਨਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ, ਦਿੱਲੀ ਵਾਲੇ ਚਲਾ ਰਹੇ ਨੇ। ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ ਸੰਤ ਮੈਂਬਰ ਰਾਜ ਸਭਿਆ ਦੇ ਗਏ ਨੇ ਛੱਡ ਕੇ ਇਹਨਾਂ ਨੂੰ, ਉਹਦੇ ਪ੍ਰਤੀ ਸਰ ਇਹ ਵੀ ਇੱਕ ਕਨਸੋ ਆ। ਕਨਸੋ ਨੀ, ਸਾਡੇ ਕੋਲ ਸੀ ਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ, ਉਹਨਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ।
1: ਅੱਛਾ, ਇਹ ਮਤਲਬ
0: ਕੁਛ
1: ਮਤਲਬ ਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
0: ਜੀ ਜੀ ਸਰ, ਸੀ ਐਮ ਹਾਊਸ ਦੇ ਸਾਡੇ ਇਹੋ ਜਿਹੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨਹੀਂ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰ ਪੁੱਤਰ ਤੇ ਬੜੀਆਂ ਗੱਲਾਂ ਨੇ ਸਰ। ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕਿ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ। ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦਾ ਵੀ ਸਨਮਾਨਿਤ ਕੀਤਾ, ਸਰੋਪਾ ਏਪਾ ਨਾਏ, ਬਹੁਤ ਵੱਡੀ ਪੱਧਰ ਤੇ ਸਰ। ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ, ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐਂ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
1: ਮੈਂ ਨਹੀਂ ਜੀ, ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ ਵਿੱਚ।
0: ਚਲੋ ਸਰ, ਕੋਸ਼ਿਸ਼ ਕਰੋ,
1: ਦੇਖਾਂਗੇ ਬਾਅਦ ਚ, ਦੇਖਾਂਗੇ ਜ਼ਰੂਰ।
0: ਜੀ ਜੀ ਜੀ ਜੀ ਜੀ, ਹੋਰ ਕੁਛ ਸਰ, ਹੋਰ ਕੋਈ ਸਵਾਲ ਦੱਸੋ।
1: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਇਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆ ਆਪਣੇ।
0: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਹਨਾਂ ਨੇ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਹਨਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਹਨਾਂ ਲਈ ਘੋਸ਼ਿਤ ਕੀਤਾ ਗਿਆ।
1: ਠੀਕ ਹੈ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ।
0: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ,
1: ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
2: ਹਾਂਜੀ, ਸਰਕਾਰ ਦੇ ਬਾਇਆ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰ।
1: ਜੀ ਥੈਂਕ ਯੂ, ਥੈਂਕ ਯੂ ਵੈਰੀ ਮਚ।
2: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ, ਤੇ ਆਉਂਦੇ ਜਾਂਦੇ ਆ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ। ਹਾਂ,
1: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਤਾਂ ਕਿ ਮੈਂ ਅਲਰਟ ਹੋ ਜਾ ਕਰਾਂ, ਫਿਰ ਮੈਂ ਆਪਣੇ ਹਿਸਾਬ ਨਾਲ ਚੱਲਣ ਦਿਆ ਸਰ।
2: ਉਹ ਕੋਈ ਗੱਲ ਨਹੀਂ,
1: ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ।
2: ਉਹ ਕੋਈ ਗੱਲ ਨਹੀਂ।

0: ਨਹੀਂ ਨਹੀਂ ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ ਤੇ ਫਿਰ ਮੈਂ ਆਪਣੀ ਚੇਂਜਸ ਲੈ ਆਉਂਦਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਥੈਂਕ ਯੂ। ਦਬੀ ਜੀ ਕਿਸੇ ਹੋਰ ਮੇਰਾ ਖਿਆਲ ਹੈ ਨਹੀਂ ਜਿਹੜੀ ਕੱਟੀ ਗਈ ਹੈ ਆਪਣੀ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਰੂਮ ਬਬੀ ਜੀ ਲਾਈਨ ਕੱਟੀ ਗਈ ਸੀ।
1: ਹਾਂਜੀ
0: ਅੱਛਾ ਅੱਛਾ ਅੱਛਾ ਠੀਕ ਹੈ, ਮੈਂ ਕਿਹਾ ਤੁਸੀਂ ਉਹ ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
1: ਹੈਲੋ
0: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ, ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ। ਹੋ ਜਾਂਦਾ ਕੋਈ ਟੈਕਨੀਕਲ ਲਾਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੈ। ਬਬੀ ਜੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ। ਹਾਂ ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ। ਬੱਬੀ ਜੀ ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ।
1: ਹੈਲੋ,
0: ਹਾਂਜੀ ਹਾਂਜੀ,
1: ਹੈਲੋ,
0: ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਝ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ। ਹੈਲੋ ਹੈਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ, ਇਧਰੋਂ ਸਭ ਕੁਛ ਫਸਟ ਕਲਾਸ ਚੱਲਣ ਡਿਆ।
1: ਹੈਲੋ ਜੀ
0: ਬੱਬੀ ਜੀ, ਮੇਰੀ ਆਵਾਜ਼ ਅੱਜ ਤੇ ਭਾਈ ਡਰਾਮਾ ਹੀ ਹੋਣ ਡਿਆ ਕੋਈ। ਮੈਂ ਨਾ ਇੱਕ ਗਾਣਾ ਲਾ ਦਿੰਦਾ ਤੇ ਜਿੰਨੀ ਦੇਰ ਇਹਨਾਂ ਨਾਲ ਆਵਾਜ਼ ਨਹੀਂ ਨਾ ਮੇਰੀ ਸੈਟਿੰਗ ਹੋ ਜਾਂਦੀ ਉਨੀ ਦੇਰ ਫਿਰ।
1: ਹੈਲੋ ਜੀ
0: ਬੱਬੀ, ਹੈਲੋ ਜੀ, ਕਿੱਥੇ ਹੈਲੋ ਬੱਬੀ ਜੀ, ਸੁਣ ਰਹੇ ਹੋ ਮੈਨੂੰ? ਬੱਬੀ ਜੀ ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਮੁਕੇਸ਼ ਪੱਗ ਦੋਸਤੋ ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਆਪਸ ਵਿੱਚ ਤੇ ਮੈਂ ਉਨੀ ਦੇਰ ਗਾਣਾ ਲਾ ਗਾਣਾ ਲਾ। ਬੱਬੀ ਜੀ ਸੁਣ ਰਹੇ ਹੋ ਮੈਨੂੰ?

ਪਈ ਆ, ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ, ਮੈਂ ਤੁਹਾਡੇ ਨਾਲ ਕੁਝ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਮੈਂ ਹਾਂ ਤੁਹਾਡਾ ਦੋਸਤ ਤੇ ਹੋਰ ਦਰਸ਼ਨ ਸਿੰਘ ਖੱਟ ਨਿਊਯਾਰਕ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਆਪਾਂ ਹਾਜ਼ਰ ਹੋ ਗਏ ਜੀ ਕੁਛ ਗੀਤ ਸੁਣਦੇ ਹਾਂ ਜੀ ਰੂਟੀਨ ਦੀ ਤਰ੍ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਕੁਛ ਖਬਰਾਂ ਤੇ ਨਾਲ ਲੱਗਦੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸ਼ਾਇਦ ਨਾਲ ਪਹੁੰਚਣਗੇ ਦੋ ਘੰਟੇ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਜੀ ਤੁਹਾਡੀ ਕਚਹਿਰੀ ਦੇ ਵਿੱਚ ਤੇ ਆਓ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ

0: ਖਬਰਾਂ ਵੱਲ ਚੱਲਦੇ ਹਾਂ ਜੀ। ਕੁਛ ਖਬਰਾਂ ਜਿਹੜੀਆਂ ਤਾਜ਼ੀਆਂ ਤਾਜ਼ੀਆਂ ਲੈ ਕੇ ਚੀਮਾ ਸਾਹਿਬ ਪਹੁੰਚ ਰਹੇ ਆ ਤੇ ਉਹਨਾਂ ਦੇ ਉੱਪਰ ਆਪਾਂ ਅੱਜ ਗੱਲਬਾਤ ਕਰਦੇ ਹਾਂ ਚੀਮਾ ਸਾਹਿਬ ਉਹਨਾਂ ਦੇ ਨਾਲ। ਦੋਸਤੋ, ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਨੇ ਜੀ ਤੇ ਉਹਨਾਂ ਦੇ ਕੋਲੋਂ ਉਹਨਾਂ ਦੇ ਵਿਚਾਰ ਜਿੱਦਾਂ ਦੀਆਂ ਖਬਰਾਂ ਜਾਂ ਜੋ ਗੱਲਬਾਤ ਕਰਨੀ ਆ ਤੁਹਾਡੇ ਸਾਹਮਣੇ, ਕਿਉਂਕਿ ਮੈਨੂੰ ਵੀ ਨਹੀਂ ਪਤਾ ਹੁੰਦਾ ਉਹਨਾਂ ਨੇ ਕਿਹੜੀ ਗੱਲ ਕਰਨੀ ਆ। ਸੋ ਅਸੀਂ ਉਹ ਤਿਆਰ ਕਰਦੇ ਆ ਤੇ ਆਪਾਂ ਇਸ ਸਟੂਡੀਓ ਚ ਬਹਿ ਕੇ ਉਹਨਾਂ ਕੋਲੋਂ ਪੁੱਛ ਲਈਦਾ, ਆ ਜਾਓ ਚੀਮਾ ਸਾਹਿਬ ਕਰੀਏ ਚਾਲੂ। ਆ ਜਾਓ ਚੀਮਾ ਸਾਹਿਬ, ਸਤਿ ਸ੍ਰੀ ਅਕਾਲ
1: ਜੀ। ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਰੇ ਸਾਡੇ ਸਰੂਪੇ ਵੀਰਾਂ ਨੂੰ, ਇਸ ਪ੍ਰੋਗਰਾਮ ਦਾ ਸਵਾਗਤ ਆ ਤੇ ਸਾਡੇ ਜਿਹੜੇ ਨਾਲ ਜੁੜੇ ਹੋਏ ਜਿਹੜੇ ਮੈਂਬਰ ਹੈ ਇਸ ਟੀਮ ਦੇ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸਵਾਗਤ ਆ। ਤੇ ਸਤਿ ਸਾਹਿਬ ਜੀ, ਖਬਰਾਂ ਸਾਰਾ ਆਪਣੇ ਕੋਲ, ਇੱਕ ਤਾਂ ਮੇਰੇ ਕੋਲ ਲੰਬੀ ਖਬਰ ਹੈਗੀ ਆ, ਉਹ ਇੱਕ ਸਮਝ ਲਓ ਵੀ ਮੋਟੀ ਮੋਟਾ ਆਪਾਂ ਪਿਛਲੇ 500 ਸਾਲ ਤੋਂ ਲਾ ਲਓ ਜਾਂ 50 ਸਾਲ ਤੋਂ ਜਿਹੜਾ ਦੁਨੀਆਂ ਦੇ ਵਿੱਚ ਚੱਲ ਰਿਹਾ ਆ ਉਹਦੀ ਥੋੜੀ ਜਿਹੀ ਆਪਣੇ ਜਿਹੜੇ ਸਰੋਤੇ ਹੈਗੇ ਉਹਨਾਂ ਦੇ ਨਾਲ ਸਾਂਝ ਪਾਈਏ ਕਿ ਕੀ ਹੋ ਰਿਹਾ ਇਸ ਦੁਨੀਆਂ ਦੇ ਵਿੱਚ। ਤੇ ਗੱਲ ਖੱਕ ਸਾਹਿਬ ਜੀ ਤੇ ਸਾਡੇ ਸਰੋਤੇ ਵੀਰੋ ਇਸ ਤਰ੍ਹਾਂ ਆ ਕਿ ਦੁਨੀਆਂ ਦੀਆਂ ਦੋ ਵੱਡੀਆਂ ਸ਼ਕਤੀਆਂ ਵਿੱਚ ਹਮੇਸ਼ਾ ਵਾਸਤੇ ਜੰਗ ਯੁੱਧ ਹੁੰਦੇ ਰਹਿੰਦੇ ਆ, ਇਹ ਕਦੇ ਰੁਕਦੇ ਨਹੀਂ, ਕਦੇ ਇਹ ਖਤਮ ਨਹੀਂ ਹੁੰਦੇ। ਦੋ ਵਿਰੋਧੀ ਕੌਮਾਂ ਜਾਂ ਦੇਸ਼ ਜ਼ਰੂਰ ਖਤਮ ਹੋ ਜਾਂਦੇ ਹਨ, ਫਿਰ ਜੰਗ ਸ਼ੁਰੂ ਹੋ ਜਾਂਦੀ ਹੈ। ਦੋ ਦੇਖੋ ਜਿਹੜੇ ਲੜਾਕੇ ਹੁੰਦੇ ਆ, ਪਹਿਲਵਾਨ ਕਹਿ ਲਓ ਤੁਸੀਂ, ਉਹ ਫਿਰ ਇੱਕ ਢਹਿ ਜਾਂਦਾ, ਦੂਜਾ ਬੁੜਾ ਹੋ ਜਾਂਦਾ ਤੇ ਫਿਰ ਗਾਹਾਂ ਹੋਰ ਨਵਾਂ ਜਿਹੜਾ ਦੋ ਆ ਜਿਹੜੇ ਉਹ ਉੱਠ ਖੜਦੇ ਆ। ਇਸੇ ਤਰ੍ਹਾਂ ਦੇ ਹਾਲਾਤ ਆ ਜਿਹੜੇ ਇਸ ਦੁਨੀਆਂ ਦੇ ਵਿੱਚ ਵੀ ਹਮੇਸ਼ਾ ਵਾਸਤੇ ਚੱਲਦੇ ਰਹਿੰਦੇ ਆ
0: ਜੀ।
1: ਤੇ ਕਦੇ ਬ੍ਰਿਟਿਸ਼ ਤੇ ਫਰਾਂਸ ਸੀ ਇੱਕ ਪਾਸੇ, ਉਹ ਬ੍ਰਿਟਿਸ਼ ਸੀਗੇ ਤੇ ਦੂਜੇ ਸੀ, ਕਦੇ ਉਹ ਅਰਬੀ ਤੇ ਉਧਰ ਜਿਹੜੇ ਯਹੂਦੀ ਸੀਗੇ ਮਿਸਰ ਦੇ ਵਿੱਚ ਉਹ ਸੀਗੇ, ਕਦੇ ਉਹ ਆਪਣੇ ਬੈਬਲੋਨੀਆ ਦੇ ਵਿੱਚ ਉਧਰ ਇਰਾਕ ਵਗੈਰਾ ਦੇ ਵਿੱਚ ਉਹ ਸੀਗੇ। ਸੋ ਕਦੇ ਫਿਰ ਪਰਸ਼ੀਅਨ ਤੇ ਜਿਹੜੇ ਗ੍ਰੀਕ ਸੀਗੇ ਉਹਨਾਂ ਦੇ ਵਿੱਚ ਪਰਸ਼ੀਆ ਨੇ ਤੁਹਾਨੂੰ ਪਤਾ ਵੀ ਦੁਨੀਆਂ ਦੇ ਉੱਤੇ ਰਾਜ ਕੀਤਾ। ਤੇ ਹੁਣ ਗੱਕ ਸਾਹਿਬ ਜੀ, ਇਹ ਜਿਹੜਾ ਹੈਗਾ ਆ ਕੌਮ ਉੱਪਰ ਤੇ ਥੱਲੇ ਹੁੰਦੀਆਂ ਰਹਿੰਦੀਆਂ ਇਸ ਤਰ੍ਹਾਂ ਦੀਆਂ। ਤੇ ਹੁਣ ਜਿਹੜੇ ਹਾਲਾਤ ਆ ਇਸ ਵੇਲੇ ਉਹ ਹੈਗੇ ਆ, ਪਹਿਲਾਂ ਤਾਂ ਖੱਕ ਸਾਹਿਬ ਜਿਹੜਾ ਸੀਗਾ ਸੋਵੀਅਤ ਯੂਨੀਅਨ ਤੇ ਅਮਰੀਕਾ, ਇਹ ਕਈ ਸਾਲ ਸਮਝ ਲਓ ਭਾਈ 1917-18 ਤੋਂ ਲੈ ਕੇ ਜਦੋਂ ਤੋਂ ਫਸਟ ਵਰਲਡ ਸੀਗੀ ਉਦੋਂ ਇਹ ਦੋਨੇ ਇੱਕ ਦੂਸਰੇ ਦੇ ਦੁਸ਼ਮਣ ਕਹਿ ਲਓ ਤੇ ਕਦੇ ਦੋਸਤ ਬਣ ਜਾਂਦੇ ਸੀ ਕਦੇ ਦੁਸ਼ਮਣ ਬਣ ਜਾਂਦੇ ਸੀਗੇ। ਤੇ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਚੱਲਦਾ ਰਿਹਾ। ਤੇ ਹੁਣ ਖੱਕ ਸਾਹਿਬ ਜੀ, ਰੂਸ ਆ ਜਿਹੜਾ ਉਹ ਥੋੜਾ ਜਿਹਾ ਪਿੱਛੇ ਰਹਿ ਗਿਆ ਸੀਗਾ ਤੇ ਹੁਣ ਅਮਰੀਕਾ ਦੇ ਜਿਹੜਾ ਬਰਾਬਰ ਦਾ ਉਹ ਬਣ ਗਿਆ ਚੀਨ। ਸੋ ਹੁਣ ਇਹਨਾਂ ਦੀ ਜਿਹੜੀ ਆਪਸ ਵਿੱਚ ਹੈਗੀ ਆਪੇ ਦੇਖੋ ਕੌਣ ਜਿੱਤਦਾ ਇਹਨਾਂ ਦੇ ਵਿੱਚੋਂ। ਤੇ ਇਹ ਲਾਗੇ ਇੱਦਾਂ ਰਿਹਾ ਵੀ ਚੀਨ ਆ ਜਿਹੜਾ ਉਹਦਾ ਇਸ ਵੇਲੇ ਅਪਰ ਹੈਂਡ ਜਿਹੜਾ ਉਹ ਹੈਗਾ। ਤੇ ਇਹ ਖੱਕ ਸਾਹਿਬ ਜੀ ਅਮਰੀਕਾ ਨੂੰ ਜਿਹੜੀ ਆ ਦੇਖੋ ਹੁਣ ਇੰਡੀਆ ਦੇ ਬਾਰੇ ਵੀ ਤੁਹਾਨੂੰ ਪਤਾ ਵੀ ਗੱਲਾਂ ਬਾਤਾਂ ਚੱਲ ਰਹੀਆਂ ਹੁੰਦੀਆਂ। ਕੁਛ ਜਿਹੜੀ ਅਮਰੀਕਨ ਇੰਡਸਟਰੀ ਆ ਜਿਹੜੇ ਕਾਰਖਾਨੇਦਾਰ ਲੋਕ ਆ ਅਮਰੀਕਾ ਦੇ ਉਹ ਚਾਹੁੰਦੇ ਆ ਵੀ ਅਸੀਂ ਜਾ ਕੇ ਜਿਹੜੀ ਚਾਈਨਾ ਦੇ ਵਿੱਚ ਜਿਸ ਤਰ੍ਹਾਂ ਇੰਡਸਟਰੀ ਲਾਈ ਸੀ ਉਹ ਇੰਡੀਆ ਦੇ ਵਿੱਚ ਲਾ ਲਈਏ ਜਾ ਕੇ, ਤੇ ਉਹਨੂੰ ਵੀ ਉੱਥੇ ਜਾ ਕੇ ਵੀ ਉਹਨਾਂ ਦੀ ਸਸਤੀ ਜਿਹੜੀ ਮਜ਼ਦੂਰ ਹੈਗਾ ਸਸਤਾ ਤੇ ਉਹਨਾਂ ਦਾ ਫਾਇਦਾ ਆਪਾਂ ਚੁੱਕ ਸਕੀਏ। ਪਰ ਜਿਹੜੇ ਕੁਛ ਅਮਰੀਕਨ ਪੋਲੀਟੀਸ਼ੀਅਨ ਹੈਗੇ ਆ ਉਹ ਕਹਿੰਦੇ ਨਹੀਂ ਭਾਈ, ਜੋ ਕੁਛ ਪਿੱਛੇ ਚੀਨ ਅਸੀਂ ਕੀਤਾ ਸੀਗਾ ਉੱਥੇ ਜਾ ਕੇ ਇੰਡਸਟਰੀ ਲਾਈ ਸੀ ਤੇ ਉਹ ਇੰਨੀ ਤਰੱਕੀ ਕਰ ਗਿਆ ਤੇ ਹੁਣ ਆਪਾਂ ਦੁਬਾਰਾ ਉਹ ਗਲਤੀ ਨਹੀਂ ਕਰਨੀ, ਅਸੀਂ ਭਾਰਤ ਦੇ ਵਿੱਚ ਜਾ ਕੇ ਆ ਜਿਹੜੀ ਇੰਡਸਟਰੀ ਨਹੀਂ ਲਾਉਣੀ ਤਾਂ ਕਿ ਜਦੋਂ ਉੱਥੇ ਜਾ ਕੇ ਇੰਡਸਟਰੀ ਲੱਗੂਗੀ ਫਿਰ ਖੱਕ ਸਾਹਿਬ ਜੀ ਜਿਹੜੇ ਇੰਪਲੋਈ ਹੁੰਦੇ ਉਹ ਸਿੱਖ ਹੀ ਜਾਂਦੇ ਨਾ ਗਾਹਾਂ ਦੀ ਗਾਹਾਂ ਟੈਕਨੀਕਾਂ। ਤੇ ਇਸ ਦੇ ਨਾਲ ਹੁਣ ਪਿਛਲੇ ਕੁਛ ਸਮੇਂ ਤੋਂ ਜਿਹੜਾ ਹੈ ਅਮਰੀਕਾ ਉਹ ਛੋਟੇ ਛੋਟੇ ਕੰਟਰੀਆਂ ਦੇ ਵਿੱਚ ਜਿੱਦਾਂ ਬੰਗਲਾਦੇਸ਼ ਹੋਇਆ ਜਾਂ ਵੀਅਤਨਾਮ ਹੋਇਆ ਉਹਨਾਂ ਕੰਟਰੀਆਂ ਦੇ ਵਿੱਚ ਜਾ ਕੇ ਇੰਡਸਟਰੀ ਜਿਹੜੀ ਆ ਲਾਉਣੀ ਸ਼ੁਰੂ ਕਰ ਦਿੱਤੀ ਆ, ਪਰ ਇਹ ਖਿੱਚੋ ਤਾਣੇ ਆ ਜਿਹੜੀ ਇਹ ਕਦੇ ਖਤਮ ਨਹੀਂ ਹੋਣੀ, ਇਹ ਏਦਾਂ ਚੱਲਦੀ ਰਹਿਣੀ ਆ। ਤੇ ਹੁਣ ਖੱਕ ਸਾਹਿਬ ਜੀ ਇੱਥੇ ਅਗਲੀ ਜਿਹੜੀ ਗੱਲਬਾਤ ਆ, ਅਮਰੀਕਾ ਸ਼ਾਇਦ ਇਹ ਸੋਚ ਨਹੀਂ ਸੀ ਸਕਿਆ ਕਿ ਚੀਨ ਆ ਜਿਹੜਾ ਉਹਦੀ ਜਿਹੜੀ ਸਸਤੇ ਮਜ਼ਦੂਰ ਆ ਉਹ ਸਾਨੂੰ ਕਿੰਨੇ ਮਹਿੰਗੇ ਪੈਣੇ ਆ। ਫਿਰ ਅਮਰੀਕਾ ਨੇ ਦੂਸਰੇ ਦੇਸ਼ਾਂ ਦੇ ਆਗੂਆਂ ਦੇ ਜਿਹੜਾ ਚਪੇੜਾਂ ਚਪੂੜਾਂ ਮਾਰ ਕੇ ਇਧਰੋਂ ਉਧਰੋਂ ਉਹਨਾਂ ਦਾ ਕੱਚਾ ਮਾਲ ਲੁੱਟ ਕੇ ਕਿਸੇ ਤੋਂ ਲੋਹਾ ਲੁੱਟ ਲਿਆਂਦਾ, ਕਿਸੇ ਤੋਂ ਤੇਲ ਲੁੱਟ ਲਿਆਂਦਾ, ਕਿਸੇ ਤੋਂ ਉਹ ਜਿਹੜੀ ਹੁਣ ਨਵੀਂ ਆਹ ਕੀ ਉਹਨੂੰ ਅਰਥ ਕੁਛ ਕਹਿੰਦੇ ਆ ਜਿਹੜੇ ਜਿਹਨਾਂ ਤੋਂ ਬੈਟਰੀਆਂ ਬੁਟਰੀਆਂ ਵਗੈਰਾ ਦੇ ਵਿੱਚ ਮਟੀਰੀਅਲ ਪੈਂਦਾ ਉਹ ਕਈਆਂ ਦੇਸ਼ਾਂ ਤੋਂ ਜਿਹੜਾ ਅਮਰੀਕਾ ਨੂੰ ਆ ਰਿਹਾ ਆ ਤੇ ਜਿਹੜਾ ਚਾਈਨਾ ਦੇ ਵਿੱਚੋਂ ਵੀ ਆ ਰਿਹਾ। ਹੁਣ ਇਸੇ ਤਰ੍ਹਾਂ ਦੇ ਹਾਲਾਤ ਆ ਜਿਹੜੇ ਖੱਕ ਸਾਹਿਬ ਜੀ ਉਹ ਤੁਹਾਨੂੰ ਪਤਾ ਪਿਆ ਪਿਛਲੇ ਕੁਛ ਕੁ ਮਹੀਨੇ ਪਹਿਲਾਂ ਜਿਹੜਾ ਵੈਨਜ਼ੂਏਲਾ ਦਾ ਤੇਲ ਉਹ ਟਰੰਪ ਸਾਹਿਬ ਖੋਣਾ ਚਾਹੁੰਦੇ ਸੀਗੇ ਤੇ ਉਹ ਮੰਨਦਾ ਨੀ ਸੀਗਾ ਤੇ ਅਖੀਰੀ ਜਾ ਕੇ ਫਿਰ ਉਹਨੂੰ ਉਥੋਂ ਫੜ ਕੇ ਚੱਕ ਲਿਆਂਦੇ ਤੇ ਹੁਣ ਜਿਹੜਾ ਤੇਲ ਆ ਉਹ ਅਮਰੀਕਾ ਉਹਦਾ ਵੈਨਜ਼ੂਏਲਾ ਦਾ ਵਰਤ ਰਿਹਾ। ਤੇ ਇਸੇ ਤਰ੍ਹਾਂ ਅਗਲੀ ਜਿਹੜੀ ਗੱਲਬਾਤ ਦੇਖੋ ਇਰਾਨ ਆ ਜਿਹੜਾ ਉਹ ਵੀ ਅਮਰੀਕਾ ਦੇ ਵਿਚ ਅਮਰੀਕਾ ਦੀ ਅੱਖ ਚ ਪਿਛਲੇ ਕੋਈ 45-46 ਸਾਲ ਲਾ ਲਓ 1979 ਤੋਂ ਜਿਹੜਾ ਉਹ ਰਲਕਦਾ ਤਾਂ ਸੀਗਾ ਪਰ ਉਹ ਕੋਈ ਸਬੂਤ ਨਹੀਂ ਸੀ ਲੱਗਦਾ। ਪਹਿਲਾਂ ਉਧਰ ਇਰਾਕ ਨਾਲ ਪੰਗਾ ਪੈ ਗਿਆ ਫਿਰ ਅਫਗਾਨਿਸਤਾਨ ਨਾਲ ਪੈ ਗਿਆ ਤੇ ਇਸ ਤਰ੍ਹਾਂ ਕਰਦੇ ਕਰਾਉਂਦੇ ਹੁਣ ਇਰਾਨ ਜਿਹੜੀ ਵਾਰੀ ਸੀ ਉਹ ਖਾਕ ਸਾਹਿਬ ਜੀ ਆ ਗਈ ਇਹਦੀ ਇਰਾਨ ਦੀ।
0: ਸੀਮਾ ਸਾਹਿਬ ਇੱਕ ਚੀਜ਼ ਹੈ ਕਿ ਬੁਸ਼ ਸਾਹਿਬ ਨੇ ਪਹਿਲਾਂ ਉਹਨੇ ਵੀ ਟਰੰਪ ਵਾਲਾ ਹੀ ਕੰਮ ਕੀਤਾ ਸੀ ਇਰਾਕ ਦੇ ਵਿਚ
1: ਆਪਣੇ ਦੇਸ਼ ਦੀ ਨੀਤੀ ਇਹ ਆ ਭਾਈ 25 ਸਾਲ ਬਾਅਦ ਇੱਕ ਕੰਟਰੀ ਨੂੰ ਜਾ ਕੇ ਢਾ ਦਿਓ ਉਹਦਾ ਮਾਲ ਮੂਲ ਲੁੱਟ ਲਿਆ ਜਦ ਨੂੰ ਫੇਰ ਤਰੱਕੀ ਕਰੂਗਾ ਫਿਰ ਉਹ ਪਹਿਲੀ ਪੀੜੀ ਆ ਜਿਹੜੀ ਉਹ ਖਤਮ ਹੋ ਜਾਊਗੀ ਮਗੇ ਗਾਹਾਂ ਵਾਲੀ ਨੂੰ ਪਤਾ ਨੀ ਹੁੰਦਾ ਸਾਡੇ ਨਾਲ ਕੀ ਹੋਇਆ ਸਕੂਲਾਂ ਚ ਜਿਹੜੇ ਪੜ੍ਹਾਉਂਦੇ ਨੀ ਪੜ੍ਹਾਇਆ ਨੀ ਜਾਂਦਾ। ਦੇਖੋ ਇੰਡੀਆ ਦੇ ਵਿਚ ਇਹ ਚੀਜ਼ਾਂ ਤਾਂ ਪੜ੍ਹਾਈਆਂ ਨੀ ਜਾਂਦੀਆਂ ਮੁੰਡੇ ਐਮਏ ਜਿਹੜੇ ਹਿਸਟਰੀ ਜਿਹੜੀ ਐਮਏ ਕਰਦੇ ਉਹ ਹਿਸਟਰੀ ਹੁੰਦੀ ਹੈ ਨਾ ਉਹਨਾਂ ਨੂੰ ਤੁਸੀਂ ਕਿਸੇ ਹਿਸਟਰੀ ਦਾ ਸਵਾਲ ਪੁੱਛੋ ਉਹਨੂੰ ਪਤਾ ਹੀ ਨਹੀਂ
0: ਹੁੰਦਾ।
1: ਖੱਕ ਸਾਹਿਬ ਐਮਏ ਦੀ ਡਿਗਰੀ 16 ਸਾਲ ਤੁਸੀਂ ਜਾ ਕੇ ਸਕੂਲਾਂ ਤੋਂ ਲੈ ਕੇ ਕਾਲਜਾਂ ਦੇ ਵਿਚ ਪੜ੍ਹਦੇ ਆ 16 ਸਾਲ ਉਹਨਾਂ ਦੀਆਂ ਫੀਸਾਂ ਦਿੰਦੇ ਹੋ ਤੁਹਾਨੂੰ ਹਿਸਟਰੀ ਉਹਨਾਂ ਦੇ ਊੜਾ ਵੀ ਨਹੀਂ ਆਉਂਦਾ ਹਿਸਟਰੀ ਬਾਰੇ। ਇੱਕ ਤਾਂ ਪੜ੍ਹਾਈ ਹੈ ਨੀ ਸਿਲੇਬਸ ਬਦਲ ਦਿੱਤੇ ਤੇ ਦੂਸਰਾ ਜਿਹੜੇ ਆ ਉਹ ਕਹਿੰਦੇ ਯਾਰ 33 ਨੰਬਰ ਲੈਣੇ ਉਹ ਤਾਂ ਆ ਹੀ ਜਾਣੇ ਆ ਉਹ ਸਿੱਖਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਸਿਰਫ ਉਹਨਾਂ ਨੂੰ ਡਿਗਰੀ ਚਾਹੀਦੀ ਹੁੰਦੀ ਡਿਗਰੀ ਲੈ ਕੇ ਅਸੀਂ ਆਹ ਕਰ ਲਵਾਂਗੇ ਉਹ ਇਸੇ ਕਰਕੇ ਫਿਰ ਧੱਕੇ ਖਾਂਦੇ ਫਿਰਦੇ ਆ ਦੁਨੀਆਂ ਦੇ ਵਿਚ ਤੇ ਹੁਣ ਕੀ ਆ ਖਾਕ ਸਾਹਿਬ ਜੀ ਫੇਰ ਜਦੋਂ ਹੁਣ ਇਹ ਬਾਰੀ ਆ ਗਈ ਸਾਰੇ ਪਾਸਿਆਂ ਤੋਂ ਅਮਰੀਕਾ ਦੇ ਜਿਹੜੇ ਲੀਡਰ ਸੀਗੇ ਉਹ ਵਿਹਲੇ ਹੋ ਗਏ ਉਹਨਾਂ ਨੇ ਕਿਹਾ ਵੀ ਹੁਣ ਆਪਾਂ ਇਰਾਨ ਨੂੰ ਜਾ ਕੇ ਢਾਉਣੇ ਆ ਤੇ ਨਾਲ ਫਿਰ ਜਿਹੜਾ ਸੀਗਾ ਇਜ਼ਰਾਇਲ ਉਹ ਰਲ ਗਿਆ ਹਜੇ ਟਰੰਪ ਸਾਹਿਬ ਪੀੜੀ ਆ ਜਿਹੜੀ ਉਹ ਖਤਮ ਹੋ ਜਾਊਗੀ ਮਗੇ ਗਾਹਾਂ ਵਾਲੀ ਨੂੰ ਪਤਾ ਨੀ ਹੁੰਦਾ ਵੀ ਸਾਡੇ ਨਾਲ ਕੀ ਹੋਇਆ ਸਕੂਲਾਂ ਚ ਜਿਹੜੇ ਪੜ੍ਹਾਉਂਦੇ ਨੀ ਪੜ੍ਹਾਇਆ ਨੀ ਜਾਂਦਾ। ਦੇਖੋ ਇੰਡੀਆ ਦੇ ਵਿਚ ਇਹ ਚੀਜ਼ਾਂ ਤਾਂ ਪੜ੍ਹਾਈਆਂ ਨੀ ਜਾਂਦੀਆਂ ਮੁੰਡੇ ਐਮਏ ਜਿਹੜੇ ਜਿਹੜੀ ਐਮਏ ਕਰਦੇ ਉਹ ਹਿਸਟਰੀ ਹੁੰਦੀ ਹੈ ਨਾ ਉਹਨਾਂ ਨੂੰ ਤੁਸੀਂ ਕਿਸੇ ਹਿਸਟਰੀ ਦਾ ਸਵਾਲ ਪੁੱਛੋ ਉਹਨਾਂ ਨੂੰ ਪਤਾ ਹੀ ਨਹੀਂ ਖੱਕ ਸਾਹਿਬ ਐਮਏ ਦੀ ਡਿਗਰੀ 16 ਸਾਲ ਤੁਸੀਂ ਜਾ ਕੇ ਸਕੂਲਾਂ ਤੋਂ ਲੈ ਕੇ ਕਾਲਜਾਂ ਦੇ ਵਿਚ ਪੜ੍ਹਦੇ ਆ 16 ਸਾਲ ਉਹਨਾਂ ਦੀਆਂ ਫੀਸਾਂ ਦਿੰਦੇ ਹੋ ਤੁਹਾਨੂੰ ਹਿਸਟਰੀ ਉਹਨਾਂ ਦੇ ਊੜਾ ਵੀ ਨਹੀਂ ਆਉਂਦਾ ਹਿਸਟਰੀ ਬਾਰੇ। ਇੱਕ ਤਾਂ ਪੜ੍ਹਾਈ ਹੈ ਨੀ ਸਿਲੇਬਸ ਬਦਲ ਦਿੱਤੇ ਤੇ ਦੂਸਰਾ ਜਿਹੜੇ ਆ ਉਹ ਕਹਿੰਦੇ ਯਾਰ 33 ਨੰਬਰ ਲੈਣੇ ਉਹ ਤਾਂ ਆ ਹੀ ਜਾਣੇ ਆ ਉਹ ਸਿੱਖਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਸਿਰਫ ਉਹਨਾਂ ਨੂੰ ਡਿਗਰੀ ਚਾਹੀਦੀ ਹੁੰਦੀ ਡਿਗਰੀ ਲੈ ਕੇ ਅਸੀਂ ਆਹ ਕਰ ਲਵਾਂਗੇ ਉਹ ਇਸੇ ਕਰਕੇ ਫਿਰ ਧੱਕੇ ਖਾਂਦੇ ਫਿਰਦੇ ਆ ਦੁਨੀਆਂ ਦੇ ਵਿਚ ਤੇ ਹੁਣ ਕੀ ਆ ਖਾਕ ਸਾਹਿਬ ਜੀ ਫੇਰ ਜਦੋਂ ਹੁਣ ਇਹ ਬਾਰੀ ਆ ਗਈ ਸਾਰਿਆਂ ਪਾਸਿਆਂ ਤੋਂ ਅਮਰੀਕਾ ਦੇ ਜਿਹੜੇ ਲੀਡਰ ਸੀਗੇ

0: ਉਹ ਸਿੱਖਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਸਿਰਫ ਉਹਨਾਂ ਨੂੰ ਡਿਗਰੀ ਚਾਹੀਦੀ ਹੁੰਦੀ ਡਿਗਰੀ ਲੈ ਕੇ ਅਸੀਂ ਆਹ ਕਰ ਲਵਾਂਗੇ ਉਹ ਇਸੇ ਕਰਕੇ ਫਿਰ ਧੱਕੇ ਖਾਂਦੇ ਫਿਰਦੇ ਆ ਦੁਨੀਆਂ ਦੇ ਵਿੱਚ ਤੇ ਹੁਣ ਕੀ ਆ ਖਾਕ ਸਾਹਿਬ ਜੀ ਫੇਰ ਜਦੋਂ ਹੁਣ ਇਹ ਬਾਰੀ ਆ ਗਈ ਸਾਰਿਆਂ ਪਾਸਿਆਂ ਤੋਂ ਅਮਰੀਕਾ ਦੇ ਜਿਹੜੇ ਲੀਡਰ ਸੀਗੇ ਉਹ ਵਿਹਲੇ ਹੋ ਗਏ ਉਹਨਾਂ ਨੇ ਕਿਹਾ ਵੀ ਹੁਣ ਆਪਾਂ ਇਰਾਨ ਨੂੰ ਜਾ ਕੇ ਢਾਉਣੇ ਆ ਤੇ ਨਾਲ ਫੇਰ ਜਿਹੜਾ ਸੀਗਾ ਇਜ਼ਰਾਇਲ ਉਹ ਰਲ ਗਿਆ ਹਜੇ ਟਰੰਪ ਸਾਹਿਬ ਕੁਛ ਥੋੜੇ ਜਿਹੇ ਨਰਮ ਸੀਗੇ ਭਾਈ ਸ਼ਾਇਦ ਨਾ ਕਰੀਏ ਪਰ ਉਹ ਇਜ਼ਰਾਇਲ ਦੇ ਜਿਹੜਾ ਲੀਡਰ ਸੀਗਾ ਉਹਦੇ ਵੀ ਉਹ ਜਿਹੜੀ ਆ ਜਿਹਨੂੰ ਇਹੋ ਜਿਹੇ ਕਹਿੰਦੇ ਲੜਦੇ ਸੀਗੇ ਤੇ ਉਹਨੇ ਫਿਰ ਟਰੰਪ ਨੂੰ ਨਾਲ ਲਾ ਕੇ ਤੇ ਇਹ ਉਹਦੇ ਤੇ ਧਾਰਾ ਬੋਲ ਦਿੱਤਾ ਤੇ ਫੇਰ ਖੱਕ ਸਾਹਿਬ ਜੀ ਇਹਨਾਂ ਨੇ ਸੋਚਿਆ ਸੀਗਾ ਵੀ ਇਹ ਲੜਾਈ ਆ ਜਿਹੜੀ ਇੱਕ ਦੋ ਦਿਨ ਦੀ ਹੈਗੀ ਅਸੀਂ ਜਾ ਕੇ ਉਹਤੇ ਬੰਬ ਮਾਰਨੇ ਆ ਤੇ ਇਰਾਨ ਨੇ ਹੱਥ ਖੜੇ ਕਰ ਦੇਣੇ ਆ ਤੇ ਅਸੀਂ ਉਹਦਾ ਤੇਲ ਆ ਜਿਹੜਾ ਉਹ ਲੈ ਆਉਣਾ ਪਰ ਉਹ ਜਿਹੜਾ ਇੱਕ ਦੋ ਦਿਨ ਦੀ ਗੱਲ ਸੀਗੀ ਖੱਕ ਸਾਹਿਬ ਜੀ ਉਹ ਹੌਲੀ ਹੌਲੀ ਇੱਕ ਦੋ ਦਿਨ ਦੀ ਬਜਾਏ ਹਫ਼ਤੇ ਚ ਫਿਰ ਦੋ ਹਫ਼ਤੇ ਤੇ ਅੱਜ ਇਸ ਗੱਲ ਨੂੰ 7 ਮਹੀਨੇ ਹੋ ਗਏ ਆ ਲੜਾਈ ਲੱਗੀ ਨੂੰ ਤੇ ਦੁਨੀਆਂ ਦੇ ਜਿਹੜੇ ਬਾਕੀ ਦੇ ਦੇਸ਼ ਆ ਖੱਕ ਸਾਹਿਬ ਜਿਹੜੇ ਖਾਸ ਕਰਕੇ ਇਰਾਨ ਦੇ ਤੇਲ ਤੇ ਕੱਲਾ ਇਰਾਨ ਦਾ ਤੇਲ ਨਹੀਂ ਰੂਸ ਦਾ ਤੇਲ ਆ ਜਿਹੜਾ ਉਹ ਵੀ ਬਲੈਕ ਸੀ ਦੇ ਵਿੱਚ ਜਿਹੜਾ ਜਾਂਦਾ ਆ ਉੱਥੇ ਉਹ ਯੂਕਰੇਨ ਵਾਲੇ ਮੂਹਰੇ ਮਾਰ ਦਿੰਦੇ ਬੰਬ ਵਗੈਰਾ ਤੇ ਉਹਨਾਂ ਨੇ ਉਹਦਾ ਵੀ ਨੁਕਸਾਨ ਕੀਤਾ ਹੈ ਤੇ ਬਾਕੀ ਜਿੰਨੇ ਕੰਟਰੀ ਜਿਹਨੂੰ ਪੱਛਮ ਗਲਫ ਕੰਟਰੀ ਕਹਿੰਦੇ ਆ ਇਹਦੇ ਵਿੱਚ ਖੱਕ ਸਾਹਿਬ ਜੀ ਇੱਕ ਸਿਰਫ ਸਾਊਦੀ ਅਰਬੀਆ ਜਿਹੜਾ ਦੋਨਾਂ ਪਾਸਿਆਂ ਤੋਂ ਤੇਲ ਇਹਦਾ ਬਾਹਰ ਨੂੰ ਜਾਂਦਾ ਆ ਪਰਸ਼ੀਅਨ ਗਲਫ ਵਿਚੋਂ ਵੀ ਤੇ ਰੈੱਡ ਸੀ ਦੇ ਵਿਚੋਂ ਵੀ ਉਧਰਲੇ ਪਾਸੇ ਵੀ ਇਹ ਲੱਗਦਾ ਉਹਨਾਂ ਨੇ ਬਹੁਤ ਵੱਡੀ ਉਹ ਲਾਈਨ ਵੀ ਆ ਜਿਹੜੀ ਉਹ ਉਧਰ ਨੂੰ ਪਾਈ ਹੋਆ ਤਾਂ ਕਿ ਜੇ ਕਦੇ ਸਟੇਟ ਆਫ ਹੋਰਮੁਜ਼ ਆ ਜਿਹੜੀ ਬੰਦ ਹੋ ਜਾਵੇ ਪਰਸ਼ੀਅਨ ਗਲਫ ਬੰਦ ਹੋ ਜਾਵੇ ਉਧਰ ਦੀ ਨਾ ਤੇਲ ਲਿਆ ਜਾਵੇ ਤੇ ਅਸੀਂ ਪਾਈਪ ਲਾਈਨ ਰਾਹੀਂ ਇਧਰ ਰੈੱਡ ਸੀ ਦੇ ਵਿਚ ਵੀ ਸਿੱਧਾ ਲਿਜਾ ਕੇ ਤੇ ਉਥੋਂ ਫਿਰ ਯੂਰਪ ਨੂੰ ਲਿਜਾ ਸਕਦੇ ਹਾਂ ਉਹ ਇਹ ਕਰ ਸਕਦੇ ਪਰ ਹੁਣ ਖੱਕ ਸਾਹਿਬ ਜੀ ਉਹ ਤੇਲ ਆ ਜਿਹੜਾ ਸਾਊਦੀ ਅਰਬ ਦਾ ਉਹਦੀ ਮੁਸੀਬਤ ਇਹ ਆ ਯੂਰਪ ਨੂੰ ਤਾਂ ਲੈ ਜਾਣਗੇ ਉਹ ਯੂਰਪ ਨੂੰ ਜਾਣਗੇ ਤਾਂ ਮੁਰੇ ਹੁੱਤੀ ਬੈਠੇ ਆ ਪਹਿਲਾਂ ਤਾਂ ਉਹ ਨੀ ਮੰਗਣ ਦਿੰਦੇ ਜੇ ਉਥੋਂ ਲੰਘ ਵੀ ਜਾਊਗਾ ਫਿਰ ਉਹ ਸੁਏਜ਼ ਕਨਾਲ ਦੇ ਨਿਕਲ ਕੇ ਯੂਰਪ ਨੂੰ ਤਾਂ ਚਲ ਜਾਊਗਾ ਮੰਨ ਲੈਂਦੇ ਆ ਪਰ ਖੱਕ ਸਾਹਿਬ ਜਿਹੜਾ ਇੰਡੀਆ ਨੂੰ ਚਾਈਨਾ ਨੂੰ ਇਹਨਾਂ ਬਾਕੀ ਦੇ ਦੇਸ਼ਾਂ ਨੂੰ ਜਾਣਾ ਉਹ ਕਿੱਧਰ ਨੀ ਜਾਊਗਾ
1: ਇਹ ਵੀ ਸਹੀ ਹੈ ਬਿਲਕੁਲ
0: ਉਹ ਦੇਖੋ ਪਹਿਲਾਂ
1: ਜਿੰਨੇ ਵੀ ਸ਼ਿਪ ਰਸ਼ੀਆ ਚਾਈਨਾ ਇਧਰੋਂ ਸਾਰੇ ਪੜੋਸ ਤੋਂ ਨਿਕਲਦੇ ਆ ਜੀ ਉਹੀ ਏਰੀਆ ਇੱਕੋ ਹੀ
0: ਨਹੀਂ ਇਹ ਸਿਰਫ ਖੱਕ ਸਾਹਿਬ ਜਿਹੜਾ ਕਟਰ ਹੋਇਆ ਦੁਬਈ ਹੋਈ ਇਰਾਕ ਹੋਇਆ ਇਰਾਨ ਹੋਇਆ ਇਹ ਜਿੰਨੇ ਕੰਟਰੀ ਪਰਸ਼ੀਅਨ ਗਲਫ ਦੇ ਵਿੱਚ ਲੱਗ ਗਏ ਇਹਨਾਂ ਦੇ ਤਾਂ ਸਿੱਧੇ ਚਲ ਜਾਂਦੇ ਉਧਰ ਨੂੰ ਇੰਡੀਆ ਵੱਲ ਜਿੱਧਰ ਨੂੰ ਮਰਜ਼ੀ ਮਤਲਬ ਚਲੇ ਜਾਣ ਗਾਹਾਂ ਇੰਡੀਅਨ ਓਸ਼ਨ ਜਿਹਨੂੰ ਹਿੰਦ ਮਹਾਸਾਗਰ ਕਹਿੰਦੇ ਉਹ ਵੀ ਨਿਕਲ ਕੇ ਜਿੱਧਰ ਮਰਜ਼ੀ ਜਾ ਸਕਦੇ ਆ ਤੇ ਦੂਸਰਾ ਰਾਹ ਆ ਜਿਹੜਾ ਉਹ ਰੈੱਡ ਸੀ ਜਿਹਨੂੰ ਕਹਿੰਦੇ ਆ ਰੈੱਡ ਸੀ ਆ ਜਿਹੜਾ ਉਹਦੇ ਵਿੱਚ ਦੀ ਉਹ ਜਾਣਗੇ ਜਾਂ ਤਾਂ ਉਹ ਫਿਰ ਥੱਲੇ ਨੂੰ ਜਾਣਗੇ ਥੱਲੇ ਹੂਤੀ ਮੋਹਰੇ ਬੈਠੇ ਉਹ ਜਾਣ ਨਹੀਂ ਦਿੰਦੇ ਤੇ ਫਿਰ ਉਹ ਉਪਰਲੇ ਪਾਸੇ ਨੂੰ ਜਾਣਗੇ ਉਪਰਲੇ ਪਾਸੇ ਨੂੰ ਜਾ ਕੇ ਉਹ ਨਹਿਰ ਸੁਏਜ਼ ਦੇ ਵਿੱਚ ਹੀ ਲੰਘਣਗੇ ਨਹਿਰ ਸੁਏਜ਼ ਦੇ ਵਿੱਚ ਹੀ ਲੰਘ ਕੇ ਫਿਰ ਉਹ ਮੈਡੀਟਰੇਨੀਅਨ ਸੀ ਦੇ ਵਿੱਚ ਜਾਣਗੇ ਉਦੋਂ ਅੱਗੇ ਫਿਰ ਉਹ ਯੂਰਪ ਨੂੰ ਜਾਣ ਜਾਂ ਫਿਰ ਅਫਰੀਕਾ ਦੇ ਥੱਲੇ ਦੇ ਪਾਸੇ ਦੀ ਸਾਊਥ ਅਫਰੀਕਾ ਜਿੱਥੇ ਹੈਗੀ ਆ ਉਹਦੇ ਥੱਲੇ ਦੇ ਪਾਸੇ ਦੀ ਮਡਗਾਸ ਕਰਦੇ ਉਧਰ ਦੀ ਜਾ ਕੇ ਫਿਰ ਉਹ ਜਾਣਗੇ ਉਹਨਾਂ ਨੂੰ ਮੇਰਾ ਖਿਆਲ 10,000 ਮੀਲ ਬਾਟ ਹੋਰ ਵੱਧ ਪੈਂਦੀ ਆ ਸ਼ਾਇਦ ਜ਼ਿਆਦਾ ਹੀ ਹੋਵੇ 12,000 ਮੀਲ ਬਾਟ ਆ ਜਿਹੜੀ ਉਹ ਵੱਧ ਪੈਂਦੀ ਆ ਹੁਣ 10,000-12,000 ਮੀਲ ਜਿਹੜੀ ਬਾਟ ਤਾਂ ਵੱਧ ਪੈਣੀ ਪੈਣੀ ਆ ਖੱਕ ਸਾਹਿਬ ਉਹਨੂੰ ਜਿਹੜਾ ਸਮਾਂ ਲੱਗਣਾ 3 ਵੀਕਾਂ ਲੱਗਣੀਆਂ 4 ਲੱਗਣੀਆਂ ਉਹਦੇ ਚ ਜਿਹੜਾ ਕਰੂ ਦਾ ਖਰਚਾ ਹੋਣਾ ਜਿਹੜਾ ਜਹਾਜ਼ ਦਾ ਤੇਲ ਬਚਦਾ ਉਹ ਹੋਣਾ ਫਿਰ ਟਾਈਮ ਹੋਣਾ ਸਾਰਾ ਕੁਛ ਉਹ ਜਦੋਂ ਫਿਰ ਘਾਟੇ ਦਾ ਸੌਦਾ ਪੈਂਦਾ ਆ ਜਿਹਦੇ ਕਾਰਨ ਮਹਿੰਗਾਈ ਵੱਧ ਰਹੀ ਆ
1: ਤੇ
0: ਬਿਲਕੁਲ ਹਾਂਜੀ ਉਹ ਸਾਰਾ ਕੁਛ ਵਧਣਾ ਆ ਕਿਉਂਕਿ ਖਰਚਾ ਵਧਣਾ ਕੰਪਨੀ ਵਾਲਿਆਂ ਨੇ ਆਪਣੀ ਜੇਬ ਚ ਤਾਂ ਪਾਉਣਾ ਨੀ
1: ਬਿਲਕੁਲ
0: ਹਾਂਜੀ ਸੋ ਇਹ ਜਿਹੜਾ ਉੱਥੇ ਮੁਸੀਬਤ ਬਣੀ ਹੋਈ ਹੈਗੀ ਆ ਤੇ ਹੁਣ ਕੀ ਆ ਖੱਕ ਸਾਹਿਬ ਜੀ ਦੂਸਰੇ ਪਾਸੇ ਹੁਣ ਇਹ ਜਿਹੜਾ ਆ ਜਿਹੜਾ ਇਰਾਨ ਆ ਉਹ ਚੀਨ ਤੇ ਰੂਸ ਵੀ ਆ ਜਿਹੜੇ ਉਹ ਵੀ ਰਲ ਗਏ ਹੋਇਆ ਕਿਉਂਕਿ ਤੁਹਾਨੂੰ ਪਤਾ ਪਈ ਉਹਨਾਂ ਦੇ ਪਹਿਲਾਂ ਰੂਸ ਦੇ ਨਾਲ ਦੇਖੋ ਖੱਕ ਸਾਹਿਬ ਜੀ ਜਿਹੜਾ ਜਦੋਂ ਰੂਸ ਨੇ ਲੜਾਈ ਲਾਉਣੀ ਸੀ ਨਾ ਯੂਕਰੇਨ ਦੇ ਨਾਲ ਅਮਰੀਕਾ ਨੂੰ ਪਤਾ ਸੀ ਜਿਹੜੀ ਯੂਰਪੀਅਨ ਯੂਨੀਅਨ ਉਹਦੇ ਆਗੂ ਆ ਜਿਹੜੇ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਪਹਿਲਾਂ ਉੱਪਰੋਂ ਸੈਟੇਲਾਈਟ ਦੇ ਨਾਲ ਦੇਖ ਲਿਆ ਸੀਗਾ ਔਰ ਕੱਲਾ ਇਹੀ ਨੀ ਸੀਗਾ ਕਿ ਉਹਨਾਂ ਨੇ ਸੈਟੇਲਾਈਟ ਦੇ ਨਾਲ ਦੇਖ ਲਿਆ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਯੂਕਰੇਨ ਆ ਇਹ ਰੂਸ ਨੇ ਯੂਰਪੀਅਨ ਯੂਨੀਅਨ ਆ ਜਿਹੜੀ ਨੇਟੋ ਆ ਇਹਦਾ ਮੈਂਬਰ ਨੀ ਮੰਨ ਲੈਣਾ ਇਹਨਾਂ ਨੂੰ ਪਤਾ ਸੀ ਇਸ ਗੱਲ ਦਾ ਬਾਕੀ ਨਿੱਕੇ ਨਿੱਕੇ ਕੰਟਰੀ ਤਾਂ ਉਹਨੇ ਨਹੀਂ ਪਰਵਾਹ ਕੀਤੀ ਜੋ ਉਹ ਸੋਵੀਅਤ ਯੂਨੀਅਨ ਟੁੱਟੀ ਆ ਉਦੋਂ ਇਹਨਾਂ ਨੇ ਪਰਵਾਹ ਨਹੀਂ ਕੀਤੀ ਪਰ ਜਿਹੜਾ ਹੁਣ ਯੂਕਰੇਨ ਸੀ ਇਹਦੀ ਕਹਾਣੀ ਅੱਗੇ ਜਾ ਕੇ ਆਪਾਂ ਜਿਹੜੀ ਆ ਉਹ ਦੱਸਦੇ ਹਾਂ
1: ਚੱਕਰਾਂ ਦੇ ਵਿੱਚ ਸੀ ਉਹਨਾਂ ਦੀ ਗੱਲ ਚੱਲ ਰਹੀ ਸੀ ਤੇ ਰੂਸ ਨੀ ਸੀ ਚਾਹੁੰਦਾ ਜੇ ਇਹ ਗੱਲ ਨਾ ਹੁੰਦੀ ਕਿ ਉਹਨਾਂ ਰਲਣ ਦੀ ਫੇਰ ਲੜਾਈ ਵੀ ਨੀ ਸੀ ਲੱਗਣੀ

0: ਇਹ ਲੜਾਈ ਹੋਣੀ ਨਹੀਂ ਸੀ। ਅੱਛਾ ਹੁਣ ਜਿਹੜਾ ਆ ਅਮਰੀਕਾ ਦੀਆਂ ਅੱਖਾਂ ਦੇ ਵਿੱਚ ਜਿਹੜਾ ਉਹ ਵੀ ਰੜਕਦਾ ਸੀਗਾ ਤੇ ਪਹਿਲਾਂ ਸੋਵੀਅਤ ਯੂਨੀਅਨ ਟੁੱਟਣ ਕਾਰਨ ਫਿਰ ਯੂਕਰੇਨ ਨੂੰ ਹਥਿਆਰ ਦੇ ਕੇ ਰੂਸ ਨਾਲ ਲੜਾ ਕੇ ਰੂਸ ਨੂੰ ਕਮਜ਼ੋਰ ਕਰਨਾ ਸੀ ਅਤੇ ਉਹਦੇ ਟੁਕੜੇ ਕਰਨੇ ਸੀ, ਮਸਲਾ ਸੀ ਇਸ ਗੱਲ ਦਾ, ਹੈ ਨਾ। ਤੇ ਹੁਣ ਕੀ ਹੋਇਆ ਖਾਕ ਸਾਹਿਬ ਜੀ, ਰੂਸ ਅਤੇ ਯੂਕਰੇਨ ਵਿਚ ਲੜਾਈ ਲੱਗੀ ਨੂੰ 4.5 ਸਾਲ ਜਿਹੜੇ ਆ ਉਹ ਹੋ ਚੁੱਕੇ ਆ ਅਤੇ ਰੂਸ ਨੇ ਯੂਕਰੇਨ ਦਾ 5ਵਾਂ ਹਿੱਸਾ ਜਿਹੜਾ ਆ 20% ਜਿਹੜਾ ਉਹਦਾ ਹਿੱਸਾ ਹੈਗਾ, 5ਵਾਂ ਹਿੱਸਾ ਵੀ ਕਹਿ ਸਕਦੇ ਆ, 20% ਵੀ ਜਿੱਦਾਂ ਮਰਜ਼ੀ ਕਹਿ ਲਓ, ਜਾਂ ਤੁਸੀਂ ਰੁਪਈਏ ਚੋਂ 20 ਪੈਸੇ ਕਹਿ ਲਓ, ਅੱਗੇ ਆਪਣਾ ਸਿੱਧਾ ਝਟਕਾ ਹਿਸਾਬ ਹੁੰਦਾ ਸੀ, ਉਹਨਾਂ ਹਿੱਸਾ ਜਿਹੜਾ ਉਹਨੇ ਉਹ ਦੱਬ ਲਿਆ ਆ।
1: ਅੱਛਾ, ਲੈ ਲਿਆ ਉਹ।
0: ਹਾਂਜੀ, ਉਹ ਰੂਸ ਨੇ ਜਿਹੜਾ ਦੱਬ ਲਿਆ, ਉਹਦੇ ਅੰਡਰ ਹੈਗਾ ਆ ਉਹ 5ਵਾਂ ਹਿੱਸਾ ਜਿਹੜਾ ਹੈ। ਇਹ ਜਿਹੜਾ ਹਿੱਸਾ ਹੈ ਖਾਕ ਸਾਹਿਬ ਜੀ, ਇਹੀ ਜਿਹੜਾ ਆ ਇਹੀ ਯੂਕਰੇਨ ਦਾ ਸਭ ਤੋਂ ਉਪਜਾਊ ਖੇਤੀਬਾੜੀ ਦੇ ਤੌਰ ਤੇ ਵੀ ਤੇ ਉਦਯੋਗਿਕ ਤੌਰ ਤੇ ਜਿਹਨੂੰ ਆਪਾਂ ਇੰਡਸਟਰੀ ਕਹਿੰਦੇ ਹਾਂ, ਇੱਥੇ ਬਹੁਤ ਹੈਵੀ ਇੰਡਸਟਰੀ ਲੱਗੀ ਹੋਈ ਆ, ਲਾਈ ਹੋਈ ਆ ਉਹ ਜਦੋਂ ਸੋਵੀਅਤ ਯੂਨੀਅਨ ਇਕੱਠੀ ਸੀਗੀ। ਆਪਣੇ ਸੁਰਤੇ ਆਨ ਦੱਸ ਲਈਏ, ਯੂਕਰੇਨ ਦੇ ਵਿੱਚ ਖਾਕ ਸਾਹਿਬ ਜਿਹੜਾ ਮਾਰੀਓਪੋਲ ਹੈਗਾ ਨਾ, ਉਹ ਦੁਨੀਆਂ ਦੀ ਸਭ ਤੋਂ ਵੱਡੀ ਜਿਹੜੀ ਆ ਕੀ ਆਪਾਂ ਕਹਿੰਦੇ ਆ ਢਲਾਈ ਦੇ ਕਾਰਖਾਨਾ ਹੈ ਜਿਹੜਾ, ਉਹ 4 ਸਕੁਏਅਰ ਮਾਈਲ ਦੇ ਵਿਚ ਆ ਖਾਕ ਸਾਹਿਬ ਜੀ।
1: ਅੱਛਾ ਜੀ, ਕਿੰਨੇ ਸਕੁਏਅਰ
0: ਮਾਈਲ? 4 ਮੀਲਾਂ।
1: 4 ਮੀਲਾਂ? ਅੱਛਾ,
0: 4 ਮੀਲਾਂ ਸਕੁਏਅਰ ਜਿਹਨੂੰ ਕਹਿੰਦੇ ਆ, ਵਰਗ ਮੀਲ ਹੁੰਦੇ ਆ ਜਿੱਦਾਂ ਹਾਂਜੀ ਹਾਂਜੀ ਹਾਂਜੀ। ਉੱਥੇ ਉਹ ਏਡੀ ਵੱਡੀ ਇੰਡਸਟਰੀ ਆ, ਉਹਦਾ ਰੌਲਾ ਸੀ ਉਹ ਜਦੋਂ ਯੂਕਰੇਨ ਸੋਰੀ ਰੂਸ ਨੇ ਜਦੋਂ ਹਮਲਾ ਕੀਤਾ ਉਹਦੇ ਤੇ, ਉਹ 6-7 ਮਹੀਨੇ ਖਾਕ ਸਾਹਿਬ ਜੀ ਉਹ ਵਿਚੋਂ ਨਿਕਲੇ ਨੀ, ਉਹ ਰਾਮ ਅੰਦਰ ਬੈਠੇ ਖਾਈ ਗਏ। ਜਦੋਂ ਰਾਸ਼ਨ ਮੁੜ ਗਏ, ਰੂਸ ਨੇ ਘੇਰਾ ਪਾ ਲਿਆ, ਘੇਰਾ ਪਾ ਲਿਆ ਤਾਂ ਜਦੋਂ ਭੁੱਖੇ ਭੱਖੇ ਮਰਨ ਲੱਗੇ ਫੇਰ ਉਹ ਬਾਹਰ ਆਏ, ਕਿਉਂਕਿ ਉੱਥੇ ਖਾਕ ਸਾਹਿਬ ਜੀ ਉਹਨਾਂ ਨੇ ਇਸ ਤਰ੍ਹਾਂ ਉਹ ਫੈਕਟਰੀ ਜਿਹੜੀ ਆ ਇੰਡਸਟਰੀ ਕਹਿ ਲਓ ਲਾਈ ਹੋਈ ਆ, ਉਹਦੇ ਉੱਤੇ ਕੋਈ ਬੰਬ ਅਸਰ ਨਹੀਂ ਕਰਦਾ।
1: ਅੱਛਾ ਜੀ,
0: ਹਾਂਜੀ, ਉਹ ਇੰਨੀ ਡੂੰਘੀ ਧਰਤੀ ਦੇ ਥੱਲੇ ਲਾਈ ਹੋ,
1: ਉਹ ਤਾਂ ਫਿਰ ਉਦੋਂ ਦੀ ਬਣੀ ਹੋਏਗੀ ਜਦੋਂ ਇਕੱਠੇ ਸੀ ਰੂਸ ਜੀ,
0: ਸੋਵੀਅਤ ਯੂਨੀਅਨ ਬਿਲਕੁਲ ਐਗਜੈਕਟਲੀ ਉਸੇ ਸਮੇਂ ਦੀ ਸੀ ਉਹ ਖਾਕ ਸਾਹਿਬ ਜੀ, ਉਹਨਾਂ ਨੇ ਆਪਣੀ ਪ੍ਰੋਟੈਕਸ਼ਨ ਪੂਰੀ ਰੱਖੀ ਸੀ
1: ਕਿੱਥੇ ਹੈਗੇ ਆ।
0: ਹਾਂਜੀ ਹਾਂਜੀ ਹਾਂਜੀ, ਉਹਨਾਂ ਨੇ ਬਿਲਕੁਲ ਬਿਲਕੁਲ ਉਹਨਾਂ ਨੇ ਲਾਈ ਉਸ ਹਿਸਾਬ ਨਾਲ ਸੀਗਾ ਕਿ ਜੇ ਸਾਡੀ ਲੜਾਈ ਹੁੰਦੀ ਐਟਮ ਬੰਬ ਚੱਲ ਪੈਂਦੇ ਆ ਤਾਂ ਇੱਥੇ ਕੋਈ ਨੁਕਸਾਨ ਨਾ ਹੋਵੇ, ਫੈਕਟਰੀ ਅੱਗੇ ਚੱਲਦੀ ਰਹੇ, ਇੰਡਸਟਰੀ ਚੱਲਦੀ ਰਹੇ, ਸੋ ਇਹ ਸੀ ਮਸਲਾ। ਤੇ ਹੁਣ ਕੀ ਹੋਇਆ ਖਾਕ ਸਾਹਿਬ ਜੀ, ਜਿਹੜੇ ਸੋਵੀਅਤ ਯੂਨੀਅਨ ਸਮੇਂ ਜਿਸਦਾ ਪੂਰਾ ਨਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕ ਹੁੰਦਾ ਸੀ ਪਹਿਲਾਂ ਇਹਦਾ ਨਾਂ ਖਾਕ ਸਾਹਿਬ ਜੀ ਸੋਵੀਅਤ ਯੂਨੀਅਨ ਦਾ, ਤੇ 15 ਦੇਸ਼ਾਂ ਨੇ ਜਿਹੜਾ ਰਲ ਕੇ ਇਹ ਇੱਕ ਯੂਨੀਅਨ ਬਣਾਈ ਹੋਈ ਸੀ।
1: ਅੱਛਾ ਜੀ,
0: ਤੇ ਯੂਕਰੇਨ ਹੈ ਜਿਹੜਾ ਉਹ ਸੋਵੀਅਤ ਯੂਨੀਅਨ ਦੀ ਹੱਬ, ਯਾਨੀ ਕਿ ਜਿਹਨੂੰ ਆਪਾਂ ਧੁਰਾ ਕਹਿੰਦੇ ਆ, ਜਿਹਦੇ ਤੋਂ ਬਿਨਾਂ ਪਹੀਆ ਚੱਲਿਆ ਹੀ ਨਹੀਂ ਸਕਦਾ।
1: ਪਰ ਚੀਮਾ ਸਾਹਿਬ, ਇੱਕ ਚੀਜ਼ ਦੀ ਸਮਝ ਨਹੀਂ ਆਈ ਕਿ ਗੋਬਰ ਚ ਜਿਹੜਾ ਉਸ ਵੇਲੇ ਦਾ ਉੱਥੇ ਦਾ ਪ੍ਰਧਾਨ ਮੰਤਰੀ ਸੀ, ਜੋ ਪ੍ਰੈਜ਼ੀਡੈਂਟ ਸੀ, ਉਹਨੇ ਇਹ ਚੀਜ਼ਾਂ ਯੂਕਰੇਨ ਨੂੰ ਕਿਉਂ ਜਾਣ ਦਿੱਤੀਆਂ? ਉਦੋਂ ਹੀ ਤਾਂ ਉਦੋਂ ਕੱਟ ਵੱਟ ਕਰ ਲੈਣੀ ਚਾਹੀਦੀ ਸੀ, ਹੈਨਾ, ਲੜਾਈ ਨੇ ਲੱਗਦੀ
0: ਬਿਲਕੁਲ ਖਾਕ ਸਾਹਿਬ ਜੀ। ਪਰ ਉਹਨੇ ਜਿੱਦਾਂ ਆਪਣੇ ਦੋ ਭਰਾ, ਉਹਨਾਂ ਨੇ ਇਹ ਗੱਲ ਸੋਚੀ ਨੀ, ਕਿਉਂਕਿ ਜਿਹੜੀ ਨੇਟੋ ਸੀਗੀ ਇਹਨਾਂ ਨੇ ਸੰਧੀ ਕੀਤੀ ਸੀ, ਉਹਦੇ ਵਿਚ ਲਿਖਿਆ ਸੀਗਾ ਸੰਧੀ ਦੇ ਵਿਚ ਕਿ ਅਸੀਂ 1 ਵੀ ਇੰਚ ਜਗ੍ਹਾ ਜਿਹੜੀ ਆ ਜਿਹੜੇ ਈਸਟਰਨ ਬਲੋਕ ਕੰਟਰੀ ਹੈਗੇ ਆ ਉਹਨਾਂ ਦੀ ਨਹੀਂ ਲਵਾਂਗੇ। ਤੇ ਉਹ ਹੌਲੀ ਹੌਲੀ ਦੇਖੋ ਤੁਸੀਂ ਉਧਰ ਨਾਰਵੇ ਸਵੀਡਨ ਜਿਹੜੇ ਪਹਿਲਾਂ ਨਿਊਟ੍ਰਲ ਦੇ ਉਹ ਵੀ ਇਹਨਾਂ ਨੇ ਨੇਟੋ ਦੇ ਮੈਂਬਰ ਬਣਾ ਲਿਆ, ਫਿਰ ਉਹ ਐਸਟੋਨੀਆ ਤੇ ਲਿਥੁਏਨੀਆ ਤੇ ਉਹ ਇੱਕ ਹੋਰ ਕੰਟਰੀ ਆ ਨਿਕਲ ਜਾ ਬਾਲਟਿਕ ਸਟੇਟਸ ਉਹਨਾਂ ਨੂੰ ਕਹਿੰਦੇ ਆ ਉਹ ਵੀ ਨਾਲ ਰਲਾ ਲਿਆ, ਰੋਮੇਨੀਆ ਰਲਾ ਲਿਆ, ਬੁਲਗਾਰੀਆ ਰਲਾ ਲਿਆ, ਯੂਗੋਸਲਾਵੀਆ ਰਲਾ ਲਿਆ, ਉਹ ਸਾਰੇ ਨਾਲ ਰਲਾ ਲਿਆ, ਹੈ ਨਾ,
1: ਬਿਲਕੁਲ
0: ਹੌਲੀ ਹੌਲੀ। ਹੁਣ ਫਿਰ ਰੂਸ ਨੇ ਅਖੀਰੀ ਕਿਹਾ ਭਾਈ ਯਾਰ ਹੁਣ ਤਾਂ ਇਹ ਸਾਡਾ ਸਭ ਹੋ ਗਿਆ, ਜੇ ਯੂਕਰੇਨ ਗਿਆ ਤਾਂ
1: ਬਿਲਕੁਲ
0: ਠੀਕ ਹੈ ਕਿ ਨਹੀਂ। ਸੋ ਉਹਨਾਂ ਨੇ ਉਸ ਵੇਲੇ ਜਿਹੜਾ ਕੀਤਾ, ਤੇ ਹੁਣ ਖਾਕ ਸਾਹਿਬ ਜੀ ਕੀ ਆ, ਯੂਕਰੇਨ ਆ ਜਿਹੜਾ ਉਹ ਸੋਵੀਅਤ ਯੂਨੀਅਨ ਦੀ ਹੱਬ ਸੀਗਾ, ਜਿਹਦੇ ਕਾਰਨ 1991 ਦੇ 25 ਦਸੰਬਰ ਵਾਲੇ ਦਿਨ ਸੀਗਾ ਜਿਹੜਾ ਰੂਸੀ ਆਗੂ ਮਿਖੇਲ ਗਰਬਚੋਵ, ਤੁਸੀਂ ਦੇਖਿਆ ਹੋਣਾ, ਤੁਸੀਂ ਵੀ ਉਦੋਂ ਇੱਥੇ ਸੀਗੇ ਜਦੋਂ ਕਿ ਮਸਲੇ ਚੱਲਦੇ ਸੀਗੇ, ਤੇ ਉਹਨੇ ਖਾਕ ਸਾਹਿਬ ਜੀ ਇਸ ਦਿਨ ਅਸਤੀਫਾ ਦੇ ਦਿੱਤਾ, ਤੇ ਜਿਹੜੀ ਸੋਵੀਅਤ ਯੂਨੀਅਨ ਸੀ ਉਹ ਡਿਸੋਲਵ ਕਰ ਦਿੱਤੀ, ਤੋੜ ਦਿੱਤੀ। ਤੇ ਉਸ ਦਿਨ ਖਾਕ ਸਾਹਿਬ ਜੀ ਜਿਹੜਾ ਦਾਤੀ ਥੋੜੇ ਵਾਲਾ ਕਾਮਰੇਡਾਂ ਦਾ ਝੰਡਾ ਹੁੰਦਾ ਸੀਗਾ, ਉਹ ਅਖੀਰ ਵਾਰੀ ਉਤਾਰਿਆ ਗਿਆ ਸੀ, ਮੁੜ ਕੇ ਨੀ ਚੜਿਆ। ਝੰਡਾ ਰੋਜ਼ ਸਵੇਰੇ ਚਾੜਦੇ ਆ ਨਾ, ਤੁਹਾਨੂੰ ਪਤਾ ਹੋਣਾ।
1: ਲੈਨਿਨ ਦੀ ਮੂਰਤੀ ਜਿਹੜੀ ਸੀ ਕਹਿੰਦੇ ਉਹਨੂੰ ਵੀ ਇਹਨਾਂ ਨੇ ਢਾਟੂ ਦਿੱਤਾ,
0: ਉਹਨੂੰ ਢਾਟਾ ਜੀ, ਉਹਨੂੰ ਢਾਟਾ ਸੀ, ਸਟਾਲਿਨ ਦੀ ਮੂਰਤੀ ਜਿਹੜੀ ਸੀ ਉਹਨੂੰ ਢਾਟ। ਹਾਂਜੀ ਹਾਂਜੀ
1: ਬਿਲਕੁਲ।
0: ਤੇ ਹੁਣ ਕੀ ਹੋਇਆ ਕਾਕ ਸਾਹਿਬ ਜੀ, ਇਹ ਜਿਹੜਾ 1991 ਦਾ 25 ਦਸੰਬਰ ਸੀਗਾ, ਇਸ ਤੋਂ ਅਗਲੇ ਦਿਨ 26 ਦਸੰਬਰ ਵਾਲੇ ਦਿਨ 1991 ਨੂੰ ਜਿਹੜਾ ਸੁਪਰੀਮ ਸੋਵੀਅਤ ਵੱਲੋਂ ਜਿਹੜੀ ਵੋਟ ਪਾਈ ਗਈ, ਉੱਥੇ ਵੋਟ ਪਈ ਸੀ ਤੇ ਵੋਟ ਪਈ ਜਦੋਂ ਵੋਟ ਤੋਂ ਬਾਅਦ ਉਹਨਾਂ ਨੇ ਜਿਹੜੀ ਸੀਗੀ ਡਿਸੋਲਵ ਕਰ ਦਿੱਤੀ, ਉਹ ਕਹਿੰਦੇ ਇਹਨੂੰ ਤੋੜ ਦਿਓ ਯੂਨੀਅਨ ਨੂੰ, 15 ਕੰਟਰੀਆਂ ਨੂੰ। ਉਸ ਵੇਲੇ ਯੂਨੀਅਨ ਟੁੱਟ ਗਈ, ਫਿਰ 15 ਵੱਖਰੇ ਵੱਖਰੇ ਦੇਸ਼ ਉਸਰੇ ਗਏ। ਇਸ ਵਿਚ ਸਭ ਤੋਂ ਪਿੱਛੇ ਜਿਹੜਾ ਆ ਉਹ ਇਹ ਸਾਰੇ ਕਾਸੇ ਦੇ ਪਿੱਛੇ ਜਿਹੜਾ ਪੂੰਜੀਵਾਦ ਦਾ ਹੱਥ ਸੀ, ਕੈਪੀਟਲਿਜ਼ਮ ਦਾ, ਹਾਂਜੀ ਕੈਪੀਟਲਿਜ਼ਮ ਜਿਹੜਾ ਸੀ ਉਹਨੇ ਇਹ ਸਾਰਾ ਉੱਥੇ ਸੈਂਕਸ਼ਨਾਂ ਲਵਾਤੀਆਂ, ਆਹ ਨੀ ਹੋਇਆ ਆਹ ਹੋਇਆ ਜੇ ਏਦਾਂ ਦਾ ਕਰ ਕੁਰ ਕੇ, ਤੇ ਅਖੀਰ ਉਹਨੂੰ ਤੋੜ ਦਿੱਤੀ ਯੂਨੀਅਨ। ਹੁਣ ਕੀ ਆ, 14 ਮੈਂਬਰਾਂ ਨੂੰ ਜਿਹੜੇ ਈਯੂ ਅਤੇ ਈਯੂ ਦੇ ਨਾਲ ਜੋੜਨਾ ਸ਼ੁਰੂ ਕਰ ਲਿਆ ਹੌਲੀ ਹੌਲੀ, ਤੇ ਛੋਟੇ ਮੋਟੇ ਦੇਸ਼ਾਂ ਦੀ ਜਿਹੜੀ ਸੀ ਪੂੰਜੀ ਬਹੁਤੀ ਬੜੀ ਹੈ ਨੀ ਸੀ, ਜਿੱਦਾਂ ਐਸਟੋਨੀਆ ਵਗੈਰਾ, ਲਿਥੁਆਨੀਆ ਵਗੈਰਾ, ਉਹ 3 ਕੰਟਰੀ ਹੈਗੇ ਆ, ਉਹਨਾਂ ਦੇ ਕੋਲ ਕੁਛ ਨੀ ਹੈਗਾ ਖਾਕ ਸਾਹਿਬ ਜੀ, ਉਹ ਸੋਵੀਅਤ ਯੂਨੀਅਨ ਦੇ ਸਿਰ ਤੇ ਜੀਂਦੇ ਸੀ। ਹੁਣ ਉਹ ਜਿਹੜੇ ਦੇਸ਼ ਸੀਗੇ ਉਹ ਫਿਰ ਇਹਨਾਂ ਨੇ ਥੋੜਾ ਚਿਰ ਉਹਨੂੰ ਦਿੰਦੇ ਰਹੇ ਖਾਣ ਪੀਣ ਨੂੰ, ਪੈਸੇ ਸਾਥ ਤੋਂ ਲੈ ਲਓ, ਤੇ ਹੀਰੀ ਖਾਕ ਸਾਹਿਬ ਜੀ ਕਿੰਨਾ ਕੁ ਦੇਣਾ, ਜਿਹੜਾ ਪੂੰਜੀਵਾਦ ਹੁੰਦਾ ਉਹ ਕਦੇ ਕਿਸੇ ਨੂੰ ਕੁਛ ਦਿੰਦਾ ਨੀ,
1: ਬਿਲਕੁਲ,
0: ਉਹ ਤੁਹਾਨੂੰ ਪਹਿਲਾਂ ਪਸਾਹ ਜ਼ਰੂਰ ਲੈਣਾ, ਉਹ ਕਹਿੰਦੇ ਨਹੀਂ ਮੈਂ ਤਾਂ ਤੇਤੋਂ ਲੈਣਾ, ਤੂੰ ਮੈਂ ਤੈਨੂੰ ਦੇਣਾ ਥੋੜੀ ਆ। ਤੇ ਫਿਰ ਖਾਕ ਸਾਹਿਬ ਜੀ ਕੁਛ ਜਿਹੜੇ ਕੰਟਰੀ ਸੀਗੇ ਜਿੱਦਾਂ ਤੁਸੀਂ ਲਾ ਲਓ ਕਾਜ਼ਕਿਸਤਾਨ ਹੋਇਆ ਜਾਂ ਯੂਕਰੇਨ ਸੀਗਾ, ਇਹਨਾਂ ਵਰਗੇ ਜਿਹੜੇ ਦੇਸ਼ ਸੀਗੇ ਇਹ 2022 ਤੱਕਰ ਖਾਕ ਸਾਹਿਬ ਜੀ ਇਹ ਰੂਸ ਨਾਲ ਜੁੜੇ ਰਹੇ। ਇਹਨਾਂ ਤੋਂ ਇਹਨਾਂ ਨੂੰ ਰੂਸ ਨਾਲ ਤੋੜਨ ਦੀ ਜਿਹੜੀ ਕੋਸ਼ਿਸ਼ ਬਹੁਤ ਕੀਤੀ ਗਈ ਔਰ ਅਜੇ ਵੀ ਸ਼ੁਰੂ ਆ ਉਹ, ਤੇ ਪਰ ਇਹ ਰੂਸ ਦੇ ਨਾਲ ਜੁੜੇ ਰਹੇ। 21 ਅਪ੍ਰੈਲ 2019 ਨੂੰ ਅਖੀਰ ਜ਼ੇਲੈਂਸਕੀ ਜਿਹੜਾ ਇੱਕ ਟੀਵੀ ਐਕਟਰ ਸੀਗਾ, ਕੋਮੇਡੀਅਨ ਸੀਗਾ ਤੇ ਪ੍ਰੋਡਿਊਸਰ ਵੀ ਸੀਗਾ, ਸ਼ੋ ਪ੍ਰੋਡਿਊਸ ਵੀ ਆਪ ਹੀ ਕਰਦਾ ਸੀ,
1: ਨਾ ਹੈਗਾ ਸੀ ਲੋਕਾਂ ਦੇ ਵਿੱਚ,
0: ਲੋਕ ਜਾਣਦੇ ਸੀ ਬਿਲਕੁਲ ਐਗਜੈਕਟਲੀ, ਉਹਨੂੰ ਲੋਕ ਜਾਣਦੇ ਸੀਗੇ। ਤੇ ਉਹਨੂੰ ਫੇਰ ਤੁਹਾਨੂੰ ਪਤਾ ਪਿਆ ਆਪਣੇ ਉਹ ਤੁਸੀਂ ਦੇਖਿਆ ਹੋਣਾ ਉਹ ਇੱਕ ਨਾ ਜੌਨ ਬੋਲਟਨ ਆ ਉਹਦਾ ਨਾਂ, ਜੌਨ ਬੋਲਟਨ ਉਹਦੇ ਚਿੱਟੀਆਂ ਦੀਆਂ ਮੁੱਛਾਂ ਬੜਾ ਹੈਗਾ ਕਾਫੀ ਸਾਰਾ,
1: ਬਿਲਕੁਲ
0: ਹਾਂਜੀ, ਉਹ ਜਿਹੜਾ ਉਹ ਸਾਰਾ ਆਰਕੀਟੈਕਟ ਜਿਹਨੂੰ ਕਹਿੰਦੇ ਆ ਉਹ ਸੀ, ਉਹ ਉੱਥੇ ਯੂਕਰੇਨ ਦੇ ਵਿੱਚ ਰਹਿੰਦਾ ਸੀ, ਉਹ ਹੀ ਉਹ ਜਿਹੜੀਆਂ ਅੰਦਰਗਤੀ ਨੀਤੀਆਂ ਜਿਹੜੀਆਂ ਉਹ ਬਦਲਦਾ ਸੀ, ਉਹ ਮਤਲਬ ਲੋਕਾਂ ਨੂੰ ਪੱਟ ਕੇ ਆਪਣੇ ਨਾਲ ਰਹਿਣਾ, ਹੋਰ ਵੀ ਸੀਗੇ ਬੰਦੇ ਬਥੇਰੇ ਪਰ ਉਹਦਾ ਨਾਂ ਹਮੇਸ਼ਾ ਰਹਿੰਦਾ ਮੋਹਰੇ। ਉਹਨਾਂ ਨੇ ਫਿਰ ਖੱਕ ਸਾਹਿਬ ਦੀ ਜਦੋਂ ਇਹ ਸਾਰਾ ਕੁਛ ਲਿਖਿਆ ਗਿਆ ਤੇ 21 ਅਪ੍ਰੈਲ 2019 ਨੂੰ ਅਖੀਰ ਜ਼ੇਲੈਂਸਕੀ ਜਿਹੜਾ ਸੀਗਾ ਉਹ ਜਿੱਤ ਗਿਆ, ਵੋਟਾਂ ਦੇ ਵਿੱਚ ਤਾਂ ਇਹਨਾਂ ਨੇ ਜਦੋਂ ਜਿੱਤ ਗਿਆ, ਉਸ ਤੋਂ ਪਹਿਲਾਂ ਖੱਕ ਸਾਹਿਬ ਜਿਹੜਾ ਕੀ ਸੀਗਾ ਯੂਰਪ ਦਾ ਰੂਸ ਤੋਂ ਛੋਟਾ ਅਤੇ ਬਾਕੀ ਸਾਰੇ ਦੇਸ਼ਾਂ ਨਾਲੋਂ ਵੱਡਾ ਜਿਹੜਾ ਇਹ ਕੰਟਰੀ ਸੀਗਾ ਇਹ ਸੀਗਾ ਖੱਕ ਸਾਹਿਬ ਜੀ, ਯੂਰਪ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕੰਟਰੀ ਉਹ ਹੈਗਾ ਰੂਸ, ਤੇ ਉਹ ਤੋਂ 2 ਨੰਬਰ ਦਾ ਜਿਹੜਾ ਕੰਟਰੀ ਉਹ ਯੂਕਰੇਨ ਆ,
1: ਯੂਕਰੇਨ ਵੱਡੀ ਸਟੇਟ ਆ,
0: ਵੱਡਾ ਕੰਟਰੀ ਆ ਉਹ, ਉਹਦੇ ਕੋਲ ਨੇਚਰ ਰਿਸੋਰਸ ਹੈਗੇ ਆ ਬਹੁਤ, ਤੇ ਇਹੋ ਹੀ ਕਾਰਨ ਸੀਗਾ ਯੂਰਪ ਇਸ ਵੱਡੇ ਇਸ ਦੀ ਵੱਡੇ ਪੈਮਾਨੇ ਦੀ ਸੋਵੀਅਤ ਯੂਨੀਅਨ ਸਮੇਂ ਰੂਸ ਦੁਆਰਾ ਲਗਾਈ ਗਈ ਉਦਯੋਗਿਕ ਅਤੇ ਹੈਵੀ ਇੰਡਸਟਰੀ ਆ ਜਿਹੜੀ ਕਹਿੰਦੇ ਆ ਉਹ ਨੇਟੋ ਦੀ ਹੱਬ ਬਣ ਜਾ ਰਹੀ ਸੀ। ਹੁਣ ਇਹਨੇ ਕੀ ਹੋਣਾ ਕੀ ਸੀਗਾ ਇੱਥੇ ਖਾਕਸਾ ਵੀ ਜਿਹੜਾ ਯੂਕਰੇਨ ਉਹ ਰੂਸ ਦੀ ਹੱਬ ਸੀਗਾ ਕਿਸੇ ਸਮੇਂ ਦੇ ਵਿੱਚ, ਉਹ ਯੂਰੋਪੀਅਨ ਜਿਹੜੀ ਨੇਟੋ ਸੀਗੀ ਇਹ ਆਪਣੀ ਹੱਬ ਬਣਾਉਣੇ ਚਾਹੁੰਦੇ ਸੀ ਉਹਨੂੰ, ਕਿਉਂਕਿ ਉੱਥੇ ਹਰ ਤਰ੍ਹਾਂ ਦੀ ਪ੍ਰੋਡਕਸ਼ਨ ਹੈਗੀ ਸੀ। ਤੇ ਜਦੋਂ ਇੱਥੇ ਗੱਲ ਪਹੁੰਚ ਗਈ ਤੇ ਫਿਰ ਸੋਵੀਅਤ ਯੂਨੀਅਨ ਖਾਕਸਾ ਵੀ ਪਹਿਲਾਂ ਖਿਲਰ ਗਈ ਸੀ, ਨਾਟੋ ਨੇ ਰੂਸ ਨਾਲ ਫਿਰ ਉਸ ਵੇਲੇ ਸੰਧੀ ਕੀਤੀ ਸੀ ਵੀ ਅਸੀਂ 1 ਇੰਚ ਵੀ ਨਹੀਂ ਲਵਾਂਗੇ, ਪਰ ਉਹ ਹੌਲੀ ਹੌਲੀ ਵਧਦੇ ਵਧਦੇ ਹੁਣ ਜਦੋਂ ਦੇਖਿਆ 2022 ਵਿਚ ਰੂਸ ਨੇ ਦੇਖਿਆ ਕਿ ਗੱਲ ਵਿਗੜਦੀ ਜਾ ਰਹੀ ਆ, ਨੇਟੋ ਹੁਣ ਰੂਸ ਦੇ ਘਰ ਦੀ ਸਰਦਰ ਤੇ ਜਾ ਕੇ ਬੈਠ ਗਿਆ, ਤਾਂ ਫਿਰ ਰੂਸ ਦੇ ਪ੍ਰੈਜੀਡੈਂਟ ਪੁਟਿਨ ਤੋਂ ਇਸ ਨੀਤੀ ਨੂੰ ਜਿਹੜਾ ਹਜ਼ਮ ਕਰਨਾ ਜਿਹੜਾ ਸੀਗਾ ਉਹ ਇੱਕ ਮੁਸੀਬਤ ਬਣ ਗਈ, ਉਹਨੂੰ ਇਹ ਗੱਲ ਹਜ਼ਮ ਨਾ ਹੋਈ ਤੇ ਮੁਸੀਬਤ ਖੜੀ ਹੋ ਗਈ ਤੇ ਲੜਾਈ ਸ਼ੁਰੂ ਹੋ ਗਈ। ਨੇਟੋ ਅਤੇ ਈਯੂ ਦੇਸ਼ਾਂ ਅਤੇ ਯੂਨਾਈਟਿਡ ਸਟੇਟਸ ਨੇ ਰੂਸ ਨੂੰ ਹਥਿਆਰ ਵੇਚਣੇ, ਯੂਕਰੇਨ ਨੂੰ ਹਥਿਆਰ ਵੇਚਣੇ ਅਤੇ ਮੁਫ਼ਤ ਦੇਣੇ ਵੀ ਸ਼ੁਰੂ ਕਰ ਦਿੱਤੇ। 4.5 ਸਾਲ ਹੋ ਚੁੱਕੇ ਆ ਇਸ ਵਕਤ ਯੂਰਪ ਅਤੇ ਅਮਰੀਕਾ ਕੋਲੋਂ ਡਿਫੈਂਸਿਵ ਹਥਿਆਰ ਆ ਜਿਨ੍ਹਾਂ ਦੇ ਨਾਲ ਉਹਨਾਂ ਦੀਆਂ ਰੂਸ ਦੀਆਂ ਮਿਸਲਾਂ ਵਗੈਰਾ ਰੋਕਦੇ ਆ, ਉਹ ਜਿਹੜੇ ਆ ਇਹ ਮੁੱਕ ਚੁੱਕੇ ਆ, ਹਾਂਜੀ, ਜਿਹੜੀਆਂ ਪੇਟਰੀਅਟ ਮਿਸਲ ਬੈਟਰੀ ਦੀਆਂ ਸੀਗੀਆਂ ਉਹ ਖਤਮ ਹੋਣ ਕਾਰਨ, ਤਾਂ ਹੀ ਉਹ ਜਿਹੜੀ ਲੜਾਈ ਆ ਯੂਕਰੇਨ ਆਪਣੇ ਇਜ਼ਰਾਈਲ ਦੀ ਵੀ ਲੜਾਈ ਆ ਇਰਾਨ ਦੇ ਨਾਲ ਉਹ ਵੀ ਇਸੇ ਕਰਕੇ ਬੰਦ ਹੋਈ ਆ, ਨਹੀਂ ਤਾਂ ਉਹ ਹੋਣੀ ਨਹੀਂ ਸੀ, ਨਹੀਂ ਤਾਂ ਉਹਨੇ ਲੱਗਾ ਰਹਿਣਾ ਸੀ। ਤੇ ਫਿਰ ਜਦੋਂ ਦੇਖਿਆ ਵੀ ਪੇਟਰੀਅਟ ਮਿਸਲਾਂ ਬੈਟਰੀ ਜਿਹੜੀਆਂ ਸੀਗੀਆਂ ਉਹ ਮੁੱਕ ਗਈਆਂ ਤੇ ਫਿਰ ਇਰਾਨ ਨੇ ਉਧਰੋਂ ਹਮਲੇ ਕਰਨੇ ਸ਼ੁਰੂ ਕਰਤੇ, ਤੇ ਫਿਰ ਇਹ ਨਹੀਂ ਕਿਹਾ ਵੀ ਯਾਰ ਹੁਣ ਤਾਂ ਕੰਮ ਖਰਾਬ ਆ ਤੇ ਹੁਣ ਆਪਾਂ ਰੋਕ ਲੈਂਦੇ ਹਾਂ, ਹੌਲੀ ਹੌਲੀ ਮਿਸਲਾਂ ਮੁਸਲਾਂ ਬਣਾ ਰਹੇ, ਫਿਰ ਸਹੀ 5-10 ਸਾਲਾਂ ਨੂੰ ਫਿਰ ਸਹੀ। ਤੇ ਹੁਣ ਖੱਕ ਸਾਹਿਬ ਦੀ ਹਾਲਤ ਪਹੁੰਚ ਗਈ ਕਿ ਇੱਥੇ ਤੇ ਇਹ ਜੰਗ ਹੈ ਜਿਹੜੀ ਬੰਦ ਕਦੋਂ ਹੋਵੇਗੀ ਕੁਛ ਕਿਹਾ ਨਹੀਂ ਜਾ ਸਕਦਾ ਪਰ ਕੁਝ ਅਹਿਸਾਰ ਆ ਜਿਹੜੇ ਉਹ ਦੱਸ ਰਹੇ ਆ ਕਿ ਬਹੁਤਾ ਦੇਰ ਜਿਹੜੀ ਆ ਜੰਗ ਉਹ ਚੱਲ ਨਹੀਂ ਸਕਣੀ ਮਸਲਾ ਜਿਹੜਾ ਹੈ ਖੱਕ ਸਾਹਿਬ ਜੀ ਉਹ ਇਜ਼ਰਾਇਲ ਅਤੇ ਇਰਾਨ ਦਾ ਤੀਸਰਾ ਯੂਐਸ ਵੀ ਇਸ ਮਾਮਲੇ ਦੇ ਵਿਚ ਲਿਪਟ ਗਿਆ ਇਹਦੀ ਵਿਚ ਫਸ ਗਿਆ ਅਸਲੀ ਮਸਲਾ ਤਾਂ ਇਰਾਨ ਦਾ ਤੇ ਇਜ਼ਰਾਇਲ ਦਾ ਸੀਗਾ ਨਾ ਪਰ ਉਹ ਤੁਹਾਨੂੰ ਪਤਾ ਭਈ ਰਾਜ ਜਿਹੜਾ ਹੈ ਅਮਰੀਕਾ ਚ ਵੀ ਉਹਨਾਂ ਦਾ ਹੀ ਇਜ਼ਰਾਈਲੀਆਂ ਦਾ ਹੀ ਆ ਸੋ ਇਸ ਕਰਕੇ ਫਿਰ ਟਰੰਪ ਨੂੰ ਨਾਲ ਜਿਹੜਾ ਉਹ ਫਸ ਗਿਆ ਤੇ ਹੁਣ ਖੱਕ ਸਾਹਿਬ ਜੀ ਅਗਲੀ ਗੱਲ ਜਿਹੜੀਆਂ ਹੀਲਾਂ ਤੇ ਚੀਕਾਂ ਜਿਹੜੀਆਂ ਉਹ ਤਾਂ ਦੋਨੇ ਮਾਰਦੇ ਦੋਨੇ ਪੱਖ ਮਾਰਦੇ ਆ ਰਾਜ ਵੀ ਮਾਰਦਾ ਤੇ ਇਹ ਵੀ ਮਾਰਦੇ ਤੇ ਅਜੇ ਜਿਹੜੀਆਂ ਪੁੱਛਾਂ ਦੋਨਾਂ ਨੇ ਢੁੰਡਰ ਦੇ ਉੱਤੇ ਰੱਖੀਆਂ ਹੋਈਆਂ ਤੇ ਉਹ ਕਹਿੰਦੇ ਤੂੰ ਆ ਜਾ ਤੇ ਉਹ ਕਹਿੰਦੇ ਤੂੰ ਆ ਜਾ ਅਜੇ ਤੱਕ ਗੱਲ ਜਿਹੜੀ ਆ ਉਹ ਇਸ ਤਰ੍ਹਾਂ ਦੀ ਜਿਹੜੀ ਆ ਉਹ ਚੱਲੀ ਜਾ ਰਹੀ ਆ ਤੇ ਅਗਲੀ ਖਬਰ ਜਿਹੜੀ ਖੱਕ ਸਾਹਿਬ ਜੀ ਹੈਗੀ ਆ ਇਹ ਹੁਣ ਕਦੇ ਖਤਮ ਹੋਣੀ ਆ ਉਹ ਤਾਂ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੂਗਾ ਅਗਲੀ ਖਬਰ ਆ ਜਿਹੜੀ ਖੱਕ ਸਾਹਿਬ ਜੀ ਉਹ ਅਮਰੀਕਾ ਦਾ ਉੱਤਰ ਪੂਰਬੀ ਜਿਹੜੇ ਇਲਾਕਿਆਂ ਵਿਚ ਖੱਕ ਸਾਹਿਬ ਜੀ ਮੀਂਹ ਨੇਰੀ ਤੁਹਾਡੇ ਵੱਲ ਦੇ ਪਾਸੇ ਦੇ ਵਿਚ ਕਹਿੰਦੇ ਕਾਫੀ ਤਬਾਹੀ ਮਚਾ ਰਹੀ ਆ
1: ਤਬਾਹੀ ਜੀ ਸਾਡੇ ਏਰੀਏ ਦੇ ਵਿਚ ਪੰਜਾਬ ਆ ਜਿੱਥੇ ਅਸੀਂ ਰਹਿੰਦੇ ਆ ਨਿਊਯਾਰਕ ਏਰੀਆ ਤੇ ਨਿਊ ਜਰਸੀ ਦਾ ਜਿਹੜਾ ਸਮੁੰਦਰ ਦੇ ਨਾਲ ਨਾਲ ਲੱਗਦਾ ਨਾ ਬਹੁਤ ਤਬਾਹੀ ਮਚਾਈ ਆ
0: ਬਿਲਕੁਲ ਬਿਲਕੁਲ ਹੁਣ ਖੱਕ ਸਾਹਿਬ ਜੀ ਦੇਖੋ ਇਹ ਤਬਾਹੀ ਕੁਦਰਤ ਆ ਜਿਹੜੀ ਇਹ ਪਤਾ ਨੀ ਕੀ ਕਰਦੀ ਆ ਕਿਸੇ ਨੂੰ ਨੀ ਪਤਾ ਕਿਉਂ ਏਦਾਂ ਕਰਦੀ ਆ ਹੁਣ ਇਹ ਜਿਹੜਾ ਬਹੁਤ ਵੱਡਾ ਏਡਾ ਵੱਡਾ ਤੂਫਾਨ ਆ ਖੱਕ ਸਾਹਿਬ ਜੀ ਨੌਰਥ ਈਸਟ ਦੇ ਇਹਨੂੰ ਨਾਂ ਦਿੱਤਾ ਗਿਆ ਪਰ ਇਸ ਤੂਫਾਨ ਦੇ ਕਾਰਨ ਖੱਕ ਸਾਹਿਬ ਜੀ ਹੋਇਆ ਕੀ ਆ ਕਿ ਜਿਹੜਾ ਨੁਕਸਾਨ ਦੇ ਅੰਕੜੇ ਹਜੇ ਦੋ ਚੋਹਾਂ ਦੇ ਤੁਹਾਨੂੰ ਬਾਹਰ ਆਉਣਗੇ ਪਰ ਇੱਥੇ ਹੋਇਆ ਕੀ ਆ ਖੱਕ ਸਾਹਿਬ ਜੀ ਅਗਲੀ ਜਿਹੜੀ ਕਹਾਣੀ ਆ ਉਹ ਵੀ ਬੜੀ ਜਿਹੜੀ ਆ ਤੁਸੀਂ ਕਹਿ ਲਓ ਹੈਰਾਨ ਕਰਨ ਵਾਲੀ ਆ ਕਿ ਇਹਦੇ ਵਿਚ ਫਾਇਦਾ ਵੀ ਹੋਇਆ ਉਹ ਕਹਿੰਦੇ ਆ ਤੇ ਇਹਦੇ ਕਾਰਨ ਖੱਕ ਸਾਹਿਬ ਜੀ 19ਵੀਂ ਸਦੀ ਦਾ ਡੁੱਬਿਆ ਹੋਇਆ ਇੱਕ ਜਹਾਜ਼ ਜਿਹੜਾ ਸੀਗਾ ਉਹਦਾ ਨਾਂ ਸੀਗਾ ਸ਼ੂਨਰ
1: ਅੱਛਾ ਜੀ
0: ਉਹ ਇਹ ਤੂਫਾਨ ਹੈਂਜੀ ਉਹ ਹਾਂਜੀ ਉਹ ਹਾਂਜੀ ਹਾਂਜੀ ਉਹ ਡੁੱਬਿਆ ਸੀਗਾ ਉਹਦੀਆਂ ਲੱਕੜਾਂ ਲੁਕੜਾਂ ਬਾਹਰ ਜਿਹੜੀਆਂ ਉਹ ਆ ਗਈਆਂ ਤੇ ਉਹ ਹੁਣ ਦਿਸ ਗਿਆ ਉੱਥੇ ਤੇ ਇਹ ਜਹਾਜ਼ ਦਾ ਮਾਲਕ ਜਿਹੜਾ ਸੀਗਾ ਉਹਦਾ ਨਾਂ ਇਹਨਾਂ ਨੇ ਵਾਰਨਰ ਸਾਇਰ ਦੱਸਿਆ
1: ਅੱਛਾ ਜੀ
0: ਇਹ ਕਿਸੇ ਕਿਸਮ ਦਾ ਵਪਾਰੀ ਸੀ ਉਸ ਵੇਲੇ ਤੇ ਇਹ ਜਿਹੜੀ ਆ ਇਹ ਸੰਨ ਦਾ ਖੱਕ ਸਾਹਿਬ ਜੀ 142 ਸਾਲ ਹੋ ਗਏ ਸੰਨ ਨੀ ਇਹਨਾਂ ਨੂੰ ਦੱਸਿਆ ਉਹ ਆਪਾਂ ਕੈਲਕੂਲੇਸ਼ਨ ਲਾ ਸਕਦੇ
1: ਹਾਂ
0: ਹਾਂਜੀ
1: ਇਹ ਉਦੋਂ ਜਦੋਂ ਕਿਤੇ ਬ੍ਰਿਟਿਸ਼ ਵਾਲੇ ਇਧਰ ਆਉਂਦੇ ਹੁੰਦੇ ਹੈ ਉਦੋਂ ਦੀਆਂ
0: ਲੱਕੜੀ ਦੇ ਜਹਾਜ਼ ਹੁੰਦੇ ਸੀ ਉਦੋਂ ਆਮ ਕਰਕੇ ਹਾਂਜੀ ਉਹ ਹੀ ਸੀ ਲੱਕੜ ਦਾ ਹੀ ਸੀ ਉਹ ਤੇ ਉਹ ਜਿਹੜਾ ਜਹਾਜ਼ ਸੀਗਾ ਇਹ ਖੱਕ ਸਾਹਿਬ ਜੀ ਉਹਦਾ ਨਾਂ ਆਪਾਂ ਦੱਸ ਦਿੱਤਾ ਸਰੋਤਿਆਂ ਨੂੰ ਵਾਰਨ ਸਾਇਰ ਉਹਦਾ ਨਾਂ ਸੀਗਾ ਤੇ ਉਹ ਇੱਕ ਵਪਾਰੀ ਸੀਗਾ ਤੇ ਇਹ ਜਗ੍ਹਾ ਦੀ ਨਾਂ ਹੈ ਜਿਹੜਾ ਨੈਨ ਤੱਕ ਨਾਂ ਦੇ ਕਿਨਾਰੇ ਤੋਂ ਉਹ ਖੱਕ ਸਾਹਿਬ ਜੀ ਲੱਭਿਆ ਆ ਤੇ ਇਹ ਕੋਈ ਰਿਪੋਰਟਰ ਸੀਗਾ ਉੱਥੇ ਰਿਪੋਰਟ ਦੇ ਰਿਹਾ ਜੇਸਨ ਸੀਗਾ ਉਹਦਾ ਗ੍ਰਾਫੀਆ ਦੇ ਹੀ ਨਾਂ ਦੱਸਿਆ ਆ ਉਹਦਾ ਤੇ ਉਹਦਾ ਉਸਨੇ ਖੱਕ ਸਾਹਿਬ ਜੀ ਨਜ਼ਰ ਤੁਹਾਨੂੰ ਪਤਾ ਰਿਪੋਰਟਰ ਆ ਜਿਹੜੇ ਉਹ ਤਾਂ ਫਿਰ ਇੱਦਾਂ ਦੇ ਜੋ ਤੂਫਾਨ ਆਉਂਦੇ ਉਹਨਾਂ ਦੀ ਨਿਗਾਹ ਅੱਖਾਂ ਚਾਰ ਚਾਰ ਹੁੰਦੀਆਂ ਤੇ ਉਹਨੇ ਖੱਕ ਸਾਹਿਬ ਜੀ ਉਹ ਲੱਕੜਾਂ ਉਹਨੇ ਦੇਖਿਆ ਪਿਆ ਲੱਕੜਾਂ ਨੀ ਇੱਥੇ ਕਿੱਦਾਂ ਤੇ ਜਦੋਂ ਉਹਨੇ ਫਿਰ ਜਾ ਕੇ ਅੱਗੇ ਦੇਖਿਆ ਤੇ ਉਹ ਇੱਕ ਡੁੱਬਿਆ ਹੋਇਆ ਜਹਾਜ਼ ਸੀਗਾ ਤੇ ਮੈਸੀਚੂਸਿਟਸ ਜਿਹੜਾ ਹੈਗਾ ਆਈਲੈਂਡ ਆ ਇੱਕ ਮੈਸੀਚੂਸਿਟਸ ਦਾ ਉੱਥੇ ਦੱਖਣੀ ਹਿੱਸੇ ਦੇ ਵਿੱਚੋਂ ਜਿਹੜਾ ਇਹ ਮਿਲਿਆ ਆ ਤੇ ਇਹ ਉਹੀ ਲੱਕੜ ਦਾ ਜਹਾਜ਼ ਆ ਜਿਹੜਾ 142 ਸਾਲ ਪਹਿਲਾਂ ਵਾਰਨ ਫਾਇਰ ਦਾ ਡਾਕਟਰ ਸਾਹਿਬ ਆ ਗਿਆ ਠੀਕ ਆ ਦੂਜੀ ਲਾਈਨ ਤੇ ਲਾ ਲਓ ਤੇ ਇੱਕ ਨਿੱਕੀ ਜਿਹੀ ਖਬਰ ਹੋ ਰਿਹਾ ਥੋੜੇ ਸਕਿੰਟਾਂ ਦੀ ਹੋਊਗੀ
1: ਲੋ ਜੀ ਲੋ ਜੀ

0: जी डॉक्टर साहब सत श्री अकाल जी, आया नो वेलकम जी।
1: ਛੋਟੀ ਜਿਹੀ ਨਿੱਕੀ ਜਿਹੀ ਖਬਰ ਆ, ਪੰਜ ਕੁ ਸਕਿੰਟ ਦੀ, ਉਹ ਹਜੇ ਉਦਾਂ ਦੋ ਮਿੰਟ ਹੈਗੇ ਆ ਮੇਰੇ ਰਹਿੰਦੇ ਆ, ਕੋਈ ਗੱਲ
2: ਕਰ ਲੋ ਜੀ ਕਰ ਲੋ।
1: ਤੇ ਇਹ ਗੱਲ ਇਸ ਤਰ੍ਹਾਂ ਹੈ ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ ਜੀ ਤੇ ਸਾਡੇ ਸਰੋਤੇ ਵੀਰੋ, ਯੂਕੇ ਵਿਚ ਜਿਹੜਾ ਇੱਕ ਯੂਕੇ ਦੇ ਵਿਚ ਇੱਕ ਯੂਐਸਏ ਦਾ ਜਿਹੜਾ ਅਮਰੀਕਾ ਦਾ ਏਅਰਬੇਸ ਸੀਗਾ ਜਿਹੜਾ ਵਰਤਿਆ ਜਾਂਦਾ ਸੀ ਖਾਕ ਸਾਹਿਬ ਜੀ ਤੇ ਸਰੋਤਿਓ, ਇਹਦੇ ਵਿਚ ਖਾਕ ਸਾਹਿਬ ਜੀ ਇਰਾਨ ਦੇ ਉੱਤੇ ਕਿਹਾ ਜਾਂਦਾ ਵੀ ਅਟੈਕ ਆ ਜਿਹੜਾ ਉਹ ਇੱਥੋਂ ਕੀਤੇ ਜਾਂਦੇ ਸੀ, ਤੇ ਇਹਦੇ ਨੇੜਿਓ ਖਾਕ ਸਾਹਿਬ ਜੀ ਪੰਜ ਜਿਹੜੇ ਆ ਜਣੇ ਸੀਗੇ, ਪੰਜਾਂ ਵਿਅਕਤੀਆਂ ਨੂੰ ਜਿਹੜਾ ਉਹ ਅਰੈਸਟ ਕੀਤਾ ਗਿਆ ਤੇ ਕਿਹਾ ਗਿਆ ਕਿ ਇਹ ਅਮਰੀਕਾ ਦੇ ਜਿਹੜਾ ਏਅਰਬੇਸ ਆ ਖਾਕ ਸਾਹਿਬ ਜੀ, ਇਹਦੀ ਵਰਤੋਂ ਇਹ ਕੀਤੀ ਜਾਂਦੀ ਸੀ ਇਰਾਨ ਦੇ ਉੱਤੇ ਬੰਬ ਮਾਰਨ ਵਾਸਤੇ। ਇਹਦੇ ਵੱਲ ਨੂੰ ਤਿੰਨ ਵੈਨਾਂ ਜਾਂਦੀਆਂ ਸੀ, ਇਸ ਮਿਲਟਰੀ ਦੇ ਬੇਸ ਵੱਲ ਨੂੰ ਤਿੰਨ ਵੈਨਾਂ ਜਾਂਦੀਆਂ ਸੀ ਤੇ ਉਹਨਾਂ ਦੇ ਵਿਚ ਜਿਹੜਾ ਸੀਗਾ ਪੰਜ ਬੰਦੇ ਸੀਗੇ ਤੇ ਤਿੰਨਾਂ ਵੈਨਾਂ ਦੇ ਵਿਚ, ਤੇ ਕਿਸੇ ਨੇ ਪੁਲਿਸ ਨੂੰ ਇਤਲਾਹ ਦਿੱਤੀ, ਇਤਲਾਹ ਕੀ ਦੇਣੀ, ਉੱਥੇ ਆਸੇ ਪਾਸੇ ਕੈਮਰੇ ਵਗੈਰਾ ਸਰਵੇਲੈਂਸ ਹੋਣੀ ਆ, ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਉਧਰ ਨੂੰ ਜਾ ਰਹੇ ਆ, ਤੇ ਇਹਨਾਂ ਦੇ ਵਿਚੋਂ ਖਾਕ ਸਾਹਿਬ ਜੀ ਕਹਿੰਦੇ ਆ ਵੀ ਬੰਬ ਧਮਾਕਿਆਂ ਦਾ ਸਮੱਗਰੀ ਜਿਹੜੀ ਸੀਗੀ ਉਹ ਵੈਨਾਂ ਦੇ ਵਿਚੋਂ ਮਿਲੀ ਆ, ਤੇ ਆਪਣੇ ਅਮਰੀਕਨ ਪ੍ਰੈਜੀਡੈਂਟ ਟਰੰਪ ਸਾਹਿਬ ਵੱਲੋਂ ਕਿਹਾ ਗਿਆ, ਕਹਿੰਦੇ ਵੀ ਇਹ ਸਾਡਾ ਬਹੁਤ ਵੱਡੇ ਪੈਮਾਨੇ ਦਾ ਨੁਕਸਾਨ ਕਰਨ ਜਾ ਰਹੇ ਸੀ ਟੈਰੋਰਿਸਟ, ਤੇ ਉਹਦੇ ਤੋਂ ਅਸੀਂ ਬਚ ਗਏ ਆ। ਬ੍ਰਿਟਿਸ਼ ਤੇ ਯੂਐਸ ਅਥਾਰਟੀਆਂ ਜਿਹੜੀਆਂ ਸੀਗੀਆਂ ਖਾਕ ਸਾਹਿਬ ਜੀ, ਇਹਨਾਂ ਨੂੰ ਪਹਿਲਾਂ ਹੀ ਆ ਕਹਿੰਦੇ ਇਹਨਾਂ ਦੀ ਭਾਲ ਦੇ ਵਿਚ ਸੀਗੇ, ਇਹਨਾਂ ਨੂੰ ਕਨਸੋਸ ਸੀਗੀ ਕਿ ਏਦਾਂ ਹੋ ਸਕਦਾ ਆ, ਸੋ ਇਸ ਕਰਕੇ ਇਹਨਾਂ ਨੇ ਉਹਨਾਂ ਨੂੰ ਡੇਲੇ ਸਿਰ ਦਬੋਚ ਲਿਆ ਤੇ ਫਿਰ ਫੜ ਲਿਆ ਤੇ ਉਹ ਜਿਹੜਾ ਮਸਲਾ ਨੁਕਸਾਨ ਹੋਣ ਤੋਂ ਬਚ ਗਿਆ। ਆਓ ਜੀ ਡਾਕਟਰ ਸਾਹਿਬ ਹੁਣ ਤੁਹਾਡੀ ਵਾਰੀ।
2: ਹਾਂਜੀ, ਅੱਜ ਕਾਫੀ ਖਬਰ ਹਾਈ ਸੀਗੀ, ਕਾਫੀ ਲੋਕ ਇਸ ਨੂੰ ਸੁਣ ਰਹੇ ਸੀ ਇਸ ਖਬਰ ਨੂੰ, ਤੇ ਚਲੋ ਜੋ ਵੀ ਇਹ ਉਹਨਾਂ ਦਾ ਪ੍ਰੋਗਰਾਮ ਹੈ। ਮੈਂ ਪਿਛਲੇ ਸਾਰੇ ਹਫਤੇ ਦੇ ਵਿਚ ਆਪਣੀ ਜਦੋਂ ਕੋਈ ਗੈਰ ਹਾਜ਼ਰੀ ਰਹਿੰਦੀ ਹੈ ਉਸ ਵੇਲੇ ਮੈਂ ਸੈਂਸ ਆਰਗਨ ਦੇ ਸੰਬੰਧ ਵਿਚ, ਜਿੰਨੇ ਵੀ ਸਾਡੇ ਸੈਂਸ ਆਰਗਨ ਨੇ ਉਹਨਾਂ ਦੇ ਸੰਬੰਧ ਵਿਚ ਗੱਲ ਕਰ ਰਿਹਾ ਸਾਂ ਸਰੋਤਿਆਂ ਦੇ ਨਾਲ, ਬਈ ਸਰੀਰ ਦੇ ਵਿਚ ਬਹੁਤ ਸਾਰੇ ਸੈਂਸ ਆਰਗਨ ਕੁਦਰਤ ਨੇ ਲਗਾਏ ਨੇ ਜਿਨ੍ਹਾਂ ਰਾਹੀਂ ਬਾਹਰ ਦੀ ਸੂਚਨਾ ਅੰਦਰ ਸਾਡੇ ਬ੍ਰੇਨ ਤੱਕ ਪਹੁੰਚਦੀ ਹੈ। ਔਰ ਬ੍ਰੇਨ ਵੀ ਕਿਹੜਾ ਅਸੀਂ ਸਮਝਦੇ ਹਾਂ, ਜਦੋਂ ਬ੍ਰੇਨ ਕਹਿੰਦੇ ਹਾਂ ਤਾਂ ਸਾਡਾ ਮਤਲਬ ਹੁੰਦਾ ਕੋਈ ਫਿਜ਼ੀਕਲ ਪਦਾਰਥ ਆ, ਤੇ ਜਦੋਂ ਅਸੀਂ ਧਿਆਨ ਕਹਿੰਦੇ ਹਾਂ ਉਸ ਫਿਜ਼ੀਕਲ ਪਦਾਰਥ ਦਾ ਐਕਚੁਅਲੀ ਵਰਕਿੰਗ ਸਟੇਸ਼ਨ ਆ, ਠੀਕ ਹੈ। ਸੋ ਸਾਡਾ ਧਿਆਨ ਅਸੀਂ ਤੇ ਗੁਰਬਾਣੀ ਦੇ ਮੁਤਾਬਕ ਹੀ ਕਹਿੰਦੇ ਹਾਂ ਨਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਆਮ ਤੌਰ ਤੇ ਅਸੀਂ ਉਸ ਧਿਆਨ ਦੇ ਕੇਂਦਰ ਦੇ ਨਾਲ ਜੋੜੇ ਜਿੰਨੇ ਵੀ ਬਾਹਰ ਦੇ ਸਟੇਸ਼ਨ ਨੇ ਸਾਡੇ, ਬਾਹਰ ਦੀ ਇਕੱਠੀ ਕੀਤੀ ਹੋਈ ਜਾਣਕਾਰੀ ਹੈ ਸਾਡੀ, ਉਸ ਜਾਣਕਾਰੀ ਦੇ ਸੰਬੰਧ ਵਿਚ ਅਸੀਂ ਸਾਂਝ ਪਾਉਣੀ ਸ਼ੁਰੂ ਕੀਤੀ ਹੋਈ ਹੈ, ਤੇ ਜਿਹਦੇ ਚ ਦੱਸਿਆ ਸੀਗਾ ਕਿ ਸਾਡੀਆਂ ਅੱਖਾਂ ਹੈਗੀਆਂ ਨੇ, ਸਾਡੇ ਕੰਨ ਹੈਗੇ ਨੇ, ਨੱਕ ਹੈਗਾ ਆ, ਜੀਭ ਹੈਗੀ ਹੈ, ਔਰ ਇਹ ਸੈਕਸ ਇੰਦਰੀ ਹੈਗੀ ਹੈ ਸਾਡੀ ਜਿਹਦੇ ਨਾਲ ਜੀਵਨ ਸਾਡਾ ਸ਼ੁਰੂ ਹੁੰਦਾ ਆ। ਇਹ ਪੰਜ ਗਿਆਨ ਇੰਦਰੀਆਂ ਨੂੰ ਆਮ ਤੌਰ ਤੇ ਰਿਕੋਗਨਾਈਜ਼ ਕੀਤਾ ਗਿਆ ਗੁਰਬਾਣੀ ਦੇ ਮੁਤਾਬਕ, ਲੇਕਿਨ ਛੇਵੀਂ ਗੱਲ ਜਿਹੜੀ ਸਕਿਨ ਦੀ ਸੀ, ਸਕਿਨ ਬਹੁਤ ਵੱਡੀ ਸਾਡੀ ਸੈਂਸਿਟਿਵ ਇੰਦਰੀ ਹੈਗੀ ਆ, ਔਰ ਇਹ ਵੀ ਬਾਹਰ ਦੇ ਸਪਰਸ਼ ਗਰਮੀ ਸਰਦੀ ਸੈਂਸੇਸ਼ਨ ਜੋ ਵੀ ਕੁਛ ਹੈ ਇਹ ਵੀ ਬਾਹਰੋਂ ਸਾਨੂੰ ਅੰਦਰ ਬ੍ਰੇਨ ਤੱਕ ਉਸੇ ਤਰ੍ਹਾਂ ਭੇਜਦੀ ਆ, ਔਰ ਅਸੀਂ ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦੇ ਮੁਤਾਬਕ ਹੀ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਵੀ ਇਹ ਕਿਵੇਂ ਆਪਣਾ ਕਾਰ ਵਿਹਾਰ ਕਰਦੀਆਂ ਨੇ। ਜੇ ਅੱਖਾਂ ਸੀ ਤੇ ਅੱਖਾਂ ਦੇ ਸੰਬੰਧ ਵਿਚ ਮੈਂ ਦੱਸਿਆ ਸੀ ਵੀ ਇਹਨਾਂ ਨੂੰ ਸਮਝਣ ਵਾਸਤੇ ਸਾਨੂੰ ਤਿੰਨ ਪੜਾਵਾਂ ਵਿਚੋਂ ਲੰਘਣਾ ਪੈਂਦਾ ਵੀ ਅੱਖ ਬਣੀ ਕਿਵੇਂ ਆ, ਅੱਖ ਕਾਰਕਰਦਗੀ ਕਿਵੇਂ ਕਰਦੀ ਹੈ, ਤੇ ਉਹ ਸਾਰਾ ਜਿਹੜੀ ਐਕਸਟਰਨਲ ਅੱਖ ਸੀਗੀ, ਫਿਰ ਉਹਦਾ ਮਿਡਲ ਏਰੀਆ ਸੀਗਾ, ਔਰ ਫਿਰ ਉਹਦਾ ਅੰਦਰ ਵਾਲਾ ਹਿੱਸਾ ਸੀ ਜਿਹੜਾ ਨਰਵਸ ਸਿਸਟਮ ਨਾਲ ਜੁੜਦਾ ਹੈਗਾ ਆ, ਉਹ ਸਾਰੀ ਦੀ ਵਿਆਖਿਆ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿਚ ਕੀਤੀ ਸੀ, ਕਿਉਂਕਿ ਆਪਣਾ ਸੰਬੰਧ ਜਿਹੜਾ ਉਹ ਵੀਕਐਂਡ ਤੇ ਜੁੜਦਾ ਆ, ਇਸ ਕਰਕੇ ਮੇਰੇ ਦਿਮਾਗ ਚ ਇਹ ਹੁੰਦਾ ਵੀ ਜਿਹੜੇ ਤੁਹਾਡੇ ਵੀ ਸਰੋਤੇ ਨੇ ਉਹ ਸਾਰੇ ਵੀ ਇਸ ਬਾਰੇ ਜਾਣਕਾਰੀ ਕਰ ਸਕਣ। ਤੇ ਪਿਛਲੇ ਹਫਤੇ ਦੇ ਵਿਚ ਮੈਂ ਇਹਨਾਂ ਸਾਰੀਆਂ ਜਾਣਕਾਰੀਆਂ ਨੂੰ ਕਰਦਿਆਂ ਕਰਦਿਆਂ ਕੰਨ ਤੱਕ ਪਹੁੰਚਿਆ ਸੀਗਾ, ਤੇ ਕੰਨ ਦੀ ਸਾਰੀ ਡਿਸਕ੍ਰਿਪਸ਼ਨ ਜਿਹੜੀ ਸੀ ਅੰਗਰੇਜ਼ੀ ਵਿਚ ਵੀ, ਹਿੰਦੀ ਵਿਚ ਵੀ, ਪੰਜਾਬੀ ਵਿਚ ਵੀ ਮੈਂ ਦੇ ਚੁੱਕਿਆ, ਪਰ ਅੱਜ ਤੁਸੀਂ ਇੰਜ ਕਹਿ ਰਹੇ ਹੋ ਵੀ ਮੈਂ ਉਸ ਨੂੰ ਸਮ ਅਪ ਕਰ ਰਿਹਾ ਹਾਂ ਤਾਂ ਕਿ ਤੁਹਾਡੇ ਸਰੋਤੇ ਵੀ ਇਹ ਸਮਝ ਲੈਣ ਕਿ ਸਾਡੀ ਇਹ ਜਿਹੜੀ ਗਿਆਨ ਇੰਦਰੀ ਹੈ ਕੰਨ ਜਿਹਨੂੰ ਅਸੀਂ ਕਹਿੰਦੇ ਹਾਂ, ਇਹਦੀ ਬਣਤਰ ਕੀ ਹੈਗੀ ਹੈ, ਇਹ ਕੰਮ ਕਿਵੇਂ ਕਰਦਾ ਹੈਗਾ ਆ, ਔਰ ਉਹਦੇ ਬਾਰੇ ਜਾਣਕਾਰੀ ਅੱਜ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਹੈ ਤੇ ਫਿਰ ਅੱਗੇ ਪ੍ਰੋਗਰਾਮ ਜਿਵੇਂ ਵੀ ਚੱਲੇਗਾ। ਸੋ ਜਿਹੜਾ ਕੰਨ ਆ ਵੈਸੇ ਤਾਂ ਸਾਰਾ ਸਮਝਣਾ ਹੋਵੇ ਤੇ ਬੜਾ ਕੰਪਲੈਕਸ ਆਰਗਨ, ਪਰ ਜਿਸ ਤਰ੍ਹਾਂ ਮੈਂ ਸਮਝਾਉਣਾ ਆ ਮੈਂ ਇਹ ਸਮਝਦਾ ਹਾਂ ਵੀ ਮੈਂ ਹੁਣ ਤੱਕ ਹੀ ਸਮਝਾਉਂਦਾ ਆਇਆ ਹਾਂ ਤੇ ਇਹ ਮੈਂ ਇਸ ਤਰੀਕੇ ਨਾਲ ਤੁਹਾਡੇ ਸਾਹਮਣੇ ਮੈਂ ਰੱਖਣਾ ਆ ਵੀ ਤੁਸੀਂ ਸਾਰਿਆਂ ਨੂੰ ਐਨ ਸਪਸ਼ਟ ਹੋ ਜਾਊਗਾ ਵੀ ਸਾਡਾ ਕੰਨ ਕਿਵੇਂ ਕੰਮ ਕਰ ਰਿਹਾ। ਸੋ ਅਸੀਂ ਕੰਨ ਨੂੰ ਜਾਣਨ ਵਾਸਤੇ ਇਹਨੂੰ ਫਿਰ ਤਿੰਨ ਭਾਗਾਂ ਚ ਵੰਡ ਲੈਣੇ ਆ, ਜਿਵੇਂ ਅਸੀਂ ਅੱਖਾਂ ਨੂੰ ਵੰਡਿਆ ਸੀਗਾ, ਬਾਹਰੀ ਅੱਖ, ਮਿਡਲ ਅੱਖ ਤੇ ਇਨਰ ਅੱਖ।